0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇਸ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। ਗਾਣਾ ਤੁਸੀਂ 80s ਦਾ ਸੁਣ ਰਹੇ ਸੀ ਅਤੇ ਅੱਜ ਕੱਲ੍ਹ ਕਿਉਂਕਿ 80s ਦਾ ਚਾਰ ਚੁਫੇਰੇ ਮਾਹੌਲ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ 80s, ਵੈਸੇ ਹੁਣ ਤਾਂ 80s ਤੋਂ ਲੰਘ ਚੁੱਕਾ ਕੰਮ, ਹੁਣ 80s ਤੋਂ ਟੱਪ ਕੇ ਹੁਣ ਉਹ ਬੁੱਢੇ ਬਾਰੇ ਜੇ ਦੇ ਉੱਤੇ ਚੱਲ ਗਿਆ ਜਾਂ ਫਿਰ 80s ਹੀ ਹੋਊਗਾ ਜਿਹੜੇ ਮੰਨ ਲਓ ਜਿਹੜੇ ਥੋੜ੍ਹੀ ਵੱਡੀ ਉਮਰ ਦੇ ਨੇ ਉਹਨਾਂ ਦੇ ਲਈ ਨਹੀਂ
1: ਅਪੋਜ਼ਿਟ ਕਰਕੇ ਦੇਖੀਏ ਜਾਂ ਥੋੜਾ ਹੋਰ ਵਧਾ ਕੇ ਦੇਖੀਏ, ਰੱਜਦੇ ਨੀ ਨਾ ਆਪਾਂ ਇੱਕ ਚੀਜ਼ ਦੇ ਵਿੱਚ।
0: ਇਨਸਾਨੀ ਫਿਤਰਤ ਹੈ ਜੀ, ਵੇਖੋ ਹਰ ਇੱਕ ਚੀਜ਼ ਆਪਾਂ ਐਕਸਟ੍ਰੀਮ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਜਾਂ ਫਿਰ ਬੰਦੇ ਨੂੰ ਕਹਿ ਲਓ ਜਿੰਨਾ ਮਰਜ਼ੀ ਡੀਕੋਡ ਕਰਨ ਦੀ ਕੋਸ਼ਿਸ਼ ਕਰ ਲਓ, ਇਨਸਾਨ ਨੂੰ ਸੋਚ ਨੂੰ ਸਮਝਣਾ ਆਪਣੇ ਆਪ ਨੂੰ ਜਾਣਨਾ ਬੜਾ ਔਖਾ।
1: ਸਹੀ ਗੱਲ ਹੈ।
0: ਹੁਣ ਤੁਸੀਂ ਫੋਰ ਐਗਜ਼ਾਮਪਲ ਆਪਾਂ ਵੇਖੀਏ ਤਾਂ ਹਰ ਕੋਈ ਛੋਟਾ ਦਿਖਣਾ ਚਾਹੁੰਦਾ, ਯੰਗ ਦਿਖਣਾ ਚਾਹੁੰਦਾ। ਜੇ ਆਪਾਂ ਰਿਐਲਿਟੀ ਦੇ ਵਿੱਚ ਵੇਖੀਏ, ਰੀਅਲ ਲਾਈਫ ਦੇ ਵਿੱਚ ਤਾਂ ਹਰ ਕੋਈ ਵਾਲ ਕਾਲੇ ਹੀ ਚਾਹੁੰਦਾ।
1: ਸਹੀ ਗੱਲ ਹੈ।
0: ਫਿਰ ਉਹ ਹਰ ਕੋਈ ਲੀੜੇ ਕੱਪੜੇ ਅਪ ਟੂ ਮਾਰਕ ਹੀ ਚਾਹੁੰਦਾ। ਆਏ ਦਿਨ ਭਾਵੇਂ ਛੇਤੀ ਤੋਂ ਛੇਤੀ ਰਿਵਾਜ਼ ਚੇਂਜ ਹੁੰਦਾ, ਆਪਾਂ ਚਾਹੁੰਦੇ ਵੀ ਉਹੋ ਜਿਹੇ ਹੀ ਸਾਡੇ ਕੱਪੜੇ ਹੋਣ, ਉਹੋ ਜਿਹੇ ਬੂਟ ਹੋਣ। ਸੋ ਇੱਕ ਪਾਸੇ ਆਪਾਂ ਰੀਅਲ ਲਾਈਫ ਦੇ ਵਿੱਚ ਇੱਦਾਂ ਚੱਲਦੇ ਹਾਂ ਵੀ ਆਪਾਂ ਉਮਰ ਤੋਂ ਹੋਰ ਛੋਟੇ ਲੱਗੀਏ, ਪਰ ਜਦੋਂ ਗੱਲ ਆਉਂਦੀ ਹੈ ਸੋਸ਼ਲ ਮੀਡੀਆ ਦੀ ਇਹ ਬਿਲਕੁਲ ਹੀ ਕੰਟਰਾਸਟ ਆ, ਬਿਲਕੁਲ ਹੀ ਦੂਸਰੀ ਦਿਸ਼ਾ ਵਾ ਜਿੱਥੇ ਆਪਾਂ ਇਹ ਚਾਹੁੰਦੇ ਹਾਂ ਕਿ ਆਪਾਂ ਵੱਡੇ ਕਿੱਦਾਂ ਦੇ ਲੱਗਦੇ ਹਾਂ, ਵੱਡੇ ਹੋ ਕੇ ਕਿੱਦਾਂ ਦੇ ਦਿਖਾਂਗੇ, ਜਾਂ ਫਿਰ ਪਹਿਲਾਂ ਆਪਾਂ ਕਿੱਦਾਂ ਦੇ ਦਿਖਦੇ ਹਾਂ ਪੁਰਾਣੇ, ਉਹ ਆਪਾਂ ਵਿਖਾਈਏ। ਜਦਕਿ ਉੱਦਾਂ ਜੇ ਵੇਖਿਆ ਜਾਵੇ ਰੀਅਲ ਲਾਈਫ ਦੇ ਵਿੱਚ ਤਾਂ ਹਰ ਕੋਈ ਚਾਹੁੰਦਾ ਵਾ ਵੀ ਮੈਂ ਅਪ ਟੂ ਮਾਰਕ ਲੱਗਾਂ, ਮੈਨੂੰ ਕੋਈ ਪੇਂਡੂ ਨਾ ਕਹਿ ਦੇ, ਮੈਨੂੰ ਕੋਈ ਆਊਟ ਆਫ ਡੇਟਿਡ ਨਾ ਸਮਝੇ।
1: ਮਤਲਬ ਟ੍ਰੈਂਡ, ਮਤਲਬ ਹਮੇਸ਼ਾ ਇੱਦਾਂ ਲੱਗੇ ਕਿ ਹਾਂ ਕਿ ਅਪ ਟੂ ਡੇਟ ਹੈ, ਇਹਨੂੰ ਬਿਲਕੁਲ ਮਤਲਬ ਐਡਵਾਂਸਡ ਹੈ ਨਾ ਹਰ ਇੱਕ ਚੀਜ਼ ਦੇ ਵਿੱਚ। ਕੋਈ ਇੱਦਾਂ ਨਾ, ਹਰ ਇੱਕ ਨੂੰ ਇਨਸਿਕਿਉਰਟੀਜ਼ ਹੀ ਹੁੰਦੀ ਹੈ ਕਿ ਮੈਂ ਲੈਫਟ ਆਊਟ ਨਾ ਫੀਲ ਕਰਾਂ। ਮਤਲਬ ਹਰ ਇੱਕ ਇਨਸਾਨ ਨੂੰ ਇਹ ਹੁੰਦਾ ਨਾ, ਅੱਜ ਜਿਹੜੀ ਚੀਜ਼ ਚੱਲ ਰਹੀ ਹੈ ਤਾਂ ਹੀ ਤਾਂ ਕਰੰਟ ਅਫੇਅਰਸ ਹਰ ਚੀਜ਼। ਮਤਲਬ ਹਰ ਇੱਕ ਇਨਸਾਨ ਨੂੰ ਲੱਗਦਾ ਕਿ ਮੈਨੂੰ ਸਭ ਕੁਛ ਪਤਾ ਹੋਏ, ਅਤੇ ਤਾਂ ਹੀ ਵੈਸੇ ਦੇਖਿਆ ਜਾਵੇ ਤਾਂ ਹੀ ਇਹ ਜਿਹੜੀ ਮਾਰਕੀਟਿੰਗ ਹੈ ਐਂਟੀ ਏਜਿੰਗ ਵਾਲੇ ਸਭ ਤੋਂ ਜ਼ਿਆਦਾ ਕਮਾਉਂਦੇ ਨੇ, ਕਿਉਂਕਿ ਹਰ ਇੱਕ ਇਨਸਾਨ ਨੂੰ ਇਨਸਿਕਿਉਰਟੀ ਹੁੰਦੀ ਹੈ ਕਿ ਜਿੱਦਾਂ ਮੈਂ ਸਕੂਲ ਟਾਈਮ ਜਾਂ ਕਾਲਜ ਟਾਈਮ 'ਤੇ ਦੇਖਦੀ ਜਾਂ ਦੇਖਦਾ ਹੁੰਦਾ ਸੀ ਉੱਦਾਂ ਹੀ ਮੈਂ ਦਿਖਾਂ, ਭਾਵੇਂ ਤੁਸੀਂ 50s ਚੱਲ ਜਾਓ 40s ਚੱਲ ਜਾਓ। ਕਿਉਂਕਿ ਜਿਵੇਂ ਜਿਵੇਂ ਏਜ ਵੱਧਦੀ ਆਪਣੇ ਆਪਣੇ ਅੰਦਰ ਚੇਂਜਸ ਤਾਂ ਆਉਂਦੇ ਹੀ ਹੈ ਨਾ। ਹੁਣ ਆਪਾਂ ਆਪਣੇ ਮਾਂ ਪਿਓ ਦੀ ਵੀ ਗੱਲ ਕਰੀਏ, ਉਹ ਹਮੇਸ਼ਾ ਇਹ ਕਹਿੰਦੇ ਸੀ ਨਾ ਸਾਡਾ ਟਾਈਮ ਤਾਂ ਇੱਦਾਂ ਸੀਗਾ। ਹਰ ਕੋਈ ਮਤਲਬ ਪਿੱਛੇ ਦੀ ਗੱਲ ਜ਼ਿਆਦਾ ਕਰਦਾ, ਨੋਸਟੈਲਜੀਆ ਕਹਿ ਲਓ ਜਾਂ ਐਕਸਪੀਰੀਅੰਸ ਕਹਿ ਲਓ ਕੁਛ ਵੀ ਚੀਜ਼, ਪਰ ਹਰ ਇੱਕ ਇਨਸਾਨ ਨੂੰ ਨਾ ਇਹ ਚੀਜ਼ ਬੜੀ ਵਧੀਆ ਲੱਗਦੀ ਹੈ। ਹੁਣ ਇੱਕਦਮ ਹੀ ਇਹ ਟ੍ਰੈਂਡ ਆਇਆ, ਮੈਨੂੰ ਤਾਂ ਇੱਦਾਂ ਲੱਗਦਾ ਕਿ ਰਾਤ ਸੌ ਕੇ ਉੱਠੇ ਸਵੇਰੇ ਦੇਖੇ ਸਾਰੇ ਹੱਸੀ 'ਚ ਪਹੁੰਚ ਗਏ ਕਿ ਇੱਕਦਮ ਤੋਂ ਆ ਕੇ ਹੋ ਗਿਆ। ਅਤੇ ਇਸ ਤੋਂ ਪਹਿਲਾਂ ਵੀ ਇਹ ਟ੍ਰੈਂਡ ਆਇਆ, ਇਹ ਨਹੀਂ ਕਿ ਪਹਿਲੀ ਵਾਰੀ 80s 'ਚ ਲੋਕ ਆਪਣੀ ਫੋਟੋ ਬਣਾ ਬਣਾ ਵੇਖ ਰਹੇ। ਪਹਿਲਾਂ ਤੁਹਾਨੂੰ ਯਾਦ ਹੋਏਗਾ ਇੱਕ ਕਾਰਟੂਨਸ ਵਾਲਾ ਚੱਲਿਆ ਸੀਗਾ ਜਿਬਲੀ, ਲੋਕ ਜਿਬਲੀ ਵਾਲੀ ਬਣਾ ਰਹੇ ਸੀ। ਫਿਰ ਆਇਆ ਸੀਗਾ ਡਿਜ਼ਨੀ ਔਰ ਪਿਕਸਾਰ ਵਾਲੇ ਕੈਰੇਕਟਰ ਦੇ ਵਿੱਚ ਤੁਸੀਂ ਕਿੱਦਾਂ ਦੇ ਲੱਗੋਗੇ।
0: ਓਕੇ,
1: ਕੋਈ ਸਿੰਡਰੈਲਾ ਬਣ ਰਹੀ ਸੀ, ਕੋਈ ਇੱਦਾਂ ਦੇ ਕੋਈ ਸੁਪਰਮੈਨ ਕੈਰੇਕਟਰਸ ਦੇ ਵਿੱਚ। ਅਤੇ ਇਹ ਹਰ ਵਾਰੀ ਵਿੱਚੇ ਵਿੱਚੇ ਕੁਛ ਨਾ ਕੁਛ ਟ੍ਰੈਂਡਸ ਆਉਂਦੇ ਰਹਿੰਦੇ ਨੇ, ਅਤੇ ਮੈਨੂੰ ਲੱਗਦਾ ਵਧੀਆ ਵੀ ਹੈ ਕਿ ਤੁਹਾਡੀ ਇੱਕ ਤੁਹਾਡੀ ਇਮੈਜੀਨੇਸ਼ਨਸ ਨੂੰ ਇੱਕ ਰੂਪ ਮਿਲ ਰਿਹਾ ਹੈ ਨਾ। ਅਸਲ 'ਚ AI ਬਣਾ ਕੇ ਦੇ ਰਹੇ ਜਾਂ ਤੁਸੀਂ ਆਪਣੇ ਬੱਚਿਆਂ ਨੂੰ, ਜੇ ਹੁਣ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੈਨਜ਼ੀ ਹੈ ਜਾਂ ਜੋ ਵੀ ਅੱਜ ਦੇ ਕਰੰਟ ਜਨਰੇਸ਼ਨ ਦੇ ਬੱਚੇ, ਜੋ ਉਹਨਾਂ ਨੂੰ ਦੱਸਣਾ ਹੋਏ ਕਿ ਹਾਂ ਸਾਡਾ ਟਾਈਮ ਜਾਂ ਸਾਡੇ ਮਤਲਬ ਭੈਣਾਂ ਭਰਾਵਾਂ ਦਾ ਟਾਈਮ ਕਿੱਦਾਂ ਦਾ ਸੀਗਾ, ਅਤੇ ਉਹਨਾਂ ਨੂੰ ਵਿਜੂਅਲੀ ਜੇ ਇੱਕ ਇਮੈਜੀਨੇਸ਼ਨ ਜਿਹੜੀ ਉਹਨਾਂ ਦੀ ਮਤਲਬ ਉਹਨੂੰ ਇੱਕ ਰੂਪ ਦੇਣਾ, ਤਾਂ ਇਹ ਵਧੀਆ ਟ੍ਰੈਂਡ ਹੈ। ਕਿਉਂਕਿ ਉਸ ਟਾਈਮ, ਹੁਣ ਆਪਾਂ ਗੱਲ ਕਰੀਏ ਜੇ ਕੁੜੀਆਂ ਦੇ ਫੋਟੋਜ਼ ਦੀ ਗੱਲ ਕਰੀਏ ਜਿਹੜੀ 80s ਦੇ ਵਿੱਚ ਆਈਆਂ ਨੇ, ਜਿਹੜੇ ਉਹਨਾਂ ਦੇ ਵਾਲ ਹੈ ਸਪੈਸੀਫਿਕਲੀ ਕੁੜੀਆਂ ਦੇ, ਕੱਪੜੇ ਤਾਂ ਇਹਨਾਂ ਨੇ AI ਨੇ ਕੀ ਕੀਤਾ, ਸਿਰਫ ਮੂੰਹ ਹੀ ਚੇਂਜ ਕੀਤੇ। ਤੁਸੀਂ ਦੇਖੋਗੇ ਕੱਪੜੇ ਹਰ ਕੁੜੀ ਦੇ ਸੇਮ ਹੀ ਹੈ,
0: ਜਿਹੜੇ
1: ਉਹ ਫਲੋਰਲ ਜੀ ਬਲੂ ਔਰ ਪਿੰਕ ਬੂਟੇ ਵਾਲੇ ਫੁੱਲ ਵਾਲੀ ਵਨ ਪੀਸ ਹੈ, ਉਸ 'ਚ ਬੈਲਟ ਲੱਗੀ ਹੋਈ ਹੈ, ਅਤੇ ਬੰਦਿਆਂ ਦੀ ਡੈਨਿਮ ਦੀ ਜੈਕਟ ਹੈ ਅਤੇ ਚੌੜੇ ਵਾਲੇ ਬੈਲ ਬੋਟਮਸ। ਲੇਕਿਨ ਉਹ ਜਿਹੜੇ ਵਾਲ ਹੈ ਨਾ ਸਪੈਸੀਫਿਕਲੀ ਜਿਹੜੇ ਮਾਧੁਰੀ ਦੀਕਸ਼ਿਤ ਦੇ ਉਸ ਟਾਈਮ 'ਚ ਸੀ ਨਾ, ਬੜੇ ਬਾਉਂਸੀ ਬਾਉਂਸੀ ਫੁੱਲੇ ਫੁੱਲੇ ਜਿਹੇ ਵਾਲ, ਉਹ ਹਰ ਕੁੜੀ ਦੇ ਕਰਲੀ ਜੇ ਕਰਤੇ 80s ਨੇ। ਤੇ ਉਹ ਸਭ ਨੂੰ ਵਧੀਆ ਲੱਗ ਰਿਹਾ ਹੁਣ ਅੱਜ ਦੇ ਟਾਈਮ 'ਚ ਦੇਖਿਆ ਜਾਏ ਲੋਕ ਰੀਬੋਂਡਿੰਗ ਕਰਾਉਂਦੇ ਸਟ੍ਰੇਟਨਿੰਗ ਕਰਾਉਂਦੇ ਹੈ ਨਾ ਕਿੰਨਾ ਕੁਛ ਵਾਲ ਸਟ੍ਰੇਟ ਦਾ ਫੈਸ਼ਨ ਹੈ ਮਤਲਬ ਸਭ ਨੂੰ ਇੱਦਾਂ ਹੁੰਦਾ ਕਿ ਇੱਕਦਮ ਸ਼ਾਈਨੀ ਸਟ੍ਰੇਟ ਵਾਲ ਲੇਕਿਨ ਪਹਿਲਾਂ ਦਾ ਜਿਹੜਾ ਸੀ ਨਾ ਮੈਸੀ ਬਾਉਂਸੀ ਬਹੁਤ ਖਿਲਰੇ ਵਾਲਾਂ ਦਾ ਉਹ ਜੇ ਉਸ ਟਾਈਮ ਦੀ ਹੀਰੋ ਹੀਰੋਇਨਸ ਦੀ ਗੱਲ ਕਰੀਏ ਬੋਲੀਵੁੱਡ ਦੀ ਗੱਲ ਕਰੀਏ ਮੈਨੂੰ ਪੰਜਾਬੀ ਸਿਨੇਮਾ ਦਾ ਤਾਂ ਨਹੀਂ ਯਾਦ ਆ ਰਿਹਾ 80s ਦਾ ਲੇਕਿਨ ਜੇ ਬੋਲੀਵੁੱਡ ਦੀ ਗੱਲ ਕਰੀਏ ਉਸ ਟਾਈਮ ਦੀ ਸਾਰੀ ਹੀਰੋਇਨਸ ਦੇ ਵਾਲ ਕੁਛ ਇਸ ਤਰੀਕੇ ਦੇ ਸੀਗੇ ਖਿਲਰੇ ਦੇ ਜਿਹੜੇ ਅੱਜ ਦੇ ਜੇ ਆਪਾਂ ਸ਼ੈਂਪੂ ਵਗੈਰਾ ਦੀ ਐਡ ਦੇਖੀਏ ਉਸ 'ਚ ਹੁੰਦੇ ਹਮੇਸ਼ਾ ਸਿਲਕੀ ਸਮੂਥ ਸਟਰੇਟ ਵਾਲ ਅਤੇ ਹੁਣ ਬੱਚਿਆਂ ਨੂੰ ਦਿਖਾਉਣ ਲਈ ਵਧੀਆ ਕਿ ਦੇਖੋ ਅਸੀਂ 80s 'ਚ ਇੱਦਾਂ ਦਾ ਦੌਰ ਸੀ ਜਾਂ ਇੱਦਾਂ ਦੇ ਫੋਟੋਜ਼ ਲੋਕ ਖਿਚਾਉਂਦੇ ਸੀਗੇ ਅਤੇ ਇੱਕ ਵਧੀਆ ਉਹਨਾਂ ਨੂੰ ਵੀ ਮਿਲ ਰਿਹਾ ਅਤੇ ਜਿਹੜੇ ਅੱਜ ਦੇ ਬੱਚੇ ਨੇ ਉਹ ਕੀ ਕਰ ਰਿਹਾ ਆਪਣੇ ਫੋਟੋਜ਼ ਪਾ ਕੇ ਵੀ ਦੇਖ ਰਹੇ ਜੇ ਅਸੀਂ 80s 'ਚ ਹੁੰਦੇ ਅਤੇ ਅਸੀਂ ਕਿੱਦਾਂ ਲੱਗਣਾ ਸੀਗਾ
0: ਹਾਂ ਉਹਨਾਂ ਦੇ ਲਈ ਤਾਂ ਇੱਕ ਚਲੋ ਹੈ ਉਹ ਪਾ ਕੇ ਉਹ ਵੇਖਦੇ ਵੈਸੇ ਵੇਖਿਆ ਜਾਵੇ ਤਾਂ ਹਰ ਇੱਕ ਏਜ ਗਰੁੱਪ ਦਾ ਇੱਕ ਅਲੱਗ ਅਲੱਗ ਨਜ਼ਰੀਆ ਵਾ ਜਾਂ ਅਲੱਗ ਅਲੱਗ ਸੋਚ ਆ ਉਸ ਚੀਜ਼ ਨੂੰ ਕਰਨ ਦੀ ਜਿੱਦਾਂ ਛੋਟੇ ਬੱਚੇ ਆ ਅਤੇ ਉਹ ਵੇਖਣਾ ਚਾਹੁੰਦੇ ਆ ਵੀ ਆਪਣੇ ਮੰਮੀ ਡੈਡੀ ਦੀ ਉਮਰ 'ਚ ਆਪਾਂ ਕਿੱਦਾਂ ਦੇ ਉਦੋਂ ਕਿੱਦਾਂ ਦੇ ਲੱਗਦੇ ਹਾਂ ਅਤੇ ਜਿਹੜਾ ਉਸ ਏਜ 'ਚੋਂ ਲੰਘ ਕੇ ਆਇਆ ਵਾ ਉਹ ਫਿਰ ਦੁਬਾਰਾ ਤੋਂ ਜਾ ਕੇ ਉੱਥੇ ਵੇਖਣਾ ਚਾਹੁੰਦਾ ਵਾ ਵੀ ਉਦੋਂ ਮੈਂ ਕਿੱਦਾਂ ਦਾ ਹਾਂ ਜਾਂ ਇੱਦਾਂ ਕਹਿ ਲਓ ਵੀ ਉਦੋਂ ਦਾ ਪੋਲਿਸ਼ਡ ਮੈਂ ਕਿੱਦਾਂ ਦਾ ਹਾਂ
1: ਹੁਣ ਤੁਸੀਂ ਇਹ ਤਾਂ ਇਹ ਹਾਸੇ ਦੀ ਗੱਲ ਇਹ ਹੈ ਕਿ ਮੰਨ ਗਏ ਕਿ ਜਿੰਨੇ ਵੀ 80s ਵਾਲੇ ਫੋਟੋਜ਼ ਪਾ ਰਹੇ ਸਾਰੇ ਹੀਰੋ ਹੀਰੋਇਨ ਸੀਗੇ ਮਤਲਬ ਟਿਪ ਟੌਪ ਅਪ ਟੂ ਡੇਟ ਕਿਉਂਕਿ ਜ਼ਾਹਿਰ ਦੀ ਗੱਲ ਹੈ ਪਹਿਲਾਂ ਫੋਟੋਜ਼ ਕਿ ਇੱਕ ਵੱਡੀ ਚੀਜ਼ ਮੰਨੀ ਜਾਂਦੀ ਸੀ ਫੋਟੋ ਖਿਚਾਉਣ ਤੁਸੀਂ ਸਟੂਡੀਓ 'ਚ ਜਾਣਾ ਜਾਂ ਆਪਣੀ ਗੱਲ ਕਰੀਏ ਆਪਣੇ ਲਈ ਹਰ ਜਗ੍ਹਾ ਤਾਂ ਕੋਈ ਕੈਮਰਾਮੈਨ ਅਵੇਲੇਬਲ ਨਹੀਂ ਹੁੰਦਾ ਅੰਟਿਲ ਅਨਲੈਸ ਕੋਈ ਵਿਆਹ ਸ਼ਾਦੀ ਹੋਏ ਬਰਥਡੇ ਪਾਰਟੀਜ਼ ਵਗੈਰਾ ਹੁਣ ਤਾਂ ਤੁਸੀਂ ਦੇਖ ਲਓ ਛੋਟੀ ਤੋਂ ਛੋਟੀ ਚੀਜ਼ 'ਚ ਇੱਕ ਫੋਟੋਗ੍ਰਾਫਰ ਇੱਕ ਮੂਵੀ ਵਾਲਾ ਹੁੰਦਾ ਹੀ ਹੈ ਹੈ ਨਾ ਅਤੇ ਅੱਜ ਕੱਲ੍ਹ ਤਾਂ ਫੋਨਸ ਵੀ ਇੰਨੇ ਸੋਹਣੇ ਸੋਹਣੇ ਆ ਗਏ ਅਤੇ ਪਹਿਲੇ ਦੇ ਟਾਈਮ ਦੇ ਵਿੱਚ
0: ਸਾਂਭੀਆਂ ਨਹੀਂ ਜਾਂਦੀਆਂ
1: ਹਾਂ ਹੁਣ ਗੈਲਰੀ ਮਤਲਬ ਉਹ ਗੈਲਰੀ ਚੀਕ ਕੇ ਬੋਲਦੀ ਕਿ ਖਾਲੀ ਕਰ ਦਿਓ ਮੈਨੂੰ ਹੈ ਨਾ ਫੁੱਲ ਤੁਹਾਡੇ ਕਿੰਨੀ GB ਦਾ ਫੋਨ ਹੈ ਪੂਰਾ ਭਰਿਆ ਹੁੰਦਾ ਇੰਨੀ ਫੋਟੋਜ਼ ਆਪਾਂ ਕਲੈਕਟ ਕਰਕੇ ਚਲਦੇ ਹਾਂ
0: ਵੈਸੇ ਵੇਖਿਆ ਜਾਵੇ ਤਾਂ ਜਿਹੜੇ ਚਲੋ ਬੱਚੇ ਨੇ ਉਹਨਾਂ ਨੇ ਤਾਂ ਉਹ ਬਣਾ ਕੇ ਵੇਖਣੀ ਆ ਪਰ ਜਿਹੜੇ ਮੰਨ ਲਓ ਉਸ ਦੌਰ ਦੇ ਵਿੱਚੋਂ ਉਦੋਂ ਜਵਾਨ ਸੀ ਜਾਂ ਜਿਹੜੇ ਵੀ ਮੰਨ ਲਓ ਉਦੋਂ ਉਹ ਸੀ ਜਿਹੜੇ ਐਕਚੁਅਲ ਦੇ ਵਿੱਚ ਉਹ ਵਾਲਾ ਦੌਰ ਮੰਨ ਲਓ ਜਿਨ੍ਹਾਂ ਨੇ ਵੇਖਿਆ ਕੀ ਇਹ ਵੀ ਪੋਸੀਬਿਲਿਟੀ ਹੈ ਜਾਂ ਇਹ ਕਿੰਨਾ ਕੁ ਤੁਸੀਂ ਵੇਖਿਆ ਵਾ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਆਪਣੀ ਉਦੋਂ ਦੀ ਰੀਅਲ ਕੋਈ ਫੋਟੋ ਪਾਈ ਹੋਵੇ ਇਹ ਵੀ ਇੱਕ ਇਨਸਾਨੀ ਫਿਤਰਤ ਦਾ ਇੱਕ ਅਲੱਗ ਅੰਗ ਆ ਪਤਾ ਨਹੀਂ ਕਿਉਂ ਇਹ ਬੜੇ ਗੁੰਝਲਦਾਰ ਫਿਰ ਅਗੇਨ ਇਹਨੂੰ ਡੀਕੋਡ ਕਰਨਾ ਬਹੁਤ ਔਖਾ ਪਰ ਤੁਸੀਂ ਵੇਖਿਆ ਹੋਊਗਾ ਕਿ ਆਪਾਂ ਅਵੋਇਡ ਕਰਨਾ ਕਰਦੇ ਹਾਂ ਆਪਣੀਆਂ ਪੁਰਾਣੀਆਂ ਫੋਟੋਆਂ ਉਹ ਵਾਲੀਆਂ ਅਪਲੋਡ ਕਰਨ ਤੋਂ ਉਹ ਵਾਲੀ ਲੁੱਕ ਨਹੀਂ ਕੋਈ ਵਿਖਾਉਣਾ ਚਾਹੁੰਦਾ ਜਾਂ ਫਿਰ ਉਹ ਵਾਲੀ ਉਹ ਵਿਖਾਉਣਾ ਚਾਹੁੰਦੇ ਤੁਸੀਂ ਜਿਹੜੀ ਤੁਹਾਨੂੰ ਲੱਗਦਾ ਵਾ ਵੀ ਤੁਹਾਡੀ ਤਾਂ ਬਹੁਤ ਸੋਹਣੀ ਆ ਗਈ ਸੀ ਜਾਂ ਫਿਰ ਕਿਸੇ ਸੈਲੀਬ੍ਰਿਟੀ ਦੇ ਨਾਲ ਹੀ ਜਾਂ ਫਿਰ ਜਿੱਥੋਂ ਤੁਹਾਨੂੰ ਤੁਹਾਡੇ ਮਨ ਨੂੰ ਮੈਂ ਤਾਂ ਕਹੂੰਗਾ ਵੀ ਜਿੱਥੇ ਤਸੱਲੀ ਆ ਵੀ ਆਹ ਬੜੀ ਗੱਲ ਆ ਅਤੇ ਅਦਰਵਾਈਜ਼ ਹਰ ਕੋਈ ਤਾਂ ਉਹ ਚੀਜ਼ ਜਿਹੜੀ ਆਪਣੇ ਆਪ ਤੱਕ ਸੀਮਿਤ ਰੱਖਣਾ ਚਾਹੁੰਦਾ ਵਾ ਆਪਣੇ ਪਰਿਵਾਰ ਤੱਕ ਅਤੇ ਕਈ ਤਾਂ ਇੱਦਾਂ ਦੀਆਂ ਹੁੰਦੀਆਂ ਜਿੱਦਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਵੀ ਜਿਹੜੀਆਂ ਬੰਦਾ ਪਾੜ ਹੀ ਦਿੰਦਾ ਸਾੜ ਹੀ ਦਿੰਦਾ ਲਕਾ ਹੀ ਦਿੰਦਾ
1: ਬਿਲਕੁਲ ਮੈਨੂੰ ਲੱਗਦਾ ਹਾਂ ਇਹ ਟ੍ਰੈਂਡ ਨਾਲ ਬਸ ਇਹ ਹੈ ਕਿ ਹਾਂ ਚਲੋ ਸਾਰੇ ਮੈਨੂੰ ਤਾਂ ਇੱਕ ਵਾਰੀ ਮੈਂ ਇਹ ਵੀ ਸੋਚ ਰਹੀ ਸੀ ਕਿ ਮੈਨੂੰ ਜਦੋਂ ਇਹ ਟ੍ਰੈਂਡ ਇੰਨਾ ਜ਼ਿਆਦਾ ਮਤਲਬ ਮੈਂ ਜਿਵੇਂ ਸੋਸ਼ਲ ਮੀਡੀਆ ਖੋਲ੍ਹਾਂ ਹਰ ਦੂਜੇ ਬੰਦੇ ਨੇ ਬਣਾਈ ਹੋਈ
0: ਸੀ ਵੇਖ ਲਿਆ ਹੋਊਗਾ ਨਾ
1: ਹੈ ਨਾ ਬਹੁਤ ਹਾਂ ਉਹ ਤਾਂ ਹੁੰਦਾ ਹੀ ਹੈ ਤੁਹਾਡੀ ਫਿਰ ਉਹ ਐਲਗੋਰਿਦਮ ਉੱਦਾਂ ਦੀ ਹੋ ਜਾਂਦੀ ਹੈ ਲੇਕਿਨ ਉਹ ਉੱਦਾਂ ਦੀ ਕਹਾਣੀ ਵਰਗਾ ਨਹੀਂ ਕਿ ਇੱਕ ਬੈਕ ਪਾਈਪਰ ਦੀ ਸਟੋਰੀ ਸੀਗੀ ਕਿ ਇੱਕ ਸ਼ਹਿਰ 'ਚ ਇੰਨੇ ਸਾਰੇ ਚੂਹੇ ਹੋ ਗਏ ਅਤੇ ਸਾਰੇ ਮਤਲਬ ਇੱਕ ਹੀ ਤਰੀਕੇ ਨਾਲ ਚੂਹੇ ਹੀ ਚੂਹੇ ਮਤਲਬ ਬਹੁਤ ਸਾਰੇ ਉਹ ਅਤੇ ਉਹਨਾਂ ਨੇ ਤੰਗ ਹੋ ਕੇ ਕਿ ਇਹਨਾਂ ਨੂੰ ਕਿਵੇਂ
0: ਮਤਲਬ ਨੀਰੂ ਦੀ ਕਹਾਣੀ
1: ਅੱਛਾ ਪਤਾ ਨਹੀਂ
0: ਮੈਂ ਨੀਰੂ ਜੋ ਬੌਂਸਰੀ ਵਜਾ ਕੇ ਤੇ ਉਹ ਸਾਰਿਆਂ ਨੂੰ ਬਾਹਰ ਛੱਡ ਦਿੰਦਾ
1: ਹਾਂ ਫਿਰ ਉਹ ਬੈਕ ਪਾਈਪਰ ਉਹ ਵਜਾ ਕੇ ਲੈ ਕੇ ਜਾਂਦਾ ਤੇ ਉਹ ਜਿਹੜੀ ਹੈ ਨਾ ਉਹਦੇ ਕੋਲ ਹੁੰਦਾ ਹੈ ਮਿਊਜ਼ਿਕ ਇੰਸਟਰੂਮੈਂਟ ਅਤੇ ਉਹਦੇ ਨਾਲ ਕਰ ਕਰਕੇ ਫਿਰ ਸਾਰੇ ਉਹ ਖਾਈ 'ਚ ਡਿੱਗ ਪੈਂਦੇ ਨੇ ਅਤੇ ਇਸ ਹਿਸਾਬ ਨਾਲ 80s ਦਾ ਚੱਲ ਰਿਹਾ ਕਿ ਸਾਰੇ ਨੂੰ ਲੱਗ ਰਿਹਾ ਮਤਲਬ ਹਾਂ ਮੈਂ ਵੇਖਿਆ ਸੀ ਤਾਂ ਮੈਨੂੰ ਦਿਖ ਰਿਹਾ ਪਰ ਮੇਰੇ ਫਰੈਂਡ ਸਰਕਲ 'ਚ ਜਾਂ ਮਤਲਬ ਜਿੰਨੇ ਵੀ ਲੋਕ ਮੇਰੇ ਫੇਸਬੁੱਕ 'ਚ ਜਾਂ ਇੰਸਟਾ ਸਭ ਬਣਾ ਕੇ ਬੈਠੇ ਨੇ ਅਤੇ ਮੈਂ ਮੈਨੂੰ ਲੱਗਿਆ ਕਿ ਮੈਂ ਵੀ ਬਣਾਵਾਂ ਮੈਂ ਨਹੀਂ ਬਣਾਈ ਕਿਉਂਕਿ ਮੈਨੂੰ ਇਹ ਕਿ ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਮੈਨੂੰ ਵਾਲਾਂ ਦਾ ਜ਼ਰੂਰ ਚਾਅ ਸੀਗਾ ਕਿ ਹਾਂ ਕਰਲੀ ਹੋ ਕੇ ਮੇਰੇ ਵਾਲ ਕਿੱਦਾਂ ਦੇ ਲੱਗਣਗੇ ਕਿਉਂ ਪਰ ਫਿਰ ਵੀ ਮੈਂ ਕਿਹਾ ਯਾਰ ਕੱਪੜੇ ਤਾਂ ਇੱਕੋ ਜਿਹੇ ਪਾਏ ਸਾਰਿਆਂ ਨੇ ਜਿਵੇਂ ਇੱਕ ਥਾਂ ਤੋਂ ਕੱਟਿਆ
0: ਵੇਖੋ ਸੌਖਾ ਤਰੀਕਾ ਨਾ ਪਹਿਲੀ ਗੱਲ ਤਾਂ ਆ ਕਿ ਤੁਸੀਂ ਕੁਛ ਕਰਨਾ ਨਹੀਂ ਤੁਸੀਂ ਸਿਰਫ ਇੱਕ ਫੋਟੋ ਆਪਣੀ ਅਪਲੋਡ ਕਰ ਰਹੀ ਹਾਂ ਅਤੇ ਉਹਨੇ ਉਹਨੂੰ ਪੋਲਿਸ਼ ਕਰਕੇ ਤੁਹਾਨੂੰ ਦੇ ਦੇਣਾ ਇੱਕ ਨਾ ਸਮਾਂ ਹੀ ਥੋੜ੍ਹਾ ਜਿਹਾ ਪਹਿਲਾਂ ਤੱਕ ਇੱਕ ਤੁਸੀਂ ਤੁਹਾਨੂੰ ਯਾਦ ਹੀ ਹੋਊਗਾ, ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਹਾਲੇ, ਇਹ ਰੌਲਾ ਪੈਂਦਾ ਹੁੰਦਾ ਸੀ ਕਿ ਆਪਣੀ ਇਮੇਜ ਆਪਣੀ ਆਈਡੈਂਟੀ ਤੁਸੀਂ ਔਨਲਾਈਨ ਨਾ ਦਿਓ, ਆਪਣੀ ਫੋਟੋ ਤੁਸੀਂ ਔਨਲਾਈਨ ਨਾ ਪਾਓ, ਉੱਥੇ ਇੱਦਾਂ ਹੋ ਜੂਗਾ, ਖਾਸ ਤੌਰ 'ਤੇ ਬੱਚਿਆਂ 'ਤੇ ਵੀ ਇੱਦਾਂ ਨਾ ਤੁਸੀਂ ਆਈਡੈਂਟੀ ਰਿਵੀਲ ਕਰੋ, ਬਹੁਤ ਸਾਰਾ ਕੁਛ ਉੱਥੋਂ ਪਿੱਕ ਹੋ ਜਾਂਦੀਆਂ ਫੋਟੋਆਂ, ਬੜਾ ਗਲਤ ਹੋ ਜਾਂਦਾ, ਅਤੇ ਹੁਣ ਵੇਖ ਲਓ ਉਹ ਚੀਜ਼ ਜਿਹੜੀ ਆ ਉਹ ਬਿਲਕੁਲ,
1: ਈਵਨ ਇਹ ਜਦੋਂ ਬਣਾ ਰਹੇ ਨਾ, ਮਤਲਬ ਉਸ ਦੇ ਉੱਤੇ ਵੀ ਲਿਖਿਆ ਆ ਰਿਹਾ ਕਿ ਦਿਸ ਕੁਡ ਬੀ ਯੂਜ਼ ਫੋਰ, ਮਤਲਬ ਉਹ ਆਪਣੇ ਲਈ ਯੂਜ਼ ਕਰ ਸਕਦੇ ਆ, ਉਹ ਉਹਦੀ ਪੋਲਿਸੀ ਹੈ ਜੇ ਤੁਸੀਂ ਆਪਣੀ ਫੋਟੋਜ਼ ਅਪਲੋਡ ਕਰ ਰਹੇ ਹੋ, ਤੇ ਉਹ ਆਲਰੇਡੀ ਆਪਣਾ ਮਤਲਬ ਡਿਸਕਲੇਮਰ ਪਾ ਕੇ ਚੱਲ ਰਹੇ ਨੇ ਸੇਫਰ ਸਾਈਡ।
0: ਦੇਖੋ ਡਿਸਕਲੇਮਰ ਇਸ ਕਰਕੇ ਨੇ ਜਾਸੀ, ਜਿੰਨੀਆਂ ਵੀ ਐਪਲੀਕੇਸ਼ਨਸ ਨੇ ਜਾਂ ਹੁਣ AI ਤੱਕ ਚਲੋ ਆਪਾਂ ਗੱਲ ਕਰਦੇ ਹਾਂ, ਕੋਈ AI ਬਣਾ ਰਹੀ ਹੈ ਨਾ, ਸੋ ਅੱਜ ਆਪਾਂ 80s 'ਤੇ ਇਸੇ 'ਤੇ ਹੀ ਗੱਲ ਕਰਾਂਗੇ। ਤੁਸੀਂ ਜੇ ਬਣਾਈ ਆ ਫੋਟੋ ਤਾਂ ਤੁਸੀਂ ਕਰਿਓ ਸ਼ੇਅਰ, ਸੋ ਇੱਕ ਦੂਸਰੇ ਨਾਲ ਤੁਸੀਂ ਚਲੋ ਸੋਸ਼ਲ ਮੀਡੀਆ 'ਤੇ ਵੀ ਪਾਈਆਂ, ਸਾਨੂੰ ਵੀ ਦੱਸੋ ਕਿੱਦਾਂ ਦੇ ਤੁਸੀਂ ਲੱਗਦੇ ਹੋਦੋਂ, ਅਤੇ ਤੁਹਾਡਾ ਕੀ ਵਿਚਾਰ ਆ, ਮਤਲਬ ਕੀ ਇਹਦੇ ਬਾਰੇ ਸੋਚਦੇ ਹੋ। ਖੈਰ ਇਹਦੇ ਵਿੱਚ ਜਿਹੜਾ ਤੁਹਾਡਾ ਕੀ ਗੱਲ ਕਰ ਰਹੇ ਆਪਾਂ,
1: ਮੇਨ ਮਤਲਬ 80s ਦੀ ਗੱਲ
0: ਨਹੀਂ, ਉਹ ਤਾਂ ਕਰ ਹੀ ਰਹੇ
1: ਹਾਂ, AI ਵਾਲੀ ਗੱਲ
0: ਹੈਗੀ, ਹਾਂ AI ਦੀ ਗੱਲ ਕਰ ਰਹੇ ਹਾਂ ਕਿ ਜਿਹੜੀ AI ਹੈ ਨਾ, AI ਦਾ ਤਰੀਕਾ ਕੀ ਆ, ਜਿੰਨਾ ਕੁ ਮੈਂ ਇਹਦੇ ਉੱਤੇ ਪੜ੍ਹ ਰਿਹਾ ਹਾਂ ਰਾਤੀ, AI ਦਾ ਤਰੀਕਾ ਹੀ ਇਹੋ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਡਾਟਾ ਚਾਹੀਦਾ ਵਾ, ਉਹਨਾਂ ਨੇ ਡਾਟੇ ਨੂੰ ਰੀਡ ਕਰਨਾ ਵਾ, ਹਿਊਮਨ ਬਿਹੇਵੀਅਰ ਚੈੱਕ ਕਰਨਾ, ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਅਗਲੀਆਂ ਚੀਜ਼ਾਂ ਤਿਆਰ ਕਰਨੀਆਂ, ਜਾਂ ਵੱਧ ਤੋਂ ਵੱਧ ਇੱਦਾਂ ਕਹਿ ਲਓ ਵੀ ਉਹਦਾ ਭੋਜਨ ਹੀ ਇਹ ਆ, ਵੱਧ ਤੋਂ ਵੱਧ ਬੰਦਿਆਂ ਦੀ ਇਨਫੋਰਮੇਸ਼ਨ, ਵੱਧ ਤੋਂ ਵੱਧ ਫੇਸ, ਵੱਧ ਤੋਂ ਵੱਧ ਲੋਕਾਂ ਦੇ ਬੋਲਣ ਦਾ ਸਟਾਈਲ, ਵੱਧ ਤੋਂ ਵੱਧ ਭਾਸ਼ਾਵਾਂ, ਜਿੰਨਾ ਵੱਧ ਤੋਂ ਵੱਧ ਉਹਨੂੰ ਫੀਡ ਕੀਤਾ ਜਾਂਦਾ, ਉਨਾ ਹੀ ਉਹਨੇ ਕੁੱਲ ਮਿਲਾ ਕੇ ਰਲਾ ਮਿਲਾ ਕੇ ਉਨਾ ਹੋਰ ਰੀਅਲ ਵੱਲ ਨੂੰ ਤੁਰੇ ਜਾਣਾ। ਸੋ ਇੱਕ ਤਰੀਕਾ ਇਹ ਵੀ ਆ ਕਿ ਕੁਛ ਇੱਦਾਂ ਦਾ ਟਰੈਂਡ, ਜਿੱਦਾਂ ਹੁਣ ਤੁਸੀਂ ਆ ਸਾਰੇ ਗਣਾਏ ਹੈ ਨਾ, ਪਿਕਸਲ ਹੋ ਗਿਆ ਜਾਂ ਜੋ ਵੀ ਆ, ਤੁਸੀਂ ਹੁਣ 80s ਵਾਲਾ ਟਰੈਂਡ ਕਹਿ ਰਹੇ ਹੋ, ਇੱਕ ਬਜ਼ੁਰਗਾਂ ਵਾਲਾ ਵੱਖਰਾ ਚੱਲਿਆ, ਹੁਣ ਉਹ ਤੋਂ ਟੱਪ ਕੇ ਬਜ਼ੁਰਗਾਂ ਵਾਲੇ 'ਤੇ ਆ ਗਿਆ, ਹੁਣ
1: ਸਾਰੇ ਬੀਬੀ
0: ਹੈ ਨਾ, ਉਹ ਬੁੱਢੇ ਬੁੱਢੇ ਹੋ ਕੇ ਫੋਟੋ ਤੁਸੀਂ ਪਾਉਣੀ, ਉਹ ਸਾਰਾ ਦਾ ਸਾਰਾ ਡਾਟਾ, ਸਾਰਿਆਂ ਦੀਆਂ ਸਾਰੀਆਂ ਫੋਟੋਆਂ ਜਿਹੜੀਆਂ ਨੇ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਆਪਾਂ ਫੀਡ ਕਰ ਰਹੇ ਹਾਂ AI ਨੂੰ, ਉਹ ਸਾਰੀਆਂ ਦੇ ਵਿੱਚੋਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਉਹਦਾ ਉਹਦੀ ਖੁਰਾਕ ਆ, ਅਤੇ ਉਹਨੂੰ ਉਹਨੇ ਕੁੱਲ ਮਿਲਾ ਕੇ ਸਾਰਾ ਡਾਟਾ ਲੈ ਕੇ ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰਨਾ। ਸੋ ਅਦਰਵਾਈਜ਼ ਮੰਨ ਲਓ ਆਪਾਂ ਵੈਸੇ ਫੋਰ ਐਗਜ਼ਾਮਪਲ ਉਦਾਂ, ਮਤਲਬ ਤੁਸੀਂ ਇੱਕ ਇੱਕ ਸਨੈਰੀਓ ਸੋਚੋ, ਤੁਸੀਂ ਮੰਨ ਲਓ ChatGPT ਜੈਮਨੀ ਜਾਂ ਜਿਹੜੀ ਵੀ ਤੁਸੀਂ ਵਰਤਦੇ ਹੋ ਹੈ ਨਾ, ਉਹਨਾਂ ਵੱਲੋਂ ਤੁਹਾਨੂੰ ਇੱਕ ਈਮੇਲ ਆਵੇ, ਇੰਸਟਾਗ੍ਰਾਮ ਫੇਸਬੁੱਕ ਕੋਈ ਵੀ, ਕਿ ਤੁਸੀਂ ਪਲੀਜ਼ ਅਸੀਂ ਨਾ ਆਪਣੇ ਸੋਫਟਵੇਅਰ ਇੰਟੈਲੀਜੈਂਟ ਕਰਨੇ, ਤੁਸੀਂ ਆਪਣੀਆਂ ਕੋਈ ਦੋ ਚਾਰ ਫੋਟੋ ਭੇਜੋਗੇ, ਤੁਸੀਂ ਦੱਸੋ ਮੈਨੂੰ ਭੇਜੋਗੇ, ਕਿਸੇ ਨੇ ਨਹੀਂ ਭੇਜਣੀ।
1: ਐਗਜ਼ੈਕਟਲੀ
0: ਇਹ ਉਹ ਤਰੀਕਾ ਵਾ ਜਦੋਂ ਉਹਨਾਂ ਜਦੋਂ
1: ਟੇਢੀ ਉਂਗਲੀ ਤੋਂ ਕੀ ਹੋਰ,
0: ਹਾਂਜੀ ਹਾਂਜੀ ਹਾਂਜੀ, ਟੇਢੀ ਵੀ ਕਿਉਂ ਕਰਨੀ, ਟੇਢੀ ਵੀ ਕਿਉਂ ਕਰਨੀ, ਤੁਸੀਂ ਇੱਕ ਵੇਟ ਇੱਦਾਂ ਦੀ ਰੱਖੋ, ਤੁਸੀਂ ਉਦਾਂ ਦਾ ਕੁਛ ਇੱਕ ਰੱਖੋ ਸੋਸ਼ਾ ਵੀ ਤੁਹਾਨੂੰ ਤਰਲੇ ਕਿਉਂ ਮਾਰਨੇ ਪੈਣ, ਤੁਹਾਨੂੰ ਕਿਸੇ ਨੂੰ ਰਿਕੁਐਸਟ ਕਿਉਂ ਕਰਨੀ ਪਵੇ, ਆਪ ਬੰਦਾ ਤੁਹਾਡੇ ਕੋਲ ਚੱਲ ਕੇ ਆਵੇ, ਹਾਂ ਤੁਹਾਡੇ ਦਰਵਾਜ਼ੇ ਤੱਕ ਚੱਲ ਕੇ ਆਵੇ, ਤੁਹਾਨੂੰ ਆਪ ਮਤਲਬ ਰਾਤੋ ਰਾਤ, ਤੁਸੀਂ ਸੋਚੋ ਵੀ ਕਿੰਨਾ ਮਿਲੀਅਨਸ ਬਿਲੀਅਨਸ ਆਫ ਫੇਸਿਸ ਦਾ ਡਾਟਾ ਜਿਹੜਾ ਵਾ ਉਹ ਰਾਤੋ ਰਾਤ ਆਪਾਂ ਮੰਨ ਲਓ ਇੱਕੋ ਜਗ੍ਹਾ 'ਤੇ ਫੀਡ ਕਰਤਾ, ਉਹ ਵੀ ਲਿਖ ਕੇ ਦੇ ਕੇ ਵੀ ਕਰ ਲਾ ਜਿੱਥੇ ਤੂੰ ਯੂਜ਼ ਕਰਨਾ,
1: ਯੂਜ਼ ਕਰਨਾ। ਐਗਜੈਕਟਲੀ, ਈਵਨ ਮੈਂ ਤਾਂ ਇਦ ਤੱਕ ਲੋਕਾਂ ਨੂੰ ਦੇਖਿਆ ਕਿ ਜਿਵੇਂ ਐਟ ਪ੍ਰੈਜੈਂਟ ਮਤਲਬ ਅਗਰ ਇੱਕ ਲੇਡੀ ਪ੍ਰੈਗਨੈਂਟ ਹੈ ਅਤੇ ਉਹਨੇ ਅਤੇ ਆਪਣੇ ਹਸਬੈਂਡ ਦੀ ਦੋਨਾਂ ਦੀ ਫੋਟੋ ਕਿ ਇਫ ਇਟ ਇਜ਼ ਅ ਬੋਏ ਕਿ ਕਿੱਦਾਂ ਦਾ ਲੱਗੇਗਾ, ਇਫ ਇਟ ਇਜ਼ ਅ ਗਰਲ ਕਿੱਦਾਂ ਦੀ ਲੱਗੇਗੀ, ਇਹ ਵੀ ਲੋਕ ਆਪਣੇ ਫਿਊਚਰ ਬੇਬੀ ਦੀ ਫੋਟੋ ਮਤਲਬ ਉਸ ਤੋਂ AI ਤੋਂ ਬਣਾ ਰਹੇ ਨੇ, ਇੱਦਾਂ ਦੇ ਵੀ ਲੋਕ।
0: ਡਿਪੈਂਡ ਕਰਦਾ ਹੈ ਨਾ ਕਿੱਦਾਂ ਦੀ ਅਜਿਹੀ ਤੁਹਾਡੀ ਨਾ ਕਿੱਦਾਂ ਦਾ ਤੁਸੀਂ ਹੋਲਡ ਕਰ ਸਕਦੇ ਹੋ, ਕਈ ਲੋਕ ਮੈਂਟਲੀ ਬਹੁਤ ਸਟਰੋਂਗ ਹੁੰਦੇ ਆ, ਉਹਨਾਂ ਨੂੰ ਮੈਂ ਕਹੂੰਗਾ ਠੀਕ ਆ, ਪਰ ਕਈ ਲੋਕ ਤੁਸੀਂ ਵੇਖੋ ਕਿੰਨੇ ਵੀਕ ਹੁੰਦੇ ਮੈਂਟਲੀ,
1: ਸਬਰ ਹੀ ਨਹੀਂ ਹੈ ਨਾ, ਕਿ
0: ਜਾਂ ਫਿਰ ਪਰਿਵਾਰ ਦੇ ਵਿੱਚ ਇਹ ਚੀਜ਼ ਤੁਸੀਂ ਸੋਚੋ ਵੀ ਬਜ਼ੁਰਗਾਂ ਦੇ ਉੱਤੇ ਕਿੱਦਾਂ ਅਸਰ ਕਰਦੀ ਆ, ਖਾਸ ਤੌਰ ਦੇ ਉੱਤੇ ਉਹ ਪਰਿਵਾਰ ਜਿਹਦੇ ਵਿੱਚ ਮੰਨ ਲਓ ਸੱਸ ਅੜੀ ਬੈਠੀ ਆ ਵੀ ਮੈਂ ਕੁੜੀ ਦਾ ਨਾਂ ਹੀ ਨਹੀਂ ਲੈਣ ਦੇਣਾ, ਇੱਦਾਂ ਦੇ ਹੈਗੇ ਆ ਨਾ ਪਰਿਵਾਰ, ਉੱਥੇ ਤੁਸੀਂ ਉਹ ਫੋਟੋ ਜਿਹੜੀ ਆ ਉਹ ਚਾਅ ਦੇ ਨਾਲ ਸਾਰਿਆਂ ਨਾਲ ਸਾਂਝੀ ਕਰ ਲਈ, ਇਮੋਸ਼ਨਸ ਜੁੜ ਜਾਂਦੇ ਬੰਦੇ ਦੇ, ਹੈਗੀ ਕੀ ਹੈ ਸਾਰਾ ਕੁਛ ਤਾਂ ਇਮੈਜੀਨੇਸ਼ਨ ਹੀ ਆ, ਇੱਕ ਇਮੈਜੀਨੇਸ਼ਨ ਨੂੰ ਤੁਸੀਂ ਜਿਹੜੀ ਇੱਕ ਖਿਆਲਾਂ ਦੇ ਵਿੱਚ ਪਿਕਚਰ ਦੇਣੀ ਸੀ ਉਹ ਤੁਸੀਂ ਸਾਹਮਣੇ ਕੱਢ ਕੇ ਹੱਥ 'ਚ ਫੜ ਲਈ।
1: ਐਗਜੈਕਟਲੀ, ਉਹ ਸਾਰੀ ਬਿਊਟੀ ਤਾਂ ਤੁਸੀਂ ਖਤਮ ਹੀ ਕਰਤੀ ਨਾ, ਜਿਹੜਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਨਾ, ਸਾਰਾ ਕੁਛ ਤੁਸੀਂ ਇੱਕ ਉਹ ਤਸਵੀਰ ਹੀ ਤੁਸੀਂ ਲਿਆ ਹੈ ਨਾ, ਇੱਕ ਉਹ ਈਵਨ ਹਾਲਾਂਕਿ ਕਈ ਜਿਹੜਾ ਬੱਚਾ ਆਉਣਾ ਹੈ ਸਾਡੀ ਜ਼ਿੰਦਗੀ 'ਚ ਉਹ ਜ਼ਰੂਰ ਉਹ 100% ਉਹਦੇ ਨਾਲ ਥੋੜ੍ਹੀ ਨਾ ਮੈਚ ਖਾਏਗਾ ਜਿਹੜੀ ਤੁਸੀਂ ਤੁਹਾਨੂੰ AI ਨੇ ਫੋਟੋ ਕੱਢ ਕੇ ਦਿੱਤੀ ਆ।
0: ਮੈਂ ਤਾਂ ਇੱਕ ਮੈਂ ਜਾਣਦਾ ਸਾਡੇ ਸੱਜਣ ਉਹਨਾਂ ਨੇ ਬਣਾਈ ਸੀ ਅਤੇ ਮਤਲਬ ਉਹ ਤਾਂ ਕਹਿੰਦੇ ਸੀ ਕਾਫੀ ਰਲਦੀ ਮਿਲਦੀ ਪਰ ਮੈਨੂੰ ਲੱਗਦਾ ਵੀ ਨਹੀਂ ਉਹ ਐਵੇਂ ਆਪਣਾ ਵਹਿਮ ਹੁੰਦਾ ਵਾ ਕਿਉਂਕਿ ਬੱਚੇ ਸਾਰੇ ਇੱਕੋ ਜਿਹੇ ਲੱਗਦੇ
1: ਸ਼ੁਰੂ
0: ਪਰ ਚਲੋ ਇਹ ਇੰਟੈਲੀਜੈਂਟ ਹੋਈ ਜਾਂਦੇ ਆ ਦੋਵਾਂ ਦੇ ਫੀਚਰ ਮਾਂ ਪਿਓ ਦੇ ਰਲਾ ਕੇ ਅਤੇ ਉਹਨਾਂ ਨੇ ਉੱਦਾਂ ਦਾ ਕੁਛ ਉਹਨਾਂ ਨੇ ਕਰ ਦੇਣਾ ਪਰ ਮੈਂ ਇੱਕ ਹੋਰ ਕੇਸ ਇੱਦਾਂ ਦਾ ਜਸ ਜੀ ਮੈਂ ਜਾਣਦਾ ਕਿ ਉਹ ਕਿਉਂਕਿ ਇਹ ਅਵਸਥਾ ਉੱਦਾਂ ਦੀ ਹੁੰਦੀ ਹੈ ਜਦੋਂ ਨਾ ਬੰਦਾ ਬੈਠਾ ਵਾ ਉਹ ਬਹੁਤ ਇਮੋਸ਼ਨ ਜਦੋਂ ਇਮੋਸ਼ਨਲ ਹੁੰਦੇ ਗਿਆ ਅਤੇ ਪ੍ਰੈਗਨੈਂਟ ਮਾਂ ਬਹੁਤ ਜ਼ਿਆਦਾ ਇਮੋਸ਼ਨ 'ਚ ਚੱਲ ਜਾਂਦੀ ਆ ਕਿਉਂਕਿ ਹਾਰਮੋਨ ਚੇਂਜ ਨਾਲ ਹੈ ਨਾ
1: ਅਤੇ
0: ਮੈਂ ਇੱਦਾਂ ਦਾ ਵੀ ਇੱਕ ਕੇਸ ਵੇਖਿਆ ਵੀ ਉਹ ਉਹਨਾਂ ਨੇ ਫੋਟੋ ਬਣਾਈ ਅਤੇ ਉਸ ਤੋਂ ਬਾਅਦ ਉਹਨੇ ਹਰ ਰੋਜ਼ ਉਹਨੂੰ ਕਿਉਂਕਿ ਉਹਦਾ ਉਹ ਪੂਰਾ ਹੋ ਜਾਂਦਾ ਸੀ ਲਿਮਿਟ ਜੀ ਹੈ ਨਾ ਜੋ ਵੀ ਉਹ ਕਰਦੇ ਸੀ ਅਤੇ ਉਹ ਦੱਸਣ ਵੀ ਉਹ ਜਿੰਨੀ ਵਾਰੀ ਵੀ ਉਹਦੀ ਫਿਰ ਦੁਬਾਰਾ ਉਹ ਵੇਟ ਕਰਨੀ ਵੀ ਫਿਰ ਇਹ ਦੁਬਾਰਾ ਆਵੇ ਅਤੇ ਜਾਂ ਫਿਰ ਘਰ ਵਾਲੇ ਦੇ ਅਕਾਊਂਟ ਤੋਂ ਕਦੀ ਕਿੱਦਾਂ ਮਤਲਬ ਉਹਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ ਵੀ ਹਾਂ ਆਹ ਨਹੀਂ ਆਹ ਚੀਜ਼ ਇੱਦਾਂ ਦੀ ਹੋਣੀ ਚਾਹੀਦੀ ਆ
1: ਮੇਰੇ ਬੱਚੇ
0: ਦੀ ਹਾਂ ਬੱਚੇ ਦੀ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਉਹਨੂੰ ਮਤਲਬ ਕਸਟਮਾਈਜ਼ ਕਰਨ ਦੇ ਉੱਤੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਵੀ ਇੱਕ ਵੀਡੀਓ ਗੇਮ ਉਹ ਵੀ ਇੱਕ ਖੇਡ ਬਣ ਗਈ ਇੱਕ ਮਾਂ ਦੇ ਲਈ ਕਿ ਮੈਂ ਆਪਣਾ ਬੱਚਾ ਆਪਣੇ ਹੱਥੀਂ ਇੱਦਾਂ ਦਾ ਕ੍ਰੀਏਟ ਕਰਨਾ ਠੀਕ ਆ ਉਹੀ ਫਿਰ ਗੱਲ ਆ ਜਾਂਦੀ ਆ ਕਿ ਕਈ ਲੋਕ ਮੈਂਟਲੀ ਸਟਰੋਂਗ ਹੁੰਦੇ ਆ ਉਹ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਕਈਆਂ ਨੂੰ ਉਹ ਚੀਜ਼ ਜਿਹੜੀ ਆ ਪਤਾ ਵੀ ਨਹੀਂ ਲੱਗਦਾ ਵੀ ਕਿੱਦਾਂ ਉਹ ਕਿਹੜੇ ਪਾਸੇ ਨੂੰ ਕਿੱਦਾਂ ਦਾ ਅਸਰ ਕਰ ਜਾਂਦੀ ਹੈ ਪਰ ਇਸ ਸਭ ਕੁਛ ਦੇ ਦਰਮਿਆਨ ਇੱਕ ਚੀਜ਼ ਆਪਾਂ ਮਿਸ ਕਰ ਜਾਂਦੇ ਹਾਂ ਕਿ ਜਿਹੜਾ ਵਾਕਈ ਆਪਾਂ ਇੱਕ ਇਮੋਸ਼ਨਲੀ ਅਟੈਚਮੈਂਟ ਫੀਲ ਕਰਨੀ ਹੁੰਦੀ ਆ ਮੰਨ ਲਓ ਉਹੀ ਆਪਾਂ ਉੱਧਰੋਂ ਧਿਆਨ ਹਟਾ ਕੇ ਅਤੇ ਇੱਧਰ ਲਾ ਤਾ ਇੱਕ ਅਟੈਚਮੈਂਟ ਤੁਸੀਂ ਫੀਲ ਕਰਨੀ ਹੁੰਦੀ ਵੀ ਤੁਸੀਂ ਤੋ ਜੋ ਤੁਹਾਡੇ ਅੰਦਰ ਆ ਹੈ ਨਾ ਉਹ ਚੀਜ਼ਾਂ ਤੁਸੀਂ ਫੀਲ ਕਰਨੀਆਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਪਿਕਚਰ ਬਣਾਉਣੀ ਹੁੰਦੀ ਆ ਨਾ ਸੋਚਣੇ ਹੁੰਦੇ ਆ ਇਮੈਜੀਨੇਸ਼ਨ ਦੇ ਵਿੱਚ ਤੁਸੀਂ ਜਗ੍ਹਾ ਡਿਸਾਈਡ ਕਰ ਲੈਂਦੇ ਹੋ ਕਿੱਥੇ ਕਿੱਥੇ ਆਪਾਂ ਜਾਵਾਂਗੇ ਕਿੱਥੇ ਕਿੱਥੇ ਆਪਾਂ ਕੱਪੜੇ ਲਵਾਂਗੇ ਬੱਚਿਆਂ ਦੇ ਕਦੋਂ ਕੁ ਆਪਾਂ ਇੰਡੀਆ ਜਾਵਾਂਗੇ ਫਿਰ ਜਾਵਾਂਗੇ ਅਤੇ ਕਿਹੜੇ ਰਿਸ਼ਤੇਦਾਰ ਵੱਲ ਜਾਵਾਂਗੇ ਉਹ ਕਿੱਦਾਂ ਸਾਨੂੰ ਮਿਲੂਗਾ ਹੈ ਨਾ ਉਹ ਸਾਰੀ ਤੁਹਾਡੀ ਕਿੰਨੀਆਂ ਇਮੈਜੀਨੇਸ਼ਨਸ ਹੁੰਦੀਆਂ ਪਰ ਇੱਥੇ ਆਪਾਂ ਸਾਰਾ ਕੁਛ ਇੱਧਰਲੇ ਪਾਸੇ ਨੂੰ ਲਾਤਾ
1: ਬਿਲਕੁਲ ਹੁਣ ਸਾਰਾ ਕੁਛ ਹੀ ਆਪਾਂ ਹਰ ਇੱਕ ਚੀਜ਼ ਦੇ ਵਿੱਚ ਟੂ ਮੱਚ ਮਤਲਬ ਔਨਲਾਈਨ ਜਾਂ ਟੂ ਮੱਚ ਸੋਸ਼ਲ ਮੀਡੀਆ ਇਹ ਚੀਜ਼ਾਂ ਨੇ ਮਤਲਬ ਹਰ ਇੱਕ ਚੀਜ਼ ਧੀਰੇ ਧੀਰੇ ਸਾਈਡਲਾਈਨ ਕਰਕੇ ਇਹ ਮੇਨ ਹੀਰੋ ਪਲੇ ਕਰਨ ਕਿਉਂਕਿ ਆਪਾਂ ਦੇ ਰਹੇ ਹਾਂ ਉਹਨੂੰ ਮੌਕਾ ਨਾ ਸੋਸ਼ਲ ਮੀਡੀਆ ਜਾਂ ਇੱਦਾਂ ਦੇ ਚੈਟ ਜੀਪੀਟੀ ਜਾਂ ਕੋਈ ਵੀ ਸੋ ਐਂਡ ਸੋ ਐਪਸ ਨੂੰ ਕਿ ਜਿਹੜਾ ਮੇਨ ਤੁਹਾਡਾ ਟਾਈਮ ਹੈ ਉਹ ਵਾਲਾ ਟਾਈਮ ਇੰਨਾ ਸਟਰੋਂਗ ਬੌਂਡ ਵਾਲਾ ਹੁੰਦਾ ਹੈ ਕਹਿੰਦੇ ਨਾ ਕਿ ਕਈ ਚੀਜ਼ਾਂ 'ਤੇ ਮਤਲਬ ਐਵੇਂ ਕਹਿੰਦੇ ਢਿੱਡੋ ਮਤਲਬ ਸਿੱਖ ਕੇ ਨਹੀਂ ਆਏ ਪਰ ਕਈ ਚੀਜ਼ਾਂ ਵਾਕਈ ਜਿਵੇਂ ਬਹੁਤ ਲੋਕਾਂ ਦੇ ਨੈਗੇਟਿਵ ਕੇਸਿਸ ਦੇ ਵੀ ਦੇਖੇ ਕਿ ਜੇ ਉਹ ਕੁੜੀ ਬਹੁਤ ਜ਼ਿਆਦਾ ਡਿਪਰੈਸਡ ਹੈ ਬਹੁਤ ਜ਼ਿਆਦਾ ਸੈਡ ਹੈ ਅਤੇ ਉਹ ਸਾਰੇ ਉਹ ਕੈਰੀ ਫੋਰਵਰਡ ਹੁੰਦੇ ਬਹੁਤ ਸਾਰੇ ਕੇਸਿਸ 'ਚ ਇਹ ਵੀ ਦੇਖਣ ਨੂੰ ਮਿਲਿਆ ਕਿਉਂਕਿ ਕਹਿੰਦੇ ਨਹੀਂ ਤਾਂ ਹੀ ਤਾਂ ਵੱਡੇ ਕਹਿੰਦੇ ਕਿ ਜਦੋਂ ਵੀ ਤੁਸੀਂ ਪ੍ਰੈਗਨੈਂਟ ਹੋ ਜਿੰਨਾ ਹੋ ਸਕੇ ਕਿਤਾਬਾਂ ਪੜ੍ਹੋ ਪਾਠ ਕਰੋ ਸਿਮਰਨ ਕਰੋ ਜਿਹੜੀ ਤੁਹਾਨੂੰ ਪੋਜ਼ਿਟਿਵਿਟੀ ਦੇ ਚੀਜ਼ ਰਾਦਰ ਦੈਨ ਟੀ ਵੀ ਉਸ ਟਾਈਮ ਪਹਿਲਾਂ ਤਾਂ ਫੋਨ ਇੰਨੇ ਨਹੀਂ ਹੁੰਦੇ ਸੀਗੇ ਇਹ ਅਤੇ ਇਹੀ ਕਹਿੰਦੇ ਸੀ ਟੀ ਵੀ ਵੱਲ ਹਟੋ ਪਾਠ ਕਰ ਲਓ ਸਿਮਰਨ ਕਰ ਲਓ ਜਾਂ ਗੁਰੂ ਘਰ ਚੱਲ ਜਾਓ ਤਾਂ ਕਿ ਜਿੰਨੀ ਪੋਜ਼ਿਟਿਵਿਟੀ ਤੁਹਾਡੇ ਅੰਦਰ ਹੋਏਗੀ ਅਤੇ ਉਹ ਬੱਚੇ ਨੂੰ ਵੀ ਮਿਲੇਗੀ
0: ਇਹੋ ਹੀ ਆ ਚਲੋ ਹੁਣ ਇਹ ਆਪਾਂ
1: ਥੋੜ੍ਹਾ ਜਿਹਾ ਪਾਸੇ ਚਲੇ ਗਏ
0: ਹਾਂ ਹਟ ਗਏ ਆ ਪਰ ਚਲੋ ਐਨੀਵੇ ਪਰ ਇਹ ਚੀਜ਼ ਨਾ ਬਹੁਤ ਮੈਟਰ ਕਰਦੀ ਈਵਨ ਵੀਕਐਂਡ ਦੇ ਉੱਤੇ ਕੋਈ ਗੱਲ ਸਾਡੀ ਇਸ ਵਿਸ਼ੇ ਦੇ ਉੱਤੇ ਕਿਸੇ ਨਾਲ ਚੱਲ ਰਹੀ ਅਤੇ ਈਵਨ ਇਹ ਚੀਜ਼ ਪ੍ਰੂਵਨ ਵੀ ਆ ਕਿ ਹਾਰ ਚੀਜ਼ਾਂ ਪਲੱਸ ਜਿੰਨਾ ਨਸ਼ਾ ਪੱਤਾ ਇਸ ਟਾਈਮ ਸਮਾਜ 'ਚ ਚੱਲ ਰਿਹਾ ਵਾ ਜਿੰਨੇ ਵੀ ਜਿਹੜੀ ਵੀ ਟਾਈਪ ਦੇ ਨਸ਼ੇ ਤੁਸੀਂ ਮੰਨ ਲਓ ਭਾਵੇਂ ਤੁਸੀਂ ਵੀ ਇੱਕ ਪ੍ਰੈਕਟੀਕਲੀ ਤੁਸੀਂ ਐਕਸਪੈਰੀਮੈਂਟ ਕਰਿਓ ਸੋਚ ਕੇ ਵੇਖਿਓ ਜਿਹੜੇ ਵੀ ਸੁਣ ਰਹੇ ਨੇ ਇਸ ਟਾਈਮ ਦੇ ਉੱਤੇ ਕਿਤਾਬਾਂ 'ਚੋਂ ਜਾਂ ਸਰਵਿਸ ਤੋਂ ਤਾਂ ਆਪਾਂ ਨੂੰ ਬਹੁਤ ਕੁਛ ਮਿਲ ਜਾਂਦਾ ਪਰ ਤੁਸੀਂ ਆਪਣੇ ਆਪਣੇ ਸਰਕਲ ਦੇ ਵਿੱਚ ਆਪਣੇ ਆਪਣੇ ਘਰਾਂ 'ਚ ਦੂਰ ਨੇੜੇ ਸੋਚ ਕੇ ਵੇਖਿਓ ਕਿ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਵੀ ਜਿਹੜੀ ਆ ਡਰੱਗਸ ਦੇ ਆਦੀ ਸੀ ਚਾਹੇ ਉਹ ਸ਼ਰਾਬ ਦੇ ਹੀ ਫੀਮ ਦੇ ਹੀ ਜਾਂ ਹੋਰ ਜੋ ਵੀ ਗੰਦ ਪੇਲ ਅੱਜ ਕੱਲ੍ਹ ਆਉਂਦਾ ਜਿੰਨਾ ਵੀ ਏ ਟੂ ਜੈੱਡ ਜਿੱਦਾਂ ਵੀ ਤੁਸੀਂ ਸੋਚਦੇ ਕਰਦੇ ਹੋ ਅਤੇ ਉਹ ਸੋਚ ਕੇ ਅਤੇ ਉਹ ਵੇਖਿਓ ਕਿ ਉਹਨਾਂ ਦੇ ਬੱਚੇ ਗਾਂਹ ਕਿੱਦਾਂ ਦੇ ਨੇ ਉਹਨਾਂ ਦੇ ਉੱਤੇ ਕੀ ਅਸਰ ਹੈ ਤੁਹਾਨੂੰ ਸਰਪ੍ਰਾਈਜ਼ਿੰਗ ਡਾਟਾਸ ਤੁਹਾਨੂੰ ਮਿਲਣਗੇ ਔਰ ਸਾਡੇ ਕਦੀ ਧਿਆਨ ਨਹੀਂ ਗਏ ਇਸ ਪਾਸੇ ਨੂੰ ਪਰ ਤੁਸੀਂ ਵੇਖੋਗੇ ਕਿ ਜਿੱਦਾਂ ਹੁਣ ਤੁਸੀਂ ਪ੍ਰੈਗਨੈਂਸੀ ਦੀ ਗੱਲ ਕਰ ਰਹੇ ਮੈਂ ਤਾਂ ਇੱਧਰ ਲਾਇਆ ਹਾਂ ਕਿ ਇਹ ਸਿਰਫ ਮੈਂ ਆਪਾਂ ਮਾਂ 'ਤੇ ਬਾਅਦ 'ਚ ਆਉਂਦੇ ਹਾਂ ਹੁਣ ਤਾਂ ਮਾਵਾਂ ਦਾ ਵੀ ਵਿੱਚੇ ਤੁਹਾਨੂੰ ਐਡ ਕਰਨਾ ਪਊਗਾ ਪਰ ਪਿਓ ਵਾਲਾ ਤੁਸੀਂ ਜੇ ਇਕੱਲਾ ਐਡ ਕਰੋ ਅਤੇ ਜਿਨ੍ਹਾਂ ਦੇ ਜਦੋਂ ਉਹਨਾਂ ਨੇ ਕਨਸੀਵ ਕੀਤਾ ਉਸ ਸਮੇਂ ਜੇ ਪਿਓ ਆਦੀ ਹੀ ਆਦਿ ਕਹਿ ਲਓ ਜਾਂ ਫਿਰ ਉੱਦਾਂ ਕਹਿ ਲਓ, ਅਤੇ ਤੁਸੀਂ ਵੇਖੋਗੇ ਕਿ ਉਹ ਬੱਚਿਆਂ 'ਤੇ ਅਸਰ ਹੈਗੇ ਆ, ਜਿਹੜਾ ਜਿਹੜਾ ਜਿੰਨਾ ਜਿੰਨਾ ਡੀਪ ਆ ਉਹਦੇ ਉੱਤੇ ਉੱਦਾਂ ਦਾ। ਅਤੇ ਇਹ ਆਪਾਂ ਪਿਓ ਦੀ ਗੱਲ ਕਰ ਰਹੇ ਹਾਂ, ਅਤੇ ਮਾਂ ਦੇ ਤਾਂ ਤੁਸੀਂ ਸੋਚੋ ਕੁਛ ਨਾ ਕਿ ਕੀ ਆ ਉਹ, ਹੁਣ ਉਹ ਸਾਈਡ ਇਫੈਕਟ ਸਾਨੂੰ ਇਸ ਟਾਈਮ ਦੇ ਉੱਤੇ ਜਾਂ ਫਿਰ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਿਲਣੇ ਆ। ਸੋ ਉਹਦਾ ਵੀ ਤੁਸੀਂ ਵੇਖਿਓ, ਆਪੋ ਆਪਣੇ ਆਸ ਪਾਸ ਆਪੋ ਆਪਣੇ ਝਾਤੀ ਮਾਰ ਕੇ, ਬਹੁਤ ਬਹੁਤ ਕੁਛ ਆ ਸਮਾਜ ਦੇ ਵਿੱਚ ਜਿਹੜਾ ਆਪਾਂ ਅੱਖਾਂ ਮੀਟ ਕੇ ਅਤੇ ਆਪਾਂ ਤੁਰੇ ਜਾਂਦੇ ਹਾਂ। ਪਰ ਅੱਜ ਆਪਾਂ ਫਿਰ ਵਾਪਸ ਗੱਡੀ ਮੋੜਦੇ ਹਾਂ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲੁਕਸ ਦੀ ਚੱਲ ਰਹੀ ਆ, ਅਤੇ ਤੁਸੀਂ ਵੀ ਇਹਦੇ 'ਤੇ ਸਾਂਝ ਪਾ ਸਕਦੇ ਜੇ ਤੁਸੀਂ ਬਣਾਈ ਆ ਫੋਟੋ, ਅਤੇ ਫਿਰ ਸਾਨੂੰ ਵੀ ਵਿਖਾਇਓ ਤੁਸੀਂ ਕਿੱਦਾਂ ਦੀ ਲੱਗੀ ਆ।
1: ਅਤੇ
0: 80s ਦਾ ਸੋਰੀ ਜਿਹੜਾ ਉਹ ਸਮੇਂ ਦੇ ਦੌਰ ਦਾ ਤੁਹਾਨੂੰ ਕਿਹੜਾ ਪੱਖ ਵਧੀਆ ਲੱਗਦਾ ਸੀ, ਜਾਂ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ, ਜਾਂ ਕਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਹੈ ਨਾ। ਜਿੱਦਾਂ ਮੈਨੂੰ ਤਾਂ ਉਹ ਗਾਣਾ ਲੱਗਾ ਅਤੇ ਮੈਂ ਗਾਣਾ ਸ਼ੇਅਰ ਕਰਦਾ
1: ਬਾਲੀਵੁੱਡ ਦਾ 80s ਵਾਲਾ ਸੌਂਗ। ਮੈਨੂੰ ਤਾਂ ਲੱਗਦਾ ਉਸ ਟਾਈਮ ਦਾ ਬਹੁਤ ਸਾਰੀ ਚੀਜ਼ਾਂ ਜੇ ਕੰਪੇਅਰ ਕਰੀਏ ਤਾਂ ਚੇਂਜਸ ਤਾਂ ਹੈ, ਕਿ ਡਰਾਸਟਿਕਲੀ ਚੇਂਜਸ ਹੈ। ਜਿਵੇਂ ਪਹਿਲਾਂ ਲੋਕ ਇੱਕ ਦੂਜੇ ਨੂੰ ਖੱਤ ਲਿਖਦੇ ਸੀ, ਹੁਣ DM ਕਰਦੇ ਨੇ ਇੰਸਟਾਗ੍ਰਾਮ 'ਤੇ। ਹੁਣ ਪਹਿਲਾਂ ਫੋਟੋਆਂ ਹਾਰਡ ਕਾਪੀਜ਼ ਰੱਖੀ ਜਾਂਦੀ
0: ਸੀ। DM ਕੀ ਚੀਜ਼ ਆ?
1: ਡਾਇਰੈਕਟ ਮੈਸੇਜ ਇੰਸਟਾਗ੍ਰਾਮ 'ਤੇ, ਜਾਂ ਉਸ 'ਤੇ ਡਾਇਰੈਕਟ ਮੈਸੇਜ ਕਰ ਦਿੰਦੇ ਨਾ,
0: ਅੱਛਾ, ਜਿਹਨੂੰ ਆਪਾਂ ਇਨਬੋਕਸ ਕਹਿ ਦਿੰਦੇ ਹਾਂ।
1: ਇਨਬੋਕਸ,
0: ਓਕੇ ਓਕੇ ਓਕੇ।
1: ਕਹਿੰਦੇ ਨੇ ਯੂ ਸਲਾਈਟਲੀ ਲੈਂਡਡ ਇਨ ਮਾਈ DMs, ਐਵੇਂ ਇੱਕ ਸਲੈਂਗ ਯੂਜ਼ ਕਰਦੇ ਬੱਚੇ।
0: ਓਕੇ, ਵੀ ਪਬਲਿਕਲੀ ਨਾ ਪਾ ਵੀ ਮੈਨੂੰ
1: ਉੱਥੇ ਪਾ। ਓਕੇ, ਕਈ ਵਾਰੀ ਆਪਾਂ ਕਿਸੇ ਤੋਂ ਪ੍ਰਾਈਜ਼ ਨਹੀਂ ਪੁੱਛਦੇ ਲੋਕੀ ਕਿਸੇ ਚੀਜ਼ ਦਾ, ਤੇ ਲੋਕੀ ਕਹਿੰਦੇ DM ਮੀ, ਤੇ ਉਹ ਡਾਇਰੈਕਟ ਨਹੀਂ ਦੱਸਣਾ, ਮੈਨੂੰ DM ਕਰ ਦੋ।
0: ਨਹੀਂ, ਹਲੇ ਵੀ ਇਨਬੋਕਸ ਤੇ ਹੀ ਆ।
1: ਤੇ ਉਹ ਇਹ ਚੀਜ਼ ਹੈ। ਤੇ ਪਹਿਲੇ ਦੇ ਟਾਈਮ ਦੇ ਵਿੱਚ, ਹੁਣ ਆਪਾਂ ਪਹਿਲੇ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ, ਮੈਨੂੰ ਉਹ ਵਾਲਾ ਟਾਈਮ ਯਾਦ ਆਉਂਦਾ ਕਿ ਸਪੈਸ਼ਲੀ ਦੁਕਾਨਾਂ ਹੁੰਦੀ ਸੀ ਜਿੱਥੇ ਰਿਕਾਰਡਿੰਗ ਹੁੰਦੀ ਸੀ ਗਾਣਿਆਂ ਦੀ।
0: ਤੁਸੀਂ
1: ਪਰਚੀ 'ਚ 12 ਗਾਣੇ ਲਿਖ ਕੇ ਲੈ ਕੇ ਜਾਣਾ, ਅਤੇ A ਔਰ B ਸਾਈਡ 'ਚ ਉਹਨੇ ਭਰ ਕੇ ਦੇਣੇ, ਅਤੇ ਜਿਹੜਾ ਤੁਹਾਡਾ ਮੰਨ ਲਓ 3 ਨੰਬਰ 'ਤੇ ਗਾਣਾ ਹੈ, ਅਤੇ ਤੁਸੀਂ ਰਿਵਾਈਂਡ ਕਰੀਏ, ਮਤਲਬ ਫਾਰਵਰਡ ਕਰ ਕਰਕੇ ਤੁਸੀਂ ਉਹ ਗਾਣੇ 'ਤੇ ਆਓਗੇ 3 'ਤੇ। ਹੁਣ ਤਾਂ ਕੀ ਹੈ, ਸਪੋਟੀਫਾਈ 'ਤੇ ਤੁਸੀਂ ਜਿਹੜਾ ਮਰਜ਼ੀ ਗਾਣਾ ਜਦ ਚਾਹੇ ਸੁਣ ਲਓ,
0: ਸਿੱਧਾ ਜਾਓ ਉੱਥੇ ਲਓ
1: ਡਾਇਰੈਕਟ।
0: ਉਹ ਉਹੀ ਹੈ ਨਾ, ਆਪਾਂ ਗੱਲ ਜਿੱਦਾਂ ਅੱਜ ਆਪਾਂ ਕਹਾਣੀ ਵੀ ਸਾਂਝੀ ਕੀਤੀ, ਆਪਾਂ ਹਰ ਇੱਕ ਚੀਜ਼ ਆਪਾਂ ਚਾਹੁੰਦੇ ਹਾਂ ਵੀ ਇਹਦੇ ਹੋਰ ਆਪਾਂ ਐਡਵਾਂਸ ਚੱਲ ਜਾਈਏ, ਅੱਗੇ ਚੱਲ ਜਾਈਏ, ਅੱਗੇ ਚੱਲ ਜਾਈਏ, ਅੱਗੇ ਚੱਲ ਜਾਈਏ, ਫਿਰ ਉੱਥੋਂ ਡੈਡ ਐਂਡ ਮਿਲਦਾ, ਫਿਰ ਆਪਾਂ ਪਿਛਾਂਹ ਪਾਉਂ ਕੇ ਵੇਖਦੇ ਹਾਂ ਵੀ ਹੁਣ ਆਪਾਂ ਪਿੱਛੇ ਵੀ ਵੇਖੀਏ ਕੀ ਆਪਾਂ ਗਵਾਇਆ। ਬੇਸਿਕਲੀ ਜਿਹੜੇ ਕਹਿੰਦੇ ਸਮੇਂ ਨੂੰ, ਇੱਕ ਇਹ ਵੀ ਪੱਖ ਹੁੰਦਾ ਇਹਦਾ ਕਿ ਜਿਹੜੇ ਸਮੇਂ ਨੂੰ ਤੁਸੀਂ ਖੁੱਲ੍ਹ ਕੇ ਨਹੀਂ ਜੀਵਿਆ, ਤੁਸੀਂ ਜ਼ਿੰਦਗੀ ਦੇ ਵਿੱਚ ਘੁੰਮ ਘੁੰਮ ਕੇ ਉਸ ਸਮੇਂ ਵੱਲ ਨੂੰ ਵੇਖਦੇ ਰਹਿੰਦੇ ਹੋ ਵੀ ਕਦੋਂ ਮੈਨੂੰ ਫਿਰ ਮੌਕਾ ਮਿਲੇ, ਅਤੇ ਤੁਸੀਂ ਸੋਚ ਕੇ ਵੇਖੋ ਵੀ ਹਾਲੇ ਇਹ ਉਹ ਵਾਲਾ ਦੌਰ ਆ ਜਿਹੜਾ ਆਪਾਂ ਫਿਰ ਵੀ ਠੀਕ ਠਾਕ ਜੀਵ ਕੇ ਆਏ ਹਾਂ। ਤੁਸੀਂ ਸੋਚੋ ਵੀ ਅੱਜ ਦਾ ਜਿਹੜਾ ਦੌਰ ਆ, ਆਪਾਂ ਫਿਊਚਰ 'ਚ ਇਹਦੇ ਵੱਲ ਨੂੰ ਘੁੰਮ ਕੇ ਕੀ ਵੇਖ ਰਹੇ ਹੋਵਾਂਗੇ, ਕੀ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ, ਕਿਉਂਕਿ ਇੱਥੋਂ ਆਪਾਂ ਗਾਂ ਅੱਗੇ ਕੀ ਡਰਾਈਵ ਕਰਾਂਗੇ। ਇੱਥੇ ਤਾਂ ਸਭ ਖਿਚੜੀ ਬਣੀ ਪਈ ਆ, ਵੈਸੇ ਇਹ ਵੀ ਸੋਚਣ ਵਾਲੀ ਚੀਜ਼ ਆ, ਹੈ ਨਾ। ਅੱਜ ਦੇ ਸਮੇਂ 'ਚ ਮੰਨ ਲਓ 5 ਸਾਲ ਬਾਅਦ ਤੁਸੀਂ ਮੰਨ ਲਓ ਅੱਜ ਦੇ 2026 'ਚੋਂ 2025 'ਚੋਂ ਕੀ ਕੱਢੋਗੇ, ਤੁਸੀਂ ਕਿਹੜਾ ਰਿਵਾਜ਼ ਇੱਥੋਂ ਕੱਢੋਗੇ ਤੁਸੀਂ। ਚਲੋ ਇਹ ਵੀ ਛੱਡੋ, ਤੁਸੀਂ ਇਹ ਚਲੋ ਵੀ ਜਿੱਦਾਂ ਹੁਣ 26 ਚੱਲ ਰਿਹਾ, ਤੁਸੀਂ ਮੈਨੂੰ ਛੱਡੋ, ਦੱਸੋ ਵੀ 2020-21 ਚੋਂ ਕੀ ਕੱਢੋਗੇ।
1: ਉਹੀ ਤਾਂ ਵਿੱਚ ਜੋਕ ਵੀ ਚੱਲਿਆ ਸੀ ਬੜਾ, ਕਿ ਆਉਣ ਵਾਲੀ ਜਨਰੇਸ਼ਨ ਦਾ ਪਤਾ ਨਹੀਂ ਕੀ ਹੋਣਾ, ਕਿਉਂਕਿ ਇਹਨਾਂ ਦੇ ਜਿਹੜੇ ਬਜ਼ੁਰਗ ਆ ਅਸੀਂ ਹੋਣਾ, ਸਾਡੇ ਕੋਲ ਕੀ ਐਕਸਪੀਰੀਅੰਸ ਹੈ, ਕਿਉਂਕਿ ਆਪਣੇ ਤਾਂ ਬਜ਼ੁਰਗਾਂ ਕੋਲ ਤਾਂ ਕਿੰਨੀ, ਮਤਲਬ ਉਹਨਾਂ ਦੀ ਤਾਂ ਹਰ ਗੱਲ ਤੋਂ ਆਪਾਂ ਕੋਈ ਨਾ ਕੋਈ ਇੱਕ ਮਤਲਬ ਆਪਾਂ ਨੂੰ ਸਿੱਖ ਮਿਲਦੀ ਹੁੰਦੀ ਸੀਗੀ। ਜਿਹੜੇ ਵੱਡੇ ਬਜ਼ੁਰਗ, ਦਾਦੀਆਂ ਬਹਿ ਜਾਣਾ ਜਾਂ ਨਾਨੀਆਂ ਨੇ ਬਹਿ ਜਾਣਾ, ਕਿੰਨਾ ਕੁਛ ਉਹਨਾਂ ਨੇ ਸਿਖਾ ਦੇਣਾ। ਇੱਕ ਬੇਸਿਕਲੀ ਉਹਨਾਂ ਦੇ ਜੇ ਹੱਥ 'ਚ ਨਿੰਬੂ ਵੀ, ਉਹਨਾਂ ਨੇ ਉਸਦੇ ਵੀ 100 ਚੀਜ਼ਾਂ ਦੱਸ ਦੇਣੀਆਂ ਕਿ ਤੁਸੀਂ ਇਸ ਤੋਂ ਕੀ ਬਣਾ ਸਕਦੇ ਹੋ। ਤੇ ਸਾਡੀ ਜਨਰੇਸ਼ਨ ਗੂਗਲ ਕਰ ਲਓ, ਯੂਟਿਊਬ ਦੇਖ ਲਓ, ਕੁਝ ਕਰ ਲਓ
0: ਥੋੜਾ ਜਿਹਾ। ਮੈਂ ਨਾ ਕਈ ਵਾਰੀ ਇਸ ਗੱਲ ਨੂੰ ਹੀ ਕਈ ਵਾਰੀ ਨਾ ਬਹੁਤ ਲੋਕੀ ਓਵਰ ਨਹੀਂ ਹੈਗਾ, ਪਰ ਬਹੁਤ ਓਵਰ ਸਟੇਟਮੈਂਟ ਹੁੰਦੀ ਹੈ ਵੀ, ਕਿਉਂਕਿ ਰਿਐਲਿਟੀ ਕੁਛ ਹੋਰ ਵੀ ਹੋ ਸਕਦੀ ਹੈ ਉਹਦੇ ਆਸ ਪਾਸ, ਆਪਾਂ ਮਤਲਬ ਇੱਦਾਂ ਵੀ ਨਹੀਂ ਕਹਿ ਸਕਦੇ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਯਾਦ ਕਰੋ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਸਮਾਂ, ਹੈ ਨਾ, ਅਤੇ ਉੱਥੇ ਮੈਨੂੰ ਜੋ ਯਾਦ ਆ, ਆਂਢ ਗੁਆਂਢ ਗਲੀ ਦੇ ਵਿੱਚ, ਪਿੰਡ ਦੇ ਵਿੱਚ, ਹੈ ਨਾ, ਤੁਹਾਡੇ ਪਰਿਵਾਰ ਦੇ ਵਿੱਚੋਂ ਜਾਂ ਉਸ ਗਲੀ ਦੇ ਮੰਨ ਲਓ 15-20 ਘਰਾਂ ਦੇ ਵਿੱਚੋਂ ਸਿਰਫ ਇੱਕ ਜਨਾਨੀ ਹੁੰਦੀ ਸੀ ਜਿਹੜੀ 4 ਵਧੀਆ ਪਾਉਂਦੀ ਸੀ, ਹੁੰਦਾ ਸੀ ਨਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਹਰ ਇੱਕ ਦੇ ਹੱਥ ਦੇ ਵਿੱਚ ਪਤਾ ਨਹੀਂ ਕੀ ਸਕਿੱਲ ਕੋਈ ਲਈ ਫਿਰਦਾ ਸੀ, ਚੀਜ਼ਾਂ ਤਾਂ ਇੱਦਾਂ ਹੀ ਚੱਲਦੀਆਂ ਆਈਆਂ ਆਲਵੇਜ਼, ਹੈ ਨਾ। ਪਰ ਜਿਹੜੀ ਉਹ ਇੱਕ ਵੈਲਿਊ ਆ, ਉਹ ਹੋਰ ਅਲੱਗ ਲੈਵਲ ਦੀ ਆ। ਹੁਣ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਵਾ ਇਹ ਕੰਮ, ਮੰਨ ਲਓ ਤੁਸੀਂ ਸਿਆਲ ਦੇ ਵਿੱਚ ਤੁਸੀਂ ਪੰਜੀਰੀ ਬਣਾਉਣੀ ਆ, ਤੇ ਅੱਜ ਕੱਲ ਕੌਣ ਕਿਸੇ ਨੂੰ ਕਿੰਨਾ ਕੁ ਕਿਤੇ ਕਹਿੰਦਾ ਵਾ ਜਾਂ ਕਮਰਸ਼ੀਅਲ ਐਂਗਲ ਤੋਂ ਕੋਈ ਬਣਾਵਾ ਲੈਂਦਾ ਤੇ ਜਾਂ ਫਿਰ ਉਹ ਯੂਟਿਊਬ ਵੇਖ ਕੇ ਬਣਾ ਲੈਂਦਾ। ਤੁਸੀਂ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਈਵਨ ਉਹਦੇ ਲਈ ਵੀ ਤੁਹਾਨੂੰ ਪਿੰਡ 'ਚ ਆਈਡੈਂਟੀਫਾਈਡ ਹੁੰਦਾ ਸੀ ਵੀ ਫਲਾਣੇ ਜਨਾਨੀ ਨੇ ਬਣਾ ਕੇ ਦੇਣੀ ਆ, ਹੈ ਨਾ, ਨਾਨਕਿਆਂ ਨੇ ਲਿਆਉਣੀ ਆ ਤੇ ਫਲਾਣੇ ਨੇ ਬਣਾ ਕੇ ਦੇਣੀ। ਹਰ ਇੱਕ ਨੂੰ ਨਹੀਂ ਹੀ ਆਉਂਦਾ ਹੁੰਦਾ,
1: ਪਰਿਵਾਰ 'ਚ ਇੱਕ ਹੁੰਦਾ ਸੀਗਾ ਕਿ ਹਾਂ ਉਹਨੇ ਆ ਜਾਣਾ ਤੇ ਕੰਮ ਹੋ ਜਾਣਾ ਹੈ
0: ਕਿ ਹਰ ਇੱਕ ਦੀ, ਪਰ ਇੰਨਾ ਜ਼ਰੂਰ ਹੀ ਵੀ ਹਰ ਇੱਕ ਦੀ ਅਲੱਗ ਅਲੱਗ ਸਪੈਸ਼ਲਿਟੀ ਸੀ ਤੇ ਕੋਈ ਕਿਸੇ 'ਚ

0: ਪਹਿਲਾਂ ਕਹਿ ਕੇ ਰੱਖੀਦਾ ਜਿਹਨੂੰ ਮੂਸਲ ਬੰਨਣਾ ਆਉਂਦਾ ਹੋਵੇ, ਉਹ ਸਦਾ ਤੁਹਾਡੇ ਲਈ ਸ਼ਬਦ ਹੈਵੀ ਹੋਣ ਨਾ ਪਤਾ ਹੋਵੇ,
1: ਪਰ ਮੰਜੀ ਦਾ ਕਹਿ ਲਓ, ਨਿਵਾਰ
0: ਮੰਜੀ ਕਹਿ ਲਓ, ਮੰਜੀ ਬੁਣਨ ਵਾਲੀ ਵੀ ਕੋਈ ਕੋਈ
1: ਕਲਾ ਹਰ ਕੋਈ ਨਹੀਂ,
0: ਹਾਂ ਕੋਈ ਨਾ ਕੋਈ ਸੁਚੱਜੀ ਜਾਂ ਸੁਚੱਜਾ ਹੁੰਦਾ ਸੀ।
1: ਮੇਰੇ ਤਾਇਆ ਜੀ ਨੇ ਆਉਣਾ ਤੇ ਮਤਲਬ ਜਿਹੜੀ ਵੀ ਹੁਣ ਐਕਸਟਰਾ ਹੁੰਦੀ ਮੰਜੀਆਂ ਤੇ ਉਹਨਾਂ ਨੇ ਫਿਕਸ ਕਰਨੀ, ਜਾਂ ਤੇ ਫਿਰ ਮੇਰੇ ਦਾਦਾ ਜੀ ਨੇ, ਕਿਉਂਕਿ ਮੇਰੇ ਪਾਪਾ ਨੂੰ ਨਹੀਂ ਆਉਂਦੀ ਸੀਗੀ ਜਾਂ ਦੂਜੇ ਤਾਇਆ ਜੀ ਨੂੰ ਨਹੀਂ ਆਉਂਦੀ ਸੀ, ਤੇ ਅਸੀਂ ਵੇਟ, ਮੈਂ ਕਿਹਾ ਆਹੋ ਤੁਹਾਡਾ ਇਹ ਚੰਗਾ ਕਿ ਜਦੋਂ ਵੀ ਮੈਂ ਆਉਣਾ ਇੱਕ ਤੇ ਪਹਿਲਾਂ ਮੈਨੂੰ ਇਹ ਕੰਮ ਦੇਣਾ, ਤੇ ਹੁਣ ਉਹੀ ਤਾਇਆ ਜੀ ਉਹ ਸੁਡਕੂ ਖੇਲਦੇ, ਕੁਛ ਹੈ ਬੱਚੇ ਹੀ ਨਹੀਂ ਕਰਨ ਨੂੰ।
0: ਜਿੱਥੇ ਤੁਹਾਡਾ ਇੰਟਰਸਟ ਹੁੰਦਾ ਨਾ ਉਹ ਤੁਸੀਂ ਚੀਜ਼ ਸਿੱਖ ਲੈਂਦੇ ਸੀ। ਇਸੇ ਤਰ੍ਹਾਂ ਦੇ ਨਾਲ ਬੁਣਤੀ ਆ, ਹੈ ਨਾ, ਕਰੋਸ਼ੀਆ ਵਾ, ਸਵੈਟਰ ਬੁਣਨੇ ਆ, ਮਤਲਬ ਇਹ ਨਹੀਂ ਵੀ ਵਾਹਵਾ ਵੱਡੀ ਵੋਲਿਊਮ ਸੀ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਸੁਚੱਜਾ ਸੀ ਉਸ ਕੰਮ ਦੇ ਵਿੱਚ, ਹਰ ਇੱਕ ਨੂੰ ਹਰ ਇੱਕ ਕੰਮ ਨਹੀਂ ਸੀ ਆਉਂਦਾ। ਉਹ ਆਪਾਂ ਜਦੋਂ ਹੁਣ ਬੀਤੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਸਾਰਾ ਕੁਛ ਜਿਹੜਾ ਉਹ ਇੱਕੋ ਪੱਲੇ ਬੰਨ ਦਿੰਦੇ ਹਾਂ, ਪਰ ਇੰਨੀ ਖੂਬਸੂਰਤੀ ਜ਼ਰੂਰ ਆ ਵੀ ਇੱਕ ਦੂਸਰੇ ਦੇ ਵਿੱਚ ਟੰਗ ਨਹੀਂ ਹਿੜਾਉਂਦੇ। ਇੱਕ ਜੇ ਮੰਨ ਲਓ ਫੋਰ ਐਗਜ਼ਾਮਪਲ ਇੱਕ ਪਰਿਵਾਰ 'ਚੋਂ ਲਾ ਲਓ ਤੁਸੀਂ, ਅਤੇ ਇੱਕ ਭੈਣ ਭਰਾ ਜਿਹੜਾ ਵਾ ਉਹ ਧਾਰਾਂ ਧੂਰਾਂ 'ਚ ਆਉਣ 'ਚ ਬਹੁਤ ਵਧੀਆ ਸੀ, ਉਹਦਾ ਇੰਟਰਸਟ ਉੱਧਰਲੇ ਪਾਸੇ ਸੀ, ਉਹਨੂੰ ਕੋਈ ਲੋੜ ਨਹੀਂ ਇੱਧਰਲੇ ਪਾਸੇ ਆ ਕੇ ਅਤੇ ਕੋਟੀਆਂ ਸਵੈਟਰਾਂ ਨਾਲ ਝਾਤੀ ਮਾਰੇ। ਇੱਕ ਕੋਈ ਰੋਟੀ ਪਕਾਉਣ ਦੇ ਵਿੱਚ ਬਹੁਤ ਵਧੀਆ ਸੀ, ਉੱਧਰਲੇ ਪਾਸੇ ਚੁੱਲ੍ਹੇ ਚੌਂਕੇ ਦੀ ਉਹਨੂੰ ਮੁਹਾਰਤ ਸੀ, ਉਹਨੇ ਕੋਈ ਜ਼ਰੂਰੀ ਨਹੀਂ ਆ ਵੀ ਉਹਨੇ ਜਾ ਕੇ ਅਤੇ ਬਾਹਰ ਵੀ, ਜੇ ਚਾਰ ਭੈਣਾਂ ਸੀ ਤਾਂ ਚੌਹਾਂ ਦੇ ਵਿੱਚੋਂ ਕੋਈ ਇੱਕ ਹੁੰਦੀ ਸੀ ਜਿਹੜੀ ਮਾਰ ਖੋੜੀ, ਜਿਹੜੀ ਦੋ ਦੋ ਚਾਰ ਚਾਰ ਕਿਲੋਮੀਟਰ ਦੂਰ ਜਾ ਕੇ ਅਤੇ ਰੋਟੀ ਪਾਣੀ ਚੁੱਕ ਕੇ ਦੇ ਆਉਂਦੀ ਹੁੰਦੀ ਸੀ। ਹਰ ਇੱਕ ਦੀ ਅਲੱਗ ਅਲੱਗ ਇੱਕ ਸਪੈਸ਼ਲਿਟੀ ਸੀ ਅਤੇ ਇੱਕ ਦੂਸਰੇ 'ਚ ਟੰਗਾਂ ਘੱਟ ਹੀ ਉਡਾਉਂਦੇ ਸੀ ਲੋਕੀ।
1: ਮੈਨੂੰ ਪਰ ਇਹ ਉਸ ਟਾਈਮ ਦਾ ਜਿਹੜਾ ਟਾਈਮ ਸੀ 80s ਦਾ ਕਹਿ ਲਓ ਜਾਂ 90s ਦਾ ਕਹਿ ਲਓ ਨਾ, ਉਸ ਟਾਈਮ 'ਤੇ ਇੱਕ ਕਲਚਰ ਬੜਾ ਸਟਰੋਂਗ ਸੀਗਾ ਜਿਹੜਾ ਮੁਹੱਲੇ ਦਾ ਨਾ, ਹਰ ਮੁਹੱਲੇ ਦੇ ਵਿੱਚ ਇੱਕ ਮਤਲਬ, ਹੁਣ ਜਿਵੇਂ ਸਬਬਸ ਹੈ ਆਪਾਂ ਨੂੰ ਕਈ ਵਾਰੀ ਤਾਂ ਪਤਾ ਵੀ ਨਹੀਂ ਹੁੰਦਾ ਕਿ ਨਾਲ ਦੇ ਘਰ 'ਚ ਕੌਣ ਰਹਿ ਰਿਹਾ। ਹੁਣ ਇੱਥੇ ਦੀ ਛੱਡ ਦਿਉ, ਜਿਵੇਂ ਮੁੰਬਈ ਅਸੀਂ ਰਹਿ ਕੇ ਆਇਆ, ਲਿਟਰਲੀ ਸਾਨੂੰ ਅੱਜ ਕੁਦਰਤੀ ਅੱਜ ਗਣਪਤੀ ਅਤੇ ਮੇਰੇ ਮੂੰਹ ਤੋਂ ਉਹੀ ਗੱਲ ਇੱਕਦਮ ਯਾਦ ਆਈ ਕਿ ਗਣਪਤੀ ਦੇ ਵਿੱਚ ਪਤਾ ਚੱਲਦਾ ਸੀਗਾ ਕਿ ਸਾਹਮਣੇ ਵਾਲੇ ਘਰ 'ਚ ਕੌਣ ਰਹਿੰਦੇ, ਦੇਸ਼ਮੁਖ ਰਹਿੰਦੇ, ਦੇਸਾਈ ਰਹਿੰਦੇ ਜਾਂ ਕੋਈ ਸਿੰਘ ਸਾਹਿਬ ਰਹਿੰਦੇ, ਕਿਉਂਕਿ ਗਣਪਤੀ ਦਾ ਟਾਈਮ ਵੀ ਇੱਦਾਂ ਹੁੰਦਾ ਸੀ ਕਿ ਮੁੰਬਈ ਦੇ ਵਿੱਚ ਆਲੇ ਦੁਆਲੇ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ, ਜਾਂ ਤੁਸੀਂ ਅਲਾਊ ਹੁੰਦੇ ਸੀ ਕਿ ਤੁਸੀਂ ਕਿਸੇ ਦੇ ਵੀ ਘਰ ਜਾ ਕੇ ਆਰਤੀ ਅਟੈਂਡ ਕਰ ਲਓ, ਅਤੇ ਉਹ ਅਦਰਵਾਈਜ਼ ਤੁਹਾਨੂੰ ਪਤਾ ਹੀ ਨਹੀਂ ਕੌਣ ਮਰ ਰਿਹਾ, ਕੌਣ ਜੀ ਰਿਹਾ, ਕੀ ਹੋ ਰਿਹਾ। ਅਤੇ ਮੁਹੱਲਾ ਸਿਸ ਕਲਚਰ ਜਿਹੜਾ ਛੋਟੇ ਛੋਟੇ ਪਿੰਡਾਂ ਦੇ ਵਿੱਚ 80s ਔਰ 90s 'ਚ ਬੜਾ ਸਟਰੋਂਗ ਸੀਗਾ, ਸਾਰੇ ਇੱਕ ਦੂਜੇ ਲਈ ਖੜ੍ਹੇ ਰਹਿੰਦੇ ਸੀਗੇ, ਕਿਸੇ ਦੇ ਘਰ ਕੋਈ ਪਰੇਸ਼ਾਨੀ ਹੋਏ, ਸਾਰੇ ਮਤਲਬ ਯੂਨਿਟੀ ਬਹੁਤ ਸੀਗੀ। ਉਹ ਧੀਰੇ ਧੀਰੇ ਕਰਕੇ ਜਿਵੇਂ ਜਿਵੇਂ ਅੱਗੇ ਤੋਂ ਅੱਗੇ 90s ਜਾਂ ਫਿਰ ਅੱਗੇ ਜਾ ਕੇ 2000 ਆਏ, ਜਾਂ ਹੁਣ 2026 ਦੀ ਗੱਲ ਕਰੀਏ, ਕਿਹੜਾ ਸਭ ਦੇ ਕਿਸੇ ਬੱਚੇ ਬਾਹਰ ਹੈ, ਕਿਸੇ ਦਾ ਜੇ ਇੰਡੀਆ ਦੇ ਵਿੱਚ ਹੀ ਮੈਟਰੋ ਸਿਟੀਜ਼ ਦੇ ਵਿੱਚ ਹੈ, ਛੁੱਟੀਆਂ ਦੇ ਵਿੱਚ ਕਿਸੇ ਨੇ ਆਉਣਾ, ਅਤੇ ਉਹਨਾਂ ਨੇ ਦੇਖਣਾ ਥੋੜ੍ਹਾ ਨਾ ਗੁਆਂਢ 'ਚ ਕੌਣ ਕੀ ਕਰ ਰਿਹਾ। ਉਹ ਕਲਚਰ ਉਹ ਮੈਨੂੰ ਲੱਗਦਾ ਥੋੜ੍ਹਾ ਮਤਲਬ ਥੋੜ੍ਹਾ ਨਹੀਂ ਬਲਰ ਹੋਈ ਜਾ ਰਿਹਾ,
0: ਇਨਸਕਿਉਰਿਟੀ ਵਧੀ ਜਾਂਦੀ ਹੈ, ਕਿਉਂਕਿ ਆਪਾਂ ਡਿਪੈਂਡੈਂਟ ਨਹੀਂ ਰਹੇ ਬਹੁਤੇ, ਆਪਾਂ ਸਾਡੇ ਕੋਲ ਘਰੋ ਘਰੀ ਸਾਰੀਆਂ ਸੁੱਖ ਸੁਵਿਧਾਵਾਂ ਨੇ, ਚਲੋ ਚੰਗੀ ਗੱਲ ਵੀ ਆ, ਇਹ ਮੰਗ ਮੰਗ ਕੇ ਲਈਆਂ ਨੇ ਆਪਾਂ। ਅਤੇ ਖੈਰ ਵਾਪਸ ਆਪਾਂ ਫਿਰ ਉਸੇ 'ਤੇ ਆਉਂਦੇ, ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਨਹੀਂ ਪਤਾ, ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਚੱਲ ਰਿਹਾ ਵਾ ਕਿ ਹਰ ਕੋਈ ਆਪਣੀ 80s ਦੀਆਂ ਫੋਟੋਆਂ ਬਣਾ ਬਣਾ ਕੇ ਪਾ ਰਿਹਾ ਵਾ, ਜਿੱਦਾਂ ਅਲੱਗ ਅਲੱਗ ਟ੍ਰੈਂਡ ਅਲੱਗ ਅਲੱਗ ਸਮੇਂ ਦੇ ਉੱਤੇ ਚੱਲਦੇ ਆ, ਅਤੇ ਇਸ ਸਮੇਂ ਇਹ ਟ੍ਰੈਂਡ ਚੱਲ ਰਿਹਾ, ਅਤੇ ਜੇਕਰ ਤੁਸੀਂ ਇਸ ਟ੍ਰੈਂਡ ਦੇ ਵਿੱਚੋਂ ਤੁਸੀਂ ਮਤਲਬ ਵਗਦੀ ਗੰਗਾ 'ਚ ਹੱਥ ਧੋਤੇ ਆ, ਤੁਸੀਂ ਕੁਛ ਬਣਾਇਆ ਵਾ ਬਣਾ ਕੇ ਵੇਖਿਆ, ਅਤੇ ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਤੇ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ ਉਸ ਸਮੇਂ ਦੀ ਉਹ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਨਾਲ। ਅਤੇ ਇੱਧਰ ਸਾਡੇ ਨਾਲ ਗੁਰਨੇਕ ਭਾਅ ਜੀ ਨੇ, ਅਤੇ ਫਿਰ ਆਪਾਂ ਇੱਕ ਇੱਕ ਮਿੰਟ ਮੈਂ ਚੈੱਕ ਕਰ ਲਾਂ ਬ੍ਰੇਕ ਦਾ, ਹਾਂਜੀ ਸੋਰੀ ਭਾਅ ਜੀ, ਬ੍ਰੇਕ ਦਾ ਟਾਈਮ ਹੀ ਹੋ ਹੀ ਗਿਆ ਸਾਡਾ, ਅਤੇ ਆਪਾਂ ਆ ਕੇ ਤੁਹਾਡੇ ਨਾਲ ਕਰਦੇ ਹਾਂ ਗੱਲ, ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸ ਕਰਦੇ ਰੇਡੀਓ, ਹਾਂਜੀ 1674 AM।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਰਨ ਅਤੇ ਅੱਜ ਕੱਲ੍ਹ ਬਾਤਾਂ ਚੱਲ ਰਹੀਆਂ ਨੇ 80s ਦੇ ਟ੍ਰੈਂਡ ਉੱਤੇ ਜਿਹੜਾ ਕਿ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਮੇਰੇ ਨਾਲ ਨੇ ਜਸ਼ਪ੍ਰੀਤ
1: ਹਾਂਜੀ ਬਿਲਕੁਲ ਇਹ ਜਿਹੜਾ ਗਾਣਾ ਤੁਸੀਂ ਲਗਾਇਆ
0: ਕਿਹੜੀ ਫਿਲਮ ਦਾ ਵਾ
1: ਇਹ ਮੈਨੂੰ ਨਹੀਂ ਪਤਾ ਇਹ ਤਾਂ ਬਹੁਤ ਟਫ ਕੁਐਸਚਨ ਹੈ ਪਰ ਮੈਨੂੰ ਤਾਂ ਲੱਗਦਾ ਜਿਹੜੀ ਬਾਲੀਵੁੱਡ ਦੇ 80s ਦੇ ਦੇਖ ਲਓ ਜਾਂ 90s ਦੇ ਦੇਖ ਲਓ ਨਾ ਉਹ ਬੈਲ ਬੋਟਮ ਜੀਨਸ ਹੈ ਨਾ ਓਵਰ ਸਾਈਜ਼ ਵੱਡੇ ਵੱਡੇ ਚਸ਼ਮੇ ਅਤੇ ਵਾਲ ਵੀ ਕੁੜੀਆਂ ਦੇ ਨਾ ਖਿਲਰੇ ਜੇ ਕਰਲੀ ਜਾਂ ਮੁੰਡੇ ਜੇ ਵਾਲ ਕੱਟੇ ਉਹਨਾਂ ਦੀ ਵੱਡੀ ਵੱਡੀ ਕਲਮੇ ਹੈ ਨਾ ਅਲੱਗ ਹੀ ਉਹ ਫਿਰ ਇੱਦਾਂ ਹੁੰਦਾ ਸੀਗਾ ਸਾਰੇ ਉਹ ਹੀ ਉਸ ਤਰੀਕੇ ਦੇ ਕਰਾਉਂਦੇ
0: ਟ੍ਰੈਂਡ ਲੰਮੇ ਸਮੇਂ ਲਈ
1: ਸਟੇ ਕਰਦਾ ਸੀਗਾ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀਗਾ ਔਰ ਟ੍ਰੈਂਡ ਵੀ ਇਹ ਨਾ ਮਤਲਬ ਮੈਨੂੰ ਲੱਗਦਾ ਸ਼ਹਿਰ ਸ਼ਹਿਰ ਟਰੈਵਲ ਕਰਦਾ ਸੀਗਾ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਬਾਲੀਵੁੱਡ ਸੀਗਾ ਅਤੇ ਮੁੰਬਈ ਦੇ ਵਿੱਚ ਟ੍ਰੈਂਡ ਆਉਣਾ ਮੁੰਬਈ ਤੋਂ ਮੈਨੂੰ ਲੱਗਦਾ ਦਿੱਲੀ ਜਾਂਦਾ ਸੀ ਫਿਰ ਧੀਰੇ ਧੀਰੇ ਕਰਕੇ ਬਾਕੀ ਛੋਟੇ ਸ਼ਹਿਰਾਂ 'ਚ ਫਿਰ ਦੂਜਾ ਮਤਲਬ ਮੈਨੂੰ ਲੱਗਦਾ ਦਿਵਾਲੀ ਜਾਂ ਈਦ 'ਤੇ ਹੀ ਟ੍ਰੈਂਡ ਚੇਂਜ ਹੁੰਦੇ ਸੀ ਕਿਉਂਕਿ ਨਵੀਂ ਫਿਲਮਾਂ ਉਦੋਂ ਆਉਂਦੀ ਸੀਗੀ ਅਤੇ ਉਦੋਂ ਤੱਕ ਚੱਲਦਾ ਸੀਗਾ ਕਿ ਨੈਕਸਟ ਤੱਕ
0: ਸੋ ਡਿਪੈਂਡ ਕਰਦਾ ਵੀ ਉਹਨੇ ਕੀ ਪਾਇਆ ਅਤੇ ਉਹ ਕਿੰਨੇ ਕਿੰਨੇ
1: ਅਤੇ ਹੁਣ ਤਾਂ ਤੁਸੀਂ ਦੇਖ ਲਓ ਹੁਣ ਦੂਜੇ ਦਿਨ ਹੀ ਤੁਸੀਂ ਟਿਕਟੋਕ 'ਤੇ ਲਾਈਵ ਦੇਖ ਲਓ ਸੂਟਾਂ ਵਾਲਿਆਂ ਦੇ
0: ਅਤੇ ਗਾਣਿਆਂ 'ਚ ਚੇਂਜ ਹੋ
1: ਜਾਂਦਾ ਉਹਨਾਂ ਦੇ ਅਤੇ ਹਰ ਦਿਨ ਹਰ ਟਾਈਮ ਤੁਹਾਨੂੰ ਇੱਦਾਂ ਲੱਗਦਾ ਪਹਿਲਾਂ ਤਾਂ ਕਈ ਵਾਰੀ ਤਾਂ ਮੈਨੂੰ ਉਹ ਵਾਲਾ ਟਾਈਮ ਵੀ ਯਾਦ ਹੈ ਕਿ ਮੰਮੀ ਨੇ ਕਹਿਣਾ ਇਹ ਵਾਲਾ ਨਾ ਲਓ ਇਹ ਚੱਲਦੇ ਫੈਸ਼ਨ ਦਾ ਕੱਪੜਾ ਇਹ ਥੋੜ੍ਹਾ ਫਿਰ ਤੁਸੀਂ ਬਾਅਦ 'ਚੋਂ ਮੁੜ ਕੇ ਪਾ ਸਕਦੇ ਹੋ ਪਰ ਹੁਣ ਤੇ ਜੇ ਤੁਸੀਂ ਐਵੇਂ ਸਦਾ ਬਾਹਰ ਜਾ ਪਾ ਲਿਆ ਤੇ
0: ਬਾਈ ਪਾਵਰ ਨਹੀਂ ਨਾ
1: ਅਪਣਾ ਹੀ ਨਹੀਂ ਸਕਦਾ
0: ਹੁਣ ਤੇ ਆ ਵੀ ਨਹੀਂ ਚੰਗਾ ਲੱਗੂਗਾ ਕੋਈ ਗੱਲ ਨਹੀਂ
1: ਲੈ ਲਾਂਗੇ
0: ਪਹਿਲਾਂ ਬਾਈ ਪਾਵਰ ਨਹੀਂ ਇੱਕ ਵਾਰੀ ਲਿਆ ਗਿਆ ਤੇ ਤੁਹਾਨੂੰ ਇਹ ਸੋਚਣਾ ਪੈਂਦਾ ਸੀ ਵੀ ਤੁਸੀਂ
1: ਕਿੱਥੇ ਕਿੱਥੇ ਹੰਡਾ ਸਕਦੇ
0: ਅਗਲੇ ਪਾ ਸਕਦੇ ਹੋ 4 ਸਾਲ ਗੁਰਨੇਕ ਭਾਈ ਨਾਲ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ
2: ਬਾਕੀ 80 ਦਾ ਰਣਜੋਤ ਜੀ ਏਦਾਂ ਆ ਬਈ ਹੋਰ ਜਦੋਂ ਟਾਈਮ ਚੇਤੇ ਕਰਦੇ ਆ ਨਾ ਤੇ ਸਾਡੀ ਉਦੋਂ ਚੜ੍ਹਦੀ ਜਵਾਨੀ ਦਾ ਟਾਈਮ ਸੀ
1: ਤੁਸੀਂ ਪ੍ਰੋਪਰ ਦੱਸ ਸਕਦੇ
0: ਮੁੱਛ ਫੁੱਟ ਦੀ ਹਾਂ
2: ਮੁੱਛਾਂ ਫੁੱਟ ਦੀ
0: ਮੁੱਛਾਂ
2: ਯਾਰ ਮੇਰਾ ਖਿਆਲ ਆ ਬਈ
1: ਤੁਸੀਂ 70 ਜੇ 70 ਵਾਲੇ ਨਹੀਂ ਹੋ
0: ਤੁਸੀਂ ਪੰਗੇ ਨਾ ਲਓ ਨਾ ਇਹਨਾਂ ਤੁਹਾਨੂੰ ਵੀ ਉਸੇ ਖਾਤੇ ਪਾ ਲੈਣਾ ਜੀ ਜਦੋਂ ਮਤਲਬ ਚੂਹੇ ਦੀ ਪੂਛ ਰਗੀਆਂ ਮੁੱਛਾਂ ਆਉਂਦੀਆਂ ਬਰੀਕ ਬਰੀਕ ਜੀਆਂ
2: 80 ਚ ਆਉਣੀਆਂ ਸ਼ੁਰੂ ਹੋ ਗਈਆਂ ਆਈ ਤੇ 81-82 ਚ ਬੱਟ ਵੀ ਦੇਣਾ ਸ਼ੁਰੂ ਕਰਤਾ ਸੀ ਮਾੜਾ ਮੋਟਾ
0: ਮੱਠਾ ਮੱਠਾ ਜਾ
2: ਤੇ ਇੱਕ ਮੈਨੂੰ ਚੇਤੇ ਆ ਗਿਆ ਗੱਲ ਤੇ ਅਸੀਂ ਮੈਂ ਫਗਵਾੜੇ ਪੜ੍ਹਦਾ ਹੁੰਦਾ ਸੀ ਕਾਲਜ ਤਾਂ 83 ਦੀ ਗੱਲ ਆ ਤੇ ਮਾੜੀਆਂ ਮਾੜੀਆਂ ਮੁੱਛਾਂ ਸੀਗੀਆਂ ਤੇ ਬੱਸ 'ਚ ਬੈਠੇ ਤਾਂ ਮੇਰੇ ਨਾਲ ਸੀਨੀਅਰ ਮੁੰਡੇ ਵੀ ਜਾਂਦੇ ਹੁੰਦੇ ਸੀ ਮੈਂ ਸੀ ਫਸਟ ਈਅਰ 'ਚ ਤੇ ਉਹ ਬੱਸ ਇੱਕੋ ਹੀ ਹੁੰਦੀ ਸੀਗੀ ਉਹ ਕੰਡਕਟਰ ਬੜਾ ਵਧੀਆ ਹੁੰਦਾ ਸੀਗਾ ਤੇ ਉਹਨੇ ਸਾਨੂੰ ਚੜਾ ਲੈਣਾ ਆਮ ਸਾਨੂੰ ਪਾਸਾਂ ਵਾਲਿਆਂ ਨੂੰ ਦਰਕਾਰ ਹੀ ਦਿੰਦੇ ਹੁੰਦੇ ਤੇ ਉਹਨੇ ਮੈਨੂੰ ਕਹਿਣਾ ਹਨਾ ਤੇ ਬਹਿ ਜਾਓ ਸਾਨੂੰ ਮੈਨੂੰ ਉਹਨੇ ਕਹਿਣਾ ਆ ਜਾ ਬਈ ਛੋਟੂ ਬਹਿ ਜਾ ਵਧੀਆ ਬੰਦਾ ਸੀ ਉਹ ਤੇ ਬੱਸ ਵੀ ਪ੍ਰਾਈਵੇਟ ਸੀ ਪਰ ਹੁਣ ਮੈਨੂੰ ਸਾਨੂੰ ਦੋ ਤਿੰਨਾਂ ਜਾਣਿਆਂ ਨੂੰ ਸੀਟ ਤੇ ਬਹਾਲਣਾ ਤੇ ਉਹ ਅਸੀਂ ਏਦਾਂ ਬੈਠੇ ਤਾਂ ਉਹਦੀ ਪਿਛਲੀ ਸੀਟ ਤੇ ਬੈਠੇ ਹੋ ਤਾਂ ਮੈਂ ਏਦਾਂ ਨਾ ਮੁੱਛ ਨੂੰ ਏਦਾਂ ਕਰ ਜਾਵਾਂ ਆਪਣੇ ਨੂੰ ਮਾੜਾ ਮਾੜਾ ਵੱਟ ਦੇਵਾਂ ਉਦੋਂ ਚਾਅ ਬੜਾ ਹੁੰਦਾ ਜਦੋਂ ਉੱਗਦੀਆਂ ਹੁੰਦੀਆਂ ਨਾ
0: ਉਦੋਂ ਇਹ ਹੁੰਦਾ ਨਾ ਵੀ ਦਵਾ ਦਵਾ ਵੱਡਿਆਂ ਵਰਗੀਆਂ ਹੋ ਜਾਣ
2: ਹਾਂਜੀ ਤੇ ਉਹ ਡਰਾਈਵਰ ਨੇ ਨਾ ਡਰਾਈਵਰ ਨੇ ਦੇਖਿਆ ਸ਼ੀਸ਼ੇ ਚ ਤਾਂ ਮੈਨੂੰ ਕਹਿੰਦਾ ਛੋੜੇ ਤੇਰੀਆਂ ਨੂੰ ਵੱਟ ਨੀ ਆਉਣਾ ਨਾਲ ਦੇ ਭੌਦੀਆਂ ਨੂੰ ਦੇ ਲਾ ਮੈਂ ਕੱਚਾ ਜਿਹਾ ਹੋ ਗਿਆ ਕੱਚਾ ਜਿਹਾ ਕਰਤਾ ਉਹਨੂੰ ਇਹਨੂੰ ਮੈਂ ਮੁੜ ਕੇ ਫਿਰ ਮੈਂ ਆਹੋ ਠੀਕ ਗੱਲ ਤਾਂ ਸਹੀ ਆ ਵੀ ਕਹਿੰਦਾ ਤੇਰੀਆਂ ਨੀ ਅਜੇ ਵੱਟ ਵਾਲੀਆਂ ਹੋਈਆਂ ਨਾਲ ਦੀਆਂ ਹੁੰਦੇ ਨਾਲ ਦੇ ਨਹੀਂ ਹੁੰਦੇ ਤੇ ਜੋ ਜੀ ਇੱਕ ਤੇ ਉਦੋਂ ਦਾ ਦੁਖਦਾਈ ਪਹਿਲੂ ਇਹ ਸੀ ਭਈ ਅਸੀਂ 84 ਦੇਖੀ ਆ ਉਹ ਮਾੜਾ ਦੌਰ ਸੀ ਤੇ ਉਹ ਮੁੜ ਕੇ ਨਾ ਆਏ ਚਾਹੇ ਉਹ ਵਾਹਿਗੁਰੂ ਅੱਗੇ ਅਰਦਾਸ ਆ ਵੀ ਪੰਜਾਬ ਤੇ ਓਦਾਂ ਦਾ ਵਕਤ ਕਦੇ ਨਾ ਆਏ ਮੁੜ ਕੇ ਤੇ ਸਾਰੀ ਦੁਨੀਆਂ ਤੇ ਨਾ ਆਵੇ ਤੇ ਇੱਕ ਤੇ ਉਹ ਜਿਹੜਾ ਆ ਉਹ ਨੀ ਭੁੱਲਿਆ ਜਾ ਸਕਦਾ ਪਰ ਚੰਗੀਆਂ ਚੀਜ਼ਾਂ ਇਹ ਸੀਗੀਆਂ ਬਈ ਉਹਦਾ ਉਹਦਾ ਸਾਡੇ ਤੇ ਚਲੋ ਇੱਕ ਹੋਰ ਮੈਂ ਦੱਸਦਾ ਫੈਕਟ ਇਹ ਪਿਆ ਵੀ ਅਸੀਂ ਚੱਜ ਨਾਲ ਖੁੱਲ੍ਹ ਕੇ ਜਵਾਨੀ ਨਹੀਂ ਹੰਢਾਈ ਕਿਉਂਕਿ ਉਹ 80 ਕੁ ਤੋਂ ਸਾਨੂੰ ਜਵਾਨੀ ਚੜ੍ਹਨੀ ਸ਼ੁਰੂ ਹੋਈ ਤੇ 90-95 ਤੱਕ ਫਿਰ ਬੰਦਾ ਮਚਿਓਰ ਹੋ ਗਿਆ 30-32 ਸਾਲ ਦੇ 35 ਸਾਲ ਦੇ ਹੋ ਗਏ ਤਾਂ ਉਹ ਸਾਡੇ ਤੇ ਉਹ ਵਕਤ ਹੀ ਨਹੀਂ ਆਇਆ ਬਈ ਹੱਸ ਕੇ ਘੁੰਮ ਲਓ ਰਾਤ ਨੂੰ ਹਨੇਰੇ ਸਵੇਰੇ ਕਿਤੇ ਚੱਲ ਜਾਓ ਜਾਂ ਉੱਦਾਂ ਚੱਲ ਜਾਓ ਹਰ ਜਗ੍ਹਾ ਜਾਣੀ ਡਰ ਦਾ ਹੀ ਮਾਹੌਲ ਸੀ ਤੇ ਜੇ ਕਿਸੇ ਬੱਸ ਚੜ੍ਹਦੇ ਤਾਂ ਵੀ ਨਹੀਂ ਸੀ ਪਤਾ ਤਾਂ ਜੇ ਕਿਤੇ ਉੱਦਾਂ ਜਾਂਦੇ ਸੀ ਤਾਂ ਪਤਾ ਨਹੀਂ ਸੀ ਪੁਲਿਸ ਵਾਲਿਆਂ ਕਿੱਥੇ ਢਾਲਣਾ ਤੇ ਉਹ ਜਾਣੀ ਅਸੀਂ ਜੇ ਕਹੋ ਸਾਨੂੰ ਕਹੋ ਬਈ ਖਾਸ ਕਰ ਸਾਨੂੰ ਮੈਂ ਆਪਣੀ ਨਿੱਜੀ ਤਜਰਬੇ ਤੋਂ ਅਸੀਂ ਜਵਾਨੀ ਜਿੱਦਾਂ ਬੱਚੇ ਹੱਸ ਖੇਡ ਕੇ ਰਾਤ ਨੂੰ ਘੁੰਮਦੇ ਆ ਇੱਧਰ ਘੁੰਮਦੇ ਉਹ ਅਸੀਂ ਉਹ ਵਕਤ ਨਹੀਂ ਦੇਖਿਆ ਸਾਡੇ ਮਾਪੇ ਵੀ ਕਹਿੰਦੇ ਹੁੰਦੇ ਤਾਂ ਅਸੀਂ ਵੀ ਲੋਏ ਲੋਏ ਅੰਦਰ ਹੀ ਵੜ ਜਾਣਾ ਤੇ ਪਰ ਉਦੋਂ ਚੰਗੀਆਂ ਚੀਜ਼ਾਂ ਇਹ ਸੀ ਵੀ ਪਿੰਡਾਂ ਦੇ ਵਿੱਚ ਇਕੱਠੇ ਬਹਿਣਾ ਗਲੀ ਦੇ ਵਿੱਚ ਧੂਈ ਲਾ ਲੈਣੀ ਹਨਾ ਟੀਵੀ ਟੂਵੀ ਲਿਮਿਟਡ ਜਾਂ ਕਿਸੇ ਦੇ ਹੁੰਦੇ ਨਹੀਂ ਸੀ ਜੇ ਹੁੰਦੇ ਸੀ ਤਾਂ ਲਿਮਿਟਡ ਜਾਂ ਸਮੇਂ ਲਈ ਪ੍ਰੋਗਰਾਮ ਹੁੰਦੇ ਸੀ ਤੇ ਉੱਥੇ ਹਨਾ ਧੂਈਆਂ ਲਾ ਕੇ ਤੇ ਅੱਗ ਸੇਕਣੀ ਸਿਆਲਾਂ ਨੂੰ ਜਾਂ ਗਰਮੀਆਂ ਨੂੰ ਉਹ ਰੁੱਖਾਂ ਥੱਲੇ ਰੋਟੀ ਪਾਣੀ ਲੋਏ ਲੋਏ ਖਾ ਲੈਣਾ ਵੀ ਬੱਤੀ ਬੰਦ ਹੋ ਜਾਣੀ ਭਵੱਕੜ ਨਿਕਲ ਆਉਣੇ ਆ ਤੇ ਉਹ ਉੱਥੇ ਬਹਿ ਕੇ ਗੱਪਾਂ ਛੱਪਾਂ ਮਾਰਨੀਆਂ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਤੇ ਉਹ ਜਿਹੜਾ ਦੌਰ ਸੀ ਉਹ ਇੱਕ ਵਾਕਿਆ ਹੀ ਇੱਕ ਵਧੀਆ ਸੀ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਹੋਰ ਜੋ ਮਰਜ਼ੀ ਬੱਚਿਆਂ ਨੂੰ ਪਰੋਸੀ ਜਾਂਦੇ ਤੁਹਾਨੂੰ ਪਤਾ ਨੀ ਵੀ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਸੋਫੇ ਤੇ ਬੈਠਾ ਕੀ ਦੇਖਣ ਡਿਆ ਤੇ ਉਦੋਂ ਇਹ ਸੀ ਬਈ ਲੋਕੀ ਪਤਾ ਹੁੰਦਾ ਵੀ ਫਲਾਨਾ ਬੰਦਾ ਸਿਆਣਾ ਵੀ ਉਹਦੇ ਕੋਲ ਨਿਆਣੇ ਬਹਿੰਦੇ ਉਹਨੂੰ ਕੋਈ ਸਿਆਣੀ ਗੱਲ ਪਾਉਣੀ ਆ ਤੇ ਇਹ ਚੀਜ਼ਾਂ ਬਹੁਤ ਵਧੀਆ ਸੀ ਤੇ ਦੂਜਾ ਇਹ ਵੀ ਸੀ ਵੀ ਸਾਦਗੀ ਸੀ ਜੁੱਤੀ ਕੱਪੜਾ ਵੀ ਈਵਨ ਦੈਨ ਵਿਆਹ ਤੇ ਵੀ ਜਾਣਾ ਤਾਂ ਕਿਸੇ ਦੀ ਕੋਟੀ ਮੰਗ ਲੈਣੀ ਕਿਸੇ ਦਾ ਪਜਾਮਾ ਪੈਂਟ ਮੰਗ ਲੈਣੀ ਕਿਸੇ ਦੀ ਜੁੱਤੀ ਮੰਗ ਲੈਣੀ ਤਾਂ ਸਾਰੇ ਹੀ ਇੱਦਾਂ ਕਰਦੇ ਸੀ ਤੇ ਉਹਦੇ ਵਿੱਚ ਇੰਜੋਏ ਕਰੀਦਾ ਸੀ ਤੇ ਖਾਣ ਪੀਣ ਨੂੰ ਵੀ ਲੱਡੂ ਖਾਣ ਨੂੰ ਮਿਲ ਜਾਣੇ ਜਾਂ ਕਿਤੇ ਆ ਰਸਗੁੱਲੇ ਗੁਲਾਬ ਜਾਮਣਾ ਤਾਂ ਬਰਾਤ ਨੂੰ ਮਿਲਦੇ ਹੁੰਦੇ ਸੀ ਜਾਂਗੀਆਂ ਨੂੰ ਹਨਾ ਤੇ ਉਹਦੇ ਚ ਬੜਾ ਆਨੰਦ ਸੀਗਾ ਤੇ ਜੇ ਕਿਤੇ ਕੋਈ ਪ੍ਰਾਹੁਣੇ ਮਾਸੀ ਨੇ ਤਾਈ ਨੇ ਕਿਤੇ ਭੂਆ ਨੇ ਜਾਂ ਮਾਮੀ ਨੇ ਆਉਣਾ ਤਾਂ ਉਹਨੇ ਕੇਲੇ ਲਿਆਉਣੇ ਉਹ ਬਸ ਜਿੰਨੀ ਕੁ ਦੇਰ ਨੂੰ ਉਹਨੂੰ ਪਾਣੀ ਪੂਣੀ ਪਿਆਉਂਦੇ ਹੁੰਦੇ ਉਨੀ ਕੁ ਦੇਰ ਝੋਲੇ ਦੁਆਲੇ ਘੁੰਮੀ ਜਾਣਾ ਸਾਨੂੰ ਵੀ ਟੱਕਰ ਜੇ ਹੈ ਤੇ ਉਹ ਬੜੀਆਂ ਵਧੀਆ ਚੀਜ਼ਾਂ ਸੀ ਉਹਨਾਂ ਦਾ ਆਨੰਦ ਸੀਗਾ ਤੇ ਲੋਕੀ ਸਾਦੇ ਵੀ ਸੀ ਜੇ ਕਿਸੇ ਜਾਣਾ ਕਿਸੇ ਨੇ ਘਰੋਂ ਸਾਡੇ ਦਾ ਇਹ ਹੁੰਦਾ ਅੰਬ ਬਹੁਤ ਹੁੰਦੇ ਸੀ ਜਦੋਂ ਕਿਸੇ ਨੇ ਜਾਣਾ ਆਪਣੇ ਘਰ ਦੇ ਅੰਬ ਲੈ ਜਾਣੇ ਜਾਂ ਸੰਤਰਾ ਸੁੰਤਰਾ ਵੀ ਅਸੀਂ ਬੀਜਦੇ ਸੀ ਸੰਤਰੇ ਲੈ ਜਾਣੇ ਜਾਂ ਬੇਰ ਹੁੰਦੇ ਸੀ ਸਾਡੇ ਉਹ ਥੋੜਾ ਜਿਹਾ ਨਾ ਇੱਧਰ ਫਰੂਟ ਦਾ ਜ਼ਿਆਦਾ ਸੀਗਾ ਰੁੱਖਾਂ ਦਾ ਜ਼ਿਆਦਾ ਸੀ ਤੇ ਇੱਕ ਇਹ ਚੀਜ਼ ਉੱਥੇ ਤਾਂ ਤਕਰੀਬਨ ਹੁਣ ਖਤਮ ਆ ਅਸੀਂ ਚੌਕਲੇਟਾਂ ਤੇ ਮਠਿਆਈਆਂ ਤੇ ਆ ਗਏ ਜਿਹੜਾ ਕਿ ਮੈਨੂੰ ਮਹਿੰਗੇ ਵੀ ਆ ਤੇ ਹੈਲਦੀ ਵੀ ਨਹੀਂ ਹੈਗੇ ਤਾਂ ਉਹ ਨਹੀਂ ਬਹੁਤੇ ਵਧੀਆ ਲੱਗਦੇ ਮੈਨੂੰ ਹਨਾ ਤੇ ਬਾਕੀ ਇੱਥੇ ਇਹ ਚੀਜ਼ ਮੈਂ ਦੇਖੀ ਆ ਵੀ ਸ਼ਹਿਰਾਂ ਦਾ ਤਾਂ ਹਾਲ ਵੱਖਰਾ ਆ ਪਰ ਪਿੰਡਾਂ ਦੇ ਵਿੱਚ ਜਿੱਧਰ ਸਾਡਾ ਫਾਰਮ ਆ ਉੱਥੇ ਅੱਜ ਵੀ ਇਹ ਨਾ ਗੋਰਿਆਂ 'ਚ ਇਹ ਚੀਜ਼ ਹੈਗੀ ਆ ਜੀ ਹੁਣ ਮੈਂ ਇੱਕ ਛੋਟੀ ਜਿਹੀ ਫਾਰਮ ਦੇ ਬਾਹਰ ਐਵੇਂ ਅਸੀਂ ਓਨੈਸਟੀ ਸ਼ੋਪ ਜੀ ਰੱਖੀ ਆ ਉੱਥੇ ਜਿਹੜੀ ਵੀ ਚੀਜ਼ ਸੰਤਰੇ ਹੋਣ ਤਾਂ ਸੰਤਰਿਆਂ ਦੇ ਬੈਗ ਰੱਖ ਦੇ ਜਦੋਂ ਦੁਹਾਣੇ ਖਰਬੂਜੇ ਹੁੰਦੇ ਉਹ ਰੱਖ ਦੇ ਆ ਕੱਦੂ ਰੱਖਦੇ ਤੇ ਇਹ ਜਦੋਂ ਵੀ ਕਿਸੇ ਦੇ ਜਾਂਦੇ ਆ ਤਾਂ ਕਈ ਵਾਰੀ ਫਿਰ ਉੱਥੇ ਮਿਲਦੇ ਜਾਂ ਗੱਲਬਾਤ ਹੁੰਦੀ ਆ ਜੇ ਅਸੀਂ ਲਾਗੇ ਹੋਈਏ ਤਾਂ ਉਹ ਫਿਰ ਗੱਲਾਂ ਬਾਤਾਂ ਕਰਦੇ ਜੇ ਇਹਨੂੰ ਚੀਜ਼ ਵੀ ਲੈਣੀ 10 ਮਿੰਟ ਖੜ ਕੇ ਗੱਲ ਕਰਨੀ ਫਿਰ ਚੀਜ਼ ਚੱਕਣੀ ਫਿਰ ਕਹਿਣਾ ਆ ਤੇਰਾ ਵੀ ਫਲਾਨੀ ਵਾਰ ਮੈਂ ਹਦਵਾਣਾ ਲੈ ਕੇ ਗਿਆ ਸੀ ਮੇਰੀ ਮਾਂ ਨੂੰ ਬੜਾ ਪਸੰਦ ਆਇਆ ਹੁਣ ਅੱਜ ਫਿਰ ਮਾਂ ਨੂੰ ਮਿਲਣ ਚੱਲਿਆ ਹਦਵਾਣਾ ਲੈ ਕੇ ਜਾਣਾ ਜਾਂ ਕੁੜੀ ਨੂੰ ਮਿਲਣ ਚੱਲਿਆ ਖਰਬੂਜਾ ਖਾਣਾ ਜਾਂ ਸੰਤਰੇ ਖਾਣੇ ਭੈਣ ਲਈ ਏਦਾਂ ਦੀਆਂ ਗੱਲਾਂ
1: ਸੋਸ਼ਲ ਬੌਂਡ ਬਹੁਤ ਸੀਗਾ ਪਹਿਲਾਂ ਵੀ ਤੇ ਵਾਕਈ ਹੁਣ ਵੀ ਜਿਹੜੇ ਰੀਜਨਲ ਮੈਂ ਵੀ ਹੁਣ ਰੀਜਨਲ ਜਿਹੜਾ ਰਹਿ ਕੇ ਆਇਆ ਸੀ ਡਾਰਵਿਨ ਉੱਥੇ ਸਟਿਲ ਕਲਚਰ ਸੀਗਾ ਕਿ ਹਾਂ ਮਤਲਬ ਜਿਵੇਂ ਮੈਂਗੋ ਪਿਕਿੰਗ ਕਰਕੇ ਲੈ ਕੇ ਆਉਣਾ ਅਤੇ ਜ਼ਿਆਦਾ ਆ ਗਏ ਅਤੇ ਉਹਨਾਂ ਨੇ ਨੌਕ ਕਰਕੇ ਭਾਵੇਂ ਤੁਸੀਂ ਉਹਨਾਂ ਦਾ ਨਾਂ ਵੀ ਨਹੀਂ ਜਾਣਦੇ ਉਹਨਾਂ ਨੇ ਕਿਹਾ ਕਹਿਣਾ ਕਿ ਅਸੀਂ ਮੈਂਗੋ ਪਿਕਿੰਗ ਕਰਕੇ ਆਏ ਹਾਂ ਅਤੇ ਉਹਨਾਂ ਨੇ 8-10 ਐਵੇਂ ਅੰਬ ਦੇ
0: ਦੇਣੇ
1: ਹਾਂਜੀ ਹਾਂ ਅਤੇ ਉਹ ਕਲਚਰ ਜਿਹੜਾ ਪਹਿਲਾਂ 80s ਜਾਂ 90s 'ਚ ਸੀਗਾ ਉਹ ਵੱਡੇ ਸ਼ਹਿਰਾਂ 'ਚ ਤਾਂ ਮਿਸਿੰਗ ਹੈ ਹੁਣ
2: ਰਿਲੇਸ਼ਨ ਹੈਗੇ ਆ ਤੇ ਕਈਆਂ ਦੇ ਕਈ ਵਾਰੀ ਕੋਈ ਛੋਟੇ ਮੋਟੇ ਫੰਕਸ਼ਨ ਤੇ ਬੁਲਾ ਲੈਂਦੇ ਆ ਜਾਣਾ ਪੈਂਦਾ ਤਾਂ ਜਦੋਂ ਜਾਣੇ ਆ ਨਾ ਇਹ ਜਦੋਂ ਵੀ ਆਉਣਗੇ ਉਹ ਸਾਡੇ ਤਾਂ ਹੁਣ ਤੁਸੀਂ ਇੱਥੇ ਵੇਖੋ ਵੀ ਜਾਓਗੇ ਪੱਗ ਨਾਲ ਟਾਈ ਮੈਚ ਹੋਣੀ ਚਾਹੀਦੀ, ਟਾਈ ਨਾਲ ਕਮੀਜ਼ ਮੈਚ ਹੋਣੀ ਚਾਹੀਦੀ, ਕਮੀਜ਼ ਨਾਲ ਪਜਾਮਾ ਤੇ ਪਜਾਮੇ ਨਾਲ ਜੁੱਤੀ ਹੈ, ਤੇ ਨਾਲੇ ਤੀਵੀਂ ਆਦਮੀ ਦੋਵਾਂ ਦੇ ਕੱਪੜੇ ਮੈਚ ਹੋਣੇ ਚਾਹੀਦੇ, ਓਦਾਂ ਭਾਵੇਂ ਸਾਡਾ ਦੁਬਾਲਾ ਨਿਕਲ ਜਾਏ ਤੇ ਹਾਂਜੀ ਤੇ ਉਹ ਮੇਨਾ ਵੀ ਏਦਾਂ ਹੁੰਦਾ ਨਾ ਮੈਨੂੰ ਕਈ ਵਾਰੀ ਹੁਣ ਕਹਿੰਦੇ ਆ ਵੀ ਨਹੀਂ ਜੀ ਤੁਹਾਡੀ ਆ ਪੱਗ ਨੀ ਮੈਚ ਹੁੰਦੀ, ਮੈਂ ਫਿਰ ਕੀ ਮੈਚ ਪੱਗ ਪੱਗ ਆ ਸਾਨੂੰ ਤਾਂ ਪਤਾ ਨੀ ਮੈਚ ਕਿੱਦਾਂ ਹੁੰਦੀ ਹੁੰਦੀ ਸੀ,
1: ਹਰ ਫੰਕਸ਼ਨ ਦੇ ਮੈਚ ਕਰਕੇ ਆਉਂਦੇ ਹੋ ਤੇ ਕਹਿੰਦੇ ਸਾਨੂੰ ਪਤਾ ਨੀ ਹੈ
0: ਕੁੜੀਆਂ ਨੋਟ ਕਰਦੀਆਂ
2: ਸ਼ਾਮਲ ਕਰਨਾ ਪੈਣਾ
1: ਵੈਸੇ ਕਹਿੰਦੇ ਅਸੀਂ ਸਾਦੇ ਤੇ ਇੱਕ ਹੈਡ ਟੂ ਟੋ ਪੂਰਾ ਗਿਣਾਤਾ ਇੱਕ ਇੱਕ ਚੀਜ਼ ਪੱਗ ਕੋਟ ਸ਼ਰਟ
0: ਇੱਕ ਸਾਲੀ ਭਾਈ ਦੀ ਸਾਈਪ੍ਰਸ ਚੱਲ ਗਈ ਆ ਵੇਖ ਲਓ ਤੁਹਾਨੂੰ ਐਡ ਕਰ ਲੈਣਾ ਜਨਾ
2: ਮੈਂ ਤਾਂ ਕਿਹਾ ਵੈਕੈਂਸੀ ਇੱਕ ਖਾਲੀ ਆ ਪਰ ਟੈਸਟ ਟੁਸਟ ਲੈਣਾ ਪੈਣਾ ਪਹਿਲਾਂ ਹਨਾ ਬੰਦਾ ਪੂਰਾ ਵੀ ਉਤਰੇ ਨਾ
0: ਏਰੀਆ ਟੈਸਟ
1: ਪਰ ਇਹ ਹੈ ਵਾਕਈ ਪੁਰਾਣੇ ਟਾਈਮ ਦਾ ਸੋਸ਼ਲ ਜਿਹੜਾ ਸੀ ਨਾ ਸੋਸ਼ਲ ਸਟਰਕਚਰ ਉਹ ਬੜਾ ਸੋਹਣਾ ਸੀਗਾ ਜਿਵੇਂ ਹਰ ਦੁਕਾਨ ਭਾਵੇਂ ਤੁਸੀਂ ਕਿਰਾਣੇ ਦੀ ਦੁਕਾਨ ਤੇ ਚਲੇ ਜਾਓ ਉਹਨਾਂ ਨਾਲ ਤੁਹਾਡਾ ਖਾਤਾ ਚੱਲਣਾ ਹੈ ਉਹਨਾਂ ਨੇ ਐਵੇਂ ਤੁਸੀਂ ਨਾ ਇੱਕ ਮਤਲਬ ਕਿੰਨੀ ਆਪਣੀ ਜਨਰੇਸ਼ਨ ਤੋਂ ਉਹਨਾਂ ਦੇ ਨਾਲ ਤੁਹਾਡੀ ਹੁੰਦੀ ਹੈ ਕਿ ਹਾਂ ਇਸੀ ਦੁਕਾਨ ਤੋਂ ਸਮਾਨ ਆਏਗਾ ਘਰ ਦਾ ਹਨਾ ਹੁਣ ਤੇ ਆਪਾਂ ਕਿਤੇ ਵੀ ਚੜ ਜਾਂਦੇ ਭਾਵੇਂ ਸੂਟਾਂ ਦੀ ਸ਼ੋਪ ਹੋਏ ਬੂਟਾਂ ਦੀ ਸ਼ੋਪ ਹੋਏ ਦਵਾਈਆਂ ਦੀ ਸ਼ੋਪ ਹੋਏ ਹਰ ਇੱਕ ਪਹਿਲਾਂ ਇੱਕ ਹੁੰਦਾ ਸੀਗਾ ਕਿ ਤੁਹਾਡੀ ਫਿਕਸ ਹੁੰਦੀ ਸੀ ਉਹਨਾਂ ਦੇ ਨਾਲ ਤੁਹਾਡੀ ਸਾਂਝ ਬੜੀ ਪੁਰਾਣੀ ਹੁੰਦੀ ਸੀਗੀ
0: ਨਹੀਂ ਉਹ ਹੈ ਵੀ ਕੰਮ ਵੀ ਉਹੀ ਬੰਦਾ ਕਰਦਾ ਸੀ ਜਿਹਦੇ ਮਤਲਬ ਦਾ ਉਹ ਕੰਮ ਹੈ ਅੱਜ ਕੱਲ੍ਹ ਤਾਂ ਐਵੇਂ ਜਣਾ ਖਾਣਾ ਜੋ ਮਰਜ਼ੀ ਕਰਨ ਨੂੰ ਤੁਰ ਪੈਂਦਾ ਤੇ ਆਹ ਫੋਟੋ ਫਾਟੋ ਭਾਈ ਵੇਖਿਆ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਚੱਲਦੀਆਂ
1: ਤੁਸੀਂ ਬਣਾਈ ਕਿ ਨਹੀਂ ਬਣਾਈ
2: ਮੈਂ ਨੀ ਮੈਂ ਸ਼ੋ ਫੇਸਬੁੱਕ ਮੇਰੇ ਕੋਲ ਹੈ ਨਹੀਂ ਬਣਾਈ ਸੀਗੀ ਉਹ ਬੰਦ ਹੀ ਪਈ ਕਈ ਸਾਲਾਂ ਦੀ
0: ਅੱਛਾ ਨਹੀਂ ਫੇਸਬੁੱਕ ਤੋਂ ਤਾਂ ਟੱਪ ਗਿਆ ਕੰਮ ਤੇ
2: ਹਾਂਜੀ
0: ਫੇਸਬੁੱਕਾਂ ਤੋਂ ਤਾਂ ਟੱਪ ਗਿਆ ਏ ਹੁਣ ਫੇਸਬੁੱਕ ਵਾਲਾ ਨਹੀਂ ਕੰਮ ਫੇਸਬੁੱਕ ਤੇ ਚਲੋ ਗਾਂ ਪਰ ਚਲੋ ਹੈ ਉਹ ਤੇ ਵੀ ਚੱਲ ਹੀ ਰਿਹਾ ਵਾ ਪਰ ਉੱਤੋਂ ਤੇ ਬਹੁਤ ਗਾਂ ਲੰਘ ਗਿਆ ਹੁਣ
2: ਪਰ ਪਰਨਜੋਤ ਜੀ ਏਦਾਂ ਹੈਗਾ ਵੀ ਉੱਦਾਂ ਮੇਰੀ ਤਮੰਨਾ ਹੈਗੀ ਆ ਵੀ ਜੇ ਕਿਤੇ ਮੈਂ ਭਰਜਾਈ ਤੁਹਾਡੀ ਨਾਲ ਵੀ ਗੱਲ ਕਰਦਾ ਵੀ ਕਿਤੇ ਅਸੀਂ ਕੋਈ ਏਦਾਂ ਦੀ ਦਵਾਈ ਦੁਈ ਮਿਲੀ ਖਾ ਕੇ ਅਸੀਂ ਉਹ 80,000 ਕੇ ਹੋ ਜਾਈਏ ਪਰ ਹੁਣ ਬੰਦ ਕਰੋ ਹੁਣ ਹੁਣ ਹੁਣ ਤਾਂ ਅੱਗੇ ਨੂੰ ਜਾਣਾ ਪਿੱਛੇ ਨੂੰ ਨੀ ਕਿਸੇ ਨੇ ਜਾਣਾ
0: ਹਾਂ ਇਹ ਸਹੀ ਗੱਲ ਹੈ ਆਪਾਂ ਸਾਰਾ ਕੁਝ ਹੀ ਉਹ ਚਾਹੁੰਦੇ ਆ ਜਿਹੜਾ ਸਾਡੇ ਕੋਲ ਖੁੱਸ ਗਿਆ ਜਿਹੜਾ ਸਾਡੇ ਕੋਲ ਬੀਤ ਗਿਆ
2: ਪਰ ਜੋ ਜੀ ਇੱਕ ਅੱਜ ਕੱਲ ਦੇ ਦੌਰ ਚ ਨਾ ਸੋਰੀ ਮੈਂ ਤੁਹਾਡੀ ਗੱਲ ਟੋਕਤੀ ਆ ਮੈਨੂੰ ਜਿਹੜੀ ਨਾ ਇੱਕ ਗੱਲ ਵਧੀਆ ਲੱਗਦੀ ਜਾਂ ਤਾਂ ਉਹ ਮੇਰੇ ਐਕਸਪੀਰੀਅੰਸ ਵਿੱਚ ਹੀ ਆ ਜਿਹੜੇ ਬੱਚੇ ਆ ਨਾ ਹੁਣ ਸਾਡੇ ਖਾਸ ਕਰ ਬਹੁ ਗਿਣਤੀ ਬੱਚਿਆਂ ਦੀ ਆ ਉਹ ਖਾਣ ਪੀਣ ਦੇ ਮਾਮਲੇ ਚ ਥੋੜੇ ਜਿਹਾ ਹੈਲਥ ਕੌਨਸ਼ੀਅਸ ਬਹੁਤ ਆ ਬਹੁਤ ਗਿਣਤੀ ਬੱਚਿਆਂ ਦੀ ਹੈਲਥ ਕੌਨਸ਼ੀਅਸ ਆ ਕੁਛ ਜਿਹੜੇ ਹੈਗੇ ਨਹੀਂ ਜਿਹੜੇ ਬੱਚੇ 15-16 ਸਾਲ ਟੱਪ ਗਏ ਹੈ ਨਾ ਉਹ ਜਿਮ ਨੂੰ ਪਸੰਦ ਕਰਦੇ ਆ ਹੈਲਦੀ ਫੂਡ ਖਾਣਾ ਥੋੜਾ ਪਸੰਦ ਕਰਦੇ ਆ ਪਰ ਜਿੱਥੇ ਉਹਨਾਂ ਦਾ ਦਾ ਲੱਗਦਾ ਆ ਜੰਕ ਫੂਡ ਨੂੰ ਵੀ ਮੂੰਹ ਮਾਰਦੇ ਆ ਤੇ ਹੈਲੋ
0: ਜੀ ਜੀ
1: ਜੀ ਜੀ
2: ਤੇ ਪਰ ਉਹ ਇਹ ਚੀਜ਼ ਮੈਨੂੰ ਵਧੀਆ ਲੱਗਦੀ ਸਾਡੇ ਵਾਰੀ ਏਦਾਂ ਵਾਲੀ ਅਵੇਅਰਨੈਸ ਨਹੀਂ ਸੀਗੀ ਸਾਡੇ ਵਾਰੀ ਤਾਂ ਓਦਾਂ ਹੀ ਖਾਈ ਪੀ ਜੋ ਮਰਜ਼ੀ ਜਾਓ ਕੰਮ ਧੰਦਾ ਕਰੀ ਜਾਓ ਪੱਠੇ ਵੱਢੀ ਜਾਓ ਉਹਨਾਂ ਸਿਹਤਾਂ ਓਦਾਂ ਹੀ
0: ਠੀਕ ਰਹਿੰਦੀਆਂ ਹਾਂਜੀ ਹੁਣ ਰੱਖਣੀਆਂ ਪੈਂਦੀਆਂ ਹਾਂ ਨਹੀਂ ਇਹ ਤੇ ਹੈ ਹੀ
2: ਹੁਣ ਨਿਆਣੇ ਏਦਾਂ ਕਰਦੇ ਆ ਬਹੁਤ ਧਿਆਨ ਰੱਖਦੇ
0: ਜੀ ਜੀ ਨਹੀਂ ਚੰਗੀ ਗੱਲ
2: ਚੰਗੀ ਚੀਜ਼ ਵੀ ਆ ਚੰਗੀ ਚੀਜ਼
0: ਵੀ ਚੰਗੀ ਚੰਗੀ ਗੱਲ ਵੀ ਆ ਥੈਂਕ ਯੂ
1: ਥੈਂਕ ਯੂ
2: ਥੈਂਕ ਯੂ ਹੱਸਦੇ ਵਾਸਦੇ ਰਹੋ ਜੀ ਖੁਸ਼ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ
0: ਰੱਖੇ ਜੀ ਥੈਂਕ ਯੂ ਜੀ ਸੋ ਉਹੀ ਆ ਫੇਰ ਗੱਲ ਆ ਜਾਂਦੀ ਵੀ ਹਰ ਇੱਕ ਚੀਜ਼ ਦੀ ਐਕਸਟ੍ਰੀਮ ਮਾੜੀ ਆ ਹਰ ਇੱਕ ਚੀਜ਼ ਦਾ ਪਤਾ ਹੋਵੇ ਬੰਦਾ ਆਪਣੀ ਸਿਹਤ ਦਾ ਧਿਆਨ ਰੱਖੇ ਪਰ ਜਿੱਦਾਂ ਟੂ ਮੱਚ ਕਈ ਜਿਹੜੇ ਉਹ ਮਲਵਾਤ ਕਰਾ ਦਿੰਦੇ ਆ ਉਹ ਵੀ ਫਿਰ ਜ਼ਿਆਦਾ ਕੰਮ ਖਰਾਬ
1: ਹਰ ਇੱਕ ਚੀਜ਼ 'ਚ ਬੈਲੈਂਸ ਰੱਖਣਾ ਜ਼ਰੂਰੀ ਹੈ ਮੈਨੂੰ ਲੱਗਦਾ ਹੁਣ ਆਪਾਂ ਕਲਚਰ ਦੀ ਗੱਲ ਕਰੀਏ ਪਹਿਲੇ ਦੇ ਟਾਈਮ ਦੇ ਵਿੱਚ ਕਲਚਰ ਮਤਲਬ ਹੁਣ ਧੀਰੇ ਧੀਰੇ ਹਰ ਇੱਕ ਚੀਜ਼ ਥੋੜ੍ਹੀ ਥੋੜ੍ਹੀ ਪਰ ਉਹੀ ਅਗੇਨ ਵਾਪਸ ਮੁੜ ਮੁੜ ਕੇ ਆਉਣੀ ਵੀ ਆ ਹੁਣ ਅੱਜ ਦੇ ਜਿਹੜੇ ਟੀਨੇਜ ਬੱਚੇ ਨੇ ਉਹਨਾਂ ਨੂੰ ਕਈਆਂ ਨੂੰ ਇੰਟਰਸਟ ਬਹੁਤ ਜ਼ਿਆਦਾ ਹੈ ਕਿ ਹਾਂ ਆਪਣੇ ਕਲਚਰ ਦੇ ਬਾਰੇ ਉਹਨਾਂ ਨੂੰ ਪੰਜਾਬੀ ਕੱਪੜੇ ਪਾਉਣੇ ਸੋਹਣੇ ਲੱਗਦੇ ਆ ਉਹ ਨਾ ਟਾਈਮ ਉਹਨਾਂ ਨੂੰ ਲੱਗਦਾ ਕਿ ਹਾਂ ਮਿਸ ਨਾ ਕਰੀਏ ਕਿਤੇ ਮਤਲਬ ਕੋਈ ਵੀ ਫੰਕਸ਼ਨ ਹੋਏ ਤਾਂ ਉਹਨਾਂ ਨੇ ਜਿੱਦਾਂ ਪਹਿਲਾਂ ਤਿਆਰ ਹੁੰਦੇ ਸੀਗੇ ਮਤਲਬ ਪਿੱਛੇ ਸਾਡਾ ਟਾਈਮ ਆਇਆ ਸੀਗਾ ਤੇ ਸਿੰਪਲ ਸਿੰਪਲ ਰਹਿਣਾ ਸ਼ੁਰੂ ਕਰਤਾ ਸੀਗਾ ਪਰ ਹੁਣ ਦੇ ਟਾਈਮ 'ਚ ਵਾਪਿਸ ਤੋਂ ਉਹ ਕਲਚਰ ਆਇਆ ਜਿਸ 'ਚ ਵਾਪਿਸ ਹੋਈ ਬ੍ਰਾਈਟ ਸੂਟ, ਪੰਜਾਬੀ ਸੂਟ, ਪਟਿਆਲਾ ਪਰਾਂਦੀ ਲਾਉਣਾ ਅਤੇ ਟ੍ਰੈਡੀਸ਼ਨਲ ਜਿਹੜੀ ਜੂਲਰੀ ਆ ਉਹ ਵਾਪਿਸ ਮੁੜ ਕੇ ਆ ਗਿਆ ਉਹ ਟ੍ਰੈਂਡ ਜਿਹੜਾ ਪੁਰਾਣਾ ਟ੍ਰੈਂਡ ਸੀਗਾ।
0: ਚੀਜ਼ਾਂ ਸ਼ਿਫਟ ਹੁੰਦੀਆਂ ਰਹਿੰਦੀਆਂ ਨੇ, ਬਦਲਦੀਆਂ ਰਹਿੰਦੀਆਂ ਨੇ ਆਪਣੇ ਆਪ ਨੂੰ ਆਪਾਂ ਜਦੋਂ। ਵੈਸੇ ਇਹ ਵੀ ਬੜੀ ਵੇਖਣ ਵਾਲੀ ਚੀਜ਼ ਹੈ ਕਿ ਆਖਿਰਕਾਰ ਇਹ ਚੀਜ਼ਾਂ ਡਰਾਈਵ ਕਿੱਥੋਂ ਹੁੰਦੀਆਂ ਨੇ, ਕਿਉਂ ਆ ਜਿਹੜਾ ਤੁਹਾਨੂੰ ਇਹ ਕਹਿੰਦਾ ਵਾ ਵੀ ਹਾਂਜੀ ਹੁਣ ਆਪਾਂ ਆਹ ਕਰੀਏ, ਹੁਣ ਆਪਾਂ ਆਹ ਕਰਕੇ ਵੇਖੀਏ। ਤੁਹਾਨੂੰ ਕਦੀ ਵੀ ਉਸ ਚੀਜ਼ ਦਾ ਤੁਹਾਨੂੰ ਸਿਰਾ ਨਹੀਂ ਲੱਭੂਗਾ। ਪਹਿਲੀਆਂ ਦੇ ਵਿੱਚ ਤੁਹਾਨੂੰ ਸਿਰਾ ਲੱਭਦਾ ਸੀ, ਪਹਿਲੀਆਂ ਦੇ ਵਿੱਚ ਨਾ ਤੁਸੀਂ ਦੱਸ ਦਿੰਦੇ ਸੀ ਵੀ ਉਹ ਸਲਮਾਨ ਖਾਨ ਦਾ ਸਟਾਈਲ, ਆਹ ਆਪਣੇ ਆਮਿਰ ਖਾਨ ਦਾ ਸਟਾਈਲ ਆ ਗਿਆ, ਅਮਿਤਾਭ ਬੱਚਨ ਵਾਲੀ ਪੈਂਟ। ਹੁਣ ਤੁਹਾਨੂੰ ਇਹ ਸਟਾਈਲ ਬਹੁਤ ਘੱਟ ਪਤਾ ਨਹੀਂ, ਜਾਂ ਫਿਰ ਆਪਾਂ ਪਿੱਛੇ ਰਹਿ ਗਏ ਵੀ ਉਹ ਤੁਹਾਨੂੰ ਦਿਖਦਾ ਨਹੀਂ। ਹੁਣ ਆਹ ਟ੍ਰੈਂਡ ਦੀ ਤੁਸੀਂ ਗੱਲ ਕਰ ਰਹੇ ਹੋ 80s ਵਾਲਾ, ਹੈ ਨਾ, ਬਹੁਤ ਹਾਰਡ ਹੋਊਗਾ ਤੁਹਾਡੇ ਲਈ ਇਹ ਲੱਭਣਾ ਵੀ ਇਹ ਕਿੱਥੋਂ ਸ਼ੁਰੂ ਕਿੱਥੋਂ ਆ, ਕਿੰਨੇ ਕਿੰਨੇ ਪਾਤੇ। ਇਹ ਆਪ ਹੀ ਇੱਕ ਨਾ ਫੀਚਰ ਜਿਹਾ ਦਿੰਦੇ ਆ ਅਤੇ ਉਸ ਫੀਚਰ ਦੀ ਉਹ ਭੇਜ ਦਿੰਦੇ ਆ, ਨੋਟੀਫਿਕੇਸ਼ਨ ਭੇਜ ਦਿੰਦੇ ਆ ਵੀ ਆਹ ਚੀਜ਼ ਆਈ ਆ ਅਤੇ ਇਸ ਚੀਜ਼ ਨੂੰ ਉਹ ਫਿਰ ਮਤਲਬ ਜਿਹਦੇ ਜਿਹਦੇ ਵੀ ਹੱਥ ਆਉਂਦਾ ਵਾ ਉਹ ਵੇਂਹਦਾ ਵਾ ਵੀ ਅੱਛਾ ਕਿੱਥੋਂ ਇੱਕ ਦੂਸਰੇ ਤੱਕ ਗੱਲ ਟਰੈਵਲ ਹੁੰਦੀ ਹੁੰਦੀ ਫਿਰ ਉਹ ਆਪਾਂ ਕਿਉਂਕਿ ਇਹਦੇ ਉੱਤੇ ਸਮਾਂ ਨਹੀਂ ਲੱਗਦਾ, ਸਭ ਤੋਂ ਵੱਡੀ ਚੀਜ਼ ਆ।
1: ਹਾਂ, ਕੋਈ ਮਿਹਨਤ ਹੀ ਨਹੀਂ ਆ,
0: ਇਹ ਨਹੀਂ ਵੀ ਤੁਹਾਨੂੰ ਕੋਈ ਸਕਿੱਲ ਚਾਹੀਦਾ, ਤੁਸੀਂ ਸਿਰਫ ਆਪਣੀ ਫੋਟੋ ਪਾਉਣੀ ਆ, ਉਹਨੇ ਫੋਟੋ ਮਤਲਬ ਕਰਕੇ ਰੈਂਡਰ।
1: ਉਹ ਵੀ ਟਾਈਮ ਸੀਗਾ ਕਿ ਹਾਂ ਪੂਰਾ ਪੂਰਾ ਤੁਸੀਂ ਮਤਲਬ ਜਦੋਂ ਪਹਿਲੇ ਪਹਿਲੇ ਕੰਪਿਊਟਰ ਸ਼ੁਰੂ ਹੋਏ ਸੀ ਲੋਕਾਂ ਨੇ ਸਿੱਖਿਆ ਕਿ ਹਾਂ ਪੇਂਟ ਕਿਵੇਂ ਯੂਜ਼ ਕਰਦੇ, ਫਿਰ ਕਿਵੇਂ ਅਡੋਬ ਫੋਟੋਸ਼ੂਟ ਯੂਜ਼ ਕਰਦੇ, ਕਿਵੇਂ ਹੁਣ ਕੈਨਵਾ ਨੇ ਆ ਕੇ ਈਜ਼ੀ ਕਰਤਾ। ਹੁਣ ਅੱਗੇ ਤੋਂ ਅੱਗੇ ਹੁਣ ਤੇ AI ਮਤਲਬ ਕੁਛ ਕਰਨਾ ਹੀ ਨਹੀਂ ਹੈ, ਤੁਸੀਂ ਬਸ ਟਾਈਪ ਕਰਕੇ ਕਮਾਂਡ ਭਰਨੀ ਹੈ ਤੇ
0: ਸਿਰਫ ਲਿਖਣਾ ਤੁਸੀਂ ਵੀ ਮੈਨੂੰ ਆ ਚਾਹੀਦਾ, ਉਹ ਕੋਈ ਚੰਗਾ ਲਿਖ ਲੂਗਾ ਕੋਈ ਮਾੜਾ ਲਿਖ ਲੂ, ਪਰ ਲਿਖਣਾ। ਖੈਰ ਇਹਦੇ ਉੱਤੇ ਨਾ ਜਿਹੜੇ ਕੁਛ ਵਾਤਾਵਰਨ ਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਚਿੰਤਤ ਨੇ, ਵਾਤਾਵਰਨ ਪ੍ਰੇਮੀ ਨੇ, ਜਿਹੜੇ ਇਹ ਚੀਜ਼ ਸਮਝਦੇ ਨੇ ਵੀ ਕੀ ਹੋ ਰਿਹਾ ਵਾ, ਭਾਵੇਂ ਕਿ ਬਹੁਤ ਸਾਰੇ ਇਸ ਨੂੰ ਇੱਦਾਂ ਹੀ ਕਹਿ ਦਿੰਦੇ ਆ ਵੀ ਇਹਦੇ ਨਾਲ ਕੀ ਫਰਕ ਪੈਣਾ ਵਾ, ਇਹ ਚੀਜ਼ਾਂ ਜਿਹੜੀਆਂ ਨੇ ਠੀਕ ਆ ਚੱਲੀ ਜਾਂਦਾ ਵਾ, ਪਰ ਉਹਨਾਂ ਦਾ ਕੀ ਕਹਿਣਾ ਵਾ, ਇਹ ਚੀਜ਼ ਨੁਕਸਾਨ ਕਿੱਦਾਂ ਕਰਦੀ ਆ, ਉਹ ਵੀ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਨੁਕਸਾਨ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਉਹ ਕਿੱਦਾਂ ਉਹ ਖੈਰ ਆਪਾਂ ਅੱਗੇ ਕਰਾਂਗੇ, ਹੁਣ ਟਾਈਮ ਸਾਡੇ ਕੋਲ ਘੱਟ ਹੋਣਾ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਹੀ ਗੱਲ ਹੈ, ਕਹਿੰਦੇ ਕਿ ਮੇਰੇ ਮੰਮੀ ਹੁਣੀ 8 ਦਰਾਣੀਆਂ ਜਠਾਣੀਆਂ ਸੀ ਅਤੇ ਸਭ ਨੇ ਕੰਮ ਵੰਡੇ ਹੁੰਦੇ ਸੀ ਕਿ ਕਿਹੜਾ ਕੰਮ ਕੌਣ ਕਰ ਸਕਦਾ, ਇੱਦਾਂ ਹੁੰਦਾ। ਮੈਂ ਤਾਂ ਮੈਨੂੰ ਇੱਥੋਂ ਤੱਕ ਵੀ ਵੇਖਿਆ ਵੀ ਪਿੰਡ ਦੇ ਵਿੱਚ ਆਹ ਆਟਾ ਗੁੰਨ ਕੇ ਸਾਰਿਆਂ ਨੇ ਲੈ ਆਉਣਾ, ਪਤਾ ਹੁੰਦਾ ਸੀ ਵੀ ਆਹ ਫਲਾਣੀ ਤੰਦੂਰ ਵਧੀਆ ਲਾਉਂਦੀ ਆ,
1: ਉਹਦੇ ਕੋਲ ਤੰਦੂਰ ਜਿਵੇਂ ਸਟਾਰਟ ਹੋਣਾ
0: ਵੀ ਆ, ਤੁਸੀਂ ਬਾਕੀਆਂ ਨੇ ਪੇੜੇ ਪਾੜੇ ਕਰਦੇ ਨੇ ਅਤੇ ਉਹਨੂੰ ਉਨ੍ਹਾਂ ਚਿਰ ਪਾਣੀ ਪੂਣੀ ਪਿਆ ਕੇ ਕਹਿਣਾ ਵੀ ਚੱਲ ਆ ਜਾਣੀ। ਹੁਣ
1: ਸਾਡੇ ਹੁੰਦਾ ਸੀ ਦੀਵਾਲੀ ਹੈ ਜਾਂ ਕੋਈ ਵਧੀਆ ਤਿਉਹਾਰ ਹੈ ਅਤੇ ਮੇਰੀ ਮੰਮੀ ਕਿ ਇਹਨਾਂ ਨੇ ਆਟਾ ਗੁੰਨਣਾ, ਇਹਨਾਂ ਤੋਂ ਹੀ ਗੁੰਨਵਾਉਣਾ, ਭਾਵੇਂ ਬਣਾ ਉਹਨਾਂ ਨੇ ਲੈਣਾ ਕਿ ਇਹਨਾਂ ਦਾ ਪਰਫੈਕਟ ਹੁੰਦਾ ਐਕਿਊਰੇਟ। ਅਤੇ ਉਹ ਹਰ ਇੱਕ ਚੀਜ਼ ਜਿਵੇਂ ਸਵੈਟਰ ਬੁਣਨਾ, ਕਿਸੇ ਕਿਸੇ ਨੇ ਸਿੱਧਾ ਸਿੱਧਾ ਅਸੀਂ ਕਰਤਾ, ਹੁਣ ਡਿਜ਼ਾਇਨ ਪਾਣੀ ਹੈ ਤੁਸੀਂ ਦੱਸ ਦਿਓ, ਹੈ ਨਾ। ਹਰ ਇੱਕ ਇਨਸਾਨ ਕੋਲ ਇੱਕ ਮਤਲਬ ਇੱਕ ਟੈਲੈਂਟ ਜਿਹਾ ਹੁੰਦਾ ਸੀਗਾ ਅਤੇ ਉਹੀ ਮੁਹੱਲੇ ਦਾ ਕਲਚਰ ਸੀ, ਤਾਂ ਹੀ ਇਹ ਚੀਜ਼ਾਂ ਆਪਾਂ ਇੱਕ ਦੂਜੇ ਤੋਂ ਸ਼ੇਅਰ ਕਰ ਲੈਂਦੇ ਸੀ, ਜੁਆਇੰਟ ਫੈਮਿਲੀ ਦਾ ਟਾਈਮ ਸੀਗਾ ਤਾਂ ਇਹ ਚੀਜ਼ਾਂ
0: ਜੀ। ਅਤੇ ਕਹਿੰਦੇ ਭਾਅ ਜੀ ਕਰੋ ਕੋਈ ਹੱਲ, ਪੈਟਰੋਲ ਪ੍ਰਾਈਜ਼ ਅਪ ਹੋ ਰਹੇ ਆ। ਵੇਖੋ ਇਹ ਜਦੋਂ ਤੁਸੀਂ ਇਹ ਵੀ ਜਸ ਜੀ ਤੁਹਾਡੇ ਧਿਆਨ 'ਚ ਹੋਊਗਾ, ਇਹ ਵੀ ਨਾ ਹੁਣ ਰੁਝਾਨ ਜਿਹਾ ਹੀ ਬਣ ਗਿਆ ਵੀ ਮਾਰਕੀਟ ਦਾ ਟ੍ਰੈਂਡ ਬਣ ਗਿਆ, ਭਾਵੇਂ ਤੁਸੀਂ ਇੰਡੀਆ ਵੇਖ ਲਓ, ਇੱਥੇ ਵੇਖ ਲਓ। ਇੱਕ ਸਮਾਂ ਸੀ ਇੰਡੀਆ ਦੇ ਵਿੱਚ ਨਾ 5% 2% ਕਹਿ ਰਹੇ ਹਾਂ ਪੈਸੇ ਵੱਧਦੇ ਹੁੰਦੇ ਸੀ ਵੀ, ਅਤੇ ਹੜਤਾਲਾਂ ਹੋ ਜਾਂਦੀਆਂ ਸੀ, ਵੇਖ ਲਓ ਪਰਵਾਹ ਕਿਸੇ ਨੂੰ। ਹੁਣ ਇੱਥੋਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇੱਥੇ ਆ ਵੇਖ ਲਓ, ਜਦੋਂ ਲੜਾਈ ਸ਼ੁਰੂ 'ਚ ਹੋਈ ਸੀ ਉਦੋਂ ਕਿੰਨਾ ਰੌਲਾ ਪਿਆ, ਹਾਲਾਂਕਿ ਉਦੋਂ ਇੰਨਾ ਰੇਟ ਨਹੀਂ ਜਿੰਨਾ ਹੁਣ ਆ, ਅਤੇ ਉਦੋਂ ਬਹੁਤ ਰੌਲਾ ਰੱਪਾ ਪੈ ਕੇ ਅੜ ਗਿਆ। ਇਹਨਾਂ ਨੇ ਹੌਲੀ ਹੌਲੀ ਤੁਹਾਨੂੰ ਮਤਲਬ ਲੋਲੇ ਪੋਪੇ ਜੇ ਦੇ ਕੇ ਦਿਮਾਗ ਇੱਦਾਂ ਦਾ ਸੈੱਟ ਕੀਤਾ ਵਾ, ਹੁਣ ਉਹ ਚੀਜ਼ ਨਾ ਖਬਰਾਂ 'ਚ ਆਉਂਦੀ ਆ ਨਾ ਤੁਸੀਂ ਉਹਨੂੰ ਲੈ ਕੇ ਚਿੰਤਾ ਜਤਾਉਂਦੇ ਹੋ, ਤੁਹਾਨੂੰ ਲੱਗਦਾ ਠੀਕ ਆ ਬੋਰਡ ਲੱਗਾ ਯਾਰ ਕੀ ਫਰਕ ਪੈਂਦਾ, ਬਹੁਤ ਪਰਾਂ ਚੱਲੀਏ। ਇਹ ਚੀਜ਼ਾਂ ਸਾਨੂੰ ਲੱਗਦਾ, ਮੈਂ ਬੜੀ ਵਾਰੀ ਇਹ ਚੀਜ਼ ਮੈਂ ਫੀਲ ਕਰਦਾ ਵੀ ਇਹ ਫੋਟੋ ਵਾਲਾ ਹੀ ਕੰਮ ਆ, ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਇਹ ਡਰਾਈਵ ਕਿੱਥੋਂ ਹੋਈ, ਕਿੱਥੋਂ ਕਿੰਨੇ ਸ਼ੁਰੂ ਕੀਤੀ, ਜਾਂ ਫਿਰ ਇਹਨੂੰ ਇੱਦਾਂ ਕਹਿ ਲਓ ਤੁਸੀਂ ਕਿ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਰਜਿਸਟਰ ਕਰਵਾਈਆਂ ਜਾਣੀਆਂ ਹੁੰਦੀਆਂ ਵਾ, ਤੁਹਾਨੂੰ ਫੀਡ ਕਰਨੀ ਹੁੰਦੀ ਆ, ਇਸ ਕਰਕੇ ਉਹ ਅਖਬਾਰਾਂ 'ਚ ਛਪਦੀਆਂ, ਇਸ ਕਰਕੇ ਉਹ ਰੇਡੀਓ 'ਤੇ ਮਜਬੂਰੀ ਬਣ ਜਾਂਦੀ ਆ ਵੀ ਆਹ 4 ਸਫੇਰੇ ਚੱਲ ਰਿਹਾ ਵਾ, ਇਹਦੇ ਉੱਤੇ ਗੱਲ ਕੀਤੀ ਜਾਵੇ, ਇਹ ਲੋਕਾਂ ਤੱਕ ਪਹੁੰਚਾਈ ਜਾਵੇ। ਸੋ ਹੁਣ ਬੜਾ ਕੁਛ ਇੰਟੈਂਸ਼ਨਲੀ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਹੁਣ ਆ ਪ੍ਰਾਈਜ਼ ਦੀ ਲਾ ਲਓ ਤੁਸੀਂ, ਅਸੀਂ ਰੋਜ਼ ਹੁਣ ਅਖਬਾਰਾਂ ਫੋਲਦੇ ਹਾਂ, ਤੁਸੀਂ ਦੱਸੋ ਵੀ ਸੋਸ਼ਲ ਮੀਡੀਆ ਤੁਸੀਂ ਚਲੋ ਤੁਸੀਂ ਸੋਸ਼ਲ ਮੀਡੀਆ ਵੇਂਦੇ ਹੋਗੇ, ਜਿੰਨਾ ਪਹਿਲਾਂ ਰੌਲਾ ਸੀ ਤੁਸੀਂ ਦੱਸੋ ਕਿੰਨਾ ਕੁ ਰੌਲਾ ਵਾ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਔਰਗਨਾਈਜੇਸ਼ਨ ਵੱਲੋਂ ਵੀ ਤੇਲ ਦੇ ਰੇਟ ਵੱਧ ਗਏ, ਕਿਸੇ ਟਰਾਂਸਪੋਰਟ ਵੱਲੋਂ, ਕੋਈ ਤੁਸੀਂ ਸੁਣੀ ਖਬਰ
1: ਕਿਤੇ ਵੀ ਨਹੀਂ,
0: ਕਿਤੇ ਨਹੀਂ ਹੈਗੀ। ਫਿਰ ਇਹਦਾ ਮਤਲਬ ਇਹੋ ਹੀ ਹੈ ਵੀ ਜਿਹੜੀ ਚੀਜ਼ ਸਾਡੇ ਤੱਕ ਜਿੱਦਾਂ ਜਿਹਨੇ ਪਹੁੰਚਾਉਣੀ ਹੁੰਦੀ ਆ ਉਹ ਉੱਦਾਂ ਪਹੁੰਚਾਉਂਦਾ ਤੇ ਅਸੀਂ ਬਸ ਐਵੇਂ ਲੱਗੇ ਰਹਿੰਦੇ ਹਾਂ ਵੀ ਹਾਂ ਅਸੀਂ ਬੜੇ ਸਿਆਣੇ ਹਾਂ, ਅਸੀਂ ਦੱਸਦੇ ਹੋਣਾ ਫਲਾਣੇ ਕੋਨੇ ਦੇ ਵਿੱਚ ਕੀ ਆ ਤੇ ਕਿੱਦਾਂ,
1: ਕਿਉਂਕਿ ਮੈਨੂੰ ਤਾਂ ਲੱਗਦਾ ਸ਼ੁਰੂਆਤ ਐਵੇਂ ਨਹੀਂ ਹੁੰਦੀ। ਪਹਿਲਾਂ ਤਾਂ ਜਿਵੇਂ ਹੁਣ ਆਪਾਂ ਹਮੇਸ਼ਾ ਤੁਹਾਡਾ ਫੇਵਰੇਟ ਗਾਰਡਨਿੰਗ, ਅਤੇ ਇਹਦੇ ਵਿੱਚ ਵੀ ਸੀਡਿੰਗ ਹੁੰਦੀ ਹੈ, ਥੋੜ੍ਹੀ ਥੋੜ੍ਹੀ ਜਿਹੀ ਸੀਡਿੰਗ ਮਤਲਬ ਕਰ ਦਿੰਦੇ, ਫਿਰ ਧੀਰੇ ਧੀਰੇ ਧੀਰੇ ਕਰਕੇ ਉਹ ਫਿਰ ਫੀਡਿੰਗ ਹੁੰਦੀ ਆ, ਅੱਗੇ ਅੱਗੇ ਟ੍ਰਾਂਸਫਰ ਕਰਕੇ ਚੀਜ਼ ਤੁਹਾਡੇ ਤੱਕ, ਮਤਲਬ ਫਿਰ ਇੱਕ ਸਰਟਨ ਪੁਆਇੰਟ ਜਦੋਂ ਇੱਦਾਂ ਹੋ ਜਾਂਦਾ ਕਿ ਉਹ ਇਸਟੈਬਲਿਸ਼ ਹੋ ਜਾਂਦੀ ਹੈ ਚੀਜ਼, ਫਿਰ ਤੁਹਾਨੂੰ ਤੁਸੀਂ ਕੰਪਲੇਨ ਕਰਨਾ ਛੱਡ ਦਿੰਦੇ ਹੋ ਕਿ ਹੁਣ ਇੱਦਾਂ ਹੀ ਹੈ, ਗੱਡੀ ਤਾਂ ਹੈ, ਚਲਾਉਣੀ ਤਾਂ ਹੈ ਹੀ, ਤੇਲ ਤਾਂ ਪੁਰਾਣਾ ਹੀ ਪੈਣਾ,
0: ਹੌਲੀ ਹੌਲੀ ਹੌਲੀ
1: ਇਸਟੈਬਲਿਸ਼ ਹੋ ਗਈ ਉਹ ਚੀਜ਼,
0: ਤੁਹਾਡੇ ਦਿਮਾਗ 'ਚ ਉਹ ਚੀਜ਼ ਜਿਹੜੀ ਬਹਿ ਜਾਂਦੀ, ਮੁੜ ਕੇ ਤੁਸੀਂ ਕਹਿੰਦੇ ਚਲੋ ਠੀਕ ਹੈ ਇੱਦਾਂ ਹੀ ਆ,
1: ਐਗਜੈਕਟਲੀ
0: ਤੁਹਾਡਾ ਉੱਥੇ ਕਿ ਸੈੱਟ ਹੋ ਜਾਂਦਾ, ਚਲੋ ਖੈਰ
1: ਇਲੈਕਟ੍ਰਿਕ ਲੈ ਲਓ, ਹੈ ਨਾ, ਕੁਛ ਨਾ ਕੁਛ ਹੋਈ ਹੈ।
0: ਬਿਲਕੁਲ ਆਪਾਂ ਇੱਧਰ ਨੂੰ ਆਉਂਦੇ ਹਾਂ, ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਵਧੀਆ ਲੱਗਾ ਇਹਨਾਂ ਨੂੰ, ਸਾਗਰ ਜੀ ਅਸੀਂ ਰਹਿਣ ਵਾਲੀ ਕਹਿੰਦੇ ਗੁਆਂਢਣ ਦੇ ਨਾਲ ਇੱਕ ਕੱਪ ਨਾਲ ਚਾਹ ਪੀ ਲਿਆ, ਧੰਨਵਾਦ ਤੁਹਾਡਾ, ਤੇ ਗੁਰਸੇਵਕ ਜੀ ਧੰਨਵਾਦ, ਮਿਹਰਬਾਨੀ। ਸੁਨੀਲ ਕਿਹੜਾ ਜੀ ਇੱਕ ਹੋਰ ਆਪਾਂ ਲਾਇਆ ਸੀ, ਕਿਹੜਾ ਸੀ ਉਹ, ਸੱਚ ਉਹ ਦੱਸੋ ਨਾ ਵੀ ਕਿਹੜੀ ਫਿਲਮ ਦਾ ਸੀ, ਆ ਸੱਚ ਉਹ ਆਪਾਂ ਪੁੱਛਿਆ ਸੀ ਕਿਸੇ ਨੂੰ ਪਤਾ ਜੀ ਕਿਹੜਾ ਸੀ,
1: ਸਾਗਰ ਜੈਸੀ,
0: ਉਹ ਤੇ ਹੋ ਗਿਆ, ਉਹ ਤੇ ਸਾਗਰ ਦਾ ਆ,
1: ਅੱਛਾ ਮਿੱਚੇ ਦਾ ਨਹੀਂ ਸਾਗਰ ਲੈ ਲਓ,
0: ਆ ਜਿਹੜਾ ਬਾਅਦ ਚ ਲਾਇਆ ਸੀ ਉਹ ਤੇ ਮੈਨੂੰ ਵੀ ਭੁੱਲ ਗਿਆ, ਚਲੋ ਖੈਰ ਇੱਕ ਮਿੰਟ ਮੈਂ ਚੈੱਕ ਕਰਾਂ ਸੱਚ ਕਿਹੜਾ, ਹਾਂ ਨੀਲੇ ਨੀਲੇ ਅੰਬਰਪੁਰ,
1: ਅੱਛਾ
0: ਹਾਂ ਦੱਸੋ ਭਾਈ 80s ਵਾਲਿਓ ਪ੍ਰੇਮੀਓ ਕਿਹੜੀ ਕਿਹੜੀ ਫਿਲਮ ਦਾ ਗਾਣਾ ਸੀ, ਕਿਉਂਕਿ ਗਾਣਾ ਮਿਊਜ਼ਿਕ ਤੇ ਇੰਨਾ ਲੰਮਾ ਵੱਜਾ ਨਹੀਂ ਆ, ਇਸ ਕਰਕੇ ਆਪਾਂ ਪੁੱਛਿਆ ਨਹੀਂ, ਤੁਸੀਂ ਹੁਣ ਇਹ ਦੱਸੋ ਫਿਲਮ
1: ਕਿਹੜੀ ਫਿਲਮ
0: ਹੈ। ਅਜੀਤ ਬੁੱਟਰ ਜੀ ਆਪਣੀ ਭੇਜਦੇ ਨੇ ਲਗਭਗ 25 ਸਾਲ ਪੁਰਾਣੀ ਫੋਟੋ,
1: ਵਾਹ
0: ਹਾਂ ਇੰਨਾ ਕਿਤੇ ਹੋਊਗਾ ਜੀ, 25 ਸਾਲਾਂ ਦੇ ਵਿੱਚ ਇੰਨਾ ਕਿਤੇ ਫਰਕ ਪੈ ਗਿਆ ਹੋਊਗਾ ਜ਼ਰੂਰ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਮਨਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਇੱਕ ਜਨਮ ਦਿਨ ਆਇਆ ਸੀ ਜੀ, ਮੈਂ ਮਿਸ ਕਰ ਗਿਆ ਵਾਂ, ਅਤੇ ਜੇਕਰ ਤੁਸੀਂ ਦੁਬਾਰਾ ਭੇਜ ਦਿਓ ਤਾਂ ਫਿਰ ਉਹ ਜ਼ਿਆਦਾ ਵਧੀਆ ਹੋਊਗਾ। ਵੈਸੇ ਇੱਕ ਪ੍ਰਦੀਪ ਦੱਤਾ ਜੀ ਵੱਲੋਂ ਵੀ ਮੈਸੇਜ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪਲੀਜ਼ ਵਿਸ਼ ਹੈਪੀ ਬਰਥਡੇ ਟੂ ਸ਼ੁਕਰ ਸਾਹਿਬ, ਅੱਛਾ ਸ਼ੁਕਰ ਸਾਹਿਬ ਦਾ ਅੱਜ ਜਨਮ ਦਿਨ, ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਮਤਲਬ ਆਪਣੀ 80s ਵਾਲੀ ਫਿਜੀਕ ਤੁਹਾਡੀ ਬਰਕਰਾਰ ਰਹੇ, ਇਹੋ ਦੁਆਵਾਂ ਸਾਡੀਆਂ, ਮਤਲਬ ਉੱਦਾਂ ਦੇ ਫਿੱਟ ਫਿੱਟ ਰਹੋ ਤੁਸੀਂ ਅਤੇ ਤੰਦਰੁਸਤ ਰਹੋ, ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਲਿਖਦੇ ਰਹੋ, ਸੁਣਾਉਂਦੇ ਰਹੋ, ਬਹੁਤ ਬਹੁਤ ਵਧਾਈਆਂ, ਹੈਪੀ ਬਰਥਡੇ,
1: ਹੈਪੀ ਬਰਥਡੇ ਜੀ, ਹੈਪੀ ਬਰਥਡੇ। ਅੱਛਾ ਇੱਕ ਛੋਟਾ ਜਿਹਾ ਗੇਮ ਖੇਡਦੇ ਹਾਂ, ਚਲੋ ਬੋਰਿੰਗ ਜਿਹਾ ਹੋ ਰਿਹਾ, ਅੱਛਾ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਾਂਗੀ ਅਤੇ ਹੁਣ ਪਹਿਲੇ ਕੀ ਹੁੰਦਾ ਸੀਗਾ ਅਤੇ ਹੁਣ ਤੁਸੀਂ ਇਹ ਦੱਸਣਾ ਕਿ ਹੁਣ ਉਹ ਕਿਸ ਚੀਜ਼ ਨਾਲ ਰਿਪਲੇਸ ਹੋਈ ਆ,
0: ਓਕੇ
1: ਦੇਖਦੇ ਹਾਂ, ਕੈਸੇਟ ਕੈਸੇਟ ਕੈਸੇਟ
0: ਔਖਾ
1: ਦਿਮਾਗ ਚ ਕੀ ਚੀਜ਼ ਆਉਂਦੀ
0: ਹੈ, ਮਤਲਬ ਇੱਕ ਤੇ ਕੈਸੇਟ ਦਾ ਮਤਲਬ ਇਹ ਆ ਵੀ ਗਾਣਾ ਪਲੇ ਕਰਨਾ ਸੁਣਨਾ, ਜੇ ਆਪਾਂ ਉੱਥੋਂ ਤੱਕ ਸੀਮਤ ਰਹੀਏ ਅਤੇ ਫਿਰ ਕਹਿ ਲਓ ਵੀ ਕਲਾਊਡ ਜਾਂ ਔਨਲਾਈਨ ਸੋਰਸਿਸ, ਪਰ ਜੇ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ
1: ਪੈਨ ਡਰਾਈਵ
0: ਟਰੈਵਲ ਕਰਨਾ, ਫਿਰ ਉਹ ਪੈਨ ਡਰਾਈਵ ਕਹਿ ਸਕਦੇ ਹਾਂ ਜਾਂ ਹੋਰ ਹਾਰਡ ਡਰਾਈਵ ਜਾਂ
1: ਲੈਂਡਲਾਈਨ,
0: ਹਾਂਜੀ ਲੈਂਡਲਾਈਨ ਅਤੇ ਮੋਬਾਈਲ, ਮੋਬਾਈਲ ਹਾਂ,
1: ਅਤੇ ਚਿੱਠੀਆਂ,
0: ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤਾਂ ਟੈਲੀਫੋਨ ਲੱਗਿਆ, ਮੋਬਾਈਲ ਹੀ ਚਿੱਠੀਆਂ,
1: ਵਟਸਐਪ ਹੋ ਗਿਆ ਹੁਣ ਕਰੰਟ ਸਿਨੈਰੀਓ ਦੇ ਵਿੱਚ,
0: ਕਿਉਂਕਿ ਚਿੱਠੀ ਉਹ ਦੂਸਰਾ ਹੈ ਨਾ ਖੱਤ ਮੈਸੇਜ,
1: ਅਤੇ ਸਾਈਕਲ,
0: ਹਾਂਜੀ
1: ਸਾਈਕਲ ਦੀ ਥਾਂ ਹੁਣ ਕੀ ਤੁਸੀਂ ਅਪਣਾ ਸਕਦੇ ਹੋ,
0: ਸਾਈਕਲ ਦੀ ਥਾਂ ਦੇ ਉੱਤੇ ਹੁਣ ਹੁਣ ਸਾਈਕਲ ਹੀ ਆ ਵੈਸੇ, ਵਾਪਸ ਆ ਗਿਆ ਟ੍ਰੈਂਡ 'ਚ,
1: ਉਬਰ ਜਾਂ ਖੁਦ ਦੀ ਗੱਡੀ,
0: ਨਹੀਂ ਕਿਉਂਕਿ ਸਾਈਕਲ ਇੱਕ ਤੇ ਜਾਣ ਆਉਣੇ ਆ, ਫਿਰ ਉੱਥੇ ਵੀ ਦੋ ਚੀਜ਼ਾਂ ਆ ਗਈਆਂ, ਇੱਕ ਜਾਣ ਆਉਣੇ ਆ, ਇੱਕ ਐਕਸਰਸਾਈਜ਼ ਆ, ਸੋ ਤੁਸੀਂ ਜੇ ਦੋਵੇਂ
1: ਹੁਣ ਫਿਟਨੈਸ ਫਰੀਕ ਲੋਕੀ ਵਾਪਸ,
0: ਮਤਲਬ ਹੁਣ ਇਹ ਫਰਕ ਪੈ ਗਿਆ, ਹੁਣ ਜਿੱਦਾਂ ਆਈ ਡੋਨਟ ਨੋ ਉਸ ਸਮੇਂ ਦਾ ਜਿਹੜਾ ਸਾਈਕਲ ਸੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਲਈ ਵੀ ਇੱਕ ਆਵਾਜਾਈ ਦਾ ਵੀ ਯਾਤਾਯਾਤ ਦਾ ਸਾਧਨ ਸੀ, ਤੇ ਇੱਕ ਉਦੋਂ ਪਰ ਉਹ ਐਕਸਰਸਾਈਜ਼ ਲਈ ਨਹੀਂ
1: ਸੀ, ਉਦੋਂ ਕਾਰ ਇੰਪੋਸੀਬਲ ਸੀਗੀ, ਹਰ ਇੱਕ ਬਹੁਤ ਵਿਰਲਾ ਹੀ ਕੋਈ ਹੁੰਦਾ ਸੀਗਾ ਹਨਾ, ਤੇ ਉਸ ਟਾਈਮ ਸਾਈਕਲ ਹੀ ਸਾਰਿਆਂ ਕੋਲ ਹੁੰਦੀ ਸੀਗੀ, ਹੁਣ ਤੁਹਾਡੇ ਕੋਲ ਜੇ ਖੁਦ ਦੀ ਕਾਰ ਨਹੀਂ ਹੈ ਤੁਸੀਂ ਉਬਰ ਕਰ ਸਕਦੇ ਹੋ,
0: ਹੁਣ ਸਾਈਕਲ ਜਿਹੜਾ ਵਾ ਉਹ ਇੱਧਰ ਉੱਧਰ ਜਾਣ ਲਈ ਬਹੁਤ ਘੱਟ ਆ, ਬਹੁਤ ਰੇਅਰ ਆ, ਹੁਣ ਸਾਈਕਲ ਐਕਸਰਸਾਈਜ਼ ਰਹਿ ਗਈ ਸਿਰਫ, ਤੇ ਇੱਥੋਂ ਉੱਥੇ ਜਾਣ ਦੇ ਲਈ ਤੁਹਾਡਾ ਕਹਿ ਲਓ ਵੀ ਕਾਰ ਹੀ ਕਹਿ ਲਓ, ਫਿਰ
1: ਕਾਰ ਹੀ ਹੈ ਨਾ, ਜੇ ਕਾਰ ਨਹੀਂ ਹੈ ਤੇ ਤੁਸੀਂ ਟੈਕਸੀ ਕਰ ਸਕਦੇ
0: ਹੋ ਇੱਥੋਂ ਦੇ ਹਿਸਾਬ ਦੇ ਨਾਲ,
1: ਐਗਜੈਕਟਲੀ ਇੰਡੀਆ 'ਚ ਵੀ ਜੇ ਤੁਹਾਡੇ ਕੋਲ ਕਾਰ ਨਹੀਂ ਹੈ ਤੇ ਤੁਸੀਂ ਫਿਰ ਟੈਕਸੀ ਕਰ ਹੀ ਸਕਦੇ ਹੋ, ਪਹਿਲਾਂ ਤਾਂ ਇਹ ਹੁੰਦਾ ਸੀ ਸਾਈਕਲ ਹੀ ਹੁੰਦੀ ਸੀ ਸਾਰਿਆਂ ਕੋਲ, ਜਾਂ ਤੁਰ ਕੇ ਜਾਣਾ, ਜਾਂ ਕਹਿੰਦੇ 11 ਨੰਬਰ ਕੀ ਬੱਸ ਜਾਂ ਫਿਰ ਸਾਈਕਲ, ਤੇ ਗਲੀ ਕ੍ਰਿਕਟ ਨੂੰ ਹੁਣ ਕਿਸਨੇ ਚੇਂਜ ਕੀਤਾ,
0: ਗਲੀ ਕ੍ਰਿਕਟ ਨੂੰ ਜਿਹੜੇ ਆ ਇਨਡੋਰ
1: ਆਨਲਾਈਨ ਗੇਮਿੰਗ ਹੈ ਨਾ ਇਹਨਾਂ ਨੇ ਗੇਮ
0: ਆਨਲਾਈਨ ਕਹਿ ਸਕਦੇ ਆ ਜਾਂ ਫਿਰ ਉੱਥੇ ਵੀ ਫੇਰ ਇਫ ਬਟਸ ਆ ਜਾਂਦੀਆਂ ਕਿਉਂਕਿ ਉਹ ਇੱਕ ਵਰਜਿਸ਼ ਸੀ ਟਾਈਮ ਪਾਸ ਸੀ ਤੇ ਫਿਰ ਆਪਾਂ ਇਨਡੋਰ ਕ੍ਰਿਕਟ ਕਹਿ ਸਕਦੇ ਆ ਜਾਂ ਇਨਡੋਰ ਜਿਹੜੇ ਆ ਹਾਂ
1: ਜਿਹੜੇ ਸੈਂਟਰਸ ਦੇ ਵਿੱਚ
0: ਸੈਂਟਰ ਬਣੇ ਆ
1: ਨਹੀਂ ਪਰ ਉਹ ਮਤਲਬ ਹੁਣ ਮੈਜੋਰਟੀ ਲੋਕਾਂ ਨੂੰ ਮਤਲਬ ਇਦਾਂ ਲੱਗਦਾ ਨਾ ਕਿ ਹਾਂ ਫੋਨਸ ਕਰਕੇ ਸੋਸ਼ਲ ਮੀਡੀਆ ਕਰਕੇ ਗੇਮਿੰਗ ਚ ਜ਼ਿਆਦਾ ਬੱਚਿਆਂ ਦਾ ਰੁਝਾਨ ਹੈ ਮਤਲਬ
0: ਹਾਂ ਉਹੀ ਜੇ ਆਪਾਂ ਇਹਨੂੰ ਸਿਰਫ ਗੇਮਿੰਗ ਤੱਕ ਸੀਮਿਤ ਰੱਖੀਏ ਤੇ ਫਿਰ ਉਹ ਰਹਿ ਜਾਂਦਾ ਵੀ ਗਲੀ ਕ੍ਰਿਕਟ ਕੌਣ ਖੇਡਦਾ ਸੀ ਫਿਰ ਆਪਾਂ ਇਹ ਸੋਚਾਂਗੇ ਵੀ ਹਾਂ ਬੱਚੇ ਖੇਡਦੇ ਸੀ ਤੇ ਹਾਂ ਫਿਰ ਤਾਂ ਡਾਂਸਰ ਇਹ ਹੋ ਸਕਦਾ ਵਾ ਵੀ
1: ਪਰ ਹੁਣ ਗਲੀ 'ਚ ਨਹੀਂ ਖੇਡ ਸਕਦੇ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਹਾਇਰਡ ਪਲੇਸ 'ਤੇ ਜਾਂਦੇ ਹੋ ਤੁਸੀਂ ਇੱਕ ਸਰਟਨ ਆਵਰ ਲਈ ਤੁਸੀਂ ਹੈ ਨਾ ਲੈ ਕੇ ਜਾਂ ਤੁਹਾਡੀ ਮੈਂਬਰਸ਼ਿਪ ਹੈ ਉਸ ਤਰੀਕੇ ਨਾਲ ਤੁਸੀਂ ਖੇਡਦੇ ਹੁਣ ਗਲੀ ਕ੍ਰਿਕਟ ਵਾਲੀ ਚੀਜ਼ ਰਹੀ ਨਹੀਂ
0: ਕਈ ਚੀਜ਼ਾਂ ਤਾਂ ਇੱਥੇ ਵੀ ਬਦਲ ਗਈਆਂ ਨਾ ਉੱਥੋਂ ਆਪਾਂ ਉੱਥੋਂ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ ਉੱਥੇ ਹਲੇ ਵੀ ਗਲੀਆਂ 'ਚ ਚੱਲਦਾ ਕੰਮ ਇੱਥੇ ਹੁਣ ਬਦਲ ਗਿਆ ਵਾ
1: ਨਹੀਂ ਸਾਡੇ ਉੱਥੇ ਤਾਂ ਨਹੀਂ ਚੱਲਦਾ ਕਿਉਂਕਿ ਟ੍ਰੈਫਿਕ ਗਲੀਆਂ 'ਚ ਵੀ ਓਨਾ ਹੀ ਹੈ ਰਿਸਕੀ ਬਹੁਤ ਹੋ ਗਿਆ ਸੇਫ ਨਹੀਂ ਰਿਹਾ ਹੁਣ
0: ਹਾਂ ਇਹ ਚੀਜ਼ ਹੈਗੀ ਆ ਤੁਸੀਂ ਉਹਦਾ ਵੇਖੋ ਨਾ ਪਿੰਡਾਂ ਦੇ ਵਿੱਚ ਗਲੀਆਂ ਭੀੜੀਆਂ ਭੀੜੀਆਂ ਤੇ ਹੁਣ ਗੱਡੀਆਂ ਖਲਾਰਨ ਦੇ ਲਈ ਸਾਰਿਆਂ ਨੂੰ ਬਾਰ ਬਾਰ ਫਿਰਨੀ ਦੇ ਉੱਤੇ ਘਰ ਘੁਰ ਜਾਂ ਪਾਰਕਿੰਗ ਜਿਹੜੀ ਉਹ ਅਰੇਂਜ ਕਰਨੀ
1: ਪੈਂਦੀ
0: ਤੁਸੀਂ ਦੱਸੋ ਮੈਨੂੰ ਨਲਕਾ ਕਰਨਾ ਰਿਪਲੇਸ ਹੋਇਆ
1: ਹਾਂ ਟੈਬ ਇੰਗਲਿਸ਼
0: ਨਲਕਾ ਟੈਬ ਨਾ
1: ਨਲਕਾ ਘਰ ਨਾਲ ਹੋਇਆ ਸ਼ਾਵਰ ਨਾਲ
0: ਤੁਸੀਂ ਦੱਸੋ ਮੈਨੂੰ ਸ਼ਾਵਰ ਨਾਲ ਨਹੀਂ ਸ਼ਾਵਰ ਸ਼ਾਵਰ ਦੇ ਨਾਲ ਰਿਪਲੇਸ ਹੋਇਆ ਗੁਸਲਖਾਨਾ
1: ਹਾਂ ਹਾਂ ਉਹਨੂੰ ਬਾਥਰੂਮ ਨੂੰ ਹੀ ਤਾਂ ਗੁਸਲਖਾਨਾ ਕਹਿੰਦੇ ਨਾ ਹੋਰ ਕੀ ਹੁੰਦਾ
0: ਆਹੋ ਤਾਂ ਬਾਥਰੂਮ 'ਚ ਨਹਾਈਦਾ
1: ਹਾਂ ਸ਼ਾਵਰ ਮੈਂ ਤਾਂ
0: ਸ਼ਾਵਰ ਹੋ ਗਿਆ ਹੋ ਗਿਆ
1: ਓਕੇ ਪਹਿਲੇ ਬਾਲਟੀ ਨਾਲ
0: ਹਾਂ ਜਾਂ ਚਬੱਚਾ ਪਿੰਡਾਂ ਦਾ ਲਾ ਲਓ ਤੇ ਫਿਰ ਚਬੱਚਾ ਯੂ ਨੋ ਵਾਟ ਇਜ਼ ਚਬੱਚਾ
1: ਨਹੀਂ ਓ ਮਾਈ ਗੋਡ ਇੰਨਾ ਖਤਰਨਾਕ ਮੈਨੂੰ ਲੱਗਦਾ ਮੇਰੇ ਘਰ ਵਾਲੇ ਨੂੰ ਵੀ ਬਤਾਉਣਾ ਜਿਹੜਾ ਇਹ ਕਹਿੰਦਾ ਮੇਰੀ ਪੰਜਾਬੀ ਬਹੁਤ ਵਧੀਆ
0: ਤੁਸੀਂ ਇਹੋ ਜਿਹੇ ਲਿਖ ਕੇ ਲੈ ਜਾ ਕਰੋ ਨਾ ਹਾਂ ਛਾਇਆ ਕਰੋ ਜਾ ਕੇ ਛਾਇਆ ਕਰੋ ਰਵਿੰਦਰ ਬਾਡੀ ਚਬੱਚਾ ਹੈ ਨਾ ਰੋਟੀ ਬਣਾਉਂਦੇ ਬਣਾਉਂਦੇ ਇਦਾਂ ਦੇ ਆਰੇ ਲਾਇਆ ਕਰੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਆ ਕੇ ਤੇ ਆਪਾਂ ਇਸ ਪਾਸੇ ਨੂੰ ਵੀ ਝਾਤੀ ਮਾਰਾਂਗੇ ਕਿ ਫਰਕ ਕੀ ਪੈਂਦਾ ਵਾਤਾਵਰਨ ਦੇ ਉੱਤੇ ਕੀ ਫਰਕ ਪਿਆ ਵਾ ਤੇ ਬਾਕੀ ਤੁਹਾਡੇ ਮੈਸੇਜ ਵੀ ਆ ਕੇ ਪੜ੍ਹਦੇ ਰੇਡੀਓ ਹਾਂਜੀ 1674 AM
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
7: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਕਿਵੇਂ? ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: Aha.
1: ਵਾਕਈ ਮਤਲਬ ਹੈ ਨਾ, ਮੈਂ ਮੈਨੂੰ ਇੱਕ ਇਹ ਵਾਲੇ ਗਾਣੇ ਤੋਂ ਇੱਕਦਮ ਇੱਕ ਮੈਮਰੀ ਜਿਹੀ ਆਈ ਮੇਰੀ. ਇੱਕ ਸੀਗੀ ਕਜ਼ਿਨ ਦੀਦੀ, ਹੁਣ ਤਾਂ ਉਹਨਾਂ ਦੇ ਬੱਚੇ ਬੱਚੇ ਵੀ ਬਿਆਨ ਜੋਗੇ ਹੋ ਗਏ ਕਿ ਨਾ ਉਹ ਇੱਕ ਕੈਸੇਟ 'ਚ ਏ ਬੀ ਦੋਨੇ ਸਾਈਡ ਉਹਨਾਂ ਨੇ ਇਹ ਵਾਲਾ ਗਾਣਾ ਭਰਵਾ ਕੇ ਇਹ ਆਪਣੇ ਬੁਆਏਫ੍ਰੈਂਡ ਨੂੰ ਦਿੱਤਾ ਸੀਗਾ. ਅਤੇ ਮੁੜ ਕੇ ਕਹਿੰਦੇ ਕਿ ਇੰਨੀ ਗਾਲਾਂ ਪਈ ਕਿ ਤੁਸੀਂ ਪੈਸੇ ਕਿੰਨੇ ਵੇਸਟ ਕੀਤੇ ਕਿ 12 ਗਾਣੇ 12 ਇੱਕ ਹੀ
0: ਗਾਣਾ. ਇੱਦਾਂ ਦਾ ਮੈਂ ਇੱਕ
1: ਭੋਲੇ ਹੁੰਦੇ ਸੀ ਨਾ ਪਹਿਲੇ ਤੇ ਲੋਕੀ, ਹੈ ਨਾ, ਕਿੱਦਾਂ ਦੇ
0: ਭੋਲੇ ਨੀ, ਮਤਲਬ ਇਹ ਕਦਾ ਭੋਲਾ ਪਾ ਹੈ, ਮਤਲਬ ਅਗਲਾ ਟੇਪ ਭਰਾ ਕੇ ਪੂਰੀ ਦੀ ਪੂਰੀ ਦੇਣ ਡਿਆ ਤੇ ਭੋਲੇ ਦੇ ਬਾ ਭੋਲੇ. ਇੱਦਾਂ ਦਾ ਮੈਂ ਇੱਕ ਕੇਸ ਵੇਖਿਆ ਸੀ, ਉਹਨੇ ਉਹ ਭਰਾਇਆ ਸੀ ਘਰ ਸੇ ਨਿਕਲਤੇ ਹੀ.
1: ਅੱਛਾ.
0: ਸਾਰੀ ਟੇਪ 'ਚ ਉਹ ਜਿੱਦਾਂ ਟੇਪਾਂ ਵਾਲੇ ਭਰਦੇ ਹੁੰਦੇ ਸੀ ਨਾ ਆਪਾਂ, ਇੱਥੇ ਉਹਦੇ ਨਾਲ ਵੀ ਬੜੀਆਂ ਆਉਂਦੀਆਂ ਹੋਣੀਆਂ ਯਾਦਾਂ, ਆਪਾਂ ਉਹਦੇ 'ਤੇ ਕਰਾਂਗੇ ਕਿਸੇ ਦਿਨ. ਉਹਦੇ ਜਿੱਦਾਂ ਅੱਡਿਆਂ 'ਤੇ ਹੁੰਦੇ ਸੀ ਨਾ ਜਦੋਂ ਬੱਸ 'ਤੇ ਚੜ੍ਹਨਾ, ਅਤੇ ਉਹ ਹਰ ਇੱਕ ਅੱਡੇ ਦੇ ਉੱਤੇ ਟੇਪਾਂ ਭਰਨ ਵਾਲੇ ਹੁੰਦੇ ਸੀ, ਅਤੇ ਉਹ ਬੜੇ ਉਹ ਹਰ ਇੱਕ ਨੂੰ ਦੱਸਦਾ ਹੁੰਦਾ ਸੀ ਵੀ ਉਹ ਫਲਾਣਾ
1: ਉਹਨਾਂ ਦੇ
0: ਇੱਕੋ ਇੱਕੋ ਗਾਣਾ ਯਾਰੋ, ਇੱਕੋ ਹੀ ਗਾਣਾ ਸਾਰੀ ਟੇਪ 'ਚ ਭਰਾ ਕੇ ਲਿਆ ਗਿਆ ਯਾਰੋ, ਇੱਕੋ ਹੀ ਗਾਣਾ ਸਾਰੀ ਟੇਪ.
1: ਸਾਡੇ ਤਾਂ ਹੁਣ ਮੇਰੇ ਪਾਪਾ ਦੇ ਜਿਵੇਂ ਕੇਬਲ ਦਾ ਕੰਮ ਸੀਗਾ, ਅਤੇ ਹੁਣ ਇੱਕ ਉਹਨਾਂ ਦੇ ਦੋਸਤ ਹੁਣ ਉਹ ਕਹਿ ਲਓ ਉਹਨਾਂ ਦਾ ਫਰੈਂਡ ਸਰਕਲ ਜਾਂ ਕਹਿ ਲਓ, ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ ਸਾਰੇ ਇੱਕ ਮੀਡੀਆ ਲਾਈਨ ਦੇ ਵਿੱਚ ਆਪਣੇ ਉਸ ਤਰੀਕੇ ਦੇ ਹੀ ਫਰੈਂਡ ਸਰਕਲ ਬਣ, ਅਤੇ ਉਹ ਅੰਕਲ ਦਾ ਕੰਮ ਸੀਗਾ ਇਹ
0: ਟੇਪਾਂ ਭਰਨਾ,
1: ਟੇਪਾਂ ਭਰਨਾ,
0: ਪੀਸੀਓ ਵੀ ਹੋਣਾ ਫਿਰ ਨਾਲ,
1: ਪੀਸੀਓ ਵੀ ਸੀਗਾ ਐਗਜੈਕਟਲੀ ਉਹੀ ਸਾਰੇ, ਹਾਂ ਪੀਸੀਓ ਵੀ ਸੀਗਾ ਨਾਲ ਹੀ, ਹੈ ਨਾ. ਅਤੇ ਜੇ ਗਾਣੇ ਲਿਖ ਕੇ ਲੈ ਕੇ ਜਾਓ ਉਹਨੇ ਖੁਦ ਹੀ ਕੱਟ ਕਰ ਦਿੰਦਾ, ਇਹ ਤੁਹਾਡੇ ਲਾਇਕ ਨਹੀਂ, ਇਹ ਗਾਣਾ ਨਹੀਂ ਭਰਨਾ ਮੈਂ,
0: ਇਹ ਨਹੀਂ ਚੰਗਾ, ਇਹ ਚ ਕਟਪਾ ਨਹੀਂ ਸਹੀ ਯਾਰ, ਇਹ ਨਹੀਂ ਕੁੜੀ.
1: ਉਹਨਾਂ ਨੇ ਹੱਥ ਨਾਲ ਲਿਖੇ, ਉਹਨਾਂ ਨੇ ਕਾਟੇ ਮਾਰ ਦੇਣੇ ਤੇ ਆਪਣੀ ਪਸੰਦ ਦਾ ਕੁਝ ਵੀ ਭਰ ਦੇਣਾ,
0: ਜਾਂ ਉਹ ਕਹਿੰਦੇ ਆ ਨਹੀਂ ਹੈਗਾ ਇਹਦੀ ਥਾਂ ਤੇ ਆ ਭਰ ਦਿੰਦੇ.
1: ਹਾਂ, ਜੇ ਏਦਾਂ ਨਹੀਂ ਮੰਨਣਾ ਤੁਸੀਂ ਕਿ ਨਹੀਂ ਸਾਨੂੰ ਚਾਹੀਦਾ, ਫਿਰ ਉਹਨਾਂ ਨੇ ਕਿਹਾ ਮੇਰੇ ਕੋਲ ਨਹੀਂ ਹੈਗਾ ਨਾ, ਹੈ ਨਾ,
0: ਉਹ ਫਿਰ ਆ ਲਓ ਪਰਚੀ ਤੁਸੀਂ ਟੇਪ ਦੇ ਉੱਤੇ, ਉਹਨਾਂ ਨੇ ਪਰਚੀ ਲਵੇਟ ਕੇ ਉੱਤੇ ਰਬੜ ਪਾਈ ਹੁੰਦੀ
1: ਹੈ. ਤੇ ਉਹ ਵੀ ਟਾਈਮ ਸੀਗਾ ਕਿ 80s ਮਤਲਬ ਜਾਂ 90s, ਮੈਂ ਤੇ ਮੇਰਾ ਤੇ ਹੈ ਕਿ ਬਰਥ ਵੀ ਇੱਦਾਂ ਦਾ ਹੈ ਨਾ ਕਿ ਮਿਕਸ ਦੋਨਾਂ 'ਚ ਹੋ ਸਕਦਾ, 89 ਬੋਰਨ ਹੋਵੇ ਅਤੇ 80s ਵਾਲਾ ਵੀ ਕਲਚਰ ਥੀੜੇ ਥੀੜੇ ਕੈਰੀ ਫੋਰਵਰਡ ਹੋਇਆ ਸੀ ਇਸ
0: ਟਾਈਮ.
1: ਅੱਜ ਤਾਂ ਐਗਜੈਕਟਲੀ ਉਹ ਵੀ ਸੀਗਾ ਕਿ ਕਲੈਕਸ਼ਨ ਕੈਸੇਟਸ ਦਾ ਕਲੈਕਸ਼ਨ ਕਿੰਨਾ ਕਰੇਜ਼ ਹੁੰਦਾ ਸੀਗਾ ਲੋਕਾਂ ਨੂੰ ਕਿ ਤੇਰੇ ਕੋਲ ਕਿੰਨੀ ਕੈਸਟਾਂ ਨੇ ਭਰਾਈ ਹੋਈ. ਅਤੇ ਕਈ ਵਾਰੀ ਜਿਹੜੀ ਜਿਵੇਂ ਐਲਬਮ ਨਿਕਲਦੀ ਸੀਗੀ ਇੱਕ ਸਿੰਗਰ ਦੀ, ਉਹ ਬੜੀ ਮਹਿੰਗੀ ਆਉਂਦੀ ਸੀਗੀ ਕਿ ਪ੍ਰੋਪਰ ਤੁਸੀਂ ਉਹਦੀ ਪੂਰਾ ਨਵੀਂ ਤੁਸੀਂ ਕੈਸੇਟ ਰੱਖ ਲੈਣੀ ਆਪਣੇ ਕੋਲ, ਅਤੇ ਫਿਰ ਲੋਕੀ ਲੈ ਵੀ ਜਾਂਦੇ ਸੀਗੇ
0: ਕਿ ਮੈਂ ਸੁਣ ਕੇ ਦਿੰਦਾ. ਸਟਾਰ ਸਟਾਰ ਸੀ ਉਹਨਾਂ ਸਮਿਆਂ ਦੇ ਜਿਹੜੇ ਟੇਪਾਂ ਦੇ ਵਿੱਚ ਆਉਂਦੇ ਸੀ, ਅੱਜ ਵੀ ਸਟਾਰ ਨੇ,
1: ਅੱਜ ਵੀ ਸਟਾਰ ਨੇ. ਤੇ ਹੁਣ ਵੀ ਜੇ ਉਹਨਾਂ ਦੇ ਆਪਾਂ ਗਾਣੇ ਆਪਾਂ ਲੱਭ ਕੇ ਸੁਣੀਏ ਯੂਟਿਊਬ ਤੇ ਜਾਂ ਆਪਣੇ ਕਿਸੇ ਹੋਰ ਪਲੇਟਫਾਰਮ ਤੇ, ਤੇ ਹੁਣ ਅੱਜ ਵੀ ਤੁਹਾਨੂੰ ਮਜ਼ਾ ਆਣਾ ਸੁਣ ਕੇ ਕਿਉਂਕਿ ਇੱਕ ਮਤਲਬ ਬੜੀ ਮਿਹਨਤ ਕਰਦੇ ਹੁੰਦੇ ਸੀਗੇ.
0: ਹਾਂ, ਮਿਹਨਤ ਹੀ ਤੁਰ ਦੇੜੇ ਤੁਰ ਕੇ ਅਗਲੇ ਨੂੰ ਮਿਲਣ ਜਾਣਾ ਕਰਨਾ. ਸੋ ਆਪਾਂ ਗੱਲ ਕਰ ਰਹੀ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜੋ 80s ਦਾ ਯੁੱਗ ਸਟੈਬਲਿਸ਼ ਕਰਨ ਦੀ ਟ੍ਰੈਂਡ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਕੁਛ ਇੱਕ ਜਿਹੜੇ ਸਾਈਡ ਇਫੈਕਟ ਜਿਹੜੇ ਤੇ ਕੁਛ ਇੱਕ ਬੰਦੇ ਇਤਰਾਜ਼ ਵੀ ਕਰ ਰਹੇ ਨੇ ਕੁਛ ਚੀਜ਼ਾਂ, ਉਹ ਵੀ ਤੁਸੀਂ ਆਸ ਪਾਸ ਜ਼ਰੂਰ ਵੇਖਿਆ ਹੋਊਗਾ ਰੁਝਾਨ, ਉਹਦੇ ਉੱਤੇ ਗੱਲ ਕਰਦੇ ਹਾਂ. ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜਿਹੜੀ ਸਾਡੇ ਵੇਖਣ ਵਾਲੀ ਆ ਕਿ ਇੱਕ ਟ੍ਰੈਂਡ ਜਿਹੜਾ ਉਹ ਵਾਪਸ ਪਰਤ ਕੇ ਆਉਂਦਾ ਸੀ, ਹਿਸਟਰੀ ਰਿਪੀਟ ਹੁੰਦੀ ਸੀ ਆਪਣੇ ਆਪ ਵੀ ਬੈਲ ਬੋਟਮ ਆ ਚਲੇ ਗਿਆ ਤੁਰ ਕੇ ਵਾਪਸ ਆ ਗਿਆ, ਫਿਰ 10 ਸਾਲਾਂ 20 ਸਾਲਾਂ ਬਾਅਦ ਜਿਹੜੀ ਉਹ ਪੀੜੀ ਪੈਂਟ ਆ ਉਹ ਫਿਰ ਵਾਪਸ ਆ ਗਈ, ਇਸ ਤਰ੍ਹਾਂ ਬੀਬੀਆਂ ਦੇ ਸੂਟ ਹੀ ਅੱਜ ਕੱਲ੍ਹ ਮੈਨੂੰ ਲੱਗਦਾ ਸ਼ਾਇਦ ਉਹ ਚੀਜ਼ ਵਾਪਸ ਸਿਰਫ ਫੋਟੋਆਂ 'ਚ ਹੀ ਲੈ ਆਉਂਦੀ ਜਾਂਦੀ ਆ, ਹੈ ਨਾ, ਲੁੱਕਸ ਵਿੱਚ ਵਾਪਸ ਲੈ ਆਉਂਦੀ ਗਈ, ਰਿਐਲਿਟੀ ਦੇ ਵਿੱਚ ਵਾਪਸ ਨਹੀਂ ਆਈ.
1: ਤੁਹਾਨੂੰ ਤਾਂ ਲੱਗਦਾ ਕਿ ਹਾਂ ਚੱਲ ਕੌਣ ਖਰੀਦੇ, ਹੈ ਨਾ, ਚਲੋ ਇੱਦਾਂ ਹੀ ਬਣਾ ਕੇ,
0: ਮਤਲਬ ਵੇਖਣੀ ਤਾਂ ਤੁਸੀਂ ਲੁੱਕਸ ਹੀ ਆਪਣੀਆਂ ਜੋ ਤੁਹਾਡਾ, ਕਿਉਂਕਿ ਹੁਣ ਫੋਰ ਐਗਜ਼ਾਮਪਲ ਕਈ ਚੀਜ਼ਾਂ ਥੋੜ੍ਹੀਆਂ ਜਿਹੀਆਂ ਨਾ, ਜਦੋਂ ਆਪਾਂ ਕਹਿੰਦੇ ਵੀ ਆਪਾਂ ਇੱਕ ਗਲੋਬਲ ਵਿਲੇਜ 'ਚ ਰਹਿ ਰਹੇ ਹਾਂ, ਅਤੇ ਹੁਣ ਮੰਨ ਲਓ ਉਹੀ ਇੰਡੀਆ ਵਾਲਾ ਸਾਰਾ ਜਿਹੜਾ ਉੱਦਾਂ ਦਾ ਉਹ ਆਪਾਂ ਜੇ ਇੱਥੇ ਆਪਣੇ 'ਚ ਵਿੱਚ ਵੱਖਰੀ ਤੌਰ ਦੇ ਉੱਤੇ ਤਾਂ ਲਿਆ ਹੀ ਨਹੀਂ ਸਕਦੇ, ਇਹ ਸਾਡੇ ਲਈ ਹਰਡਲਸ ਵੀ ਨੇ, ਮਜਬੂਰੀਆਂ ਵੀ ਨੇ. ਫੋਰ ਐਗਜ਼ਾਮਪਲ ਉਹ ਜੋ ਵੀ ਤੁਸੀਂ ਆਉਣਾ ਫੋਟੋ ਆ ਇਮੈਜਿਨ ਕਰਕੇ ਵੇਖੋ ਵੀ ਇੱਥੇ ਗੋਰਿਆਂ 'ਚ ਤੁਸੀਂ ਉੱਦਾਂ ਦਾ ਪਾ ਕੇ ਤੁਰੇ ਫਿਰਦੇ ਹੋ, ਤੁਸੀਂ ਬਿਲਕੁਲ ਹੀ ਵੱਖਰੇ ਲੱਗੋਗੇ, ਹੈ ਨਾ. ਹੁਣ ਨੋ ਡਾਊਟ ਕਿ ਆਪਾਂ ਇੱਥੇ ਪਾਉਂਦੇ ਹਾਂ ਜਿੱਦਾਂ ਆਪਾਂ ਕੁੜਤੇ ਪਜਾਮੇ ਵੀ ਪਾਉਂਦੇ ਹਾਂ, ਸੂਟ ਵੀ ਪਾਉਂਦੇ ਹਾਂ, ਪਰ ਅਸੀਂ ਉੱਥੇ ਪਾਉਂਦੇ ਹਾਂ ਜਿੱਥੇ ਸਾਡੇ ਆਪਣੇ ਫੰਕਸ਼ਨ ਹੁੰਦੇ ਆ, ਆਪਣੀ ਗੈਦਰਿੰਗ ਹੁੰਦੀ ਹੈ. ਪਰ ਪਬਲਿਕਲੀ ਉੱਦਾਂ ਹੋ ਸਕਦਾ 80s ਵਾਲੇ ਤੁਸੀਂ ਇੱਦਾਂ ਪਾ ਲਓ, ਪਰ ਉਹ ਉੱਦਾਂ ਪਾਉਣ ਵਾਲਾ ਕੋਈ ਸੈਂਸ ਨਹੀਂ ਆ. ਸੋ ਇਸ ਕਰਕੇ ਤੁਹਾਨੂੰ ਉਹ ਚੀਜ਼ ਇਹ ਵੀ ਰੋਕਦੀ ਹੈ, ਫਿਰ ਆਪਾਂ ਉਹਦਾ ਜਿਹੜਾ ਸ਼ਾਇਦ ਰਸ ਉੱਥੇ ਹੀ ਆਪਾਂ ਕੱਢ ਲੈਂਦੇ
1: ਸ਼ਾਇਦ
0: ਮੇਬੀ
1: ਤੁਹਾਨੂੰ ਇਦਾਂ ਲੱਗਦਾ ਚਲ ਠੀਕ ਹੈ ਇੱਕ ਫੋਟੋ ਦੇ ਵਿੱਚ ਦੇਖ ਲਿਆ।
0: ਹਾਂ, ਈਵਨ ਮੈਂ ਇਹ ਵੇਖਿਆ ਕਿ ਹੁਣ ਕਈ ਲੋਕ ਕੀ ਕਰਦੇ ਆ ਆਪਣੀ ਫੋਟੋ ਜਿੱਦਾਂ ਨੋਰਮਲ ਖਿੱਚ ਕੇ, ਪਹਿਲਾਂ ਤਾਂ ਫਿਲਟਰ ਹੀ ਹੈ ਨਾ, ਹੁਣ ਬਹੁਤਿਆਂ ਦੇ ਫਿਲਟਰ ਜਿਹੜੇ ਆ ਉਹ ਨਹੀਂ, ਬੀਬੀਆਂ ਨੂੰ ਤਾਂ ਵਾਹਵਾ ਪਤਾ ਲੱਗਿਆ ਫਿਲਟਰਾਂ ਦਾ, ਹੁਣ ਬੰਦਿਆਂ ਨੂੰ ਨਹੀਂ ਪਤਾ ਅਤੇ ਉਹ ਕੀ ਕਰਦੇ ਆ ਉਸੇ ਫੋਟੋ ਨੂੰ AI ਕੋਲੋਂ ਦਰੁਸਤ ਕਰਵਾਉਂਦੇ, ਉਹ ਪਤਾ ਲੱਗ ਜਾਂਦਾ ਵੈਸੇ ਨਾ, ਉਹ ਵੇਖ ਕੇ ਉਹਨਾਂ ਦੇ ਥੋੜ੍ਹੇ ਥੋੜ੍ਹੇ ਜਿਹੇ ਫੀਚਰ 'ਚ ਪਤਾ ਲੱਗ ਜਾਂਦੇ ਉਹ, ਜਿੱਦਾਂ ਇੱਦਾਂ ਲੱਗਦਾ ਵੀ ਇਹ ਤਾਂ ਜਿੱਦਾਂ ਕਹਿ ਲਓ ਵੀ ਇਹ ਮਤਲਬ ਕੈਟੇਗਰੀ ਹੋਰ ਹੋ ਗਈ, ਉਹਨਾਂ ਨੇ ਇੰਨਾ ਕਫਾਈਨ ਕਰ ਦਿੰਦੇ ਆ ਵੀ ਉਹ ਜਿੱਦਾਂ ਨਹੀਂ ਮਤਲਬ ਇਹ ਨਹੀਂ ਹੋ ਸਕਦਾ, ਸਿੰਗਾਪੁਰ ਵਾਲੀ ਭੂਆ ਹੋ ਸਕਦੀ ਇਹ ਨਹੀਂ ਹੈ ਉਸ ਟਾਈਪ,
1: ਕਿਉਂਕਿ ਹੈ ਤੇ ਉਹ ਹਿਊਮਨ ਤੇ ਹੈ ਨਹੀਂ ਨਾ, ਉਹਨੇ ਤੇ ਤੁਸੀਂ ਉਹਨੂੰ ਜਿਹੜੀ ਕਮਾਂਡ ਦੋਗੇ ਉਹਨੇ ਉਹੀ ਕਰਨਾ।
0: ਬਿਲਕੁਲ, ਉਹਨੇ ਅੱਛਾ ਉਹ ਜਿਹੜੀ ਕਮਾਂਡ ਦਿੰਦੇ ਉਹਦੇ ਤੋਂ ਵਾਤਾਵਰਣ ਦਾ ਕੀ ਅਸਰ ਪੈਂਦਾ? ਵੈਸੇ ਤਾਂ ਹੁਣ ਆਲ ਓਵਰ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਡਾਟਾ ਸੈਂਟਰ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਪਾਣੀ ਬਹੁਤ ਜ਼ਿਆਦਾ ਲੱਗਦਾ ਵਾ ਉਹਨਾਂ ਨੂੰ ਠੰਡਾ ਰੱਖਣ ਦੇ ਵਿੱਚ, ਅੱਜ ਵੀ ਹੈਰਲਸਨ ਦੇ ਵਿੱਚ ਇੱਕ ਖਬਰ ਲੱਗੀ ਕਿ ਹੁਣ ਉਹਨੂੰ ਜਿਹੜਾ ਫਿਰ ਦੁਬਾਰਾ ਤੋਂ ਇੱਥੇ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਇਹ ਅਲੱਗ ਅਲੱਗ ਜਿਹੜੇ ਜਿਹੜੇ ਵੀ ਸਪਰਬਾਂ 'ਚ ਆ ਰਿਹਾ ਵਾ, ਵੈਸੇ ਤਾਂ ਬਹੁਤ ਸਾਰੇ ਡਾਟਾ ਸੈਂਟਰ ਆ ਰਹੇ ਸੌਆਂ ਦੀ ਗਿਣਤੀ 'ਚ, ਮਿਲਟਨ ਆਪਣੇ ਲਾਗੇ ਦੀ ਗੱਲ ਕਰੀਏ ਤਾਂ ਮਿਲਟਨ ਲਾਗੇ ਆ ਰਿਹਾ, ਸੋ ਉਸ ਚੀਜ਼ ਨੂੰ ਲੈ ਕੇ ਵੀ ਰੌਲਾ ਪਾਇਆ ਜਾ ਰਿਹਾ ਕਿ ਲਾਗੇ ਬੰਨੇ ਦੇ ਜਿਹੜੇ ਸਬਬ ਨੇ ਉਹਨਾਂ ਦੇ ਉੱਤੇ ਬੈਡ ਜਿਹੜਾ ਇੰਪੈਕਟ ਪੈਣਾ ਵਾ, ਕਿਹੜੀ ਕਿਹੜੀ ਤਰ੍ਹਾਂ ਦਾ ਪੈਣਾ ਵਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਲੋ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਫਿਲਹਾਲ ਆਪਾਂ ਜੇ ਆਲ ਟੂਗੈਦਰ ਵੇਖੀਏ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਇੱਕ ਆਪਾਂ ਜਿਹੜੀ ਤਸਵੀਰ ਬਣਾਉਂਦੇ ਹਾਂ, ਇੱਕ ਤਸਵੀਰ ਜਿਹੜੀ ਆ ਉਹ ਬਣਾਉਣ ਦੇ ਲਈ 0.29 ਕਿਲੋਵਾਟ ਜਿਹੜੀ ਆ ਕਿਲੋਵਾਟ ਘੰਟਾ KWH ਦੇ ਨਾਲ ਜਿਹੜਾ ਮਾਪਿਆ ਜਾਂਦਾ ਇਹਨੂੰ ਖਰਚ ਹੋ ਜਾਂਦੀ ਆ। ਸੋ ਇਹ ਹੁਣ ਇੰਨਾ ਕੁ ਫਰਕ ਆ ਵੀ ਜੇ ਆਪਾਂ ਮੰਨ ਲਓ ਕਹਿੰਦੇ ਕਿ ਆਪਾਂ ਲਿਖ ਕੇ ਕਿਸੇ ਨੂੰ ਮੈਸੇਜ ਕਰਦੇ ਹਾਂ AI ਜਾਂ ਲਿਖ ਕੇ ਆਪਾਂ ਕੋਈ ਚੀਜ਼ ਮੰਗਦੇ ਹਾਂ ਉਹਦੇ ਕੋਲ ਸਰਚ ਕਰਦੇ ਹਾਂ ਅਤੇ ਉਹੀ ਆਪਾਂ ਉਹਦੇ ਕੋਲ ਤਸਵੀਰ ਬਣਾਉਂਦੇ ਹਾਂ ਅਤੇ 1450 ਗੁਣਾ ਵੱਧ ਐਨਰਜੀ ਖਪਤ ਹੁੰਦੀ ਆ ਉਸ ਉਹਦੇ ਚੱਕਰ ਦੇ ਵਿੱਚ। ਹੁਣ ਰੋਜ਼ਾਨਾ ਜੇ ਡੇਲੀ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਵੈਸੇ ਵੀ ਜਿਹੜੀ ਇਹ ਖਪਤ ਆ ਇੱਕ ਜਿਹੜਾ ਯੂਨਾਈਟਿਡ ਨੇਸ਼ਨਸ ਯੂਨੀਵਰਸਿਟੀ ਦੇ ਵੱਲੋਂ ਇੱਕ ਸਰਚ ਕੀਤੀ ਗਈ, ਉਸ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ ਡੇਲੀ ਜੋ ਆਪਾਂ ਊਰਜਾ ਦੀ ਖਪਤ ਹੈ ਇਸ ਟਾਈਮ ਦੇ ਉੱਤੇ ਦੁਨੀਆ ਦੇ ਵਿੱਚ ਕਰ ਰਹੇ ਹਾਂ ਉਹਦਾ 80-90% ਹਿੱਸਾ ਜਿਹੜਾ ਵਾ ਉਹ AI ਮਾਡਲਾਂ ਨੂੰ ਚਲੇ ਜਾ ਰਿਹਾ। ਸੋ ਆਪਾਂ ਇਹ ਸੋਚੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਊਰਜਾ ਦੀ ਕਿੰਨੀ ਜ਼ਿਆਦਾ ਲੋੜ ਹੋਊਗੀ, ਸੋ ਇਸੇ ਕਰਕੇ ਨਵੇਂ ਨਵੇਂ ਸਰੋਤ ਖੋਜੇ ਜਾ ਰਹੇ ਨੇ। ਨਵੇਂ ਨਵੇਂ ਸਰੋਤਾਂ ਦੇ ਵਿੱਚ ਹੁਣ ਬੰਦਾ ਜਿਹੜਾ ਚੰਨ ਤੱਕ ਵੀ ਪਹੁੰਚ ਗਿਆ, ਹੁਣ ਇੱਥੋਂ ਤੱਕ ਵੀ ਗੱਲਾਂ ਆਉਣ ਲੱਗ ਪਈਆਂ ਕਿ ਚੰਨ ਤੋਂ ਜਿਹੜੀ ਕੁਛ ਇੱਕ ਜਿਹੜੀ ਧੰਤੂ ਇੱਦਾਂ ਦੇ ਕੁਛ ਇੱਕ ਮਿਨਰਲਸ ਜਾਂ ਜੋ ਵੀ ਮਤਲਬ ਉਹ ਲੈ ਕੇ ਵਾਪਸ ਆਉਂਦੇ ਜਾਣਗੇ, ਜਾਂ ਹੋ ਸਕਦਾ ਕਿ ਉੱਥੇ ਹੀ ਸੈੱਟ ਕੀਤਾ ਜਾਵੇ ਸਿਸਟਮ ਜਾਂ ਕੁਛ ਇੱਦਾਂ ਦਾ ਕੀਤਾ ਜਾਵੇ ਅਤੇ ਉਹ ਉਹਦੇ ਤੋਂ ਬਿਜਲੀ ਬਣਾਈ ਜਾਊਗੀ ਅਤੇ ਬਹੁਤ ਸਸਤੀ ਬਣੂਗੀ ਅਤੇ ਕਾਫੀ ਜ਼ਿਆਦਾ ਬਣੂਗੀ ਅਤੇ ਸਾਨੂੰ ਹੁਣ ਲੋੜ ਵੀ ਪੈਣੀ ਆ ਅਤੇ ਉਹ ਕਹਿੰਦੇ ਨੇ ਕਿ ਖਲਾਰਾ ਵੀ ਇੰਨਾ ਨਹੀਂ ਹੋਊਗਾ, ਉਹ ਜਿੱਦਾਂ ਮਤਲਬ ਏਡੇ ਏਡੇ ਨਹੀਂ ਹੋਣਗੇ, ਉਹ ਕੁੜ ਵੀ ਕਈ ਤਾਂ ਇਹ ਕਹਿ ਰਹੇ ਨੇ ਵੀ ਉਹ ਹੋ ਸਕਦਾ ਵੀ ਤੁਹਾਡੇ ਜਿੱਦਾਂ ਦੋ ਹੱਥਾਂ ਦੇ ਬਰਾਬਰ ਦਾ ਐਡਾ ਕੁ ਯੰਤਰ ਜਿਹਾ ਬਣੇ, ਉਹ ਹੀ ਇੰਨੀ ਐਨਰਜੀ ਪ੍ਰੋਡਿਊਸ ਕਰਦੇ। ਕੈਨ ਯੂ ਇਮੈਜਿਨ ਕਿ ਕਿੰਨੀ ਕੁ ਐਨਰਜੀ,
1: ਮਤਲਬ ਕ੍ਰੇਜ਼ੀ ਹੈ ਸੋਚ ਕੇ ਕਿ ਕਿੱਦਾਂ,
0: ਨਹੀਂ ਮਤਲਬ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਕਿੰਨੀ ਕੁ ਐਨਰਜੀ, ਮੇਰੇ ਲਈ ਤਾਂ ਹੈਰਾਨੀ ਵਾਲੀ ਗੱਲ ਸੀ, ਐਨਰਜੀ ਓਨੀ ਜਿੰਨੀ ਸੂਰਜ ਪ੍ਰੋਡਿਊਸ ਕਰ ਰਿਹਾ।
1: ਓ ਮਾਈ ਗੋਡ, ਇੱਕ ਛੋਟਾ ਜਿਹਾ
0: ਮਤਲਬ ਇੱਕ ਥੋੜ੍ਹੇ ਜਿਹੇ ਉਹਨੇ, ਪਤਾ ਨਹੀਂ ਹੁਣ ਉਹ ਕੀ ਕਰਨਗੇ ਕਿੱਦਾਂ ਕਰਨਗੇ ਅੱਗੇ ਚੀਜ਼ਾਂ ਕਿੱਦਾਂ ਡਿਵੈਲਪ ਹੁੰਦੀਆਂ ਵਾ, ਮਤਲਬ ਹਾਲੇ ਤਾਂ ਇਹ ਚੀਜ਼ਾਂ ਸਾਡੇ ਲਈ ਉੱਦਾਂ ਦੀਆਂ ਹੈਰਾਨੀ ਵਾਲੀਆਂ ਜਿੱਦਾਂ ਸ਼ੁਰੂ ਦੇ ਵਿੱਚ ਆਪਾਂ ਉਹ ਟਰਾਂਸਫਾਰਮਰ ਟਾਈਪ ਫਿਲਮਾਂ ਵੇਖਦੇ ਹੁੰਦੇ ਹਾਂ, ਹਾਲੇ ਤਾਂ ਉਸ ਤਰ੍ਹਾਂ ਦੀਆਂ ਨੇ, ਪਰ ਸਾਰੀ ਦੌੜ ਇਸ ਕਰਕੇ ਕਿਉਂਕਿ ਐਨਰਜੀ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਬਹੁਤ ਜ਼ਿਆਦਾ ਪੈਣੀ ਹੈ। ਪਿਛਲੇ ਸਮੇਂ 'ਚ ਸ਼ਾਇਦ ਤੁਸੀਂ ਪਿਛਲੇ ਹਫ਼ਤੇ ਕਿ ਉਹ ਤੋਂ ਪਿਛਲੇ ਹੀ ਤੁਸੀਂ ਇੱਕ ਬਿਆਨ ਵੀ ਵੇਖਿਆ ਹੋਊਗਾ ਜਿੱਤੇ ਇੱਕ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਵੀ ਪੈਣ ਡਿਆ ਜਿਹਦੇ ਉੱਤੇ ਟਰੰਪ ਨੇ ਚੰਦਰਮਾ ਦੇ ਉੱਤੇ ਆਪਣੀ ਦਾਅਵੇਦਾਰੀ ਜਿਤਾ ਦਿੱਤੀ ਸੀ ਵੀ ਇਨਡਾਇਰੈਕਟਲੀ ਜਿੱਦਾਂ ਸ਼ਬਦਾਂ ਦੇ ਵਿੱਚ ਖੇਡਿਆ ਜਾਂਦਾ, ਵੈਸੇ ਤਾਂ ਆਈ ਥਿੰਕ 1969 ਕਿ ਕਦੋਂ ਇਹ ਹੋਈ ਸੀ ਟ੍ਰੀਟੀ ਸਾਈਨ ਦੇਸ਼ਾਂ ਦੇ ਵਿੱਚ ਕਿ ਜਿਹੜਾ ਧਰਤੀ ਤੋਂ ਬਾਹਰਲਾ ਜਿਹੜਾ ਦੁਨੀਆ ਜਾਂ ਗ੍ਰਹਿ ਨੇ ਸਾਰਾ ਕੁਛ ਉਹ ਸਾਰਿਆਂ ਦਾ ਸਾਰੇ ਦੇਸ਼ਾਂ ਦਾ ਕੌਮਨ ਉਹਦੇ ਉੱਤੇ ਅਧਿਕਾਰ ਆ। ਪਰ ਹੁਣ ਜਿਹੜੀ ਆ ਉਹ ਵਰਡ ਟਵਿਸਟ ਕਰਨੇ ਸ਼ੁਰੂ ਕਰ ਦਿੱਤੇ ਗਏ, ਜਿੱਦਾਂ ਟਰੰਪ ਦੇ ਵੱਲੋਂ ਕਿਹਾ ਗਿਆ ਵੀ ਚੰਦਰਮਾ ਸਾਡਾ, ਉਹ ਸ਼ਾਇਦ ਇਸ ਕਰਕੇ ਕਿਉਂਕਿ ਉੱਥੋਂ ਹੁਣ ਕੁਛ ਇੱਕ ਤਰ੍ਹਾਂ ਦੇ ਜਿਹੜੇ ਸਰੋਤ ਉਹ ਮਿਲ ਚੁੱਕੇ ਸੀ ਵੀ ਉੱਥੇ ਪਾਣੀ ਆ। ਪਾਣੀ ਤੋਂ ਬਾਅਦ ਹੁਣ ਜਿਹੜੀਆਂ ਅੱਗੇ ਰਿਸਰਚਿਸ ਨੇ ਉਹਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਹਾਂ ਉੱਥੋਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਕੱਢ ਕੇ ਬਿਜਲੀ ਵੀ ਬਣਾਈ ਜਾ ਸਕਦੀ ਹੈ। ਹੁਣ ਉੱਥੇ ਬਣਾਈ ਜਾਂਦੀ ਆ, ਉੱਥੋਂ ਇੱਥੇ ਡਿਲੀਵਰ ਕੀਤੀ ਜਾਂਦੀ ਆ, ਉੱਥੋਂ ਲਿਆ ਕੇ ਇੱਥੇ ਕੀਤੀ ਜਾਂਦੀ ਆ। ਪਰ ਇੱਕ ਚੀਜ਼ ਤਾਂ ਪੱਕੀ ਆ, ਜਿੱਦਾਂ ਦਾ ਇਹ ਮਾਹੌਲ ਚੱਲ ਬਣਾ ਰਿਹਾ ਉਹ ਖਬਰਾਂ ਦੇ ਵਿੱਚ ਇਹ ਵੀ ਆ ਕਿ ਇਹ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਲੜਨਗੇ ਵੀ ਚੰਦਰਮਾ ਸਾਡਾ ਅਤੇ ਚੰਦਰਮਾ ਸਾਡਾ। ਹਾਂ, ਸੋ ਅਗਲੀ ਲੜਾਈ ਜਿਹੜੀ ਆ ਉਹ ਕੁੱਡ ਵੀ ਮਤਲਬ ਆਪਾਂ ਹੈ ਨਾ, ਆਪਾਂ ਬਥੇਰਾ ਸੁਣ ਲਿਆ ਵੀ ਅਗਲੀ ਲਾਸਟ ਲੜਾਈ ਜਿਹੜੀ ਆ ਅਗਲੀ ਪਾਣੀ ਤੋਂ ਹੋਊਗੀ, ਅਗਲੀ ਜਿਹੜੀ ਆ ਉਹ ਇਹਦੇ ਲਈ ਹੋਊਗੀ, ਇਹਦੇ ਲਈ ਹੋਊਗੀ, ਤੇਲ ਦੇ ਲਈ ਹੋਊਗੀ, ਅਲੱਗ ਅਲੱਗ ਆਪਾਂ ਸੁਣਦੇ ਹਾਂ। ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਵੀ ਅਗਲੀ ਜਿਹੜੀ ਆ ਉਹ ਦੂਜੇ ਗ੍ਰਹਿਆਂ ਦੇ ਲਈ ਹੋਊਗੀ ਵੀ ਉੱਥੇ ਸਿਰਫ ਆਪਾਂ ਜਾ ਕੇ ਰਹਿਣਾ, ਉੱਥੋਂ ਦੇ ਜਿਹੜੇ ਸਰੋਤ ਨੇ ਉੱਥੇ ਸਿਰਫ ਸਾਡਾ ਅਧਿਕਾਰ ਆ, ਉੱਥੋਂ ਜੋ ਵੀ ਆਪਾਂ ਕੱਢਾਂਗੇ ਆਪਾਂ ਵੇਚਾਂਗੇ, ਉੱਥੇ ਜਿਹੜੇ ਬੰਦੇ ਲੈ ਕੇ ਜਾਣੇ ਅਸੀਂ ਲੈ ਕੇ ਜਾਵਾਂਗੇ। ਕੁੱਡ ਵੀ ਐਨੀਥਿੰਗ ਹੈ ਨਾ,
1: ਇਟਸ ਵੈਰੀ ਡੇਂਜਰਸ ਹੈ ਨਾ। ਸੁਣ ਕੇ ਇੱਦਾਂ ਲੱਗਦਾ ਕਿ ਕਿਸ ਹੱਦ ਤੱਕ ਮਤਲਬ ਆਪਾਂ ਕਿੱਥੇ ਤੱਕ ਪਹੁੰਚ ਗਏ ਹੈ ਨਾ,
0: ਕਿੱਥੋਂ ਕੁ ਤੱਕ ਜਾਵਾਂਗੇ। ਗੱਲ ਤੇ ਆ ਵੀ
1: ਅੰਤ ਹੀ ਨਹੀਂ
0: ਹੁੰਦਾ, ਕਿੱਥੋਂ ਕੁ ਤੱਕ ਜਾਵਾਂਗੇ ਹੈ ਨਾ, ਤੇ ਕਿਤੇ ਨਾ ਕਿਤੇ ਤੇ ਰੁਕਾਂਗੇ ਨਾ ਆਪਾਂ। ਕਿਉਂਕਿ ਇਹ ਜਿਹੜੇ ਡਾਟਾ ਸੈਂਟਰ ਹੈ ਇਹਨਾਂ ਨੂੰ ਠੰਡੇ ਰੱਖਣ ਦੇ ਲਈ, ਇਹਨਾਂ ਦੇ ਜਿਹੜੇ ਪ੍ਰੋਸੈਸਰ ਨੇ ਉਹਨਾਂ ਨੂੰ ਠੰਡੇ ਰੱਖਣ ਦੇ ਲਈ ਕਹਿੰਦੇ ਕਾਫ਼ੀ ਜ਼ਿਆਦਾ ਪਾਣੀ ਦੀ ਮਾਤਰਾ ਲੱਗ ਜਾਂਦੀ ਹੈ। ਸੋ ਇਸ ਕਰਕੇ ਹੁਣ ਜੇ ਆਪਾਂ ਪਾਣੀ ਦੇ ਹਿਸਾਬ ਲਾਈਏ ਤਾਂ ਇੱਕ ਤਸਵੀਰ ਆ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ, ਇਹ ਕਹਿੰਦੇ ਨੇ ਕਿ ਇੱਕ ਤਸਵੀਰ ਬਣਾਉਣ ਦੇ ਲਈ ਲਗਭਗ 29 ਮਿਲੀਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਠੀਕ ਆ, ਇੱਕ ਬਹੁਤ ਜ਼ਿਆਦਾ ਨਹੀਂ ਆ, ਪਰ ਫਿਰ ਵੀ
1: ਬਟ
0: ਮਤਲਬ ਤੁਸੀਂ ਵੇਖੋ ਵੀ ਇੱਕ ਹੀ ਇੱਕ ਬੰਦਾ ਤੀਜੀ ਚੌਥੀ ਜਾ ਕੇ ਉਹਨੂੰ ਸਹੀ ਲੱਗਦੀ ਹੈ ਹੈ ਨਾ, ਅਤੇ ਉਹ ਕਿੰਨੀਆਂ ਬਣਾਉਂਦਾ ਵਾ ਇੱਕ ਦਿਨ ਦੇ ਵਿੱਚ। ਇਸ ਕਰਕੇ ਵਾਤਾਵਰਨ ਪ੍ਰੇਮੀ ਕਹਿ ਰਹੇ ਨੇ ਕਿ ਨਹੀਂ ਭਾਈ ਐਵੇਂ ਨਾ

0: ਮਤਲਬ ਆਪਣੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਹਨਾਂ ਤੋਂ ਤਾਂ ਭਾਈ ਕਾਫੀ ਵੱਧ ਆ, ਪਰ ਆਪਾਂ ਸੁਣ ਕੇ ਕਹਿ ਸਕਦੇ ਹਾਂ ਵੀ ਇਹ ਬਹੁਤ ਜ਼ਿਆਦਾ ਜੇ ਹੈ ਨਾ ਏ ਆਈ ਦਾ ਜਿਹੜਾ ਖਪਤ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਐਗਜੈਕਟ ਹੈਗਾ 4.2 ਤੋਂ 6.6 ਬਿਲੀਅਨ ਘਣ ਮੀਟਰ ਜਿਹੜਾ ਮਤਲਬ ਇੰਨੇ ਬਿਲੀਅਨ ਘਣ ਮੀਟਰ ਦੇ ਵਿੱਚ ਜਿੰਨਾ ਕੁ ਪਾਣੀ ਰੱਖਿਆ ਜਾ ਸਕਦਾ ਉਨਾ ਸਾਲਾਨਾ ਯੂਜ਼ ਕਰ ਰਹੇ ਨੇ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਪਾਊਗਾ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਕਮੀ, ਪਾਣੀ ਦੀ ਤਾਂ ਆਲਰੇਡੀ ਆਪਾਂ ਰੌਲਾ ਰੱਪਾ ਪਾ ਰਹੇ ਹਾਂ। ਸੋ ਹੁਣ ਇਹਦੀ ਜਿਹੜੀ ਵੱਧਦੀ ਮੰਗ ਆ, ਤੇਜ਼ੀ ਦੇ ਨਾਲ ਵੱਧਦੀ ਮੰਗ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਵੇਖਣਾ ਹੋਊਗਾ ਵੀ ਕਿਵੇਂ ਅਤੇ ਕਿੱਦਾਂ ਇਹ ਅਸਰ ਪਾਉਂਦੀਆਂ ਨੇ। ਪਰ ਹਾਂ, ਦਿਨੋਂ ਦਿਨ ਆਪਾਂ ਵੇਖ ਰਹੇ ਹਾਂ ਵੀ ਸਰਕਾਰਾਂ ਦਾ ਇਹਦੇ ਉੱਤੇ ਕੋਈ ਆਂਸਰ ਨਹੀਂ ਆ, ਕਿਉਂਕਿ ਰੌਲਾ ਇਹ ਪੈ ਰਿਹਾ ਵਾ, ਆਸਟ੍ਰੇਲੀਆ 'ਚ ਵੀ ਰੌਲਾ ਪੈ ਰਿਹਾ ਵਾ, ਵੱਡੇ ਪੱਧਰ ਦੇ ਉੱਤੇ ਇੱਕ ਖਿੱਤੇ 'ਚ ਰੌਲਾ ਪੈ ਰਿਹਾ ਵੀ ਇਹ ਕਿਉਂ ਬਣਾਈ ਜਾ ਰਹੇ ਹੋ ਤੁਸੀਂ, ਇਹਨਾਂ ਦੇ ਉੱਤੇ ਪਾਣੀ ਕਿੱਥੋਂ ਇੰਨਾ ਖਪਤ ਕਿੱਥੋਂ ਲੈ ਕੇ ਆਓਗੇ ਤੁਸੀਂ, ਜਾਂ ਇਹਦੇ ਜਿਹੜੇ ਸਾਈਡ ਇਫੈਕਟ ਨੇ ਉਹਦਾ ਤੁਸੀਂ ਕੀ ਕਰੋਗੇ। ਇੱਕ ਹੋਰ ਸਮੱਸਿਆ ਵਾ ਇਹਦਾ, ਜਿਹੜੇ ਪਾਰਟਸ ਨੇ ਕਈ ਜਿਹੜੇ ਖਰਾਬ ਹੁੰਦੇ ਉਹਨਾਂ ਦਾ ਵੀ ਰੱਖ ਰਖਾਅ ਦਾ ਕਹਿੰਦੇ ਕਿ ਔਖਾ ਵਾ, ਉਹਦਾ ਵੀ ਕਹਿੰਦੇ ਨੇ ਔਖਾ ਵਾ। ਚਲੋ ਖੈਰ, ਇਹ ਹੁਣ ਸਮਾਂ ਦੱਸੂਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿੱਦਾਂ ਦੀਆਂ ਫੋਟੋਆਂ ਪਾਵਾਂਗੇ, ਪਰ ਹੁਣ ਆਪਾਂ ਇੱਦਾਂ ਦੀਆਂ ਪਾ ਰਹੇ ਹਾਂ। ਬਲਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਅਤੇ ਗੱਲਾਂ ਬਾਤਾਂ ਅਤੇ ਸਾਰਿਆਂ ਦਾ ਦਿਨ ਸੋਹਣਾ ਰਹੇ। ਮੈਨੂੰ ਤਾਂ ਕਹਿੰਦੇ ਕਿ ਹਿੰਦੀ ਗਾਣੇ ਬਹੁਤ ਪਸੰਦ ਨੇ, 80s 90s ਦੇ ਦੌਰ ਦੇ, ਇਹਦਾ ਕੋਈ ਤੋੜ ਨਹੀਂ। ਬਿਲਕੁਲ ਭੈਣ ਜੀ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਅਤੇ ਆਪਾਂ ਤਾਂ ਕਹਿੰਦੇ ਵੀ ਕੋਈ ਫਿਲਟਰ ਨਾ ਵਰਤਦੇ ਹਾਂ ਅਤੇ ਨਾ ਕਦੀ ਕੋਈ ਫੋਟੋ ਬਣਾਈ ਹਾਂ। ਅਸੀਂ ਤਾਂ ਉਸ ਵਕਤ ਦੇ ਲਿਖਣ ਵਾਲਿਆਂ ਨੂੰ, ਮਿਊਜ਼ਿਕ ਬਣਾਉਣ ਵਾਲੇ, ਗਾਉਣ ਵਾਲੇ ਸਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਅਤੇ ਇੰਨੀ ਰੂਹ ਦੇ ਨਾਲ ਕੀਤਾ, ਮਿਊਜ਼ਿਕ ਦੇ ਵਿੱਚ ਜਾਨ ਪਾ ਦਿੱਤੀ, ਖੁਸ਼ ਹੋਈਏ, ਉਦਾਸ ਹੋਈਏ, ਗਾਣੇ ਸੁਣ ਲਈਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਆ, ਅੱਜ ਕੱਲ੍ਹ ਦੇ ਜਿਹੜੇ ਗਾਣੇ ਨੇ ਉਹ ਤੁਸੀਂ ਇੱਦਾਂ ਇਸ ਵੇਅ ਦੇ ਨਾਲ ਨਹੀਂ ਸੁਣ ਸਕਦੇ, ਪਰ ਅੱਜ ਕੱਲ੍ਹ ਦੇ ਆਪਾਂ 100% ਨਹੀਂ ਕਹਿ ਸਕਦੇ, ਕਿਉਂਕਿ ਕਈ ਤੇ ਬਹੁਤ ਕਮਾਲ ਦਾ ਅੱਜ ਵੀ ਕੰਮ ਕਰ ਰਹੇ ਨੇ।
1: ਹਾਂਜੀ, ਕਈ ਗਾਣੇ ਮਤਲਬ ਉਹਨਾਂ ਦੀ ਜਿਹੜੀ ਮਤਲਬ ਲਿਖਤ ਦਿੰਦਾ ਹੁੰਦੀ ਹੈ, ਤੁਸੀਂ ਉਹ ਮਤਲਬ ਉਸ ਜ਼ੋਨ ਚ ਚਲੇ ਜਾਂਦੇ ਹੋ ਹਨਾ। ਅੱਜ ਵੀ ਇਹ ਨਹੀਂ ਕਹਿ ਸਕਦੇ ਸਾਰੇ ਹੀ ਖਰਾਬ ਹੈ, ਬਟ ਹਾਂ ਡੈਫੀਨੇਟਲੀ ਪੁਰਾਣੇ ਜਿਹੜੇ ਸੌਂਗ ਹੁੰਦੇ ਸੀਗੇ, ਕਈ ਫਿਲਮਾਂ ਦਾ ਤਾਂ ਇੰਤਜ਼ਾਰ ਹੁੰਦਾ ਸੀਗਾ ਕਿ ਫਿਲਮ ਦੀ ਸਟੋਰੀ ਵਧੀਆ ਨਹੀਂ ਹੋਣੀ ਪਰ ਉਹਦੇ ਗਾਣੇ,
0: ਪਰ ਇਹ ਹੁੰਦਾ ਸੀ ਵੀ ਜਿਹਦੇ ਗਾਣੇ ਵਧੀਆ ਹੁੰਦੇ ਸੀ ਨਾ ਫਿਲਮ ਦੇ
1: ਚੱਲ ਜਾਂਦੇ,
0: ਫਿਲਮ ਵੀ ਵਧੀਆ ਹੀ ਹੁੰਦੀ ਸੀ, ਪਤਾ ਨਹੀਂ ਇਹ ਗਾਣਾ ਜੇ ਚੱਲ ਜਾਂਦਾ ਸੀ ਮੰਨਿਆ ਜਾਂਦਾ ਸੀ ਵੀ ਬਸ ਚੱਲ ਗਈ ਜਿਉਣੇ। ਕਹਿੰਦੇ ਰੌਕੀ ਮੂਵੀ ਦਾ ਗਾਣਾ ਸੰਜੇ ਦੱਤ ਅਤੇ ਟੀਨਾ ਮਨੀਮ, ਅਤੇ ਹੁਣ ਹੋ ਗਈ ਟੀਨਾ ਅੰਬਾਨੀ। ਅਤੇ ਥੈਂਕ ਯੂ ਜੀ, ਵੈਰੀ ਨਾਈਸ ਟੋਪਿਕ। ਕਹਿੰਦੇ ਕਿ ਮਿਸਿੰਗ ਕਾਈਟ ਫੈਸਟੀਵਲ ਲਾਈਕ ਤੀਜ, ਓਕੇ। ਅਤੇ ਸਾਰੇ ਕਜ਼ਨ ਅਤੇ ਫਰੈਂਡ ਕਹਿੰਦੇ ਕਿ ਫਲਾਇੰਗ ਕਾਈਟਸ ਆਲ ਡੇ ਵਿਦ ਡੀ ਜੇ ਐਂਡ ਫੂਡ, ਓਕੇ। ਵਿਨੋਦ ਜੀ ਕਹਿੰਦੇ ਨੇ ਕਿ ਮੂਵੀ ਸੀ ਨੀਲੇ ਅਮਰਪਾਲ, ਅੱਛਾ ਕਲਾਕਾਰ, ਹਾਂ ਮੈਨੂੰ ਲੱਗਦਾ ਇਹੋ ਹੀ ਆ ਸ਼ਾਇਦ, ਓਕੇ। ਅਤੇ ਹਾਂ ਥੈਂਕ ਯੂ ਜੀ, ਇਹਨਾਂ ਨੇ ਸਾਰਾ ਬਿਊਰਾ ਭੇਜ ਦਿੱਤਾ ਵਾ ਇਹਨਾਂ ਨੇ, ਚਲੋ ਮਿਹਰਬਾਨੀ ਜੀ। ਕਹਿੰਦੇ ਕੁਨਾਲ ਗੋਸਵਾਮੀ, ਸਨ ਆਫ ਮਨੋਜ ਕੁਮਾਰ, ਓਕੇ
1: ਓਕੇ,
0: ਠੀਕ ਆ। ਅਤੇ ਹਾਂਜੀ ਜ਼ਰੂਰ ਜੀ, ਆਪਾਂ ਰਿਸ਼ਤੇ ਹੈਗੇ ਸਾਡੇ ਕੋਲ ਦੋ ਕੁ, ਉਹ ਆਪਾਂ ਕਰਦੇ ਹਾਂ ਕਿ ਚੱਲ ਕੇ ਅਨਾਊਂਸ। ਅਤੇ ਮੰਗਤ ਸਿੰਘ ਜੀ ਸ਼ੇਅਰ ਕਰਦੇ ਨੇ, ਕਹਿੰਦੇ 1978 ਦੀ, ਕਹਿੰਦੇ ਮੇਰੀ ਅਸਲ ਫੋਟੋ, ਕਿਆ ਬਾਤ ਹੈ, ਬੜੇ ਤੁਸੀਂ ਮਤਲਬ ਓਕੇ ਰਿਪੋਰਟ ਫੋਟੋ, ਬਹੁਤਾ ਫਰਕ ਨਹੀਂ ਪਿਆ ਵੈਸੇ ਤੁਹਾਡਾ ਨਾ। ਅਤੇ ਵੈਸੇ ਜਿਹੜਾ ਬੰਦਾ ਇੱਦਾਂ ਪੁਰਾਣੀਆਂ ਜਿਹਨੇ ਯਾਦਾਂ ਸਾਂਭੀਆਂ ਹੁੰਦੀਆਂ ਵਾ, ਕਨੈਕਟਿਡ ਹੁੰਦਾ ਵਾ, ਤੁਸੀਂ ਕਿਸੇ ਦਿਨ ਦੱਸਿਓ ਹਾਂ ਸੋਚ ਕੇ ਵੀ ਕੀ ਉਹ ਤੁਸੀਂ ਫਰਕ ਕੀ ਮਹਿਸੂਸ ਕਰਦੇ ਹੋ ਉਦੋਂ ਤੋਂ, ਜਾਂ ਕਿਹੜੀ ਚੀਜ਼ ਤੁਸੀਂ ਆਪਣੇ ਆਪ ਦੇ ਵਿੱਚ ਬਦਲੀ ਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਲੀੜੇ ਕੱਪੜੇ ਦਾ ਸਟਾਈਲ, ਪੱਗ ਦਾ ਸਟਾਈਲ, ਤਿਆਰ ਸ਼ਿਆਰ ਹੋਣ ਦਾ, ਫੈਸ਼ਨ ਪੱਖੋਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਬਦਲੀ ਵੇਖੀ ਆ ਆਪਣੇ ਉਸ ਆਪਣੇ ਆਪ ਦੇ ਵਿੱਚ, ਜਾਂ ਆਪਣੇ ਜਿਹੜਾ ਡਰੈਸ ਅਪ ਦੇ ਵਿੱਚ? ਦੁਨੀਆ ਤੇ ਮਾਸ਼ਾਅੱਲਾ ਆਪਾਂ ਵੇਵੇ ਨਹੀਂ ਆ ਕਿੱਥੋਂ ਤੱਕ ਪਹੁੰਚ ਗਏ।
1: ਮੈਨੂੰ ਤਾਂ ਲੱਗਦਾ ਕਿ ਇੱਕ ਉਹ ਵਾਲਾ ਵੀ ਮਤਲਬ ਹੁਣ ਟਾਈਮ ਟੂ ਟਾਈਮ ਬੰਦਾ ਜਿਵੇਂ ਜਿੱਥੇ ਇੱਕ ਤੇ ਹੁੰਦਾ ਕਿ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਕੁਛ ਨਹੀਂ ਪਤਾ ਹੁੰਦਾ ਜਿਹੜੀ ਚੀਜ਼ ਵਧੀਆ, ਮਤਲਬ ਘਰ ਦੇ ਤੁਸੀਂ ਮਤਲਬ ਉਹਨਾਂ ਨੂੰ ਸਭ ਕੁਛ ਵਧੀਆ ਲੱਗਦਾ ਹੈ, ਤੁਹਾਡਾ ਪਾਇਆ ਜਾਂ ਹੈ ਨਾ, ਜਾਂ ਮੰਮੀ ਪਾਪਾ ਦਾ ਦਿਲਾਇਆ ਤੁਹਾਨੂੰ ਵਧੀਆ ਲੱਗਦਾ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਭਾਵੇਂ ਕਾਲਜ ਕਹਿ ਲਓ ਜਾਂ ਤੁਸੀਂ ਜੋਬ ਕਰਨ ਲੱਗਦੇ ਹੋ, ਤਾਂ ਤਾਂ ਤੁਸੀਂ ਐਫਰਟ ਪਾਉਂਦੇ ਹੋ, ਚੇਂਜ ਕਰਦੇ ਹੋ ਆਪਣੇ ਆਪ ਨੂੰ। ਜਦ ਤੱਕ ਤੁਸੀਂ, ਮੈਨੂੰ ਲੱਗਦਾ ਪਲੱਸ ਟੂ ਤੱਕ ਤਾਂ ਸਾਰੇ ਜਿਸ ਹਿਸਾਬ ਦਾ ਚਲੀ ਜਾ ਰਹੇ ਉਸ ਹਿਸਾਬ ਦਾ ਚੱਲਣ ਦਿਓ,
0: ਪਲੱਸ ਟੂ ਨਹੀਂ
1: ਟੈਂਥ ਤੱਕ ਕਹਿ ਲਓ ਹੈ ਨਾ। ਉਹਦੇ ਬਾਅਦ ਤੁਹਾਨੂੰ ਥੋੜ੍ਹੀ ਜਦੋਂ ਸੁਰਤ ਜਿਹੀ ਲੱਗਦੀ ਨਾ ਕਿ ਆਹ ਕੀ ਹੈ ਨਾ, ਉਹ ਫਿਰ ਧੀਰੇ ਧੀਰੇ ਆਪਣੇ ਆਪ 'ਚ ਚੇਂਜਸ ਬੰਦਾ ਲੈ ਕੇ ਆਉਂਦਾ।
0: ਟੈਂਥ ਤੱਕ ਤਾਂ ਪੱਕਾ ਹੀ ਕਿਹਾ ਹੁੰਦਾ ਹੈ ਨਾ, ਕੰਨ ਪੱਕ ਜਾਂਦੇ, ਕੰਨ ਪੱਕ ਜਾਂਦੇ ਕੁੜੀਆਂ ਨੂੰ ਕਿਹਾ ਹੁੰਦਾ, ਮੁੰਡਿਆਂ ਨੇ ਵੇਖੀ ਤਾਂ ਕੰਨ ਪੱਕ ਜਾਂਦੇ ਆ, ਮੁੰਡਿਆਂ ਨੂੰ ਕਿਹਾ ਹੁੰਦਾ ਜਿੰਨੀਆਂ ਨਾਲ ਪੜਦੀਆਂ ਭੈਣਾਂ ਹੁੰਦੀਆਂ

0: ਹੌਲੀ ਹੌਲੀ ਕ੍ਰਾਂਤੀ ਹੋਣੀ ਸ਼ੁਰੂ ਹੋਈ। ਅਮਨ ਸੋਤਾ ਜੀ ਕਹਿੰਦੇ ਨੇ ਕਿ ਖੁਰਾ, ਹਾਂ ਆਹ ਤੁਹਾਡਾ ਸਹੀ ਹੈ ਜੀ ਸ਼ਬਦ, ਹਾਂ ਸ਼ਾਵਰ, ਸ਼ਾਵਰ ਇਜ਼ ਖੁਰਾ। ਹੁਣ ਤੁਸੀਂ ਕਹਿਣਾ ਖੁਰਾ ਕੀ ਹੁੰਦਾ?
1: ਅੱਜ ਲਈ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ, ਮੈਂ ਦੇਖੋ ਸਾਰੀ ਬੁਝਾਰਤ ਦੇ ਆਨਸਰ ਵੀ ਦੇ ਦਿੱਤੇ। ਮੈਂ ਬਦਾਮ ਖਾਏ ਸੀਗੇ ਮੇਰੇ ਹੋਰ
0: ਖੁਰਾ ਕਹਿ ਲਓ, ਜਿੱਦਾਂ ਨਲਕਾ ਤੇ ਨਲਕੇ ਦੇ ਅਗਲਾ ਜਿਹੜਾ ਹਿੱਸਾ ਨੀ ਹੁੰਦਾ
1: ਮੇਰੇ ਦਿਮਾਗ ਚ, ਪਤਾ ਇਹਦੇ ਨਾਲ ਕੀ ਆਇਆ, ਜਿਹੜੇ ਘੋੜੇ ਦੇ ਉਹ ਹੁੰਦੇ
0: ਉਹ ਖੁਰ ਹੁੰਦੇ,
1: ਖੁਰ,
0: ਉਹ ਖੁਰ
1: ਕਿੱਥੇ ਤੇ ਨੇੜੇ ਪਹੁੰਚੀ ਮੈਂ। ਚਲੋ
0: ਹਾਂ, ਹੋ ਸਕਦਾ ਉਸੇ ਤੋਂ ਬਣਿਆ ਹੋਵੇ ਸ਼ਬਦ। ਹਾਂ, ਕਿਉਂਕਿ ਜਿਹੜਾ ਉਹ ਇੱਕ ਤਰ੍ਹਾਂ ਉਹ ਖੁਰਾ ਤੇ ਉਹ ਖੋਰਿਆ ਨਾ, ਤੇ ਇਹ ਜਿੱਦਾਂ ਮੰਨ ਲਓ ਉਦਾਂ ਦਾ ਹੀ ਕਹਿ ਲਓ ਵੀ ਇੱਕ ਡਿਫਾਈਨ ਏਰੀਆ ਡਿਫਾਈਨ ਹੋਇਆ, ਸ਼ਾਇਦ ਉਸੇ ਕਰਕੇ ਕਹਿੰਦੇ ਹੋਣ ਵੀ ਆਪਾਂ ਕਹਿੰਦੇ ਵੀ ਆਹ ਖੋਰ ਖੋਜ ਖੁਰਾ, ਜਿਹੜਾ ਜਦੋਂ ਨਿਸ਼ਾਨ ਜਿਹੜੇ ਫੂਡ ਸਟੈਪਸ ਤੇ ਉਹ ਸ਼ਾਇਦ ਉਹੀ ਮਤਲਬ ਇੱਕ ਇੱਕ ਉਹ ਏਰੀਆ ਹੀ ਡਿਫਾਈਨਡ ਆ ਨਾ, ਸ਼ਾਇਦ ਉਸ ਕਰਕੇ ਯੂਜ਼ ਕਰਦੇ ਹੋਣ ਸ਼ਾਇਦ।
1: ਅੱਛਾ, ਸ਼ਾਵਰ ਲਈ
0: ਮਤਲਬ ਨਲਕੇ ਦੇ ਅਗਲੇ ਪਾਸੇ ਵਾਲਾ ਹਿੱਸਾ ਨਹੀਂ ਹੁੰਦਾ, ਜਦੋਂ ਥੋੜ੍ਹੀ ਥੋੜ੍ਹੀ ਜਿਹੀ ਬਾਉਂਡਰੀ ਉਹਦੀ ਜਿਹੜੀ ਉਹ ਚੁੱਕੀ ਹੁੰਦੀ ਸੀ ਵੀ ਉਹਨਾਂ ਕੁ ਹਿੱਸਾ ਜਿਹਦੇ ਵਿੱਚ ਬਹਿ ਕੇ ਤੁਸੀਂ ਕੱਪੜੇ ਕੁੱਪੜੇ ਵੀ ਉੱਥੇ ਹੀ ਧੋ ਲਈਦੇ ਸੀ, ਨਾ ਵੀ ਉੱਥੇ ਲਈ
1: ਨਿਆਣੇ
0: ਵੀ ਉੱਥੇ ਕੁੱਟ ਲਈਦੇ ਸੀ,
1: ਹੈ ਨਾ, ਵਿਹੜੇ 'ਚ ਵੀ ਹੁੰਦਾ ਸੀਗਾ ਇੱਕ ਬਾਉਂਡਰੀ ਜਿਹੀ ਬਣੀ, ਉਸ 'ਚ ਭਾਂਡੇ ਵੀ ਧੋ ਲਓ,
0: ਹਾਂ ਉਹੀ ਉਹੀ ਉਹੀ ਹਾਂ ਉਹੀ ਭਾਂਡੇ ਵੀ, ਹਾਂ ਸਾਰਾ ਕੁਛ।
1: ਓਕੇ,
0: ਐਗਜ਼ੈਕਟ ਐਗਜ਼ੈਕਟ। ਤੁਸੀਂ ਕੀ ਕਹਿੰਦੇ ਹੋ?
1: ਕੁਛ ਕਿਹਾ ਹੀ ਨਹੀਂ ਸੀ,
0: ਕੋਈ ਉਹ ਸਾਨੂੰ ਕੁਛ ਨਹੀਂ ਸੀ ਕਹਿੰਦਾ, ਅਸੀਂ ਉਹਨੂੰ ਨਹੀਂ ਸੀ ਕੁਛ ਕਹਿੰਦੇ,
1: ਅਸੀਂ ਤੇ ਚੁੱਪ ਚਾਪ ਉੱਥੇ ਭਾਂਡੇ ਰੱਖ ਕੇ ਭੱਜ ਜਾਣਾ,
0: ਅਸੀਂ ਨਹੀਂ ਜੀ ਉਹਨੂੰ ਕਦੀ ਕੁਛ ਕਿਹਾ।
1: ਹੁਣ ਡਿਸ਼ ਵਾਸ਼ਰ ਕੀ ਸਿੰਕ ਕੀ ਹੁਣ ਆਇਆ ਨਾ,
0: ਹੁਣ ਤੇ ਕਾਫੀ ਕੁਛ, ਹੁਣ ਤੇ ਬਹੁਤ ਕੁਛ ਆ ਗਿਆ।
1: ਨਹੀਂ ਨਹੀਂ, ਮਤਲਬ ਹੁਣ ਅਸੀਂ ਉਸਦੇ ਬਸ ਚ ਆਇਆ ਨਾ, ਪਹਿਲਾਂ ਤੇ ਇੱਥੇ ਸਾਈਡ ਚ ਰੱਖ ਕੇ ਭੱਜ ਜਾਣਾ ਬਸ।
0: ਹਾਂ, ਸੁੱਖ ਜੀ ਕਹਿੰਦੇ ਗਲੀ ਕ੍ਰਿਕਟ ਜਿਹੜੀ ਪਹਿਲਾਂ ਖੇਡਦੇ ਸੀ ਉਹ ਹੁਣ ਕੈਂਡੀ ਕ੍ਰਸ਼ ਹੋ ਗਈ। ਹਾਂ ਵੀ ਠੀਕ ਹੈ ਤੁਹਾਡੀ ਗੱਲ, ਮਤਲਬ ਮੈਨੂੰ ਹੈਰਾਨੀ ਆ ਵੀ ਕੈਂਡੀ ਕ੍ਰਸ਼ ਹਲੇ ਵੀ ਚੱਲੀ ਜਾਂਦੀ ਆ,
1: ਚੱਲ ਰਿਹਾ ਅਜੇ ਵੀ, ਲੋਕੀ ਰਿਕੁਐਸਟ ਭੇਜਦੇ ਤੁਹਾਨੂੰ, ਹੁਣ ਵੀ ਕਈ ਵਾਰੀ ਆਈ।
0: ਹਾਂ ਨਹੀਂ, ਮੈਂ ਪਿੱਛੇ ਜੇ ਮੈਂ ਸੁਣੀ ਆ, ਮੈਨੂੰ ਇਹ ਵੀ ਸ਼ਾਇਦ ਉਹ ਆਊ ਗਈ, ਖਤਮ ਹੋ ਗਈ ਹੁਣ। ਇੱਕ ਉਹ ਹੁੰਦੀ ਸੀ ਜਿਹੜੀ ਉਹ ਐਵੇਂ ਤੁਰੇ ਫਿਰਦੇ, ਉਹ ਬੰਦੇ ਲੱਭਦੇ ਹੁੰਦੇ ਸੀ ਵੀ ਉਹ ਪਰੇ ਜੋ ਆ ਗਿਆ ਇੱਥੇ ਉਹ ਲੱਭਦੇ ਹੁੰਦੇ, ਪੋਕੇਮੋਨ ਕੀ ਹੁੰਦਾ ਸੀ ਉਹ ਜਿਹੜਾ ਹੁੰਦਾ ਨੀ, ਉਹ ਬੰਦੇ ਜੇ ਲੱਭਦੇ ਹੁੰਦੇ ਸੀ ਵੀ ਉਹ ਕੈਚ ਕਰ ਲਿਆ ਇੱਥੋਂ, ਕੈਚ ਕਰ ਲਿਆ ਕਰ ਲਿਆ, ਹੈ ਨਾ, ਇੱਦਾਂ ਦਾ ਹੀ ਕੁਛ ਇਹ ਪੋਕੇਮੋਨ
1: ਪੋਕੇਮੋਨ ਹੀ ਸੀਗਾ ਉਹ।
0: ਹਾਂ ਤੇ ਥੈਂਕ ਯੂ ਕਹਿੰਦੇ ਸਪੋਟੀਫਾਈ ਇਲੈਕਟ੍ਰਿਕ ਸਾਈਕਲ ਗੇਮ ਔਨਲਾਈਨ, ਹਾਂ ਗੇਮ ਔਨਲਾਈਨ। ਸੁਖਵਿੰਦਰ ਭੈਣ ਜੀ ਕਹਿੰਦੇ ਕਲਾਕਾਰ ਮੂਵੀ ਸੌਂਗ ਨੀਲੇ ਨੀਲੇ ਅੰਬਰ ਪਰ, ਓਕੇ ਥੈਂਕ ਯੂ, ਸੋਰੀ ਮੈਂ ਵੇਖਿਆ ਨਹੀਂ ਤੁਹਾਡਾ, ਲੇਟ ਵੇਖਿਆ ਮੈਸੇਜ। ਸਭ ਤੋਂ ਪਹਿਲਾਂ ਵੈਸੇ ਅੰਮ੍ਰਿਤਪਾਲ ਕੰਗ ਜੀ ਨੇ ਫਿਰ ਇਹਦਾ ਮਤਲਬ ਭੇਜਿਆ ਵਾ, ਅਤੇ ਕਹਿੰਦੇ ਮਨੋਜ ਕੁਮਾਰ ਦੇ ਮੁੰਡੇ ਦਾ ਡੈਬਿਊ ਹੋਇਆ ਸੀ ਕਲਾਕਾਰ ਫਿਲਮ ਤੋਂ, ਓਕੇ ਥੈਂਕ ਯੂ, ਇਹ ਫਿਰ ਸਭ ਤੋਂ ਪਹਿਲਾਂ ਇਹਨਾਂ ਦਾ ਆਇਆ। ਅਤੇ ਭਾਅ ਜੀ ਇੱਕ ਕਹਿੰਦੇ ਕਿ ਬੋਕੀ ਹੁੰਦੀ ਸੀ, ਹਾਂ ਬੋਕੀ, ਹੁਣ ਉਹ ਤਾਂ ਮਤਲਬ ਬਾਕੀ ਤਾਂ ਬਾਹਰ ਦਿਖਣ ਵਾਲੀਆਂ ਚੀਜ਼ਾਂ ਵਾਂ, ਅਤੇ ਹੁਣ ਬੋਕੀ ਤਾਂ ਪਤਾ ਤੁਹਾਨੂੰ
1: ਸਵਿਮਿੰਗ
0: ਪੂਲ ਇਨ ਵਿਲੇਜ ਕਹਿੰਦੇ ਚ ਬੱਚਾ, ਨਹੀਂ ਸਵਿਮਿੰਗ ਪੂਲ ਤੇ ਭਾਜੀ ਹੋਊਗਾ ਨਾ ਛੱਪੜ, ਛੱਪੜ ਸਵਿਮਿੰਗ ਪੂਲ ਹੈ ਨਾ, ਚ ਬੱਚੇ ਚ ਕਿੱਥੇ ਸਵਿਮਿੰਗ, ਸੋਚੇ ਸਿਰਫ ਸਿਰਫ ਨਹਾਤਾ ਜਾਂਦਾ ਸੀ, ਹਾਂ ਥੋੜ੍ਹਾ ਜਿਹਾ ਬਹੁਤ ਵੱਡਾ ਤੁਸੀਂ ਬਣਾ ਲਓ ਤਾਂ ਫਿਰ ਕਿਤੇ, ਹੈ ਨਾ। ਅਤੇ ਅਜੇ ਹਾਲੇ ਵੀ ਸਟਿਲ ਇੱਕ ਨਾ ਕੀ ਸੀ, ਜਨਮਦਿਨ ਹੀ ਕੁਛ ਸੀ ਮੈਂ ਮਿਸ ਕਰ ਰਿਹਾ, ਕੋਈ ਵਿਆਹ ਸ਼ਾਦੀ ਸੀ ਮੈਂ ਮਿਸ ਕਰ ਰਿਹਾ ਵਾਂ,
1: ਰਿਸ਼ਤਾ ਜ਼ਰੂਰ ਸੀਗਾ ਇੰਨਾ,
0: ਹਾਂਜੀ
1: ਰਿਸ਼ਤਾ,
0: ਹਾਂ ਨਹੀਂ ਸੋਰੀ ਲੱਭ ਗਿਆ। ਰਜਿੰਦਰ ਬਿਸ਼ਤ ਜੀ ਦੀ ਅੱਜ ਬੇਟੀ ਦਾ ਜਨਮਦਿਨ ਹੈ, ਕਹਿੰਦੇ ਮਾਈ ਡਾਟਰ ਰਾਈਮਾ ਬਿਸ਼ਤ ਬਰਥਡੇ ਆ, 19 ਸਾਲ ਦੀ ਹੋ ਗਈ ਬੇਟੀ, ਪਲੀਜ਼ ਕਹਿੰਦੇ ਕਿ ਉਹਨੂੰ ਵਿਸ਼ ਕਰਿਓ ਵਾਰਮ ਵਿਸ਼ਿਜ਼, ਅਤੇ ਸਟੇ ਸੇਮ ਆਲਵੇਜ਼ ਐਜ਼ ਇਟ ਇਜ਼ ਐਂਡ ਕੀਪ ਹੈਲਪਿੰਗ ਪੀਪਲ ਓਨੈਸਟਲੀ ਵਿਦ ਵਰਕ ਐਂਡ ਹੀ ਇਜ਼ ਅ ਗੁੱਡ ਹਿਊਮਨ ਬੀਂਗ, ਲੋਟਸ ਆਫ ਲਵ ਐਂਡ ਰਿਸਪੈਕਟ ਫੋਰ ਯੂ ਕੋਜ਼। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, Happy birthday to Raima Bisht.
1: Raima ji, happy birthday
0: to you.
1: ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬਰਥਡੇ ਦੀ, ਤੁਸੀਂ 19 ਸਾਲਾਂ ਦੇ ਹੋ ਗਏ ਹੋ ਅਤੇ ਇਸ ਉਮੀਦ ਕਰਦੇ ਹੋ ਤੁਸੀਂ ਕਰੀਅਰ 'ਚ ਸੋਚਣਾ ਸ਼ੁਰੂ ਕਰਤਾ ਹੋਣਾ, ਹੈ ਨਾ, ਕਿ ਹੁਣ ਤੇ ਕੀ ਕਰਨਾ, ਅਤੇ ਜੋ ਵੀ ਕਰੋ ਪਰਿਵਾਰ ਦਾ ਨਾਂ ਰੌਸ਼ਨ ਕਰੋ, ਅਤੇ ਇਸੇ ਤਰੀਕੇ ਨਾਲ ਸਾਰਿਆਂ ਦੀ ਹੈਲਪ ਕਰਦੇ ਰਹੋ, ਅਤੇ ਪਿਆਰ ਬਣਾਏ ਰੱਖਿਓ ਵੱਡਿਆਂ ਦਾ, ਹੈਪੀ ਬਰਥਡੇ, ਗੋਡ ਬਲੈਸ ਯੂ।
0: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਮੰਮੀ ਪਾਪਾ ਨੂੰ। ਅਤੇ ਇੱਕ ਕੋਲਰ ਹੋਣਗੇ ਸਾਡੇ ਨਾਲ, ਅਤੇ ਫਿਰ ਉਸ ਤੋਂ ਬਾਅਦ 'ਚ ਆਪਾਂ ਹੋਰ ਕੋਲਰ 'ਤੇ ਨਹੀਂ ਲੈ ਪਾਵਾਂਗੇ, ਸਮਾਂ ਹੋ ਜਾਣਾ, ਫਿਰ ਆਪਾਂ ਸਮਾਂ ਅਪ ਕਰਦੇ। 534 ਤੁਸੀਂ ਆਉਣਾ ਰਹੋ ਜੀ। 534 ਵਾਹ ਹਾਂਜੀ ਹਾਂਜੀ ਹਾਂਜੀ ਆਹ ਤੇ ਇਦਾਂ ਲੱਗਾ ਜਿੱਦਾਂ ਉੱਥੋਂ
1: ਹਾਂਜੀ ਤਾਰ ਸਿਤਾਰ
0: ਨਹੀਂ ਨਹੀਂ ਜਿੱਦਾਂ ਉਹਦੇ 'ਚ ਨਹੀਂ ਆਉਂਦੀ ਕ੍ਰਿਸ਼ ਫਿਲਮ 'ਚ ਨਹੀਂ ਆਉਂਦੀ ਆਵਾਜ਼ਾਂ
1: ਅੱਛਾ ਇੰਨਾ ਨਹੀਂ ਯਾਰ ਮੈਨੂੰ
0: ਹਾਂਜੀ ਆਓ ਹੈਲੋ
2: ਹੈਲੋ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਚਲੋ ਵਧੀਆ
2: ਹੁਣ ਵੀ ਮੈਂ ਇੱਕ ਸੋਚਦਾ ਵੀ ਜਿਵੇਂ ਹੁਣ ਦਾ ਜ਼ਮਾਨਾ ਜਾ ਰਿਹਾ ਨਾ ਜੀ ਤੇ 20 ਸਾਲਾਂ ਨੂੰ ਜਦੋਂ ਨਿਰੋਧ ਸਿੰਘ ਦਾ ਬੇਟਾ ਆ ਕੇ ਪਲੇਟਫਾਰਮ ਤੇ ਉਹ ਸੋਚਿਆ ਚ ਲੈ ਕੇ ਬੈਠਾ ਉਹਨਾਂ ਨੇ ਕਹਿਣਾ 2026 ਦਾ ਜ਼ਮਾਨਾ ਬੜਾ ਚੰਗਾ
0: ਏਦਾਂ ਹੀ ਹੈ ਜੀ ਏਦਾਂ ਹੀ
2: ਇਹਦਾ ਫਰਕ ਪੈਣਾ ਜੀ
0: ਇੱਦਾਂ ਹੀ ਇੱਦਾਂ ਵੈਸੇ ਗੱਲ ਆਪਾਂ ਕਰ ਰਹੇ ਜਿੱਦਾਂ ਅੱਜ ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਟਰੈਂਡ ਚੱਲ ਰਿਹਾ ਵਾ ਕਿ ਲੋਕੀ 80s ਦੀਆਂ ਫੋਟੋਆਂ ਬਣਾ ਬਣਾ ਕੇ ਆਪਣੇ ਆਪ ਨੂੰ ਉੱਦਾਂ ਦੀ ਲੁੱਕ ਦੇ ਦੇ ਕੇ ਅਤੇ ਉਹ ਸ਼ੇਅਰ ਕਰਦੇ ਆ ਅਤੇ ਉਹਦੇ 'ਤੇ ਗੱਲ ਕਰ ਰਹੇ ਆਪਾਂ ਵੀ ਉਹ ਮੌਲ ਚੱਲ ਜਾ ਜਿਹੜਾ ਹਾਂਜੀ ਹਾਂਜੀ ਜੀ ਇੱਦਾਂ ਹੀ ਇੱਦਾਂ ਹੀ ਇੱਦਾਂ ਹੀ ਬੰਦਾ ਖੁਸ਼ ਹੋ ਲੈਂਦਾ ਵੇਖੋ ਹੁਣ ਜਿਹੜਾ ਨਾ ਥੈਂਕ ਯੂ ਤੁਹਾਡਾ ਥੈਂਕ ਯੂ ਕਾਲ ਕਰਨ ਲਈ ਬੰਦਾ ਖੁਸ਼ ਹੋ ਲੈਂਦਾ ਚਾਚੀ ਇੱਕ ਨਾ ਇਹ ਵੀ ਮੈਨੂੰ ਲੱਗਦਾ ਵੀ ਆਪਾਂ ਵੇਖੋ ਹੁਣ ਅੱਜ ਤੋਂ ਕੋਈ ਮੰਨ ਲਓ ਕੋਈ 20 ਸਾਲ ਬਾਅਦ ਕਿੱਦਾਂ ਦੇ ਹੋਵਾਂਗੇ ਆਪਾਂ 60s 'ਚ ਜਾ ਕੇ ਜਾਂ 50s 'ਚ ਜਾ ਕੇ ਜਾਂ ਕੋਈ 80s 'ਚ ਜਾ ਕੇ ਕਿੱਦਾਂ ਦਾ ਹੋਊਗਾ ਅਤੇ ਇੱਥੇ ਨਾ ਇੱਕ ਖੂਬਸੂਰਤੀ ਇਹ ਆ ਕਿ ਅਸੀਂ ਆਪਣੀ ਮਰਜ਼ੀ ਦਾ ਫਿਊਚਰ ਆਪ ਕ੍ਰੀਏਟ ਕਰ ਲੈਂਦੇ ਹਾਂ ਵੀ ਮੈਂ ਇੱਦਾਂ ਕਢਾਊਂਗਾ ਹੈ ਨਾ ਮੇਰੇ ਤੋਂ ਇਸ ਤੋਂ ਵੱਧ ਝੁੜਨੀਆਂ ਨਹੀਂ ਪੈਣਗੀਆਂ ਮੈਂ ਫਿਰ ਵੀ ਸ਼ਾਇਦ ਤੁਰਿਆ ਫਿਰੂੰਗਾ ਇੱਕ ਉਹ ਆ
1: ਅਤੇ
0: ਹਾਂ ਮਤਲਬ ਬਿਲਕੁਲ ਬਿਲਕੁਲ ਸੋ ਜਿਹੜੀ ਇੱਕ ਚੀਜ਼ ਹੈ ਇੱਕ ਸਾਨੂੰ ਆਸਾਨੀ ਦੇ ਨਾਲ ਸਾਨੂੰ ਨਾ ਇੱਕ ਓਵਰਵਿਊ ਜਿਹਾ ਸਾਨੂੰ ਮਿਲ ਜਾਂਦਾ ਹੈ ਨਾ ਫਿਰ ਆਪਾਂ ਉਸ ਚੀਜ਼ ਨੂੰ ਲੈ ਕੇ ਬੇਸਿਕਲੀ ਇਹਨੂੰ ਜਿੱਦਾਂ ਉਹਦੇ 'ਚ ਸਾਈਕਿਕ ਲੈਂਗੁਏਜ ਨੂੰ ਆਪਾਂ ਇਹੋ ਹੀ ਕਹਾਂਗੇ ਵੀ ਤੁਹਾਨੂੰ ਇੱਕ ਖੁਸ਼ੀ ਜੀ ਮਿਲ ਜਾਂਦੀ ਹੈ ਇੱਕ ਡੋਪਾਮਾਈਨ ਮਿਲਦਾ ਫਿਰ ਆਪਾਂ ਜਦੋਂ ਉਹਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਾਂ ਫਿਰ ਅੱਗੋਂ ਲੋਕ ਕਮੈਂਟ ਕਰਦੇ ਆ ਬੜੀ ਗੱਲ ਹੀ ਅੱਜ ਬਣਿਆ ਅਮਿਤਾਬ ਬੱਚਨ ਹੈ ਨਾ ਉਹ ਅੱਜ ਤਾਂ ਪੂਰਾ ਸਲਮਾਨ ਖਾਨ ਲੱਗ ਰਿਹਾ ਕਿਉਂਕਿ ਉੱਦਾਂ ਦੇ ਵਾਲ ਬਣਾਉਂਦੇ ਹੈ ਨਾ ਮਾਧੁਰੀ ਦੀਕਸ਼ਿਤ ਤੋਂ ਵੀ ਘੱਟ ਨਹੀਂ ਹੈ ਸੋ ਉਹ ਚੀਜ਼ਾਂ ਤੁਹਾਨੂੰ ਅੰਦਰੋਂ ਆਉਂਦੀ ਕਿਉਂਕਿ ਉਹਨਾਂ ਦੇ ਨਾਲ ਤੁਹਾਡੀ ਰਿਜ਼ੈਂਬਲੈਂਸ ਲੋਕ ਕਰ ਕਰਕੇ ਦੱਸਦੇ ਜਿਹਨਾਂ ਨੂੰ ਤੁਸੀਂ ਇੱਕ ਸਮੇਂ ਬਹੁਤ ਜ਼ਿਆਦਾ ਐਡਮਾਇਰ ਕੀਤਾ ਹੁੰਦਾ ਹੈ ਨਾ ਤੁਸੀਂ ਉਹਨਾਂ ਨੂੰ ਕ੍ਰੇਜ਼ੀ ਹੁੰਦੇ ਉਹਨਾਂ ਨੂੰ ਤੁਸੀਂ ਵੱਡੇ ਪਰਦੇ 'ਤੇ ਵੇਖਿਆ ਹੁੰਦਾ ਵਾ ਪਹਿਲਾਂ ਦੇ ਵਿੱਚ ਤਾਂ ਆਸ ਵੀ ਨਹੀਂ ਸੀ ਨਾ ਕਿਸੇ ਨੂੰ ਵੀ ਮੈਂ ਫਲਾਣੇ ਨੂੰ ਮਿਲ ਲੂੰ ਮੈਂ ਫਲਾਣੇ ਨੂੰ ਵੇਖ ਲੂੰ ਅੱਜ ਕੱਲ੍ਹ ਤਾਂ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਮਿਲ ਲੈਂਦਾ
1: ਜਿਵੇਂ ਆਪਾਂ ਪਿਛਲੇ ਟਾਈਮ ਵੀ ਗੱਲ ਕਰਦੇ ਸੀਗੇ ਹੁਣ ਪਹਿਲਾਂ ਤਾਂ ਇੱਦਾਂ ਹੁੰਦਾ ਸੀਗਾ ਕਿ ਉਹ ਕਿੰਨੇ ਟਾਈਮ ਤੋਂ ਤੁਹਾਨੂੰ ਦੱਸਦੇ ਨਹੀਂ ਸੀ ਕਿ ਇੱਥੇ ਸ਼ੂਟਿੰਗ ਹੋਣੀ ਹੈ ਹੁਣ ਇੱਥੇ ਤਾਂ ਇਹ ਲੋਕ ਜਿਹੜੇ ਸਟਾਰਸ ਹੈ ਉਹ ਖੁਦ ਹੀ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਦੱਸ ਦਿੰਦੇ ਲੈਂਡਡ ਮੈਲਬਰਨ
0: ਆਉਂਦੇ ਹੈ ਨਾ
1: ਇੱਥੇ ਇਸ ਰੈਸਟੋਰੈਂਟ 'ਚ ਮੈਂ ਚਾਹ ਪਾਣੀ ਖਾ ਰਿਹਾ ਹੈ ਨਾ ਅਤੇ ਤੁਸੀਂ ਮਤਲਬ ਤੁਹਾਡੇ ਲਈ ਬੜਾ ਈਜ਼ੀ ਹੈ ਉਹਨਾਂ ਨੂੰ ਲੱਭਣਾ
0: ਲੱਭਣਾ ਈਜ਼ੀ ਆ ਉਹਨਾਂ ਦੀ ਵੀ ਮਜਬੂਰੀ ਇਹ ਆ ਵੀ ਪਹਿਲੀਆਂ ਦੇ ਵਿੱਚ ਤਾਂ ਇਹ ਆ ਵੀ ਲੋਕ ਸਾਰਾ ਕੁਛ ਛੱਡ ਛਡਾ ਕੇ ਅਤੇ ਵੇਖਣ ਜਾਂਦੇ ਸੀ
1: ਜੀ
0: ਅੱਜ ਕੱਲ੍ਹ ਤਾਂ ਕ੍ਰੇਜ਼ ਹੀ ਨਹੀਂ ਨਾ ਰਿਹਾ ਕਿਸੇ 'ਚ
1: ਅੱਜ ਕੱਲ੍ਹ ਸਟਾਰਸ ਤੁਹਾਡੇ ਕੋਲ ਆ ਰਹੇ ਤੁਹਾਡੇ ਸ਼ਹਿਰ ਆ ਰਹੇ
0: ਹਰ ਕੋਈ ਸਟਾਰ ਹੈ ਵੇਖੋ ਹੈ ਨਾ ਅੱਜ ਕੱਲ੍ਹ ਵੇਖੋ ਇੱਕ ਫਿਲਮ ਸਟਾਰ ਆਉਂਦਾ ਵਾ ਅਤੇ ਉਹ ਇੱਕ ਲੋਕਲ ਇੱਕ ਫੇਸਬੁੱਕ ਜਾਂ ਫਿਰ ਇੱਕ ਇਨਫਲੂਐਂਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਉਹਦੇ ਨਾਲੋਂ ਵੱਧ ਲਾਈਕ ਲੈ ਕੇ ਬੈਠਾ ਹੁੰਦਾ
1: ਹਾਂ ਉਹ ਕਹਿੰਦੇ ਮੇਰੇ ਜ਼ਿਆਦਾ ਮਿਲੀਅਨ ਹੁਣ ਬਿਗ ਬੋਸ ਸਟਾਰਟ ਹੋਇਆ ਅਤੇ ਬਿਗ ਬੋਸ ਦੇ ਵਿੱਚ 3-4 ਇਨਫਲੂਐਂਸਰਸ ਆਏ ਅਤੇ ਉਹ ਅਤੇ ਉਹ ਦੱਸੀ ਜਾਣ ਮੇਰੇ ਇੰਨੇ ਮਿਲੀਅਨਸ ਫੋਲੋਅਰਸ ਹੈ ਮੇਰੇ ਇੰਨੇ ਮਿਲੀਅਨ ਫੋਲੋਅਰਸ ਹੈ ਸਲਮਾਨ ਕਹਿੰਦਾ ਤੁਹਾਡੇ ਚਾਰੋਂ 'ਚੋਂ ਮੇਰੇ ਸਭ ਤੋਂ ਘੱਟ ਹੈ
0: ਅੱਛਾ
1: ਅਤੇ ਉਹ ਕਹਿੰਦੇ ਜਦੋਂ ਇਹ ਸ਼ੋਅ ਖਤਮ ਹੋਏ ਮੈਨੂੰ ਸਿਖਾਇਓ ਕਰਕੇ ਮੇਰੇ ਹੋ ਤੁਸੀਂ ਮਤਲਬ ਤੁਸੀਂ ਸੋਚ ਲਓ ਕਿ ਮਤਲਬ ਕਿਸ ਹਿਸਾਬ ਨਾਲ ਉਹਨਾਂ ਦੇ ਇੰਨੇ ਫੋਲੋਅਰਸ ਨੇ ਕਿ ਉਹਨਾਂ ਕੋਲ ਕੋਈ ਐਕਸਟਰਾ ਟੈਲੈਂਟ ਹੈ ਕੀ ਹੈ ਕੁਛ ਨਹੀਂ ਕਈ ਮਤਲਬ ਯੂ ਨੈਵਰ ਨੋ ਕਿਸ ਹਿਸਾਬ ਨਾਲ ਫੋਲੋਅਰਸ ਬਣਦੇ ਨੇ ਹੈ ਨਾ ਉਹ ਪਹਿਲਾਂ ਹੁੰਦਾ ਸੀਗਾ ਕਿ ਹਾਂ ਇਹ ਸਲਮਾਨ ਖਾਨ ਹੈ ਇਹ ਇਹ ਰਾਜ ਕਪੂਰ ਹੈ ਨਾ ਇਹ ਮਤਲਬ ਕਰੇਜ਼ ਹੁੰਦਾ ਸੀਗਾ ਕਿ ਹਾਂ ਮਾਧੁਰੀ ਇੱਧਰੋਂ ਨਿਕਲੇਗੀ ਪਹਿਲਾਂ ਦੇ ਲੋਕਾਂ ਨੇ ਬਹਿ ਜਾਣਾ ਹੈ ਨਾ ਕਿੰਨਾ ਉਹ ਚੀਜ਼ ਸੀਗਾ ਉਹ ਐਕਚੁਅਲ ਟਾਈਮ ਸੀਗਾ ਕਿ ਹਾਂ ਇਹ ਫੈਨ ਫੋਲੋਇੰਗ ਕੀ ਚੀਜ਼ ਹੁੰਦੀ ਹੈ ਲੋਕਾਂ ਨੇ ਖਤ ਲਿਖਣੇ ਹੁਣ ਤੇ ਕੀ ਹੈ ਹੁਣ ਤੇ ਡਾਇਰੈਕਟ ਤੁਸੀਂ ਡੀਐਮ ਕਰ ਦੋ ਉਹਨਾਂ ਨੂੰ
0: ਸਹੀ ਹੈ
1: ਏਟੀਜ਼ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇੱਕ ਆਪਾਂ ਸਾਰੀ ਕਵਰ ਕਰ ਲਈ ਇੱਕ ਵੈਡਿੰਗਸ ਨਹੀਂ ਕਵਰ ਕੀਤੀ ਪਹਿਲੇ ਟਾਈਮ ਦੀ ਜਿਹੜੀ ਵੈਡਿੰਗਸ ਹੁੰਦੀ ਸੀ ਉਹ ਮਤਲਬ ਮੈਨੂੰ ਲੱਗਦਾ ਸੀਗਾ ਕਿ ਇੰਨੀ ਜ਼ਿਆਦਾ ਆਪਣੇ ਕੋਲ ਸਮਾਨ ਨਹੀਂ ਹੁੰਦਾ ਸੀਗਾ ਹੁਣ ਜਿਵੇਂ ਹੁਣ ਹੁਣ ਦੀ ਵੈਡਿੰਗਸ ਹੈ ਪੈਲਸ 'ਚ ਜਾ ਕੇ ਜਾਂ ਫਿਰ ਡੈਸਟੀਨੇਸ਼ਨ ਵੈਡਿੰਗ ਕਿੰਨਾ ਕੁਛ ਆ ਗਿਆ ਹੈ ਨਾ ਡਰੋਨ ਦੇ ਥਰੂ ਸ਼ੂਟ ਹੋ ਰਹੇ ਜਾਂ ਵੈਡਿੰਗ ਫੋਟੋਗ੍ਰਾਫੀ ਹੋ ਰਹੀ ਹੈ ਪਹਿਲਾਂ ਬੜੀ ਸਿੰਪਲ ਸੋਬਰ ਹੁੰਦੀ ਸੀ ਪਰ ਉਹ ਵਿਆਹਾਂ ਦੀ ਜਿਨ੍ਹਾਂ ਨੇ ਵੀ ਅਟੈਂਡ ਕੀਤੇ ਉਹ ਮੈਨੂੰ ਲੱਗਦਾ ਉਹ ਵਾਲੀ ਯਾਦਾਂ ਹਰ ਇੱਕ ਕੋਲ ਹੈ ਭਾਵੇਂ ਆਪਾਂ ਐਜ਼ ਆ ਬੱਚੇ ਹੀ ਗਏ ਹਾਂ ਉਹ ਵਿਆਹਾਂ ਦੇ ਵਿੱਚ ਲੇਕਿਨ ਉਹ ਜੇ ਆਪਾਂ ਕੰਪੇਅਰ ਕਰੀਏ ਬੜੀ ਵਧੀਆ ਵਧੀਆ ਯਾਦਾਂ ਹੈ ਨਾ ਕਿ ਕਿਸ ਤਰੀਕੇ ਨਾਲ ਕਰੇਜ਼ ਹੁੰਦਾ ਸੀਗਾ ਭਾਵੇਂ ਉਹ ਵਿਆਹ ਵਾਲੀ ਕੌਫੀ ਦੀ ਗੱਲ ਕਰੀਏ
0: ਦੇਖੋ ਨਾ ਤੁਹਾਨੂੰ ਕੌਫੀ ਲੱਭਦੀ ਸੀ ਨਾ ਤੁਹਾਨੂੰ ਪੀਣ ਲਈ ਬੱਤਾ ਲੱਭਦਾ ਸੀ ਸੌਖਾ ਉਹ ਸਾਰੀਆਂ ਚੀਜ਼ਾਂ ਬਰਗਰ ਨੂਡਲ ਨੂਡਲ ਉਦੋਂ ਸ਼ੁਰੂ ਹੋਏ ਸੀ ਮਤਲਬ ਕਰੇਜ਼ ਸੀ ਉਦੋਂ ਉਦੋਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਇਹ ਸਿਹਤ ਲਈ ਮਾੜਾ ਹੁੰਦਾ ਹੈ ਜੀ ਜਾਂ ਇਹ ਹੁੰਦਾ ਹੁੰਦਾ ਹੈ ਨਾ ਮਤਲਬ ਪਾਗਲ ਹੋ ਜਿਹਦਾ ਸੀ ਛਿੱਦੈਣਾ ਵਾਂਗੂ ਸਟੋਲਾਂ ਚ ਓਵਰ ਹੀ ਖਾਈ ਜਾਈਦਾ ਤੇ ਪਚ ਪੁਚ ਵੀ ਜਾਂਦਾ ਸੀ
1: ਹੁਣ ਦੇਖ ਲਓ ਕਿੰਨੇ ਮੈਨਿਊ ਹੁੰਦੇ ਵਿਆਹਾਂ ਚ ਮੈਨੂੰ ਲੱਗਦਾ ਕੋਈ ਵੀ ਪੂਰਾ ਕਵਰ ਕਰਦਾ ਹੋਣਾ ਪਹਿਲਾਂ ਤੇ ਮਤਲਬ ਲਿਮਿਟਿਡ ਜੀ ਚੀਜ਼ਾਂ ਹੋਣੀ ਹੁਣ ਸਾਰਿਆਂ ਨੂੰ ਵੱਖਰੇ ਵੱਖਰੇ ਰੂਮ ਮਿਲਦੇ ਪਹਿਲਾਂ ਸਾਰਿਆਂ ਨੇ ਇਕੱਠੇ ਬਿਸਤਰੇ ਵਿਛਾ ਕੇ ਇਕੱਠੇ ਸਾਰਿਆਂ ਨੇ ਲੇਡੀਜ਼ ਨੇ ਇੱਕ ਪਾਸੇ ਸਾਰੇ ਜੈਂਟਸ ਨੇ ਅਤੇ ਉਹ ਇੱਕ ਜੋੜ ਕੇ ਰੱਖਦਾ ਸੀਗਾ ਤੁਹਾਨੂੰ ਹਰ ਇੱਕ ਚੀਜ਼ ਮੈਨੂੰ ਲੱਗਦਾ ਸੋਸ਼ਲੀ ਬੜੇ ਸਟਰੋਂਗ ਸੀਗੇ ਪਹਿਲਾਂ ਦੇ ਟਾਈਮ 'ਚ ਹੁਣ ਧੀਰੇ ਧੀਰੇ ਜਿਵੇਂ ਸੈਕੂਲਰ ਫੈਮਿਲੀਜ਼ ਆ ਗਈ ਹੈ ਨਿਊਕਲੀਅਰ ਫੈਮਿਲੀ ਹੋ ਗਈ ਹੈ ਹੁਣ ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਹੈ ਹੁਣ ਇੱਕ ਹਰ ਇੱਕ ਚੀਜ਼
0: ਇੱਕੋ ਤੌਲੀਏ ਨਾਲ ਸਾਰਾ ਵਿਆਹ ਨਹਾ ਲੈਂਦਾ ਹੁੰਦਾ ਹੁਣ ਤਾਂ ਵਿਆਹ ਵਿਆਹ ਵਾਲੇ ਘਰ ਦੇ ਵਿੱਚ ਤੌਲੀਏ ਸੁੱਕਣ ਪਾਉਣ ਨੂੰ ਨਹੀਂ ਥਾਂ ਲੱਭਦੀ ਹਰ ਇੱਕ ਨੂੰ ਇਹ ਆ ਵੀ ਨਹੀਂ ਮੈਂ ਆਪਣਾ ਵੱਖਰਾ ਜਰਮਸ ਦਿਸ ਦੈਟ ਯੇ ਵੋ ਸਾਬਣ ਵੀ ਈਵਨ ਆਪਣਾ ਆਪਣਾ ਆਪਣੀ ਕਿੱਟ 'ਚੋਂ ਕੱਢਦੇ ਆ ਅਤੇ ਵਾਪਸੀ ਪਾ ਕੇ ਨਾਲੇ ਲੈ ਜਾਂਦੇ ਆ
1: ਸਾਬਣ ਕੌਣ ਹੁਣ ਤਾਂ ਬੋਡੀ ਵਾਸ਼ ਯੂਜ਼ ਕਰਦੇ ਸਾਬਣ ਕੀ ਸਾਰਿਆਂ ਨੇ ਵਰਤਣਾ
0: ਮਤਲਬ ਕੁਛ ਵੀ ਲਾ ਲਓ ਤੁਸੀਂ ਹਰ ਇੱਕ ਚੀਜ਼ ਜਿਹੜੀ ਆਪੋ ਆਪਣੀ ਆ ਵੱਖਰੀ ਵੱਖਰੀ ਆ ਅੱਗੇ ਪਰਫਿਊਮ ਕਿਸੇ ਦਾ ਵਿਆਹ ਜਾਣਾ ਕਿਸੇ ਦਾ ਸੈਂਟ ਕਿਸੇ ਨੇ ਕੱਢ ਲੈਣਾ ਸਹੀ ਹੈ ਸਾਰੇ ਮਤਲਬ ਹੁਣ ਇਮੈਜਿਨ ਕਰੀਦਾ ਵੀ ਸ਼ਾਇਦ ਸਾਰੇ ਵਿਆਹ ਕੋਈ ਇੱਕੋ ਜਿਹੀ ਉਦੋਂ ਆਉਂਦੀ ਹੋਊਗੀ ਫਰੈਸ਼ ਹੁਣ ਅੱਜ ਕੱਲ੍ਹ ਇਹ ਕਰੀਦਾ ਨਹੀਂ ਫਿਰ ਸਾਰੇ ਕੋਈ ਇੱਕੋ ਜਿਹੀ ਆਊਗੀ ਹੈ ਨਾ
1: ਹੁਣ ਤਾਂ ਹੁਣ ਇੱਦਾਂ ਕਹਿੰਦੇ ਕਿ ਤੁਸੀਂ ਮਤਲਬ ਇੱਕੋ ਜੇ ਤੁਸੀਂ ਮਤਲਬ ਇੱਕ ਆਪਣੇ ਆਪ ਨੂੰ ਮਤਲਬ ਬਣ ਠਣ ਕੇ ਤੁਹਾਡੀ ਜਿਹੜੀ ਪਰਫਿਊਮ ਹੈ ਇੱਕ ਤੁਹਾਡੀ ਉਹ ਪਰਸਨੈਲਿਟੀ ਨੂੰ ਡਿਫਾਈਨ ਕਰਦੀ ਹੈ ਤੁਸੀਂ ਚੇਂਜ ਮਤਲਬ ਹੁਣ ਕਹਿੰਦੇ ਜਿਹੜੇ ਸਟਾਈਲਿਸਟ ਹੁੰਦੇ ਕਿ ਇੱਕ ਹੀ ਪਰਫਿਊਮ ਰੱਖੋ ਤੁਸੀਂ
0: ਆਪ ਨੂੰ ਜੋ ਠੀਕ ਲੱਗਦਾ ਵਾ ਉਹ ਤੁਸੀਂ ਪਾਈ ਜਾਂਦੇ ਹੋ ਜਾਂ ਕਿਸੇ ਦੇ ਤੁਹਾਨੂੰ ਜੋ ਵਧੀਆ ਲੱਗਾ ਉਹ ਜਾਂ ਤੁਹਾਨੂੰ ਵੱਧ ਤੋਂ ਵੱਧ ਪਾਰਟਨਰ ਤੁਹਾਡਾ ਦੱਸ ਦਿੰਦਾ ਇਹੋ ਹੀ ਆ ਹੁਣ ਪਰ ਜਿਹੜੇ ਸਟਾਰ ਨੇ ਉਹਨਾਂ ਦਾ ਹੋ ਸਕਦਾ ਉਹ ਦੱਸਦੇ ਹੋਣ ਵੀ ਤੁਹਾਨੂੰ
1: ਹੁਣ ਸਟਾਰਸ ਦਾ ਹੁਣ ਆਉਂਦਾ ਹੈ ਹੁਣ ਤੁਸੀਂ ਜਾਓ ਭਾਵੇਂ ਕਿੱਥੇ ਵੀ ਪਰਫਿਊਮ ਲਾ ਉਹ ਦੱਸ ਦਿੰਦੇ ਕਿ ਹਾਂ ਇਹ ਪ੍ਰਿਯੰਕਾ ਚੋਪੜਾ ਦਾ ਫੇਵਰੇਟ ਹੈ ਇਹ ਸਲੀਨਾ ਗੋਮਸ ਲਗਾਉਂਦੀ ਹੈ ਇੱਦਾਂ ਦਿਸ ਦੈਟ ਉਹ ਇੱਦਾਂ ਦੀ ਵੀ ਮਾਰਕੀਟਿੰਗ ਹੈ ਇੱਕ
0: ਜਦੋਂ ਇਹ ਇੰਨਾ ਮਹਿੰਗਾ ਮਹਿੰਗਾ ਵੇਚਣਾ ਤੇ ਫਿਰ
1: ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ
0: ਆ ਦੂਸਰੀ ਕਿਹੜੀ ਦੱਸੀ ਤੁਸੀਂ
1: ਸਲੀਨਾ ਗੋਮਸ
0: ਇਹ ਕੌਣ ਹੈ
1: ਹਾਲੀਵੁੱਡ ਦੀ
0: ਸਾਨੂੰ ਚ ਬੱਚੇ ਨਹੀਂ ਪਤਾ ਤੁਹਾਨੂੰ ਚ ਬੱਚੇ ਨਹੀਂ ਪਤਾ ਸਾਨੂੰ ਸਲੀਨਾ ਗੋਮਸ ਨਹੀਂ ਪਤਾ ਇਹ ਕਿਹੜੀ ਫਿਲਮ ਚ ਆਈ ਆ
1: ਹੁਣ ਐਵੇਂ ਨਹੀਂ ਪਤਾ ਮੈਨੂੰ ਇੱਦਾਂ ਤੇ ਹਾਲੀਵੁੱਡ ਦੀ ਹੈ
0: ਹਾਲੀਵੁੱਡ ਦੀ ਆ ਓਕੇ ਓਕੇ ਅੱਛਾ ਫਿਰ ਤੇ ਹੋਰ ਜ਼ਿਆਦਾ ਤਾਂ ਹੋ ਗਿਆ
1: ਨਹੀਂ ਪਰ ਇਹ ਹੈ ਕਿ ਹੁਣ ਇਹ ਸਾਰੇ ਮਤਲਬ ਵੱਖੋ ਵੱਖ ਮਾਰਕੀਟਿੰਗ ਦੇ ਤਰੀਕੇ ਹੈ ਹੁਣ ਮੈਨੂੰ ਲੱਗਦਾ 80s ਦਾ ਜਿਹੜਾ ਟ੍ਰੈਂਡ ਆਇਆ ਹੁਣ ਜਿਵੇਂ ਬੈਲ ਬੋਟਮ ਜੀਨਸ ਵਾਪਸ ਤੋਂ ਆਈ ਹੈ ਨਾ ਹੁਣ ਭੀੜੀ ਵਾਲੀ ਜੀਨਸ ਚਲੀ ਗਈ ਹੈ ਕੀ ਪਤਾ ਉਹਨੂੰ ਹਾਈਲਾਈਟ ਕਰਨ ਵਾਸਤੇ ਕਿਸੇ ਨੇ ਕੱਢਿਆ ਹੋਇਆ ਟ੍ਰੈਂਡ ਕਿ ਇੱਦਾਂ ਕੱਢੋ ਤਾਂ ਕਿ ਹੋਰ ਵਿਕਰੀ ਹੋਏ ਇਹਦੀ
0: ਇੱਕ ਚੀਜ਼ ਤੇ ਪੱਕੀ ਆ ਕਿ ਕੁਛ ਵੀ ਐਵੇਂ ਹਵਾ ਚ ਨਹੀਂ ਸ਼ੁਰੂ ਹੁੰਦਾ ਇਹ ਚੀਜ਼ ਪੱਕੀ ਆ ਬਾਕੀ ਉਹ ਪਿੱਛੇ ਮਤਲਬ ਤੁਹਾਨੂੰ ਕਿਸੇ ਵੇਲੇ ਸਮਝ ਆਵੇ ਉਹ ਮਕਸਦ ਨਾ ਆਵੇ ਅੱਜ ਤੋਂ 2 ਸਾਲ ਬਾਦ ਆਵੇ 4 ਆਵੇ ਉਹ ਗੱਲਾਂ ਬਾਅਦ ਦੀਆਂ ਨੇ ਹਨਾ ਇੱਕ ਤੇ ਸਿੱਧਾ ਸਿੱਧਾ ਜਿਹਾ ਤੇ ਸਮਝ ਆਉਂਦਾ ਵੀ ਡਾਟਾ ਚਾਹੀਦਾ ਵੱਧ ਤੋਂ ਵੱਧ ਉਹ ਤੁਹਾਡਾ ਡਾਟਾ ਲਿਆ ਜਾ ਰਿਹਾ ਵਾ ਵੱਧ ਤੋਂ ਵੱਧ ਠੀਕ ਹੈ ਇਹ ਤੇ ਸਮਝ ਆਉਂਦੀ ਆ ਹੁਣ ਬਾਕੀ ਉਹਦੇ ਪਿੱਛੇ ਹੋਰ ਕੀ ਆ ਕਿੱਦਾਂ ਨਹੀਂ ਆ ਉਹ ਚੀਜ਼ਾਂ ਸਮਝ ਤੋਂ ਪਰੇ ਪਰ ਹਾਂ ਇੱਕ ਚੀਜ਼ ਜ਼ਰੂਰ ਆ ਵੀ ਐਵੇਂ ਹੀ ਨਹੀਂ ਕੁਛ ਹੋ ਰਿਹਾ
1: ਐਵੇਂ ਨਹੀਂ ਭੀੜ ਦਾ ਹਿੱਸਾ ਬਣੋ ਪਰ ਇਹ ਕਿ ਹਾਂ ਚਲੋ ਇਹ ਜਿਵੇਂ ਆਪਾਂ ਗੱਲ ਵੀ ਕਰਕੇ ਹਟਿਆ ਕਿ ਇੱਕ ਤੁਹਾਨੂੰ ਇੱਕ ਚੀਜ਼ ਦਿੰਦੀ ਹੈ ਕਿ ਹਾਂ ਯਾਰ ਆਪਾਂ ਵੀ ਇੰਨੇ ਸੋਹਣੇ ਲੱਗਦੇ ਹੁੰਦੇ ਸੀਗੇ ਹੈ ਨਾ ਹੁਣ
0: ਪਤਾ ਕੀ ਆਪਾਂ ਜੈਸੀ ਆਪਾਂ ਨਾ ਡਾਊਨ ਜਿਹਾ ਫੀਲ ਕਰਦੇ ਹਾਂ ਥੋੜ੍ਹੀ ਨਾ ਇੱਕ ਉਹ ਉਦਾਸੀ ਜੀ ਫੀਲ ਕਰਦਾ ਬੰਦਾ ਡਿਪਰੈਸ਼ਨ ਜਿਹਾ ਫੀਲ ਕਰਦਾ ਡਿਪਰੈਸ ਜਿਹਾ ਹੈ ਨਾ ਉਸ ਵਿੱਚ ਨਾ ਹਰ ਇੱਕ ਨੂੰ ਇੱਕ ਚਾਹੀਦਾ ਵੀ ਮੈਨੂੰ ਨਾ ਇੱਕ ਕਿੱਕ ਜੀ ਮਿਲੇ ਸੋ ਉਹ ਬੈਠੇ ਬਿਠਾਏ ਜੇ ਮਿਲ ਜਾਂਦੀ ਹੈ ਮੰਨ ਲਓ ਇੱਕ ਫੋਟੋ ਬਣਾ ਕੇ ਸ਼ੇਅਰ ਕਰਕੇ 4 ਲਾਈਕ ਆਉਂਦੇ ਆ ਤੁਸੀਂ ਫੀਲ ਗੁੱਡ ਕਰਦੇ ਹੋ ਹੈ ਨਾ ਆਹ ਸਾਰੀ ਇਨਸਾਨ ਵਿਚਾਰਾ ਇੰਨੀ ਕੁ ਕਹਾਣੀ ਇੰਨੀ ਕੁ ਗੱਲ ਦਾ ਸਿਰਫ ਉਹ ਆ ਹੈ ਨਾ, ਉਹ ਉਹਨੂੰ ਸਿਰਫ ਜਿਹੜੀਆਂ ਉਹ ਨਿੱਕੀਆਂ ਨਿੱਕੀਆਂ ਜਿਹੀਆਂ ਸਾਨੂੰ ਨਾ ਖੁਸ਼ੀਆਂ ਚਾਹੀਦੀਆਂ। ਪਰ ਮੈਨੂੰ ਤਾਂ ਲੱਗਦਾ ਇਹ ਵੀ ਨਹੀਂ ਆ ਵੀ ਆਪਾਂ ਇਹ ਵੀ ਸ਼ਾਇਦ ਇੱਕ ਸਾਡਾ ਵਹਿਮ ਹੀ ਆ, ਕਿਉਂਕਿ ਸਾਨੂੰ ਦੱਸਿਆ ਉਸ ਹਿਸਾਬ ਦੇ ਨਾਲ ਜਾਂਦਾ ਵਾ, ਕਿਉਂਕਿ ਬੜੇ ਸਾਰੇ ਸਾਨੂੰ ਪ੍ਰੋਗਰਾਮ ਵੇਚਣੇ ਹੁੰਦੇ ਆ, ਬੜੇ ਸਾਰੇ ਸਾਨੂੰ ਥੈਰੇਪੀਜ਼ ਵੇਚਣੀਆਂ ਹੁੰਦੀਆਂ, ਈਵਨ ਧਾਰਮਿਕ ਪੱਧਰ ਦੇ ਉੱਤੇ ਵੀ ਬਹੁਤ ਕੁਛ ਸਾਨੂੰ ਵੇਚਣਾ ਹੁੰਦਾ। ਇਸ ਕਰਕੇ ਇਹ ਚੀਜ਼ ਦੱਸੀ ਇੱਦਾਂ ਹੀ ਜਾਂਦੀ ਕਿ ਵੀ ਪਹਿਲੇ ਵੇਲੇ ਬਹੁਤ ਵਧੀਆ ਸੀ, ਪਹਿਲਾਂ ਆਪਾਂ ਬਹੁਤ ਖੁਸ਼ ਹੁੰਦੇ ਹਾਂ, ਅਤੇ ਤੁਸੀਂ ਚਲੋ ਜਿੱਥੇ ਆਪਾਂ ਹੁਣ 80s ਦੀਆਂ ਇੰਨੀਆਂ ਗੱਲਾਂ ਕਰ ਲਈਆਂ, ਤੁਸੀਂ ਪਿੱਛੇ ਜਾ ਕੇ ਅਤੇ ਆਪਾਂ ਜ਼ਿਆਦਾਤਰ ਉਹੀ ਗੱਲਾਂ ਯਾਦ ਕਰਦੇ ਹਾਂ ਜਿਹੜੀਆਂ ਬਹੁਤ ਮਤਲਬ ਗੁੱਡੀ ਗੁੱਡੀ ਚੰਗੀਆਂ ਚੰਗੀਆਂ ਨਾਈਸ ਨਾਈਸ, ਕਿਉਂਕਿ ਅੱਜ ਦੇ ਸਮੇਂ ਦੀਆਂ ਵੀ ਆਪਾਂ ਉਹੀ ਚੰਗੀਆਂ ਚੰਗੀਆਂ ਕਰਾਂਗੇ। ਫਿਊਚਰ ਨੂੰ ਵੀ ਆਪਾਂ ਜਦੋਂ ਪਲੈਨ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਚੰਗਾ ਚੰਗਾ ਯਾਦ ਕਰ ਰਹੇ ਹੁੰਦੇ ਆਪਾਂ, ਕੁਛ ਵੀ ਉੱਦਾਂ ਦਾ ਨਹੀਂ ਆਪਾਂ। ਪਰ ਸੱਚਾਈ ਇਹ ਆ ਕਿ ਜ਼ਿੰਦਗੀ ਦੇ ਹਰ ਇੱਕ ਦੌਰ ਦੇ ਵਿੱਚ ਇਨਸਾਨ ਤਾਂ ਕਹਿੰਦੇ ਜਦੋਂ ਜੰਮਿਆ ਉਦੋਂ ਨਾਲ ਹੀ ਦੁੱਖ ਸ਼ੁਰੂ ਹੋ ਗਏ।
1: ਜ਼ਿੰਦਗੀ ਦੇ ਦੋ ਪਹਿਲੂ ਤਾਂ ਹੀ ਕਹਿੰਦੇ ਨਾ ਕਿ ਸੁੱਖ ਦੁੱਖ ਨਾਲ ਨਾਲ ਚੱਲਦੇ।
0: ਹਾਂ ਡਿਪੈਂਡ ਕਰਦਾ, ਤੁਸੀਂ ਹੁਣ ਇਹ ਤਾਂ ਫਿਰ ਉਹ ਅਲੱਗ ਅਲੱਗ ਉਹ ਆ ਜਾਂਦੀ ਆ, ਜਿਵੇਂ ਕਹਿ ਲਓ ਵੀ ਅਲੱਗ ਅਲੱਗ ਫਿਲੋਸਫੀ ਨਾਲ ਨਾਲ ਚੱਲਦੀ ਹੈ, ਹੈ ਨਾ। ਜਿੱਦਾਂ ਜੇ ਤੁਸੀਂ ਹੁਣ ਬੁੱਧੀਜ਼ਮ ਦੇ ਵਿੱਚੋਂ ਵੇਖੋ ਤਾਂ ਉਹ ਕਹਿੰਦੇ ਆ ਵੀ ਸੁੱਖ ਨਾਂ ਦੀ ਚੀਜ਼ ਨਹੀਂ ਆ, ਦੁੱਖ ਹੀ ਆ। ਖੈਰ ਉਹਦੀ ਐਕਸਪਲੇਨੇਸ਼ਨ ਬਹੁਤ ਲੰਮੀ ਆ, ਪਰ ਮੇਨ ਇਹ ਆ ਵੀ ਜਿੰਨਾ ਵੱਡਾ ਉਹ ਕਹਿੰਦੇ ਵੀ ਤੁਸੀਂ ਸੁੱਖ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਉਸ ਤੋਂ ਪਹਿਲਾਂ ਉਹਦੇ ਪੈਰਲਰ ਉਨਾ ਵੱਡਾ ਦੁੱਖ ਨਾਲ ਚੱਲਦੇ ਹੋ। ਮੰਨ ਲਓ ਤੁਸੀਂ ਘਰ ਬਣਾਉਣਾ ਵਾ, ਆਸਟ੍ਰੇਲੀਆ 'ਚ ਘਰ ਲੈਣਾ, ਕਿੰਨੀਆਂ ਸ਼ਿਫਟਾਂ ਲਾਈਆਂ, ਬੁਰੇ ਹਾਲ, ਜੇ ਉਹ PR ਲੈਣੀ ਆ, ਕਿੰਨੇ ਤੁਸੀਂ ਤੰਗ ਪਰੇਸ਼ਾਨ ਹੋਏ, ਕਿੰਨੇ ਪੈਸੇ ਔਖੇ ਸੌਖੇ ਹੋ ਕੇ ਤੁਸੀਂ ਕੀਤੇ, ਫਿਰ ਜਾ ਕੇ ਉਹ ਤੁਸੀਂ ਸੁੱਖ ਪਾਇਆ। ਸੋ ਜਿਹੜੀ ਚੀਜ਼ ਦੀ ਤੁਹਾਨੂੰ ਵੈਲਿਊ ਦੇਣੀ ਪਵੇ ਜਾਂ ਜਿੰਨੀ ਵੱਧ ਦੇਣੀ ਪਵੇ ਉਨਾ ਉਹਦਾ ਪਹਿਲਾਂ ਤੁਸੀਂ ਗ੍ਰਾਫ ਚੁੱਕ ਲਿਆ। ਇਸ ਕਰਕੇ ਉਹਨੂੰ ਇਸ ਤਰੀਕੇ ਦੇ ਨਾਲ ਵਹਿੰਦੇ ਆ ਵੀ ਇਹ ਸਾਰਾ ਸਾਰੀ ਜ਼ਿੰਦਗੀ ਇਨਸਾਨ ਦਾ ਸੰਘਰਸ਼ ਇਸੇ ਤਰ੍ਹਾਂ ਦੇ ਨਾਲ ਹੀ, ਉਹਦੇ ਵਿੱਚ ਕੀ 90s, ਕੀ 70s, ਕੀ ਹੁਣ 20s, ਕੀ ਗਾਂ ਫਿਊਚਰ, ਇਹ ਹੈ ਇੱਦਾਂ ਹੀ ਆ। ਪਰ ਸਾਨੂੰ ਇਹ ਦੱਸਿਆ ਗਿਆ ਕਿ ਤੁਹਾਡਾ ਜਿਹੜਾ ਬੀਤ ਚੁੱਕਾ, ਜਾਂ ਆਪਾਂ ਇਹ ਫੀਲ ਕਰ ਲੈਂਦੇ ਹਾਂ ਵੀ ਉਹ ਬਹੁਤ ਵਧੀਆ ਸੀ, ਸਾਰਾ ਕੁਛ ਠੀਕ ਸੀ, ਪਰ ਹੈ ਤਾਂ ਵੇਖੋ ਆਲਵੇਜ਼ ਇੱਦਾਂ ਹੀ, ਆਲਵੇਜ਼ ਆਪਾਂ ਇੱਕ ਤਰ੍ਹਾਂ ਦਾ ਪ੍ਰੈਸ਼ਰ ਫੀਲ ਕਰਦੇ ਰਹੇ ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ। ਭਾਵੇਂ ਆਪਾਂ ਇੱਕ ਸਮੇਂ ਦੇ ਉੱਤੇ ਬੰਟੇ ਖੇਡੇ ਹੋਣ, ਭਾਵੇਂ ਤਾਸ਼ ਖੇਡੀ ਹੋਵੇ, ਭਾਵੇਂ ਗੁੱਲੀ ਡੰਡਾ ਖੇਡਿਆ ਹੋਵੇ, ਅਤੇ ਭਾਵੇਂ ਹੁਣ ਔਨਲਾਈਨ ਬੈਠੇ ਆਪਾਂ ਉਹ ਕਰ ਰਹੇ ਹਾਂ, ਸੋ ਹੁਣ ਸਿਰਫ ਇੰਨਾ ਕੁ ਫਰਕ ਇੱਕ ਜ਼ਰੂਰ ਹੈਗਾ ਵੱਡਾ ਵੀ ਅਗੇਨ ਵੈਸੇ ਸਾਰਿਆਂ ਦੇ ਅਲੱਗ ਅਲੱਗ ਵਿਚਾਰ ਹੋਣਗੇ, ਪਰ ਹੁਣ ਇੱਕ ਫਰਕ ਜ਼ਰੂਰ ਇੱਕ ਹੈਗਾ ਵਾ ਕਿ ਆਪਾਂ ਨਾਲ ਬੈਠੇ ਬਿਠਾਏ ਸਾਰਾ ਕੁਛ ਕਰ ਰਹੇ ਹਾਂ ਪਹਿਲੀ ਗੱਲ, ਅਤੇ ਉਹਦੇ ਨਾਲ ਸਾਡੀ ਨਾਲ ਕਿਉਂਕਿ ਅਗਲੀਆਂ ਖੇਡਾਂ ਜਿਹੜੀਆਂ ਉਹ ਫਿਜ਼ੀਕਲ ਐਕਟਿਵ ਸੀ ਅਤੇ ਉਹ ਨਾਲ ਦੀ ਨਾਲ ਐਕਸਰਸਾਈਜ਼ ਮਾੜੀ ਮੋਟੀ ਹੁੰਦੀ ਰਹਿੰਦੀ ਸੀ। ਦੂਸਰਾ ਸਭ ਤੋਂ ਵੱਡਾ ਫਰਕ ਇਹ ਕਿ ਹੁਣ ਸਾਨੂੰ ਇਹ ਸੋਝੀ ਆ ਗਈ ਆ ਵੀ ਆ ਡਿਪਰੈਸ਼ਨ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ, ਸਟ੍ਰੈਸ ਵੀ ਹੁੰਦਾ ਵਾ, ਹਾਂ ਇੱਕ ਭਾਰਾਪਨ ਵੀ ਹੁੰਦਾ ਵਾ। ਹੁਣ ਉਹਨਾਂ ਨੇ ਸਾਨੂੰ ਕਦੀ ਦੱਸਿਆ ਥੋੜ੍ਹੀ ਜਿਹਾ ਇਹ ਚੀਜ਼ਾਂ 'ਤੇ, ਹੁਣ ਸਾਡੇ ਜਿਹੜੇ ਬਜ਼ੁਰਗ ਆ ਉਹ ਸਾਨੂੰ ਦੱਸ ਸਕਦੇ ਹਨ, ਉਹ ਥੋੜ੍ਹੀ ਦੱਸਣਗੇ ਸਾਨੂੰ ਉਹਦਾ, ਕਿਉਂਕਿ ਉਹ ਵੀ ਕੀ ਦੱਸਣਗੇ, ਕਿਉਂਕਿ ਹਰ ਇੱਕ ਨੂੰ ਹੀ ਬੀਤਿਆ ਬੈਟਰ ਲੱਗਦਾ, ਬੀਤਿਆ ਹਰ ਇੱਕ ਨੂੰ ਚੰਗਾ ਲੱਗਦਾ। ਅਸੀਂ ਵੀ ਆਪਣੀ ਵੀ ਲਾਈਫ ਵੇਖ ਲਈਏ, ਹੈ ਨਾ, ਅਸੀਂ ਆਪਣੀ ਲਾਈਫ 'ਚ ਆਪਾਂ ਵੇਖ ਲਈਏ ਸਾਨੂੰ ਸਕੂਲਿੰਗ ਕਾਲਜ ਵਧੀਆ ਲੱਗਦਾ, ਪਰ ਉਦੋਂ ਵੀ ਕੀ ਵਧੀਆ ਸੀ, ਚੈਲੇਂਜ ਤਾਂ ਉਦੋਂ ਵੀ ਸੀ।
1: ਐਗਜੈਕਟਲੀ, ਹਰ ਇੱਕ ਟਾਈਮ ਦਾ ਮੈਨੂੰ ਲੱਗਦਾ ਇੱਕ ਟਾਈਮ ਦੇ ਵਿੱਚ ਸਿੰਪਲ ਤਾਂ ਨਹੀਂ ਹੁੰਦੀ ਕਦੇ ਵੀ ਜ਼ਿੰਦਗੀ, ਭਾਵੇਂ ਹਰ ਇੱਕ ਚੀਜ਼ ਲਈ ਤੁਹਾਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ, ਭਾਵੇਂ ਤੁਰ ਉੱਠ ਬਿਸਤਰੇ ਤੋਂ ਉੱਠਣ ਦੀ ਗੱਲ ਕਰੀਏ ਜਾਂ ਰੋਟੀ ਪਕਾਉਣ ਤੋਂ ਖਾਣ ਦੀ, ਹਰ ਇੱਕ ਚੀਜ਼ ਦੇ ਵਿੱਚ ਸੰਘਰਸ਼ ਤਾਂ ਹੈ ਹੀ।
0: ਜਿੰਨਾ ਵੱਡਾ ਤੁਹਾਡਾ, ਹਾਂ ਜਿੰਨਾ ਵੱਡਾ ਟੀਚਾ ਉਨਾ ਵੱਡਾ ਤੁਹਾਡਾ ਸੰਘਰਸ਼ ਆ, ਉਨਾ ਵੱਧ ਤੁਹਾਨੂੰ ਉਹ ਕਰਨਾ ਪਊਗਾ। ਸੋ ਇਹ ਜੇ ਆਪਾਂ ਪਹਿਲਾਂ ਮਿਥ ਲਈਏ ਵੀ ਮੈਂ ਇੰਨਾ ਵੱਡਾ ਕੰਮ ਕਰਨ ਜਾ ਰਿਹਾ ਤਾਂ ਇਹਦੇ ਲਈ ਇੰਨਾ ਜ਼ਿਆਦਾ ਮੈਨੂੰ ਰੈਸਟਲੈਸ ਰਹਿਣਾ ਪੈਣਾ ਮੈਨੂੰ, ਅਤੇ ਫਿਰ ਉਹ ਚੀਜ਼ਾਂ ਠੀਕ ਹੋ ਜਾਣਾ। ਅਸਲ ਵਿੱਚ ਆਪਾਂ ਕੀ ਕਰਦੇ ਹਾਂ ਕਿ ਸਿਰਫ ਇਹ ਸੋਚ ਲੈਂਦੇ ਹਾਂ ਵੀ ਆਪਾਂ ਫਲਾਣੀ ਚੀਜ਼ ਅਚੀਵ ਕਰਨੀ ਆ, ਘਰ ਆਪਾਂ ਡਬਲ ਸਟੋਰੀ ਲੈਣਾ ਹੁਣ, ਪਰ ਉਹਦੇ ਨਾਲ ਜਿਹੜੀਆਂ ਅੜਚਣਾਂ ਨੇ ਉਹ ਬਹੁਤ ਘੱਟ ਆਪਾਂ ਪਹਿਲਾਂ ਸੋਚ ਪਾਉਂਦੇ ਹਾਂ ਵੀ ਉਹਦੇ ਲਈ ਸਾਨੂੰ ਇੰਨੇ ਘੰਟੇ ਕੰਮ ਵਧਾਉਣਾ ਪਊਗਾ, ਉਹਦੇ ਲਈ ਸਾਨੂੰ ਰਾਤਾਂ ਹੋਰ ਜਾਗਣੀਆਂ ਪੈਣਗੀਆਂ, ਉਹਦੇ ਲਈ ਪਾਰਟਨਰ ਨੂੰ ਵੀ ਕੰਮ 'ਤੇ ਭੇਜਣਾ ਪੈ ਸਕਦਾ, ਉਹਦੇ ਲਈ ਬੱਚਿਆਂ ਦਾ ਸਮਾਂ ਵੀ ਕੱਢ ਕੇ ਉੱਧਰ ਲਾਇਆ ਜਾ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਨਹੀਂ ਸੋਚਦੇ, ਇਸ ਕਰਕੇ ਉਹ ਨਾਲ ਦੀ ਨਾਲ ਜਦੋਂ ਵਿੱਚ ਐਡ ਹੁੰਦੀਆਂ ਨੇ ਫਿਰ ਉਹ ਸਾਨੂੰ ਹੋਰ ਤੰਗ ਪਰੇਸ਼ਾਨ
1: ਕਰਦੀ, ਕਿਉਂਕਿ ਉਸ ਟਾਈਮ 'ਤੇ ਆਪਣਾ ਫੋਕਸ ਸਿਰਫ ਇਹ ਹੁੰਦਾ ਕਿ ਹਾਂ ਚਲੋ ਫੋਰ ਐਗਜ਼ਾਮਪਲ ਘਰ ਦਾ ਹੀ ਲਿਆ ਅਤੇ ਉਹ ਘਰ ਹਾਈਲਾਈਟ ਹੁੰਦਾ, ਉਹ ਬਾਕੀ ਚੀਜ਼ਾਂ ਬਲਰਡ ਹੁੰਦੀਆਂ, ਲੇਕਿਨ ਜਦੋਂ ਐਕਚੁਅਲ ਰਿਐਲਿਟੀ ਹਿੱਟ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਡੋਮੀਨੇਟ ਕਰਦੀਆਂ, ਉਹ ਘਰ ਤੁਹਾਡਾ ਬਲਰ ਹੋਣਾ ਸ਼ੁਰੂ ਹੋ ਜਾਂਦਾ।
0: ਘਰ 'ਤੇ ਕੀ ਆ, ਉਹ ਤਾਂ ਜਦੋਂ ਤੁਹਾਡਾ ਬਣ ਗਿਆ ਉਦੋਂ ਜਿਹਨੇ ਆਉਣਾ ਵਾ, ਆਂਢ ਗੁਆਂਢ ਨੇ ਵੇਖਣਾ, ਤੁਹਾਡੇ ਯਾਰਾਂ ਦੋਸਤਾਂ ਕਿੱਦਾਂ, ਉਹਨਾਂ ਨੇ ਤੁਹਾਨੂੰ ਮਹਿਸੂਸ ਕਰਾਉਣਾ ਵਾ ਫੋਟੋਆਂ ਨੂੰ ਵੀ ਤੂੰ ਅੱਜ ਕਟਰੀਨਾ ਲੱਗਦੀ ਹੈ, ਉਹਨਾਂ ਨੇ ਮਹਿਸੂਸ ਕਰਾਤਾ ਤੁਹਾਨੂੰ ਤਾਂ, ਨਹੀਂ ਤਾਂ ਫੋਟੋ ਤਾਂ ਫੋਟੋ ਹੀ ਆ,
1: ਫੋਟੋ ਤਾਂ ਫੋਟੋ ਹੀ, ਐਗਜ਼ੈਕਟਲੀ,
0: ਉਹਨਾਂ ਨੇ ਕਰਾਉਣਾ ਹੀ ਕਰਾਉਣਾ, ਉਹਨਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ, ਉਹ ਤੁਹਾਨੂੰ ਗਲਤ ਕਹਿ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਪਬਲਿਕਲੀ ਤਾਂ ਕਦੇ ਵੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਵੀ ਕਹੂਗਾ ਉਹਦੇ ਨਾਲ ਤੁਹਾਡਾ ਖਤਮ, ਤੁਸੀਂ ਉਹਨੂੰ ਨਹੀਂ ਕਹੋਗੇ ਉਹ ਤੁਹਾਨੂੰ ਨਹੀਂ ਕਹੂਗਾ। ਸੋ ਖੈਰ ਜਿੱਦਾਂ ਉਹੀ ਗੱਲ ਆਪਾਂ ਨੂੰ ਖੁਸ਼ੀ ਮਿਲਦੀ ਹੈ ਉੱਦਾਂ ਆਪਾਂ ਲਈਏ, ਜੇ ਸਾਡੇ ਕੋਲ ਸਮਾਂ ਹੈਗਾ ਵਾ, ਖੁਸ਼ੀ ਮਿਲਦੀ ਆ, ਖੁਸ਼ੀ ਦੇਣ ਵਾਲੇ ਆਸ ਪਾਸ ਲੋਕ ਨੇ, ਅਤੇ ਆਈ ਥਿੰਕ ਗੁੱਡ ਆ। ਕਹਿੰਦੇ ਮਾਈ ਫੇਵਰੇਟ ਆਫ 80s ਮਾਈ ਈਅਰ 10 ਰਿਜ਼ਲਟ ਵਾਜ਼ ਡਿਕਲੇਅਰਡ ਔਨ 8/8/88 8 ਅਗਸਤ 1988
1: ਵਾਹ,
0: ਥੈਂਕ ਯੂ ਭਾਰਤਵਾ ਸਾਹਿਬ। ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਜੀ ਵਿਜ਼ਰਡ ਨਾਟਕ ਜ਼ਰੂਰ ਦੇਖਿਆ ਹੋਣਾ ਤੁਸੀਂ ਵੀ ਸਲੀਨਾ ਗੋਮਜ਼ ਦਾ, ਨਹੀਂ ਮੈਂ ਨਹੀਂ ਵੇਖਿਆ ਜੀ, ਮੈਂ ਇਹ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਮੈਂ ਆਈ ਥਿੰਕ ਕੋਵਿਡ ਤੋਂ ਬਾਅਦ ਨਹੀਂ ਮੈਂ ਵੇਖਿਆ ਕੁਛ ਵੀ, ਕਿਉਂਕਿ ਉਸ ਸਮੇਂ ਮੈਂ ਬਾਅਦ 'ਚ ਇੱਕ ਦਿਨ ਇਹ ਰਿਲਾਈਜ਼ ਕੀਤਾ ਵੀ ਯਾਰ ਇੰਨਾ ਟਾਈਮ ਖਰਾਬ ਹੋ ਗਿਆ, ਅਤੇ ਹੁਣ ਮੈਂ ਮਤਲਬ ਇੰਨਾ ਸਮਾਂ ਜੇ ਨਹੀਂ ਵੇਖਿਆ ਨਾਟਕ ਜਾਂ ਸੀਰੀਜ਼ ਵਗੈਰਾ, ਅਤੇ ਮੈਂ ਇਹ ਕਦੀ ਫੀਲ ਨਹੀਂ ਕੀਤਾ ਵੀ ਮੈਂ ਕੁਛ ਮਿਸ ਕੀਤਾ, ਅਤੇ ਸ਼ਾਇਦ ਸਾਰੇ ਹੀ ਇੱਦਾਂ ਹੀ ਕਰਨਗੇ, ਹਰ ਇੱਕ ਨੂੰ ਵਹਿਮ ਹੀ ਆ। ਇਹ ਵੀ ਇੱਕ ਲੈਫਟ ਆਊਟ ਵਾਲੀ ਉਹ ਆ ਐਗਜ਼ਾਮਪਲ, ਸਾਨੂੰ ਇਹ ਲੱਗਦਾ ਵੀ ਉਹ ਸਾਨੂੰ ਕਿਸੇ ਨੇ ਪੁੱਛ ਲਿਆ ਵੀ ਆ ਫਲਾਣੀ ਚੀਜ਼ ਤੂੰ ਨਹੀਂ ਵੇਖੀ, ਅਤੇ ਇਹ ਤਾਂ ਸਾਡੇ ਮਨ ਦੀ ਹੈ ਨਾ, ਅਸੀਂ ਕਹੀਏ ਵੀ ਅੱਛਾ ਮਤਲਬ ਇਹ ਮਤਲਬ ਇਹਦਾ ਮਤਲਬ ਮੈਂ ਪਿੱਛੇ ਰਹਿ ਗਿਆ, ਹੁਣ ਮੈਨੂੰ ਕੋਈ ਕਹੂਗਾ ਵੀ ਫਲਾਣੀ ਫਿਲਮ ਤੂੰ ਨਹੀਂ ਵੇਖੀ, ਇਹਦਾ ਮਤਲਬ ਇਹ ਥੋੜ੍ਹੀ ਵੀ ਮੈਂ ਜ਼ਿੰਦਗੀ 'ਚ ਕਿਸੇ ਗੱਲੋਂ ਪਿੱਛੇ ਰਹਿ ਗਿਆ।
1: ਉਹੀ ਵਾਲੀ ਗੱਲ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਇੰਟਰਵਿਊ ਕੁਐਸਚਨ ਜੇ ਰੱਟਦੇ ਹੁੰਦੇ ਸੀ ਇਨੀਸ਼ੀਅਲ ਏਅਰ ਕਿ ਤੁਹਾਡੀ ਹੋਬੀਜ਼, ਅਤੇ ਹਰ ਕਿਸੇ ਨੂੰ ਨਹੀਂ, ਚਲੋ ਗਾਰਡਨਿੰਗ ਗਾਰਡਨਿੰਗ ਹੈ ਨਾ, ਕੁਛ ਹੈ ਨਾ, ਰੱਟੇ ਰਟਾਈ ਚੀਜ਼ਾਂ, ਅਤੇ ਉਹ ਵੀ ਹੋਈ ਚੀਜ਼ ਕਿ ਹਾਂ ਕਿਸੇ ਨੂੰ ਜਵਾਬ ਨਾ ਦੇਣਾ ਪੈ ਜਾਵੇ, ਦੋ ਸਾਇੰਸ ਦੀ ਯਾਦ ਕਰ ਲਓ, ਦੋ ਇਸ ਤਰੀਕੇ ਦੀ ਫਿਕਸ਼ਨ ਯਾਦ ਕਰ ਲਓ, ਹੈ ਨਾ, ਬੁੱਕਸ ਵੀ ਇੱਦਾਂ ਹੀ।
0: ਪਰ ਉਹ ਕੇਸ ਮਤਲਬ ਜੇ ਤਾਂ ਆਪਾਂ ਕਹਿ ਵੀ ਦਈਏ ਵੀ ਨਹੀਂ ਪਤਾ, ਸਾਡੀ ਈਗੋ ਹੀ ਆ ਨਾ,
1: ਮੇਨ ਤੇ ਗੱਲ ਈਗੋ ਦੀ ਹੈ ਨਾ,
0: ਹਾਂ ਮੇਨ ਤੇ ਸਾਨੂੰ ਉਹੀ ਲੱਗਦੀ ਨਾ। ਹੁਣ ਮੰਨ ਲਓ ਇਹਦੇ 'ਚ ਮੈਂ ਇਹ ਵੀ ਨਹੀਂ ਕਹਿਣਾ ਚਾਹ ਰਿਹਾ ਕਿ ਤੁਸੀਂ ਵੇਖਣਾ ਛੱਡ ਦਿਓ ਕੁਛ ਜਾਂ ਤੁਸੀਂ ਨਾ ਵੇਖਿਆ ਕਰੋ, ਗਲਤ ਸਹੀ ਹੈ, ਮੇ ਬੀ ਕੱਲ੍ਹ ਨੂੰ ਮੇਰੇ ਕੋਲ ਟਾਈਮ ਹੋਵੇ, ਕੱਲ੍ਹ ਨੂੰ ਮੇਰੇ ਹੋਰ ਪ੍ਰਾਇਓਰਟੀਜ਼ ਜਿਹੜੀਆਂ ਚੇਂਜ ਹੋਣ, ਮੇ ਬੀ ਮੈਂ ਫਿਰ ਆ ਸਾਰੀਆਂ ਜਿੰਨੀਆਂ ਤੁਸੀਂ ਕਹਿਣ ਡੇ ਮੈਂ ਵੇਖਾਂ, ਹੋ ਸਕਦਾ ਮੈਂ ਰਾਤਾਂ ਬਹਿ ਬਹਿ ਕੇ ਵੇਖਾਂ, ਮੈਂ ਇਹ ਵੀ ਨਹੀਂ ਹੈ ਇਹਦਾ ਮਤਲਬ ਕਿ ਮੈਂ ਇਹ ਸਾਰਾ ਕੁਛ ਛੱਡਤਾ ਜੀ, ਮੈਂ ਤਿਆਗਤਾ ਅਤੇ ਬੜਾ ਮੈਂ ਖੁਸ਼ ਹਾਂ ਅਤੇ ਤੁਸੀਂ ਵੀ ਸਾਰੇ ਛੱਡ ਦਿਓ, ਤੁਸੀਂ ਇੱਦਾਂ ਦਾ ਵੀ ਕੁਛ ਨਹੀਂ, ਟਾਈਮ ਟੂ ਟਾਈਮ ਤੁਹਾਨੂੰ ਇਹ ਵੇਖਣਾ ਪਊਗਾ ਤੁਹਾਡੇ ਕੋਲ ਜੇ ਸਮਾਂ ਹੈਗਾ ਵਾ ਅਤੇ ਜੀ ਸਦਕੇ ਲਾਓ ਅਤੇ।
1: ਐਗਜੈਕਟਲੀ,
0: ਪਰ ਇਹ ਜਿਹੜੀ ਫੀਲਿੰਗ ਆ, ਪਰ ਕਹਿਣ ਦਾ ਮਤਲਬ ਕਿ ਜਿਹੜੀ ਇਹ ਫੀਲਿੰਗ ਆ ਵੀ ਹਾਏ ਆਪਾਂ ਕਿਸੇ ਤੋਂ ਪਿੱਛੇ ਰਹਿ ਗਏ, ਹੈ ਨਾ, ਪਿਛ ਕਿਸੇ ਨੇ ਆਹ ਚੀਜ਼ ਵੇਖ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਆਹ ਚੀਜ਼ ਪਾ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਅਕਾਊਂਟ ਉੱਤੇ ਬਣਾ ਲਿਆ ਮੇਰੇ ਰਹਿ ਗਏ, ਕਿਸੇ ਦੇ ਫੋਲੋਅਰ ਇੰਨੇ ਹੋ ਗਏ ਅਤੇ ਮੇਰੇ ਥੋੜ੍ਹੇ ਘੱਟ ਰਹਿ ਗਏ, ਉਹ ਚੀਜ਼ ਜੇ ਤੁਹਾਨੂੰ ਤੰਗ ਕਰਦੀ ਆ ਤਾਂ ਉਹਦਾ ਅੰਤ ਹੀ ਨਹੀਂ ਆ ਕੋਈ, ਫਿਰ
1: ਉਹਨੂੰ ਕਰੈਕਟ ਕਰਨ ਦੀ ਲੋੜ ਹੈ,
0: ਉਹ ਤਾਂ ਹਰ ਥਾਂ ਦੇ ਉੱਤੇ ਉਹਦਾ ਤਾਂ ਕੋਈ ਫਿਰ ਗਾਂ ਦੀ ਗਾਂ ਗਾਂ ਦੀ ਗਾਂ, ਅਗਲੇ ਨੇ ਹੋਰ ਗਾਂ ਲੈ ਜਾਣੇ ਆ
1: ਜੀ,
0: ਤਾਂ ਤੁਸੀਂ ਕਿੱਥੇ ਕਿੱਥੇ ਮਗਰੇ ਅਤੇ ਮਤਲਬ ਕਿਸੇ ਦੇ ਪਿੱਛੇ ਪੈ ਕੇ ਟੋਚਨ ਪੈ ਕੇ ਅਤੇ ਤੁਸੀਂ ਐਵੇਂ ਮਤਲਬ ਘਸੀਟ ਦੇ ਪਰਨਾ, ਕਦੋਂ ਤੱਕ ਭੱਜਾਂਗੇ ਆਪਾਂ। ਖੈਰ ਆਪਾਂ ਚਲੀਏ ਫਿਰ,
1: ਰਿਸ਼ਤੇ ਨਹੀਂ ਦੱਸਣੇ ਤੁਸੀਂ,
0: ਓਹੋ ਤੁਸੀਂ ਨਾ ਹੋ ਤਾਂ ਪਤਾ ਨਹੀਂ ਕਿੰਨੇ ਜਾਣੇ ਰਹਿ ਜਾਣ, ਅਤੇ
1: ਦੋ ਰਿਸ਼ਤੇ ਸੀਗੇ ਮੇਰੇ ਹਿਸਾਬ ਨਾਲ,
0: ਹਾਂਜੀ
1: ਦੋ ਰਿਸ਼ਤੇ ਸੀਗੇ,
0: ਓਕੇ ਨਹੀਂ ਉਹ ਬੰਦ ਹੀ ਹੋ ਗਿਆ, ਮੈਂ ਵੇਖਦਾ ਵਾਂ ਵੀ ਹੁਣ ਉਹ ਹੈ ਨੇ, ਹੈ ਨੇ ਐਕਟਿਵ, ਹਾਂਜੀ ਹੈਗੇ ਜੀ, ਓਕੇ। ਸੋ ਦੋ ਰਿਸ਼ਤੇ ਨੇ ਜੀ, ਇੱਕ ਤਾਂ 5 ਫੁੱਟ 10 ਇੰਚ ਦਾ ਮੁੰਡਾ ਵਾ, 94 ਬੌਨ, ਜੱਟ ਸਿੱਖ ਪਰਿਵਾਰ ਦਾ ਸੰਧੂ ਗੋਤ ਆ, ਅਤੇ ਇੱਥੇ ਉਹ ਫੋਟੋਗ੍ਰਾਫੀ ਅਤੇ ਕਾਰਪੈਂਟਰੀ ਦਾ ਕੰਮ ਕਰ ਰਿਹਾ, ਅਤੇ ਪਿੱਛੋਂ ਉਹਨੇ ਬੀ ਏ ਅਤੇ ਡਿਪਲੋਮਾ ਕੀਤਾ ਜੀ, ਅਤੇ ਕਾਰਪੈਂਟਰੀ ਦਾ ਸਰਟੀਫਿਕੇਟ 3 ਕੀਤਾ ਵਾ, ਮਾਲਵੇ ਤੋਂ ਆ, ਮੈਲਬਨ ਦੇ ਵਿੱਚ ਰਹਿ ਰਿਹਾ, ਅਤੇ ਸਧਾਰਨ ਪਰਿਵਾਰ ਦੇ ਨਾਲ ਕਹਿੰਦੇ ਕਿ ਮੈਂ ਸੰਬੰਧਿਤ ਹਾਂ, ਅਤੇ ਮੇਰੇ ਸ਼ੌਂਕ ਨੇ ਫੋਟੋਗ੍ਰਾਫੀ ਵੀਡੀਓਗ੍ਰਾਫੀ, ਅਤੇ ਫੁੱਲ ਵੈਜੀਟੇਰੀਅਨ ਸਿੱਖੀ ਸਰੂਪ ਦੇ ਵਿੱਚ ਦਸਤਾਰ ਕਹਿੰਦੇ ਬੰਨ੍ਹ ਕੇ ਰੱਖਦਾ, ਅਤੇ ਆਪਣਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਆ ਵੀ ਇੱਥੋਂ ਆਸਟ੍ਰੇਲੀਆ ਦੇ ਵਿੱਚੋਂ, ਅਤੇ ਜੇਕਰ ਕੋਈ ਹੋਵੇ ਇੰਟਰਸਟਿਡ ਤਾਂ, ਹਾਂਜੀ ਨੰਬਰ ਇਹਨਾਂ ਦਾ ਆ ਗਿਆ, ਹਾਂਜੀ ਇਹ ਨੰਬਰ ਤੁਸੀਂ ਲੈ ਸਕਦੇ ਹੋ, ਰਿਸ਼ਤਾ ਨੰਬਰ 1 ਲਾ ਲਓ ਤੁਸੀਂ, ਅਤੇ 2 ਨੰਬਰ ਰਿਸ਼ਤਾ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 84 ਬੌਨ 5 ਫੁੱਟ 10 ਇੰਚ ਹਾਈਟ ਹੈ, ਅਤੇ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਹੈ, ਅਤੇ ਆਸਟ੍ਰੇਲੀਆ ਦੇ ਸਿਟੀਜ਼ਨ ਨੇ, ਡਿਵੋਰਸ ਹੋਇਆ ਇਹਨਾਂ ਦਾ, 10 ਸਾਲਾਂ ਦਾ ਇੱਕ ਬੱਚਾ ਵਾ ਜਿਹੜਾ ਕਿ ਸ਼ੇਅਰ ਕਸਟਡੀ ਦੇ ਵਿੱਚ ਹੈ, ਅਤੇ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਪਿੱਛੋਂ ਲੁਧਿਆਣੇ ਤੋਂ ਨੇ, ਅਤੇ ਬੀ ਟੈਕ ਇਹਨਾਂ ਨੇ ਕੀਤੀ ਆ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ ਲੱਕ ਪਲੱਸ ਦਾ ਪੈਕੇਜ, ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਹਿੰਦੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ, ਤੇ ਉਹ ਕੰਟੈਕਟ ਕਰ ਸਕਦੇ ਨੇ। ਤੇ ਇਹਨਾਂ ਦਾ ਜਿਹੜਾ 2 ਨੰਬਰ ਇਹਨਾਂ ਦਾ ਹੋ ਗਿਆ ਰਿਸ਼ਤਾ, ਤੇ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨਾਲ ਗੱਲ ਕਰਨੀ ਹੈ ਤਾਂ ਫਿਰ ਤੁਸੀਂ ਨੰਬਰ ਲੈ ਸਕਦੇ ਹੋ। ਥੈਂਕ ਯੂ ਜੀ, ਧੰਨਵਾਦ। ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਹੈਪੀ ਗਣੇਸ਼ ਚਤੁਰਥੀ, ਅਤੇ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਵਧਾਈਆਂ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ।
1: ਬਿਲਕੁਲ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ। ਅਤੇ ਭਾਵੇਂ 80s ਹੋਏ, 90s ਹੋਏ ਜਾਂ 2026 ਹੋਏ, ਮੇਨ ਗੱਲ ਇਹ ਹੈ ਕਿ ਖੁਸ਼ ਰਹੋ, ਇੰਜੋਏ ਕਰੋ ਜ਼ਿੰਦਗੀ ਨੂੰ, ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ। ਅਤੇ
0: ਜਿੱਦਾਂ ਕਿ ਇਹਨੂੰ ਖੁਸ਼ੀ ਮਿਲਦੀ ਆ, ਗੁੱਡ ਗੁੱਡ, ਖੁਸ਼ ਰਹੋ, ਖੁਸ਼
1: ਰਹਿਣੇ ਦੋ,
0: ਰਹਿਣ ਦੋ। ਧੰਨਵਾਦ, ਗਾਣਾ ਇੰਜੋਏ ਕਰੋ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au ਸੋਨਾ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 14 ਤਰੀਕ ਹੈ ਸਤੰਬਰ ਦਾ ਮਹੀਨਾ ਸੋਮਵਾਰ ਦਾ ਦਿਨ ਅਤੇ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
3: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਬਰਾਂ ਦੇ ਵਿੱਚ ਪਹਿਲੀ ਖਾਸ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਅਤੇ ਖਣਿਜ ਪਦਾਰਥ ਹਥਿਆਰ ਨਹੀਂ ਬਣਨੇ ਚਾਹੀਦੇ ਕੱਲ ਦੋ ਦਿਨਾਂ ਬ੍ਰਿਕਸ ਸੰਮੇਲਨ ਦੇ ਆਖਰੀ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਿਹੜਾ ਹੈਗਾ 5 ਨੁਕਾਤੀ ਪਹਿਲ ਦੀ ਤਜਵੀਜ਼ ਦਿੱਤੀ ਹੈ ਤੇ ਇਸ ਜਿਹੜਾ ਹੈ ਸੰਮੇਲਨ ਦੇ ਵਿੱਚ 10 ਮੁਲਕਾਂ ਦੇ ਮੁਖੀ ਤੇ ਜਾਂ ਉਹਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ ਦੂਜੀ ਖਬਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2029 ਤੱਕ BJP ਦੀ ਸੱਤਾ ਵਾਲੇ 21 ਸੂਬਿਆਂ 'ਚ ਜਿਹੜਾ ਹੈਗਾ ਇੱਕ ਸਾਰ ਸਿਵਲ ਕੋਡ UCC ਜਿਹਦਾ ਕਾਫੀ ਰੌਲਾ ਪੈਂਦਾ ਸੀ ਉਹ ਲਾਗੂ ਕਰ ਦਿੱਤਾ ਜਾਏਗਾ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਸਿਲੇਬਸ ਦੇ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਇਹਦੇ ਚ 9 ਮੈਂਬਰ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆ ਤੇ ਇਹ ਖਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਚ ਆ ਕੇ ਹਰਿਆਣਾ ਦੀ ਬੱਲੇ ਬੱਲੇ ਕੀਤੀ ਤੇ ਪੰਜਾਬ ਨੂੰ ਜਿਹੜਾ ਹੈ ਉਹ ਪਛੜਿਆ ਹੋਇਆ ਸੂਬਾ ਦੱਸਿਆ ਇਹ ਖਾਸ ਖਬਰਾਂ ਨੇ ਹਾਂਜੀ
2: ਜੀ ਬਹੁਤ ਸ਼ੁਕਰੀਆ ਇੱਧਰ ਸਭ ਤੋਂ ਪਹਿਲਾਂ ਜੇ ਆਪਾਂ ਬ੍ਰਿਕਸ ਦੀ ਗੱਲ ਕਰੀਏ ਕੀ ਇਸ ਸੰਮੇਲਨ ਦੀ ਰਹੀ ਪ੍ਰਾਪਤੀ ਆਲ ਟੂਗੈਦਰ ਬ੍ਰਿਕਸ ਦੀ ਕੀ ਪ੍ਰਾਪਤੀ ਭਾਰਤ ਨੇ ਕੀ ਖੱਟਿਆ ਬਾਕੀ ਦੇਸ਼ਾਂ ਦਾ ਕੀ ਲਿਖਾ ਜੋਖਾ ਰਿਹਾ ਕੁੱਲ ਮਿਲਾ ਕੇ
3: ਵੈਸੇ ਤਾਂ ਜਿਹੜਾ ਰਣਜੋਤ ਜੀ ਜਦੋਂ ਏਦਾਂ ਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਕੋਈ ਵੀ ਸਮਿਟ ਸਿਖਰ ਸੰਮੇਲਨ ਸਮਾਗਮ ਜਾਂ ਕੋਈ ਏਦਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਉੱਥੇ ਸਭ ਤੋਂ ਪਹਿਲੀ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਵੱਖ ਵੱਖ ਮੁਲਕਾਂ ਦੇ ਮੁਖੀਆਂ ਦਾ ਆਉਣਾ ਤੇ ਸਿਰ ਜੋੜ ਕੇ ਬੈਠਣਾ ਇਹੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿਸ ਪਾਸੇ ਨੂੰ ਹੁਣ ਸਾਰਾ ਵਰਲਡ ਆਰਡਰ ਜਾ ਰਿਹਾ ਹੈ ਤੇ ਸਾਰੀ ਦੁਨੀਆ ਜਿਸ ਪਾਸੇ ਨੂੰ ਵੱਧ ਰਹੀ ਹੈ ਭਾਵੇਂ ਉਹ ਟੈਕਨੋਲੋਜੀ ਹੈ AI ਹੈ ਤੇ ਹਥਿਆਰ ਨੇ ਜੰਗਾਂ ਨੇ ਲੜਾਈਆਂ ਨੇ ਤੇ ਉੱਥੇ ਮੈਂ ਸਮਝਦਾ ਕਿ ਇਹਨਾਂ ਦਾ ਇਕੱਠੇ ਹੋਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਸ ਸੰਮੇਲਨ ਦੇ ਵਿੱਚ ਕਿਉਂਕਿ ਬ੍ਰਿਕਸ ਦੀ ਜਿਹੜੀ ਸ਼ੁਰੂਆਤ ਤਾਂ ਜਿਹੜੀ ਸੀ ਇਹ 4 ਮੁਲਕਾਂ ਤੋਂ ਹੀ ਹੋਈ ਸੀ ਤੇ ਫਿਰ ਹੌਲੀ ਹੌਲੀ ਇਹਦੇ ਚ ਸਾਊਥ ਅਫਰੀਕਾ ਸ਼ਾਮਿਲ ਹੋਣ ਨਾਲ ਜਿਹੜਾ ਹੈ 5ਵਾਂ ਮੁਲਕ ਸ਼ਾਮਿਲ ਹੋ ਗਿਆ ਜਿਸ ਕਰਕੇ ਇਹਦਾ ਨਾਂ ਹੀ ਬ੍ਰਿਕਸ ਇਸੇ ਕਰਕੇ ਰੱਖਿਆ ਗਿਆ ਤੇ ਫਿਰ ਇਹਦੇ ਚ ਹੋਰ ਮੁਲਕ ਹੌਲੀ ਹੌਲੀ ਸ਼ਾਮਿਲ ਹੁੰਦੇ ਗਏ ਹੁਣ 11 ਜਿਹੜੇ ਹੈਗੇ ਛੋਟੇ ਵੱਡੇ ਇਹਦੇ ਚ ਮੁਲਕ ਸ਼ਾਮਿਲ ਨੇ ਜਿਹਦੇ ਚ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਸ਼ੀਆ ਚਾਈਨਾ ਭਾਰਤ ਤੇ ਈਰਾਨ ਵਰਗੇ ਜਿਹੜੇ ਵੱਡੇ ਕੰਟਰੀ ਨੇ ਉਹ ਵੀ ਜਿਹੜਾ ਹੈਗਾ ਇਹਦਾ ਹਿੱਸਾ ਨੇ ਤੇ ਹੁਣ ਇੱਥੇ ਹਾਲਾਂਕਿ ਹਰ ਜਿਹੜਾ ਇੰਟਰਨੈਸ਼ਨਲ ਪਲੇਟਫਾਰਮ ਹੈ ਉੱਥੇ ਬਹੁਤ ਸਾਰੀਆਂ ਡਿਪਲੋਮੈਟਿਕ ਗੱਲਾਂ ਜਾਂ ਇੰਟਰਨੈਸ਼ਨਲ ਬਾਰਡਰ ਦੀਆਂ ਗੱਲਾਂ ਹੋਰ ਵਿਚਾਰੀਆਂ ਜਾਂਦੀਆਂ ਨੇ ਤੇ ਪਰ ਇੱਥੇ ਥੋੜਾ ਜਿਹਾ ਇਹਦਾ ਜਿਹੜਾ ਘੇਰਾ ਸੀ ਜਾਂ ਦਾਇਰਾ ਸੀ ਜਾਂ ਜਿਹੜੀ ਗੱਲਬਾਤ ਸੀ ਉਹ ਇੱਕ ਸੀਮਤ ਉਹਦੇ ਵਿੱਚ ਰੱਖੀ ਗਈ, ਜਿਹਦੇ ਚ ਖਾਸ ਕਰਕੇ ਹੁਣ ਨਵੀਂ ਤਕਨਾਲੋਜੀ ਤੇ ਜਾਂ ਜਿਵੇਂ ਜਿਹੜਾ ਹੈਗਾ ਸੋਰਸ ਜਿਹਦੇ ਚ ਪੈਟਰੋਲੀਅਮ ਇੱਕ ਵੱਡੀ ਗੱਲ ਹੈ, ਤੇ ਇਦਾਂ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਗਈਆਂ। ਤੇ ਹੁਣ ਲਾਸਟ ਦੇ ਉੱਤੇ ਸਾਡੇ ਕਿਉਂਕਿ ਇਹਦੀ ਪ੍ਰਧਾਨਗੀ ਹੁਣ ਚੇਅਰਮੈਨਸ਼ਿਪ ਭਾਰਤ ਕੋਲੇ ਸੀ ਤੇ ਸਾਡੇ ਪ੍ਰਧਾਨ ਮੰਤਰੀ ਨੇ ਜਿਹੜਾ ਹੈ ਉਹ ਸੰਬੋਧਨ ਕੀਤਾ, ਬੜਾ ਬੈਲੈਂਸਡ ਜਿਹੜਾ ਸੀਗਾ ਸੰਬੋਧਨ ਸੀ ਇਸੇ ਗੱਲ ਲਈ। ਤੇ ਉਹਨਾਂ ਨੇ ਜਿਹੜੇ ਗਲੋਬਲ ਸਾਊਥ ਦੀ ਜਿਹੜੀ ਆ ਉਹ ਗੱਲ ਕੀਤੀ, ਤੇ ਜਿਹਦੇ ਚ ਇੰਡੀਆ ਕਿਉਂਕਿ ਮੋਹਰੀ ਹੈ ਜਿਹੜੇ ਇਹ ਦੇਸ਼ ਨੇ ਦੱਖਣੀ ਏਸ਼ੀਆ ਦੇ, ਤੇ ਉੱਥੇ ਜਿਹੜਾ ਹੈ ਕਿਉਂਕਿ ਸ਼ੀ ਜਿਨਪਿੰਗ ਆਪਣਾ ਜਿਹੜਾ ਸੀਗਾ ਉਹ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਪਣੀ ਇੱਕ ਪ੍ਰਪੋਜਲ ਲੈ ਕੇ ਆਏ ਸੀ, ਪੁਤਿਨ ਆਪਣੀ ਲੈ ਕੇ ਆਏ ਸੀ, ਤੇ ਜਿਹਦੇ ਚ ਮੇਨ ਗੱਲ ਜਿਹੜੀ ਉਹੀ ਰਹੀ ਕਿ ਜਿਹੜਾ ਹੁਣ ਨਵੀਂ ਟੈਕਨੋਲੋਜੀ ਆ ਰਹੀ ਹੈ ਤੇ ਜਾਂ ਨਵੀਆਂ ਨਵੀਆਂ ਜਿਹੜੀਆਂ ਕੋਈ ਹੋਰ ਖੋਜਾਂ ਹੋ ਰਹੀਆਂ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਸ਼ੇਅਰ ਕੀਤਾ ਜਾਵੇ ਜਾਂ ਕਿਸ ਲੈਵਲ ਤੇ ਕੀਤਾ ਜਾਵੇ, ਤੇ ਜਾਂ ਜਿਹੜੀ ਹੈ ਉਹ ਸੱਤਾ ਦਾ ਆਧਾਰ ਹੀ ਉਹ ਬਣਨ। ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀ ਟੈਕਨੋਲੋਜੀ ਹੈ ਜਾਂ ਜਿਹੜੇ ਖਾਸ ਜਿਹੜੇ ਅਹਿਮ ਜਿਹੜੇ ਖਣਿਜ ਨੇਗੇ ਮਿਨਰਲਸ ਜਿਹੜੇ ਹੈਗੇ ਆ ਉਹਨਾਂ ਉਹ ਜਿਹੜੇ ਆ ਉਹ ਇਸ ਕਰਕੇ ਇੱਕ ਹਥਿਆਰ ਇੱਦਾਂ ਨਹੀਂ ਬਣਨੇ ਚਾਹੀਦੇ ਉਹ ਕਿ ਉਹਦੇ ਤੇ ਜਿਹੜੀ ਸਾਰੀ ਗੱਲ ਤੁਸੀਂ ਆਪਣੇ ਹੱਥ ਦੇ ਵਿੱਚ ਉਹ ਰੱਖ ਕੇ ਕਰੋ, ਜਾਂ ਉਹਨਾਂ ਨੂੰ ਜਿਵੇਂ ਫਰਜ਼ ਕੀਤਾ ਉਦਾਹਰਣ ਦੇ ਤੌਰ ਤੇ ਜਿਵੇਂ ਲੀਥੀਅਮ ਹੈ ਜਾਂ ਯੂਰੇਨੀਅਮ ਹੈ ਜਿਹੜੇ ਜਿਹੜੇ ਇੱਦਾਂ ਦੇ ਜਿਹੜੇ ਮਿਨਰਲਸ ਵਗੈਰਾ ਨੇ ਤੇ ਉਹਦੇ ਤੇ ਕਿਹਦਾ ਕਬਜ਼ਾ ਹੋਵੇ, ਕੌਣ ਉਹ ਵੱਧ ਆਪਣੇ ਹੱਥ ਚ ਲਵੇ, ਕਿਉਂਕਿ ਪਹਿਲਾਂ ਇਹ ਗੱਲ ਸਾਰੀ ਜਿਹੜੀ ਸੀ ਉਹ ਪੈਟਰੋਲੀਅਮ ਤੇ ਚੱਲ ਰਹੀ ਸੀ, ਹੁਣ ਗੱਲ ਇਸ ਤੋਂ ਅੱਗੇ ਵੱਧ ਗਈ। ਤੇ ਇਹੀ ਕਾਰਨ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜਿਹੜਾ ਹੈ ਉਹ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ ਤੇ ਨਾਲ ਇੱਕ ਤਰ੍ਹਾਂ ਦਾ ਖਬਰਦਾਰ ਵੀ ਕੀਤਾ ਹੈ ਕਿ ਇਹਨਾਂ ਨੂੰ ਇੱਕ ਜਿਹੜਾ ਹੈਗਾ ਹਥਿਆਰ ਦੇ ਤੌਰ ਤੇ ਜਿਹੜਾ ਹੈ ਇਹਨਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਕਹਿਣ ਦਾ ਮਤਲਬ ਕਿ ਇਹਦਾ ਵੈਪਨਾਈਜੇਸ਼ਨ ਨਹੀਂ ਹੋਣੀ ਚਾਹੀਦੀ, ਉਹਨਾਂ ਦਾ ਅਸਲ ਦੇ ਵਿੱਚ ਜਿਹੜੀ ਗੱਲ ਉਹ ਇਹ ਹੈ। ਤੇ ਅਗਲੀ ਜਿਹੜੀ ਗੱਲ ਸੀ ਕਿ ਆਮ ਲੋਕਾਂ ਲਈ ਰਲ ਕੇ ਕੰਮ ਕਰਨਾ ਚਾਹੀਦਾ, ਖੈਰ ਇਹ ਤਾਂ ਬੜੀ ਇੱਕ ਕਾਮਨ ਜਿਹਾ ਜਿਹੜਾ ਹੈਗਾ ਫਰੇਜ਼ ਹੈ, ਇਹਦੇ ਚ ਕੋਈ ਇਹ ਨਹੀਂ ਕਿ ਇਹਦੇ ਚ ਕੋਈ ਬਹੁਤ ਵੱਡੀ ਟੈਕਨੀਕਲ ਗੱਲ ਜਿਹੜੀ ਹੈ ਨਹੀਂ। ਤੇ ਅਗਲੀ ਗੱਲ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਸ਼ੀ ਜਿਨਪਿੰਗ ਜਾਂ ਵਲਾਦੀਮੀਰ ਪੁਤਿਨ ਉਹਨਾਂ ਦਾ ਆਉਣਾ ਤੇ ਜਾਂ ਇਹ ਸੀ ਜਿਹੜਾ 1-to-1 ਜਿਹੜੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਨਾਲ ਹੋਣੀ, ਤੇ ਉੱਥੇ ਮੈਨੂੰ ਇਹ ਲੱਗਦਾ ਕਿ ਚਲੋ ਜਿਹੜਾ ਯੂਕਰੇਨ ਤੇ ਇਹਦੀ ਲੜਾਈ ਦੇ ਵਿੱਚ ਇੰਡੀਆ ਨੇ ਆਪਣਾ ਸਟੈਂਡ ਉਹੀ ਰੱਖਿਆ ਪਹਿਲਾਂ ਵਾਲਾ ਕਿ ਇਹਨੂੰ ਗੱਲਬਾਤ ਦੇ ਮਸਲੇ ਨਾਲ ਇਹ ਹੱਲ ਹੋਣਾ ਚਾਹੀਦਾ ਤੇ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਤੇ ਇਹ ਰੱਖਿਆ ਪਰ ਇਹਦੇ ਤੇ ਕੋਈ ਇਹ ਨਹੀਂ ਕਿ ਬਿਲਕੁਲ ਹਾਮੀ ਭਰੀ ਹੋਵੇ ਜਾਂ ਪੁਤਿਨ ਨੇ ਜਾਂ ਇਸ ਗੱਲ ਤੇ ਕਿਹਾ ਹੋਵੇ ਕਿ ਨਹੀਂ ਇਹ ਬੰਦ ਹੋ ਜਾਏਗੀ, ਕਿਉਂਕਿ ਉਹਦੇ ਕਾਰਨ ਇਹਨੇ ਤੇ ਹੋਰ ਤਰ੍ਹਾਂ ਦੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਨੇ ਤੇ ਜਿਹੜੇ ਮੁਲਕ ਖਾਸ ਕਰਕੇ ਜਿਹੜਾ ਇੱਕ ਨਾਟੋ ਮੁਲਕ ਨੇ ਜਾਂ ਜਿਹੜਾ ਇੱਕ ਪੂਰਾ ਬਲੌਕ ਹੈ ਉਹ ਤੇ ਉਹ ਪੂਰਾ ਯੂਕਰੇਨ ਨੂੰ ਜਿਹੜਾ ਹੈਗਾ ਉਹ ਸਪੋਰਟ ਕਰ ਰਿਹਾ ਕਿ ਆਪਣੀ ਲੜਾਈ ਜਾਰੀ ਰੱਖੇ ਤੇ ਇਦਾਂ ਦੀ ਜਿਹੜੀ ਗੱਲ ਹੈ। ਤੇ ਫਿਰ ਉੱਥੇ ਜਿਹੜੇ ਇਹ ਪ੍ਰੈਸ਼ਰ ਨੇ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਜਿਹੜੀ ਧੜੇਬੰਦੀ ਦੇ ਜਿਹੜੇ ਗਰੁੱਪਸ ਦੇ ਇਦਾਂ ਦੇ ਜਿਹੜੇ ਗੁੱਟ ਬਣੇ ਹੋਏ ਨੇ ਤੇ ਉਹਦੇ ਤੇ ਕੋਈ ਬਹੁਤੀ ਗੱਲਬਾਤ ਇਹ ਬ੍ਰਿਕਸ ਅੱਗੇ ਨਹੀਂ ਚਲਾ ਸਕਿਆ ਤੇ ਉਹ ਸਿਰਫ ਤੇ ਸਿਰਫ ਜਿਹੜਾ ਆਪਣੇ ਦਾਇਰੇ ਦੇ ਵਿੱਚ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਚੱਲਦੀ ਰਹੀ ਹੈ। ਹੁਣ ਜਿਵੇਂ ਸ਼ੀ ਜਿਨਪਿੰਗ ਆਪਣਾ ਜਿਹੜਾ ਹੈਗਾ 5-point ਫਾਰਮੂਲਾ ਜਿਹੜਾ ਉਹ ਲੈ ਕੇ ਆਏ, ਉਹਨਾਂ ਨੇ ਜ਼ਿਆਦਾ ਜਿਹੜਾ ਹੈਗਾ ਉਹ ਕੇਂਦਰ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਤੇ ਉਹ ਇਸੇ ਤੇ ਰੱਖੀ, ਭਾਵੇਂ ਉਹਦੇ ਚ ਟੈਕਨੋਲੋਜੀ ਦੀ ਗੱਲ ਸੀ ਭਾਵੇਂ AI ਦੀ ਗੱਲ ਸੀ। ਤੇ ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਜਦੋਂ ਕੋਵਿਡ ਆਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਨੇ ਜਿਹੜੀਆਂ ਹੈ ਚਾਈਨਾ ਦੀਆਂ ਕਿੰਨੀਆਂ ਐਪਸ ਜਿਹੜੀਆਂ ਸੀ ਉਹ ਬੰਦ ਕਰਤੀਆਂ ਸੀ, ਤੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਹੁਣ ਨਵੀਆਂ ਨਵੀਆਂ ਜਿਹੜੀਆਂ ਉਹਨਾਂ ਦੀਆਂ ਐਪਸ ਨੇ ਜਾਂ ਨਵੀਆਂ ਟੈਕਨੋਲੋਜੀਜ਼ ਨੇ ਤੇ ਜਿਹਦੇ ਵਿੱਚ ਈਕੋ ਸਿਸਟਮ ਕਹਿ ਲਓ ਜਾਂ ਕੋਈ ਹੋਰ ਖਾਸ ਕਰਕੇ ਜਿਹੜਾ ਹੈਗਾ ਇਹ ਐਨਰਜੀ ਦੇ ਸੈਕਟਰ ਨੂੰ ਲੈ ਕੇ, ਕਿਉਂਕਿ ਉਹਦੇ ਚਾਈਨਾ ਦੇ ਵਿੱਚ ਛੋਟੀਆਂ ਛੋਟੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਛੋਟੇ ਛੋਟੇ ਲੈਵਲ ਤੇ ਹੋ ਰਹੀਆਂ ਨੇ, ਤੇ ਉਹ ਇਸ ਸੰਬੰਧ ਦੇ ਵਿੱਚ ਜਿਹੜੀ ਆ ਉਹਨਾਂ ਨੇ ਆਪਣੀ ਜਿਹੜੀ ਆ ਉਹ ਗੱਲਬਾਤ ਇਹਦੇ ਚ ਰੱਖੀ ਹੈ। ਤੇ ਜਦਕਿ ਪੁਟਿਨ ਜਿਹੜਾ ਹੈਗਾ ਵਲਾਦੀਮੀਰ ਪੁਤਿਨ ਤੇ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਐਲੈਬੋਰੇਟਡ ਜਿਹੜੀ ਹੈਗੀ ਆ ਉਹ ਅਪਰੋਚ ਹੋਣੀ ਚਾਹੀਦੀ ਹੈ ਬ੍ਰਿਕਸ ਕੰਟਰੀਜ਼ ਦੀ, ਤੇ ਇਹ ਨਹੀਂ ਕਿ ਉਹ ਵੀ ਅੱਗੋਂ ਕਿਸੇ ਗੁੱਟ ਨਾਲ ਜੁੜ ਕੇ ਰਹਿ ਜਾਣ ਜਾਂ ਕਿਸੇ ਇੱਕ ਗੱਲ ਤੇ ਉਹ ਰੱਖਣ ਇੱਦਾਂ ਦੀ ਗੱਲ। ਤੇ ਨਾਲ ਹੀ ਉਹਨਾਂ ਨੇ ਜਿਹੜੀਆਂ ਹੈਗੀਆਂ ਨਵੀਆਂ ਬੀਮਾ ਪ੍ਰਣਾਲੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਅਪਣਾਉਣਾ ਚਾਹੀਦਾ। ਸੋ ਕੁੱਲ ਮਿਲਾ ਕੇ ਜਿਹੜਾ ਹੈ ਇਹਦੇ ਚ ਦੋ ਆਪਾਂ ਜਿਹੜੀਆਂ ਗੱਲਾਂ ਕਰ ਸਕਦੇ ਹਾਂ, ਇੱਕ ਟੈਕਨੋਲੋਜੀ ਵਾਲੀ ਗੱਲ ਤੇ ਦੂਜੀ ਇਹ ਕਿ ਇੰਟਰਨੈਸ਼ਨਲੀ ਜਿਹੜਾ ਹੈਗਾ ਜਿਹੜੀ ਇਕੋਨਮੀ ਹੈ ਤੇ ਉਹ ਇੱਕ ਦੂਜੇ ਕੰਟਰੀ ਦੇ ਨਾਲ ਕਿੱਦਾਂ ਸ਼ੇਅਰ ਹੋਵੇ ਜਾਂ ਇੱਕ ਇਕਨੋਮਿਕਸ ਦੇ ਵਿੱਚ ਇਹ ਕਿੱਦਾਂ ਜਿਹੜੀਆਂ ਸਾਰੀ ਗੱਲਬਾਤ ਇਹ ਰਿਲੇਸ਼ਨ ਕਿਵੇਂ ਟਰਾਂਸਲੇਟ ਹੋਣ, ਇਹ ਗੱਲ ਜਿਹੜੀ ਆ ਮੁੱਖ ਤੌਰ ਤੇ ਇਹਦੇ ਚ ਉਭਰੀ ਆ।
2: ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵਾ ਵੀ ਇਹਨਾਂ ਦਾ ਇਕੱਠਾ ਹੋ ਕੇ ਬੈਠਣਾ ਇਹਨਾਂ ਦੇਸ਼ਾਂ ਦਾ, ਉਹ ਵੀ ਇੱਕ ਵੱਡੀ ਗੱਲ ਹੈ। ਕੋਈ ਘੱਟ ਹੀ ਮੌਕੇ ਮਿਲਦੇ ਜਦੋਂ ਸਾਰੇ ਦੇ ਸਾਰੇ ਇਕੱਠੇ ਹੁੰਦੇ, ਤਾਂ ਹੁਣ ਵੀ ਇਹ ਚੀਜ਼ਾਂ ਸ਼ਾਇਦ ਵੇਖੀਆਂ ਜਾ ਰਹੀਆਂ ਵੱਡੇ ਰੂਪ ਦੇ ਵਿੱਚ ਕਿ ਸ਼ੀ ਜਿਨਪਿੰਗ ਆਉਣਗੇ ਜਾਂ ਨਹੀਂ ਆਉਣਗੇ। ਸੋ ਹੁਣ ਇਸ ਤੋਂ ਅੱਗੇ ਜੇ ਆਪਾਂ ਇੰਡੀਵਿਜੁਅਲ ਪੱਧਰ ਦੇ ਉੱਤੇ ਵੇਖੀਏ ਤਾਂ ਚਾਈਨਾ ਦੇ ਨਾਲ ਜਾਂ ਫਿਰ ਰਸ਼ੀਆ ਦੇ ਨਾਲ ਕਿੱਦਾਂ ਦੇ ਰਿਸ਼ਤੇ, ਖਾਸ ਤੌਰ ਦੇ ਉੱਤੇ ਚਾਈਨਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਕਾਫ਼ੀ ਕਰੀਬੀ ਆਪਾਂ ਕਹਿ ਲਏ ਕਿ ਚਰਚਾਵਾਂ ਚੱਲ ਰਹੀਆਂ ਨੇ।
3: ਨਹੀਂ ਦੇਖੋ, ਦੋ ਗੱਲਾਂ ਸੀ ਇਹਦੇ ਵਿੱਚ ਕਿ ਜਿਹੜੀ 1-to-1 ਗੱਲ ਹੋਣੀ ਸੀ ਸਾਈਡ ਲਾਈਨਸ ਦੇ ਉੱਤੇ ਸ਼ੀ ਜਿਨਪਿੰਗ ਦੇ ਨਾਲ, ਉਹਦੇ ਚ ਤਾਂ ਉਹੀ ਇੱਕ ਬਾਰਡਰ ਦਾ ਇਸ਼ੂ ਹੈ ਤੇ ਦੂਜਾ ਇਹੀ ਹੈ ਜਿਹੜਾ ਟ੍ਰੇਡ ਦਾ ਇਸ਼ੂ ਹੈ। ਤੇ ਹੁਣ ਇੰਡੀਆ ਇੱਕ ਪਾਸੇ ਜਿਹੜਾ ਹੈਗਾ US ਦੇ ਨਾਲ ਆਪਣੇ ਟ੍ਰੇਡ ਦੇ ਸਾਰਾ ਖੁੱਲ੍ਹ ਹੀ ਬੈਠਾ ਹੈ, ਜਿਸ ਕਰਕੇ ਵਿਰੋਧ ਵੀ ਹੋ ਰਿਹਾ ਇੰਡੀਆ ਚ, ਖਾਸ ਕਰਕੇ ਪੰਜਾਬ ਦੇ ਵਿੱਚ ਕਿਸਾਨ ਅਜੇ ਵੀ ਧਰਨੇ ਲਾਈ ਬੈਠੇ, ਸੜਕਾਂ ਤੇ ਬੈਠੇ ਆ। ਤੇ ਹੁਣ ਜਿਹੜਾ ਚਾਈਨਾ ਦੇ ਨਾਲ ਸਾਨੂੰ ਟ੍ਰੇਡ ਇਸ ਕਰਕੇ ਵੀ ਠੀਕ ਬੈਠਦਾ ਕਿ ਉਹ ਸਾਡੇ ਨਾਲ ਬਿਲਕੁਲ ਬਾਰਡਰ ਲੱਗਦਾ, ਉੱਥੋਂ ਕੋਈ ਉਹਦੇ ਤੇ ਜਿਹੜਾ ਟਰਾਂਸਮਿਸ਼ਨ ਦਾ ਖਰਚਾ ਜਿਹੜਾ ਹੈਗਾ ਤੇ ਜਾਂ ਆਪਾਂ ਇਹ ਕਹਿ ਲਈਏ ਕਿ ਢੋਆ ਢੁਆਈ ਦਾ ਖਰਚਾ ਉਹ ਓਨਾ ਨਹੀਂ ਹੈ ਜਿੰਨਾ US ਤੋਂ ਜੇ ਸਮਾਨ ਲਿਆਉਣਾ ਤਾਂ ਉਹਦਾ ਕੋਈ ਖਰਚਾ ਜਿਹੜਾ ਪੈਂਦਾ। ਤੇ ਹੁਣ ਜਿਹੜੀ ਜਿਹੜੀ ਨਵੀਂ ਜਿਹੜੀ ਚੀਜ਼ ਆ ਸਭ ਤੋਂ ਵੱਧ ਉਹ ਇਹੀ ਹੈ ਕਿ ਉਹ ਹੈ ਟੈਕਨਾਲੋਜੀ। ਹੁਣ ਹਾਲਾਂਕਿ ਚਲੋ US ਦੇ ਨਾਲ ਤਾਂ ਫੂਡ ਦੀ ਗੱਲ ਵੀ ਚੱਲ ਰਹੀ ਹੈ ਤੇ ਇਹ ਇਸ ਤਰੀਕੇ ਦੀ ਗੱਲ ਤੇ, ਪਰ ਇਹ ਵੀ ਟੈਕਨਾਲੋਜੀ ਵਾਲੀ ਜਿਹੜੀ ਗੱਲ ਹੈ ਤੇ ਉਹਦੇ ਤੇ ਚਾਈਨਾ ਚਾਹੁੰਦਾ ਕਿ ਸਾਡੀ ਵੱਧ ਤੋਂ ਵੱਧ ਜਿਹੜੀ ਟੈਕਨਾਲੋਜੀ ਆ ਉਹ ਇੰਡੀਆ ਦੀ, ਕਿਉਂਕਿ ਮਾਰਕੀਟ ਐਕਸੈਸ ਜਿਹੜਾ ਹੈਗਾ ਉਹ ਹਰ ਇੱਕ ਹੀ ਚਾਹੁੰਦਾ, ਇੱਥੇ ਮਾਰਕੀਟ ਵੱਡੀ ਹੈ। ਹਾਲਾਂਕਿ ਖੇਤਰਫਲ ਭਾਵੇਂ ਛੋਟਾ ਹੈ ਪਰ ਹੁਣ ਤਾਂ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਤੇ ਇਹ ਜਿਹੜਾ ਹੈਗਾ ਇਸ ਕਰਕੇ ਉਹਨਾਂ ਦਾ ਇੰਟਰਸਟ ਹੁੰਦਾ ਕਿ ਜਾਂ ਜਿਹੜੇ ਲੜਾਈ ਝਗੜੇ ਆ ਜਾਂ ਬਾਰਡਰ ਇਸ਼ੂ ਹੈ ਉਹਨਾਂ ਨੂੰ ਜਿਹੜਾ ਹੈ ਬੋਨ ਆਫ ਕੰਟੈਂਸ਼ਨ ਨਾ ਬਣ ਦਿੱਤਾ ਜਾਵੇ। ਇਸ ਕਰਕੇ ਇਹ ਹੈ ਕਿ ਆਹ ਗੱਲ ਜਿਹੜੀ ਹੈ ਅੱਗੇ ਜਿਹੜੀ ਹੈ ਉਹ ਵਧਾਈ ਜਾਵੇ। ਤੇ ਕੁਦਰਤੀ ਹੈ ਕਿ ਇੰਡੀਆ ਨੂੰ ਵੀ ਇਹੀ ਗੱਲ ਸੂਟ ਕਰਦੀ ਹੈ ਕਿ ਆਪਣੇ ਲੋਕਾਂ ਲਈ ਸਸਤੇ ਤੋਂ ਸਸਤਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਜਿਹੜਾ ਹੈਗਾ, ਚਲੋ ਬਾਹਰੋਂ ਵੀ ਕੋਈ ਟੈਕਨੋਲੋਜੀ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਸਹੂਲਤ ਜਿਹੜਾ ਹੈ ਉਹ ਦੇ ਸਕਦਾ ਹੈ। ਤੇ ਹਾਲਾਂਕਿ ਇੱਥੇ ਕੋਈ ਉਵੇਂ ਬਹੁਤਾ ਸਕੋਪ ਨਹੀਂ ਬਣ ਸਕਿਆ ਸਿਲੀਕਨ ਤੋਂ ਬਾਅਦ ਜਿਹੜਾ ਹੈਗਾ ਇਸ ਪਾਸੇ ਨੂੰ ਜਿਹੜਾ ਹੈ ਇੰਡੀਆ ਦੇ ਵਿੱਚ ਉਦਾਂ ਦੀ, ਇੱਥੇ ਉਮੀਦ ਬਹੁਤ ਜ਼ਿਆਦਾ ਸੀ ਕਿ ਜਿਹੜੀ ਨਵੀਂ ਸਾਰੀ ਕੁਛ ਇੱਥੋਂ ਬਣੇਗਾ ਇੱਥੇ ਸ਼ੁਰੂ ਹੋਏਗਾ, ਪਰ ਨਹੀਂ, ਉਸ ਤੋਂ ਕਈ ਕੰਟਰੀ ਜਿਹੜੇ ਸੀ ਉਹ ਫਿਰ ਅੱਗੇ ਚਲੇ ਗਏ, ਖਾਸ ਕਰਕੇ ਹੁਣ ਮਾਡਰਨ ਜਿਹਨੇ ਇਹ ਜਿਹੜੇ ਹੈਂਡਸੈਟ ਨੇ ਮੋਬਾਈਲ ਫੋਨ ਹੈ ਜਾਂ ਨਵੀਆਂ ਨਵੀਆਂ ਹੋਰ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਉਹਦੇ ਚ ਅੱਗੇ ਬਹੁਤਾ ਲੰਘ ਨਹੀਂ ਸਕਿਆ। ਇਸ ਕਰਕੇ ਇਹ ਹੈ ਕਿ ਜਿੱਥੋਂ ਇਹਨਾਂ ਨੂੰ ਕਿਤੋਂ ਸਸਤੀ ਟੈਕਨੋਲੋਜੀ ਮਿਲਦੀ ਹੈ ਉੱਥੇ ਇਹਨਾਂ ਨੂੰ ਹਾਮੀ ਭਰਨੀ ਚਾਹੀਦੀ ਹੈ।
2: ਜੀ ਬਿਲਕੁਲ, ਇੱਧਰ ਜਿਹੜੀ ਅਗਲੀ ਖਬਰ ਤੁਸੀਂ ਸਾਂਝੀ ਕੀਤੀ ਹੈ, ਸਿੱਖ ਇਤਿਹਾਸ ਨੂੰ ਸਿਲੇਬਸ ਦੇ ਵਿੱਚੋਂ ਕਹਿ ਰਹੇ ਨੇ ਕਿ ਮਨਫੀ ਕਰਨ ਦੇ ਉੱਤੇ ਗੱਲਬਾਤ ਕਰਨਗੇ SCPC ਦੇ ਵੱਲੋਂ ਧਾਮੀ। ਸੋ ਇਸ ਸੰਬੰਧ ਵਿੱਚ ਕਿਹੜੇ ਕਿਹੜੇ ਹਵਾਲੇ ਦੇ ਕੇ ਇਹਨਾਂ ਨੇ ਗੱਲ ਕਹੀ ਹੈ ਜਾਂ ਇਹ ਪਹਿਲੀ ਵਾਰ ਕਿ ਇਹ ਚੀਜ਼ਾਂ ਧਿਆਨ ਦੇ ਵਿੱਚ ਆਈਆਂ ਨੇ, ਕਿਉਂਕਿ ਉਸ ਤੋਂ ਪਹਿਲਾਂ ਵੀ ਕਾਫ਼ੀ ਲੋਕ ਨੇ ਜਿਹੜੇ ਇਸ ਚੀਜ਼ ਦੇ ਉੱਤੇ ਚਿੰਤਾ ਜਤਾਉਂਦੇ ਰਹੇ?
3: ਨਹੀਂ ਦੇਖੋ, ਇੱਕ ਗੱਲ ਬੜੀ ਇਹ ਸਮਝ ਚ ਆਉਣ ਵਾਲੀ ਹੈ ਜਾਂ ਸਮਝ ਆ ਨਹੀਂ ਰਹੀ, ਇਹਦਾ ਕਾਰਨ ਹੈ ਕਿ ਜਿਸ ਤਰੀਕੇ ਦੇ ਨਾਲ, ਹਾਲਾਂਕਿ ਚਲੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਵੀ ਇੱਕ ਖਾਸ ਵਿਚਾਰਧਾਰਾ ਦਾ ਉਵੇਂ ਉਹ ਕਬਜ਼ਾ ਹੀ ਰਿਹਾ, ਹੁਣ ਵੀ ਉਹ ਕਾਬਜ਼ ਹੈ ਤੇ ਇਸ ਤਰੀਕੇ ਨਾਲ ਜਿਵੇਂ ਉਹਦਾ ਭਗਵਾਨ ਕਰਨ ਕੀਤਾ ਜਾ ਰਿਹਾ, ਭਾਵੇਂ ਉੱਥੇ ਵਿਦਿਆਰਥੀ ਜਿਹੜੀ ਹੈ ਕੌਂਸਲ ਦੀਆਂ ਚੋਣਾਂ ਹੋਣ ਤੇ ਭਾਵੇਂ ਉੱਥੇ ਸੈਮੀਨਾਰ ਹੁੰਦੇ ਹੋਣ, ਭਾਵੇਂ ਉੱਥੇ ਜਿਹੜੇ ਇਸ ਤਰ੍ਹਾਂ ਲਗਾਤਾਰ ਵਿਦਿਆਰਥੀ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹ ਵਿਰੋਧ ਵੀ ਇਹਦਾ ਕਰਦੀਆਂ ਰਹੀਆਂ ਨੇ। ਤੇ ਉਹਦੇ ਚ ਜਿਹੜਾ ਰਣਜੋਤ ਜੀ ਜਿਹੜੀ ਇਹ ਗੱਲ ਹੈ ਇਹ ਸ਼ਾਇਦ ਭੁਲੇਖਾ ਹੈ ਸਿੱਖਾਂ ਨੂੰ ਤੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਨਾਲ ਤੁਰ ਪੈਂਦੀਆਂ ਨੇ ਜਿਹੜੇ ਭਗਵਾਂ ਕਰਨ ਵਾਲੇ ਪਾਸੇ ਲੱਗੇ ਆ, ਜਾਂ ਭਾਵੇਂ ਉਹਨੂੰ RSS ਕਹਿ ਲਓ ਜਾਂ ਕੋਈ ਹੋਰ ਇੱਦਾਂ ਦੀਆਂ ਜਥੇਬੰਦੀਆਂ ਕਹਿ ਲਓ, ਤੇ ਉਹਨਾਂ ਦਾ ਪੂਰੇ ਨਾਲ ਪੂਰੇ ਉਹਨਾਂ ਦੇ ਨਾਲ ਇਤਫਾਕ ਦੇ ਨਾਲ ਚੱਲਦੀਆਂ ਨੇ। ਪਰ ਇਹਨਾਂ ਨੂੰ ਇਹ ਸੀ ਕਿ ਸ਼ਾਇਦ ਇੱਧਰ ਇਸ ਪਾਸੇ ਸਾਡੇ ਵੱਲ ਇਹ ਸ਼ਾਇਦ ਨਹੀਂ ਤੁਰਨਗੇ, ਸ਼ਾਇਦ ਜਿਹੜਾ ਮੁਗਲੀਆ ਰਾਜ ਸੀ ਜਾਂ ਮੁਸਲਿਮ ਹੁਕਮਰਾਨ ਸੀ ਇਤਿਹਾਸ ਚੋਂ, ਉਹਨਾਂ ਨੂੰ ਮਨਫੀ ਕਰਨ ਦੇ ਨਾਲ ਜਾਂ ਜਿਹੜੀਆਂ ਕੁਛ ਹੋਰ ਗੱਲਾਂ ਬਾਤਾਂ ਸੀ, ਕੋਈ ਸਾਇੰਟਿਫਿਕ ਟੈਂਪਰਾਮੈਂਟ ਦੀ ਗੱਲ ਸੀ, ਉਹਦੀ ਸੁਣ ਤੇ ਜੋਤਿਸ਼ ਲਿਆਉਣਾ ਇੱਦਾਂ ਦਾ, ਉਹ ਸਾਰੀਆਂ ਚੀਜ਼ਾਂ ਕਰਨੀਆਂ ਵੀ ਉਸ ਪਾਸੇ ਇਹ ਰਹਿਣਗੇ। ਪਰ ਹੁਣ ਜਦੋਂ ਥੋੜਾ ਸੇਕ ਲੱਗਾ, ਹੁਣ ਇਹਨਾਂ ਨੂੰ ਜਿਹੜਾ ਉਹ ਪਤਾ ਲੱਗਾ, ਕਿਉਂਕਿ ਪਹਿਲਾਂ ਜਿਹੜਾ ਹੈ NCERT ਦੀਆਂ ਕਿਤਾਬਾਂ ਦੇ ਵਿੱਚ ਸਕੂਲ ਲੈਵਲ ਤੇ ਜਾਂ ਹਾਇਰ ਐਜੂਕੇਸ਼ਨ ਦੇ ਲੈਵਲ ਤੇ ਵੀ ਇਹ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ ਤੇ, ਪਰ ਜ਼ਿਆਦਾ ਇਲਜ਼ਾਮ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਲੱਗੇ ਕਿ ਉਹਨਾਂ ਨੇ ਜੀ ਐ ਕੀਤਾ, ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਜੀ, ਉਹ ਇਹ ਕੀਤਾ ਵਾਹ ਕੀਤਾ ਤੇ, ਪਰ ਜਿਹੜਾ ਹੁਣ ਹੋ ਰਿਹਾ ਹੁਣ ਉਸ ਤੋਂ ਵੀ ਖਤਰਨਾਕ ਹੋ ਰਿਹਾ ਕਿ ਉਹਦੇ ਵਿੱਚੋਂ ਬਿਲਕੁਲ ਜਿਹੜਾ ਹੈ ਜਾਂ ਉਹਨੂੰ ਮਾਈਨਸ ਕੀਤਾ ਜਾ ਰਿਹਾ ਤੇ, ਜਾਂ ਫਿਰ ਉਹਨੂੰ ਇੱਕ ਜਿਹੜਾ ਹੈਗਾ ਇੱਥੇ ਵੱਡਾ ਰਿਲੀਜਨ ਹੈ ਜਿਹੜਾ ਬਹੁਮਤ ਦਾ ਰਿਲੀਜਨ ਹੈ ਉਹਦਾ ਇੱਕ ਹਿੱਸੇ ਵਜੋਂ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਿਹੜੀ ਵੱਖਰੀ ਪਛਾਣ ਹੈ ਵੱਖਰੀ ਹਸਤੀ ਹੈ ਜਿਹੜੀ ਨਿਆਰੀ ਹਸਤੀ ਹੈ ਉਹਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬਿਲਕੁਲ ਜਦੋਂ ਇਹ ਪਹਿਲਾਂ ਚਲੋ ਇਹ ਇੱਕ ਗੱਲ ਚੱਲੀ ਸੀ ਜਿਹਦੇ ਚ ਕਾਫੀ ਸਿੱਖ ਵਿਦਵਾਨ ਵੀ ਇਤਫਾਕ ਰੱਖਦੇ ਸੀ RSS ਨਾਲ ਕਿ ਇੱਥੇ ਜਿਹੜਾ ਹੈਗਾ ਹੁਣ ਸ਼ੁੱਧ ਗਿਆਨ ਦੀ ਪ੍ਰਣਾਲੀ ਜਿਹੜੀ ਹੈ ਉਹ ਆਏਗੀ, ਸ਼ੁੱਧ ਗਿਆਨ ਹੋਏਗਾ ਤੇ ਜਿਹੜੀ ਨਵੀਂ ਇਹਨਾਂ ਨੇ ਐਜੂਕੇਸ਼ਨ ਪਾਲਿਸੀ ਬਣਾਈ 2020 ਦੇ ਵਿੱਚ ਤੇ ਉਹ ਸੈਮੀਨਾਰਾਂ ਦੇ ਵਿੱਚ ਵੀ ਇਹ ਗੱਲ ਕਹਿੰਦੇ ਰਹੇ, ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਅਸ਼ੁੱਧ ਗਿਆਨ ਕਿਹੜਾ ਹੁੰਦਾ ਤੇ ਸ਼ੁੱਧ ਗਿਆਨ ਕਿਹੜਾ ਹੁੰਦਾ। ਗਿਆਨ ਤਾਂ ਗਿਆਨ ਹੁੰਦਾ ਜਾਂ ਗਿਆਨ ਨਹੀਂ ਹੁੰਦਾ, ਬਸ ਗੱਲ ਦੋ ਹੀ ਹੈ। ਤੇ ਅੱਛਾ ਹੁਣ ਜਦੋਂ ਫਿਰ ਇਹ ਸਾਰਾ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਕਬਜ਼ਾ ਜ਼ਿਆਦਾ ਹੈ ਤੇ ਹਾਲਾਂਕਿ ਜਿਹੜੀਆਂ ਦੋ ਹੋਰ ਸਰਕਾਰੀ ਯੂਨੀਵਰਸਿਟੀ ਨੇ ਖਾਸ ਕਰਕੇ ਇਸ ਪਾਸੇ ਹਿਸਟਰੀ ਵਾਲੇ ਪਾਸੇ ਜਾਂ ਲਿਟਰੇਚਰ ਵਾਲੇ ਪਾਸੇ, ਉਹਦੇ ਚ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਚਲੋ ਜਿਹੜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉਹ ਤਾਂ ਜ਼ਿਆਦਾ ਖੇਤੀਬਾੜੀ ਨਾਲ ਸੰਬੰਧਿਤ ਹੈਗੀ ਹੈ ਤੇ ਉੱਥੇ ਜ਼ਿਆਦਾ ਇਹ ਉਸ ਤਰੀਕੇ ਦਾ ਅਜੇ ਨਹੀਂ ਕਰ ਸਕਦੇ, ਇਹਨਾਂ ਨੂੰ ਔਖਾ ਹੈ ਕਿਉਂਕਿ ਉੱਥੇ ਅਕੈਡਮੀਸ਼ੀਆ ਜਿਹੜਾ ਹੈਗਾ ਅਜੇ ਉਸ ਤਰ੍ਹਾਂ ਦਾ ਉਹ ਬੈਠਾ ਹੈ ਤੇ ਇੱਥੇ ਦਾ ਜਿਹੜਾ ਜਿੰਨਾ ਵੀ ਅਕੈਡਮੀਸ਼ੀਆ ਉਹ ਸਾਰਾ ਹੀ ਸਾਰਾ ਜਿਹੜਾ ਹੈਗਾ ਉਹਨਾਂ ਦੇ ਪ੍ਰਭਾਵ ਹੇਠ ਹੈ। ਹੁਣ ਇੱਥੇ ਇਤਿਹਾਸ ਦੇ ਵਿੱਚੋਂ ਉਹਨਾਂ ਨੇ ਜਿਹੜਾ ਹੈਗਾ ਇਹ ਜਿਹੜਾ ਸਿੱਖ ਇਤਿਹਾਸ ਨੂੰ ਉਹ ਮਨਫੀ ਜਿਹੜਾ ਉਹ ਕੀਤਾ ਜਾ ਰਿਹਾ ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਵੀ ਉਹ ਚੈਪਟਰ ਕੱਢੇ ਜਾ ਰਹੇ ਹੈ ਤੇ ਸੋ ਇਸ ਦੇ ਉੱਤੇ ਹੁਣ SGPC ਨੇ ਬੜਾ ਲੇਟ ਜਿਹੜਾ ਹੈਗਾ ਇਹ ਇਸ ਤੇ ਉਜ਼ਰ ਕੀਤਾ ਕਿ ਆਹ ਜਿਹੜਾ ਇਹਦੇ ਤੇ ਅਸੀਂ ਮਿਲਾਂਗੇ ਅਸੀਂ ਕਰਾਂਗੇ ਤੇ, ਹਾਲਾਂਕਿ ਇਹ ਗੱਲ ਜਿਹੜੀ ਹੈ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ, ਇਹ ਉਦੋਂ ਹੋਣੀ ਚਾਹੀਦੀ ਸੀ ਜਦੋਂ ਇਹ ਸਾਰੇ ਕਾਸੇ ਤੇ ਜਿਹੜਾ ਸੀ ਇਹ ਕੰਮ ਹੋ ਰਿਹਾ ਸੀ, ਕਿਉਂਕਿ ਅੰਦਰੋਂ ਦੀ ਖਬਰਾਂ ਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਤੇ, ਇਹ ਵੀ ਨਹੀਂ ਹੁੰਦਾ ਕਿ ਸਿਲੇਬਸ ਰਾਤੋਂ ਰਾਤ ਬਦਲ ਗਿਆ, ਕਿਉਂਕਿ ਉਹਦੇ ਉੱਤੇ ਪਹਿਲਾਂ ਕਮੇਟੀਆਂ ਬਣਦੀਆਂ ਨੇ, ਉਹ ਤੇ ਰਿਵਿਊ ਹੁੰਦਾ, ਬਕਾਇਦਾ ਬੋਰਡ ਆਫ ਸਟੱਡੀ ਹੁੰਦੇ ਆ ਸਾਰੇ ਡਿਪਾਰਟਮੈਂਟਾਂ ਦੇ, ਬੋਰਡ ਆਫ ਸਟੱਡੀ ਚ ਇਹ ਗੱਲਾਂ ਡਿਸਕਸ ਹੁੰਦੀਆਂ ਨੇ ਤੇ ਉਦੋਂ ਬਾਅਦ ਕਿਤੇ ਜਾ ਕੇ ਫਿਰ ਇਹ ਜਿਹੜਾ ਹੈਗਾ ਸਿਲੇਬਸ ਕਮੇਟੀਆਂ ਫਿਰ ਵਾਈਸ ਚਾਂਸਲਰ ਤੱਕ ਜਾ ਕੇ ਉਹ ਸਾਰਾ ਕੁਛ ਪਾਸ ਹੁੰਦਾ, ਫਿਰ ਸੈਨੇਟ ਚ ਪਾਸ ਹੁੰਦਾ ਤੇ ਸੋ ਏਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਪਰ ਹੁਣ ਇਹ ਸਾਰਾ ਕੁਛ ਜਦੋਂ ਇਹ ਹੋ ਗਿਆ ਤੇ ਹੁਣ SGPC ਦੀਆਂ ਵੀ ਅੱਖਾਂ ਖੋਲੀਆਂ ਨੇ ਤੇ ਹੁਣ ਉਹ ਕਹਿ ਰਹੇ ਨੇ ਕਿ ਬੜਾ ਚਿੰਤਾਜਨਕ ਹੈ ਉਹ ਮਿਲਣਗੇ। ਫਿਲਹਾਲ ਤਾਂ ਚਲੋ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਇੱਕ ਉਜ਼ਰ ਕੀਤਾ ਕਿ ਇਹਦੇ ਤੇ ਪ੍ਰੈਸ ਦੇ ਸਾਹਮਣੇ ਆ ਕੇ ਇਹ ਗੱਲਾਂ ਕੀਤੀਆਂ ਨੇ ਕਿ ਉਹਨਾਂ ਨੂੰ ਇੱਕ ਰਿਟਰਨ ਉਹ ਦੇਣਗੇ ਤੇ ਇਸ ਤਰੀਕੇ ਦੇ ਨਾਲ ਕੀਤਾ ਤੇ, ਪਰ ਹੁਣ ਕੱਲ ਨੂੰ ਜੇ ਉਹ ਨਹੀਂ ਚੇਂਜ ਹੁੰਦਾ ਤੇ, ਕਿਉਂਕਿ ਇੰਨਾ ਸੌਖਾ ਤਾਂ ਜਿਹੜਾ ਹੈਗਾ ਇਸ ਸਿਸਟਮ ਚ ਮੰਨਣ ਵਾਲੇ ਹੈ ਨਹੀਂ ਤੇ, ਫਿਰ ਉਸ ਤੋਂ ਬਾਅਦ ਕੀ SGPC ਕਰੇਗੀ ਜਾਂ ਕੋਈ ਪੰਜਾਬ ਦੀਆਂ ਜਿਹੜੀਆਂ ਹੋਰ ਜਿਹੜੀਆਂ ਕੋਈ ਜਥੇਬੰਦੀਆਂ ਨੇ ਜਾਂ ਪੰਜਾਬ ਸਰਕਾਰ ਹੈ ਜਾਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇਗੀ ਤੇ, ਜਾਂ ਇਹਦੇ ਤੇ ਕੋਈ ਪੰਜਾਬ ਸਰਕਾਰ ਵੀ ਕੋਈ ਆਪਣਾ ਇਸ ਪੱਖ ਇਹਦਾ ਰੱਖੇਗੀ, ਕਿਉਂਕਿ ਪੰਜਾਬ ਸਰਕਾਰ ਨਾਲ ਵੀ ਕੋਈ ਬਹੁਤਾ ਇਤਫਾਕ ਨਾਲ ਨਹੀਂ ਚੱਲ ਰਹੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ, ਜਿਹੜੀ ਯੂਨੀਅਨ ਗਵਰਨਮੈਂਟ ਹੈ। ਇਸ ਯੂਨੀਵਰਸਿਟੀ ਦਾ ਦੁਖਾਂਤ ਇਹ ਹੈ ਕਿ ਇਹ ਯੂਨੀਵਰਸਿਟੀ ਸਿੱਧੀ ਸਿੱਧੀ ਜਿਹੜੀ ਹੈ ਉਹ ਪੰਜਾਬ ਸਰਕਾਰ ਤੋਂ ਫੰਡਸ ਤਾਂ ਲੈਂਦੀ ਹੈ, ਪਰ ਪੰਜਾਬ ਸਰਕਾਰ ਦੀ ਉਹ ਸਿੱਧੀ ਇਹਦੇ ਤੇ ਕੋਈ ਇਹ ਕੁੰਡਾ ਨਹੀਂ ਹੈ, ਕਿਉਂਕਿ ਇਹਦੇ ਜਿਹੜੇ ਵਾਈਸ ਚਾਂਸਲਰ ਹੈ ਤੇ ਜਿਹੜੇ ਦੇ ਚਾਂਸਲਰ ਨੇ ਉਹੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇਗੇ, ਤੇ ਉਹੀ ਦਿੱਲੀ ਬੈਠੇ ਹੋਏ ਨੇ, ਤੇ ਫਿਰ ਉੱਥੋਂ ਹੀ ਜਿਹੜੀ ਹੈ ਨਿਯੁਕਤੀ, ਜਿਹੜੀ ਵਾਈਸ ਚਾਂਸਲਰ ਦੀ ਜਿਹੜੀ ਆ ਉਹ ਨਿਯੁਕਤੀ ਹੁੰਦੀ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਦਾ ਮਾਹੌਲ ਹੈ ਪੰਜਾਬ ਯੂਨੀਵਰਸਿਟੀ ਦਾ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਗੋਂ ਗੱਲ ਕਿੱਧਰ ਨੂੰ ਤੁਰਦੀ ਹੈ ਉਧਰੋਂ, ਕਿਉਂਕਿ ਸੈਨੇਟ ਦੀਆਂ ਇਲੈਕਸ਼ਨਾਂ ਵੀ ਹੁਣ ਚੱਲ ਰਹੀਆਂ ਨੇ, ਤੇ ਕੁਦਰਤੀ ਤੌਰ ਤੇ ਕਿ ਇਹਦੇ ਤੇ ਵੀ ਇਹਦਾ ਅਸਰ ਕਿਵੇਂ ਨਾ ਕਿਵੇਂ ਪੈਣਾ, ਇਸ ਗੱਲ ਦਾ ਰੌਲਾ ਪਿਆ। ਤੇ ਫਿਰ ਹੁਣ ਇਹ ਪਤਾ ਲੱਗੇਗਾ ਕਿ ਯੂਨੀਵਰਸਿਟੀ ਦਾ ਜਿਹੜਾ ਜਵਾਬ ਕੀ ਦਿੰਦੀ ਹੈ।
2: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
3: ਹਾਂਜੀ ਧੰਨਵਾਦ
2: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਧਿਰ ਦੇ ਵਿੱਚ ਆਪਾਂ ਪ੍ਰੋਗਰਾਮ ਵਾਤਾਵਰਣ ਦੇ ਸੰਬੰਧੀ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਸਾਡੇ ਨਾਲ ਕੈਨੇਡਾ ਤੋਂ ਹਰਵਿੰਦਰ ਢਿੱਲੋਂ ਜੀ ਜੁੜਦੇ ਨੇ ਅਤੇ ਥੋੜ੍ਹੀ ਦੇਰ ਦੇ ਵਿੱਚ ਆਪਾਂ ਜੁੜਤ ਬਣਾਉਂਦੇ ਹਾਂ ਅਤੇ ਫਿਰ ਇਸ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸੋ ਜ਼ਰੂਰ ਇਹ ਪ੍ਰੋਗਰਾਮ ਸੁਣਿਓ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
1: ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ, ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग।
1: पेश करता है अपने सारे मन पसंद जानवर तीन चिड़ियाघर 60 तो वध असली आकार डायनासोर्स दे नाल एक पुरातन इतिहासिक
2: रेडियो। हाँ जी, 1674 में करी फिर तो तुहाडा स्वागत है दोस्तों। साडे नाल हरमिंदर ढिल्लों जी ने इस टाइम गलबात आपां अपने वातावरण दे बारे करदे आं। सो यही प्रोग्राम लैके एक बार फिर तो हाजिर हाँ तो आओ जी आया आखदे आं हरमिंदर जी नूं। भाई सत श्री अकाल, तुसीं आउंदे रहो।
3: हाँ जी, हाँ जी, सत श्री अकाल जी, की हाल चाल है?
2: बहुत वधिया भाई, ठीक ठाक, सब ओके। तुसीं सुनाओ किवें चल रहा तुहाडी भाई?
3: ਵਧੀਆ ਜੀ, ਸਾਡੇ ਹੁਣ ਗਰਮੀ ਦੀ ਰੁੱਤ ਖਤਮ ਹੋਣ ਵਾਲੀ। ਅੱਜ ਸਵੇਰੇ ਬਹੁਤ ਗਰਮੀ ਸੀ ਤੇ ਸ਼ਾਮ ਤੱਕ ਹੁੰਦੇ ਹੁੰਦੇ ਠੰਡ ਹੋ ਗਈ ਤੇ ਤੈਨੂੰ ਆਪਣੇ ਸਵੈਟਰ ਤੇ ਨਹੀਂ, ਪਰ ਫਿਰ ਵੀ ਤੈਨੂੰ ਕੁਛ ਨਾ ਕੁਛ ਕੱਢ ਕੇ ਪਾਉਣਾ ਪਿਆ ਸ਼ਾਮ ਤੱਕ।
2: ਬਿਲਕੁਲ,
3: ਸਾਡੇ ਤੁਹਾਡੇ ਗਰਮੀ ਆ ਰਹੀ, ਸਾਡੇ ਜਾ ਰਹੀ ਹੈ।
2: ਹਾਂ, ਸੋ ਉਲਟ ਹੋ ਗਿਆ ਬਿਲਕੁਲ ਹੀ। ਸੋ ਇੱਧਰ ਵਾਤਾਵਰਨ ਸੰਬੰਧੀ ਜੇ ਗੱਲ ਕਰੀਏ ਤੇ ਪਿਛਲੇ ਪ੍ਰੋਗਰਾਮਾਂ ਤੋਂ ਲੜੀ ਆਪਾਂ ਅੱਗੇ ਤੋਰਦੇ ਹਾਂ। ਜਦ ਆਪਾਂ ਨੇਪਾਲ ਦੀ ਤ੍ਰਾਸਦੀ ਵਾਪਰੀ ਤਾਂ ਉਸ ਤੋਂ ਗੱਲਾਂ ਬਾਤਾਂ ਅੱਗੇ ਆਪਾਂ ਸ਼ੁਰੂ ਕੀਤੀਆਂ, ਕਿੱਥੇ ਕਿੱਥੇ ਕੀ ਉਹਦਾ ਅਸਰ ਪੈ ਰਿਹਾ, ਈਵਨ ਪੰਜਾਬ ਤੱਕ ਵੀ ਆਪਾਂ ਅਸਰ ਪਿਛਲੀ ਵਾਰ ਡਿਸਕਸ ਕੀਤਾ। ਇਸ ਵਾਰੀ ਕੀ ਕਹਿੰਦੀਆਂ ਨੇ ਅਪਡੇਟਸ, ਕਿਹੜੀ ਨਵੀਂ ਜਾਣਕਾਰੀ ਸਾਡੇ ਸਰੋਤਿਆਂ ਦੇ ਲਈ?
3: ਹਾਂਜੀ, ਇਹ ਜਦੋਂ ਨੇਪਾਲ ਦੇ ਵਿੱਚ ਗਲੇਸ਼ੀਅਰ ਫਟਿਆ ਤੇ ਝੀਲ ਟੁੱਟੀ ਤੇ ਜਿਹੜਾ ਉਹਦੇ ਨਾਲ ਹੜ ਆਇਆ, ਉਹਦੇ ਨਾਲ ਉਹਨਾਂ ਦਰਿਆਵਾਂ ਦੇ ਥੱਲੇ ਤੱਕ ਜਿਹੜੇ 17 ਡੈਮ ਸੀ ਜਿਹੜੇ ਕਿ ਨੇਪਾਲ ਨੇ ਬਣਾਏ ਸੀ, ਤੇ 17 ਦੇ 17 ਜਿਹੜੇ ਡੈਮ ਤੇ ਹਾਈਡਰੋ ਪਾਵਰ ਸਟੇਸ਼ਨ ਸੀ ਸਾਰੇ ਉਹਨੇ ਡਿਸਟਰੋਏ ਕਰਤੇ। ਤੇ ਸਵਾਲ ਇਹ ਉੱਠਦਾ ਹੈ ਵੀ ਜਿਹੜੇ ਸਾਡੇ ਡੈਮ ਨੇ, ਜਿਹਨਾਂ 'ਚ ਭਾਖੜਾ ਡੈਮ ਵੀ ਸਾਡਾ ਸਭ ਤੋਂ ਵੱਡਾ ਹੈ ਤੇ ਉਧਰੋਂ ਚੀਨ ਦਾ ਹੈਗਾ 3 ਗੋਰਜਸ 3 ਖੱਡਾਂ ਵਾਲਾ ਡੈਮ ਹੈ, ਤੇ ਕੋਈ ਨਵਾਂ ਡੈਮ ਬਣਾ ਰਹੇ ਆ ਤਿੱਬਤ ਦੇ ਵਿੱਚ, ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਵੀ ਸ਼ਾਇਦ ਉਹਦੀ ਬਣਾਉਣ ਕਰਕੇ ਇਹ ਗਲੇਸ਼ੀਅਰ ਟੁੱਟਿਆ ਹੋਵੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹ ਜੇ ਕੱਲ ਨੂੰ ਭਾਖੜਾ ਡੈਮ ਹੈ, ਰੱਬ ਨਾ ਕਰੇ ਟੁੱਟ ਜਾਏ, ਕੀ ਹੋਏਗਾ? ਤੇ ਜਿਹੜਾ ਚੀਨ ਦਾ ਉਹ ਕਿੱਡਾ ਕੁ ਵੱਡਾ ਹੈ ਤੇ ਦੁਨੀਆ 'ਚ ਕੀ ਚੱਲ ਰਿਹਾ? ਸੋ ਇਹ ਜਿਹੜਾ ਕਲਾਈਮੇਟ ਚੇਂਜ ਨਾਲ ਇਸ ਲਈ ਜੁੜਿਆ ਹੋਇਆ ਕਿ ਇਹ ਦਰਿਆਵਾਂ ਨਾਲ ਜੁੜਿਆ ਹੋਇਆ ਤੇ ਦਰਿਆ ਜਿਹੜੇ ਨੇ ਸਾਡੇ ਕਲਾਈਮੇਟ ਨਾਲ ਜੁੜੇ ਹੋਏ ਨੇ ਤੇ ਉਹਦੇ ਕਰਕੇ ਜਿਹੜੀ ਉਹਨਾਂ 'ਚ ਪਾਣੀ ਵੱਧ ਘੱਟ ਰਿਹਾ, ਹੜ੍ਹ ਜ਼ਿਆਦਾ ਆ ਰਹੇ ਤੇ ਉੱਦਾਂ ਸੁੱਕ ਰਹੇ ਨੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹਦੇ ਬਾਰੇ ਬੜੀ ਮਤਲਬ ਗੱਲਬਾਤ ਹੋ ਰਹੀ ਹੈ ਦੁਨੀਆ 'ਚ।
2: ਸੋ ਆਪਾਂ ਇਹ ਵੇਖ ਰਹੇ ਹਾਂ ਲਗਾਤਾਰ ਕਿ ਇਹਦੇ ਉੱਤੇ ਵੀ ਚਰਚਾ ਇੱਕ ਖਿੱਤੇ ਦੇ ਵਿੱਚ ਕਾਫੀ ਤੇਜ਼ ਹੋ ਰਹੀ ਹੈ ਕਿ ਇੱਕ ਸਮਾਂ ਸੀ ਜਦੋਂ ਲੋੜ ਸੀ, ਜਦੋਂ ਹੋਰ ਸਾਡੇ ਕੋਲ ਵਿਕਲਪ ਨਹੀਂ ਸੀ, ਪਰ ਹੁਣ ਸਾਨੂੰ ਬਦਲਵੇਂ ਜਿਹੜੇ ਜੋੜ ਤੋੜ ਨੇ ਉਹ ਵੇਖਣੇ ਪੈਣਗੇ। ਕਾਫੀ ਨੁਕਸਾਨ ਜਿਹੜਾ ਅਦਰਵਾਈਜ਼ ਇਹ ਹੋ ਸਕਦਾ, ਖਾਸ ਤੌਰ ਦੇ ਉੱਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਇੰਡੀਆ ਦੇ ਡੈਮ ਦੀ ਗੱਲ ਕਰੀਏ, ਤਾਂ ਲਗਾਤਾਰ ਆਪਾਂ ਕੋਈ ਨਾ ਕੋਈ ਇੱਦਾਂ ਦੀ ਤ੍ਰਾਸਦੀ ਆਪਾਂ ਜ਼ਰੂਰ ਵੇਖਦੇ ਹਾਂ। ਸੋ ਥੋੜ੍ਹੀ ਜਿਹੀ ਆਪਾਂ ਜੇ ਡਿਟੇਲ ਦੇ ਵਿੱਚ ਜਾਣਕਾਰੀ ਆਪਣੇ ਸਰੋਤਿਆਂ ਲਈ ਸਾਂਝੀ ਕਰਨੀ ਹੋਵੇ ਤਾਂ ਕੀ ਕਿੱਦਾਂ ਕਿਵੇਂ ਯੂਰਪ ਦੇ ਵਿੱਚ ਕਿਵੇਂ ਵਾਪਰਿਆ, ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ, ਬੰਦਿਸ਼ ਕਿਹੜੀ ਕਿਹੜੀਆਂ ਚੀਜ਼ਾਂ ਦੀ ਆ, ਕਿਉਂ ਨਹੀਂ ਸਟੈਪ ਲਏ ਜਾ ਰਹੇ?
3: ਬਿਲਕੁਲ ਬਿਲਕੁਲ ਜੀ, ਇਹ ਵੀ ਡੈਮ ਜਿਹੜੇ ਨੇ ਜਦੋਂ ਇਹ ਜਦੋਂ ਭਾਖੜ ਡੈਮ ਬਣਿਆ ਸੀ ਤਾਂ ਨਹਿਰੂ ਨੇ ਕਿਹਾ ਸੀ ਸਾਡੇ ਨਵੇਂ ਤੀਰਥ ਅਸਥਾਨ ਨੇ, ਕਿਉਂਕਿ ਸਾਨੂੰ ਬਿਜਲੀ ਮਿਲਦੀ ਸੀ ਉਹਨਾਂ, ਸਾਡਾ ਸਾਰਾ ਬਿਜਲੀ ਨਾਲ ਚੱਲਦਾ ਸੀਗਾ ਸਾਰੇ ਦਾ ਸਾਰਾ। ਤੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਭਾਖੜ ਡੈਮ ਦੀ ਸ਼ੁਰੂ ਹੋਈ ਇਹਦੀ ਪਲਾਨਿੰਗ ਤੇ ਬਣਨਾ, ਉਹਨੂੰ ਤਾਂ 100 ਸਾਲ ਤੋਂ ਵੱਧ ਹੋ ਗਿਆ, ਤੇ ਉਹਨਾਂ ਉਸੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਬੜੀ ਅਗਾਂਹ ਲੰਘ ਗਈ ਆ। ਸੋ ਜਿਹੜੇ ਦਰਿਆ ਨੇ ਉਹ ਸੋਰੀ ਜਿਹੜੇ ਡੈਮ ਨੇ ਉਹ ਦਰਿਆਵਾਂ ਦੇ ਕੁਦਰਤੀ ਵਹਾਅ ਨੂੰ ਰੋਕਦੇ ਨੇ ਤੇ ਉਹਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਜਿਹਨਾਂ ਨੂੰ ਪਹਿਲਾਂ ਅੱਖੋਂ ਪਰੋਖੇ ਕੀਤਾ ਗਿਆ ਤੇ ਹੁਣ ਜਿਹੜੇ ਲੋਕ ਸੋਚ ਰਹੇ ਨੇ, ਵਿਗਿਆਨੀ ਸੋਚ ਰਹੇ ਨੇ, ਜਿਵੇਂ ਯੂਰਪ ਦੇ ਵਿੱਚ ਪਿਛਲੇ 30-40 ਸਾਲਾਂ 'ਚ ਉਹਨਾਂ ਨੇ 2000 ਤੋਂ ਵੱਧ ਜਿਹੜੇ ਡੈਮ ਸੀਗੇ ਉਹਨਾਂ ਨੂੰ ਖੋਲ੍ਹ ਦਿੱਤਾ, ਤੋੜ ਦਿੱਤਾ, ਉਹ ਬਿਲਕੁਲ ਕੰਮ ਨਹੀਂ ਕਰ ਰਹੇ। ਤੇ ਅਮਰੀਕਾ ਦੇ ਵਿੱਚ ਤਕਰੀਬਨ 100 ਤੋਂ ਵੱਧ ਡੈਮ ਜਿਹੜੇ ਨੇ ਉਹ ਤੋੜੇ ਜਾ ਚੁੱਕੇ ਆ, ਖੋਲੇ ਜਾ ਚੁੱਕੇ ਆ, ਕਿਉਂਕਿ ਉਹਦਾ ਨੁਕਸਾਨ ਲੌਂਗ ਟਰਮ ਨੁਕਸਾਨ ਜ਼ਿਆਦਾ ਹੁੰਦਾ ਉਹਦੀ ਬਿਜਲੀ ਦੇ ਨਾਲ, ਤੇ ਨਾਲੇ ਬਿਜਲੀ ਬਣਾਉਣ ਲਈ ਹੁਣ ਨਵੇਂ ਜਿਹੜੇ ਸਾਡੇ ਕੋਲ ਵਸੀਲੇ ਆ, ਜਿਹਨਾਂ 'ਚ ਸਭ ਤੋਂ ਵੱਡਾ ਬਾਈ ਫਾਰ ਤੇ ਸਭ ਤੋਂ ਸਸਤਾ ਜਿਹੜਾ ਉਹ ਸੋਲਰ ਪਾਵਰ ਹੈ, ਫਿਰ ਦੂਜੇ ਨੰਬਰ 'ਤੇ ਵਿੰਡ ਹੈ, ਤੀਜੇ ਨੰਬਰ 'ਤੇ ਹੁਣ ਨਿਊਕਲੀਅਰ ਅਤੇ ਜਾਂ ਜੀਓ ਥਰਮਲ ਹੈ। ਸੋ ਇਸ ਲਈ ਜਿਹੜੇ ਡੈਮ ਨੇ, ਜਿਵੇਂ ਤੁਸੀਂ ਵੀ ਪੜ੍ਹਿਆ ਹੋਣਾ ਵੀ ਪਿੱਛੇ ਜਿਹੇ ਅਫਵਾਹ ਉੱਡਗੀ ਸੀ ਵੀ ਜਿਹੜਾ ਭਾਖੜਾ ਡੈਮ ਹੈ ਉਹ 1.5 ਇੰਚ ਜਿਹੜਾ ਸੀ ਉਹ ਨਾ ਟਿਲਟ ਹੋ ਗਿਆ, ਜਿਹੜੀ ਕਿ ਝੂਠੀ ਹੈ ਅਫਵਾਹ। ਤੇ ਜਿਹੜੇ ਡੈਮ ਨੇ ਕੌਂਕਰੀਟ ਦੇ ਬਣੇ ਹੈ, ਤੋ ਜਦੋਂ ਗਰਮੀ ਪੈਂਦੀ ਹੈ ਜਿਹੜੀ ਕੌਂਕਰੀਟ ਹੈ ਉਹ ਐਕਸਪੈਂਡ ਕਰਦੀ ਆ, ਫੈਲਦੀ ਆ, ਜਦੋਂ ਠੰਡ ਹੁੰਦੀ ਆ ਉਹ ਸੁੰਗੜ ਜਾਂਦੀ। ਸੋ ਉਹ ਬਣਾਇਆ ਜਾਂਦਾ ਉਹਨਾਂ ਨੂੰ ਉਨੀ ਉਹਨਾਂ ਦੀ ਕਪੈਸਿਟੀ ਹੁੰਦੀ ਆ। ਪਰ ਇਹਦੇ ਬਾਵਜੂਦ ਵੀ ਜੇ 17 ਡੈਮ ਇੱਕ ਜਿਹੜਾ ਭੂਚਾਲ ਹੜ੍ਹ ਆਉਣ ਦੇ ਨਾਲ ਟੁੱਟ ਗਏ ਤੇ ਕੀ ਫਾਲ ਉੱਠਦਾ ਵੀ ਭਾਖੜਾ ਡੈਮ ਟੁੱਟ ਸਕਦਾ? ਤੇ ਜਾਂ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਡੈਮ ਹੈ ਉਹਨੂੰ ਕਹਿੰਦੇ 3 ਗੋਰਜਸ ਡੈਮ, 3 ਖੱਡਾਂ ਵਾਲਾ ਡੈਮ, ਜਿੰਗਸੀ ਰਿਵਰ ਤੇ ਬਣਾਇਆ ਚਾਈਨਾ ਨੇ। ਤੇ ਬਾਈ ਜੀ ਉਹ ਦੁਨੀਆਂ ਦਾ ਸਭ ਤੋਂ ਵੱਡਾ, ਤੇ ਉਹਦੀ ਲੰਬਾਈ ਜਿਹੜਾ ਡੈਮ ਹੈ ਉਹਦੀ ਆਲਮੋਸਟ ਲੰਬਾਈ ਜਿਹੜੀ ਆ ਉਹ 2300 ਮੀਟਰ ਹੈ। ਤੇ ਤੁਸੀਂ ਇਹ ਕਹਿ ਲਓ ਵੀ ਉਹ 20 ਫੁੱਟਬਾਲ ਦੀਆਂ ਗਰਾਊਂਡਾਂ ਦੇ ਬਰਾਬਰ ਲੰਬਾ, ਜਿੰਨੀਆਂ ਉਹ ਲੰਬੀਆਂ ਹੁੰਦੇ ਨੇ ਜੋ ਉਹਦੇ 'ਤੇ 20 ਫੁੱਟਬਾਲ ਦੀਆਂ ਗਰਾਊਂਡਾਂ ਬਣ ਸਕਦੀਆਂ। ਤੇ ਜਿਹੜਾ ਚੌੜਾ ਆ ਉਹ ਉੱਚਾ ਜਿਹੜਾ ਆ ਉਹ ਉੱਚਾ ਤਕਰੀਬਨ 2 ਫੁੱਟਬਾਲ ਦੀਆਂ ਗਰਾਊਂਡਾਂ ਜਿੰਨਾ, 190 ਮੀਟਰ ਦੇ ਉਹ ਉੱਚਾ। ਤੇ ਜਿਹੜਾ ਉਹ ਥੱਲਿਓਂ ਚੌੜਾ ਆ ਉਹ 115 ਫੁੱਟ ਚੌੜਾ, ਮਤਲਬ ਜਿਹੜੀ ਉਹਦੀ ਦੀਵਾਰ ਹੈ ਥੱਲਿਓਂ ਮੋਟੀ ਹੁੰਦੀ ਹੈ। ਤੇ ਉਹਦੇ ਪਿੱਛੇ ਜਿਹੜੀ ਝੀਲ ਹੈ ਉਹ 600 ਕਿਲੋਮੀਟਰ ਲੰਬੀ ਆ, 600, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤੇ ਜਦੋਂ ਉਹਨੂੰ ਪੂਰਾ ਪਾਣੀ ਨਾਲ ਭਰ ਦਿੰਦੇ ਆ, ਹੁਣ ਭਰਿਆ ਹੋਇਆ, ਤੇ ਉਹਦੇ ਨਾਲ ਇੱਕ ਥਾਂ ਤੇ ਪਾਣੀ ਇੰਨਾ ਇਕੱਠਾ ਹੋ ਗਿਆ ਵੀ ਜਿਹੜੀ ਧਰਤੀ ਹੈ, ਧਰਤੀ ਦਾ ਤਾਂ ਇੱਕ ਬੈਲੈਂਸ ਬਣਿਆ ਹੋਇਆ ਨਾ, ਇੰਨੀਆਂ ਸਦੀਆਂ ਤੋਂ ਕੀ ਸਾਡੇ ਲੱਖਾਂ ਸਾਲਾਂ ਤੋਂ ਚੱਲ ਰਿਹਾ। ਤੇ ਜਦੋਂ ਪਾਣੀ ਇਕੱਠਾ ਕਰਤਾ ਇੱਕ ਥਾਂ ਤੇ ਇੰਨਾ, ਤੇ ਧਰਤੀ ਦੀ ਆਪਣੀ ਧੁਰੀ ਦੁਆਲੇ ਘੁੰਮਣ ਦੀ ਸਪੀਡ ਜਿਹੜੀ ਸੀ ਉਹ ਹੌਲੀ ਹੋ ਗਈ।
2: ਅੱਛਾ, ਇੰਨਾ ਇਹ ਵੀ ਫਰਕ ਪੈਂਦਾ
3: ਧਰਤੀ ਦੀ, ਇੰਨਾ ਜ਼ਿਆਦਾ ਪਾਣੀ ਦਾ ਭਾਰ ਉਸ ਡੈਮ ਦਾ, ਏਡਾ ਵੱਡਾ ਡੈਮ ਹੈ ਵੀ ਧਰਤੀ ਜਿਹੜੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ 24 ਘੰਟਿਆਂ ਦੇ ਵਿੱਚ ਇੱਕ ਚੱਕਰ ਲਾਉਂਦੀ ਹੈ, ਉਹ ਸਲੋ ਹੋ ਗਈ, ਜਾਂ ਤੁਸੀਂ ਕਹਿ ਲਓ ਸਾਡਾ ਦਿਨ ਲੰਬਾ ਹੋ ਗਿਆ। ਬਹੁਤ ਛੋਟਾ ਹੈ, ਸਾਨੂੰ ਨਹੀਂ ਮਹਿਸੂਸ ਹੁੰਦਾ, 0.03 ਮਾਈਕਰੋ ਸੈਕਿੰਡ ਦੇ ਬਰਾਬਰ। ਪਰ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਅਸੀਂ ਇੱਕ ਬੰਦਾ ਧਰਤੀ ਨੂੰ ਘੁੰਮਣ ਦੀ ਸਪੀਡ ਨੂੰ ਵਧਾ ਜਾਂ ਘਟਾ ਸਕਦਾ। ਤੇ ਉਹਦੇ ਨਾਲ ਸਾਡੇ ਮੈਗਨੈਟਿਕ ਫੀਲਡ ਜੁੜੇ ਹੋਏ ਨੇ, ਉਹਦੇ ਨਾਲ ਸਾਡੀਆਂ ਰੁੱਤਾਂ ਜੁੜੀਆਂ ਹੋਈਆਂ ਨੇ, ਸਾਨੂੰ ਤਾਂ ਕੋਈ ਪਤਾ ਹੀ ਨਹੀਂ ਆ, ਪੰਛੀ ਮਾਈਗ੍ਰੇਟ ਉਹਦੇ ਨਾਲ ਕਰਦੇ ਨੇ, ਸਾਡੇ ਜਹਾਜ਼ ਮੈਗਨੈਟਿਕ ਫੀਲਡ ਨਾਲ ਚੱਲਦੇ ਨੇ। ਸੋ ਇਹਦਾ ਕੀ ਉਹਦੀ ਹੋਇਆ? ਸੋ ਇਹ ਸਵਾਲ ਪੈਦਾ ਹੁੰਦਾ ਵੀ ਕੀ ਡੈਮ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਕਿ ਨਹੀਂ? ਸੋ ਜਿਹੜਾ ਨਵਾਂ ਸਵਾਲ ਇਹ ਹੈ, ਤੇ ਜਿਵੇਂ ਤੂਫਾਨ ਆਇਆ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ, ਜਿਹੜਾ ਸਾਡਾ ਸਤਲੁਜ ਹੈ ਅਤੇ ਜਾਂ ਬਿਆਸ ਹੈ ਉਹਨਾਂ ਦੇ ਉੱਪਰ ਵੀ ਗਲੇਸ਼ੀਅਰ ਨੇ। ਸਤਲੁਜ ਨੂੰ ਜਿਹੜਾ ਸਤਲੁਜ ਦੇ ਉੱਪਰ ਜਿਹੜਾ ਕੈਚ ਮਟੀਰੀਆ ਕਹਿੰਦੇ, ਜਿੱਥੋਂ ਸਤਲੁਜ ਦਾ ਪਾਣੀ ਆਉਂਦਾ ਛੋਟੇ ਛੋਟੇ ਦਰਿਆਵਾਂ 'ਚੋਂ ਇਕੱਠੇ ਹੋ ਗਏ, ਉਹਦੇ 'ਚ ਕੋਈ ਤਕਰੀਬਨ 2100 ਦੇ ਕਰੀਬ ਗਲੇਸ਼ੀਅਰ ਨੇ, ਕੋਈ ਵੱਡੇ ਨੇ ਕਿ ਛੋਟੇ ਨੇ। ਤੇਵੇਂ ਬਿਆਸ ਦੇ ਜਿੱਥੋਂ ਆਉਂਦਾ ਪਾਣੀ ਉਹ ਤਕਰੀਬਨ 400-500 ਦੇ ਕਰੀਬ ਗਲੇਸ਼ੀਅਰ ਨੇ, ਕਈ ਉਹ 'ਚੋਂ ਖਤਮ ਹੋ ਗਏ, ਕਈ ਖਤਮ ਹੋ ਰਹੇ ਆ। ਸੋ ਜੇ ਉਹ ਜਿਹਾ ਗਲੇਸ਼ੀਅਰ ਆਇਆ ਉਧਰ, ਡਿੱਲ ਪਹਾੜ ਡਿੱਗਿਆ, ਗਲੇਸ਼ੀਅਰ ਡਿੱਗਿਆ, ਤੇ ਹੁਣ ਤੁਸੀਂ ਸੋਚ ਕੇ ਵੇਖੋ ਵੀ ਜੇ ਇਹੋ ਜਿਹਾ ਗਲੇਸ਼ੀਅਰ ਸਤਲੁਜ ਦੇ ਪਿੱਛੇ ਫਟ ਜਾਵੇ, ਫਿਰ ਸਤਲੁਜ ਤੋਂ ਪਹਿਲੇ ਪਾਣੀ ਨਾਲ ਭਰਿਆ ਪਿਆ, ਉਹਦੇ 'ਚ ਪਹਿਲੇ ਇੰਨਾ ਪ੍ਰੈਸ਼ਰ ਹੈ, ਤੇ ਜੇ ਜਿੰਨੀ ਸਪੀਡ ਨਾਲ ਜਿਹੜਾ ਪਾਣੀ ਉਹ ਆਇਆ ਸੀ ਜਦੋਂ ਸ਼ੁਰੂ ਹੋਇਆ ਉਹ ਪਾਣੀ ਨੇਪਾਲ ਦੇ ਗਲੇਸ਼ੀਅਰ ਦਾ, ਉਹਦੀ ਸਪੀਡ 300 ਕਿਲੋਮੀਟਰ ਸੀ ਸ਼ੁਰੂ ਹੋਣ ਵੇਲੇ ਘੰਟੇ ਦੀ।
2: ਓਕੇ,
3: 300, ਤੁਸੀਂ ਇਮੈਜਿਨ ਕਰ ਲਓ। ਮੁੜ ਕੇ ਉਹ 180 ਕਿਲੋਮੀਟਰ ਤੱਕ ਹੋਇਆ ਥੱਲੇ, ਜਦੋਂ ਥੱਲੇ ਤੱਕ ਆ ਗਏ ਇੰਡ ਤੇ ਆ ਗਏ, ਇੰਨਾ ਸੀ ਉਹਦਾ। ਸੋ ਬਿਲਕੁਲ ਟੁੱਟ ਸਕਦਾ, ਕੋਈ ਵੀ ਡੈਮ ਟੁੱਟ ਸਕਦਾ, ਇਕੱਲਾ ਭਾਖੜਾ ਨਹੀਂ, ਕੋਈ ਵੀ ਡੈਮ ਟੁੱਟ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਜਿਹੜੀ ਜਲਵਾਯੂ ਤਬਦੀਲੀ ਹੈ, ਜਿਹੜੇ ਸਾਡੇ ਪਹਾੜ ਨੇ ਉਹ ਇੱਕ ਖਾਸ ਵਾਤਾਵਰਣ ਦੇ ਵਿੱਚ ਟਿਕੇ ਹੋਏ ਨੇ ਲੱਖਾਂ ਸਾਲਾਂ ਤੋਂ, ਤੇ ਅਸੀਂ ਉਹ ਜਿਹੜਾ ਉਹਦਾ ਵਾਤਾਵਰਣ ਹੈ ਉਹ ਬਦਲਤਾ, ਉਹ ਜਿਹੜੀਆਂ ਉਹ ਚਟਾਨਾਂ ਨੇ ਉਹਨਾਂ ਨੇ ਵੱਧ ਰਹੀ ਗਰਮੀ ਦੇ ਨਾਲ ਤੇ ਵੱਧ ਰਹੀ ਜਿਹੜੀ ਕਾਰਬਨ ਡਾਈਆਕਸਾਈਡ ਪੋਲੂਸ਼ਨ ਹੈ ਜਿਹੜੀ ਉੱਥੇ ਜੰਮਦੀ ਆ, ਉਹਨਾਂ ਨੇ ਉਹਨੂੰ ਕਿੱਦਾਂ ਰਿਐਕਟ ਕਰਨਾ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਇਹ ਗੱਲਾਂ ਵਾਪਰੀਆਂ ਨਹੀਂ ਆ। ਸੋ ਕੋਈ ਵੀ ਡੈਮ ਟੁੱਟ ਸਕਦਾ, ਕਦੇ ਵੀ ਟੁੱਟ ਸਕਦਾ, ਪਰ ਕਦੋਂ ਟੁੱਟਣਾ ਜਿਵੇਂ ਸਾਨੂੰ ਨੇਪਾਲ ਵਾਲਾ ਨਹੀਂ ਸੀ ਪਤਾ, ਇਵੇਂ ਸਾਨੂੰ ਇਹ ਨਹੀਂ ਪਤਾ। ਸੋ ਪਰ ਜਦੋਂ ਕੋਈ ਹਾਦਸਾ ਵਾਪਰਨ ਦੇ ਨਾਲ ਨੁਕਸਾਨ ਇੰਨਾ ਵੱਡਾ ਹੋਵੇ, ਜਦੋਂ ਭਾਖੜਾ ਡੈਮ ਦੀ ਗੱਲ ਕਰਦੇ ਹੋ, ਉਹਨਾਂ ਤੋਂ ਪੰਜਾਬ ਸਾਫ਼ ਹੋ ਜਾਏਗਾ ਨਾ ਸਾਰਾ। ਜੇ ਪੌਂਗ ਡੈਮ ਵੀ ਨਾਲ ਆ ਗਿਆ, ਤਲਵਾੜੇ ਡੈਮ ਆ ਗਿਆ, ਫਿਰ ਤਾਂ ਕੁਛ ਨਹੀਂ ਬਚੇਗਾ। ਸੋ ਜੇ ਉਹਦਾ ਭਾਵੇਂ ਉਹਦੀ ਪੋਸੀਬਿਲਿਟੀ ਜਿਹੜੀ ਹੈ ਉਹਦੇ ਹੋਣ ਦੇ ਆਸਾਰ ਜਿਹੜੇ ਨੇ ਬਹੁਤ ਨਾ ਮਾਤਰ ਵੀ ਹੋਣ, ਪਰ ਕਿਉਂਕਿ ਉਹਦਾ ਨੁਕਸਾਨ ਇੰਨਾ ਵੱਡਾ ਵੀ ਤੁਸੀਂ ਉਹ ਇੰਨੇ ਛੋਟੇ ਜਿਹੜੇ ਉਹਦੀ ਪਰਸੈਂਟੇਜ ਹੈ ਉਹਨਾਂ ਵੀ ਖਤਰਾ ਮੁੱਲ ਨਹੀਂ ਲੈ ਸਕਦੇ। ਇਹ ਇਵੇਂ ਹੀ ਹੈ ਜਿਵੇਂ ਕੋਈ ਬੰਦਾ ਕਿਸੇ ਨੂੰ ਕਹੇ ਵੀ ਆਹ ਤੂੰ ਦਵਾਈ ਖਾ ਲਾ, ਪਰ ਹੈ ਨਾ ਇਹਦਾ 0.00% ਚਾਂਸ ਹੈ ਵੀ ਇਹ ਤੇਰੇ ਫਰਿੱਜ ਜਾ ਕੇ ਵਹਿਰ ਬਣ ਦਿਓ ਤੇ ਤੈਨੂੰ ਮਾਰ ਦਿਓ, ਆਪਾਂ ਨਹੀਂ ਖਾਵਾਂਗੇ ਨਾ ਉਹ।
2: ਸਹੀ
3: ਅਸੀਂ ਕੰਮ ਹਾਂ। ਸੋ ਇਹੀ ਉਹ ਆ ਭਾਵੇਂ, ਕਿਉਂਕਿ ਇੱਥੇ ਉਹਦਾ ਸਾਈਡ ਇਫੈਕਟ ਮੌਤ ਹੈ। ਜੇ ਬੰਦਾ ਕਹੇ ਤੇਰਾ ਭਾਰ ਵੱਧ ਜਾਊਗਾ ਜਾਂ ਤੈਨੂੰ ਥੋੜ੍ਹੀ ਬਹੁਤੀ ਸਿਰ ਦੁਖਣ ਲੱਗ ਜਾਊਗਾ ਤਾਂ ਅਸੀਂ ਖਾ ਲਾਂਗੇ, ਪਰ ਜੇ ਉਹਦਾ ਜਿਹੜਾ ਸਾਈਡ ਇਫੈਕਟ ਹੈ ਮੌਤ ਹੈ ਤਾਂ ਫਿਰ ਉਹ ਨਸੀ ਨਹੀਂ ਖਾਵਾਂਗੇ। ਸੋ ਇਹਦਾ ਮਤਲਬ ਵੀ ਉਹ ਕਿੰਨੇ ਉਹਦਾ ਰਿਸਕ ਕਿੰਨਾ ਘੱਟ ਹੈ, ਇਹ ਨਹੀਂ ਇਕੱਲਾ ਦੇਖਣ ਦੀ ਲੋੜ, ਉਹ ਰਿਸਕ ਹੈ ਕੀ ਆ ਇਹ ਦੇਖਣ ਦੀ ਲੋੜ ਹੈ। ਸੋ ਇਹ ਜਿਹੜੇ ਡੈਮ ਨੇ ਇਹ ਇਹਨਾਂ ਦਾ ਵੇਲਾ ਲੰਘ ਚੁੱਕਾ ਹੈ। ਇਹ ਜਿਹੜੀ 1800 ਦੀ ਸਦੀ ਸੋਚ ਸੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਇੰਗਲੈਂਡ ਦੇ ਵਿੱਚ, ਜਦੋਂ ਸਟੀਮ ਇੰਜਨ ਬਣੇ ਤੇ ਉਹ ਤੋਂ ਬਾਅਦ ਬਣੇ, ਇਹ ਉਦੋਂ ਦੀ ਦੇਣ ਹੈ। ਤੇ ਜਿੱਥੇ ਅਸੀਂ ਹੁਣ ਕੋਲੇ ਤੋਂ ਤੇਲ ਤੋਂ ਦੂਰ ਜਾ ਰਹੇ ਹਾਂ, ਉਵੇਂ ਹੀ ਸਾਨੂੰ ਜਿਹੜੇ ਇਹ ਡੈਮ ਨੇ ਇਹ ਜਾਂ ਕੁਦਰਤ ਨੇ ਤੋੜ ਦੇਣੇ ਆ ਤੇ ਜਾਂ ਅਸੀਂ ਆਪਣੇ ਆਪ ਇਹਨਾਂ ਹੀ ਖੋਲ ਦੇਈ।
2: ਸੋ ਇਹ ਜਦੋਂ ਪਿੱਛੇ ਜੇ ਆਪਾਂ ਵੇਖਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ, ਇੰਨਾ ਜ਼ਿਆਦਾ ਨੁਕਸਾਨ ਹੋਇਆ, ਉਸ ਤੋਂ ਬਾਅਦ ਵੀ ਇਹ ਚਰਚੇ ਛਿੜੇ ਹੀ, ਪਰ ਉਹ ਚਰਚੇ ਜਿਹੜੇ ਕਿਸੇ ਵੱਡੇ ਪੱਧਰ ਤੱਕ ਨਹੀਂ ਪਹੁੰਚ ਸਕੇ, ਜਿਹਦੇ ਵਿੱਚ ਇਹ ਵਾਰ ਵਾਰ ਚਰਚਾ ਜਿਹੜੀ ਆ ਕੁਛ ਲੋਕ ਕਰਦੇ ਰਹੇ ਕਿ ਉਹਦੇ ਵਿੱਚ ਜਿਹੜਾ ਗਾਰਾ ਇੰਨਾ ਕੁ ਜ਼ਿਆਦਾ ਜੰਮਿਆ ਵਾ, ਸਮੱਸਿਆ ਇੰਨੀ ਕੁ ਜ਼ਿਆਦਾ ਵੱਡੀ ਆ, ਹੁਣ ਉਹਦੇ 'ਚ ਸਿਰਫ ਪਾਣੀ ਹੀ ਨਹੀਂ ਰਿਹਾ, ਇੰਨਾ ਸਮਾਂ ਪਾ ਕੇ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਨੇ, ਸਭ ਤੋਂ ਵੱਡੀ ਅਸਿਲਟ ਹੈ ਨਾ, ਸੋ ਜਿਹੜੀ ਇਸ ਹੜ੍ਹ ਦਾ ਜ਼ਿਆਦਾ ਕਾਰਨ ਬਣੀ ਆ। ਸੋ ਇਹ ਵੀ ਸਮੱਸਿਆ ਉਸ ਸਮੇਂ ਡਿਸਕਸ ਹੋਈ ਵੀ ਇਹਦੀ ਸਫਾਈ ਤਾਂ ਕੀਤੀ ਨਹੀਂ ਜਾ ਰਹੀ।
3: ਬਿਲਕੁਲ, ਕਿਉਂਕਿ ਸਾਡੇ ਕਰਪਸ਼ਨ ਇੰਨੀ ਹੈ। ਹੁਣ ਦਰਿਆ ਆ, ਦਰਿਆ ਨੇ ਬੋਲ ਕੇ ਥੋੜ੍ਹਾ ਦੱਸਣਾ ਕਿ ਮੇਰੇ ਵਿੱਚੋਂ ਸਫਾਈ ਨਹੀਂ ਹੋਈ। ਉਹ ਤਾਂ ਜਿੰਨੇ ਪੰਜਾਬ ਚੋਂ ਸਾਡੇ ਦਰਿਆਵਾਂ ਦੇ ਉੱਤੇ ਰੇਲਵੇ ਦੇ ਬ੍ਰਿਜ ਨੇ, ਉਹਨਾਂ ਰੇਲਵੇ ਦੇ ਥੱਲੇ ਜਿੰਨੀ ਸਿਲਟ ਜਮ੍ਹਾਂ ਹੁੰਦੀ ਆ ਉਹਨੂੰ ਸਾਫ਼ ਕਰਨ ਦਾ ਬਜਟ ਹੈ ਅਤੇ ਉਹ ਬਜਟ ਖਰਚਿਆ ਜਾਂਦਾ। ਅਤੇ ਪਰ ਜਦੋਂ ਵੀ ਪੰਜਾਬ 'ਚ ਹੜ੍ਹ ਆਉਂਦੇ ਆ, ਜਿਹੜੇ ਲੋਹੀਆਂ ਦੇ ਲਾਗੇ ਬ੍ਰਿਜ ਨੇ ਸਤਲੁਜ ਦੇ ਉੱਤੇ, ਕਿਉਂਕਿ ਸਤਲੁਜ ਦੇ ਹੜ੍ਹ ਸਭ ਤੋਂ ਵੱਡੇ ਹੁੰਦੇ, ਸਤਲੁਜ ਵੱਡਾ ਦਰਿਆ ਆ, ਅਤੇ ਉਹ 50% ਤੋਂ ਵੱਧ ਜਿਹੜੇ ਆ ਉਹ ਰੇਤਾਂ ਨਾਲ ਭਰੇ ਹੁੰਦੇ ਆ, ਦਰਿਆ ਦੇ ਪਾਣੀ ਲਈ ਲੰਘਣ ਲਈ ਥਾਂ ਹੀ ਨਹੀਂ ਹੈ, ਤਾਂ ਉਹਨੇ ਫਿਰ ਹੜ੍ਹ ਹੀ ਲਿਆਉਣਾ। ਸੋ ਇਹ ਸਾਡੀ ਜਿਹੜੀ ਕਰਪਸ਼ਨ ਆ, ਇਹਦਾ ਸਾਡਾ ਇੱਕ ਬੜਾ ਵੱਡਾ ਵਿਸ਼ਾ ਵੀ ਅਸੀਂ ਇਸ ਹੱਦ ਤੱਕ ਕਰਪਟ ਕਿੱਦਾਂ ਹੋ ਗਏ ਕਿ ਸਾਡੀਆਂ ਆਪਣੀ ਜਾਨ ਨੂੰ, ਇੱਕ ਬੰਦੇ ਦੀ ਨਹੀਂ ਪੂਰੇ ਸਮੁੱਚੇ ਸੂਬੇ ਦੀ ਜਾਨ ਨੂੰ ਖਤਰਾ ਹੈ। ਤੁਸੀਂ ਵੇਖੋ ਬਈ ਜਿਹੜਾ ਬਾਲਾ ਜੀ ਦਾ ਟੈਂਪਲ ਹੈ, ਉੱਥੇ ਕਿੰਨੇ ਸਾਲ ਕੋਈ ਇੱਕ ਵਪਾਰੀ ਕੈਮੀਕਲ ਨੂੰ ਘਿਓ ਕਹਿ ਕੇ ਵੇਚਦਾ ਰਿਹਾ। ਹੁਣ ਉਹ ਸਮਾਜ ਕਿੰਨਾ ਗਰਕਿਆ ਸਮਾਜ ਹੋਊ, ਜਿੱਥੇ ਤੁਹਾਡੇ ਸਭ ਤੋਂ ਵੱਧ ਪਵਿੱਤਰ ਥਾਂ ਤੇ ਜਿੱਥੇ ਲੋਕ ਪ੍ਰਸ਼ਾਦ ਲੈਣ ਜਾਂਦੇ ਆ ਤੇ ਤੁਹਾਨੂੰ ਉੱਥੇ ਵਹਿਰ ਦਿੱਤੀ ਜਾਂਦੀ ਰਹੀ। ਹੁਣ ਅੱਜ ਦੀ ਹੈ ਵੀ ਖ਼ਬਰ ਹੈ ਵੀ ਕਈ 5 ਸਾਲ ਤੱਕ ਇੱਕ ਪ੍ਰਾਈਵੇਟ ਫਾਰਮੇਸੀ ਕੈਂਸਰ ਦੀ ਦਵਾਈ ਕਹਿ ਕੇ ਲੋਕਾਂ ਨੂੰ ਜਾਲੀ ਦਿੰਦੀ ਰਹੀ, ਕਿੰਨੇ ਲੋਕ ਮਰ ਗਏ ਉਹ ਦਵਾਈ ਖਾ ਕੇ। ਸੋ ਇਹ ਇੱਕ ਵੱਖਰਾ ਵਿਸ਼ਾ ਵੀ ਇਹ ਭਾਰਤ ਜਿਹੜਾ ਹਿੰਦੁਸਤਾਨ ਹੈ ਤੇ ਪੰਜਾਬ ਉਹਦਾ ਹਿੱਸਾ, ਕਿ ਸਾਡਾ ਜਿਹੜਾ ਸਾਡਾ ਇੰਨਾ ਪਤਨ ਕਿਵੇਂ ਹੋ ਗਿਆ, ਅਸੀਂ ਇੰਨੇ ਕਿਵੇਂ ਗਰਕ ਗਏ ਕਿ ਅਸੀਂ, ਤੁਸੀਂ ਇਮੈਜਿਨ ਕਰੋ ਕੱਲ ਨੂੰ ਖ਼ਬਰ ਛਪੇ, ਹਾਲਾਂਕਿ ਮੈਨੂੰ ਪੱਕੀ ਆਸ ਨਹੀਂ ਹੋਊਗੀ ਕਦੇ ਵੀ ਇਹ, ਵੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ 'ਚ ਜਿਹੜਾ ਘਿਓ ਪਾਉਂਦੇ ਆ ਉਹ ਘਿਓ ਨਹੀਂ ਸੀ, ਉਹ ਤਾਂ ਕੋਈ ਕੈਮੀਕਲ ਸੀ। ਤੁਹਾਨੂੰ ਇੱਕ ਝਟਕਾ ਲੱਗੇਗਾ ਨਾ, ਉਹ ਮਾਈ ਗੋਡ ਵੀ ਚਲੋ ਰੈਸਟੋਰੈਂਟ ਵਾਲਾ ਕਰ ਗਿਆ, ਕੋਈ ਹੋਟਲ ਵਾਲਾ ਕਰ ਗਿਆ, ਵਪਾਰੀ ਕਰ ਗਿਆ, ਵੀ ਸਾਡਾ ਸਭ ਤੋਂ ਵੱਡਾ ਪਵਿੱਤਰ ਤਾਂ ਇਹ ਉੱਥੇ ਹੋਇਆ। ਤੇ ਜੇ ਸਾਡੇ ਡੈਮ ਜਿਹੜੇ ਫਿਲਟਰ ਉਹਨਾਂ ਚੋਂ ਕੱਢਣ ਦੇ ਬਜਟ ਨੇ, ਉਹ ਤਾਂ ਬਸ ਖਾਈ ਪੀ ਜਾਂਦੇ ਨੇ, ਤੇ ਕਿਹੜਾ ਥੱਲੇ ਜਾ ਕੇ ਦੇਖੇਗਾ ਕਿੰਨੀ ਫਿਲਟਰ ਕੱਢੀ ਇਹਨਾਂ ਨੇ। ਕੋਈ ਵੀ ਦੁਨੀਆਂ ਦੀ ਜਿਹੜਾ ਸਮਾਜ ਹੈ ਉਹ ਪੁਲਿਸ ਦੇ ਡੰਡੇ ਨਾਲ ਇਮਾਨਦਾਰ ਨਹੀਂ ਹੁੰਦਾ। ਇੰਨੀ ਜ਼ਿਆਦਾ ਪੁਲਿਸ ਜਾਂ ਤੋਂ ਕੋਰਟ ਕਚਹਿਰੀਆਂ ਬਣ ਹੀ ਨਹੀਂ ਸਕਦੀਆਂ ਕਿ ਉਹ ਇਕੱਲੇ ਇਕੱਲੇ ਬੰਦੇ ਦੇ ਉੱਤੇ ਡੰਡਾ ਚਲਾ ਕੇ ਰੱਖਣ। ਇਹ ਸਾਡੇ ਆਪਣੇ ਨਿਯਮ ਨੇ, ਸਾਡੇ ਅਖਲਾਕ ਨੇ, ਇਹ ਸਾਨੂੰ ਆਪਣੇ ਗਿਰਵਾਂ 'ਚ ਆਪ ਮੂੰਹ ਪਾ ਕੇ ਵੇਖਣਾ ਪੈਣਾ। ਅਸੀਂ ਬਹੁਤ ਸਾਰੀ ਆਪਣੀਆਂ ਆਦਤਾਂ ਲੈ ਕੇ ਆਸਟ੍ਰੇਲੀਆ ਕਨੇਡਾ 'ਚ ਆਏ ਹਾਂ, ਇੱਥੇ ਜਦੋਂ ਕੋਈ ਸਕੈਂਡਲ ਆਉਂਦਾ ਸਾਡੀ ਬੇਇੱਜ਼ਤੀ ਹੁੰਦੀ ਆ। ਪਰ ਐਨੀਵੇ, ਜਿਹੜੀ ਤੁਹਾਡੀ ਗੱਲ ਸੀ ਵੀ ਉਹ ਜਿਹੜਾ ਵੱਡਾ ਖਤਰਾ ਸਾਡੇ ਦਰਿਆਵਾਂ 'ਚ ਡੈਮ ਦੇ ਵਿੱਚ ਇੰਨੀ ਸਿਲਟ ਹੈ, ਉਹ ਸਗੋਂ ਡੈਮ ਜਿਹੜਾ ਟੁੱਟਣਾ ਉਹਦੇ ਜਿਹੜਾ ਮਿੱਟੀ ਪਿੱਛੇ ਜਮ੍ਹਾਂ ਹੋ ਰਹੀ ਹੈ, ਇੱਕ ਤਾਂ ਉਹ 'ਚ ਪਾਣੀ ਨੂੰ ਹੋਲਡ ਕਰਨ ਦੀ ਕਪੈਸਿਟੀ ਘੱਟ ਗਈ। ਜਿਹੜੇ ਹੜ੍ਹ ਤਾਂ ਆਉਣਗੇ ਕਿਉਂਕਿ ਉਹ ਪਾਣੀ ਜੇ ਉਹ ਫਿਲਟ ਨਾ ਹੁੰਦੀ ਤਾਂ ਹੜ੍ਹ ਉਹਨਾਂ ਨੂੰ ਗੇਟ ਖੋਲਣ ਦੀ ਲੋੜ ਨਹੀਂ ਸੀ ਪੈਣੀ। ਅਤੇ ਦੂਸਰਾ ਉਹ ਪਾਣੀ ਜਿਹੜਾ ਤੁਹਾਡਾ ਡੈਮ ਉਹਦੇ ਪਿੱਛੇ ਉਹਨਾਂ ਉਹਦਾ ਪ੍ਰੈਸ਼ਰ ਹੈ ਮਿੱਟੀ ਦਾ, ਪਹਾੜ ਬਣੀ ਜਾ ਰਿਹਾ। ਸੋ ਜਿਹੜੇ ਸਾਰੇ ਡੈਮ ਨੇ ਸਾਡੇ ਹਾਲੇ ਕਿ ਅਸੀਂ ਬਹੁਤ ਉਤਸ਼ਾਹ ਨਾਲ ਬਣਾ ਰਹੇ ਹਾਂ, ਖਾਸ ਕਰਕੇ ਜੰਮੂ ਕਸ਼ਮੀਰ 'ਚ ਨਵੇਂ ਬੜੇ ਵੱਡੇ ਵੱਡੇ ਬਣ ਰਹੇ ਨੇ, ਪਰ ਇਹਨਾਂ ਦਾ ਖਤਰਾ ਇੰਨਾ ਵੱਡਾ ਹੈ ਬਈ ਇਹਨਾਂ ਨੂੰ ਸਾਨੂੰ ਦੁਬਾਰਾ ਸੋਚਣ ਦੀ ਲੋੜ ਹੈ। ਅਤੇ ਜਲਵਾਯੂ ਤਬਦੀਲੀ ਅਤੇ ਜਿਹੜੀ ਆਲਮੀ ਤਪਸ਼ ਹੈ ਉਹਦਾ ਇਹ ਰੋਲ ਹੈ ਕਿ ਉਹਨੇ ਇਹ ਜਿਹੜਾ ਖਤਰਾ ਸੀ ਉਹਨੂੰ ਖਿੱਚ ਕੇ ਬਹੁਤ ਨੇੜੇ ਲੈ ਆਉਂਦਾ, ਜਿਵੇਂ ਕਿ ਨੇਪਾਲ ਦੇ ਵਿੱਚ ਹੋਇਆ।
2: ਸੋ ਇਹਦੇ 'ਚ ਹੋਰ ਸਮੱਸਿਆਵਾਂ ਵੀ ਜਿੱਦਾਂ ਆਪਾਂ ਜੇ ਯੂਰਪ ਦੇ ਲਿਹਾਜ਼ ਦੇ ਨਾਲ ਗੱਲ ਸ਼ੁਰੂ ਹੋਈ ਉਸ ਹਿਸਾਬ ਨਾਲ ਵੇਖੀ ਤਾਂ ਕਹਿੰਦੇ ਨੇ ਕਿ ਡਿਪੈਂਡ ਕਰਦਾ 50 ਤੋਂ 100 ਸਾਲ ਦੇ ਦਰਮਿਆਨ ਇਹਨਾਂ ਦੀ ਕਿਤੇ ਏਜ ਹੁੰਦੀ ਹੈ। ਅਤੇ ਪਰ ਜੇ ਆਪਾਂ ਹੁਣ ਗੱਲ ਕਰੀਏ ਆਪਣੇ ਜਿਹੜੇ ਭਾਖੜਾ ਡੈਮ ਦੀ, ਤਾਂ 1908 ਦੇ ਵਿੱਚ ਮੈਂ ਵੇਖ ਰਿਹਾ ਵਾਂ ਕਿ ਇਹਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਇਹ। ਸੋ ਉਸ ਤੋਂ ਬਾਅਦ ਫਿਰ ਵੇਖੀਏ ਤਾਂ ਵੈਸੇ ਵੀ ਇਹ ਖਤਰਨਾਕ ਹੋ ਗਿਆ ਫਿਰ।
3: ਹਾਂਜੀ, ਇਹਦਾ ਨੀਂਹ ਪੱਥਰ ਰੱਖਿਆ ਸੀ ਪਰ ਪੂਰਾ ਬਣਿਆ ਜਦੋਂ 1952-53 ਕਰੀਬ ਬਣਿਆ। ਸੋ ਸਾਡੇ ਕੋਲ 100 ਸਾਲ ਪੂਰਾ ਨਹੀਂ ਹੋਇਆ, 100 ਸਾਲ ਦੀ ਇਹਨਾਂ ਦੀ ਉਮਰ ਹੁੰਦੀ ਆ। ਤੇ ਪਰ ਇਹ ਜਿਹੜੇ ਜਿਹੜੇ ਜਿਹੜੀ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਦਾ ਸੰਕਟ ਹੈ, ਉਹਨੇ ਉਹ 100 ਸਾਲ ਦਾ ਵੀ ਖਿਆਲ ਨਹੀਂ ਰੱਖਣਾ। ਜਿਹੜੇ ਨੇਪਾਲ ਦੇ ਵਿੱਚ ਟੁੱਟੇ ਨੇ ਉਹ ਤਾਂ ਹਾਲੇ 20-20 ਸਾਲ ਦੇ ਵੀ ਨਹੀਂ ਸੀਗੇ, ਕਿਉਂਕਿ ਜਿਹੜਾ ਉਹ ਜਦੋਂ 300 ਫੁੱਟ ਉੱਚੀ ਇੱਕ ਪੂਰੀ ਸੀਮੈਂਟ ਦੀ ਲਹਿਰ ਆ ਰਹੀ ਹੋਵੇ ਅਤੇ ਉਹਦੀ ਸਪੀਡ ਹੋਵੇ 300 ਕਿਲੋਮੀਟਰ ਪ੍ਰਤੀ ਘੰਟਾ, ਉਹਦੇ ਸਾਹਮਣੇ ਦੁਨੀਆਂ ਦਾ ਕੋਈ ਡੈਮ, ਕੋਈ ਤਾਕਤ, ਕੋਈ ਪਹਾੜ ਕੁਛ ਨਹੀਂ ਟਿਕ ਸਕਦਾ।
2: ਉਹ ਇੱਕ ਅਲੱਗ
3: ਵਿੱਚ ਇੰਨੀ ਬਲਵਾਨ ਆ।
2: ਬਿਲਕੁਲ। ਸੋ ਇਹਦੇ ਵਿਸ਼ੇ ਉੱਤੇ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ, ਇਹ ਕੀ ਇੱਥੋਂ ਤੱਕ ਵੀ ਸਮੱਸਿਆ ਆ ਸਕਦੀਆਂ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ। ਅਤੇ ਜਿਹੜੀ ਇਹ ਆਪਾਂ ਭਾਖੜਾ ਡੈਮ ਦੀ ਗੱਲ ਕਰ ਰਹੇ ਹਾਂ, 1908 ਦੇ ਵਿੱਚ ਕਹਿੰਦੇ ਕਿ ਮੁੱਢਲਾ ਵਿਚਾਰ ਜਿਹੜਾ ਇਹ ਸਾਹਮਣੇ ਆਇਆ, ਉਸ ਤੋਂ ਬਾਅਦ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 1963 ਦੇ ਵਿੱਚ ਜਾ ਕੇ ਅਤੇ ਸੰਪੂਰਨ ਹੋਇਆ। ਸੋ ਉਸ ਲਿਹਾਜ਼ ਦੇ ਨਾਲ ਆਪਾਂ ਵੇਖੀਏ ਕਿ ਯੂਰਪ ਦੇ ਵਿੱਚ ਇਹੋ ਹੀ ਹਵਾਲੇ, US ਦੇ ਵਿੱਚ ਇਹੋ ਹਵਾਲੇ ਦੇ ਕੇ ਇਹਨਾਂ ਨੂੰ ਤੋੜਿਆ ਗਿਆ ਕਿ 50-100 ਦੇ ਦਰਮਿਆਨ ਇਹਨਾਂ ਦੀ ਜਿਹੜੀ ਉਮਰ ਆ। ਅਤੇ ਮੈਨੂੰ ਲੱਗਦਾ ਆਪਣੇ 'ਤੇ ਵੀ ਧਿਆਨ ਨਹੀਂ ਸ਼ਾਇਦ ਦਿੱਤਾ ਜਾਊਗਾ, ਚਲੋ ਹਾਲੇ ਤਾਂ ਸਮਾਂ ਬਚਿਆ ਵਾ, ਪਰ ਉਸ ਤੋਂ ਬਾਅਦ ਇਹ ਵੀ ਸ਼ਾਇਦ ਚੀਜ਼ਾਂ ਨਜ਼ਰਅੰਦਾਜ਼ ਕੀਤੀਆਂ ਜਾਣ। ਜੇਕਰ ਉਹਦੇ ਉਸ ਪਾਸੇ ਨੂੰ ਧਿਆਨ ਦੇਣਾ ਹੀ ਆ ਤਾਂ ਫਿਰ ਹੁਣ ਗੱਲਾਂ ਬਾਤਾਂ ਸ਼ੁਰੂ ਸ਼ਾਇਦ ਹੋ ਜਾਣੀਆਂ ਚਾਹੀਦੀਆਂ ਸੀ। ਕੀ ਇਸ ਪਾਸੇ ਨੂੰ ਕੋਈ ਵਿਚਾਰ ਸ਼ੁਰੂ ਵੀ ਹੋਏ ਨੇ ਕਿ ਨਹੀਂ ਹਲੇ?
3: ਬਿਲਕੁਲ ਨਹੀਂ, ਬਿਲਕੁਲ ਨਹੀਂ। ਉੱਥੇ ਤਾਂ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਹੈ, ਜਿਹੜੇ ਉੱਥੋਂ ਦੇ ਇੰਜੀਨੀਅਰ ਕੰਮ ਕਰਦੇ ਨੇ ਜਾਂ ਜਿਹੜੇ ਆਫਿਸਰ ਕੰਮ ਕਰਦੇ ਨੇ, ਪੋਲੀਟੀਸ਼ੀਅਨ ਤਾਂ 4 ਸਾਲ ਲਿਆਉਂਦੇ ਚਲੇ ਜਾਂਦੇ ਨੇ, ਮੁੜ ਕੇ ਕਿਹੜਾ ਪੁੱਛਦਾ। ਪਰ ਜਿਹਨਾਂ ਨੇ 20-20 40-40 ਸਾਲ ਦੀ ਨੌਕਰੀ ਆ, ਜਿਹਨਾਂ ਦਾ ਕੰਮ ਹੀ ਡੈਮ ਦੀ ਦੇਖਭਾਲ ਕਰਨਾ, ਉਹਨਾਂ ਨਾਲ ਮੈਂ ਗੱਲ ਕਰਦਾ। ਮੇਰੇ ਕਈ ਕੋਲੀਗ, ਮੈਂ ਵੀ ਇੰਜੀਨੀਅਰਿੰਗ ਕੀਤੀ ਹੈ, ਮੇਰੇ ਕਈ ਕੋਲੀਗ ਇੰਜੀਨੀਅਰ ਬਣਨ ਤੋਂ ਬਾਅਦ ਉੱਥੇ ਲੱਗੇ ਰਹੇ, ਉਹ ਕਹਿੰਦੇ ਜੀ ਇਹ ਤਾਂ ਕਿਸੇ ਦੇ ਮੁੱਦੇ 'ਤੇ ਹੈ ਹੀ ਨਹੀਂ ਹੈ ਕਿ ਇਹਨੂੰ 100 ਸਾਲ ਤੋਂ ਬਾਅਦ ਇਹਦਾ ਕੀ ਕਰਨਾ, ਇਹਦੀ ਤਾਂ ਗੱਲਬਾਤ ਵੀ ਨਹੀਂ ਹੈ ਵੀ ਜਾਂ ਇਹ 100 ਸਾਲ ਤੱਕ ਰਹੇਗਾ ਵੀ ਕਿ ਨਹੀਂ ਰਹੇਗਾ। ਉਹ ਤਾਂ ਰੋਜ਼ਮਰਾਂ ਦੀਆਂ ਜਿਹੜੀਆਂ ਸਾਡੀਆਂ ਲੜਾਈਆਂ ਝਗੜੇ ਨੇ, ਪੰਜਾਬ ਨੂੰ ਆਹ ਮਿਲ ਗਿਆ ਪਾਣੀ, ਹਰਿਆਣੇ ਨੂੰ ਇੰਨਾ ਮਿਲ ਗਿਆ, ਇਹਦੀ ਬਿਜਲੀ ਹਿਮਾਚਲ ਨੂੰ ਕਿਉਂ ਜ਼ਿਆਦਾ ਚੱਲ ਗਈ, ਇੱਦਾਂ ਇਹਦੇ ਵਿੱਚ ਉਹਨਾਂ ਦਾ ਸਾਰਾ ਟਾਈਮ ਨਿਕਲ ਜਾਂਦਾ, ਜਾਂ ਜਿਹੜੀਆਂ ਹੋਰਨਾਂ 'ਤੇ ਕੇਸ ਚੱਲਦੇ ਨੇ। ਪਰ ਜਿਹੜੀਆਂ ਇਹ ਗੱਲਾਂ ਨੇ, ਸੋ ਇਹ ਬਾਈ ਜੀ ਮਤਲਬ ਜਿਹੜੀ ਕਰਪਸ਼ਨ ਹਮੇਸ਼ਾ ਹੀ ਹਰ ਸਮਾਜ 'ਚ ਹੁੰਦੀ ਹੈ ਅਤੇ ਹਰ ਵੇਲੇ ਰਹਿੰਦੀ ਆ, ਪਰ ਜਿਸ ਪੱਧਰ 'ਤੇ ਕਰਪਸ਼ਨ ਇੰਡੀਆ ਵਾਲੇ ਲੈ ਕੇ ਚਲੇ ਗਏ, ਇਹਨੂੰ ਮਨੁੱਖ ਇਤਿਹਾਸ 'ਚ ਤਾਂ ਕੋਈ ਮਿਸਾਲ ਨਹੀਂ। ਜਿਵੇਂ ਤੁਹਾਨੂੰ ਮੈਂ ਦੋ ਗੱਲਾਂ ਦੱਸੀਆਂ ਨੇ ਵੀ ਤੁਸੀਂ ਆਪ ਤੋਂ ਸਭ ਤੋਂ ਵਧੀਆ ਪਵਿੱਤਰ ਸਥਾਨ ਦੇ ਉੱਤੇ ਜਿਹੜੇ ਲੋਕ ਸ਼ਰਧਾ ਦੇ ਨਾਲ ਆਉਂਦੇ ਨੇ, ਤੁਸੀਂ ਉਹਨਾਂ ਨੂੰ ਪ੍ਰਸਾਦ ਦੀ ਥਾਂ 'ਤੇ ਕੈਮੀਕਲ ਖਵਾਈ ਜਾਓ,
2: ਉਹੀ ਜਿਹੜਾ ਲੱਗੇ ਰਹਿੰਦਾ ਉਹਦਾ ਡਰ ਹੋਰ ਨਿਕਲ ਜਾਂਦਾ। ਉਹ ਹੋਰ ਘੱਟ
3: ਬਿਲਕੁਲ ਇੰਜ
2: ਦੂਰ
3: ਤੁਸੀਂ
2: ਹੋ
3: ਕਹਿ ਲਓ,
2: ਜਾਂਦਾ।
3: ਪਰ
2: ਬਿਲਕੁਲ
3: ਇਹ ਇਹ ਸਾਨੂੰ ਕਿਉਂਕਿ ਇਹਦੀ ਸਜ਼ਾ ਕੋਈ ਨਹੀਂ ਹੈ ਜਿਹੜਾ ਫੜਿਆ ਜਾਂਦਾ, ਸਾਡੇ ਤਾਂ ਮਾਣ ਹੈ। ਚੰਡੀਗੜ੍ਹ 'ਚ ਮੈਂ ਪੜ੍ਹਿਆ, ਚੰਡੀਗੜ੍ਹ 'ਚ ਇਹ ਲੋਕ ਮਾਣ ਨਾਲ ਕਹਿੰਦੇ ਸੀ ਜੀ ਫਲਾਨੇ ਸਟੂਡੈਂਟ ਦੇ ਡੈਡੀ ਦੇ ਘਰ ਅੱਜ ਰੇਡ ਹੋਈ ਹੈ, ਇਹਦਾ ਮਤਲਬ ਉਹਦੇ ਕੋਲ ਖਾਫੀ ਪੈਸੇ ਜਿਹੜੀ ਰੇਡ ਹੋਈ ਹੈ। ਸੋ ਅਸੀਂ ਤਾਂ ਉਹਨਾਂ ਨੂੰ ਅਸੀਂ ਤਾਂ ਜਿਹੜੀਆਂ ਬੇਸ਼ਰਮੀ ਵਾਲੀਆਂ ਜਿਹੜੀਆਂ ਸ਼ਰਮ ਵਾਲੀਆਂ ਗੱਲਾਂ ਨੇ, ਆਪਾਂ ਨੂੰ ਅਸੀਂ ਉਹਨਾਂ ਦੀਆਂ ਫੀਤੀਆਂ ਲਾ ਕੇ ਬਣਾ ਕੇ ਆਪਣੇ ਲਾਈਆਂ ਹੋਈਆਂ ਨੇ। ਜਿਹੜੇ ਪੁਲਿਸ ਆਫਿਸਰ ਫੜੇ ਜਾਂਦੇ ਨੇ, ਮੁਕੱਦਮੇ ਚੱਲਦੇ ਨੇ, ਉਹਨਾਂ ਦੇ ਬੱਚੇ ਤਾਂ ਬੜੀਆਂ ਵਧੀਆ ਕਾਰਾਂ 'ਚ ਤੁਰੇ ਫਿਰਦੇ ਆ। ਹਾਂਜੀ ਸਾਡੇ ਡੈਡੀ ਤੇ ਚੱਲਦਾ ਕੇਸ, ਬਸ ਦੇਖੋ ਪੰਜ ਪੰਜ ਸੌ ਪਿੱਛੇ ਜੇ ਕੇਸ ਚੱਲਿਆ ਸੀ ਉਹਦੇ, ਫਿਰ 300 ਤੋਂ ਵੱਧ ਕੋਠੀਆਂ ਨੇ ਪੰਜਾਬ 'ਚ ਉਹਨਾਂ ਉਸ ਬੰਦੇ ਦੀਆਂ। ਦੱਸੋ ਤੁਸੀਂ ਕੀ ਕਰੋਗੇ, ਮਾਂ 'ਚੋਂ ਲੁੱਟ ਕੇ ਆਈਆਂ ਨਾ ਉਹ।
2: ਬਿਲਕੁਲ ਬਿਲਕੁਲ। ਸੋ ਇਹ ਸੋਚ ਵਿਚਾਰ ਜਿਹੜਾ ਆਮ ਲੋਕਾਂ ਨੂੰ ਹੀ ਕਰਨਾ ਪਊਗਾ। ਸੋ ਸਾਡੀਆਂ ਉੱਥੇ ਤੰਦਾਂ ਜੁੜੀਆਂ ਨੇ, ਅਤੇ ਅੱਜ ਨਹੀਂ ਤਾਂ ਕੱਲ੍ਹ ਇਹ ਦੁਬਾਰਾ ਤੋਂ ਗੱਲਾਂ ਫਿਰ ਚਰਚਾ ਦੇ ਵਿੱਚ ਆਉਣੀਆਂ ਹੀ ਨੇ, ਕਿਉਂਕਿ ਜਿਸ ਸਮੇਂ ਮੈਂ ਵੇਖ ਰਿਹਾ ਕਿ ਜਿਸ ਸਮੇਂ ਬਣੇ ਸੀ ਉਸ ਸਮੇਂ ਵੀ ਕਹਿੰਦੇ ਨੇ ਕਿ ਕਾਫੀ ਨੁਕਸਾਨ ਹੋਇਆ। ਜੇ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਉਦੋਂ ਵੀ, ਉਦੋਂ ਦੀ ਅਖਬਾਰ ਮੈਂ ਵੇਖ ਰਿਹਾ, ਉਹ 339 ਕਹਿੰਦੇ ਪਿੰਡ ਉੱਜੜ ਗਏ ਅਤੇ 90,000 ਤੋਂ ਵੱਧ ਲੋਕ ਬੇਘਰ ਹੋ ਗਏ, ਅਤੇ ਫਿਰ ਜਾ ਕੇ ਡੈਮ ਹੋਣ ਦੇ ਵਿੱਚ ਆਇਆ। ਅਤੇ ਕੁਛ ਲੋਕ ਉਦੋਂ ਵੀ ਆ ਇਤਰਾਜ਼ ਜਤਾ ਰਹੇ ਨੇ ਕਿ ਇਹ ਆਪਾਂ ਤਰੱਕੀ ਵੱਲ ਨੂੰ ਜਾ ਰਹੇ ਹਾਂ ਜਾਂ ਆਪਾਂ ਉਜਾੜੇ ਵੱਲ ਨੂੰ ਜਾ ਰਹੇ ਹਾਂ। ਅਤੇ ਹੁਣ ਆਪਾਂ ਉਹਨੂੰ ਜਿਹੜਾ ਢੋ ਫਿਰ ਗੱਲ ਇਹ ਕਰ ਰਹੇ ਹਾਂ ਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਆ। ਇਹ ਗੱਲ 1974 ਦੀ ਆ, ਇਹ ਜਿਹੜੀ ਅਖਬਾਰਾਂ ਦੇ ਵਿੱਚ ਛਪੀਆਂ ਨੇ ਉਦੋਂ, ਅਤੇ ਰੌਲਾ ਰੱਪਾ ਪਿਆ ਉਹ ਹੋ ਗਿਆ ਸਾਰਾ। ਪਰ ਹੁਣ ਅੱਗੇ ਕੀ, ਕਿਉਂਕਿ ਇਹ ਵੀ ਲਗਾਤਾਰ ਆਪਾਂ ਵੇਖਦੇ ਹਾਂ ਦੋਸ਼ ਲੱਗਦੇ ਰਹੇ, ਜਦੋਂ ਆਪ ਹੁਣ ਵੀ ਹੜ ਆਇਆ ਜਾਂ ਪਹਿਲਾਂ ਵੀ, ਕਿ ਜਾਣ ਬੁੱਝ ਕੇ ਵੀ ਇਹ ਕਰੀ ਜਿਹੜਾ ਇੱਕ ਤਬਕਾ ਇਸ ਚੀਜ਼ 'ਤੇ ਵੀ ਇਤਰਾਜ਼ ਕਰਦਾ ਕਿ ਪੰਜਾਬ ਨੂੰ ਲਤਾੜਨ ਦੇ ਲਈ ਵੀ ਕਈ ਵਾਰੀ ਪਾਣੀ ਛੱਡ ਦਿੱਤਾ ਜਾਂਦਾ।
3: ਦੇਖੋ ਜੀ, 349 ਪਿੰਡਾਂ ਨੂੰ ਉਜਾੜਨਾ ਤਰੱਕੀ ਕਦੇ ਵੀ ਨਹੀਂ ਕਿਹਾ ਜਾ ਸਕਦਾ। ਇਹ ਸਾਡੀ ਜਿਹੜੀ ਬਰਬਾਦੀ ਹੈ ਉਹਦੀ ਜੜ ਇੱਥੇ ਹੀ ਹੈ ਕਿ ਜਦੋਂ ਅਸੀਂ 349 ਪਿੰਡਾਂ ਨੂੰ ਉਜਾੜਨਾ ਆਪਣੀ ਤਰੱਕੀ ਗਿਣ ਲਿਆ, ਤੇ ਉਹਦੇ ਵਿੱਚੋਂ ਫਿਰ ਇਹ ਨਿਕਲਣੀ ਸੀ, ਉਹ ਤਰੱਕੀ ਹੈ ਹੀ ਨਹੀਂ ਸੀ। ਦੂਜੀ ਗੱਲ ਜਿਹੜੀ ਹੈ ਪੰਜਾਬ ਨੂੰ ਉਜਾੜਨ ਲਈ, ਇਹ ਜਿਹੜੀਆਂ ਉੱਥੇ ਸਾਜ਼ਿਸ਼ਾਂ ਨੇ ਇਹ ਪੋਲੀਟੀਕਲ ਬੰਦੇ ਕਰਦੇ ਨੇ। ਮੇਰੀ ਉਮਰ 60 ਸਾਲ ਹੈ ਜੀ, ਮੈਨੂੰ 10 ਸਾਲ ਦੀ ਉਮਰ ਤੋਂ ਬਾਅਦ ਪੂਰਾ ਚੇਤਾ ਹੈ ਜਦੋਂ ਦੀ ਮੈਂ ਫੁਰਤ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ 'ਚ ਸਿੱਖ ਧਰਮ ਨੂੰ ਖਤਰਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਖਤਰਾ ਹੈ। ਜਿੰਨੀਆਂ ਪੰਜਾਬੀ ਦੀਆਂ ਫਿਲਮਾਂ ਅੱਜ ਬਣਦੀਆਂ, ਜਿੰਨੀਆਂ ਪੰਜਾਬੀ ਦੀਆਂ ਕਿਤਾਬਾਂ ਅੱਜ ਛਪਦੀਆਂ, ਜਿੰਨੀਆਂ ਪੰਜਾਬੀ ਦੇ ਗੀਤ ਅੱਜ ਆਉਂਦੇ, ਜਿੰਨੇ ਪੰਜਾਬੀ ਦੇ ਅਮੀਰ ਗੀਤ ਗਾਉਣ ਵਾਲੇ ਨੇ, ਅੱਜ ਤਾਂ ਕਦੀ ਨਹੀਂ ਰਹੇ। ਪਰ ਪੰਜਾਬੀ ਨੂੰ ਫਿਰ ਖਤਰਾ, ਇਹ ਉਹ ਲੋਕ ਨੇ ਜਿਹਨਾਂ ਦੀ ਰੋਟੀ ਪਾਣੀ ਇਸੇ ਤੋਂ ਚੱਲਦਾ। ਕੋਈ ਦੂਜੀ ਗੱਲ, ਜਿਹੜੀਆਂ ਇਹ ਭਾਖੜਾ BBMB ਹੈ, ਜਿੰਨੀਆਂ ਵੀ ਜਿਹੜੀਆਂ ਆਫਿਸਰ ਦੀਆਂ ਇੰਜੀਨੀਅਰ ਦੀਆਂ ਬੋਡੀਜ਼ ਨੇ ਜਿਹੜੀਆਂ ਚਲਾਉਂਦੀਆਂ ਨੇ, ਉਹ ਬੋਡੀ ਦੇ ਵਿੱਚ ਸਾਡੇ ਪੰਜਾਬੀ ਵੀ ਨੇ, ਸਾਡੇ ਸਰਦਾਰ ਵੀ ਨੇ। ਕਿਹੜਾ ਬੰਦਾ ਹੈ ਪੰਜਾਬ ਨਾਲ ਜਿਹੜਾ ਜੁੜਿਆ ਹੋਇਆ ਉਹ ਕਹੂਗਾ ਕਿ ਮੈਂ ਪੰਜਾਬ ਨੂੰ ਦੋਸਤਾ? ਇਹ ਇੱਕ ਬੰਦੇ ਜਿਹੜਾ ਏਡੀਆਂ ਵੱਡੀਆਂ ਕੋਨਸਪਰੇਸੀ ਹੁੰਦੀਆਂ ਉਹ ਉੱਥੇ ਵਾਪਰਨ ਦੀ ਸੰਭਾਵਨਾ ਜਿੱਥੇ ਇੱਕ ਬੰਦੇ ਦੇ ਹੱਥ 'ਚ ਹੋਵੇ, ਇੱਕ ਬੰਦੇ ਨੇ ਬੰਬ ਚਲਾਤਾ। ਹੁਣ ਇਹ ਤਾਂ ਹੁਣ ਤੁਸੀਂ ਜੇ ਲੈ ਲਓ, ਆਪਾਂ ਨੂੰ ਇਹਦੀ ਗੱਲ ਕਰਨੀ ਚਾਹੀਦੀ, ਫਿਰ ਆਪਾਂ ਕਿਸੇ ਦਿਨ ਕਰਾਂਗੇ ਵੀ ਇਹ ਕੋਨਸਪਰੇਸੀ ਤੁਸੀਂ ਕਿੱਦਾਂ ਫੈਲਾਈਆਂ ਜਾਂਦੀਆਂ ਅਤੇ ਤੋਂ ਬਚਣਾ ਕਿਵੇਂ ਚਾਹੀਦਾ। ਜੇ ਕਿਸੇ ਨੂੰ ਬਣਾਇਆ ਤਾਂ ਮਤਲਬ ਦਿੱਲੀ ਤੋਂ ਫੈਸਲਾ ਆਇਆ, ਦਿੱਲੀ ਵਾਲਾ ਬੰਦਾ ਆਪ ਥੋੜ੍ਹਾ ਆਇਆ ਹੋਊਗਾ, ਉਹਨੇ ਕਿਸੇ ਨੂੰ ਫੋਨ ਕੀਤਾ, ਈਮੇਲ ਕੀਤੀ, ਉਹ ਕਿਸੇ ਨੇ ਪੜ੍ਹੀ, ਉਹਨੇ ਗਾਂਹ ਦੱਸੀ, ਗੇਟ ਖੋਲਣ ਵਾਲਾ ਕੋਈ ਆ, ਮੀਟਿੰਗ ਕਰਨ ਵਾਲਾ ਕੋਈ ਆ, ਉੱਥੇ ਸਾਈਨ ਕਰਨ ਵਾਲਾ ਇੰਜੀਨੀਅਰ ਕੋਈ ਆ, ਘੱਟੋ ਘੱਟ ਉੱਪਰੋਂ ਦਿੱਲੀ ਤੋਂ ਲੈ ਕੇ ਗੇਟ ਖੋਲਣ ਵਾਲੇ ਘੱਟੋ ਘੱਟ 50 ਬੰਦੇ ਉਹਦੀਆਂ ਪਰਤਾਂ ਹੋਣਗੀਆਂ, 50 ਬੰਦਿਆਂ ਦੇ 100 ਬੰਦਾ ਉਹਦੇ ਨਾਲ ਜੁੜਿਆ ਹੋਏਗਾ। ਇਹ ਹੋ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਹੈ। ਇਹ ਸਾਨੂੰ ਇਹ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਨੂੰ ਕਦੋਂ ਇਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਇਹਨਾਂ ਨੂੰ ਫੈਲਾਉਂਦੇ ਹਾਂ, ਹੈ ਨਾ, ਸਵਾਦ ਹੀ ਜਦੋਂ ਗੱਲ ਕਰਦੇ ਹਾਂ ਤੇ ਜੋ ਹੋਰ ਫੈਲ ਗਈ, ਤੇ ਇਹ ਬਹੁਤ ਖਤਰਨਾਕ ਹੈ। ਇਹਨਾਂ ਦੇ ਸਿੱਟੇ ਬੜੇ ਨੇ, ਇਹ ਹਮੇਸ਼ਾ ਹੀ ਮੁੜ ਕੇ ਧਰਮ ਨਾਲ ਜੋੜੀਆਂ ਜਾਂਦੀਆਂ, ਮੁੜ ਕੇ ਉਹ ਇਹ ਤਾਂ ਕੀਤਾ ਜਾਂਦਾ ਕਿਉਂਕਿ ਇੱਥੇ ਸਿੱਖ ਰਹਿੰਦੇ ਨੇ, ਤੇ ਉਹ ਤਾਂ ਕੀਤਾ ਕਿਉਂਕਿ ਇੰਜੀਨੀਅਰ ਜਿਹੜਾ ਸੀ ਉਹ ਸਿੱਖ ਨਹੀਂ ਸੀ। ਇਹ ਬਹੁਤ ਖਤਰਨਾਕ ਗੱਲਾਂ ਨੇ ਔਰ ਇਹਨਾਂ ਦਾ ਕੋਈ ਵਜ਼ਨ ਨਹੀਂ, ਕੋਈ ਇਹਨਾਂ ਦੀ ਹਕੀਕਤ ਨਹੀਂ।
2: ਬਿਲਕੁਲ। ਸੋ ਅੱਗੇ ਤੋਂ ਅੱਗੇ ਹੋਰ ਤੰਦਾਂ ਖੁੱਲਦੀਆਂ ਜਾਂਦੀਆਂ ਨੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ।
3: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ
2: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਜੇਕਰ ਤੁਸੀਂ ਹੋਰ ਸਾਰੇ ਬਾਕੀ ਦੇ ਪ੍ਰੋਗਰਾਮ ਵੀ ਪਿਛਲੇ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਛੱਡੋ ਅਤੇ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ ਧਿਆਨ ਰੱਖੋ। ਸਭ ਦਾ ਬਣਦਾ ਯੋਗਦਾਨ ਆਪਣੇ ਆਪਣੇ ਤਰੀਕੇ ਦੇ ਨਾਲ ਤੁਸੀਂ ਪਾਉਂਦੇ ਰਹੋ। ਧੰਨਵਾਦ।

0: ਉਸ ਕਮਲੀ ਜਿਹੀ ਦਾ ਫਿਕਰ ਬੜਾਏ।
1: ਬਹੁਤ ਸੋਹਣਾ ਗਾਣਾ ਗੁਰਸ਼ਬਦ ਭਾਈ, ਪਰ ਮੈਂ ਗੱਲ ਦੱਸਦਾ, ਹੁਣ ਫਿਕਰ ਕਰਨੀ ਬੰਦ ਕਰ ਦੋ, ਅਗਲੀ ਮੂਵ ਔਨ ਕਰ ਗਈ ਹੋਣੀ ਹੈ
2: ਪਰ
1: ਚਲੋ ਖੈਰ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਆ ਗਿਆ ਜੀ ਬਲਕੀਰਤ। ਤੇ ਤੁਹਾਨੂੰ ਪਤਾ ਟਾਈਮ ਕੀ ਹੈ? ਟਾਈਮ ਹੈ ਜੀ ਨਿਊ ਐਪੀਸੋਡ, ਨਿਊ ਗੱਲਬਾਤ ਆਫ ਬੋਇਜ਼ ਮੀਟ ਅਪ। ਯਾਰ ਕਿਵੇਂ ਹੋ ਸਾਰੇ, ਠੀਕ ਠਾਕ? ਆਲ ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਜਵਾਬ ਦਿੰਦਾ, ਕਿਉਂਕਿ ਤ੍ਰਾਸਦੀ ਇਹ ਹੈ ਕਿ ਰਿਕਾਰਡਿੰਗ ਹੈ ਤੇ ਕਿਤੇ ਜਾ ਕੇ ਚੱਲਣਾ।
1: ਤ੍ਰਾਸਦੀ ਜੀ ਤੁਸੀਂ ਆ ਗਏ, ਤ੍ਰਾਸਦੀ
2: ਕੈਂਸਲ ਕਰ ਦੋ,
1: ਵਾਪਸ ਆਓ, ਵਾਪਸ ਆਓ।
2: ਚੱਕਰ ਇਹ ਹੈ ਕਿ ਸਾਰੇ ਠੀਕ ਨੇ,
1: ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਦੱਸ ਦਿੰਦਾ,
1: ਗੁੱਡ,
2: ਕਿ ਰਾਜੀ ਖੁਸ਼ੀ ਨੇ ਕਹਿਣ ਨੇ ਆਪਣਾ ਆਪਣਾ ਕੰਮ ਕਰ ਰਹੇ ਨੇ।
1: ਅੱਛੀ ਗੱਲ,
2: ਉੱਠ ਕੇ ਕੰਮ ਤੇ ਜਾ ਰਹੇ ਨੇ, ਸ਼ਾਮ ਨੂੰ ਆ ਕੇ ਇੱਕ ਅੱਧਾ ਲਾ ਕੇ ਪੈ ਰਹੇ ਨੇ,
1: ਹਾਏ
2: ਪਾਣੀ ਖਾ ਰਹੇ ਨੇ।
1: ਜ਼ਰੂਰੀ ਹੈ,
2: ਜਿਹੜੇ ਨੌਨ ਵੈਜ ਨੇ ਉਹ ਚਿਕਨ ਲੈਮ ਗੋਟ ਖਾ ਰਹੇ ਨੇ, ਤੇ ਜਿਹੜੇ ਵੈਜੀਟੇਰੀਅਨ ਨੇ ਉਹ ਵਿਚਾਰੇ ਤੀਜੀ ਕੁ ਦਿਨ ਪਨੀਰ ਬਣਾ ਕੇ
1: ਬਸ
2: ਪਨੀਰ ਖਾ ਰਹੇ ਨੇ, ਜਾਂ ਫਿਰ ਮਟਰਾਂ ਚ ਪਨੀਰ ਪਾ ਲੈਂਦੇ।
1: ਹਾਂ ਸਹੀ ਗੱਲ ਹੈ
2: ਯਾਰ, ਵੇਖੋ ਗਲਤ ਨੀ।
1: ਹਾਂ ਨਹੀਂ,
2: ਪਟਾਟੋ ਵੀ ਖਾ ਸਕਦੇ ਨੇ, ਪਟਾਟੋ ਸਬਜ਼ੀ ਵੀ ਖਾ ਸਕਦੇ ਨੇ,
1: ਐਵੋਕਾਡੋ,
2: ਐਵੋਕਾਡੋ ਮਾਈਟ, ਯਾ ਵਿਚ ਇਜ਼ ਗੁੱਡ ਇਨ ਐਸਿਡਿਟੀ, ਯੂ نو
1: ਬਖਸ਼ਿਆ ਹੀ ਨਹੀਂ ਹੋਇਆ ਐਵੋਕਾਡੋ ਨੂੰ ਤਾਂ ਬਣਾ ਕੇ
2: ਖਾ ਰਹੇ ਨੇ,
1: ਸਾਗ
2: ਉਹਦੇ ਲਈ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਨੇ। ਪਰ ਇੱਕ ਗੱਲ ਹੈਗੀ ਕਿ ਸਬਜ਼ੀ ਜਿਹੜੇ ਬਣਾਉਂਦੇ ਹੋਣਗੇ ਨਾ, ਉਹ ਰੋਜ਼ ਸੋਚਦੇ ਹੋਣਗੇ ਅੱਜ ਕੀ ਬਣਾਉਣਾ।
1: ਹਾਂ, ਖਾਣ ਵਾਲਾ ਨਹੀਂ ਸੋਚਦਾ,
2: ਖਾਣ ਵਾਲੇ ਨੂੰ ਤੇ
1: ਯਾਰ ਖਾਣ ਕਹਿੰਦਾ ਓਹੋ ਅੱਜ ਇਹ ਬਣ ਗਿਆ,
2: ਖਾਣ ਵਾਲਾ ਤੇ ਖਾਣ ਲੱਗਿਆ ਸੋਚਦਾ ਵਾ।
1: ਸਹੀ ਗੱਲ ਆ,
2: ਦੋ ਵੱਧ ਖਾ ਲੈਂਦਾ ਜੇ ਵਧੀਆ ਬਣੀ ਹੋਵੇ ਜਾਂ ਆਪਣੇ ਮਤਲਬ ਸਵਾਦ ਦੀ ਜਿਹੜੀ ਤੁਹਾਨੂੰ ਫੇਵਰਟ ਲੱਗਦੀ ਆ, ਓਦਾਂ ਇੱਕ ਅੱਧੀ ਘੱਟ ਖਾ ਲਊਗਾ, ਗੁੱਸੇ 'ਚ ਖਾਂਦਾ ਨਾ, ਫਿਰ ਇੰਨਾ ਕੁ ਫਰਕ ਪੈਂਦਾ। ਕਿਉਂਕਿ ਉਹ ਵੀ ਇਹ ਸੋਚਣ ਲੱਗ ਪੈਂਦਾ ਵੀ ਯਾਰ ਜਿਹੜੀ ਪਰਸੋਂ ਸਬਜ਼ੀ ਬਣੀ ਸੀ ਨਾ, ਉਹਦੇ ਨਾਲ ਦੀ ਨਹੀਂ ਅੱਜ ਸਬਜ਼ੀ ਬਣੀ।
1: ਇਹ ਹੈ ਨਾ ਮੇਨ ਗੱਲ,
2: ਗੱਲ ਇਹੋ ਹੀ ਆ,
1: ਬੰਦਾ ਕੰਪੈਰੀਜ਼ਨ 'ਚ ਮਰ ਜਾਂਦਾ।
2: ਹਾਂ ਸਹੀ ਗੱਲ, ਕੰਪੈਰੀਜ਼ਨ ਕਰਦੇ ਹੀ ਵਧੀਆ ਲੱਗਦਾ।
1: ਜਿਹੜੇ ਕੁਲਚੇ ਇੰਡੀਆ ਹੁੰਦੇ ਆ ਨਾ,
2: ਹਾਂ ਇੱਥੇ ਨਹੀਂ,
1: ਉਹ ਇੱਥੇ ਨਹੀਂ, ਇੱਥੇ ਵੀ ਖਾ ਲਓ ਯਾਰ, ਇੱਥੇ ਵੀ ਇੰਡੀਆ ਤੋਂ ਆਏ ਬੰਦਾ ਹੀ ਬਣਾਉਂਦਾ ਪਿਆ, ਕੋਈ ਰੋਲੇ ਵਾਲੀ ਗੱਲ ਨਹੀਂ ਹੈ, ਠੀਕ ਹੀ ਹੁੰਦੇ,
2: ਇਹੀ ਹੋ ਗਿਆ ਯਾਰ, ਇੱਥੋਂ ਵਾਲੇ ਬੰਦੇ ਵੀ ਘੱਟ ਹੀ ਹੱਥ ਧੋਂਦੇ ਆ।
1: ਤਾਂ ਹੀ ਸਿਆਣੇ ਕਹਿ ਗਏ ਆ ਕਿ ਕੰਪੈਰੀਜ਼ਨ ਇਜ਼ ਦਾ ਥੀਫ ਆਫ ਜੋਏ ਮਾਈ ਫਰੈਂਡ।
2: ਹਾਂ ਇੱਦਾਂ ਹੀ ਆ ਸਰ, ਕਿਉਂਕਿ ਹਮੇਸ਼ਾ ਜਦੋਂ ਤੁਸੀਂ ਕੋਈ ਚੀਜ਼ ਨੂੰ ਇੰਜੋਏ ਕਰਨ ਲੱਗਦੇ ਹੋ ਤੇ ਉਹਦੇ ਵਿੱਚ ਭੰਗ ਪੈ ਜਾਂਦੀ ਹੈ, ਇਸੇ ਕਰਕੇ ਉਦੋਂ ਜਿਹੜੀ ਕੀਤੀ ਸੀ ਨਾ, ਉਦੋਂ ਜਿਹੜਾ ਖਾਧਾ ਸੀ ਨਾ, ਉਹ ਜਿਹੜੀ ਉਦੋਂ ਲਈ ਸੀ ਨਾ ਮੈਂ, ਉਹ ਨੀ ਅੱਜ ਮਿਲਣੀ।
1: ਆਹ ਗੱਲ ਸਹੀ ਹੈ ਤੁਹਾਡੇ,
2: ਬਿਲਕੁਲ ਠੀਕ ਗੱਲ,
1: ਉਹ ਅੱਜ ਕਿੱਥੇ ਯਾਰ, ਅੱਜ ਟਾਈਮ ਹੀ ਨੀ ਉਹ ਚੀਜ਼ ਦਾ। ਨਾ ਨਾ ਨਾ, ਸਾਡਾ ਜ਼ਮਾਨਾ ਸੀ ਯਾਰ, ਸਾਡੇ ਜ਼ਮਾਨੇ
2: ਹੋ ਗਿਆ, ਹੋ ਗਿਆ ਯਾਰ, ਅੱਧਾ ਕਿਤੇ ਬੰਦਾ ਇੱਥੇ ਹੀ ਬਹਿ ਜਾਂਦਾ ਵੀ ਯਾਰ ਮੈਨੂੰ ਨੀ ਲੱਗਦਾ ਹੁਣ ਆਪਣੇ ਹੋਣਾ, ਕਿਉਂਕਿ ਉਦੋਂ ਹੀ ਮਰ
1: ਗਿਆ, ਰਹਿ ਨੀ ਦੋ ਯਾਰ, ਕਰਨਾ ਹੀ ਕਿਉਂ ਹੈ, ਪਰ ਇਹ ਫੈਕਟ ਆ। ਸੋ ਅੱਜ ਆਪਾਂ ਜੀ ਗੱਲਬਾਤ ਇਹੀ ਕਰਨੀ ਆ ਕਿ ਯਾਰ ਬਿਨਾਂ ਗੱਲ ਦੇ ਚੱਕਰ 'ਚ ਆਪਾਂ ਕਿਉਂ ਮੂਵ ਔਨ ਨਹੀਂ ਕਰਦੇ ਚੀਜ਼ਾਂ ਤੋਂ, ਲੋਕਾਂ ਤੋਂ, ਵਸਤੂਆਂ ਤੋਂ। ਗੁਰਸ਼ਬਦ
2: ਭਾਈ ਨਹੀਂ ਕਰ ਪਾਇਆ ਹਾਲੇ ਤੱਕ, ਤੇਰਾ ਫਿਕਰ, ਜਵਾਂ ਕਾਲੇ ਹੋ ਗਏ ਨੇ ਪਰ ਗਾਣੇ ਗਾ ਰਹੇ ਨੇ,
1: ਦੇਖ ਲਓ ਗੁਰਸ਼ਬਦ ਜੀ ਮਾੜੀ,
2: ਸੋਰੀ ਟੈਨਸ਼ਨ ਨਾ ਲਿਓ ਭਾਜੀ, ਜੇ ਵੈਸੇ ਤੇ ਤੁਸੀਂ ਕਿਤੇ ਹੀ ਸੁਣਨਾ ਵਾ, ਪਰ ਜੇ ਫਿਰ ਵੀ ਤੁਹਾਨੂੰ ਗਏ ਨੇ ਸੁਣਾਤੀ ਸਾਡੀ ਇਹ ਗੱਲ, ਤੇ ਵੈਰੀ ਗੁੱਡ ਐਲਬਮ,
1: ਜਸਟ ਜੋਕਿੰਗ ਵਿਦ ਯੂ ਬ੍ਰਦਰ,
2: ਜਸਟ
1: ਜੋਕਿੰਗ,
2: ਇਟਸ ਓਕੇ, ਇਟਸ ਓਕੇ, ਕੋਨਸੈਂਟ੍ਰੇਟ ਔਨ ਯੂਰ ਵਰਕ।
1: ਹਾਂ ਹਾਂ, ਪਰ ਗੱਲ ਇਹੀ ਹੈ ਕਿ ਇਹ ਕਿਉਂ ਜ਼ਰੂਰੀ ਹੈ, ਕਾਲ ਬੈਕ ਕਰਦੇ ਰਹਿਣਾ, ਪੁਰਾਣੇ ਟਾਈਮ ਨੂੰ ਕਾਲ ਬੈਕ ਕਰਦੇ ਰਹਿਣਾ ਯਾਰ, ਕਿ ਆਪਾਂ ਪ੍ਰੈਜ਼ੈਂਟ 'ਚ, ਐਂਡ ਖਾਸ ਕਰ ਮੈਨੂੰ ਪਤਾ ਜ਼ਿਆਦਾ ਕਿਉਂ ਇਹ ਚੀਜ਼ ਤੋਂ ਕੋਫਤ ਹੁੰਦੀ ਆ, ਕੁਛ ਮਾੜਾ ਹੋਇਆ ਹੋਵੇ ਨਾ ਦਿਨ 'ਚ, ਫਿਰ ਬੰਦਾ ਵੈਂਟ ਆਊਟ ਕਰਨ ਲਈ, ਖਿੱਜ ਕੱਢਣ ਲਈ, ਹਨਾ ਦਿਲ ਦਾ ਗੁਬਾਰ ਕੱਢਣ ਲਈ, ਫਿਰ ਬੰਦਾ ਕਹਿ ਦੇ ਯਾਰ ਮੈਂ ਉੱਥੇ ਠੀਕ ਸੀ, ਯਾਰ ਮੇਰਾ ਉਹ ਮਿੱਤਰ ਜ਼ਿਆਦਾ ਬੈਟਰ ਸੀ, ਆਹ ਪੁਰਾਣੀ ਗੱਡੀ ਜ਼ਿਆਦਾ ਸਹੀ ਸੀ, ਆਹ ਜ਼ਿਆਦਾ ਤੰਗ ਕਰਦੀ ਆ, ਇਹ ਵੀ ਸੀ ਲੱਲਾ ਬੱਬਾ, ਹਨਾ ਕੁਛ ਵੀ। ਲੋਕ ਜਦੋਂ ਇੰਜੋਇਮੈਂਟ ਦੇ ਅੰਦਰ ਕਹਿੰਦੇ ਨਾ ਕਿ ਅੱਜ ਜਿਹੜਾ ਮੈਂ ਇੰਜੋਏ ਕੀਤਾ, ਅੱਜ ਜਿਹੜਾ ਮੈਨੂੰ ਗਲਤੀ ਨਾਲ ਦਿਨ ਵਧੀਆ ਟੱਕਰ ਗਿਆ, ਅੱਛਾ ਮੇਰਾ ਦਿਨ ਬੀਤ ਗਿਆ, ਇਹ ਕੁਛ ਨਹੀਂ ਜੋ ਮੈਂ ਅੱਜ ਤੋਂ 4 ਸਾਲ ਪਹਿਲੇ ਜਾਂ ਫਿਰ ਅੱਜ ਤੋਂ 40 ਸਾਲ ਪਹਿਲੇ, ਵਾਟ ਐਵਰ
2: ਤੁਸੀਂ ਵੇਖਿਆ। ਇਹਦੇ ਵਿੱਚ ਨਾ ਕਈਆਂ ਨੂੰ ਤੇ ਬਹੁਤ ਵੱਡੇ ਲੈਵਲ ਦੀ ਆਦਤ ਹੀ ਆ, ਮੈਂ ਕਹੂੰਗਾ ਕਿ ਉਹ ਹੁਣ ਹਰ ਗੱਲ 'ਚ ਇੱਦਾਂ ਕਰਦੇ ਆ, ਪਰ ਜਿਹੜਾ ਨਹੀਂ ਵੀ ਕਰਦਾ, ਜਿਹਨੂੰ ਨਹੀਂ ਵੀ ਨਾ ਆਦਤ, ਉਹਦੀ ਵੀ ਕਿਤੇ ਨਾ ਕਿਤੇ ਇਹ ਚੀਜ਼ ਨਿਕਲ ਜਾਂਦੀ ਆ। ਇਹਦਾ ਮਤਲਬ ਇਹ ਆ ਕਿ ਜ਼ਰੂਰੀ ਨਹੀਂ ਆ ਕਿ ਕੁਛ ਕੀ ਬੰਦੇ ਕਰਦੇ ਨੇ, ਇਹਦਾ ਮਤਲਬ ਵੀ ਸਾਰੇ ਆਪਾਂ ਕਿਤੇ ਨਾ ਕਿਤੇ
1: ਇਹ ਬਿਮਾਰੀ ਸਾਨੂੰ ਸਾਰਿਆਂ ਨੂੰ ਆ, ਬਟ ਡਿਗਰੀ ਦਾ ਫਰਕ ਹੈ, ਕਿਸੇ ਦੀ ਡਿਗਰੀ ਹਾਈ ਹੋ ਸਕਦੀ ਆ, ਕਿਸੇ ਦੀ ਲੋ, ਪਰ ਇਹ ਹੈ ਸਾਰਿਆਂ ਨੂੰ ਕਿ ਕੰਪੇਅਰ ਕਰਨਾ, ਪੁਰਾਣਾ ਟਾਈਮ ਨੋਸਟੈਲਜੀਆ ਜਿਹੇ 'ਚ ਵੜ ਜਾਣਾ, ਇਹ ਹੈ।
2: ਹਾਂ ਕਿਉਂਕਿ
1: ਜਿਹੜੇ ਵੀ ਤਕੜਾ ਨਸ਼ਾ,
2: ਕਿਉਂਕਿ ਜਿਹੜਾ ਕਹਿੰਦੇ ਨੇ ਦਿਮਾਗ ਹੈ ਨਾ ਆਪਣਾ, ਉਹ ਹਮੇਸ਼ਾ ਹੀ ਸਟੱਡੀ ਕਹਿੰਦੀ ਆ, ਅਸੀਂ ਤੇ ਕੀ ਕਿਸੇ ਨੂੰ ਕਹਿਣਾ, ਚਲੋ ਸਾਡਾ ਤੇ ਆਪਣਾ ਨੀ ਦਿਮਾਗ ਸਮਝਾਉਂਦਾ, ਕਹਿ ਨਹੀਂ ਜਾਂਦੇ। ਸਟੱਡੀ ਇਹੋ ਆਉਂਦੀ ਵੀ ਜਿਹੜਾ ਦਿਮਾਗ ਹੈ ਨਾ, ਇਹ ਹਮੇਸ਼ਾ ਪਾਸਟ ਨੂੰ ਬੈਟਰ ਆਈਡੀਅਲ ਦੱਸਦਾ ਵਾ, ਕਿ ਜੋ ਤੂੰ ਕਰ ਚੁੱਕਾ ਆ ਉਹ ਬੈਟਰ ਸੀ, ਹੁਣ ਜੋ ਤੂੰ ਕਰ ਰਿਹਾ ਉਹ ਤੇਰਾ ਗਲਤ ਹੋ ਸਕਦਾ, ਮਤਲਬ ਤੇਰੇ ਤੁਹਾਨੂੰ ਥੋਟ ਆਈ ਜਾਣਾ ਕਿ ਹਾਂ ਯਾਰ ਹੋ ਜਾਊਗਾ, ਗਲਤ ਤਾਂ ਨਹੀਂ ਹੋ ਜੂ, ਫਿਰ ਲੱਗਦਾ ਉਹ ਕਰਤਾ, ਹਾਂ ਚੱਲ ਭਾਵੇਂ ਗਲਤੀ ਕੀਤਾ, ਭਾਵੇਂ ਇੰਨਾ ਨਹੀਂ ਵਧੀਆ ਹੋਇਆ, ਪਰ ਸਟਿਲ ਅੱਜ ਨਾਲੋਂ ਵਧੀਆ ਕਰ ਲਿਆ ਸੀ। ਮਤਲਬ ਇਹ ਚੀਜ਼ ਇੱਕ ਕਹਿ ਲਓ ਵੀ ਆਟੋਮੈਟਿਕ ਤੁਹਾਨੂੰ ਦਿਮਾਗ ਵੱਲੋਂ ਉਹ ਤੁਹਾਨੂੰ ਫੀਲ ਹੁੰਦੀ ਆ, ਉਹਦੇ ਕਰਕੇ ਆਪਾਂ ਜਿੱਥੇ ਵੀ ਬਹਿੰਦੇ ਹਾਂ ਨਾ, ਉਹਦੇ ਵਿੱਚ ਹੀ ਆਪਾਂ ਮੰਨ ਲਓ ਕੋਈ ਵੀ ਗੱਲ ਕਰਨ ਦੇ, ਕੋਈ ਵੀ ਟੋਪਿਕ ਕਰਨ ਦੇ, ਉੱਥੇ ਆਪਣੇ ਕੰਪੈਰੀਜ਼ਨ ਚੱਲ ਪੈਂਦੇ ਆ। ਮੰਨ ਲਓ ਜ਼ਿੰਦਗੀ ਦੀ ਗੱਲ ਹੋਣ ਡੀ ਆ, ਅਤੇ ਆਪਾਂ ਕਹਿਣਾ ਵਾ ਵੀ ਤੁਸੀਂ ਤੁਸੀਂ ਮੈਨੂੰ ਪੁੱਛ ਲਿਆ ਵੀ ਹਾਂਜੀ ਕਿੱਦਾਂ ਚੱਲਣ ਡੀ ਤੁਹਾਡੀ ਲਾਈਫ, ਮੈਂ ਕਹਿਣਾ ਉਹ ਯਾਰ ਜਿਹੜੀ ਪਹਿਲਾਂ ਜ਼ਿੰਦਗੀ ਸੀ ਨਾ, ਪਹਿਲਾਂ ਵਰਗੀ ਜ਼ਿੰਦਗੀ ਇੰਨੀ ਵਧੀਆ ਉਹ ਨਹੀਂ ਯਾਰ ਚੱਲ ਰਹੀ, ਪਰ ਉੱਦਾਂ ਚੱਲ ਰਹੀ ਆ।
1: ਧੁੰਦਲੇ ਧੁੰਦਲੇ ਨੈਣੇ ਨਕਸ਼ੇ ਉਹਦੇ ਚੇਤੇ ਨੇ, ਉਹ ਵਾਲਾ ਗੱਲ,
2: ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਏ।
1: ਵਾਹ ਵਾਹ ਵਾਹ, ਬਹੁਤ ਪਿਆਰੀ ਬਾਤ ਆ, ਪੂਰਾ ਪੂਰਾ ਗਾ ਦੇ, ਥੋੜਾ ਹੋਰ ਗਾ ਦੇ, ਇੱਕ ਹੋਰ ਕੋਈ ਨੀ,
2: ਹੈ
1: ਆਪਣਾ ਹੀ ਸ਼ੋ ਹੈ, ਇੱਕ ਹੋਰ ਲਾਈਨ ਗਾ ਦੇ ਯਾਰ, ਕੋਈ
2: ਬਾਕੀ ਸੂਰਤ ਅੱਖਾਂ।

0: ਉਹ ਪਤਾ ਨਹੀਂ ਕਿਧਰੇ ਜਾ ਕੇ ਵਸੀ ਪਈ ਏ। ਇਹ ਹੈਗੀ ਨੀ ਮੈਂ ਲਾਈਨ ਵਿੱਚ,
1: ਮੈਂ ਵੀ ਸੋਚਿਆ।
2: ਚਲੋ ਵਧੀਆ, ਦੇਖੋ ਗੁੱਡ ਗੁੱਡ ਗੁੱਡ, ਤਾਲੀਆਂ ਤਾਲੀਆਂ।
0: ਕੀ ਹੋਣਾ ਆਪਾਂ ਤੇ ਉਹੀ ਕਵਾਂਗੇ।
2: ਹਾਂ ਹਾਂ,
0: ਫਿਰ ਉਹੀ ਨਾ, ਆਪਾਂ ਪਹਿਲਾਂ ਨਾ ਕੰਪੇਅਰ ਕਰੀਏ।
1: ਅੱਛਾ ਤੈਨੂੰ ਪਤਾ, ਵੈਸੇ ਆਹ ਗੱਲ ਵੈਰੀ ਗੁੱਡ, ਵੈਰੀ ਵੈਲ ਰਿਟਨ। ਪਤਾ ਕਿਉਂ? ਜਿਹੜੀ ਸਟੱਡੀ ਤੁਸੀਂ, ਮੈਨੂੰ ਨਹੀਂ, ਮੇਰੇ ਧਿਆਨ 'ਚ ਨਹੀਂ ਨਾ ਤੁਸੀਂ ਕਿਹੜੀ ਸਟੱਡੀ ਨੂੰ ਕਰਦੇ ਪਏ ਹੋ ਕੋਟ, ਪਰ ਮੈਨੂੰ ਨਾ ਧਿਆਨ ਆ ਕਿ ਇਹ ਸਟੈਨਫਰਡ ਦੀ ਨਾ ਇੱਕ ਰਿਪੋਰਟ ਸੀ। ਉਹਦੇ ਅੰਦਰ ਨਾ ਉਹ ਵੈਸੇ ਸੀਗੀ ਸਾਈਕੋ ਐਨਾਲਿਸਿਸ ਦੇ ਉੱਪਰ ਕਿ ਤੁਹਾਨੂੰ ਸੁਪਨੇ ਜਿਹੜੇ ਆਉਂਦੇ ਉਹ ਸੁਪਨਿਆਂ ਦਾ ਕੋਈ ਮਤਲਬ ਹੁੰਦਾ ਕਿ ਨਹੀਂ, ਜਾਂ ਫਿਰ ਸਕਿਜ਼ੋਫਰੇਨੀਆ ਕਈ ਲੋਕਾਂ ਨੂੰ ਹੋ ਜਾਂਦਾ ਨਾ, ਜਿਹਦੇ ਅੰਦਰ ਬੇਸਿਕਲੀ ਲੋਕਾਂ ਨੂੰ ਲੋਕ ਦਿਸਣੇ ਸ਼ੁਰੂ ਹੋ ਜਾਂਦੇ ਆ ਜੋ ਆਸੇ ਪਾਸੇ ਹੈਗੇ ਨੀ, ਹਨਾ, ਉਦਾਂ ਦੇ।
0: ਕਿ ਮੰਨ ਲਓ ਕੋਈ ਰਾਤ ਨੂੰ ਕੋਈ ਲੇਡੀ ਆਈ ਸੀ, ਉਹ ਇਦਾਂ ਕਰਨ ਲੱਗ ਪਈ,
1: ਜਾਂ ਫਿਰ ਆਵਾਜ਼ਾਂ ਆਉਂਦੀਆਂ, ਜਾਂ ਫਿਰ ਕੁਛ, ਹਨਾ, ਉਹਨਾਂ ਨੂੰ। ਖੈਰ, ਉਹ ਉਹਨਾਂ ਲਾਈਟਰ ਨੋਟ, ਉਹਦੇ ਅੰਦਰ ਉਹਨਾਂ ਨੇ ਬੇਸਿਕਲੀ ਪੁਆਇੰਟ ਇਹ ਦੱਸਿਆ ਸੀ ਕਿ ਜਿਹੜਾ ਸਾਡਾ ਦਿਮਾਗ ਹੈ ਨਾ, ਉਹ ਪਾਸਟ ਨੂੰ ਯਾਦ ਤੇ ਰੱਖਦਾ ਪਰ ਉਹਦੇ ਮੇਜਰ ਪੁਆਇੰਟ ਸਿਰਫ। ਸੋ ਪਾਸਟ ਦੇ ਸੀਨ ਨੂੰ ਉਹ ਇਸ ਤਰੀਕੇ ਨਾਲ ਯਾਦ ਰੱਖਦਾ, ਜਿਹੜੀ ਪਰਸੈਂਟੇਜ ਵੈਲਿਊ ਹੈ 28-27% ਓਨਲੀ। ਮਤਲਬ ਅੱਜ ਆਪਾਂ ਜੋ ਵੀ ਆਪਣਾ ਇੱਕ ਕੋਰ ਮੈਮਰੀਜ਼ ਬਣੀਆਂ ਹੋਈਆਂ ਯਾਰਾਂ ਦੋਸਤਾਂ ਨਾਲ, ਜਾਂ ਫਿਰ ਕਹਿ ਲਓ ਹਨਾ ਮੇਜਰ ਕੁਛ ਵੀ ਹੋਇਆ ਹੈਗਾ ਲਾਈਫ 'ਚ, ਐਗਜੈਕਟ ਨਹੀਂ ਯਾਦ ਹੁੰਦਾ ਸਾਨੂੰ। ਐਗਜੈਕਟ ਸਾਨੂੰ ਇਹ ਯਾਦ ਹੁੰਦਾ ਮੈਂ ਘਰ ਸੀ, ਮੈਂ ਆਪਣੇ ਕਮਰੇ 'ਚ ਸੀ, ਜਿਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਉਹਨੇ ਸ਼ਾਇਦ ਸਮਝੋ ਵਿਆਹ ਸ਼ਾਦੀ, ਤਾਂ ਉਹਦੇ ਕੱਪੜੇ ਯਾਦ ਹੋਣਗੇ, ਕੀ ਗੱਲਾਂ ਬਾਤਾਂ ਹੋਈਆਂ ਉਹ, ਪਰ ਕੋਟ ਟੂ ਕੋਟ ਗੱਲ ਨਹੀਂ ਯਾਦ। ਉਸ ਵਕਤ ਦੀ ਜਿਹੜੀ ਫੀਲਿੰਗ ਹੈ ਉਹ ਫੀਲਿੰਗ ਯਾਦ ਹੈ, ਪਰ ਉਹਦੀ ਸਬਕੌਂਸ਼ੀਅਸ ਵਾਲੀ ਫੀਲਿੰਗਸ ਨਹੀਂ ਯਾਦ। ਉਸ ਟਾਈਮ ਮੇਰੇ ਮਾਇੰਡ 'ਚ ਹੋਰ ਕੀ ਚੱਲ ਰਿਹਾ ਸੀ ਲਾਈਫ 'ਚ, ਕੀ ਤਕਲੀਫਾਂ ਚੱਲ ਰਹੀਆਂ ਸੀਗੀਆਂ, ਕਿਉਂਕਿ ਸਾਡਾ ਮਾਇੰਡ ਕਿਸ ਤਰ੍ਹਾਂ ਕਿਸ ਚੀਜ਼ ਨੂੰ ਪਰਸੀਵ ਕਰਦਾ ਉਹ ਵੱਖਰੀ ਆ। ਸਮਝ, ਮੈਂ ਤੈਨੂੰ ਹੁਣੇ ਹੈਲੋ ਕਵਾਂ, ਮੈਂ ਤੈਨੂੰ ਤੇਰੇ ਜਿੰਮ 2 ਘੰਟਾ ਤੋਂ ਜਿੰਮ ਲਾ ਕੇ ਹਟਿਆ ਮੈਂ ਉਦੋਂ ਤੈਨੂੰ ਹੈਲੋ ਕਵਾਂ, ਮੈਂ ਤੇਰੀ 20 ਮਿਲੀਅਨ ਦੀ ਲੋਟਰੀ ਨਿਕਲੀ ਹੈ ਉਦੋਂ ਹੈਲੋ ਕਵਾਂ, ਜਾਂ ਫਿਰ ਮੈਂ ਤੇਰਾ ਸਮਝ ਤੇਰੀ ਤੇਰਾ ਟਿਫਨ ਡਿੱਗ ਗਿਆ ਤੇ ਤੂੰ ਰੋਟੀ ਤੋਂ ਰਹਿ ਗਿਆ ਉਦੋਂ ਹੈਲੋ ਕਵਾਂ। ਉਹ ਹੈਲੋ ਮੇਰੀ ਸੇਮ ਰਹਿਣੀ, ਤੇਰਾ ਪਰਸੈਪਸ਼ਨ ਤੇ ਤੇਰੀ ਸੋਚ ਉਹਨੂੰ ਲੈ ਕੇ ਹਮੇਸ਼ਾ ਡਿਫਰੈਂਟ ਰਹੂਗੀ।
0: ਸਟੇਟ ਆਫ ਮਾਇੰਡ ਦਾ ਫਰਕ ਪੈ,
1: ਸਟੇਟ ਆਫ ਮਾਇੰਡ ਦਾ ਫਰਕ ਹੈ। ਸੋ ਅਸੀਂ ਫਸਦੇ ਕਿੱਥੇ ਹਾਂ ਐਜ਼ ਹਿਊਮਨਸ ਕਿ ਅਸੀਂ 25-26% ਰੀਅਲ ਇਨਫੋਰਮੇਸ਼ਨ ਤੇ 75% ਉਹਨੂੰ ਕਰਦੇ ਰੋਮੈਂਟਿਸਾਈਜ਼, ਹਨਾ। ਸਾਡੇ ਕੋਈ ਲਾਈਫ 'ਚ ਕੋਈ ਸਾਡਾ ਬਹੁਤ ਕੋਈ ਖਾਸਮ ਖਾਸ ਕੋਈ ਚਲਾ ਜਾਵੇ,
0: ਹਾਂਜੀ,
1: ਲੈਟ ਸਪੋਜ਼ ਕਿਸੇ ਦੇ ਨਾਲ ਰਿਸ਼ਤਾ ਖਤਮ ਹੋ ਗਿਆ, ਦੋਸਤੀ ਯਾਰੀ ਖਤਮ ਹੋ ਗਈ, ਜਾਂ ਫਿਰ ਕੋਈ ਤੁਹਾਡਾ ਆਪਣਾ ਦੇਹ ਹੀ ਤਿਆਗ ਗਿਆ ਆਪਣੀ, ਹੈ ਨਾ, ਤਾਂ ਤੁਸੀਂ ਹਮੇਸ਼ਾ ਬੈਟਰ ਲਾਈਟ, ਬੈਟਰ ਤਰੀਕੇ, ਵਧੀਆ ਰੋਮੈਂਟਿਸਾਈਜ਼ ਤਰੀਕੇ 'ਚ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹੋ, ਟੂ ਐਨ ਐਕਸਟੈਂਟ ਕਿ ਇਟ ਇਜ਼ ਗੋਡ ਲੈਵਲ, ਇਟਸ ਨੋਟ ਹਿਊਮਨ ਲੈਵਲ। ਤੁਹਾਨੂੰ ਉਹਨਾਂ ਦੀ ਹਿਊਮਨ ਲੈਵਲ 'ਤੇ ਜਿਹੜੀਆਂ ਹੁੰਦੀਆਂ ਨਾ ਛੋਟੇ ਪੁੱਟ ਇੰਪਰਫੈਕਸ਼ਨਸ ਹੁੰਦੀਆਂ, ਜਾਂ ਫਿਰ ਕਿਹੜੀ ਚੀਜ਼ ਤੁਹਾਨੂੰ ਤੰਗ ਕਰਦੀ ਸੀ, ਇਰੀਟੇਟ ਕਰਦੀ ਸੀ, ਉਹ ਤੁਹਾਨੂੰ ਬਹੁਤੀਆਂ ਨਹੀਂ ਯਾਦ ਰਹਿੰਦੀਆਂ, ਹਨਾ। ਸੋ ਇੱਥੇ ਉਹ ਮਾਇੰਡ ਸਾਡਾ ਜਿਹੜਾ ਸਬਕੌਨਸ਼ੀਅਸ ਹੈ ਨਾ, ਉਹ ਸਾਨੂੰ ਟ੍ਰਿਕ ਕਰਦਾ। ਇਸ ਕਰਕੇ ਨਾ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਜਦੋਂ ਜੀਰੇ ਹੁੰਦੇ ਹਾਂ, ਜੋ ਅੱਜ ਵੀ ਉੱਦਾਂ ਰਹੀਏ ਤਾਂ ਕੱਲ੍ਹ ਵੀ ਉੱਦਾਂ ਰਹੀਏ, ਦਿਨ ਮੋਰ ਔਰ ਲੈਸ ਸਿਮਿਲਰ ਜਿਹੇ ਦਿਨ ਹੀ ਹੁੰਦੇ, ਹੈ ਨਾ। ਪਰ ਅਸੀਂ ਪਾਸਟ ਨੂੰ ਜ਼ਿਆਦਾ ਬਿਊਟੀਫੁਲ ਸਮਝਦੇ ਹਾਂ ਕਿਉਂਕਿ ਉਹ ਗੁਜ਼ਰ ਗਿਆ, ਜਦਕਿ ਉਹ ਪਾਸਟ ਵਾਲਾ ਦਿਨ ਜਿਸ ਦਿਨ ਪ੍ਰੈਜ਼ੈਂਟ ਸੀਗਾ, ਉਦਨ ਵੀ ਸਾਡੇ ਲਈ ਨੋਰਮਲ ਦਿਨ ਸੀ, ਕੁਛ ਏਦਾਂ ਐਕਸਟਰਾ ਨਹੀਂ ਹੋਇਆ ਕਿ ਯਾਰ ਮੈਂ ਕਦੀ ਭੁੱਲਾਂਗਾ ਨਹੀਂ। ਇਹ ਅਸੀਂ ਕਦੇ ਵੀ ਕੋਈ ਯਾਦ ਬਣਾਉਂਦੇ ਹਾਂ ਤੇ ਇਹ ਨਹੀਂ ਯਾਦ ਰੱਖਦੇ, ਉਸ ਪ੍ਰੈਜ਼ੈਂਟ ਮੂਮੈਂਟ 'ਚ ਇਹ ਨਹੀਂ ਕਹਿੰਦੇ ਮੇਰੀ ਯਾਦ ਬਣੂਗੀ, ਉਹ ਯਾਦ ਬਹੁਤ ਟਾਈਮ ਬਾਅਦ ਬਣਦੀ ਆ, ਹੈ ਨਾ। ਸੋ ਇਹ ਚੱਕਰ ਆ, ਤੇ ਇਸੇ
0: ਕਰਕੇ ਆਪਾਂ ਜਾਣ ਕੇ ਥੋੜਾ ਕੋਈ ਚੀਜ਼ ਕਰਦੇ ਯਾਦ ਬਣਾਉਣ ਵਾਸਤੇ, ਹਾਲੇ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਕਈ ਜਾਣੇ ਘੁੰਮਣ ਜਾਂਦੇ ਹੋਣਗੇ ਵੀ ਯਾਦਾਂ ਬਣਾ ਲਈਏ, ਪਰ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡਾ ਘੁੰਮਣ ਗਿਆ ਤੁਹਾਡੀ ਯਾਦ ਬਣ ਜਾਏ। ਯਾਦ ਜਿਹੜੀ ਬਣਨੀ ਆ ਉਹ ਘਰ ਰਹਿ ਕੇ ਵੀ ਕਿਤੇ ਵੀ ਬਣ ਸਕਦੀ ਹੈ, ਚਲੋ ਇਟਸ ਨਾਟ ਕੋਈ ਏਰੀਆ ਨਹੀਂ ਉਹਦਾ।
1: ਐਂਡ ਯਾਦ ਦੀ ਖੂਬਸੂਰਤੀ ਕੀ ਚੀਜ਼ ਬਣ ਜਾਣੀ ਹੈ, ਦੇਖੋ ਹੁਣ ਮੈਂ ਤੈਨੂੰ ਪਰਸਨਲ ਐਨਕਡੋਟ ਸ਼ੇਅਰ ਕਰਦਾ। ਮੈਂ ਥੋੜੇ ਟਾਈਮ ਪਹਿਲਾਂ ਬਾਲੀ ਘੁੰਮਣ ਗਿਆ, ਠੀਕ ਹੈ,
0: ਓਕੇ।
1: ਮੈਨੂੰ ਤੂੰ ਪੁੱਛ, ਤੂੰ 5 ਦਿਨ ਬਾਲੀ, ਮੈਂ 5 ਦਿਨ ਜੋ ਬਾਲੀ 'ਚ ਤੁਸੀਂ ਘੁੰਮ ਸਕਦੇ ਹੋ, ਜੋਰੋ ਦੇਖ ਸਕਦੇ ਹੋ, ਉਹੀ ਉਬੁੱਧ, ਉਹੀ, ਹੈ ਨਾ, ਉਹ ਮੰਦਰ 2-4, ਉਹੀ ਸੈਮਨੀਆਕ ਦੇ, ਹੈ ਨਾ, ਕਲੱਬ ਕਲੁੱਬ ਸਾਰਾ A-to-Z ਜੋ ਕੁਛ ਹੈ ਨਾ ਉਹ ਕਰ ਲਿਆ। ਪਰ ਤੂੰ ਮੈਨੂੰ ਪੁੱਛਣਾ ਕ੍ਰਿਸ਼ਨਾ ਤੁਹਾਨੂੰ ਯਾਦ ਕੀ ਹੈ ਸਭ ਤੋਂ, ਕੋਰ ਮੈਮਰੀ ਕੀ ਹੈ, ਅਤੇ ਮੇਰੀ ਕੋਰ ਮੈਮਰੀ ਪਤਾ ਕੀ ਹੈ ਕਿ ਜਿਹੜਾ ਮੈਂ Airbnb ਬੁੱਕ ਕੀਤਾ ਹੋਇਆ ਸੀਗਾ ਨਾ, ਉਹ ਫਲੱਡ ਹੋ ਗਿਆ, ਤੇ ਉਹ ਸਾਰਾ ਏਰੀਆ ਫਲੱਡ ਹੋ ਗਿਆ। ਉਹਨੇ ਸਾਨੂੰ ਲਾਈਫ ਬੋਟ ਲਿਆ ਕੇ ਦਿੱਤੀ ਤੇ ਅਸੀਂ ਲਾਈਫ ਬੋਟ 'ਤੇ ਬੈਠੇ ਹਾਂ, ਤੇ ਸਾਨੂੰ ਉਹ ਸੜਕ ਦੇ ਉੱਪਰ ਇੰਨਾ ਪਾਣੀ ਆ ਚੁੱਕਾ ਸੀਗਾ, ਉਹ ਸੈਮਨੀਆਕ ਦੀ ਮੇਜਰ ਕਿਸੇ ਜਗ੍ਹਾ ਦੇ, ਕਿ ਉਹ ਲਾਈਫ ਬੋਟ ਵਾਲੀਆਂ ਜਿਹੜੀਆਂ ਬੋਟਾਂ, ਰਾਫਟਿੰਗ ਵਾਲੀਆਂ, ਉਹਦੇ 'ਤੇ ਚੱਪੂ ਮਾਰ ਮਾਰ ਕੇ ਸਾਨੂੰ ਉਸ ਰੋਡ ਤੱਕ ਲੈ ਕੇ ਗਏ ਜਿਸ ਰੋਡ ਤੱਕ ਜਾ ਕੇ ਕਾਰਸ ਵਗੈਰਾ ਚੱਲ ਰਹੀਆਂ, ਸਾਨੂੰ ਕੈਬ ਕਰਾ ਕੇ ਦਿੱਤੀ ਐਂਡ ਸਾਨੂੰ ਉਹਨਾਂ ਨੇ ਅਕੋਮੋਡੇਸ਼ਨ ਲੈ ਕੇ ਦਿੱਤੀ ਇੱਕ ਹਾਈ ਰਾਈਜ਼ ਹੋਟਲ ਦੀ, ਕਿ ਫਲੱਡ ਵਗੈਰਾ ਆ ਗਿਆ ਇਸ ਪਿਛਲੀ ਫਰਵਰੀ ਦੀ ਗੱਲ ਆ। ਮੇਰੇ ਲਈ ਕੋਰ ਮੈਮਰੀ ਉਹ ਹੈ ਜਦਕਿ ਇਟ ਵਾਜ਼ ਉਸ ਵਕਤ ਇਟ ਵਾਜ਼ ਵੈਰੀ ਅਨਪਲੈਜ਼ੈਂਟ ਹੈ ਨਾ, ਪਰ ਮੈਨੂੰ ਹੁਣ ਯਾਦ ਆਉਂਦਾ ਕਿ ਲਾਈਵ 'ਚ ਹੋਰ ਤਾਂ ਬੜੀਆਂ ਥਾਵਾਂ ਘੁੰਮਾਂਗੇ ਪਰ ਕਦੇ ਸੜਕ ਉੱਪਰ ਮੈਂ ਰਾਫਟਿੰਗ ਵਾਲੀ ਬੋਰਡ 'ਤੇ ਨਹੀਂ ਬੈਠੂੰਗਾ ਹੋਪਫੁਲੀ।
0: ਪਰ ਉਹੀ ਨਾ ਕਿਉਂਕਿ ਉਹ ਤੁਸੀਂ ਜਾਣ ਕੇ ਨਹੀਂ ਗਏ ਵੀ ਮੈਂ ਮੈਂਬਰੀ ਬਣਾ ਗਿਆ ਵਾਂ, ਉਹ ਬਣ ਗਈ ਹੈ ਨਾ। ਜੇ ਨਾ ਫਲੱਡ ਆਉਂਦਾ ਤਾਂ ਤੁਸੀਂ ਚੁੱਪ ਕਰਕੇ ਆਪਣਾ
2: ਫਿਰ ਉਹੀ ਜਿਸ ਤਰ੍ਹਾਂ ਹਰ ਕਿਸੇ ਦਾ ਹੁੰਦਾ ਉਸ ਤਰ੍ਹਾਂ ਦਾ,
0: ਮਤਲਬ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਕਿ ਨੈਚੁਰਲ ਪ੍ਰੋਸੈਸ ਕਹਿ ਲਓ ਇਹ ਵੀ, ਵੀ ਇਹ ਵੀ ਤੁਹਾਡੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਪੈਂਦੀਆਂ ਨੇ, ਉਹ ਨੈਚੁਰਲ ਹੀ ਹੁੰਦਾ। ਹੁਣ ਆਪਾਂ ਹਮੇਸ਼ਾ ਹੀ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਕਿ ਪਹਿਲੀ ਜ਼ਿੰਦਗੀ ਬੜੀ ਵਧੀਆ ਸੀ ਨਾ, ਜੋ ਆਪਾਂ ਕੰਪੈਰੀਜ਼ਨ ਕਰਦੇ ਹਾਂ, ਮਤਲਬ ਜ਼ਿਆਦਾਤਰ ਵੀ ਸਾਡੇ ਟਾਈਮ ਜਿਹੜੀ ਉਹ ਪੈਸੇ ਦੀ ਵੈਲਿਊ ਨਹੀਂ ਹੈਗੀ। ਹੁਣ ਪਹਿਲਾਂ ਹੁੰਦੀ ਸੀ ਕਿ ਮੰਨ ਲਓ ਪਹਿਲਾਂ ਕਿਸੇ ਨੇ 6 ਲੱਖ ਦੇ ਵਿੱਚ ਘਰ ਖਰੀਦ ਲਿਆ, ਹੁਣ ਤਾਂ ਸਾਡਾ ਮਿਲੀਅਨ ਦਾ ਵੀ ਉੱਦਾਂ ਦਾ ਘਰ ਨਹੀਂ ਆ ਰਿਹਾ, ਜਾਂ ਮਤਲਬ 9 ਲੱਖ ਦਾ ਘਰ ਨਹੀਂ ਆਉਣ ਡਿਆ, ਕੋਈ ਵੀ ਕਹਿ ਲਓ, ਮਤਲਬ ਬੇਸਿਕਲੀ ਪੈਸੇ ਉਦੋਂ ਵੈਲਿਊ ਜ਼ਿਆਦਾ ਸੀ। ਆਪਾਂ ਇਹ ਕਈ ਵਾਰੀ ਕੰਪੈਰੀਜ਼ਨ ਕਰਦੇ ਹਾਂ, ਕਈ ਵਾਰੀ ਕੀ ਮੈਨੂੰ ਲੱਗਦਾ ਜ਼ਿਆਦਾ ਕਰਦੇ ਹੀ ਹਾਂ ਜਿੱਥੇ ਵੀ ਹੁੰਦੇ ਹਾਂ, ਪਹਿਲਾਂ ਕੌਫੀ ਇੰਨੇ ਦੀ ਸੀ ਹੈ ਨਾ। ਫਿਰ ਆਪਾਂ ਆ ਜਾਂਦੇ ਹਾਂ ਕਿ ਪਹਿਲਾਂ ਲੋਕ ਜਿਹੜੇ ਉਹ ਜ਼ਿਆਦਾ ਥੋੜ੍ਹੇ ਜਿਹੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਯੂਨੀਕ ਹੁੰਦੇ ਸੀ, ਹਸਮੁੱਖ ਹੁੰਦੇ ਸੀ, ਮਿਲ ਵਰਤਨ ਵਾਲੇ ਜ਼ਿਆਦਾ ਹੁੰਦੇ ਸੀ, ਪਿਆਰ ਵਾਲੇ ਜ਼ਿਆਦਾ ਹੁੰਦੇ ਸੀ। ਹੁਣ ਰੋਗ ਦਿਨ ਜਿਹੜੇ ਉਹ ਰੁੱਖੇ ਹੁੰਦੇ ਜਾਂਦੇ ਹੈ ਨਾ। ਹਾਂ ਕਿ ਯਾਰ ਉਦੋਂ ਲੋਕ ਜਿਹੜੇ ਸੀ ਨਾ ਉਦੋਂ ਖੜਦੇ ਸੀ, ਅੱਧੀ ਰਾਤ ਆਵਾਜ਼ ਮਾਰਨੀ ਭੱਜੇ ਆਉਣਾ, ਕਦੀ ਨੀ ਵੇਖਣਾ ਕਿ ਯਾਰ ਮੇਰਾ ਆਪਣਾ ਕੰਮ ਆ, ਉਹਨਾਂ ਨੇ ਆਪਣੇ ਕੰਮ ਤੋਂ ਛੁੱਟੀ ਕਰਕੇ ਤੁਹਾਡਾ ਸਾਥ ਦੇਣਾ। ਹਰ ਇੱਕ ਗੱਲ ਦੇ ਵਿੱਚ ਹੀ ਆਪਾਂ ਕਹਿੰਦੇ ਕਿ ਲੋਕ ਪੁਰਾਣੇ ਬੈਟਰ ਸੀ, ਹੁਣ ਵਾਲਾ ਹੁਣ ਟਾਈਮ ਦੇ ਲੋਕ ਨਹੀਂ ਸਹੀ ਹੈਗੇ, ਹਨਾ।
3: ਸਹੀ ਗੱਲ।
0: ਹਜੇ ਕੋਈ ਮੰਨ ਲਓ ਜਿਹੜੀ ਜਨਰੇਸ਼ਨ 'ਚ ਮੈਂ ਹਾਂ, ਮੈਂ ਗਾਂਹ ਵਾਲੀਆਂ ਜਨਰੇਸ਼ਨਾਂ ਨੂੰ ਕਹੀ ਜਾਊਂਗਾ ਕਿ ਯਾਰ ਸਾਡੀ ਜਿਹੜੀ ਜਨਰੇਸ਼ਨ ਸੀ ਨਾ ਉਹਨੇ ਬੜਾ ਜ਼ਿਆਦਾ ਸਟਰਗਲ ਕੀਤਾ, ਹੈ ਨਾ, ਤੁਹਾਡੀ ਵਾਲੀ ਨੂੰ ਨਾ ਉਨਾ ਸਟਰਗਲ ਨਹੀਂ ਕਰਨਾ ਪੈਣ ਡਿਆ। ਪਿਛਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਉਦੋਂ ਆ ਕੇ ਸਟਰਗਲ ਕਰ ਲਈ, ਤੁਹਾਨੂੰ ਉਹ ਸਟਰਗਲ ਨਹੀਂ ਕਰਨੀ ਪੈਣ ਡੀ, ਤੁਹਾਡੇ ਲਈ ਸੌਖ ਆ, ਹਨਾ। ਸੋ ਐਂਡ ਸੋ ਜੋ ਵੀ ਗੱਲਾਂ ਪਤਾ ਚੱਲਦੀਆਂ ਨੇ ਕਿ ਅੱਜ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਆ ਵੀ ਸਟਰਗਲ ਹੁੰਦੀ ਕੀ ਆ, ਸਟਰਗਲ ਤੇ ਉਹ ਸੀਗੀ ਜਿਹੜੀ ਅਸੀਂ ਉਹ ਟਾਈਮ ਦੇ ਵਿੱਚ ਕਰ ਚੁੱਕੇ ਹਾਂ, ਹਨਾ।
3: ਸਹੀ ਗੱਲ।
0: ਹੁਣ ਇਹ ਵੀ ਇੱਕ ਬਣਦਾ ਆ ਕਿ ਪਹਿਲਾਂ ਜਿਹੜੇ ਆ ਉਹ ਨਾਲ ਜਿਹੜਾ ਟੋਲਾ ਜਿਹਨੂੰ ਆਪਾਂ ਕਹਿ ਦਿੰਦੇ ਟੋਲਾ, ਮਤਲਬ ਵੀ ਦਾਨ ਲਓ 10-12 ਜਾਣੇ, 5-7 ਜਾਣੇ ਤੁਹਾਡੇ ਨਾਲ ਯਾਰ ਦੋਸਤ ਹੋਣ, ਵੀ ਵੱਡਾ ਗਰੁੱਪ ਹੋਵੇ ਤੇ ਉਹ ਜ਼ਿਆਦਾ ਵਧੀਆ ਮੰਨਿਆ ਜਾਂਦਾ। ਹੁਣ ਕਹਿੰਦੇ ਆ ਕਿ ਨਹੀਂ ਜੀ, 1-2 ਯਾਰ ਦੋਸਤ ਹੀ ਹੋਣ ਤੇ ਉਹੀ ਤੁਹਾਡੇ ਬਹੁਤ ਵਧੀਆ ਹੁੰਦੇ, ਜ਼ਿਆਦਾ ਜਿਹੜਾ ਉਹ ਖਰਾਬ ਕਰਦਾ, ਹਨਾ। ਹੁਣ ਤਰ੍ਹਾਂ ਮਾਨਸਿਕਤਾ ਉਹ ਚੇਂਜ ਹੋ ਗਿਆ ਕਿ ਪਹਿਲਾਂ
3: ਉਹ ਐਵੋਲੂਸ਼ਨ ਦਾ ਹਿੱਸਾ ਕਹਿ ਲਓ ਇਸ ਚੀਜ਼ ਨੂੰ ਭਾਵੇਂ।
0: ਹਾਂ, ਪਹਿਲਾਂ 10-10 ਦੋਸਤ ਹੋਣਾ, ਉਹ ਉਦੋਂ ਸਾਡਾ ਇੱਦਾਂ ਹੁੰਦਾ ਹੁੰਦਾ ਸੀ, ਹੁਣ ਤੇ ਤੁਹਾਡੇ ਕੋਲ 2-3 ਦੋਸਤੀ ਆ। ਮਤਲਬ ਇਹ ਚੀਜ਼ਾਂ ਜਿਹੜੀਆਂ ਕੰਪੈਰੀਜ਼ਨ ਆਪਾਂ ਕਰਦੇ ਰਹਿੰਦੇ ਹਾਂ। ਮੰਨ ਲਓ ਪਹਿਲਾਂ ਆਪਾਂ ਕਹਿ ਦੇਣਾ ਕਿ ਪਹਿਲਾਂ ਜਿਹੜੇ ਰਿਲੇਸ਼ਨਸ਼ਿਪ ਹੀ ਜੇ ਆਪਾਂ ਗੱਲ ਕਰ ਲਈਏ ਉਹ ਵੀ ਜ਼ਿਆਦਾ ਸਟਰੋਂਗ ਹੁੰਦੇ ਸੀ, ਹੁਣ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੇ ਸਟਰੋਂਗ ਨਹੀਂ, ਰੇਟ ਉਸ ਰੇਟ ਵੱਧ ਗਿਆ ਜੀ, ਆਹ ਹੋ ਗਿਆ, ਉਹਦੇ ਵਿੱਚ ਵੀ ਆਪਣਾ ਕੰਪੈਰੀਜ਼ਨ ਜਿਹੜਾ ਉਹ ਮਤਲਬ ਕਿਤੇ ਵੱਡੇ ਲੈਵਲ 'ਤੇ ਆ। ਮਤਲਬ ਸੋਚਣ ਵਾਲੀ ਗੱਲ ਇਹ ਆ ਕਿ ਜਿਹੜਾ ਪਹਿਲੇ ਟਾਈਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਵਾਂ, ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਪੈਣਾ ਕਿ ਹਾਂ ਕਿ ਸੱਚੀ ਇੱਦਾਂ ਹੈਗਾ ਵੀ ਉਹ ਵਧੀਆ ਸੀ ਅਤੇ ਇਹ ਖਰਾਬ ਆ। ਸਭ ਤੋਂ ਪਹਿਲਾਂ ਤਾਂ ਕੁਛ ਨਹੀਂ ਆਉਂਦਾ ਮਨ 'ਚ। ਮੰਨ ਲਓ ਜਦੋਂ ਮੈਂ ਇੰਨੀਆਂ ਸਾਰੀਆਂ ਚੀਜ਼ਾਂ ਕਿਸੇ ਕੋ ਵੀ ਸੁਣਦਾ ਅਤੇ ਮੇਰੇ ਦਿਮਾਗ 'ਚ ਆਉਂਦਾ ਵੀ ਸੱਚੀ ਇੱਦਾਂ ਸੀ
3: ਕਿ ਹਾਂ ਕਿ ਮੈਂ ਬਾਕੀ
0: ਹੁਣ ਸੱਚੀ ਨਹੀਂ ਪੈਸੇ ਦੀ ਵੈਲਿਊ,
3: ਮੈਂ ਬਾਕੀ ਗਲਤ ਟਾਈਮ 'ਤੇ ਪੈਦਾ ਹੋ
0: ਗਿਆ, ਮੈਂ ਮੇਰਾ ਰਿਲੇਸ਼ਨਸ਼ਿਪ ਸੱਚੀ ਨਹੀਂ ਸਹੀ ਹੈਗਾ, ਮਤਲਬ ਪਹਿਲਾਂ ਹੀ ਇੰਨਾ ਵਧੀਆ ਹੁੰਦਾ ਸੀ। ਮਤਲਬ ਹਰ ਇੱਕ ਚੀਜ਼ ਜਿਹੜੀ ਉਹ ਤੁਸੀਂ ਮੈਂਬਰੀ ਨੂੰ ਮਹਿਸੂਸ ਕਰਵਾਉਣੀ ਆ ਵੀ ਉਹ ਕਿੱਦਾਂ ਕਰਵਾਉਣੀ ਆ ਵੀ ਹਾਂ ਯਾਰ ਹੁੰਦਾ ਸੀ ਇੱਦਾਂ ਜਾਂ ਨਹੀਂ ਹੁੰਦਾ ਸੀ। ਮੰਨ ਲਓ ਹਰ ਚੌਥਾ ਬੰਦਾ ਤੁਹਾਨੂੰ ਇਹ ਗੱਲ ਕਹਿਣ ਡਿਆ ਅਤੇ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਉੱਤੇ ਜਾ ਕੇ ਉਹ ਕਰਦੀ ਹੈ ਨਾ ਟ੍ਰੀਗਰ ਵੀ ਯਾਰ ਹਾਂ ਉਹਨੇ ਵੀ ਇਹ ਗੱਲ ਕਹੀ, ਉਹਨੇ ਵੀ ਇਹ ਗੱਲ ਕਹੀ, ਇਹਦਾ ਮਤਲਬ ਵੀ ਸਾਡੇ ਜ਼ਮਾਨੇ ਦੇ ਵਿੱਚ ਨਾ ਹੀ ਪੈਸੇ ਦੀ ਵੈਲਿਊ ਹੈਗੀ ਆ, ਨਾ ਹੀ ਰਿਲੇਸ਼ਨਸ਼ਿਪ ਸਹੀ ਹੈਗੇ ਨੇ ਕਿਉਂਕਿ ਡਿਵੋਰਸ ਰੇਟ ਬਹੁਤ ਵੱਧ ਗਏ ਨੇ, ਨਾ ਹੀ ਸਾਡੇ ਯਾਰ ਜਿਹੜੇ ਨੇ ਉਹ ਪਹਿਲਾਂ ਵਰਗੇ ਆ ਕਿਉਂਕਿ ਪਹਿਲਾਂ ਬਹੁਤ ਵਧੀਆ ਹੁੰਦੇ। ਮਤਲਬ ਹਰ ਇੱਕ ਚੀਜ਼ ਦੇ ਵਿੱਚ ਕੰਪੈਰੀਜ਼ਨ ਆ। ਸਾਨੂੰ ਕੌਫੀਆਂ ਮਹਿੰਗੀਆਂ ਪੀਣੀਆਂ ਪੈਣ ਡੀਆਂ, ਪਹਿਲਾਂ ਸਸਤੀਆਂ ਹੁੰਦੀਆਂ ਸੀ,
3: $8 ਤੱਕ ਪਹੁੰਚ ਗਿਆ।
0: ਹਾਂ, ਮਤਲਬ ਹਰ ਇੱਕ ਚੀਜ਼ ਦੇ ਵਿੱਚ ਕਿ ਸਾਡੀ ਜਨਰੇਸ਼ਨ ਹੀ ਨਹੀਂ, ਜਨਰੇਸ਼ਨ ਇੰਨੀ ਸਟਰਗਲ ਨਹੀਂ ਕੀਤੀ ਯਾਰ। ਹਾਂ ਸੱਚੀ ਨਹੀਂ ਸਟਰਗਲ ਕੀਤੀ, ਬੰਦਾ ਸੋਚਦਾ ਕਿ ਪਹਿਲਾਂ ਹੀ ਸਾਰੀ ਸਟਰਗਲ ਹੋ ਗਈ। ਤੁਸੀਂ ਵੀ ਸਾਰੇ ਸੋਚ ਰਹੇ ਹੋਵੋਗੇ ਹੁਣ ਵੀ ਯਾਰ ਹਾਂ ਇਹ ਕੀ ਆ, ਹਨਾ।
3: ਐਕਚੁਅਲੀ ਰਿਐਲਿਟੀ ਪਤਾ ਕੀ ਆ, ਰਿਐਲਿਟੀ ਇਹ ਸਾਰੀਆਂ ਗੱਲਾਂ ਦਾ ਹਨਾ ਇੱਕ ਸਾਰ ਇਹ ਆ ਕਿ ਹਰ ਉਮਰ ਦਾ ਨਾ ਇੱਕ ਟੇਸਟ ਹੁੰਦਾ। ਇਸੇ ਤਰੀਕੇ ਨਾਲ ਸਮਾਜ ਦੀ ਵੀ ਇੱਕ ਉਮਰ ਆ, ਉਹਦਾ ਆਪਣਾ ਟੇਸਟ ਆ। ਜਿਸ ਸੁਸਾਇਟੀ 'ਚ ਆਪਾਂ ਫਿਲਹਾਲ ਰਹਿ ਰਹੇ ਹਾਂ, ਜਿਸ ਸਮਾਜ 'ਚ ਆਪਾਂ ਰਹਿ ਰਹੇ ਹਾਂ, ਉਹਦੇ ਆਪਣੇ ਪ੍ਰੋਬਲਮਸ ਨੇ, ਉਹਦੀ ਆਪਣੀ ਸਟਰਗਲ ਆ, ਹਨਾ। ਜਿਸ ਸਮਾਜ 'ਚ ਜੋ ਅੱਜ ਸ਼ਾਇਦ 45 ਦੇ ਨੇ, ਜਦੋਂ ਉਹ ਸਾਡੀ ਉਮਰ ਦੇ ਸੀਗੇ 15 ਸਾਲ ਪਹਿਲਾਂ,
1: ਉਦੋਂ ਦਾ ਪੋਪ ਕਲਚਰ ਕੀ ਸੀ? ਅੱਜ ਤੋਂ 15 ਸਾਲ ਪਹਿਲਾਂ ਕੀ ਨਵਾਂ ਸੀ, ਕੀ ਨਵਾਂ ਆ ਰਿਹਾ ਸੀਗਾ? ਅੱਜ ਤੋਂ 15 ਸਾਲ ਪਹਿਲਾਂ ਲੋਕੀ ਫਿਗਰ ਆਊਟ ਕਰ ਰਹੇ ਸੀਗੇ ਫੇਸਬੁੱਕ ਕੀ ਆ, ਇੰਸਟਾਗ੍ਰਾਮ ਆ ਰਿਹਾ ਸੀਗਾ, ਵਟਸਐਪ ਆ ਰਿਹਾ ਸੀਗਾ, ਹਨਾ, ਇਹ ਚੀਜ਼ਾਂ ਫਿਗਰ ਆਊਟ ਹੋ ਰਹੀਆਂ ਸੀਗੀਆਂ। ਇਹ ਫਲੈਕਸ ਕੀਤਾ ਜਾਂਦਾ ਸੀਗਾ ਕਿ ਮੇਰੇ ਕੋਲ ਆਈਫੋਨ ਹੈ 3GS 4G, ਹਨਾ, ਨਿੱਕੇ ਨਿੱਕੇ ਜਿਹੇ ਫੋਨ, VGA ਕੈਮਰਾ,
0: ਮੈਂ ਆਨਲਾਈਨ ਗੱਲ ਕਰਨ ਲਈ ਵਾਈਬਰ ਕੇ ਕੀ ਹੁੰਦਾ ਸੀ, ਉਹ
1: ਸਕਾਈਪ ਵਗੈਰਾ, ਹਨਾ, ਸਕਾਈਪ ਸੀਗਾ, ਉਹ ਉਹੀ ਸੀਗਾ ਸਭ ਤੋਂ ਮਸ਼ਹੂਰ। ਮੈਂ ਟੈਕਨੋਲੋਜੀਕਲ ਚੀਜ਼ਾਂ ਜਾਂ ਫਿਰ ਇਹਨੂੰ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਮੈਂ ਮਟੀਰੀਅਲਿਸਟਿਕ ਚੀਜ਼ ਤਾਂ ਲੈ ਰਿਹਾ ਕਿਉਂਕਿ ਫਿਲੋਸਫੀਕਲ ਚੀਜ਼ਾਂ ਦੇ ਅੰਦਰ ਨਾ ਕੰਪੈਰੀਜ਼ਨ ਦਾ ਇਹ ਮਾਪਦੰਡ ਸੈੱਟ ਕਰਨਾ ਬੜਾ ਔਖਾ। ਉਦੋਂ ਦੀ ਉਹ ਇਸ਼ੂ ਸੀਗੇ, 11 ਨਵੀਆਂ ਟੈਕਨੋਲੋਜੀਆਂ ਆਉਂਦੀਆਂ ਪਈਆਂ, ਕਿੱਦਾਂ ਜੁੜੀਏ, ਕੋਈ ਜ਼ਿਆਦਾ ਬੈਟਰ ਸੀਗਾ ਤਾਂ ਯਾਰ ਇਹ ਲੋਕ ਪਤਾ ਨਹੀਂ ਕੀ ਕਰੀ ਜਾਂਦੇ ਆ। ਹੁਣ ਅੱਜ ਕੀ ਆ, ਅੱਜ ਇਹੀ ਕਲੌਡ ਆ ਗਿਆ, ਅੱਜ ਇਹੀ ChatGPT ਆ ਗਿਆ, ਆਹ ਸਭ ਚੀਜ਼ਾਂ ਆ ਗਈਆਂ, ਹਨਾ, ਅਸੀਂ ਲੋਕ ਇਹ ਚੀਜ਼ਾਂ ਫਿਗਰ ਆਊਟ ਕਰ ਰਹੇ ਹਾਂ। ਇਸੇ ਤਰੀਕੇ ਨਾਲ ਜੇ ਇਹ ਇੱਕ ਟੈਕਨੋਲੋਜੀਕਲ ਲੈਵਲ 'ਤੇ ਐਵੋਲਿਊਸ਼ਨ ਹੋਈ ਹੈ ਸਮਾਜ ਦੀ, ਉਸੇ ਹਿਸਾਬ ਨਾਲ ਇੱਕ ਆਪਣਾ ਸਬਜੈਕਟਿਵ ਲੈਵਲ 'ਤੇ ਵੀ ਤਾਂ ਹੋਈ ਹੈ, ਹਨਾ। ਅੱਜ ਡਿਵੋਰਸ ਵੱਧ ਗਿਆ ਇਜ਼ ਨੋਟ ਦਾ ਥਿੰਗ, ਅੱਜ ਸ਼ਾਇਦ ਉਸ ਲੈਵਲ 'ਤੇ ਡੋਮੈਸਟਿਕ ਵਾਇਲੈਂਸ ਜਾਂ ਫਿਰ ਉਸ ਲੈਵਲ 'ਤੇ, ਚਲੋ ਵਾਇਲੈਂਸ ਤਾਂ ਮੈਂ ਬਹੁਤ ਦੂਰ ਤੱਕ ਚਲਾ ਗਿਆ, ਪਰ ਸ਼ਾਇਦ ਉਸ ਲੈਵਲ 'ਤੇ ਐਡਜਸਟਮੈਂਟ ਨਹੀਂ ਹੈ। ਸੋ ਅੱਜ ਸ਼ਾਇਦ ਜੇ ਤੁਹਾਡਾ ਵਿਆਹ ਨਿਭਦਾ ਜਾਂ ਅੱਜ ਜੋ ਅੱਜ ਦਾ ਰਿਸ਼ਤਾ, ਉਹਦੇ ਅੰਦਰ ਯੂ ਹੈਵ ਟੂ ਬੀ ਮੋਰ ਓਨੈਸਟ ਵਿਦ ਈਚ ਅਦਰ ਐਂਡ ਯੂ ਹੈਵ ਟੂ ਬੀ ਮੋਰ ਕੰਪੈਟੇਬਲ ਵਿਦ ਈਚ ਅਦਰ। ਇਹ ਅੱਜ ਦੀ ਸਟਰਗਲ ਆ, ਕੱਲ੍ਹ ਨੂੰ ਇਸ ਚੀਜ਼ ਦਾ ਕੀ ਪੁਆਇੰਟ ਹੈ ਕੀ ਨਹੀਂ ਉਹ ਉਦਾਂ ਨਹੀਂ ਪਤਾ, ਹਨਾ। ਉਹ ਹੋਏਗਾ ਇਹੀ ਜਦੋਂ ਅਸੀਂ 45 ਤੋਂ ਹੋਵਾਂਗੇ, ਤੇ ਜੋ ਅਸੀਂ ਅੱਜ ਤੋਂ 15 ਸਾਲ ਬਾਅਦ ਨਵੀਆਂ ਚੀਜ਼ਾਂ ਦੇਖ ਰਹੇ ਹੋਵਾਂਗੇ, ਨਵੇਂ ਸਮੀਕਰਨ ਚੈੱਕ ਕਰ ਰਹੇ ਹੋਵਾਂਗੇ, ਆਪਾਂ ਕਹਾਂਗੇ ਯਾਰ ਸਾਡੇ ਟਾਈਮ 'ਤੇ ਤਾਂ ਯਾਰ ਬਹੁਤ ਵਧੀਆ ਸੀਗਾ, ਇੰਨਾ ਤਾਂ ਹੈ ਨਹੀਂ। ਬਟ ਵੀ ਆਰ ਆਲਵੇਜ਼ ਇਵੋਲਵਿੰਗ, ਪਤਾ ਆਪਾਂ ਹਰ ਵਕਤ ਇਵੋਲਵ ਕਰ ਰਹੇ ਹਾਂ, ਸਾਡਾ ਸਮਾਜ ਵੀ ਇਵੋਲਵ ਕਰ ਰਿਹਾ, ਅਤੇ ਇਸ ਕਰਕੇ ਆਪਾਂ ਜਿਹੜੀ ਪੀਕ ਉਮਰ ਜਿਸ ਸਨ 'ਚ ਜੀ ਚੁੱਕੇ ਹੁੰਦੇ ਨਾ, ਉਹ ਸਨ ਵਧੀਆ ਲੱਗਦਾ। ਬੇਸਿਕ ਪੁਆਇੰਟ ਇਹ ਆ, ਮੈਨੂੰ ਮੇਰਾ ਸਕੂਲ ਟਾਈਮ ਹਮੇਸ਼ਾ ਵਧੀਆ ਲੱਗਦਾ।
0: ਮੈਨੂੰ ਲੱਗਦਾ ਕਿ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ ਉਹ, ਜੇ ਮੈਂ ਹੁਣ ਇਨ ਡਿਟੇਲ ਸੋਚਾਂ ਵੀ ਆਪਾਂ ਗੱਲ ਕਰਨ ਡੇ ਹਾਂ, ਤੇ ਮੈਂ ਸਾਰਾ ਸੋਚਾਂ ਜਿੰਨਾ ਕੁ ਵੀ ਮੈਨੂੰ ਯਾਦ ਆ, ਤੇ ਲੱਗਦਾ ਜ਼ਰੂਰ ਹੈ ਆਪਾਂ ਨੂੰ ਕਿ ਪਾਸਟ ਜਿਹੜਾ ਉਹ ਬਹੁਤ ਵਧੀਆ ਸੀ, ਪਰ ਐਕਚੁਅਲ ਦੇ ਵਿੱਚ ਉਹ ਵਧੀਆ ਨਹੀਂ ਸੀ। ਉਹ ਹੁਣ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ, ਕਿਉਂਕਿ ਆਪਾਂ ਨੂੰ ਨਾ ਉਹਦਾ ਇੱਕ ਅੱਧਾ ਕੁ ਵਰਜਨ ਵਿੱਚ, ਜਿਹੜਾ ਵਧੀਆ ਵਾਲਾ ਐਡੀਟਿਡ ਵਰਜਨ ਕਹਿ ਲਓ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ, ਵੀ ਐਡਿਟ ਹੋ ਕੇ ਸਾਡੇ ਦਿਮਾਗ ਨੂੰ ਪਤਾ ਲੱਗ ਗਿਆ ਉਹ, ਅਤੇ ਉਹ ਐਡੀਟਿੰਗ ਦੇ ਵਿੱਚ ਜਿਹੜਾ ਵਧੀਆ ਵਧੀਆ ਚੀਜ਼ਾਂ ਸੀ ਉਹ ਸਾਰੀਆਂ ਸਾਡੇ ਫੀਡ ਨੇ, ਅਤੇ ਜਿਹੜੀ ਉਹਦੇ ਵਿੱਚ ਕੀ ਕਹਿ ਲਓ ਕਿ ਹਸਲ ਕਹਿ ਲਓ ਜਾਂ ਹੋਰ ਵੀ ਜੋ ਵੀ ਤੁਹਾਨੂੰ ਅੜਚਣ ਆਈਆਂ ਉਸ ਟਾਈਮ ਦੇ ਵਿੱਚ, ਉਹ ਸਾਰੀਆਂ ਡਿਲੀਟ ਹੋ ਚੁੱਕੀਆਂ ਨੇ, ਉਹ ਐਡੀਟਿੰਗ ਦੇ ਵਿੱਚ ਨਹੀਂ ਹੈਗੀਆਂ। ਤਾਂ ਕਰਕੇ ਤੁਹਾਨੂੰ ਪਾਸਟ ਵਾਲਾ ਹਮੇਸ਼ਾ, ਮਤਲਬ ਜਿਹੜਾ ਵੀ ਇਹ ਗੱਲਾਂ ਕਹਿੰਦਾ ਆ, ਆਪਾਂ ਵੀ ਕਦੀ ਕਿਹਾ ਹੋਊਗਾ ਕਿ ਯਾਰ ਸਾਡੀ ਉਹ ਲਾਈਫ ਬੜੀ ਵਧੀਆ ਸੀ, ਓਬਵੀਅਸਲੀ ਕਿਹਾ ਹੋਊ, ਅਤੇ ਉਹ ਤਾਂ ਹੀ ਆਪਾਂ ਕਹਿੰਦੇ ਹਾਂ ਕਿਉਂਕਿ ਮਾੜੀ ਚੀਜ਼ ਹਮੇਸ਼ਾ ਆਪਾਂ
1: ਹਾਂ ਜਿਹੜਾ ਜੋ ਮਾੜਾ ਹੋਇਆ ਉਹ ਅਸੀਂ ਭੁੱਲਦੇ ਹਾਂ, ਵਧੀਆ ਸਾਨੂੰ ਰਹਿੰਦਾ, ਅਤੇ ਮਾੜਾ ਦਿਨ ਥੋੜ੍ਹਾ ਜਿਹਾ ਬੇਸਿਰ ਪੈਰ ਦਾ ਲੱਗੇ, ਥੋੜ੍ਹਾ ਜਿਹਾ ਬੋਰਿੰਗ ਲੱਗੇ, ਤਾਂ ਆਪਾਂ ਨਾਲ ਹੀ ਚੱਲ ਜਾਂਦੇ ਉਹ ਖਾਨੇ ਖੋਲ੍ਹਣ ਲਈ ਪੁਰਾਣੇ ਵਾਲੇ, ਹਨਾ, ਅਤੇ ਦੇਖਦੇ ਹਾਂ ਕਿ ਯਾਰ ਇੱਥੇ ਕੀ ਪਿਆ ਹੋਇਆ ਹੈ, ਕਿਹੜੀ ਪਿਟਾਰੀ ਪਈ ਹੈ।
0: ਵੈਸੇ ਵੀ ਨਾ ਕ੍ਰਿਸ਼ਨਾ ਜੀ, ਮਤਲਬ ਆਈ ਡੋਂਟ ਨੋ ਕਿ ਬਾਕੀ ਇਹ ਗੱਲ ਨੂੰ ਕਿੱਦਾਂ ਲੈਂਦੇ, ਪਰ ਮੈਨੂੰ ਇੱਦਾਂ ਪਰਸਨਲੀ ਲੱਗਦਾ ਵਾ ਕਿ ਜਿਹੜੇ ਕਈ ਆ ਨਾ, ਕਈ ਜਾਣੇ, ਸਾਰੇ ਨਹੀਂ ਮੈਂ ਕਹੂੰਗਾ, ਕਈ ਤੇ ਕਹਿਣਾ ਹੀ ਨਹੀਂ ਚਾਹੁੰਦੇ ਅੱਜ ਨੂੰ ਵਧੀਆ। ਕਈ ਤੁਹਾਨੂੰ ਅੱਜ ਤੁਹਾਨੂੰ ਕਹਿਣਗੇ ਨਹੀਂ ਵੀ ਕ੍ਰਿਸ਼ਨਾ ਵੀ ਯਾਰ ਤੂੰ ਮੰਨ ਲਓ ਸੋ ਐਂਡ ਸੋ ਕੰਪਨੀ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਤਾ ਹੈ, ਤੁਸੀਂ ਐਫਰਟਸ ਪਾ ਰਹੇ ਹੋ, ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਉਹ ਕਹਿਣਾ ਹੀ ਨਹੀਂ ਚਾਹੁੰਦੇ ਹੁੰਦੇ ਵੀ ਕ੍ਰਿਸ਼ਨਾ ਤੂੰ ਬੜਾ ਵਧੀਆ ਵਾ। ਉਹਨਾਂ ਨੇ ਹਮੇਸ਼ਾ ਤੁਹਾਨੂੰ ਇਹੋ ਹੀ ਕਹਿਣਾ ਵਾ ਵੀ ਯਾਰ ਤੇਰੇ ਉਹਦੇ ਵਾਲੀ ਗੱਲ ਨਹੀਂ ਬਣੀ, ਜਿਹੜਾ ਬੰਦਾ ਮੰਨ ਲਓ ਕਿਤੇ ਛੱਡ ਗਿਆ ਕਿਤੇ ਰਹਿ ਗਿਆ,
1: ਜਾਂ ਫਿਰ ਇੱਦਾਂ ਕਹਿ ਦੇਣਾ ਜਾਂ ਫਿਰ ਯਾਰ ਤੂੰ ਪਹਿਲੇ ਜਿੱਥੇ ਸੀਗਾ ਨਾ, ਹਾਂ ਵੀ ਇੱਧਰ ਆ ਗਿਆ, ਪਹਿਲੇ ਸਹੀ ਨਹੀਂ ਸੀਗਾ,
0: ਮਤਲਬ ਨਜਾਇਜ਼ ਹੀ। ਉਹਨਾਂ ਨੇ ਉਹ ਚਾਹੁੰਦੇ ਹੀ ਨਹੀਂ ਕਿ ਤੁਹਾਡੀ ਅਸੀਂ ਪ੍ਰੇਜ਼ ਕਰੀਏ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਦੱਸੀਏ, ਮਤਲਬ ਉਹਨਾਂ ਦਾ ਆਪਣਾ ਹੀ ਇੱਕ ਵੱਖਰਾ ਔਰਾ ਵਾ ਵੀ ਨਹੀਂ ਨਹੀਂ ਆਪਾਂ ਨਹੀਂ ਕਿਸੇ ਨੂੰ ਕਹਿਣਾ ਵੀ ਤੂੰ ਵਧੀਆ ਆ, ਜਾਂ ਜੋ ਉਹ ਇੱਦਾਂ ਦਾ ਮਾਹੌਲ ਹੀ ਕ੍ਰੀਏਟ ਕਰ ਦਿੰਦੇ ਆ ਵੀ ਨਹੀਂ ਪਹਿਲਾਂ ਹੀ ਵਧੀਆ ਸੀ, ਪਾਸਟ ਹੀ ਵਧੀਆ ਸੀ।
1: ਪਰ ਮੈਂ ਗੱਲ ਦੱਸਾਂ ਤੁਹਾਨੂੰ, ਤੁਹਾਨੂੰ ਸਹੀ ਗੱਲ ਦੱਸਾਂ, ਸਾਨੂੰ ਪਤਾ ਇੱਦਾਂ ਦੇ ਬੰਦਿਆਂ ਨੂੰ ਕੀ ਕਹਿਣਾ ਚਾਹੀਦਾ, ਮੈਂ ਦੱਸਾਂ ਕੀ ਕਹਿਣਾ ਚਾਹੀਦਾ ਇੱਦਾਂ ਦੇ ਬੰਦਿਆਂ ਨੂੰ, ਮੈਂ ਕੀ ਕਹਿਣਾ ਯਾਰ, ਮੈਂ ਕੁਛ ਕਹਿ ਸਕਦਾ,
0: ਕਹਿ ਦਿਓ ਯਾਰ,
1: ਢਿੱਲੋਂ ਸਾਹਿਬ ਹੀ ਕਹਿਣਗੇ, ਨਹੀਂ ਮੈਂ ਚੁੱਪ ਹਾਂ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਖਾਸ ਕਰ ਜਿਹੜੇ ਥੋੜੇ ਵੱਡੇ ਨੇ ਉਮਰ ਚ, ਆਹ 36-37 ਵਾਲੇ ਗੇੜ ਚ, ਇੱਦਾਂ ਬੜੀਆਂ ਗੱਲਾਂ ਕਰਨਗੇ ਕਿ ਆਪਾਂ ਤਾਂ ਇੰਨੀਆਂ ਬਣਾ ਲਈਆਂ, ਬਾਕੀਆਂ ਤੋਂ ਬਣੀਆਂ ਨੀ ਪ੍ਰੋਪਰਟੀਆਂ।
1: ਇਹ ਤੇ ਹੈ ਹੀ ਆ ਸਰ, ਆਹੋ ਸਹੇਲੀਆਂ ਨਾ ਸੋਚੀ
0: ਜਾਏ ਸਹੇਲੀਆਂ ਸੋਚੋ ਹੋਰ ਭਲਾ। ਅੱਛਾ ਵੈਸੇ ਵੈਸੇ ਦੇਖੋ ਜਿਹੜੇ ਸਰਕਲ ਸਹੇਲੀ ਦੀ ਗੱਲ ਹੁੰਦੀ ਹੋਏਗੀ ਉਹ ਫਿਰ ਭਾਵੇਂ ਇਹ ਕਹਿ ਲੈਂਦੇ ਹੋਣਗੇ, ਪਰ ਜਿਸ ਤਰ੍ਹਾਂ ਆਮ ਤੌਰ ਤੇ ਜਿਸ ਤਰ੍ਹਾਂ ਲੋਕ ਵਿਚਰਦੇ ਆ, ਮੈਂ ਦੇਖਿਆ ਅੱਜ ਕੱਲ ਲੋਕਾਂ ਨੂੰ ਯਾਰ ਚਾਰ ਸਵਾਲ ਕਰ ਲੋ ਹਨਾ, ਪੰਜਵੇਂ ਤੇ ਸਿੱਧੀ ਗੱਲ ਹੋ ਜਾਏਗੀ ਬਾਕੀਆਂ ਨੇ ਕੀ ਕੀਤਾ ਭਾਈ ਅਸੀਂ ਕੀਤਾ ਜੋ ਕੀਤਾ ਹਨਾ। ਇਹ ਚੀਜ਼ ਮੈਨੂੰ ਬੜੀ ਯਾਰ ਆਈ ਡੋਂਟ ਲਾਈਕ ਦਿਸ ਇਨ ਪਰਟੀਕੂਲਰ।
1: ਮੈਂ ਆਪ ਨਹੀਂ ਲਾਈਕ ਕਰਦਾ, ਪਤਾ ਨਹੀਂ ਯਾਰ ਜਿਹੜਾ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਵੇਖਿਆ ਜਾਵੇ ਨਾ ਤੇ ਆਪਾਂ ਨਾ ਹਮੇਸ਼ਾ, ਜੇ ਮੰਨ ਲਓ ਆਪਾਂ ਆਪਣੀ ਹੀ ਗੱਲ ਕਰ ਲਈਏ, ਆਪਾਂ ਤਾਂ ਚਲੋ ਪ੍ਰੋਪਰਟੀ ਦੀ ਗੱਲ ਕਰਦੇ, ਪਰ ਮੰਨ ਲਓ ਆਪਾਂ ਤਨਖਾਹ ਦੀ ਗੱਲ ਕਰ ਲਓ,
0: ਕਿਸੇ ਸਮੇਂ
1: ਮੰਨ ਲਓ ਮਹੀਨੇ ਦਾ 4,000 ਕਮਾਉਂਦਾ ਹਨਾ, ਮੈਂ ਮੰਨ ਲਓ ਦੂਜੇ ਨੂੰ ਮਿਲਿਆ ਉਹ ਕਹਿੰਦਾ ਮੈਂ ਮਹੀਨੇ ਦਾ 7-8 ਬੜੇ ਆਰਾਮ ਨਾਲ ਕਮਾ ਲੈਂਦਾ, ਚੌਥੇ ਕੋ ਗਿਆ ਉਹ ਕਹਿੰਦਾ ਯਾਰ 7-8 ਦਾ ਕੀ ਬਣਦਾ, ਅੱਜ ਕੱਲ ਤੇ 12-13 ਜਿੰਨਾ ਚਿਰ ਬਣੇ ਨਾ ਉਹਨਾਂ ਚਿਰ ਗੁਜ਼ਾਰਾ ਨਹੀਂ ਹੁੰਦਾ, ਚੌਥੇ ਕੋ ਗਿਆ ਉਹ ਕਹਿੰਦਾ ਮੇਰਾ ਤੇ ਆਰਾਮ ਨਾਲ 15 ਪਹੁੰਚ ਜਾਂਦਾ ਮਹੀਨੇ ਦਾ। ਇੰਨਾ ਕੁ ਤੇ ਨੋਰਮਲ ਆ ਯਾਰ, ਮੈਂ ਟ੍ਰੇਡਿੰਗ ਕਰਦਾ, ਬਿਜ਼ਨਸ ਕਰਦਾ, ਆਹ ਜੇ ਕਰਦਾ, ਚਲੋ ਜੋ ਵੀ ਹੈ ਨਾ। ਫਿਰ ਉਹ ਕੀ ਹੈ ਕਿ ਬੰਦਾ ਆਪਣੇ ਆਪ ਚ ਨਾ ਪ੍ਰੋਬਲਮ ਜੀ ਲੱਗਣ ਲੱਗ ਪੈਂਦੀ ਆ, ਵੀ ਯਾਰ ਸ਼ਾਇਦ ਇਨਕਮ ਮੇਰੀ ਪ੍ਰੋਬਲਮ ਆ, ਕੋਈ ਨੀ ਹੋਣ ਦੀ ਇਨਕਮ ਹਨਾ, ਮੈਂ ਕਿਸੇ ਜੋਗਾ ਨੀ ਹੈਗਾ ਵੀ ਮੈਂ 15,000 ਕਮਾ ਲਾ,
0: ਬਿਲਕੁਲ
1: ਮੈਂ ਵੀ ਮੇਰੀ ਹਾਈਟ ਵੀ ਓਡੇ ਉੱਤੋਂ ਕਿਤੇ ਮਾਸਾ ਵੱਧ ਆ, ਮੰਨ ਲਓ ਮੇਰੇ 5 ਉਂਗਲਾਂ ਵਾ, 2 ਪੈਰ 2 ਹੱਥ, ਸਵੇਰੇ ਮੈਂ ਵੀ 9 ਵਜੇ ਉੱਠਦਾ, ਰਾਤ ਨੂੰ ਮੈਂ ਵੀ 9 ਵਜੇ ਸੌਂਦਾ ਵਾਂ,
0: ਟਰੂ,
1: ਗੱਡੀ ਵੀ ਮੇਰੇ ਕੋ, ਮਤਲਬ ਸਾਰਾ ਕੁਛ ਹੀ ਮੇਰੇ ਕੋ ਸੇਮ ਆ।
0: Yes,
1: ਫਿਰ ਕੰਪੈਰੀਜ਼ਨ ਕਿੱਥੇ, ਮੇਰੇ ਕੋਲ ਇਨਕਮ ਕਿਉਂ ਨਹੀਂ ਆਉਂਦੀ, ਉਹ ਬੰਦਾ ਲੱਗਦਾ ਪ੍ਰੋਬਲਮ ਹੈ ਯਾਰ ਮੇਰੀ।
0: ਹਾਂ ਹਾਂ, ਨਹੀਂ ਇਹਦੇ ਅੰਦਰ ਬੰਦਾ ਫਸਦਾ ਪਤਾ ਕਿੱਥੇ ਆ, ਬੰਦਾ ਫਸਦਾ ਇੱਥੇ ਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਜਦੋਂ ਤੁਸੀਂ ਜ਼ਿਆਦਾ ਥੋੜ੍ਹੇ ਇੱਕ ਇਸ ਤਰ੍ਹਾਂ ਦੇ ਆਦਮੀ ਨਾਲ ਉੱਠਦੇ ਬੈਠਦੇ ਆ, ਵਿਚਰਦੇ ਉਹਨਾਂ ਦੇ ਆਸੇ ਪਾਸੇ, ਜਿਹੜੇ ਤੁਹਾਡੇ ਤੋਂ ਵੱਖਰੀ ਲਾਈਫ ਸਟਾਈਲ ਜੀਂਦੇ ਆ ਬਿਕੋਜ਼ ਆਫ ਹਾਈ ਇਨਕਮ, ਉਹਦੇ ਅੰਦਰ ਇੱਕ ਚੀਜ਼ ਆਉਂਦੀ ਹੈ ਕਿ ਵੈਨ ਦੇ ਪੁਟਿਓ ਇਹਨਾਂ ਔਨ ਹਨਾ ਪੈਡੈਸਟਲ, ਜਿੱਥੇ ਤੁਸੀਂ ਖੁਦ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਵੋ ਹਨਾ, ਚੁੱਪ ਚੁੱਪੀ ਤੇ ਕਿ ਇੱਦਾਂ ਦੀ ਗੱਲ ਕਹਿਤੀ ਹੈ, ਇੱਦਾਂ ਦਾ ਆਪਣਾ ਉਹਨਾਂ ਨੇ ਟੋਰਾ ਦਿਖਾ ਦਿੱਤਾ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਰੇ ਖਰਚੇ ਇੱਦਾਂ ਦੇ ਨੇ ਜਿਨ੍ਹਾਂ ਦੀ ਮੈਨੂੰ ਲੋੜ ਹੈ। ਮਸਲਨ ਜੋ ਬੰਦਾ 20-15-20,000, 25-30,000 ਕਮਾਉਂਦਾ ਹੋਏਗਾ, ਉਹਦਾ ਲਾਈਫ ਸਟਾਈਲ, ਖਾਣ ਪੀਣ, ਰਹਿਣ ਸਹਿਣ, ਲਾਣਾ ਪਾਣਾ
1: ਵੱਖਰਾ,
0: $1,00,000 ਵਾਲੇ ਤੋਂ ਬਹੁਤ ਵੱਖਰਾ ਹੋਏਗਾ, ਐਂਡ 7-8,000 ਵਾਲੇ ਤੋਂ ਵੀ ਵੱਖਰਾ ਹੋਏਗਾ। ਪਰ ਜਿਹੜਾ 7-8,000 ਵਾਲਾ ਬੰਦਾ ਨਾ, ਜਦੋਂ 14-15,000 ਵੱਲ ਨੂੰ ਦੇਖੇਗਾ, ਕਿਉਂਕਿ ਇਟ ਇਜ਼ ਅ ਵੈਰੀ ਬੇਸਿਕ ਅਮਾਊਂਟ ਹਨਾ, ਇਹ ਇਕਦਮ ਫਲੋਟਿੰਗ ਅਮਾਊਂਟ ਹੈ, ਇਸ ਤੋਂ ਘੱਟ ਚ ਤਾਂ ਬੰਦਾ ਫਸਦਾ ਹਨਾ, ਕੁਛ ਕਰ ਨੀ ਸਕਦਾ। ਹੁਣ ਇੱਧਰ ਕੇਸ ਦੇ ਅੰਦਰ ਬੰਦਾ ਨਾ ਜਦੋਂ ਦੇਖਦਾ ਕਿ ਯਾਰ ਚੱਲ ਇਹ ਪਾਉਂਦਾ ਹੋਊਗਾ ਰਾਡੋ ਹਨਾ, $7,000 ਦੀ ਮੈਂ ਲੌਂਜਨਸ ਤਾਂ ਖਰੀਦਾ, ਐਟਲੀਸਟ ਮੈਂ ਟਿਸੋਟ ਤਾਂ ਖਰੀਦਾ, ਐਟਲੀਸਟ ਮੈਂ 12-13 ਦੀ ਘੜੀ ਤਾਂ ਲਵਾਂ, ਆਪਣਾ ਕੀ ਆ ਹਨਾ, ਕ੍ਰੈਡਿਟ ਕਾਰਡ ਹੀ ਆ। ਅੱਛਾ ਇਹ ਇਹ ਸਾਲ ਦੇ 2 ਟੂਰ ਮਾਰ ਕੇ ਆਏ ਆ, 10-10 ਦਿਨ ਦੇ, ਇੱਕ ਵਾਰੀ ਹਨਾ ਦੁਬਈ ਹੋ ਆਇਆ, ਇੱਕ ਵਾਰੀ ਇਹ ਹੋ ਆਇਆ ਕੀ ਨਾਮ ਆਪਣਾ ਸਵਿਟਜ਼ਰਲੈਂਡ ਹੋਇਆ, ਮੈਂ ਤਾਂ ਐਟਲੀਸਟ ਹਨਾ ਮੈਂ ਤਾਂ ਉੱਠਦਾ ਬੈਠਦਾ ਇਹਨਾਂ 'ਚ, ਮੈਂ ਵੀ ਕਹਿਣ ਜੋਗਾ ਹਾਂ,
1: ਮੈਂ
0: ਥਾਈਲੈਂਡ ਹੀ ਹੋਵਾਂ, ਮੈਂ ਵੀਅਤਨਾਮ ਹੀ ਹੋਵਾਂ ਹਨਾ। ਕੀ ਹੁੰਦਾ, ਸਾਨੂੰ ਪਤਾ ਨਹੀਂ ਸੀਗਾ ਕਿ ਸਾਡੀ ਰੂਹ ਦੀ ਇਹ ਖੁਰਾਕ ਹੈ, ਕਿਉਂਕਿ ਉਹ ਹੈ ਨਹੀਂ, ਸਾਨੂੰ ਚਾਹੀਦੀ ਨਹੀਂ, ਅਸੀਂ ਆਪਣੀ ਲਾਈਫ 'ਚ ਉਸ ਇਨਕਮ ਲੈਵਲ 'ਤੇ ਉਸ ਤਰੀਕੇ ਨਾਲ ਖੁਸ਼ ਹਾਂ ਕਿ ਯਾਰ ਸਿਰ 'ਤੇ ਕੋਈ ਟੈਨਸ਼ਨ ਨਹੀਂ ਆ। ਓਬਵੀਅਸਲੀ ਜਿਹੜਾ 7 ਕਮਾਉਂਦਾ ਉਹਨੂੰ ਹੁਣ ਲਾਲਸਾ ਹੀ ਹੁੰਦੀ ਕਿ ਮੈਂ 12 ਕਿੱਦਾਂ ਕਰਾਂ, 12 ਵਾਲਿਆਂ ਨੂੰ 20 ਦੀ ਹੁੰਦੀ, 20 ਵਾਲਿਆਂ ਨੂੰ 30 ਦੀ ਹੁੰਦੀ ਹੈ, ਪਰ ਉਹ ਹੁੰਦਾ ਇੱਕ ਟਾਰਗੇਟ ਸੈੱਟ, ਇੱਕ ਵਿਜ਼ਨ ਬੰਦੇ ਦੀ ਹਨਾ। ਕਈ ਹੋ ਸਕਦਾ ਕਈ 10 ਵੀ ਕਹਿੰਦੇ ਹੋ ਕਿ ਮੇਰਾ ਦਿਮਾਗ ਨਹੀਂ ਖਰਾਬ, ਮੈਂ ਐਕਸਟਰਾ ਕੰਮ ਕਿਉਂ ਕਰਾਂ, ਮੈਂ ਇਹਨੇ 'ਚ ਖੁਸ਼ ਹਾਂ, ਦੇ ਮਾਈਟ ਬੀ ਏਬਲ ਟੂ ਮੈਨੇਜ ਦੈਮਸੈਲਵਸ ਵੈਰੀ ਵੈਲ ਹਨਾ, ਜਿੰਨੇ ਦਿਲ ਹਨਾ ਜਿੰਨੇ ਲੋਕ ਉਨੇ ਵੱਖਰੇ ਦਿਲ, ਸੋ ਉਹਦੇ ਅੰਦਰ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਕੰਪੈਰੀਜ਼ਨ ਨਾ ਬੜੇ ਲੋਕਾਂ ਦੇ ਘਰਾਂ ਦਾ ਸਟਰਕਚਰ ਖਰਾਬ ਕਰ ਦਿੰਦੇ ਆ, ਕਿਉਂਕਿ ਲੋਕ ਉੱਦਾਂ ਦੀ ਚੀਜ਼ਾਂ 'ਤੇ ਹੱਥ ਪਾ ਲੈਂਦੇ ਆ, ਜਾਂ ਉਹ ਵਾਲੀ ਚੀਜ਼ਾਂ 'ਚ ਪਾਰਟੀਸਪੇਟ ਕਰ ਲੈਂਦਾ, ਜਾਂ ਫਿਰ ਉਹ ਵਾਲੀ ਚੀਜ਼ਾਂ 'ਤੇ ਖਰਚ ਕਰ ਲੈਂਦੇ ਆ ਜਿਹੜੀ ਨਾ ਉਹਨਾਂ ਕੋਲ ਸ਼ਮਤਾ ਸੀ ਖਰਚਾ ਕਰਨ ਦੀ, ਨਾ ਸਮਾਂ ਸੀਗਾ ਅਤੇ ਨਾ ਹੀ ਲਾਲਸਾ ਸੀ। ਲੋਕ ਘਰ ਬਣਾ ਲੈਂਦੇ ਬਹੁਤ ਵੱਡਾ ਕਿ ਇੱਧਰ ਸਬਰਬ ਚੱਲ ਜਾਣਗੇ, ਜਿੱਥੇ 10 ਬੰਦਿਆਂ ਨੇ ਕਿਹਾ ਤਾਂ ਉੱਥੇ ਜਾਣਾ, ਮੁੜ ਕੇ ਦਿਲ ਨਹੀਂ ਲੱਗਦਾ, ਇੰਨੇ ਰੈਸਟੋਰੈਂਟ ਨਹੀਂ ਜਿੰਨੇ ਵਧੀਆ, ਘਰ ਵੀ ਇੰਨਾ ਪਸੰਦ ਨਹੀਂ ਆ। ਵਾਈ
1: ਪਤਾ ਕੀ ਚੱਕਰ ਆ ਕ੍ਰਿਸ਼ਨਾ ਜੀ, ਜਿਹੜਾ ਕੰਪੈਰੀਜ਼ਨ ਹੈ ਨਾ, ਜੇ ਮਨੀ ਦੇ ਨਾਲ ਕੰਪੈਰੀਜ਼ਨ ਕਰਨਾ, ਕਿਸੇ ਦੀ ਤਨਖਾਹ ਦੇ ਨਾਲ ਕੰਪੈਰੀਜ਼ਨ ਕਰਨਾ, ਉਹਦੇ ਵਿੱਚ ਤੁਹਾਡੀ ਤਨਖਾਹ ਨਹੀਂ ਬਦਲੀ ਜਾਣੀ। ਮੰਨ ਲਓ ਤੁਸੀਂ ਆ ਕੇ ਆਪਣੇ ਆਪ ਨਾਲ ਕੰਪੈਰੀਜ਼ਨ ਕਰਨ ਲੱਗ ਗਏ, ਤਾਂ ਇਹ ਨਹੀਂ ਹੋਊਗਾ ਕਿ ਅਗਲੇ ਮਹੀਨੇ ਤੁਹਾਡੀ ਤਨਖਾਹ ਵੱਧ ਜਾਊਗੀ ਜਸਟ ਬਿਕੋਜ਼ ਆਫ ਕਿ ਤੁਸੀਂ ਕੰਪੈਰੀਜ਼ਨ ਕੀਤਾ
0: ਜੀ।
1: ਇਹ ਜ਼ਰੂਰ ਹੋ ਸਕਦਾ ਵਾ ਕਿ ਉੱਦਣ ਹੀ ਤੁਹਾਡੀ ਸੈਟਿਸਫੈਕਸ਼ਨ ਭੰਗ ਹੋ ਜਾਵੇ।
0: ਹਾਂ
1: ਉਦਣੀ

0: ਤੁਸੀਂ ਕਰਤਾ ਸ਼ੁਰੂ ਕੰਪੈਰੀਜ਼ਨ,
1: ਬਿਲਕੁਲ ਬਿਲਕੁਲ,
0: ਤੁਸੀਂ ਜਿਹੜੀ ਤੁਹਾਡੀ ਵਧੀਆ ਮਾਨਸਿਕਤਾ ਚੰਗਾ ਭਲਾ ਚੱਲ ਰਿਹਾ ਸਾਰਾ, ਉਹ ਸਭ ਕੁਛ ਉੱਤੇ ਥੱਲੇ ਹੋ ਜਾਣਾ ਉਦਣ ਹੀ।
1: ਟਰੂ,
0: ਮਤਲਬ ਇੱਕ ਇਹਦਾ ਮਾਈਨਸ ਪੁਆਇੰਟ ਆ, ਬੜਾ ਵੱਡਾ ਮਾਈਨਸ ਪੁਆਇੰਟ ਆ, ਜਿਹਦੇ ਕਰਕੇ ਗਾਂ ਦੀ ਗਾਂ ਪ੍ਰੋਬਲਮਸ ਬੜੀਆਂ ਬਣ ਸਕਦੀਆਂ ਆਉਂਦੀਆਂ ਵੀ ਨੇ ਕਈ। ਚਲੋ ਹੁਣ ਤਾਂ ਡਾਕਟਰ ਵੀ ਕਹਿਣ ਲੱਗ ਗਿਆ ਕਿ ਆ ਇੱਦਾਂ ਦੀਆਂ ਪ੍ਰੋਬਲਮਸ ਹੋਣ ਲੱਗ ਪਈਆਂ ਬਿਮਾਰੀਆਂ ਦੀਆਂ, ਕਿ ਮੰਨ ਲਓ ਤੁਸੀਂ ਟੂ ਮੱਚ ਸਟ੍ਰੈਸ ਹੋ, ਟੂ ਮੱਚ ਕੰਪੈਰੀਜ਼ਨ ਕਰਦੇ ਹੋ, ਤੁਸੀਂ ਮੰਨ ਲਓ ਸਟੇਬਲ ਨਹੀਂ ਹੋ, ਸੈਟੀਸਫਾਈ ਨਹੀਂ ਹੋ ਜ਼ਿੰਦਗੀ ਤੋਂ, ਤਾਂ ਇੱਦਾਂ, ਮਤਲਬ ਕੁਛ ਇਹੋ ਜਿਹੀਆਂ ਪ੍ਰੋਬਲਮਸ
1: ਹੋਣਾ ਕਿ ਹਾਂ, ਮਤਲਬ ਆਨੰਦਿਤ ਹੋਣਾ ਜਾਂ ਫਿਰ ਸੈਟਿਸਫਾਈਡ ਹੋਣਾ, ਉਹ ਉਹਦੇ 'ਤੇ ਓਬਵੀਅਸਲੀ ਪੈਸਾ ਤਾਂ ਮਾਇਨੇ ਰੱਖਦਾ ਹੈ ਨਾ, ਪਰ ਕਿੰਨਾ ਉਹਦੇ 'ਤੇ ਕੋਈ ਡੌਟ ਨਹੀਂ ਆ, ਉਹਦੇ ਅੱਗੇ ਕੋਈ ਡੌਟ ਨਹੀਂ ਆ। ਉਹ ਯੂਜਲੀ ਇਹ ਹੁੰਦਾ ਮੇਰੇ ਹਿਸਾਬ ਨਾਲ, ਇੱਕ ਪੈਰਾਮੀਟਰ ਹੁੰਦਾ ਕਿ ਤੁਸੀਂ ਜਿੱਦਾਂ ਦੇ ਮਾਹੌਲ 'ਚ ਪੈਦਾ ਹੋਏ ਹੋਵੋ, ਜੇ ਤੁਸੀਂ ਉਸ ਜੇ ਉਹ ਔਖਾ ਸਮਾਂ ਸੀਗਾ ਅਤੇ ਤੂੰ ਆਪਣੇ ਲਈ ਤੁਸੀਂ ਆਪਣੇ ਲਈ ਸੌਖਾ ਕਰ ਲਿਆ ਆਪ ਕੰਮ ਕਰਕੇ, ਅਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਮੇਰੇ ਹਿਸਾਬ ਨਾਲ। ਹੁਣ ਉਹ ਸੌਖੇ ਦਾ ਮਾਪਦੰਡ ਕੀ ਹੈ, ਕਿੰਨਾ ਕੁ ਤਗੜਾ, ਇਹ ਵੀ ਹੋ ਸਕਦਾ ਤੁਸੀਂ ਬਹੁਤ ਸੌਖੇ ਘਰ ਪੈਦਾ ਹੋਏ ਹੋਵੋ, ਤੁਸੀਂ ਉਹਨੂੰ ਸਾਰੀ ਉਮਰ ਮੇਨਟੇਨ ਹੀ ਕਰ ਲਓ ਤਾਂ ਉਹਦੇ ਨਾਲ ਦੀ ਰੀਸ ਨਹੀਂ, ਜੇ ਵਧਾ ਲਓ ਤਾਂ ਬਹੁਤ ਵਧੀਆ। ਪਰ ਸਮਝੋ ਤੁਸੀਂ ਬਹੁਤ ਸੌਖੇ ਹੋ ਗਏ, ਔਖੇ ਘਰੋਂ ਪੈਦਾ ਹੋ ਗਏ ਹੈ ਨਾ, ਬਹੁਤ ਸੌਖੇ ਹੋ ਗਏ, ਫਿਰ ਕਿਸੇ ਨੂੰ ਵੇਖ ਕੇ ਤੁਹਾਡੇ ਅੰਦਰ ਹੈ ਨਾ, ਕਿਉਂਕਿ ਇੱਕ ਫਲੋਟ ਸਟੇਟ ਵੀ ਬਹੁਤ ਤਗੜੀ ਚੀਜ਼ ਹੈ ਨਾ, ਬੰਦਾ ਇੱਕ ਹਰ ਬੰਦਾ ਨਾ ਆਪਣੀ ਲਾਈਫ ਦੇ ਅੰਦਰ ਇੱਕ ਫਲੋ ਸਟੇਟ 'ਚ ਆਉਂਦਾ, ਜਦੋਂ ਜਿਹੜੇ ਵੀ ਕੰਮ 'ਚ ਪਿਆ ਪੀਕ ਨਾਲੋਂ ਨਾਲ ਵਧੀਆ ਹੋਈ ਜਾਂਦਾ। ਸੋ ਕ੍ਰਿਕਟਰਸ ਨੂੰ ਕਹਿੰਦੇ ਨਾ ਕਿ ਇਨਫੋਰਮ ਪਰਪਲ ਪੈਚ, ਕਿ ਹਾਂਜੀ ਹੁਣ ਬੋਲ ਉੱਥੇ, ਹੁਣ ਜਿੱਥੇ ਮਾਰ ਰਿਹਾ ਉੱਥੇ ਨਹੀਂ ਹੈ ਜੀ, ਕਿ ਜਿੱਥੇ ਬੈਟ ਜਾ ਰਿਹਾ ਉੱਥੇ ਬੋਲ ਆ ਰਹੀ ਹੈ, ਹੁਣ ਇਹ ਵਾਲੀ ਕਿਸਮਤ ਹੈ, ਇਹ ਵਾਲੀ ਤਕਦੀਰ, ਇੱਦਾਂ ਦੇ ਇਹ ਵਾਲੀ ਸਟੇਟ 'ਤੇ ਹਰ ਕੋਈ ਰਾਈਡ ਕਰਦਾ। ਉਹ ਵਾਲੀ ਰਾਈਡ 'ਤੇ ਕਈ ਵਾਰੀ ਲੋਕ ਡੀਰੇਲ ਬਹੁਤ ਛੇਤੀ ਹੋ ਜਾਂਦੇ, ਕਿਉਂਕਿ ਉਹ ਦੇਖਦੇ ਆ ਕਿ ਯਾਰ ਮੈਂ ਇੰਨਾ ਅੱਗੇ ਪਹੁੰਚ ਗਿਆ ਹੈ ਨਾ, ਪਰ ਮੈਂ ਤਾਂ ਇੱਥੇ ਆਉਣਾ ਵੀ ਨਹੀਂ ਚਾਹੁੰਦਾ ਸੀਗਾ, ਇੰਨਾ ਖਾਲੀਪਨ ਲੋਕਾਂ ਨੂੰ ਮਹਿਸੂਸ ਹੁੰਦਾ। ਕਿਉਂ? ਕਿਉਂਕਿ ਸ਼ਾਇਦ ਅਗਲੇ ਦਾ ਪੈਸ਼ਨ ਹੋਰ ਵੀ ਬਹੁਤ ਚੀਜ਼ਾਂ 'ਚ ਸੀਗਾ, ਸ਼ਾਇਦ ਉਹਨੂੰ ਸੈਟਿਸਫੈਕਸ਼ਨ ਚਾਰ ਦੋਸਤਾਂ ਦੇ ਲਾਗੇ ਰਹਿ ਕੇ ਮਿਲਣੀ ਸੀ, ਦੋਸਤੀ ਯਾਰੀ ਨਿਭਾ ਕੇ ਮਿਲਣੀ ਸੀ, ਫੈਮਿਲੀ ਨੂੰ ਟਾਈਮ ਦੇ ਕੇ ਮਿਲਣੀ ਸੀਗੀ।
0: ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਉਹਦੇ ਵਿੱਚ ਪਤਾ ਕੀ ਆ, ਮੰਨ ਲਓ ਤੁਸੀਂ ਕਿਸੇ ਨੂੰ ਵੇਖ ਕੇ ਵਧੀਆ ਕਰ ਲਿਆ, ਜਾਂ ਤੁਸੀਂ ਉੱਦਾਂ ਹੀ ਮੰਨ ਲਓ ਵਧੀਆ ਕਰਨ ਡੇ ਹੋ ਹੈ ਨਾ, ਮਿਹਨਤ ਕਰਨ ਡੇ ਹੋ, ਕਿਸਮਤ ਵੀ ਤੁਹਾਡਾ ਸਾਥ ਦੇਣ ਦੀ, ਪਰ ਕਿਤੇ ਨਾ ਕਿਤੇ ਤੁਸੀਂ ਇਹ ਵੇਖਣਾ ਵਾ ਕਿ ਜੋ ਤੁਸੀਂ ਕੀਤਾ, ਜੋ ਤੁਸੀਂ ਕਰ ਰਹੇ ਹੋ, ਸਟੇਬਲ ਹੈਗਾ। ਮੇਨ ਗੱਲ ਕੀ ਆ ਕਿ ਮੰਨ ਲਓ ਅੱਜ ਮੈਂ ਮੰਨ ਲਓ ਠੀਕ ਠਾਕ ਜੇ ਘਰੋਂ ਪੈਦਾ ਹੋਇਆ, ਪਰ ਅੱਜ ਮੰਨ ਲਓ ਮੈਂ ਵਧੀਆ ਕੰਮ ਕਰਨ ਡਿਆ ਅਤੇ ਮੇਰੀ ਇਨਕਮ ਸੋਹਣੀ ਹੋ ਗਈ, ਠੀਕ ਆ, ਚੰਗੇ ਭਲੇ ਪੈਸੇ ਹੋਣ ਲੱਗ ਪਏ ਅਤੇ ਮੇਰਾ ਗੁਜ਼ਾਰਾ ਵਧੀਆ ਚੱਲਣ ਡਿਆ, ਜਿਹੜੀ ਚੀਜ਼ ਮੰਨ ਲਓ ਮੈਂ ਪਾਉਣਾ ਚਾਹੁੰਦਾ ਵਾ, ਹਾਂ ਬਹੁਤੀ ਹਾਈ ਫਾਈ ਨਹੀਂ ਪਰ ਠੀਕ ਠਾਕ ਜੀ, ਮੈਂ ਲੈਣ ਜੋਗਾ ਹੋ ਗਿਆ ਵਾਂ, ਕੱਪੜੇ ਚੰਗੇ ਪਾਉਣੇ ਜੋਗਾ ਹੋ ਗਿਆ ਵਾਂ, ਆਉਣ ਜਾਣ ਚੰਗਾ ਹੋ ਗਿਆ, ਗੱਡੀ ਚੰਗੀ ਹੋ ਗਈ, ਰਹਿਣ ਸਹਿਣ ਚੰਗਾ ਹੋ ਗਿਆ, ਖਾਣ ਪੀਣ ਚੰਗਾ, ਸਾਰਾ ਕੁਝ ਵਧੀਆ ਹੋਣ ਡਿਆ। ਪਰ ਸਵਾਲ ਪਤਾ ਕੀ ਆ ਕਿ ਜਿਹਦੇ ਕਰ ਮੰਨ ਲਓ ਜਿੱਥੋਂ ਮੇਰੀ ਇਨਕਮ ਆਉਣ ਡੀ ਹੈ, ਕੀ ਉਹ ਸਟੇਬਲ ਹੈਗੀ ਆ?
1: ਹਾਂ,
0: ਸਟ੍ਰੈਸ ਕਿਹੜੀ ਚੀਜ਼ ਦਾ, ਜਾਂ ਮੰਨ ਲਓ ਸੈਟੀਸਫੈਕਸ਼ਨ ਕਿਹੜੀ ਚੀਜ਼ ਦੀ ਆ?
1: ਫੈਕਟ ਇਹੀ ਆ,
0: ਬੰਦੇ ਨੂੰ ਲੱਗਦਾ ਵਾ ਕਿ ਯਾਰ ਸਟੇਬਲ ਨਹੀਂ ਆ, ਕਿ ਮੰਨ ਲਓ ਜੇ ਬਿਜ਼ਨਸ ਆ ਉਹਦੇ ਵਿੱਚ ਅਪ ਡਾਊਨ ਤੇ ਵੱਧ ਆ, ਜੇ ਨੌਕਰੀ ਆ ਤੇ ਉਹਦੀ ਵੀ ਕੀ ਗਰੰਟੀ ਆ, ਦੋ ਨੌਕਰੀਆਂ ਨੇ ਮੰਨ ਲਓ, ਦੋ ਨੌਕਰੀਆਂ ਤੁਸੀਂ ਕਰਕੇ ਗੁਜ਼ਾਰਾ ਕਰਨ ਡੇ ਹੋ, ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਇੱਕ ਨੌਕਰੀ ਵਾਲਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ, ਜਾਂ ਦੂਜਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ, ਤੂੰ ਮੈਨੂੰ ਲੱਗਦਾ ਨਹੀਂ ਤੂੰ ਮੇਰੇ ਇਨਫ ਟਾਈਮ ਦੇਰ, ਸੋ ਐਂਡ ਸੋ ਕੋਈ ਵੀ ਰੀਜ਼ਨ ਹੋ ਸਕਦਾ,
1: ਬਿਜ਼ਨਸ ਹੋਵੇ, ਬਿਜ਼ਨਸ ਘੱਟ ਹੋਵੇ,
0: ਆਲਵੇਜ਼ ਕੀ ਸਟੇਬਿਲਿਟੀ ਨਹੀਂ ਆ ਉਹ ਚੀਜ਼ ਦੇ ਵਿੱਚ, ਜਿੱਥੇ ਸਟੇਬਿਲਿਟੀ ਆ, ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਉਹਦੇ ਨਾਲ ਹੀ ਸੈਟੀਸਫੈਕਸ਼ਨ ਵਰਕਆਊਟ ਕਰਨੀ ਆ, ਜਿਹੜੀ ਕਿ 99% ਮੈਨੂੰ ਨਹੀਂ ਲੱਗਦਾ ਸਟੇਬਿਲਿਟੀ, ਜੇ ਆਪਾਂ ਵੇਖੀਏ ਕਿਤੇ ਵੀ ਆਲੇ ਦੁਆਲੇ ਕਿਤੇ ਵੀ ਤੁਸੀਂ ਵੇਖ ਲਓ,
1: ਉਸ ਲੈਵਲ ਦੀ ਤਾਂ
0: ਕਿਸੇ ਨੂੰ ਨਹੀਂ, ਹੈ ਹੀ ਨਹੀਂ, ਹੈ ਹੀ ਨਹੀਂ, ਤੇ ਉਹਦੇ ਵਿੱਚੋਂ ਵੀ ਜ਼ਿਆਦਾ ਮੈਜੋਰਿਟੀ ਇੱਦਾਂ ਦੀ ਆ ਵੀ ਠੀਕ ਠਾਕ ਜੀ ਵੀ ਨਹੀਂ ਹੈਗੀ। ਜੇ ਤੁਸੀਂ ਆਪਣੀ ਲੈ ਕੇ ਵੇਖ ਲਓ, ਮੰਨ ਲਓ ਤੁਸੀਂ ਸੋਚੋ ਵੀ ਜਿਹੜਾ ਆਪਾਂ ਕੰਮ ਕਰਨ ਡੇ ਹਾਂ, ਜੇ ਮੰਨ ਲਓ ਕੱਲ੍ਹ ਨੂੰ ਉਹ ਕੰਮ ਨਹੀਂ ਰਹਿੰਦਾ ਫੋਰ ਐਗਜ਼ਾਮਪਲ, ਜਾਂ ਘੱਟ ਗਿਆ ਵੱਧ ਗਿਆ, ਤੇ ਆਪਣੀ ਸਟੇਬਿਲਿਟੀ ਕਾਹਦੀ ਹੈ?
1: ਬਿਲਕੁਲ,
0: ਆਪਾਂ ਆਪ ਕੀ ਕਰ ਰਹੇ ਹਾਂ?
1: ਐਬਸੋਲੂਟਲੀ ਰਾਈਟ।
0: ਤਾਂ ਹੀ ਮੰਨ ਲਓ ਜੇ ਤੁਸੀਂ ਅੱਜ, ਮਤਲਬ ਜੇ ਮੈਂ ਹੁਣ 7 ਸਾਲ ਪਿੱਛੇ ਜਾਵਾਂ ਤੇ ਮੈਂ ਕਿਸੇ ਨੂੰ ਸਲਾਹ ਲਵਾਂ ਨਾ ਕਿ ਵੀ ਭਾਜੀ ਕੀ ਕੰਮ ਕਰੀਏ, ਕੀ ਕਰੀਏ ਇੱਦਾਂ ਦਾ ਜਿਹਦੇ ਨਾਲ ਚੰਗੇ ਪੈਸੇ ਵੀ ਬਣ ਤੇ ਵਧੀਆ ਫਿਊਚਰ ਹੋਵੇ, ਉਹ ਕਹੂਗਾ ਤੁਹਾਨੂੰ ਹੱਥੀਂ ਕੰਮ ਕਰਨਾ ਸਿੱਖ ਲਓ।
1: ਬਿਲਕੁਲ ਠੀਕ,
0: ਕੋਈ ਵੀ ਕਰ ਲਓ ਹੱਥੀਂ ਕੰਮ ਕਰਨਾ ਸਿੱਖ ਲਓ। ਕਿਉਂ ਕਹਿੰਦੇ ਹੁੰਦੇ ਸੀ ਹੱਥੀਂ ਕੰਮ ਕਰਨਾ ਸਿੱਖ ਲਓ? ਕਿਉਂਕਿ ਹੱਥੀਂ ਕੰਮ ਕਰਨ ਨਾਲ ਤੁਹਾਨੂੰ ਇੰਨਾ ਹੀਗਾ ਕਿ ਸਾਰਾ ਕੁਛ ਖਲੋਜੂਗਾ, ਪਰ ਤੁਹਾਡੀ ਉਹ ਸਕਿੱਲ ਨਹੀਂ ਕਿਤੇ ਜਾ ਸਕਦੀ। ਸਕਿੱਲ,
1: ਹਾਂ ਸਕਿੱਲ ਆਉਣਾ ਚਾਹੀਦਾ ਕਿਸੇ ਤਰ੍ਹਾਂ, ਸਕਿੱਲ,
0: ਸਟੇਬਿਲਿਟੀ ਤੇ ਸੈਟੀਸਫੈਕਸ਼ਨ। ਹਾਂ, ਸਕਿੱਲ ਤੁਹਾਡੀ ਹੋਊਗੀ,
1: ਹਾਏ ਕੀ ਬਾਤ ਹੈ,
0: ਪਰ ਕਿਤੇ ਨਾ ਕਿਤੇ ਉਹ ਇੱਕ ਪਲੱਸ ਪੁਆਇੰਟ ਹੈਗਾ ਤੁਹਾਡਾ। ਪਰ ਮੈਂ ਨਹੀਂ ਮੰਨਦਾ ਵੀ 100% ਸ਼ੋਰਟੀ ਆ ਵੀ ਤੁਹਾਨੂੰ ਸਕਿੱਲ ਆਉਂਦੀ ਤੇ ਤੁਹਾਡਾ ਓਕੇ ਆ।
1: ਮੈਂ ਕਹਿੰਦਾ ਕਿ ਸਕਿੱਲ ਆਉਂਦੀ ਆ, ਸਭ ਕੁਛ ਓਕੇ ਆ। ਮੈਂ ਅਗੇਨ ਉਸ ਸਟਰਕਚਰ ਤੇ ਬੈਠ ਗਿਆ ਜਿੱਥੇ ਮੇਰੀ ਕਮਾਈ ਬਹੁਤ ਘੈਂਟ ਆ। ਮੈਂ ਸ਼ਕੀਨ ਬੰਦਾ ਵੀ ਆ, ਮੈਂ ਆਪਣੀ ਸ਼ਕੀਨੀਆਂ ਵੀ ਪੂਰੀ ਕਰੀ ਜਾਂਦਾ,
0: ਵਧੀਆ ਸੈਂਸ ਸੁਣ ਲਾ,
1: ਸਭ ਸਭ ਵਧੀਆ ਓਕੇ ਰਿਪੋਰਟ ਆ। ਹੁਣ ਸਮਝੋ ਮੈਂ ਆਪਣਾ 200 ਦੀ ਕਮੀਜ਼ ਹਨਾ, 300 ਦੀ ਪੈਂਟ ਪਾ ਕੇ ਹਨਾ, 1000-1200 ਦੀ ਘੜੀ ਲਾ ਕੇ, ਮੈਂ ਹੁਣ ਅਗੇਨ ਉਹੀ ਗੱਲ ਆ ਨਾ, ਮੈਂ ਜਾਵਾਂ ਐਂਡ ਜੇ ਮੈਂ ਪਰਸਨ ਮਤਲਬ ਮੁੱਢੋਂ ਮੈਂ ਅੰਦਰੋਂ ਇਸ ਤਰ੍ਹਾਂ ਦਾ ਬੰਦਾ ਜਿਹੜਾ ਹਰ ਚੀਜ਼ ਦੇ ਅੰਦਰ ਨਾ ਚਾਹੁੰਦਾ, ਕਿਉਂਕਿ ਇਹ ਬੜਾ ਨਾ ਇਨਵੋਲੰਟਰੀ ਐਕਸ਼ਨ ਹੈ, ਸਾਹ ਦੀ ਤਰ੍ਹਾਂ ਇਹ ਕਿ ਆਪਾਂ ਮਾਇੰਡ ਕੰਪੈਰੀਜ਼ਨ ਕਰਦਾ ਰਹਿੰਦਾ, ਜਿਹਦਾ ਕਰਦਾ ਰਹਿੰਦਾ ਉਹਦਾ ਕਰਦਾ ਰਹਿੰਦਾ, ਜਿਹਦਾ ਨਹੀਂ ਕਰਦਾ ਉਹਦੇ ਅੰਦਰ ਇਹ ਸੋਫਟਵੇਅਰ ਹੈ ਨਹੀਂ ਹੈ, ਨਹੀਂ ਹੈ ਫਿਰ ਉਹਦੇ ਲਈ ਨਾਲ ਰਿਲੇਟੇਬਲ ਨਹੀਂ ਹੈ। ਫਿਰ ਕੀ ਹੈ ਜੀ, ਅੱਛਾ ਮੈਂ ਹੁਣ ਗਿਆ ਇੰਨਾ ਜ਼ਿਆਦਾ ਸੱਚ ਧੱਜ ਕੇ, ਹੁਣ ਮੈਂ ਬੈਠ ਹੀ ਉੱਦਾਂ ਦੇ ਸਰਕਲ 'ਚ ਰਿਹਾ ਜਿਹੜੇ ਜਿੰਨੇ ਕੀ ਕਹਿੰਦੇ ਸਾਊਥ ਯਾਰਾ ਦੇ ਕਿਸੇ ਬੁਟੀਕ ਤੋਂ ਕਮੀਜ਼ ਖਰੀਦੀ ਹੋਈ ਹੈ 1200 ਦੀ ਹਨਾ, ਪੈਂਟ ਉਹਨੇ ਉੱਥੋਂ ਖਰੀਦੀ ਹੋਈ ਆ, ਉਹ ਇਹਨਾਂ 2000 ਦੀ ਨਾ, ਲੋਕਲ ਬੁਟੀਕਸ, ਲੋਕਲ ਕੇ ਲਈ ਵੋਕਲ ਸਮਥਿੰਗ ਲਾਈਕ ਦੈਟ ਹੈ।
0: ਦੇ ਡੋਨਟ ਹੈਵ ਦ ਗੁੱਡ ਦੇ ਯੂ ਕੈਨ ਸੇ ਦੈ ਪੇਰੈਂਟਸ ਗੁੱਡ ਨਹੀਂ ਆ ਫਰੋਮ ਆਊਟਸਾਈਡ, ਬਟ ਇਫ ਯੂ ਗੋ ਇਨਸਾਈਡ ਦੈਟ ਵਿਲ ਬੀ ਦ $12
1: ਬਖਸ਼ਦੇ ਨਹੀਂ ਹੁੰਦੇ ਬਿਲਕੁਲ। ਗੁੱਟ ਜਿਹਾ ਹਿਲਾਂਦਾ ਤਾਂ ਦੇਖਦਾ ਕਿ ਜਿਹਨੇ ਕਾਰਟੀਅਰ ਦੀ ਟੈਂਕ ਵਾਲੀ ਘੜੀ ਪਾਈ ਹੋਈ 31,000 ਦੀ, ਹੁਣ ਗੁੱਡ ਫੋਰ ਹਿਮ, ਮੈਂ ਜੋ ਪਾਇਆ ਮੈਂ ਖੁਸ਼ ਹਾਂ ਆਪਣੇ ਆਪ ਚ ਹਨਾ। ਪਰ ਜੇ ਮੇਰੇ ਅੰਦਰ ਕੰਪੈਰੀਜ਼ਨ ਹੈ ਤਾਂ ਮੈਂ 7 ਸਾਲ ਪਹਿਲੇ ਕਿਸੇ ਸਲਾਹ ਲੈ ਕੇ ਸਕਿੱਲ ਸਿੱਖ ਕੇ ਉਸ ਤੋਂ ਬਾਅਦ ਕੰਮ ਕਰਕੇ ਇੰਨੀ ਕਮਾਈ ਕਰਕੇ ਇਸ ਜੋਗਾ ਹੋ ਕੇ ਮੈਂ ਤਾਂ ਆਪਣਾ ਸਾਰਾ ਐਕਸਪੀਰੀਅੰਸ ਮਿੱਟੀ ਕਰਤਾ ਨਾ ਆਪਣੀ ਲਾਈਫ ਦਾ। ਕਿਉਂ? ਕਿਉਂਕਿ ਮੈਨੂੰ ਦੱਸਦਾ ਕਿ ਕੋਈ ਹੋਰ ਬੰਦਾ ਜ਼ਿਆਦਾ ਬੈਟਰ ਜ਼ਿੰਦਗੀ ਜੀ ਰਿਹਾ। ਕੀਪ ਦੈਮ ਐਜ਼ ਅ ਟਾਰਗੇਟ, ਗ੍ਰੇਟ, ਪਰ ਫਤੂਰੀ ਨਹੀਂ ਹੋਣੀ ਚਾਹੀਦੀ, ਓਬਸੈਸ਼ਨ ਨਹੀਂ ਹੋਣੀ ਚਾਹੀਦੀ। ਆਪਣੇ ਤੋਂ ਉੱਪਰ ਗਿਣ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ, ਜਾਂ ਫਿਰ ਆਪਣੇ ਤੋਂ ਬਿਹਤਰ ਮੰਨ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ, ਅਤੇ ਉਸ ਤੋਂ ਉਹਦਾ ਇੱਕ ਫਤੂਰ ਚਾੜ ਲੈਣਾ, ਉਹਦੀ ਇੱਕ ਓਬਸੈਸ਼ਨ ਚਾੜ ਲੈਣਾ, ਜਿਸ ਕਰਕੇ ਮੁੜ ਕੇ ਜੋ ਆਪਣੇ ਕੋਲ ਹੈ ਆਪਾਂ ਉਹਦੇ ਲਈ ਵੀ ਗ੍ਰੇਟਫੁਲ ਨਾ ਹੋ ਪਾਈਏ, ਇਹ ਬਹੁਤ ਵੱਡੀ ਪ੍ਰੋਬਲਮ ਹੈ।
0: ਪਤਾ ਕੀ ਹੈ ਕ੍ਰਿਸ਼ਨ, ਕਿਉਂਕਿ ਜੇ ਹਾਂਜੀ
1: ਕਿਉਂਕਿ ਕਾਫੀ ਲੋਕਾਂ ਦੇ ਅੰਦਰ ਨਾ ਇਸ਼ੂ ਇਹ ਹੈ ਕਿ ਸਭ ਕੋਲ ਸਭ ਕੁਛ ਨਹੀਂ ਹੁੰਦਾ ਐਂਡ ਹਰ ਡਿਗਰੀ ਦਾ ਨਹੀਂ ਹੁੰਦਾ, ਰਾਈਟ? ਸੋਸ਼ਲ ਮੀਡੀਆ ਅੱਜ ਕੱਲ੍ਹ ਇਸ ਚੀਜ਼, ਮਤਲਬ ਸੋਸ਼ਲ ਮੀਡੀਆ ਦਾ ਬੇਸਿਕ ਪੁਆਇੰਟ ਹੀ ਇਹ ਹੈ ਵੈਸੇ ਤੇ, ਹਨਾ, ਕਿ ਆਹ ਦੇਖੋ ਫੋਟੋ ਪਾਈ ਹੈ, ਹੁਣ ਕੰਪੇਅਰ ਯੋਰ ਸੈਲਫ ਵਿਦ ਹਿਮ, ਇਸ ਤੋਂ ਬੈਟਰ ਪਾ ਕੇ ਦਿਖਾ, ਇਸ ਤੋਂ ਬੈਟਰ ਹੋਲੀਡੇ 'ਤੇ ਹੋ ਕੇ ਆ, ਇਹ ਗਿਆ ਜੀ ਆਹ ਆਪਣਾ 2 ਆਰਟਿਸਟਾਂ ਦੇ ਕੰਸਰਟ 'ਤੇ, ਤੂੰ 4 ਦੇ ਤੇ ਜਾ,
0: ਹਾਂਜੀ
1: ਇਹ ਬੈਠਾ ਸਭ ਤੋਂ ਪਿੱਛੇ 20 ਰੋ 'ਚ ਬੈਠਾ 99 ਤੇ, ਤੂੰ 300 ਦੀ ਖਰੀਦ, ਦੱਸ ਇਹਨਾਂ ਨੂੰ
0: 300 ਦੀ ਨਹੀਂ ਆਉਂਦੀ ਵੀਰੇ ਅੱਗੇ,
1: ਹਾਂ ਚਲੋ ਮਹਿੰਗੀ ਹੋ ਗਈ, ਪਰ ਚਲ ਬੇਸਿਕ ਪੁਆਇੰਟ ਇਹੀ ਹੋ ਗਿਆ,
0: 300 ਦੀ ਉਦੋਂ ਆਉਂਦੀ ਹੁੰਦੀ ਸੀ ਉਦੋਂ ਜਦੋਂ ਅਸੀਂ ਲਈ ਜਾਂਦੇ ਹੁੰਦੇ ਆ ਸ਼ੋਆਂ ਤੇ।
1: ਨਹੀਂ ਨਹੀਂ ਆਹ ਇਹ ਵਾਲਾ ਜਿਹੜਾ ਇਹਦਾ ਨਿਕਲ ਕੇ ਗਿਆ ਇਹਦਾ ਔਜਲੇ ਦਾ 270 ਦੀ ਸੀਗੀ ਜਿਹੜੀ ਆਹ ਫਰੰਟ ਵਾਲੀ ਸੀਗੀ, ਉਹ ਫੈਨ ਪਿੱਟ ਦੀ ਨਹੀਂ ਮੈਂ ਗੱਲ ਕਰਦਾ, ਮੈਨੂੰ ਖਲੋ ਕੇ ਲੈਣਾ, ਆਈ ਡੋਂਟ ਗੈਟ,
0: ਉਹ ਜਾਂ ਬਾਅਦ ਕਰਤੀ ਸੀ ਨਾ ਇਹਨਾਂ ਨੇ ਡਾਊਨ,
1: ਬਾਅਦ ਚੋਂ ਉਹਨਾਂ ਨੇ ਡਾਊਨ ਲਾ ਗਿਆ, ਪਿਆ ਗਿਆ, ਹਾਂ ਪੰਗਾ ਪਿਆ ਉਹਦਾ,
0: ਉਸ ਤੋਂ ਪਹਿਲਾਂ ਤੇ 500-700 ਦੀ ਲਾ ਕੇ,
1: ਹਾਂ ਪਰ ਖੈਰ ਪੁਆਇੰਟ ਇਹ ਆ ਕਿ ਜਿਹੜੀ ਸਾਡਾ ਸੋਸ਼ਲ ਮੀਡੀਆ ਹੋ ਗਿਆ ਜਾਂ ਇਕੋਨਮੀ ਆ, ਉਹ ਵਿਚਰਦੀ ਹੀ ਉਹ ਬੈਠੀ ਇਸ ਚੀਜ਼ 'ਤੇ ਆ ਕਿ ਬਈ ਕੰਪੇਅਰ ਕਰ, ਤੂੰ ਤਾਂ ਤੂੰ ਖਰੀਦ, ਕਿੰਨੇ ਸਾਰੇ ਬ੍ਰਾਂਡ ਵਿਚਾਰੇ ਇਸ ਕਰਕੇ ਡੈਡ ਹੁੰਦੇ ਕਿ ਉਹਨਾਂ ਸਾਹਮਣੇ ਜ਼ਿਆਦਾ ਤਗੜੇ ਬ੍ਰਾਂਡ ਦਾ ਸ਼ੋਰੂਮ ਹੁੰਦਾ, ਅਤੇ ਬੰਦਾ ਕਹਿੰਦਾ ਯਾਰ ਮਜ਼ਾ ਨਹੀਂ ਆਇਆ ਚੀਜ਼ ਲੈਣ ਤੋਂ ਬਾਅਦ ਵੀ।
0: ਪਤਾ ਕੀ ਹੈ ਕ੍ਰਿਸ਼ਨ,
1: ਉਹ ਮਜ਼ਾ ਨਹੀਂ ਕੈਂਸਲ ਕਰਨਾ ਚਾਹੀਦਾ, ਮੇਰਾ ਬਸ ਬੇਸਿਕ ਪੁਆਇੰਟ ਇਹ ਹੈ।
0: ਉਹ ਮਜ਼ਾ, ਮਜ਼ੇ ਦੀ ਤੁਸੀਂ ਗੱਲ ਕੀਤੀ, ਉਹ ਮਜ਼ਾ ਪਤਾ ਕਿੱਥੋਂ ਆਉਂਦਾ? ਮਜ਼ਾ ਆਉਂਦਾ ਤੁਹਾਡੇ ਆਪਣੇ ਮਨ ਦੇ ਵਿੱਚੋਂ, ਮਨ ਤੁਹਾਡਾ ਜੋ ਕਹਿੰਦਾ ਨਾ, ਤੁਸੀਂ ਸਿਰਫ ਓਨਾ ਕੀ ਕਰਨਾ ਵਾ, ਵੇਖ ਕੇ ਨਹੀਂ ਕਰਨਾ। ਮਤਲਬ ਮੈਂ ਮੇਰੀ ਜੋ ਸੋਚ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਵੱਲ ਵੇਖ ਕੇ ਆਹ ਕਰ ਦਿਓ ਜਾਂ ਉਹ ਕਰ ਦਿਓ, ਜੇ ਕਿਸੇ ਨੇ ਕਾਰਟੀਅਰ ਦੀ ਪਾਈ ਹੈ ਤੁਸੀਂ ਕਾਰਟੀਅਰ ਦੀ ਲੈ ਆਓ, ਉਹ ਉੱਤੇ ਜਾਣ ਡਿਆ ਤੁਸੀਂ ਉੱਤੇ ਚੱਲ ਜਾਓ, ਨਹੀਂ ਤੁਸੀਂ ਛੱਡ ਦਿਓ ਸਾਰਾ ਕੁਛ, ਛੱਡ ਦਿਓ ਜਿਹੜਾ ਜੋ ਕਰਨ ਡਿਆ ਉਹ ਕਰੀ ਜਾਵੇ, 50,000 ਕਮਾਵੇ ਮਹੀਨੇ ਦਾ, 5,00,000 ਕਮਾਵੇ, ਡਜ਼ਨਟ ਮੈਟਰ, ਤੁਸੀਂ ਪਤਾ ਕੀ ਕਰਨਾ ਵਾ
1: ਦੱਸੋ,
0: ਜੋ ਤੁਹਾਡੇ ਮਨ ਕਹਿਣ ਡਿਆ, ਤੁਹਾਡਾ ਮਨ ਪਤਾ ਕੀ ਕਹੂਗਾ ਵੱਧ ਤੋਂ ਵੱਧ, ਉਹਨੂੰ ਹਰ ਇੱਕ ਬੰਦੇ ਨੂੰ ਨਾ, ਹਰ ਇੱਕ ਮਨ ਨੂੰ ਉਹਦੀ ਕਾਦ ਦਾ ਪਤਾ ਹੁੰਦਾ ਵੀ ਉਹ ਕਿੰਨੇ ਕੁ ਜੋਗਾ ਆ, ਉਹ ਕੀ ਕਰ ਸਕਦਾ, ਠੀਕ ਹੈ,
1: ਗੁੱਡ ਪੁਆਇੰਟ,
0: ਹਰ ਇੱਕ ਨੂੰ। ਤਾਂ ਹੀ ਕਹਿੰਦੇ ਨਾ ਵੀ ਜਦੋਂ ਬੰਦਾ ਜਨਮ ਲੈਂਦਾ ਵਾ ਉਹ ਰੱਬ ਸਾਰਾ ਕੁਛ ਉਹਦਾ ਸੈੱਟ ਕਰਕੇ ਹੀ ਭੇਜਦਾ,
1: ਠੀਕ
0: ਹੈ। ਉਹਦੇ ਵਿੱਚ ਕੀ ਆ ਕਿ ਮੰਨ ਲਓ ਤੁਹਾਡਾ ਮਨ ਕਹਿੰਦਾ ਵੀ ਯਾਰ ਤੂੰ ਇੱਕ ਠੀਕ ਠਾਕ ਜਿਹੀ ਗੱਡੀ ਲੈਣੀ ਆ ਕੰਮ ਕਰਕੇ, ਠੀਕ ਹੈ, ਉਹ ਤੁਹਾਡੇ ਮਨ ਦੀ ਡਿਮਾਂਡ ਆ, ਤੁਹਾਡੀ ਆਪਣੀ, ਉਹ ਤੁਸੀਂ ਲੈ ਲਈ, ਮੰਨ ਲਓ ਤੁਹਾਨੂੰ ਟਾਈਮ ਜ਼ਰੂਰ ਲੱਗਾ ਪਰ ਲੈ ਲਈ, ਫਿਰ ਤੁਹਾਡਾ ਮਨ ਕਹਿੰਦਾ ਵੀ ਯਾਰ ਇੱਕ ਸੋਹਣਾ ਜਿਹਾ ਘਰ ਹੋਵੇ ਤੁਹਾਡੇ ਕੋਲ, ਹਨਾ, ਗਰੀਨਰੀ ਜੀ ਟਾਈਪ ਵਾਲਾ, ਜੋ ਵੀ ਆਪੋ ਆਪਣੇ ਹਿਸਾਬ ਨਾਲ ਲਾ ਲਓ ਤੁਸੀਂ ਜੋ ਤੁਹਾਡਾ ਮਨ ਕਹਿੰਦਾ, ਤੁਹਾਡੇ ਕੋਲ ਉਹ ਹੋ ਗਿਆ, ਤੁਸੀਂ ਕਹਿੰਦੇ ਹੋ ਕਿ ਮੇਰਾ ਰਹਿਣ ਸਹਿਣ ਇੱਦਾਂ ਦਾ ਹੋਵੇ ਜਿੱਦਾਂ ਦਾ ਵੀ ਤੁਹਾਡਾ ਮਨ ਚਾਹੁੰਦਾ ਆ, ਠੀਕ ਹੈ, ਹਰ ਇੱਕ ਦਾ ਆਪਣਾ, ਕਈ ਜਣੇ ਕਹਿੰਦੇ ਯਾਰ ਮੈਨੂੰ ਜਾਣਾ ਆਉਣਾ ਪਸੰਦ ਆ, ਕਈ ਜਣੇ ਕਹਿੰਦੇ ਮੈਨੂੰ ਜ਼ਿਆਦਾ ਜਾਣਾ ਆਉਣਾ ਨਹੀਂ ਪਸੰਦ, ਮੈਨੂੰ ਥੋੜ੍ਹੀ ਸ਼ਾਂਤੀ ਜੀ ਪਸੰਦ ਆ, ਕਈ ਨੂੰ ਰੌਲਾ ਗੋਲਾ, ਉਹ ਜੋ ਵੀ ਆਪਣੇ ਹਿਸਾਬ ਨਾਲ ਤੁਹਾਡੇ, ਉਹ ਹੋ ਗਿਆ, ਮਤਲਬ ਜਿਹੜੇ ਵੀ ਪੰਜ ਸੱਤ ਪੁਆਇੰਟਸ ਨੇ ਨਾ ਤੁਹਾਡੇ ਆਪਣਾ, ਜੋ ਤੁਹਾਡਾ ਮਨ ਕਹਿੰਦਾ ਵਾ ਵੀ ਤੁਹਾਨੂੰ ਜ਼ਿੰਦਗੀ ਰਹਿਣ ਲਈ ਇਹ ਚੀਜ਼ਾਂ ਤੁਹਾਨੂੰ ਸੈਟਿਸਫਾਈ ਕਰ ਦੇਣਗੀਆਂ, ਅਤੇ ਤੁਸੀਂ ਉਹ ਚੀਜ਼ਾਂ ਕਰਨ ਦੇ ਲਈ ਯਤਨ ਜ਼ਰੂਰ ਕਰਨੇ ਆ।
2: ਐਬਸੋਲੂਟਲੀ,
0: ਇਹ ਨਹੀਂ ਆ ਕਿ ਤੁਸੀਂ ਇਹ ਕਰੀ ਜਾਓ ਕਿ ਨਹੀਂ ਯਾਰ ਮੈਂ ਨਹੀਂ ਲੋਕਾਂ ਵੱਲ ਵੇਖ ਕੇ ਮਿਹਨਤ, ਤੁਸੀਂ ਉਹ ਚੀਜ਼ਾਂ ਜ਼ਰੂਰ ਕਰਨੀਆਂ ਨੇ, ਜੇ ਤੁਸੀਂ ਉਹ ਵੀ ਨਾ ਨਾ ਕੀਤੀਆਂ ਤੇ ਫਿਰ ਵੀ ਤੁਸੀਂ ਗਲਤ ਜੇ।
2: ਹਾਂ ਨਹੀਂ, ਫਿਰ ਰਿਗਰੈਟ, ਫਿਰ ਇੱਕ ਟਾਈਮ ਤੋਂ ਬਾਅਦ ਦੇਖ,
0: ਹੈਲਦੀ ਕੰਪੈਰੀਜ਼ਨ ਦੇ ਵਿੱਚ ਫਰਕ ਆ,
2: ਕੰਪੈਰੀਜ਼ਨ
0: ਇੱਕ ਹੈਲਦੀ ਕੰਪੈਰੀਜ਼ਨ ਆ,
2: ਜਦੋਂ ਤੁਹਾਡੇ ਲਈ ਇੱਕ ਬੰਦਾ ਤੁਹਾਡੀ ਮਤਲਬ ਇੱਕ ਉਹ ਕੰਪੈਰੀਜ਼ਨ ਜਦੋਂ ਤੁਹਾਨੂੰ ਲੱਗੇ ਕਿ ਇਹ ਮੇਰਾ ਵਿਜ਼ਨ ਆ ਮੈਂ ਇਹ ਕਰਕੇ ਦਿਖਾਉਂਗਾ, ਦੈਟ ਇਜ਼ ਗੁੱਡ। ਜਦੋਂ ਇਹ ਹੋ ਜਾਵੇ ਯਾਰ ਇਹਨਾਂ ਦੀ ਜ਼ਿੰਦਗੀ ਮੇਰੀ ਕੀ ਜ਼ਿੰਦਗੀ ਆ, ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਡਾਊਨ ਕਰ ਦੇਵੇ ਉਹ ਗਲਤ ਆ,
0: ਬਸ ਜੇ ਉਹ ਹੈਲਦੀ ਆ ਤੇ ਇਟ ਮੀਨਸ ਕਿ ਉਹ ਤੁਹਾਡੀ ਵੀ ਗਰੋਥ ਆ ਉਹਦੇ ਵਿੱਚ, ਜ਼ਰੂਰੀ ਨਹੀਂ ਆ ਕਿ ਤੁਸੀਂ ਆਪਣੇ ਆਪ ਨੂੰ ਲੈਟ ਡਾਊਨ ਕਰਨ ਦੇ ਹੋ,
2: ਬਿਲਕੁਲ ਬਿਲਕੁਲ,
0: ਜੇ ਉਹ ਤਰੀਕੇ ਦੀ ਹਿਸਾਬ ਤਾਬ ਦੀ ਆ ਤੇ ਇਹਦਾ ਮਤਲਬ ਤੁਹਾਡੀ ਆਪਣੀ ਗਰੋਥ ਹੈ ਉਹਦੇ ਵਿੱਚ, ਤੇ ਉਹ ਜ਼ਰੂਰ ਤੁਹਾਨੂੰ ਕਰਨੀ ਚਾਹੀਦੀ ਆ। ਹੁਣ ਮੰਨ ਲਓ ਕਈ ਇੱਦਾਂ ਦੇ ਵੀ ਬੰਦੇ ਮੈਂ ਵੇਖੇ ਆ ਵੀ ਜਿਹਨਾਂ ਦਾ ਕੁਛ ਕਰਨ ਨੂੰ ਨਹੀਂ ਜੀ ਕਰਦਾ, ਹਨਾ, ਉਹ ਘਰੇ ਬੈਠੇ ਰਹਿੰਦੇ ਆ ਤੇ ਉਹਨਾਂ ਨੂੰ ਆ ਕੇ ਕੋਈ ਜਾਣਾ ਕਹਿੰਦਾ ਵਾ, ਮੰਨ ਲਓ ਪੁੱਛ ਕਰਦਾ ਵੀ ਯਾਰ ਤੂੰ ਕਾਰ, ਹਨਾ, ਤੂੰ ਕਰ ਸਕਦਾ ਵਾ, ਜਾਂ ਉਹ ਕਿਸੇ ਨੂੰ ਵੇਖ ਲੈਂਦੇ ਆ, ਮੰਨ ਲਓ ਘਰਦੇ ਹੀ ਕਈ ਵਾਰੀ ਕੰਪੈਰੀਜ਼ਨ ਕਰਦੇ ਹੁੰਦੇ ਸੀ ਤੂੰ ਕੁਛ ਨਹੀਂ ਕਰ ਸਕਦਾ, ਉਹਦੇ ਮੁੰਡੇ ਵੱਲ ਵੇਖ ਲਾ, ਜੇ ਤੁਸੀਂ ਵੇਖ ਕੇ ਓਨਾ ਕੁ ਵੇਖ ਕੇ ਕਿਸੇ ਵੱਲ ਆਪਣਾ ਤੁਸੀਂ ਬੈਟਰ ਕੁਛ ਕਰ ਸਕਦੇ ਹੋ ਤੇ ਗੋ ਫੋਰ ਇਟ, ਉਹਦੇ ਚ ਕੁਛ ਗਲਤ ਨਹੀਂ,
2: ਪਰ ਮਨ ਹੋਣਾ ਚਾਹੀਦਾ ਉਹਦੇ ਅੰਦਰ, ਮੇਨ ਗੱਲ ਹੈ
0: ਉਹੀ ਨਾ ਵੀ ਤੁਹਾਡਾ ਮਨ ਕਹਿੰਦਾ ਕੀ, ਮੇਨ ਗੱਲ ਸਾਰੀ ਮਨ ਤੇ ਡਿੱਗਦੀ ਆ ਕੇ।
2: ਐਟ ਦ ਐਂਡ ਆਫ ਦ ਡੇ ਮਾਈ ਫਾਈਨਲ ਥੋਟ ਔਨ ਦਿਸ ਇਜ਼ ਮਾਈ ਵੀਰ ਕਿ ਕੰਪੈਰੀਜ਼ਨ ਦੀ ਡਿਗਰੀ ਘਟਾਉਣ ਲਈ ਇੱਕ ਸਭ ਤੋਂ ਬੈਸਟ ਤਰੀਕਾ ਇੱਕੋ ਹੀ ਹੈ ਜੋ ਮੈਨੂੰ ਲੱਗਦਾ, ਲਿਵ ਇਨ ਦਾ ਪ੍ਰੈਜ਼ੈਂਟ, ਪ੍ਰੈਜ਼ੈਂਟ ਦੇ ਅੰਦਰ ਰਹੋ, ਜੋ ਲਾਈਫ ਦੇ ਅੰਦਰ ਫਿਲਹਾਲ ਚੈਲੇਂਜਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕਰ ਸਕਦੇ ਹੋ ਉਹਨੂੰ ਵੇਖੋ,
0: ਬਸ
2: ਕਿੱਦਾਂ ਆਨੰਦਿਤ ਰਹਿ ਸਕਦੇ ਹੋ ਉਹ ਵੇਖੋ, ਤੇ ਕਿਸ ਤਰੀਕੇ ਨਾਲ ਤੁਸੀਂ ਸ਼ਾਮ ਨੂੰ ਜਦੋਂ ਰਾਤ ਨੂੰ ਸੌਣ ਲੱਗੋਗੇ, ਸੌਣ ਤੋਂ 10-15 ਮਿੰਟ ਪਹਿਲਾਂ ਜਦੋਂ ਤੁਸੀਂ ਆਪਣਾ ਫੋਨ ਪਰੇ ਕਰਤਾ ਦੇਖ ਲਈਆਂ 25,000 ਰੀਲਾਂ, ਤੇ ਉਹ ਅੱਧਾ ਘੰਟਾ ਕਿਸ ਤਰੀਕੇ ਨਾਲ ਤੁਸੀਂ ਗ੍ਰੇਟਫੁਲ ਹੋ ਸਕਦੇ ਹੋ ਕਿ ਆਈ ਡਿਡ ਸਮਥਿੰਗ, ਜਾਂ ਫਿਰ ਅੱਜ ਮੇਰੇ ਨਾਲ ਅੱਛਾ ਹੋਇਆ, ਜਾਂ ਫਿਰ ਜੇ ਕੁਛ ਨਹੀਂ ਵੀ ਮਜ਼ੇਦਾਰ ਹੋਇਆ ਤਾਂ ਸ਼ੁਕਰ ਹੈ ਕੁਛ ਮਾੜਾ ਨਹੀਂ ਹੋਇਆ, ਹਨਾ। ਇਹ ਤਿੰਨ ਚੀਜ਼ਾਂ ਜੇ ਤੁਸੀਂ ਆਪਣੇ ਅੰਦਰ ਇਨਕੋਰਪੋਰੇਟ ਕਰ ਸਕਦੇ ਯੂ ਆਰ ਗੁੱਡ ਟੂ ਗੋ, ਬਾਕੀ ਜੋ ਹੈ ਸੋ
0: ਬਾਕੀ ਕੰਪੈਰੀਜ਼ਨ, ਜੇ ਐਂਡ ਤੇ ਆਪਾਂ ਗੱਲ ਕਰੀਏ ਨਾ ਕੰਪੈਰੀਜ਼ਨ ਦੀ, ਤੇ ਕੰਪੈਰੀਜ਼ਨ ਤੁਸੀਂ ਕਰਨਾ ਆ, ਕਰਨਾ ਕਿਹਦੇ ਨਾਲ ਆ, ਸਿਰਫ ਆਪਣੇ ਆਪ ਦੇ ਨਾਲ, ਠੀਕ ਹੈ, ਉਹ ਕਾਹਦਾ ਕੰਪੈਰੀਜ਼ਨ ਆ ਕਿ ਤੁਸੀਂ ਇਹ ਸੋਚ ਲੈਣਾ ਵਾ ਕਿ ਹਾਂ ਮੈਂ ਬੈਟਰ ਕਰ ਰਿਹਾ ਵਾਂ ਪਰ ਮੈਨੂੰ ਹੋਰ ਬੈਟਰ ਕਿੱਦਾਂ ਕਰਨਾ ਚੀਜ਼ਾਂ ਨੂੰ, ਉਹ ਤੁਹਾਡਾ ਆਪਣੇ ਆਪ ਨਾਲ ਕੰਪੈਰੀਜ਼ਨ ਹੋਣਾ ਚਾਹੀਦਾ ਕਿ ਮੈਂ ਕੱਲ੍ਹ ਕੀ ਪਾ ਕੇ ਗਿਆ ਹਾਂ ਜਿਹੜਾ ਮੈਂ ਨਹੀਂ ਮੈਨੂੰ ਲੱਗਦਾ ਵੀ ਨਹੀਂ ਉੱਥੇ ਚੱਲਦਾ, ਮੈਂ ਕੁਛ ਹੋਰ ਪਾ ਕੇ ਜਾਣਾ, ਉਹ ਕੰਪੈਰੀਜ਼ਨ ਕਰਨਾ ਵਾ, ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਕੰਪੈਰੀਜ਼ਨ ਕਰਨਾ ਵਾ, ਨਾ ਕਿ ਪੁਰਾਣੀਆਂ ਜਨਰੇਸ਼ਨਾਂ ਨਾਲ ਕਰ ਲਿਆ, ਇਹਦੇ ਨਾਲ ਕਰ ਲਿਆ, ਉਹਦੇ ਨਾਲ ਕਰ ਲਿਆ, ਕਿਉਂਕਿ ਯਾਰ ਤੁਸੀਂ ਇੱਕ ਗੱਲ ਨੂੰ ਸਮਝੋ, ਠੀਕ ਆ ਪੁਰਾਣਾ ਸਮਾਂ ਬਹੁਤ ਜ਼ਿਆਦਾ ਵਧੀਆ ਹੋਊਗਾ, ਆਪਾਂ ਵੀ ਮੰਨਦੇ ਹਾਂ ਪੁਰਾਣਾ, ਵੈਲਿਊ ਵੀ ਵਧੀਆ ਹੋਣਗੀਆਂ, ਪਰ ਤੁਸੀਂ ਇਹ ਚੀਜ਼ ਸੋਚੋ ਕਿ ਤੁਸੀਂ ਜੀਣ ਕੇ ਚੜੇ ਜੇ, ਅੱਜ ਦੇ ਟਾਈਮ 'ਚ ਤੁਸੀਂ ਆਪਣਾ ਸਮਾਂ ਆਪਣੀ ਐਨਰਜੀ ਸਾਰਾ ਕੁਛ ਇਸੇ 'ਚ ਹੀ ਖਰਾਬ ਕਰੀ ਜਾਂਦੇ ਕਿ ਉਦੋਂ ਬੜਾ ਵਧੀਆ ਹੈ, ਯਾਰ ਹੋਊਗਾ ਉਦੋਂ, ਪਰ ਉਦੋਂ ਤੁਸੀਂ ਜੀ ਥੋੜ੍ਹਾ ਲੈਣਾ ਵਾ ਹੁਣ,
2: ਪਰ ਅੱਜ ਜਿਸ ਟਾਈਮ 'ਚ ਜੀ ਰਹੇ ਹੋ ਉਹਦੀ ਵੀ ਤਾਂ ਕੋਈ ਵੈਲਿਊ ਹੈ ਨਾ,
0: ਉਹਦੀ ਤੁਸੀਂ ਉਹਦੇ ਵਿੱਚ ਵੇਖੋ, ਜੇ ਤੁਹਾਨੂੰ ਕੋਈ ਕਹਿੰਦਾ ਵੀ ਹੈ ਨਾ, ਜੇ ਕੋਈ ਇਹ ਟੋਪਿਕ ਚੱਲਦਾ ਵੀ ਆ ਥੋੜ੍ਹਾ ਵੱਧ ਚੱਲਣ ਲੱਗਦਾ, ਤਾਂ ਉਹਨੂੰ ਕਹਿ ਦਿਓ ਯਾਰ ਉਹਨੂੰ ਕੋਈ ਬਾਹਰ ਜਾਏ ਬਾਹਰ ਜਾਏ ਕਰੋ
2: ਭਾਜੀ, ਉਸ ਸੰਨ ਜਦੋਂ ਤੁਸੀਂ ਤੁਸੀਂ ਕੋਸ਼ਿਸ਼ ਕਰੋ ਉਸ ਸੰਨ 'ਚ ਪਹੁੰਚਣ ਦੀ, ਤੁਸੀਂ ਉਹ ਵਾਲਾ ਸੰਨ ਜਾ ਕੇ ਇੰਜੋਏ ਕਰੋ,
0: ਆਪਾਂ
2: ਠੀਕ ਹੈ ਆਪਾਂ ਕਰਦੇ ਹਾਂ ਫਿਰ ਤੁਹਾਡੇ ਨਾਲ ਬਾਅਦ ਚੁਗਾ,
0: ਸਹੀ ਗੱਲ,
2: ਠੀਕ ਹੈ ਕਿ ਨਹੀਂ, ਡਨ ਹੋ ਗਿਆ,
0: ਕਿਉਂਕਿ ਧੁੰਦਲੇ ਧੁੰਦਲੇ
2: ਨੈਣ ਨਕਸ਼ੇ ਉਹਦੇ ਚੇਤੇ ਨੇ
0: ਤੇ ਬਾਕੀ ਸੂਰਤ ਅੱਖਾਂ ਮੋਹਰਿਓਂ ਮਿੱਟੀ ਪਈ ਏ,
2: ਵਾਹ ਜੀਓ,
0: ਬਸ ਇੱਕ ਉਸੇ ਸ਼ੈ ਨੂੰ ਹਾਰੀ ਬੈਠੇ ਆ ਤੇ ਬਾਕੀ ਦੁਨੀਆਂ ਜੌਲ ਹੁਣਾਂ ਨੇ ਜਿੱਤੀ ਪਈ ਏ,
2: ਜੌਲ ਭਾਈ ਜਿਉਂਦੇ ਰਹੋ, ਬਾਕੀ ਆ ਸੀਗਾ ਜੀ ਅੱਜ ਦੀ ਗੱਲਬਾਤ, ਅੱਜ ਦੀ ਗੱਲਬਾਤ ਨਾ ਬਣੀ
0: ਨੈਵਰ ਐਂਡਿੰਗ ਗੱਲਬਾਤ,
2: ਨਾਲੇ ਆਪਾਂ ਨਾ ਇੰਨੀਆਂ ਉੱਚੀਆਂ ਗੱਲਾਂ ਕਰਤੀਆਂ ਨਾ,
0: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ,
2: ਬਸ ਮੈਂ ਕਿਹਾ ਇਹਦੇ ਤੇ ਐਂਡ ਕਰਨਾ ਪੈਣਾ, ਬਹੁਤ ਹੀ ਚੱਕਵਾਂ ਕੰਮ ਹੋ ਗਿਆ। ਤੁਸੀਂ ਚੱਕਵਾਂ ਜਾਂ ਗੀਤ ਸੁਣੋ, ਮੈਂ ਹਾਂ ਕ੍ਰਿਸ਼ਨਾ, ਮੇਰਾ ਨਾਮ ਬਲਕੀਰ, ਤੇ ਇਹ ਸੀਗਾ ਐਪੀਸੋਡ ਬੋਇਜ਼ ਮੀਟ ਅਪ ਦਾ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਛੋਟੀਆਂ ਦੀਆਂ ਲੜੇ ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰਦੀਆਂ, ਦਿਲਾਂ ਦੇ ਨਿਸ਼ਾਨੇ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 14 ਤਰੀਕ ਆ, ਸਤੰਬਰ ਦਾ ਮਹੀਨਾ, ਸੋਮਵਾਰ ਦੇ ਦਿਨ ਆ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਹੋ,
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਕੌਮਾਂਤਰੀ ਖਬਰਾਂ ਦੀ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਇੱਕੋ ਹੀ ਗੱਲ ਦੀ ਚਰਚਾ ਹੋ ਰਹੀ ਅੱਜ ਸਵੇਰ ਤੋਂ ਲੈ ਕੇ, ਜਿਹੜਾ ਮਰਜ਼ੀ ਟੀਵੀ ਚੈਨਲ ਫਰੋਲ ਲਵੋ, ਜਿਹੜੇ ਮਰਜ਼ੀ ਅਖਬਾਰ ਦੇਖ ਲਵੋ, ਪੌਲਿਨ ਹੈਨਸਨ ਦੀ ਨਵੀਂ ਮਾਈਗ੍ਰੇਸ਼ਨ ਨੀਤੀ। ਔਰ ਕਹਿ ਦਿੱਤਾ ਹੈ ਕਿ ਅਗਲੇ 3-4 ਸਾਲਾਂ ਚ 7.5 ਲੱਖ ਲੋਕਾਂ ਨੂੰ ਆਸਟ੍ਰੇਲੀਆ ਚੋਂ ਕੱਢ ਦਿੱਤਾ ਜਾਣਾ ਹੈ ਜਾਂ ਘੱਟ ਕਰ ਦਿੱਤੇ ਜਾਣੇ ਆ, ਖਤਮ ਕਰ ਦਿੱਤੇ ਜਾਣੇ ਆ। ਕੁੱਝ ਪਾਲਿਸੀਜ਼ ਦੇ ਵਿੱਚ, ਇਸ ਪਾਲਿਸੀ ਚ ਕੁੱਝ ਇੱਕ ਐਸੀਆਂ ਗੱਲਾਂ ਵੀ ਨੇ ਜਿਹੜੀਆਂ ਹਾਲੇ ਸਮਝ ਨਹੀਂ ਲੱਗੀਆਂ, ਸ਼ਾਇਦ ਪੌਲਿਨ ਹੈਨਸਨ ਨੂੰ ਨਹੀਂ ਸਮਝ ਲੱਗੀਆਂ ਜਾਂ ਸਾਨੂੰ ਨਹੀਂ ਸਮਝ ਲੱਗੀਆਂ, ਪਰ ਕੋਸ਼ਿਸ਼ ਕਰਾਂਗੇ ਅੱਗੇ ਚੱਲ ਕੇ ਉਹਨਾਂ ਨੂੰ ਜਾਣਨ ਦੀ। ਪਰ ਖੈਰ ਆਓ ਕੌਮਾਂਤਰੀ ਖਬਰਾਂ ਦੇ ਵੱਲ ਸਾਂਝ ਕਰਦੇ ਹਾਂ। ਤੇ ਭਾਰਤ ਦੇ ਵਿੱਚ ਵੀ ਬ੍ਰਿਕਸ ਸਮਿਟ ਹੋ ਕੇ ਹਟਿਆ, ਉਹ ਵੀ ਕੌਮਾਂਤਰੀ ਖਬਰਾਂ ਦੇ ਨਾਲ ਜੁੜੀਆਂ ਹੋਈਆਂ ਇਹੀ ਖਬਰਾਂ ਨੇ। ਭਾਰਤ ਨੇ ਤਾਂ ਪਤਾ ਨਹੀਂ ਕੀ ਪਾਇਆ ਉਸ ਦੇ ਵਿੱਚ, ਪਰ ਚੀਨ ਨੇ ਬਹੁਤ ਕੁਝ ਖੱਟ ਲਿਆ ਇਸ ਸਮਿਟ ਤੋਂ। ਇਸ ਵੀਕਐਂਡ ਦੇ ਦਰਮਿਆਨ 9/11 ਸੀ, ਯਾਨੀ 11 ਸਪਤੰਬਰ 2001 ਦੇ ਅਮਰੀਕਾ ਦੇ ਉੱਤੇ ਹੋਏ ਹਮਲਿਆਂ ਦੀ 25ਵੀਂ ਬਰਸੀ ਸੀਗੀ। ਔਰ ਇਸ ਦਰਮਿਆਨ ਦੇ ਉੱਤੇ ਹੁਣ ਅਮਰੀਕੀ ਰਾਸ਼ਟਰਪਤੀ ਨੂੰ ਦਿੱਤੀਆਂ ਜਾਣ ਵਾਲੀਆਂ ਦਰਜਨਾਂ ਬਰੀਫਿੰਗ ਰਿਪੋਰਟਾਂ ਜਨਤਕ ਕਰ ਦਿੱਤੀਆਂ ਗਈਆਂ ਨੇ। ਇਹਨਾਂ ਰਿਪੋਰਟਾਂ ਦੇ ਵਿੱਚ ਉਹਨਾਂ ਖੁਫੀਆ ਜਾਣਕਾਰੀਆਂ ਦਾ ਬਿਓਰਾ ਜੋ ਸਰਕਾਰੀ ਅਧਿਕਾਰੀਆਂ ਨੇ ਉਸਾਮਾ ਬਿਨ ਲਦੇਨ ਤੇ ਅਲਕਾਇਦਾ ਦੇ ਬਾਰੇ ਉਹਨਾਂ ਹਾਈਜੈਕਿੰਗ ਘਟਨਾਵਾਂ ਤੋਂ ਪਹਿਲਾਂ ਜੁਟਾਈਆਂ ਸੀ, ਜਿਨ੍ਹਾਂ ਦੇ ਵਿੱਚ ਕਰੀਬ 3000 ਲੋਕ ਮਾਰੇ ਗਏ ਸੀ ਤੇ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਭਾਰੀ ਝਟਕਾ ਲੱਗਿਆ ਸੀ। ਔਰ ਇਹ ਦਸਤਾਵੇਜ਼ ਦਿਖਾਉਂਦੇ ਨੇ ਕਿ ਕਿਵੇਂ ਸਿਕਿਉਰਿਟੀ ਐਨਾਲਿਸਿਸ ਕਰਨ ਵਾਲੇ ਲੋਕ ਕਿਸ ਤਰੀਕੇ ਦੇ ਨਾਲ ਲਦੇਨ ਦੀ ਕੁਝ ਗਤੀਵਿਧੀਆਂ ਦੇ ਉੱਤੇ, ਕੁਝ ਸਿਸਟਮਸ ਦੇ ਉੱਤੇ ਨਿਗਾਹ ਰੱਖ ਰਹੇ ਸੀ। ਔਰ ਦੱਸਿਆ ਜਾ ਰਿਹਾ ਹੈ ਕਿ ਬੇਹੱਦ ਪਾਰਦਰਸ਼ਤਾ ਵਾਲਾ ਇਹ ਕੰਮ ਹੈ। CIA ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਜੌਨ ਰੈਡਕਲਿਫ ਨੇ ਕਿਹਾ ਹੈ ਕਿ ਇਹ ਦਸਤਾਵੇਜ਼ ਏਜੰਸੀ ਦੇ ਦੁਆਰਾ ਜਾਰੀ ਕੀਤੇ ਗਏ ਰਾਸ਼ਟਰਪਤੀ ਦੇ ਲਈ ਤਿਆਰ ਰੋਜ਼ਾਨਾ ਬਰੀਫਿੰਗ, ਪ੍ਰੈਜ਼ੀਡੈਂਸ਼ੀਅਲ ਡੇਲੀ ਪ੍ਰੈਸ ਬਰੀਫਿੰਗ ਹੁੰਦੀ ਹੈ। ਅਮਰੀਕਾ ਦੇ ਵਿੱਚ ਤਾਂ ਰਾਸ਼ਟਰਪਤੀ ਭਾਵੇਂ CNN ਨੂੰ ਗਾਲਾਂ ਕੱਢ ਵੀ ਦੇਵੇ ਤਾਂ ਵੀ ਪ੍ਰੈਸ ਦੇ ਸਾਹਮਣੇ ਮੁਖਾਤਬ ਹੁੰਦਾ। ਤੇ ਇਹ ਬਰੀਫਿੰਗ ਦੇਸ਼ ਦੀ ਇੰਟੈਲੀਜੈਂਸ ਕਮਿਊਨਿਟੀ, ਸਰਕਾਰ ਦੀ ਸਭ ਤੋਂ ਸੀਨੀਅਰ ਨੇਤਾਵਾਂ ਦੇ ਲਈ ਤੇ ਸਭ ਤੋਂ ਸੀਨੀਅਰ ਬਿਊਰੋਕਰੇਟਸ ਦੇ ਦੁਆਰਾ ਤਿਆਰ ਕੀਤੀ ਜਾਣ ਵਾਲੀ ਇੱਕ ਬਰੀਫਿੰਗ ਹੁੰਦੀ ਹੈ। ਇਹਨਾਂ ਦਸਤਾਵੇਜ਼ਾਂ ਦੇ ਵਿੱਚ ਫਰਵਰੀ 1998 ਦੀ ਇੱਕ ਉਹ ਵੀ ਫਾਈਲ ਸ਼ਾਮਲ ਹੈ ਜਿਸ ਨੂੰ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਲਈ ਤਿਆਰ ਕੀਤਾ ਗਿਆ ਸੀ ਔਰ ਇਸਦਾ ਟਾਈਟਲ ਸੀ ਟੈਰਰਿਸਟ ਸੀਕਿੰਗ WMD ਕੈਪੇਬਿਲਿਟੀ। ਇਹਦੇ ਚ ਬਿਨ ਲਾਦੇਨ ਅਤੇ ਹੋਰਨਾਂ ਜਿਹੜੀਆਂ ਕੱਟੜਪੰਥੀ ਸੰਸਥਾਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਚ 12 ਸਤੰਬਰ 2001 ਦੀ ਇੱਕ ਰਿਪੋਰਟ ਵੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਸ ਹਮਲੇ ਦੀ ਯੋਜਨਾ 2 ਸਾਲ ਪਹਿਲਾਂ ਤੋਂ ਹੀ ਬਣਾਈ ਗਈ ਸੀ ਔਰ ਇਸ ਦੇ ਵਿੱਚ ਅਮਰੀਕੀ ਕੈਪੀਟਲ Washington DC ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਣਾ ਸੀ। April 1998 ਚ ਇੱਕ ਡਾਕੂਮੈਂਟ ਦੇ ਵਿੱਚ ਤਾਲਿਬਾਨ ਦੇ ਦੁਆਰਾ ਬਿਨ ਲਾਦੇਨ ਨੂੰ ਸਪੁਰਦ ਕਰਨ, ਬਿਨ ਲਾਦੇਨ ਦੀ ਹਵਾਲਗੀ ਲੈਣ ਦੀ ਵੀ ਗੱਲ ਕੀਤੀ ਗਈ ਸੀ। ਉਸ ਵਕਤ ਬਿਨ ਲਾਦੇਨ ਨੂੰ ਅਫਗਾਨਿਸਤਾਨ ਚ ਉਸਦਾ ਮਹਿਮਾਨ ਮੰਨਿਆ ਜਾਂਦਾ ਸੀ। ਦਸਤਾਵੇਜ਼ ਚ ਕਿਹਾ ਗਿਆ ਹੈ ਕਿ ਸੋਵੀਅਤ ਕਬਜ਼ੇ ਦੇ ਦਰਮਿਆਨ ਮਿਲੀ ਮਦਦ ਤੋਂ ਬਾਅਦ ਉਸਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਤਾਲਿਬਾਨ ਉਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਨਿਗਾਹ ਰੱਖ ਰਿਹਾ ਸੀ। ਖੈਰ, ਅਮਰੀਕਾ ਦੇ ਦੁਆਰਾ ਹੁਣ ਇਹ ਰਿਪੋਰਟਾਂ ਜਿਹੜੀਆਂ ਨੇ ਵਾਕਈ ਸਹੀ ਨੇ ਜਾਂ ਇਹਨਾਂ ਨੂੰ ਇੱਕ ਹੋਰ ਸਾਜਿਸ਼ ਕਰਾਰ ਦਿੱਤਾ ਜਾ ਸਕਦਾ, ਨਹੀਂ ਫਰਕ ਪੈਂਦਾ। ਅਗਲੀ ਖਬਰ ਵੀ ਅਮਰੀਕਾ ਦੇ ਨਾਲ ਹੀ ਜੁੜੀ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ਨੂੰ ਕੋਈ ਫਰਕ ਨਹੀਂ ਪੈਂਦਾ ਕਿ AI ਦੀ ਤਾਕਤ ਕਿੰਨੀ ਵੱਧ ਰਹੀ ਹੈ ਕਿੰਨੀ ਨਹੀਂ। ਔਰ ਟਰੰਪ ਨੇ ਇਸ ਦਰਮਿਆਨ ਇੱਕ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ AI ਦੀ ਵੱਧਦੀ ਤਾਕਤ ਨੂੰ ਕੁਝ ਜਾਣਕਾਰ ਗਲੋਬਲ ਮੰਦੀ ਦੇ ਨਾਲ ਜੋੜ ਕੇ ਦੇਖ ਰਹੇ ਨੇ, ਪਰ ਟਰੰਪ ਅਜਿਹੀਆਂ ਸਾਰੀਆਂ ਸੰਭਾਵਨਾਵਾਂ ਨੂੰ ਦਰਕਿਨਾਰ ਕਰ ਰਹੇ ਨੇ। ਦੱਸ ਦਈਏ ਕਿ OpenAI ਦੇ CEO ਸੈਮ ਆਲਟਮੈਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੰਪਨੀ 2026 ਚ IPO ਲਿਆਉਣ ਦੀ ਯੋਜਨਾ ਨਹੀਂ ਬਣਾ ਰਹੀ। ਇਸ ਦੀ ਸਭ ਤੋਂ ਵੱਡੀ ਵਜ੍ਹਾ AI ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜੀ ਚਿੰਤਾ ਉਹ ਜਤਾਈ ਜਾ ਰਹੀ ਹੈ। ਇਸ ਦੇ ਮੁਤਾਬਕ ਜੇਕਰ AI ਦੀ ਵਜ੍ਹਾ ਦੇ ਚੱਲਦਿਆਂ ਦਹਾਕੇ ਦੇ ਅਖੀਰ ਤੱਕ ਇਨਸਾਨਾਂ ਦੇ ਖਤਮ ਹੋਣ ਦਾ 10% ਖਤਰਾ ਬਣਦਾ ਹੈ ਤਾਂ ਅਸੀਂ ਇਸ ਜੋਖਮ ਨੂੰ ਸਵੀਕਾਰ ਨਹੀਂ ਕਰ ਸਕਦੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 10% ਵਰਗਾ ਕੋਈ ਅੰਕੜਾ ਸਹੀ ਹੈ ਜਾਂ ਨਹੀਂ ਇਹ ਵੀ ਸਾਨੂੰ ਪਤਾ ਨਹੀਂ ਹੈ, ਪਰ ਗੰਭੀਰ ਖਤਰਾ ਜ਼ਰੂਰ ਹੈ। AI ਕੰਪਨੀਆਂ ਤੇ ਸਰਕਾਰਾਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ ਤੇ ਨਾ ਹੀ ਕਰਨਾ ਚਾਹੀਦਾ। ਉਹਨਾਂ ਦੇ ਮੁਤਾਬਕ ਇਹ ਖਤਰਾ 10% ਹੋਵੇ, 8 ਹੋਵੇ, 6 ਹੋਵੇ, ਪਰ ਮੁਨਾਫੇ ਦੇ ਰਾਹ ਦੇ ਵਿੱਚ ਇਨਸਾਨੀ ਜੂਨ ਨੂੰ ਖਤਰੇ ਚ ਨਹੀਂ ਪਾਇਆ ਜਾ ਸਕਦਾ। ਇਸ ਦਰਮਿਆਨ AI ਨੂੰ ਲੈ ਕੇ ਚਿੰਤਾ ਵਧੀ ਜ਼ਰੂਰ ਹੈ, ਪਰ ਅਮਰੀਕੀ ਰਾਸ਼ਟਰਪਤੀ ਦੇ ਦੁਆਰਾ ਇਸ ਨੂੰ ਨੈਗੇਟ ਕੀਤਾ ਜਾ ਰਿਹਾ, ਯਾਨੀ ਇਸ ਨੂੰ ਦਰਕਰਾਰ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੈਂ ਦੱਸ ਦਵਾਂ ਕਿ ਹਾਲੇ ਵੀ ਅਮਰੀਕਾ ਚੀਨ ਤੋਂ ਅੱਗੇ ਹੀ ਹੈ। ਅਸਲ ਦੇ ਵਿੱਚ ਅਮਰੀਕਾ ਤੇ ਚੀਨ ਦੇ ਲਈ ਇਹ ਇੱਕ ਜੰਗ ਵਰਗਾ ਬਣ ਚੁੱਕਿਆ ਹੈ। ਖੈਰ, ਇਸ ਦੇ ਨਾਲ ਜੁੜਿਆ ਇੱਕ ਵਿਸ਼ਾ, ਇੱਕ ਪ੍ਰੋਗਰਾਮ ਜਿਹੜਾ ਉਹ ਭਲਕੇ, ਯਾਨੀ ਕਿ ਮੰਗਲਵਾਰ ਦੇ ਦਿਨ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਵਾਂਗੇ। ਫਿਲਹਾਲ ਦੁਨੀਆ ਭਰ ਦੀਆਂ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। ਤੁਰਕੀਏ ਤੋਂ ਅਗਲੀ ਖਬਰ। ਤੁਰਕੀ ਇਸ ਵਕਤ LGBTQ ਭਾਈਚਾਰੇ ਦੇ ਖਿਲਾਫ ਹੋਇਆ ਹੋਇਆ ਔਰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਉੱਤੇ ਤੁਲਿਆ ਹੋਇਆ, ਜਿਵੇਂ ਕਦੇ ਨਾਜ਼ੀਆਂ ਨੇ ਯਹੂਦੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਇੱਕ ਬੀੜਾ ਚੁੱਕਿਆ ਸੀ, ਲਗਭਗ ਉਹੀ ਕਾਰਵਾਈ ਹੁਣ ਤੁਰਕੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਅਸਲ ਦੇ ਵਿੱਚ ਇਸ ਦੀਆਂ ਕੁਝ ਇੱਕ ਵਜੋਹਾਂ ਵੀ ਦੱਸੀਆਂ ਜਾ ਰਹੀਆਂ ਨੇ, ਪਰ ਤੁਰਕੀ ਦੇ ਵਿੱਚ ਅਸ਼ਲੀਲਤਾ ਦੇ ਨਾਂ ਦੇ ਉੱਤੇ ਕੀਤੀਆਂ ਗਈਆਂ ਛਾਪੇਮਾਰੀਆਂ ਦੇ ਵਿੱਚ ਤੁਰਕੀ ਦੇ ਅਧਿਕਾਰੀਆਂ ਨੇ ਐਤਵਾਰ ਦੇ ਦਿਨ ਹੀ 26 ਲੋਕਾਂ ਨੂੰ ਹਿਰਾਸਤ 'ਚ ਲਿਆ। 6 LGBTQ ਸੰਗਠਨਾਂ ਦੇ ਦਫ਼ਤਰਾਂ ਦੇ ਉੱਤੇ ਕਾਰਵਾਈ ਕੀਤੀ। ਇਸ ਦੇ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦਾ ਅਸਲ ਮਕਸਦ ਪਰਿਵਾਰਕ ਮੁੱਲ, ਯਾਨੀ ਕਿ ਫੈਮਿਲੀ ਵੈਲਿਊਜ਼ ਦੀ ਰੱਖਿਆ ਕਰਨਾ ਹੈ। ਇਸਤਾਨਬੁਲ ਦੇ ਵਿੱਚ ਦੱਸਿਆ ਗਿਆ ਹੈ ਸਰਕਾਰੀ ਵਕੀਲ ਦੇ ਦਫ਼ਤਰ ਦੀ ਤਰਫ ਤੋਂ ਕਿ ਇਸ ਵੀਕਐਂਡ ਦੇ ਦਰਮਿਆਨ 12 ਸੂਬਿਆਂ 'ਚ 38 ਸ਼ੱਕੀਆਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਇਹਨਾਂ ਦੇ ਪਾਸੋਂ ਡਰੱਗਸ, ਡਿਜੀਟਲ ਉਪਕਰਨ, ਤਸਕਰੀ ਦੀ ਸ਼ਰਾਬ ਤੇ ਹਥਿਆਰ ਵੀ ਜ਼ਬਤ ਕੀਤੇ ਗਏ ਨੇ। ਅੰਕਾਰਾ, ਜਿਹੜਾ ਕਿ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ LGBTQ ਸੰਗਠਨ ਕਾਓਸ GL ਨੇ ਕਿਹਾ ਹੈ ਕਿ ਉਹਨਾਂ ਦੇ ਘੱਟੋ ਘੱਟ 50 ਐਕਟਿਵਿਸਟ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹਾਲਾਂਕਿ ਸਰਕਾਰੀ ਗਿਣਤੀ ਇੰਨੀ ਨਹੀਂ ਹੈ, ਸਰਕਾਰੀ ਗਿਣਤੀ ਦੇ ਨਾਲੋਂ ਇਹ ਕਿਤੇ ਜ਼ਿਆਦਾ ਦੱਸੇ ਗਏ ਨੇ। ਅਸਲ 'ਚ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਯਿਪ ਅਰਦਵਾਨ ਦੇਸ਼ ਦੇ ਵਿੱਚ ਇੱਕ ਮਾਈ ਫੈਮਿਲੀਜ਼ ਸੇਫ, ਯਾਨੀ ਮੇਰਾ ਪਰਿਵਾਰ ਸੁਰੱਖਿਅਤ ਹੈ ਦੇ ਨਾਮ ਦੇ ਤਹਿਤ ਸਰਕਾਰ ਦੀ ਇੱਕ ਕਾਰਵਾਈ ਕਰ ਰਹੇ ਨੇ, ਇੱਕ ਮੁਹਿੰਮ ਚਲਾ ਰਹੇ ਨੇ। ਰੈਚਪ ਤਯਿਪ ਅਰਦਵਾਨ ਇਸ ਵਕਤ, ਜਾਂ ਉਹਨਾਂ ਦੀ ਸਰਕਾਰ ਜਿਹੜੀ ਹੈ, ਉਹ ਇਹ ਦੇਖ ਰਹੀ ਹੈ ਕਿ ਤੁਰਕੀ ਦੇ ਵਿੱਚ ਜਿਹੜੀ ਆਬਾਦੀ ਦੇ ਅੰਦਰ ਇੱਕ ਬਹੁਤ ਵੱਡੀ ਗਿਰਾਵਟ ਆ ਰਹੀ ਹੈ। ਜਨਮ ਦਰ ਜਿਹੜੀ ਹੈ ਡਿੱਗ ਰਹੀ ਹੈ, ਵੱਧਦੀ ਉਮਰ ਵਾਲੇ ਲੋਕਾਂ ਦੀ ਆਬਾਦੀ ਜਿਹੜੀ ਉਹ ਸਮੱਸਿਆ ਬਣ ਰਹੀ ਹੈ ਤੁਰਕੀ ਦੇ ਲਈ, ਔਰ ਇਸ ਕਰਕੇ LGBTQ ਭਾਈਚਾਰੇ ਦੇ ਉੱਤੇ ਖਾਸ ਤੌਰ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ। ਤੁਰਕੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਤਰਫ ਤੋਂ ਐਕਸ ਦੇ ਉੱਤੇ ਲਿਖਿਆ ਗਿਆ ਕਿ ਇਸ ਆਪਰੇਸ਼ਨ ਦਾ ਅਸਲ ਨਾਮ ਮੇਰਾ ਪਰਿਵਾਰ ਸੁਰੱਖਿਅਤ ਹੈ ਨਹੀਂ, ਬਲਕਿ ਸਰਕਾਰ ਦੇ ਦੁਆਰਾ ਕੀਤਾ ਜਾ ਰਿਹਾ ਭੇਦਭਾਵ ਤੇ ਨਾਗਰਿਕ ਸਮਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਹੁਣ 15 ਸੂਬਿਆਂ ਦੇ ਅੰਦਰ 162 ਸ਼ੱਕੀਆਂ, 9 ਸੰਗਠਨਾਂ ਤੇ 13 ਕਾਰੋਬਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਪਿਛਲੇ ਕੁਝ ਅਰਸੇ ਦੇ ਵਿੱਚ ਤੁਰਕੀ ਨੇ ਕਰ ਦਿੱਤੀ ਹੈ, ਜੋ ਕਿ LGBTQ ਭਾਈਚਾਰੇ ਦੇ ਖਿਲਾਫ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ। ਉੱਥੇ ਹੀ ਅਗਲੀਆਂ ਖਬਰਾਂ ਮੱਧ ਪੂਰਬ ਤੋਂ। ਤੁਸੀਂ ਹੈਰਾਨ ਹੋਵੋਗੇ ਕਿ ਜੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਨਾਲ ਸ਼ੁਰੂਆਤ ਕਿਉਂ ਨਹੀਂ ਕੀਤੀ। ਸਭ ਤੋਂ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਹੀ ਖਬਰਾਂ ਸੀ, ਪਰ ਹੁਣ ਚਲੋ ਖੈਰ ਜੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾ ਲੈਂਦੇ ਹਾਂ। ਸਭ ਤੋਂ ਪਹਿਲਾਂ ਖਬਰ ਯਮਨ ਤੋਂ, ਜਿੱਥੇ ਯਮਨ ਦੇ ਵਿੱਚ ਸੰਘਰਸ਼ ਵਧਣ ਦੇ ਚੱਲਦਿਆਂ ਇਸ ਵਕਤ ਰਿਫਿਊਜ ਦਾ ਖਤਰਾ ਵੀ ਗਹਿਰਾਉਂਦਾ ਜਾ ਰਿਹਾ। ਸੰਯੁਕਤ ਰਾਸ਼ਟਰ ਦੇ ਮੁਤਾਬਕ ਜੁਲਾਈ ਮਹੀਨੇ ਦੇ ਵਿੱਚ ਹੂਤੀ ਬਾਗੀਆਂ ਦੀ ਤਰਫ ਤੋਂ ਸਾਊਦੀ ਅਰਬ ਦੀ ਨੇਵੀ ਨਾਕਾਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਕਰੀਬ 76,000 ਲੋਕ ਯਮਨ ਨੂੰ ਛੱਡ ਕੇ ਰਿਫਿਊਜ ਭਾਲ ਰਹੇ ਨੇ, ਇੱਧਰ ਉੱਧਰ ਭਟਕ ਰਹੇ ਨੇ। ਔਰ ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਉਜੜੇ ਹੋਏ ਲੋਕਾਂ ਦੀ ਗਿਣਤੀ ਦੇ ਵਿੱਚ 4 ਗੁਣਾ ਇਜ਼ਾਫਾ ਹੋਇਆ। ਸਰਕਾਰੀ ਹਮਾਇਤ ਦੇ ਨਾਲ ਚੱਲਣ ਵਾਲੇ ਤੇ ਇਰਾਨ ਦੀ ਹਮਾਇਤ ਦੇ ਨਾਲ ਹਥਿਆਰ ਤੇ ਹੋਰ ਵਿੱਤੀ ਮਦਦ ਹਾਸਲ ਕਰਨ ਵਾਲੇ ਹੂਤੀ ਗੁੱਟ ਦੇ ਤੇ ਦੂਸਰੇ ਪਾਸੇ ਯਮਨ ਦੀ ਸਰਕਾਰੀ ਫੌਜ ਦੇ ਦਰਮਿਆਨ ਜਿਹੜੀ ਲੜਾਈ ਉਹ ਹੋਰ ਤੇਜ਼ ਹੁੰਦੀ ਜਾ ਰਹੀ ਹੈ। BBC ਦੀ ਖਬਰ ਦੇ ਮੁਤਾਬਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ, ਯਾਨੀ IOAM ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਯਮਨ ਦੇ ਅੰਦਰ ਉਜਾੜੇ ਦੀ ਤਾਜ਼ਾ ਸਥਿਤੀ ਹੈ ਜਿਹੜੀ, ਉਸ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਕ ਤਾਈਜ ਸੂਬੇ ਦੇ ਅਲੱਗ ਅਲੱਗ ਇਲਾਕਿਆਂ 'ਚ ਕਰੀਬ 8,300 ਪਰਿਵਾਰ ਉਜੜ ਚੁੱਕੇ ਨੇ। ਇਹਨਾਂ ਪਰਿਵਾਰਾਂ ਦੇ ਵਿੱਚ 50,000 ਲੋਕ ਸ਼ਾਮਲ ਨੇ। ਵੈਸੇ ਇਹ ਘਟਨਾਵਾਂ ਤਾਈਜ ਤੋਂ ਇਲਾਵਾ ਪੱਛਮੀ ਤਟੀ ਸੂਬਿਆਂ ਦੇ ਵਿੱਚ ਵੀ ਸਭ ਤੋਂ ਵਧੇਰੇ ਦੇਖਣ ਨੂੰ ਮਿਲੀਆਂ ਨੇ। ਖੈਰ, ਜਦੋਂ ਹੁਣ ਮੱਧ ਪੂਰਬ ਤੋਂ ਖਬਰਾਂ ਸ਼ੁਰੂ ਹੋਈਆਂ ਹੀ ਨੇ, ਤਾਂ ਹੁਤੀਆਂ ਦਾ ਜਾਂ ਸਾਊਦੀ ਅਰਬ ਦਾ ਇਹ ਕਹਿਰ ਜਿਹੜਾ ਆਮ ਲੋਕਾਂ ਦੇ ਉੱਤੇ ਕਿਵੇਂ ਬਰਸ ਰਿਹਾ, ਇਸ ਦੇ ਨਾਲ ਜੁੜੀ ਇੱਕ ਹੋਰ ਖਬਰ ਸਾਂਝੀ ਕਰ ਲਈਏ। ਯਮਨ ਦੇ ਵਿੱਚ ਹੁਤੀਆਂ ਨੇ ਗੁਆਂਢੀ ਮੁਲਕ ਸਾਊਦੀ ਅਰਬ ਦੇ ਉੱਤੇ ਹਮਲੇ ਦਾ ਇੱਕ ਹੋਰ ਦਾਅਵਾ ਕੀਤਾ ਹੈ। ਯਮਨ ਤੋਂ ਕੀਤਾ ਗਿਆ ਹਮਲਾ, ਯਮਨ ਦੀ ਸਾਊਦੀ ਹਮਾਇਤ ਸਰਕਾਰ ਨੇ ਬਾਗੀਆਂ ਦੇ ਨਾਲ ਲਾਲ ਸਾਗਰ ਦੇ ਉੱਤੇ ਕਬਜ਼ੇ ਦੀ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ ਹੈ। ਹੁਤੀ ਲਗਾਤਾਰ ਇੱਕ ਤੋਂ ਬਾਅਦ ਇੱਕ ਬੰਦਰਗਾਹਾਂ ਦੇ ਉੱਤੇ ਕਬਜ਼ੇ ਲੈਣ ਦਾ ਐਲਾਨ ਕਰ ਰਹੇ ਨੇ। ਹੁਤੀਆਂ ਨੇ ਹੁਣ ਅਹਿਮ ਬੰਦਰਗਾਹ ਸ਼ਹਿਰ ਤੇ ਬਾਬ ਅਲ ਮੰਦੇਬ ਜਲ ਮਾਰਗ ਦੇ ਉੱਤੇ ਟਾਪੂ ਤੇ ਵੀ ਕਬਜ਼ਾ ਕਰ ਲਿਆ, ਔਰ ਹੋਰਮੁਜ਼ ਸਟ੍ਰੇਟ ਬੰਦ ਹੋਣ ਦੇ ਚੱਲਦਿਆਂ ਜਿਹੜੇ ਬਦਲਵੇਂ ਰਾਹ ਸੀ, ਜਿਹੜੇ ਇੱਕ ਵਿਕਲਪ ਸੀ, ਇੱਕ ਸਬਸਟੀਟਿਊਟ ਰਸਤੇ ਸੀ ਸਮੁੰਦਰ ਦੇ ਵਿੱਚ, ਉਹ ਵੀ ਹੁਣ ਘਟਦੇ ਜਾ ਰਹੇ ਨੇ, ਥੁੜਦੇ ਜਾ ਰਹੇ ਨੇ, ਕਿਉਂਕਿ ਇਹਨਾਂ ਤੇ ਵੀ ਹੁਤੀਆਂ ਦਾ ਕਬਜ਼ਾ ਹੋ ਚੁੱਕਿਆ, ਦੂਏ ਪਾਸੇ ਈਰਾਨ ਦਾ ਕਬਜ਼ਾ ਹੋ ਚੁੱਕਿਆ ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਬਾਜ਼ਾਰ ਤੇ ਯਮਨ ਦੇ ਲੋਕਾਂ ਦੇ ਵਿੱਚ ਤੇ ਮੱਧ ਪੂਰਬ ਦੇ ਲੋਕਾਂ 'ਚ, ਬਲਕਿ ਇਹ ਜਿਹੜਾ ਇੱਕ ਸਹਿਮ ਦਾ ਮਾਹੌਲ ਹੈ ਪੂਰੀ ਦੁਨੀਆਂ ਦੇ ਵਿੱਚ ਵੱਧਦਾ ਜਾ ਰਿਹਾ ਹੈ। ਜੰਗ ਭਾਵੇਂ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਨਾ ਕਰ ਰਹੀ ਹੋਵੇ ਸਿੱਧੇ ਤੌਰ ਦੇ ਉੱਤੇ, ਜਿਸ ਤਰੀਕੇ ਦੇ ਨਾਲ ਯਮਨ ਜਾਂ ਮੱਧ ਪੂਰਬ ਦੇ ਦੂਸਰੇ ਦੇਸ਼ਾਂ ਦੇ ਵਿੱਚ ਇਸ ਦੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਨੇ, ਪਰ ਇਸ ਦੇ ਅਸਿੱਧੇ ਅਸਰ ਤਾਂ ਦੇਖਣ ਨੂੰ ਮਿਲ ਹੀ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਹੂਤੀਆਂ ਨੇ ਸਾਊਦੀ ਅਰਬ ਤੇ ਮਿਜ਼ਾਈਲਾਂ ਤੇ ਡਰੋਨ ਦੇ ਨਾਲ ਤਾਜ਼ਾ ਹਮਲਿਆਂ ਦਾ ਦਾਅਵਾ ਕੀਤਾ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਸਾਊਦੀ ਅਰਬ ਦੇ ਨਜ਼ਰਾਨ ਖਿੱਤੇ ਦੇ ਵਿੱਚ ਇੱਕ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਹਾਲਾਂਕਿ ਹਮਲੇ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ, ਸਾਊਦੀ ਸਿਵਲ ਡਿਫੈਂਸ ਨੇ ਕਿਹਾ ਕਿ ਲਾਲ ਸਾਗਰ ਦੇ ਨਾਲ ਯਮਨ ਸਰਹੱਦ ਦੇ ਨੇੜੇ ਅਲ ਤਵਾਲ ਖਿੱਤੇ ਦੇ ਵਿੱਚ ਰਾਕੇਟ ਡਿੱਗਣ ਦੀ ਚੱਲਦਿਆਂ 2 ਲੋਕ ਜ਼ਖਮੀ ਹੋਏ ਨੇ, ਮਸਜਿਦ ਸਣੇ ਕੁਝ ਇਮਾਰਤਾਂ ਨੁਕਸਾਨੀਆਂ ਗਈਆਂ ਨੇ। ਪਰ ਸਾਊਦੀ ਅਰਬ ਵੱਲੋਂ ਐਤਵਾਰ ਦੇ ਦਿਨ ਕੋਈ ਤਾਜ਼ਾ ਹਮਲਾ ਹੋਇਆ ਹੋਵੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਧਰ ਬੰਦਰਗਾਹ ਸ਼ਹਿਰ ਮੋਖਾ ਤੇ ਉੱਤੇ ਹੁਤੀਆਂ ਨੇ ਫਿਰ ਤੋਂ ਕਬਜ਼ਾ ਕਰ ਲਿਆ ਹੈ। ਇੱਥੇ ਪਹਿਲਾਂ ਸਾਊਦੀ ਨੇ ਕਿਹਾ ਸੀ ਕਿ ਉਹਨਾਂ ਨੇ ਕਬਜ਼ਾ ਵਾਪਸ ਲੈ ਲਿਆ, ਸੋ ਇੱਕ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਸਟ੍ਰੈਟੇਜਿਕ ਤਰੀਕੇ ਦੇ ਨਾਲ ਹੁਤੀ ਆਪਣੇ ਦਾਅਵੇ ਜਿਹੜੇ ਨੇ ਉਹ ਇਸ ਖੇਤਰ ਦੇ ਵਿੱਚ ਜਤਾ ਰਹੇ ਨੇ। ਹੋਰਮੁਜ ਸਟ੍ਰੇਟ ਦੇ ਵਿੱਚ ਕੇਸ਼ਮ ਟਾਪੂ ਦੇ ਨੇੜੇ ਐਤਵਾਰ ਦੇ ਤੜਕੇ ਵੇਲੇ ਇਰਾਨੀ ਵਪਾਰਕ ਬੇੜੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, 4 ਹੋਰ ਜ਼ਖਮੀ ਹੋਏ ਨੇ। ਖਬਰ ਏਜੰਸੀ ਇਰਨਾ ਦੇ ਮੁਤਾਬਕ ਕੇਸ਼ਮ ਦੇ ਗਵਰਨਰ ਦੇ ਹਵਾਲੇ ਦੇ ਨਾਲ ਇਹ ਖਬਰ ਸਾਂਝੀ ਕੀਤੀ ਗਈ ਹੈ। ਗਵਰਨਰ ਨੇ ਕਿਹਾ ਕਿ ਹਮਲੇ 'ਚ ਜਾਨ ਗੁਆਉਣ ਵਾਲਾ ਵਿਅਕਤੀ ਜਹਾਜ਼ ਦੇ 10 ਮੈਂਬਰੀ ਹਮਲੇ ਦਾ ਇੱਕ ਮੈਂਬਰ ਸੀ, ਔਰ ਅਧਿਕਾਰੀ ਹਾਲੇ ਇਹ ਪਤਾ ਨਹੀਂ ਲਗਾ ਸਕੇ ਨੇ ਕਿ ਜਹਾਜ਼ ਨੇ ਕਿਸ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਸੀ। ਇਹ ਹਮਲਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਅੱਜ ਦੇ ਦਿਨ ਸੋਮਵਾਰ ਦੇ ਦਿਨ ਇਰਾਨ ਨੇ ਖਿੱਤੇ ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦੀ ਹੈ ਤਾਂ ਜੋ ਹੋਰਮੁਜ਼ ਦੇ ਵਿੱਚ ਦੂਸਰੇ ਜਹਾਜ਼ਾਂ ਦੀ ਆਵਾਜਾਈ ਸੁਚਾਰੂ ਢੰਗ ਦੇ ਨਾਲ ਚਲਾਈ ਜਾ ਸਕੇ। ਵੈਸੇ ਦੱਸ ਦਈਏ ਕਿ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਦੀ ਤਰਫ ਤੋਂ ਜਿਹੜਾ ਇੱਕ ਇਹ ਗੱਲ ਕਹੀ ਗਈ ਹੈ ਕਿ ਹੋਰਮੁਜ਼ ਸਟ੍ਰੇਟ ਫਿਰ ਤੋਂ ਖੁੱਲੇਗਾ, ਇਸ ਦੇ ਉੱਤੇ ਅਮਰੀਕਾ ਦੀ ਹਾਲੇ ਤੱਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਅੱਜ ਦੇ ਦਿਨ ਇਹ ਜਿਹੜਾ ਬੈਠਕ ਹੈ ਜਿਸ ਦੇ ਵਿੱਚ ਅਮਰੀਕਾ ਜਾਂ ਇਜ਼ਰਾਈਲ ਤਾਂ ਕੋਈ ਧਿਰ ਵੀ ਨਹੀਂ ਨੇ, ਇਹ ਬੈਠਕ ਇਹਨਾਂ ਧਿਰਾਂ ਨੂੰ ਉਕਸਾ ਜ਼ਰੂਰ ਸਕਦੀ ਹੈ। ਇਰਾਨ ਦਾ ਕਹਿਣਾ ਹੈ ਕਿ ਉਹ ਫਾਰਸ ਦੀ ਖਾੜੀ ਤੇ ਓਮਾਨ ਸਾਗਰ ਦੇ ਨਾਲ ਲੱਗਦੇ ਦੇਸ਼ਾਂ ਦੀ ਵਿਦੇਸ਼ ਮੰਤਰੀਆਂ ਦੀ ਬੈਠਕ ਇਹ ਕਰੇਗਾ। ਅਰਾਕਚੀ ਨੇ ਅਲ ਅਰਬੀ ਅਲ ਜਜ਼ੀਦ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਅਸੀਂ ਓਮਾਨ ਦੇ ਨਾਲ ਹੋਏ ਸਮਝੌਤੇ ਦਾ ਬਿਓਰਾ, ਨਵੇਂ ਸਮੁੰਦਰੀ ਰਸਤੇ ਦੇ ਨਾਲ ਜੁੜੇ ਨਕਸ਼ੇ ਤੇ ਬੈਠਕ ਦੇ ਵਿੱਚ ਸ਼ਾਮਲ ਦੇਸ਼ਾਂ ਦੇ ਨਾਲ ਜੁੜੀਆਂ ਸਲਾਹਾਂ ਮਸ਼ਵਰਿਆਂ ਨੂੰ ਅੱਜ ਦੇ ਦਿਨ ਇਸ ਬੈਠਕ ਦੇ ਵਿੱਚ ਲੈ ਕੇ ਆਵਾਂਗੇ। ਹਾਲਾਂਕਿ ਇਰਾਨੀ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਓਮਾਨ ਸਲਤਨਤ ਦੇ ਨਾਲ ਹੋਏ ਸਮਝੌਤੇ ਦਾ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਹੋਰਮੁਜ਼ ਸਟ੍ਰੇਟ ਨੂੰ ਖੋਲਣ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਉਹ ਅਸਲ ਦੇ ਵਿੱਚ ਸਮਝੌਤੇ ਦੇ ਮਕਸਦ ਕੀ ਨੇ ਜਾਂ ਉਸ ਦੇ ਵਿੱਚ ਕੀ ਹਾਸਲ ਕੀਤਾ ਇਰਾਨ ਨੇ, ਉਸ ਦੇ ਬਾਰੇ ਵੀ ਹਾਲੇ ਤੱਕ ਵਧੇਰੇ ਜਾਣਕਾਰੀ, ਵਿਸਤਾਰ ਜਾਣਕਾਰੀ ਜਿਹੜੀ ਹੈ ਇਰਾਨ ਨੇ ਜਨਤਕ ਤੌਰ ਦੇ ਉੱਤੇ ਸਾਂਝੀ ਨਹੀਂ ਕੀਤੀ ਹੈ। ਉੱਥੇ ਹੀ ਬੜਾ ਕੁਝ ਬ੍ਰਿਕਸ ਬੈਠਕ ਦੇ ਵਿੱਚ ਵੀ ਹੋਇਆ ਹੈ। ਭਾਰਤ ਦੇ ਵਿੱਚ ਜਿਹੜੀ ਬ੍ਰਿਕਸ ਬੈਠਕਾਂ ਹੋਈਆਂ ਨੇ, ਇਸ ਦਰਮਿਆਨ ਸਾਊਦੀ ਅਰਬ ਤੇ ਇਰਾਨ ਤੇ UAE ਦੇ ਨੇਤਾ ਇੱਕੋ ਹੀ ਟੇਬਲ ਦੇ ਉੱਤੇ ਮੌਜੂਦ ਸੀ, ਜੋ ਕਿ ਪਾਕਿਸਤਾਨ ਦੇ ਦੁਆਰਾ ਜਦੋਂ ਸਮਝੌਤਾ ਕਰਵਾਇਆ ਜਾ ਰਿਹਾ ਸੀ ਉਦੋਂ ਵੀ ਮੌਜੂਦ ਨਹੀਂ ਸੀ ਹੋ ਸਕੇ। ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖਾਸੀਆਂ ਵਾਇਰਲ ਹੋਈਆਂ, ਪਰ ਇਸ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਦੇ ਦਰਮਿਆਨ ਸ਼ਾਬਾਜ਼ ਸ਼ਰੀਫ ਨੇ ਹੁਤੀ ਬਾਗੀਆਂ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ ਤੇ ਇਸ ਖੇਤਰ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ। ਉਧਰ ਪਾਕਿਸਤਾਨ ਨੇ ਵੀ ਆਪਣੇ ਸ਼ਾਂਤੀ ਸਮਝੌਤੇ ਦੀ ਪਾਲਣਾ ਜਾਰੀ ਰੱਖਣ ਦਾ ਵਾਅਦਾ ਜਿਹੜਾ ਸਾਊਦੀ ਅਰਬ ਦੇ ਨਾਲ ਦੁਹਰਾਇਆ। ਖਬਰ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ਼ ਤੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਸ਼ਾਬਾਜ਼ ਸ਼ਰੀਫ ਨੇ ਸਾਊਦੀ ਅਰਬ ਤੇ ਹੋਏ ਹਾਲੀਆ ਹੂਤੀ ਹਮਲਿਆਂ ਦੀ ਨਿੰਦਾ ਕੀਤੀ ਹੈ। ਹਾਲਾਂਕਿ ਮੱਕਾ ਅਕਾਰਡ ਨੂੰ ਕਦੋਂ ਐਕਟਿਵ ਕੀਤਾ ਜਾਏਗਾ, ਕਿਵੇਂ ਐਕਟਿਵ ਕੀਤਾ ਜਾਏਗਾ, ਇਸ ਦੀ ਕੋਈ ਵੀ ਜਾਣਕਾਰੀ ਨਾ ਤਾਂ ਸਾਊਦੀ ਅਰਬ ਨੇ ਸਾਂਝੀ ਕੀਤੀ ਹੈ ਤੇ ਨਾ ਹੀ ਪਾਕਿਸਤਾਨ ਨੇ। ਮੱਕਾ ਅਕਾਰਡ ਉਹ ਸਮਝੌਤਾ ਹੈ ਜਿਸ ਦੇ ਵਿੱਚ ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਤਿੰਨੇ ਮੁਲਕ ਇੱਕ ਰੱਖਿਆ ਸਮਝੌਤੇ ਚ ਬੱਝੇ ਹੋਏ ਨੇ, ਯਾਨੀ ਇੱਕ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਪਰ ਹਾਲੇ ਤੱਕ ਹੁਤੀ ਬਾਗੀਆਂ ਨੇ ਸਾਊਦੀ ਅਰਬ ਦੇ ਵਿੱਚ ਵੱਡੀਆਂ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ, ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ। ਮੱਕਾ ਸਮਝੌਤਾ ਹਾਲੇ ਤੱਕ ਐਕਟਿਵ ਨਹੀਂ ਹੋ ਸਕਿਆ, ਆਖਿਰਕਾਰ ਇਸ ਦੀ ਕੀ ਵਜ੍ਹਾ ਹੈ ਤਾਂ ਖੈਰ ਇਹਨਾਂ ਮੁਲਕਾਂ ਨੂੰ ਹੀ ਪਤਾ ਹੋਏਗੀ। ਪਰ ਇਸ ਦਰਮਿਆਨ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਜਿਹੜੀ ਬ੍ਰਿਕਸ ਸਮਿਟ ਹੈ ਜਿਸ ਦੇ ਉੱਤੇ ਹੁਣ 2 ਦਿਨ ਚੱਲਣ ਤੋਂ ਬਾਅਦ 18ਵਾਂ ਬ੍ਰਿਕਸ ਸਮਿਟ ਮੁੱਕ ਗਿਆ ਔਰ ਇਸ ਸਿਖਰ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਪਤੀ ਸਮਾਗਮ ਦੇ ਵਿੱਚ ਕਿਹਾ ਕਿ ਮੈਂਬਰ ਦੇਸ਼ ਤੇ ਸਾਝੇਦਾਰ ਜਿਹੜੇ ਮੁਲਕ ਨੇ ਯਾਨੀ ਪਾਰਟਨਰ ਮੁਲਕ ਨੇ ਉਹ ਬ੍ਰਿਕਸ ਦੀ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਇੱਕ ਰੈਲੇਵੈਂਸ ਆ ਉਸਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਰਹੇ ਨੇ। ਉਹਨਾਂ ਕਿਹਾ ਕਿ ਬ੍ਰਿਕਸ ਆਪਣੇ ਤੀਸਰੇ ਦਹਾਕੇ ਦੇ ਵਿੱਚ ਦਾਖਲ ਹੋਣ ਜਾ ਰਿਹਾ ਔਰ ਅਸੀਂ ਦੁਨੀਆ ਦੇ ਸਾਹਮਣੇ ਬੜੇ ਐਸੇ ਨਤੀਜੇ ਪੇਸ਼ ਕੀਤੇ ਨੇ ਜਿਨ੍ਹਾਂ ਦੀ ਦੁਨੀਆ ਨੂੰ ਉਮੀਦ ਸੀ। ਖਾਸ ਤੌਰ ਦੇ ਉੱਤੇ ਗਲੋਬਲ ਸਾਊਥ ਇੱਕ ਅੱਖਰ ਵਰਤਿਆ ਜਾ ਰਿਹਾ। ਦੱਸਦੀਏ ਕਿ ਇਸ ਸਾਲ ਭਾਰਤ ਦੇ ਕੋਲ ਸੀ ਇਹ ਅਗਵਾਈ ਤੇ ਹੁਣ ਅਗਲੇ ਸਾਲ ਇਹ ਚੀਨ ਦੇ ਕੋਲ ਜਾ ਚੁੱਕੀ ਹੈ। ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਅਗਲੇ ਸਾਲ ਬ੍ਰਿਕਸ ਦੀ ਅਗਵਾਈ ਸੰਭਾਲਣ ਤੋਂ ਪਹਿਲਾਂ ਆਰਥਿਕ ਤੇ ਤਕਨੀਕੀ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਵਿੱਚ ਪੇਸ਼ ਕਰਨ ਦਾ ਰੋਡ ਮੈਪ ਪੇਸ਼ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਇਸ ਸਮਿਟ ਨੂੰ ਭਾਰਤ ਦੇ ਨਾਲੋਂ ਜ਼ਿਆਦਾ ਚੀਨ ਦੀ ਜਿਹੜੀ ਇੱਕ ਕਾਮਯਾਬੀ ਮੰਨਿਆ ਜਾ ਰਿਹਾ ਕਿਉਂਕਿ ਭਾਰਤ ਦੇ ਵਿੱਚ ਜੀ ਜਿਨਪਿੰਗ ਨੂੰ ਕਿਸੇ ਰੌਕ ਸਟਾਰ ਵਰਗਾ ਵੈਲਕਮ ਦਿੱਤਾ ਗਿਆ। ਭਾਰਤੀ ਮੀਡੀਆ ਲਗਾਤਾਰ ਜੀ ਜਿਨਪਿੰਗ ਦੀਆਂ ਹੀ ਖਬਰਾਂ ਦਰਸਾ ਰਿਹਾ ਸੀ ਔਰ ਭਾਰਤ ਦੀ ਸਰਕਾਰ ਵੀ ਜਿਹੜੀ ਹੈ ਜੀ ਜਿਨਪਿੰਗ ਦੇ ਅੱਗੇ ਪੂਰੀ ਤਰੀਕੇ ਦੇ ਨਾਲ ਪਲਕਾਂ ਬਿਛਾ ਕੇ ਬੈਠੀ ਸੀ। ਇਸ ਦਰਮਿਆਨ ਇਸ ਸਮਝੌਤੇ ਦੇ ਵਿੱਚ ਭਾਰਤ ਨੇ ਕੁਝ ਹਾਸਲ ਕੀਤਾ ਹੋਵੇ ਨਾ ਹੋਵੇ ਪਰ ਚੀਨ ਨੇ ਇਸ 140 ਨੁਕਾਤੀ ਪ੍ਰੋਗਰਾਮ ਦੇ ਵਿੱਚ ਆਪਣੇ ਲਈ ਬਹੁਤ ਕੁਝ ਹਾਸਲ ਕਰ ਲਿਆ। ਚੀਨ ਨੇ ਇਸ ਸਮਝੌਤੇ ਦੇ ਵਿੱਚ ਅਫਰੀਕੀ ਮੁਲਕਾਂ ਦੇ ਨਾਲ 0% ਟੈਰਿਫ ਦੇ ਉੱਤੇ ਵਪਾਰ ਕਰਨ ਦੀ ਜਿਹੜੀ ਇੱਕ ਰਣਨੀਤੀ ਹੈ ਉਸ ਦੇ ਉੱਤੇ ਵੀ ਹਸਤਾਖਰ ਕਰਵਾ ਲਏ ਨੇ। ਹੁਣ ਇਹ ਵੀ ਐਲਾਨ ਕੀਤਾ ਹੈ ਕਿ ਚੀਨ ਅਗਲੇ ਸਾਲ ਬ੍ਰਿਕਸ ਵਪਾਰ ਸਟੇਜ ਦਾ ਵੀ ਆਯੋਜਨ ਕਰੇਗਾ ਤਾਂ ਕਿ ਆਰਥਿਕ ਤੇ ਵਪਾਰਕ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਵਿੱਚ ਉਤਸ਼ਾਹਿਤ ਕੀਤਾ ਜਾ ਸਕੇ। ਚੀਨੀ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਚ ਕੁੱਲ 5 ਪਹਿਲੂਆਂ ਦਾ ਜ਼ਿਕਰ ਕੀਤਾ। ਇਸ ਦੇ ਵਿੱਚ ਓਪਨ ਸੋਰਸ AI ਦੀ ਪਹਿਲ ਦਾ ਵੀ ਪ੍ਰਸਤਾਵ ਰੱਖਿਆ। ਇਸ ਦੇ ਤਹਿਤ ਚੀਨ ਬ੍ਰਿਕਸ ਓਪਨ AI ਸੋਰਸ ਭਾਈਚਾਰੇ ਦੀ ਸਥਾਪਨਾ ਦੇ ਵਿੱਚ ਇੱਕ ਮੋਹਰੀ ਭੂਮਿਕਾ ਨਿਭਾਏਗਾ। ਵੈਸੇ ਵੀ ਬ੍ਰਿਕਸ ਕੰਟਰੀਜ਼ ਨੇ ਜਿੰਨੀਆਂ ਚਾਹੇ ਉਹ ਭਾਰਤ ਰੂਸ ਸਾਊਥ ਅਫਰੀਕਾ ਬ੍ਰਾਜ਼ੀਲ ਜਾਂ ਇਸਦੇ ਨਵੇਂ ਬਣੇ ਜਿਹੜੇ ਹੋਰ 6 ਸਹਿਯੋਗੀ ਨੇ ਜਾਂ ਬਾਕੀ ਦੇ 10 ਜਿਹੜੇ ਪਾਰਟਨਰ ਮੁਲਕ ਵੀ ਨੇ ਸਾਰਿਆਂ ਨੂੰ ਆਪਸ 'ਚ ਜੋੜਦੀ ਹੈ ਤਾਂ ਵੀ ਚੀਨ ਦੇ ਬਰਾਬਰ ਦੀ ਆਰਥਿਕਤਾ ਇਹਨਾਂ ਦੇਸ਼ਾਂ ਦੀ ਨਹੀਂ ਹੈ। ਚੀਨ ਇਸ ਵਕਤ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਹੈ ਅਮਰੀਕਾ ਤੋਂ ਬਾਅਦ ਔਰ ਬ੍ਰਿਕਸ ਦੇ ਵਿੱਚ ਵੀ ਇੱਕ ਮੋਹਰੀ ਮੁਲਕ ਹੈ। ਡਿਜੀਟਲ ਖੇਤਰ ਦੇ ਵਿੱਚ ਵੀ ਚੀਨ ਨੇ ਬ੍ਰਿਕਸ ਡਿਜੀਟਲ ਇਕੋਸਿਸਟਮ ਕਲਾਊਡ ਪਲੇਟਫਾਰਮ ਸਥਾਪਿਤ ਕਰਨ ਦੀ ਗੱਲ ਕੀਤੀ ਹੈ ਔਰ ਇਸ ਦਰਮਿਆਨ ਚੀਨ ਦੀ ਹਰ ਇੱਕ ਗੱਲ ਦੇ ਉੱਤੇ ਭਾਰਤ ਨੇ ਫੁੱਲ ਵੀ ਸੁੱਟੇ ਨੇ। ਅਜਿਹੇ ਦੇ ਵਿੱਚ ਕਾਂਗਰਸ ਦੀ ਤਰਫ ਤੋਂ ਸਵਾਲ ਚੁੱਕੇ ਗਏ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜੀ ਜਿਨਪਿੰਗ ਦੇ ਨਾਲ ਦਵੱਲੀ ਗੱਲਬਾਤ ਕੀ ਕੀਤੀ ਹੈ, ਉਸਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ। ਜਦੋਂ ਇੱਕ ਦੇਸ਼ ਤੁਹਾਡੇ ਹਿੱਸੇ ਦੇ ਉੱਤੇ ਕਬਜ਼ਾ ਲਈ ਬੈਠਾ ਹੋਵੇ ਕੀ ਪਹਿਲਾਂ ਤੁਸੀਂ ਉਸ ਦੇ ਬਾਰੇ ਗੱਲ ਕੀਤੀ? ਅਸਲ ਦੇ ਵਿੱਚ ਇਸ਼ਾਰਾ ਅਰੁਣਾਚਲ ਪ੍ਰਦੇਸ਼ ਦੇ ਵੱਲ ਸੀ। ਸੋਸ਼ਲ ਮੀਡੀਆ ਦੇ ਉੱਤੇ ਐਕਸ ਦੇ ਉੱਤੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਾਂਗਰਸ ਦੇ ਸਕੱਤਰ ਜਨਰਲ ਜੈਰਾਮ ਰਮੇਸ਼ ਨੇ ਨਰਿੰਦਰ ਮੋਦੀ ਤੋਂ 4 ਸਵਾਲ ਪੁੱਛੇ ਨੇ। ਆਪਰੇਸ਼ਨ ਸਿੰਧੂਰ, ਉਹਨਾਂ ਪੁੱਛਿਆ ਹੈ ਕਿ ਸਰਕਾਰ ਨੇ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਚੀਨ ਦੇ ਪਾਕਿਸਤਾਨ ਨੂੰ ਕਥਿਤ ਤੌਰ ਦੇ ਉੱਤੇ ਦਿੱਤੀ ਆਪਣੀ ਮਦਦ ਔਰ ਨਰਮੀ ਵਾਲੇ ਰੁੱਖ ਦੇ ਉੱਤੇ ਕੀ ਸਵਾਲ ਕੀਤਾ? ਜੈਰਾਮ ਰਮੇਸ਼ ਨੇ ਕਿਹਾ ਕਿ 4 ਜੁਲਾਈ 2025 ਨੂੰ ਸੈਨਾ ਦੇ ਉਪ ਪ੍ਰਮੁੱਖ ਲੈਫਟੀਨੈਂਟ ਜਨਰਲ ਰਾਹੁਲ ਸਿੰਘ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਆਪਰੇਸ਼ਨ ਸਿੰਧੂਰ ਦੇ ਦਰਮਿਆਨ ਪਾਕਿਸਤਾਨ ਦੀ ਮਦਦ ਦੇ ਵਿੱਚ ਚੀਨ ਦੀ ਭੂਮਿਕਾ ਗਹਿਰੀ ਤੇ ਮਹੱਤਵਪੂਰਨ ਸੀ। ਜਦੋਂ ਖੁਦ ਫੌਜ ਇਹ ਦਾਅਵਾ ਕਰ ਰਹੀ ਹੈ ਤਾਂ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਸਿੰਧੂਰ ਦੇ ਦਰਮਿਆਨ ਚੀਨ ਦੀ ਭੂਮਿਕਾ ਨੂੰ ਲੈ ਕੇ ਸਵਾਲ ਕਿਉਂ ਨਹੀਂ ਕੀਤੇ? ਜੇ ਕਿਤੇ ਤਾਂ ਉਸਦਾ ਕੀ ਜਵਾਬ ਮਿਲਿਆ? ਦੂਸਰਾ ਸਵਾਲ ਇਹ ਪੁੱਛਿਆ ਗਿਆ ਮੋਦੀ ਤੋਂ ਕਿ ਗਲਵਾਨ ਘਾਟੀ 'ਚ ਜਿਹੜੀ ਝੜਪ ਹੋਈ ਸੀ 19 ਜੂਨ 2020 ਨੂੰ ਚੀਨ ਨੂੰ ਕੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਭਾਰਤ ਦੀ ਤਰਫ ਤੋਂ? ਉਹਨਾਂ ਕਿਹਾ ਕਿ ਗਲਵਾਨ ਘਾਟੀ 'ਚ ਭਾਰਤ ਦੇ 20 ਫੌਜੀਆਂ ਨੇ ਬਲੀਦਾਨ ਦਿੱਤਾ ਸੀ, ਕੁਰਬਾਨੀ ਦਿੱਤੀ ਸੀ, ਸ਼ਹੀਦ ਹੋ ਗਏ ਸੀ, ਪਰ ਉਸ ਤੋਂ ਬਾਅਦ ਦਿੱਤਾ ਗਿਆ ਬਿਆਨ ਅੱਜ ਤੱਕ ਵਾਪਸ ਨਹੀਂ ਲਿਆ ਗਿਆ। ਇਹ ਬਿਆਨ ਸੀ ਕਿ ਨਾ ਤਾਂ ਸਾਡੀ ਕੋਈ ਸਰਹੱਦ ਦੇ ਵਿੱਚ ਦਾਖਲ ਹੋਇਆ ਤੇ ਨਾ ਹੀ ਕਦੇ ਕੋਈ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਿਆ। ਇਸ ਮੁਤਾਬਕ ਭਾਰਤ ਤੋਂ ਬਾਅਦ ਗੱਲਬਾਤ ਦੀ ਸਥਿਤੀ ਜਿਹੜੀ ਹੈ ਭਾਰਤ ਉਸ ਸਥਿਤੀ 'ਚ ਕਮਜ਼ੋਰ ਹੋਇਆ ਕਿਉਂਕਿ ਭਾਰਤ ਤਾਂ ਖੁਦ ਹੀ ਇਹ ਕਹਿ ਰਿਹਾ ਕਿ ਸਾਡੀ ਜ਼ਮੀਨ ਦੇ ਉੱਤੇ ਕਦੇ ਕਿਸੇ ਨੇ ਕਬਜ਼ਾ ਨਹੀਂ ਲਿਆ। ਅਜੇ ਇਹਦੇ ਵਿੱਚ ਚੀਨ ਨੂੰ ਰਾਊਂਡ ਟੇਬਲ ਬੈਠਕ ਦੇ ਵਿੱਚ ਕਿਵੇਂ ਇਹ ਗੱਲ ਦੇ ਲਈ ਮਨਾਉਂਦਾ ਹੋਏਗਾ ਕਿ ਅਰੁਣਾਚਲ ਪ੍ਰਦੇਸ਼ ਤੇ ਤੁਸੀਂ ਕਬਜ਼ਾ ਲਈ ਬੈਠੇ ਹੋ? ਵੈਸੇ ਕਾਂਗਰਸ ਨੇਤਾ ਨੇ ਇਹ ਵੀ ਸਵਾਲ ਚੁੱਕਿਆ ਕਿ ਅਰੁਣਾਚਲ ਪ੍ਰਦੇਸ਼ ਦੇ ਨਾਲ ਨਾਲ ਲੱਦਾਖ ਮਸਲੇ ਦੇ ਉੱਤੇ ਵੀ ਚੀਨ ਜਿਹੜਾ ਭਾਰਤ ਦੀ ਅੰਦਰੂਨੀ ਸਰਹੱਦਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਉਹ ਕਿਉਂ ਕਰਨ ਦਿੱਤੀ ਜਾ ਰਹੀ ਹੈ। ਤੇ ਚੌਥਾ ਸਵਾਲ ਇਹ ਪੁੱਛਿਆ ਗਿਆ ਜੈਰਾਮ ਰਮੇਸ਼ ਦੀ ਤਰਫ ਤੋਂ, ਕਾਂਗਰਸ ਦੀ ਤਰਫ ਤੋਂ, ਕਿ ਭਾਰਤ ਚੀਨ ਵਪਾਰਕ ਘਾਟੇ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਚੀਨ ਭਾਰਤ ਦੇ ਨਾਲ ਵਪਾਰਕ ਘਾਟਾ ਇੱਕ ਰਿਕਾਰਡ ਪੱਧਰ ਤੇ ਲੈ ਗਿਆ। ਵਪਾਰਕ ਘਾਟੇ ਦਾ ਮਤਲਬ ਇਹ ਹੁੰਦਾ ਕਿ ਚੀਨ ਭਾਰਤ ਨੂੰ ਸਮਾਨ ਵੱਧ ਵੇਚ ਰਿਹਾ ਤੇ ਭਾਰਤ ਤੋਂ ਸਮਾਨ ਘੱਟ ਖਰੀਦ ਰਿਹਾ, ਯਾਨੀ ਕਿ ਭਾਰਤ ਕਮਾਈ ਘੱਟ ਕਰ ਪਾ ਰਿਹਾ ਹੈ ਚੀਨ ਦੇ ਜ਼ਰੀਏ। ਇਸ ਨੂੰ ਵਪਾਰਕ ਘਾਟਾ ਕਹਿ ਦਿੱਤਾ ਜਾਂਦਾ ਹੈ। ਵੈਸੇ ਇਸ ਬ੍ਰਿਕਸ ਸਮਿਟ ਦੇ ਵਿੱਚ ਹੋਰ ਵੀ ਬਹੁਤ ਕੁਝ ਹਾਸਲ ਕੀਤਾ ਗਿਆ ਹੈ, ਕਿਹਾ ਗਿਆ ਹੈ ਭਾਰਤੀ ਅਖਬਾਰਾਂ ਦੀ ਤਰਫ ਤੋਂ, ਤੇ ਕਿ ਟੈਕਨੋਲੋਜੀ ਤੇ ਅਹਿਮ ਖਣਿਜਾਂ ਨੂੰ ਹਥਿਆਰ ਵਜੋਂ ਵਰਤੇ ਜਾਣ ਦੇ ਉੱਤੇ ਚੇਤਾਵਨੀ ਦਿੱਤੀ ਗਈ ਹੈ। ਅਸਲ ਚ ਅਮਰੀਕਾ ਦਾ ਨਾਂ ਲਏ ਬਗੈਰ ਜਿਹੜਾ ਕ੍ਰਿਟੀਕਲ ਮਿਨਰਲਸ ਦੇ ਉੱਤੇ ਅਮਰੀਕਾ ਨੇ ਇੱਕ ਕਾਰਵਾਈ ਕੀਤੀ ਹੈ। ਖੈਰ ਇਹ ਵੀ ਚੀਨ ਦੇ ਹੱਕ ਦੇ ਵਿੱਚ ਹੀ ਜਾਂਦੀ ਹੈ, ਕਿਉਂਕਿ ਕ੍ਰਿਟੀਕਲ ਮਿਨਰਲਸ ਦੇ ਉੱਤੇ ਪੂਰਾ ਦਾ ਪੂਰਾ ਕੰਟਰੋਲ ਚੀਨ ਆਪਣਾ ਰੱਖਣਾ ਚਾਹੁੰਦਾ ਹੈ। ਬ੍ਰਿਕਸ ਮੁਲਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕੀਤੀ ਹੈ ਕਿ ਐਸੀਆਂ ਚੁਣੌਤੀਆਂ ਦਾ ਰਲ ਕੇ ਸਾਹਮਣਾ ਕੀਤਾ ਜਾਵੇ, ਔਰ ਕਿਹਾ ਹੈ ਕਿ ਆਮ ਲੋਕਾਂ ਦੇ ਉੱਤੇ ਪੈਣ ਵਾਲੇ ਮਾੜੇ ਅਸਰ ਨੂੰ ਘਟਾਉਣ ਦੇ ਲਈ ਬ੍ਰਿਕਸ ਕੰਟਰੀਜ਼ ਨੂੰ ਘੱਟੋ ਘੱਟ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇੱਕ ਖਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਜੁੜੀ ਹੋਈ ਵੀ, ਜਿਨ੍ਹਾਂ ਨੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਯਾਨੀ NDA ਦੇ ਸੂਬੇ, ਜਿੱਥੇ ਵੀ 21 ਸੂਬੇ ਨੇ ਜਿੱਥੇ ਵੀ ਭਾਜਪਾ ਦੇ ਸਰਕਾਰ ਹੈ ਜਾਂ ਨਹੀਂ ਹੈ, ਉਹਨਾਂ ਕਿਹਾ ਹੈ ਕਿ ਇਹਨਾਂ 21 ਸੂਬਿਆਂ ਦੇ ਵਿੱਚ ਇੱਕ ਸਾਰ ਸਿਵਲ ਕੋਡ ਯਾਨੀ ਜਿਹੜਾ ਯੂਨੀਫਾਰਮਡ ਸਿਵਲ ਕੋਡ ਹੈ UCC, ਉਸ ਨੂੰ ਲਾਗੂ ਕਰ ਦਿੱਤਾ ਜਾਏਗਾ 2029 ਤੋਂ ਪਹਿਲਾਂ। ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲ ਦੀ ਪ੍ਰਾਪਤੀਆਂ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਇਹ 2029 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਨੂੰ ਭਾਰਤ ਦੇ ਵਿੱਚ ਯੂਨੀਫਾਈਡ ਜਿਹੜਾ ਸਿਵਲ ਕੋਡ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੇ ਮਾਤ ਭਾਸ਼ਾ ਨੂੰ ਲੈ ਕੇ ਜਿਹੜਾ ਇੱਕ ਸਵਾਲ ਕੀਤਾ ਗਿਆ ਸੀ, ਉਸ ਦੇ ਬਾਰੇ ਕਿਹਾ ਕਿ ਸਰਕਾਰ ਦੀ ਨੀਤੀ ਮਾਤ ਭਾਸ਼ਾ ਨੂੰ ਤਰਜੀਹ ਦੇਣਾ। ਨਾਲ ਹੀ ਉਹਨਾਂ ਕਿਹਾ ਕਿ ਸੰਵਿਧਾਨ ਦੇ ਵਿੱਚ ਸੂਬਿਆਂ ਦੇ ਲਈ ਮਾਤ ਭਾਸ਼ਾ ਨੂੰ ਲੈ ਕੇ ਜਿਹੜੇ ਨਿਰਦੇਸ਼ ਦਿੱਤੇ ਗਏ ਨੇ, ਮੈਂ ਨਹੀਂ ਮੰਨਦਾ ਕਿ ਇਹ ਇੱਕ ਵੱਡਾ ਪ੍ਰਸ਼ਨ ਹੋਣ ਵਾਲਾ ਹੈ। ਜੇਕਰ ਕੁਝ ਲੋਕ ਉਕਸਾਉਂਦੇ ਨੇ, ਕਦੇ ਕਦਾਈ ਕੁਝ ਇੱਕ ਘਟਨਾਵਾਂ ਹੋ ਜਾਂਦੀਆਂ ਨੇ, ਪਰ ਹਰ ਇੱਕ ਸੂਬੇ ਦੇ ਕੋਲ ਅਗਵਾਈ ਹੈਗੀ ਹੈ ਔਰ ਤਜਰਬੇਕਾਰ ਅਗਵਾਈ ਹੈ। ਜ਼ਰੂਰੀ ਹੈ ਕਿ ਇਸ ਰਸਤੇ ਦੇ ਉੱਤੇ ਇਹ ਅਲੱਗ ਅਲੱਗ ਸੂਬੇ ਆਪੋ ਆਪਣਾ ਫੈਸਲਾ ਲੈਣ। ਉੱਥੇ ਮੁੰਬਈ ਦੌਰੇ ਦੇ ਉੱਤੇ ਪਹੁੰਚੇ ਅਮਿਤ ਸ਼ਾਹ ਨੇ ਜੈਨਜ਼ੀ ਅੰਦੋਲਨ ਨੂੰ ਲੈ ਕੇ ਪਹਿਲੀ ਵਾਰ ਟਿੱਪਣੀ ਕੀਤੀ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਇਸ ਅੰਦੋਲਨ ਦੇ ਬਾਰੇ, ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਲੋਕਤੰਤਰ ਦੇ ਵਿੱਚ ਹੈ, ਕਈ ਵਿਸ਼ਿਆਂ ਦੇ ਉੱਤੇ ਲੋਕਾਂ ਦੀ ਰਾਏ ਅਲੱਗ ਅਲੱਗ ਹੁੰਦੀ ਹੈ ਔਰ ਉਹਨੂੰ ਪ੍ਰਗਟਾਉਣ ਦੇ ਤਰੀਕੇ ਵੀ ਅਲੱਗ ਅਲੱਗ ਹੁੰਦੇ ਨੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਕੋਈ ਐਮਰਜੈਂਸੀ ਸ਼ਾਸਨ ਇੱਥੇ ਨਹੀਂ ਲੱਗੇਗਾ, ਇਹ ਕੋਈ ਕਾਂਗਰਸ ਦੀ ਸਰਕਾਰ ਤਾਂ ਹੈ ਨਹੀਂ, ਇਹ ਆਮ ਲੋਕਾਂ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਕਾਰਜਸ਼ੈਲੀ ਸੰਵਾਦ ਤੇ ਚਰਚਾ ਦੇ ਉੱਤੇ ਆਧਾਰਿਤ ਹੈ, ਅਸੀਂ ਲੋਕਾਂ ਦੇ ਨਾਲ ਸੰਵਾਦ ਵੀ ਕਰਦੇ ਹਾਂ ਤੇ ਗੱਲਬਾਤ ਵੀ ਕਰਦੇ ਹਾਂ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਜੰਤਰ ਮੰਤਰ ਦੇ ਉੱਤੇ ਹੋਏ ਨੌਜਵਾਨਾਂ ਦੇ ਅੰਦੋਲਨ ਨੂੰ ਦੇਸ਼ ਭਰ ਦੇ ਵਿੱਚੋਂ ਜਿਹੜਾ ਨੌਜਵਾਨਾਂ ਦੀ ਹਮਾਇਤ ਮਿਲੀ ਸੀ। CJP ਦਾ ਇਹ ਅੰਦੋਲਨ ਸੀ 20 ਅਗਸਤ ਨੂੰ ਕੱਢੇ ਗਏ ਚਲੋ ਸੰਸਦ ਮਾਰਚ ਦੇ ਦਰਮਿਆਨ। ਦਿੱਲੀ ਪੁਲਿਸ ਨੇ ਨੌਜਵਾਨਾਂ ਦੇ ਉੱਤੇ ਲਾਠੀਚਾਰਜ ਵੀ ਕੀਤਾ ਸੀ, ਜਿਸ ਤੋਂ ਬਾਅਦ ਮਾਨਸੂਨ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਸਰਕਾਰ ਤੋਂ ਜਵਾਬ ਤਲਬੀ ਵੀ ਕਰਦੀ ਰਹੀ। ਅਮਿਤ ਸ਼ਾਹ ਨੇ ਮਾਨਸੂਨ ਸੈਸ਼ਨ ਦੇ ਦਰਮਿਆਨ ਪਾਰਲੀਮੈਂਟ ਦੇ ਵਿੱਚ ਇੱਕ ਵੀ ਬਿਆਨ ਇਸ ਦੇ ਉੱਤੇ ਨਹੀਂ ਸੀ ਦਿੱਤਾ। ਇਸ ਹਿੰਸਾ ਦੇ ਵਿੱਚ ਪੁਲਿਸ ਕਰਮੀ ਵੀ ਜ਼ਖਮੀ ਹੋਏ ਸੀ, ਆਮ ਨੌਜਵਾਨ ਵੀ ਜ਼ਖਮੀ ਹੋਏ ਸੀ। ਉਸ ਮਸਲੇ ਨੂੰ ਲੈ ਕੇ ਵੀ ਕੋਈ ਵੀ ਬਿਆਨ ਨਹੀਂ ਸੀ ਦਿੱਤਾ ਗਿਆ। ਖੈਰ, ਭਾਰਤ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਸਾਂਝ ਜਿਹੜੀ ਉਹ ਆਸਟ੍ਰੇਲੀਆ ਦੀਆਂ ਖਬਰਾਂ ਦੀ ਪਾ ਲਈ ਹੈ, ਔਰ ਇੱਥੇ ਸਭ ਤੋਂ ਵੱਧ ਚਰਚਾ ਤਾਂ ਕੋਲਿਨ ਹੈਨਸਨ ਦੀ ਨਵੀਂ ਰਣਨੀਤੀ ਦੀ ਹੋ ਰਹੀ ਹੈ। ਵਨ ਨੇਸ਼ਨ ਪਾਰਟੀ ਦੀ ਨਹੀਂ ਕਹਾਂਗੇ, ਕਿਉਂਕਿ ਇਹ ਵਨ ਨੇਸ਼ਨ ਪਾਰਟੀ ਦੇ ਵਿੱਚ ਵੀ ਕੋਲਿਨ ਹੈਨਸਨ ਜੋ ਕਹਿੰਦੇ ਨੇ ਜੋ ਸੋਚਦੇ ਨੇ ਉਹੀ ਹੁੰਦਾ, ਪਰ ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਟੈਂਪਰੇਰੀ ਸਕਿਲਡ ਵੀਜ਼ਾਸ ਜਿਹੜੇ ਨੇ ਉਹ 2017 ਦੇ ਲੈਵਲ ਤੇ ਲਿਆਂਦੇ ਜਾਣਗੇ। ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਵੀ 1,15,000 ਤੱਕ ਸੀਮਤ ਕਰ ਦਿੱਤਾ ਜਾਏਗਾ। ਵੈਸੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜਾ ਹੈ ਵਨ ਨੇਸ਼ਨ ਦੀ ਤਰਫ ਤੋਂ 1,30,000 ਮਿਥਿਆ ਗਿਆ ਹੈ, ਯਾਨੀ ਕਿ ਸਾਲਾਨਾ ਇੰਨਾ ਕੁ ਹੀ ਪ੍ਰਵਾਸ ਆਸਟ੍ਰੇਲੀਆ ਦੇ ਵਿੱਚ ਹੋ ਸਕੇਗਾ। ਪਰ ਇਹ ਸਭ ਕੁਝ ਕਿਵੇਂ ਸੰਭਵ ਹੋਏਗਾ ਜਦੋਂ ਕਿ ਮੌਜੂਦਾ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਵੀਜ਼ਾ ਓਵਰ ਸਟੇਅਰਸ ਨੇ ਜਾਂ ਬ੍ਰਿਜਿੰਗ ਵੀਜ਼ਾ ਹੋਲਡਰਸ ਨੇ, ਇੰਟਰਨੈਸ਼ਨਲ ਵੀਜ਼ਾ ਹੋਲਡਰਸ ਨੇ, ਉਹਨਾਂ ਦੀ ਗਿਣਤੀ ਨੂੰ ਘੱਟ ਕਰ ਦਿੱਤਾ ਜਾਵੇ। ਵਨ ਨੇਸ਼ਨ ਪਾਰਟੀ ਨੇ ਆਪਣੀ ਰਣਨੀਤੀ ਦੇਸ਼ ਦੇ ਅੱਗੇ ਰੱਖਦਿਆਂ ਕਿਹਾ ਹੈ ਕਿ ਘੱਟੋ ਘੱਟ 7,66,000 ਲੋਕਾਂ ਨੂੰ ਇਸ ਪ੍ਰਵਾਸ ਸਿਸਟਮ ਦੇ ਵਿੱਚੋਂ ਖਤਮ ਕੀਤਾ ਜਾਏਗਾ। ਮੌਜੂਦਾ ਸਮੇਂ ਦੇ ਵਿੱਚ ਜਿਹੜੀ ਆਸਟ੍ਰੇਲੀਆ ਸਰਕਾਰ ਦਾ ਮਹਿਕਮਾ ਹੈ ਪ੍ਰਵਾਸ ਦੇ ਨਾਲ ਜੁੜਿਆ ਹੋਇਆ, ਗ੍ਰਹਿ ਮੰਤਰਾਲਾ ਹੈ ਜਿਹੜਾ ਆ, ਟ੍ਰੈਸ਼ਰੀ ਹੈ, ਉਹਨਾਂ ਦੀ ਤਰਫ ਤੋਂ ਇਹ ਅੰਕੜੇ ਦਿੱਤੇ ਗਏ ਨੇ ਕਿ 2025-26 ਚ ਤਾਂ 2,60,000 ਦੇ ਆਸ ਪਾਸ ਪ੍ਰਵਾਸ ਹੋਏ ਆ, 2027-28 ਚ ਇਹ ਘੱਟ ਕਰਕੇ 2,25,000 ਕਰ ਦਿੱਤਾ ਜਾਏਗਾ, ਔਰ ਆਉਣ ਵਾਲੇ ਸਾਲਾਂ ਚ ਇਸ ਨੂੰ ਹੌਲੀ ਹੌਲੀ ਘੱਟ ਕੀਤਾ ਜਾਂਦਾ ਰਹੇਗਾ। 2018-19 ਦੇ ਵਿੱਚ ਕੋਵਿਡ ਤੋਂ ਪਹਿਲਾਂ 2,39,000 ਲੋਕ ਜਿਹੜੇ ਦਾਖਲ ਹੋ ਰਹੇ ਸੀ, ਪਰ ਸਭ ਤੋਂ ਜ਼ਿਆਦਾ 2023 ਦੇ ਵਿੱਚ 5.5 ਲੱਖ ਤੋਂ ਜ਼ਿਆਦਾ ਪ੍ਰਵਾਸ ਜਿਹੜਾ ਆਸਟ੍ਰੇਲੀਆ 'ਚ ਹੋਇਆ। ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਵਨ ਨੇਸ਼ਨ ਪਾਰਟੀ ਨੇ ਆਪਣੀ ਪਾਲਿਸੀ ਅਨਾਊਂਸ ਕੀਤੀ ਹੈ। ਕਿਹਾ ਹੈ ਕਿ 5 ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਗਲੇ 3 ਸਾਲਾਂ ਦੇ ਦਰਮਿਆਨ ਕਿਵੇਂ ਕਟੌਤੀਆਂ ਕੀਤੀਆਂ ਜਾਣਗੀਆਂ। ਕਿਹਾ ਗਿਆ ਹੈ ਕਿ ਸਟੂਡੈਂਟ ਵੀਜ਼ਾਸ ਦੇ ਵਿੱਚ 2,39,000 ਤੇ 930 ਨੰਬਰ ਜਿਹੜੇ ਨੇ ਉਹ ਰਿਡਿਊਸ ਕਰ ਦਿੱਤੇ ਜਾਣਗੇ, ਖਤਮ ਕਰ ਦਿੱਤੇ ਜਾਣਗੇ, ਜਾਂ ਤਾਂ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚੋਂ ਕੱਢ ਦਿੱਤਾ ਜਾਏਗਾ ਜਾਂ ਕਿਵੇਂ ਖਤਮ ਹੋਣਗੇ ਇਹ ਤਾਂ ਪੌਲਿਨ ਹੈਨਸਨ ਨੂੰ ਹੀ ਪਤਾ। ਪਰ ਨਾਲ ਇਹ ਵੀ ਕਿਹਾ ਗਿਆ ਕਿ ਗ੍ਰੈਜੂਏਟ ਵੀਜ਼ਾ ਹੋਲਡਰਸ ਦੀ ਵੀ 2,29,000 ਗਿਣਤੀ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਪ੍ਰਵਾਸ ਦੇ ਵਿੱਚੋਂ ਖਤਮ ਕਰ ਦਿੱਤੀ ਜਾਏਗੀ। ਟੈਂਪਰੇਰੀ ਸਕਿੱਲਡ ਵੀਜ਼ਾ ਜਿਹੜੇ ਨੇ 1,03,000 ਘੱਟ ਕਰ ਦਿੱਤੇ ਜਾਣਗੇ ਔਰ ਖਤਮ ਕਰ ਦਿੱਤੇ ਜਾਣਗੇ, ਔਰ ਬ੍ਰੀਜਿੰਗ ਵੀਜ਼ਾ ਹੋਲਡਰਸ 1,12,000 ਨੇ ਉਹਨਾਂ ਨੂੰ ਵੀ ਆਸਟ੍ਰੇਲੀਆ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਏਗਾ। ਇਸ ਤੋਂ ਇਲਾਵਾ 80,000 ਜਿਹੜੇ ਜਿਹਨਾਂ ਲੋਕਾਂ ਦੇ ਵੀਜ਼ੇ ਐਕਸਪਾਇਰ ਹੋਏ ਨੇ ਜਾਂ ਅਨਲੋਫੁਲ ਨੋਨ ਸਿਟੀਜ਼ਨਸ ਨੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢ ਦਿੱਤਾ ਜਾਣਾ। ਹਾਲਾਂਕਿ ਪੈਸੀਫਿਕ ਵਰਕਰਸ ਜਿਹੜੇ ਨੇ ਯਾਨੀ ਕਿ ਟਾਪੂ ਮੁਲਕਾਂ ਤੋਂ ਆਉਂਦੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਬਰਕਰਾਰ ਰੱਖੀ ਜਾਏਗੀ। ਵਰਕਿੰਗ ਹੋਲੀਡੇ ਮੇਕਰ ਜਿਹੜਾ ਵੀਜ਼ਾ ਉਹ ਵੀ ਜ਼ਰੂਰੀ ਉਨਾ ਹੀ ਰੱਖਿਆ ਜਾਏਗਾ, ਕਿਉਂਕਿ ਇਹ ਜਿਹੜੇ ਦੂਰ ਦੁਰਾਡੇ ਦੇ ਖੇਤਰ ਨੇ, ਖਾਸ ਤੌਰ ਦੇ ਉੱਤੇ ਖੇਤੀਬਾੜੀ ਕਰ ਰਹੇ ਲੋਕ, ਉਹਨਾਂ ਦੇ ਲਈ ਇਹ ਮਦਦਗਾਰ ਸਾਬਤ ਹੁੰਦੇ ਨੇ। ਸਭ ਤੋਂ ਵੱਡਾ ਕਰੈਕਡਾਊਨ ਤਾਂ ਟੈਂਪਰੇਰੀ ਸਕਿੱਲਡ ਵੀਜ਼ਾ ਵਰਕਰਸ ਦੇ ਉੱਤੇ ਕੀਤਾ ਜਾਏਗਾ। ਕਿਹਾ ਜਾ ਰਿਹਾ ਹੈ ਕਿ ਸਬ ਕਲਾਸ 482 ਦੇ ਤਹਿਤ ਆਉਣ ਵਾਲੇ ਜਿਹੜੇ ਡਿਪੈਂਡੈਂਟਸ ਨੇ ਇਸ ਵੀਜ਼ਾ ਕੈਟੇਗਰੀ ਦੇ ਉੱਤੇ, ਜਿਹੜੇ ਸਪਾਊਸ ਨੇ ਜਾਂ ਡਿਪੈਂਡੈਂਟਸ ਨੇ, ਉਹਨਾਂ ਦੀ ਗਿਣਤੀ ਜਿਹੜੀ ਉਹ ਖਤਮ ਕੀਤੀ ਜਾਏਗੀ। 482 ਵੀਜ਼ਾ ਕੈਟੇਗਰੀ ਜਿਹੜੀ ਉਸ ਦੇ ਵਿੱਚ ਡਿਪੈਂਡੈਂਟਸ 97,000 ਦੇ ਆਸ ਪਾਸ ਨੇ ਜਿਹਨਾਂ ਨੂੰ ਆਸਟ੍ਰੇਲੀਆ ਦੇ ਵਿੱਚੋਂ ਖਤਮ ਕਰ ਦਿੱਤਾ ਜਾਣਾ ਹੈ। ਇਹ ਪੌਲਿਨ ਹੈਨਸਨ ਦੀ ਰਣਨੀਤੀ ਰਹੀ ਹੈ। ਇਸ ਦਰਮਿਆਨ ਉਹਨਾਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ ਕਿ ਕਿਵੇਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਰਹਿ ਰਹੇ ਨੇ ਉਹਨਾਂ ਨੂੰ ਕਿਵੇਂ ਭੇਜਿਆ ਜਾਵੇ। ਹਾਲਾਂਕਿ ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ ਉਸ ਦੇ ਬਾਰੇ ਪੌਲਿਨ ਹੈਨਸਨ ਨੇ ਜ਼ਿਕਰ ਨਹੀਂ ਕੀਤਾ, ਕਿਉਂਕਿ ਜੇਕਰ ਇਹ ਲੋਕ ਜਿਸ ਦੇਸ਼ ਦੇ ਨਾਗਰਿਕ ਨੇ ਤਾਂ ਉੱਥੇ ਜਬਰਨ ਇਹ ਕਿਵੇਂ ਭੇਜੇ ਜਾਣਗੇ, ਇਸ ਦੇ ਬਾਰੇ ਪੌਲਿਨ ਹੈਨਸਨ ਦੀ ਕੋਈ ਰਣਨੀਤੀ ਨਹੀਂ ਹੈ। ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਸਮਾਰਟ ਟਰੈਵਲਰ ਦੇ ਰਾਹੀਂ ਡੂ ਨਾਟ ਟਰੈਵਲ ਵਾਲੀ ਕੰਟਰੀਜ਼ ਦੇ ਵਿੱਚੋਂ ਆਸਟ੍ਰੇਲੀਆ ਦੇ ਅੰਦਰ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾਏਗਾ। ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਰਣਨੀਤੀ ਦੇ ਉੱਤੇ ਬਹੁਤ ਸਾਰੇ ਸਵਾਲ ਵੀ ਉੱਠੇ ਨੇ, ਇਤਰਾਜ਼ ਵੀ ਹੋਏ ਨੇ। ਅਲੱਗ ਅਲੱਗ ਜੇਕਰ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਇਸ ਦੇ ਉੱਤੇ ਸਭ ਦੀਆਂ ਆਪੋ ਆਪਣੀਆਂ ਟਿੱਪਣੀਆਂ ਸਾਹਮਣੇ ਆਉਣ ਲੱਗ ਪਈਆਂ ਨੇ। ਲੇਬਰ ਪਾਰਟੀ ਦੀ ਤਰਫ ਤੋਂ ਇਸ ਦੀ ਵਿਰੋਧਤਾ ਕੀਤੀ ਗਈ ਹੈ, ਉੱਥੇ ਲਿਬਰਲ ਨੈਸ਼ਨਲ ਗਠਜੋੜ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ। ਫਾਰਮਰ ਜਿਹੜੀ ਫੈਡਰੇਸ਼ਨ ਹੈ, ਨੈਸ਼ਨਲ ਫਾਰਮਰ ਫੈਡਰੇਸ਼ਨ, ਉਹਨਾਂ ਦਾ ਕਹਿਣਾ ਹੈ ਕਿ ਵਨ ਨੇਸ਼ਨ ਪਾਰਟੀ ਦੀ ਇਸ ਰਣਨੀਤੀ ਦੇ ਨਾਲ ਬੇਸ਼ੱਕ ਉਹ ਜਿਹੜੇ ਫਾਰਮ ਵਰਕਰਸ ਨੇ ਉਹਨਾਂ ਨੂੰ ਕਹਿ ਕੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਗਿਣਤੀ ਬਰਕਰਾਰ ਰੱਖਣੀ ਚਾਹੁੰਦੀ ਹੈ, ਪਰ ਜਿਹੜਾ ਇੱਕ ਟੋਟਲ ਮਾਈਗ੍ਰੇਸ਼ਨ ਸਿਸਟਮ ਹੈ, ਇੱਕ ਮੁਕੰਮਲ ਪ੍ਰਵਾਸ ਢਾਂਚਾ ਹੈ ਜਿਹੜਾ, ਉਹ ਫਾਰਮਰ ਇੰਡਸਟਰੀ ਦੇ ਲਈ, ਜਿਹੜੀ ਐਗਰੀਕਲਚਰ ਇੰਡਸਟਰੀ ਹੈ ਉਸਦੇ ਲਈ ਇਹ ਜ਼ਿੰਮੇਦਾਰ ਹੈ ਜਾਂ ਉਸਦੇ ਨਾਲ ਉਹਨਾਂ ਦੀ ਲੋੜ ਮਹਿਸੂਸ ਹੁੰਦੀ ਹੈ। ਸੋ ਏਦਾਂ ਨਹੀਂ ਤੈਅ ਕੀਤਾ ਜਾ ਸਕਦਾ ਕਿ ਕੇਵਲ ਪਾਲਮ ਵਰਕਰਸ ਨੂੰ ਹੀ, ਯਾਨੀ ਪੈਸੀਫਿਕ ਆਸਟ੍ਰੇਲੀਆ ਲੇਬਰ ਮੋਬਿਲਿਟੀ ਸਕੀਮ ਦੇ ਤਹਿਤ ਆਉਣ ਵਾਲੇ ਕਾਮਿਆਂ ਨੂੰ ਹੀ ਸਿਰਫ ਖੇਤਾਂ ਦੇ ਵਿੱਚ ਕੰਮ ਕਰਵਾਇਆ ਜਾਵੇ, ਉਹ ਟਿਕਦੇ ਵੀ ਨਹੀਂ ਨੇ। ਇਸ ਕਰਕੇ ਨੈਸ਼ਨਲ ਫਾਰਮਰ ਫੈਡਰੇਸ਼ਨ ਨੇ ਪੌਲਿਨ ਹੈਨਸਨ ਦੀ ਇਸ ਰਣਨੀਤੀ ਦਾ ਜਿਹੜਾ ਉਹ ਵਿਰੋਧ ਕੀਤਾ। ਉਧਰ ਦੂਸਰੇ ਪਾਸੇ ਇਸੇ ਰਣਨੀਤੀ ਦੇ ਉੱਤੇ ਐਨਜੀਓ ਹੇਸਟੀ, ਜਿਹੜੇ ਪਿਛਲੇ ਦਿਨਾਂ ਦੇ ਦਰਮਿਆਨ ਪੌਲਿਨ ਹੈਨਸਨ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ, ਉਹਨਾਂ ਕਿਹਾ ਹੈ ਕਿ ਪੌਲਿਨ ਹੈਨਸਨ ਇੱਕ ਐਸੀ ਗੰਦੀ ਸੌੜੀ ਸਿਆਸਤ ਕਰ ਰਹੇ ਨੇ ਜਿਸ ਦੇ ਲਈ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਹਾਲਾਂਕਿ ਪੌਲਿਨ ਹੈਨਸਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਪਰ ਇਸ ਦਾ ਅਸਰ ਇਹ ਹੋਇਆ ਕਿ ਲਿਬਰਲ ਪਾਰਟੀ ਦੇ ਜਿਹੜੇ ਦੂਸਰੇ ਨੇਤਾ ਨੇ ਉਹਨਾਂ ਨੇ ਘੱਟੋ ਘੱਟ ਇਸ ਤਾਜ਼ਾ ਰਣਨੀਤੀ ਦੀ ਆਲੋਚਨਾ ਕੀਤੀ ਹੈ। ਇਸ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਹੋਏ ਲਿਬਰਲ ਪਾਰਟੀ ਦੀ ਡਿਪਟੀ ਲੀਡਰ ਜੇਨ ਹਿਊਮ ਨੇ ਕਿਹਾ ਕਿ ਬੇਸ਼ੱਕ ਲੇਬਰ ਪਾਰਟੀ ਦੀ ਮਾਈਗ੍ਰੇਸ਼ਨ ਪਾਲਿਸੀ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਵਨ ਨੇਸ਼ਨ ਪਾਰਟੀ ਜਿਹੜੀ ਰਣਨੀਤੀ ਲੈ ਕੇ ਆਈ ਹੈ ਉਹ ਬਿਲਕੁਲ ਕਾਰਗਰ ਹੈ। ਅਸਲ 'ਚ ਵਨ ਨੇਸ਼ਨ ਪਾਰਟੀ ਦੀ ਰਣਨੀਤੀ ਆਸਟ੍ਰੇਲੀਆ ਨੂੰ ਰਿਸੈਸ਼ਨ ਦੇ ਵੱਲ ਧੱਕ ਦੇਗੀ। ਜੇਨੀਅਮ ਨੇ ਕਿਹਾ ਕਿ ਅਸੀਂ ਦਹਾਕਿਆਂ ਦੇ ਵਿੱਚ ਐਸਾ ਨੈਗੇਟਿਵ ਰੁਝਾਨ ਨਹੀਂ ਦੇਖਿਆ, ਜੇਕਰ ਇਹ ਲਾਗੂ ਹੁੰਦਾ ਤਾਂ ਦੇਸ਼ ਨੂੰ ਤਰੱਕੀ ਦੇ ਵੱਲ ਨਹੀਂ ਬਲਕਿ ਨਕਾਰਾਤਮਕਤਾ ਦੇ ਵੱਲ ਲੈ ਕੇ ਜਾਏਗਾ। ਉੱਥੇ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਪੌਲਿਨ ਹੈਂਸਨ 7.5 ਲੱਖ ਵੀਜ਼ਾਜ਼ ਅਗਲੇ 3 ਸਾਲਾਂ ਦੇ ਦਰਮਿਆਨ ਖਤਮ ਕਰਨਾ ਚਾਹੁੰਦੇ ਨੇ, ਪਰ ਕੀ ਉਹਨਾਂ ਨੇ ਇਹ ਦੇਖਿਆ ਕਿ ਕਿੰਨੀਆਂ ਕ੍ਰਿਟੀਕਲ ਇੰਡਸਟਰੀਜ਼ ਇਸ ਦੇ ਨਾਲ ਖਤਮ ਹੋ ਜਾਣਗੀਆਂ, ਕਿੰਨੀਆਂ ਇੰਡਸਟਰੀਜ਼ ਆਪਣਾ ਦਮ ਤੋੜ ਜਾਣਗੀਆਂ? ਇਸ ਵਕਤ ਇਹ ਪ੍ਰਵਾਸੀ ਜਿਹੜੇ ਨੇ ਇਹ ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ ਰਚੇ ਮਿਚੇ ਪਏ ਨੇ। ਇਸ ਦੇ ਨਾਲ ਆਸਟ੍ਰੇਲੀਆ ਦੀ ਪਾਲਿਸੀ, ਜਿਸ ਪਾਲਿਸੀ ਨੂੰ ਉਹ ਕਹਿ ਰਹੇ ਨੇ ਕਿ ਆਸਟ੍ਰੇਲੀਆ ਪਾਲਿਸੀ ਹੈ, ਉਹ ਇੱਕ ਨੈਗੇਟਿਵ ਪਾਲਿਸੀ ਹੈ। ਖੈਰ, ਇਸ ਦੇ ਜਿਹੜੇ ਆਫਟਰ ਇਫੈਕਟਸ ਦਾ ਉਹ ਨਿਕਲ ਕੇ ਆਣਗੇ ਹੀ ਸਾਹਮਣੇ, ਪਰ ਵਾਨੇਸ਼ਨ ਦੇ ਨਾਲ ਜੁੜੀਆਂ ਹੋਰ ਖਬਰਾਂ ਵੀ ਨੇ। ਪਤਾ ਇਹ ਵੀ ਚੱਲਦਾ ਹੈ ਕਿ ਵਾਨੇਸ਼ਨ ਪਾਰਟੀ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਜਿਹੜਾ ਇੱਕ ਫੰਡ ਰੇਜ਼ਿੰਗ ਇਵੈਂਟ ਆਯੋਜਿਤ ਕੀਤਾ ਗਿਆ ਸੀ। ਦੀ ਗਾਰਜੀਅਨ ਅਖਬਾਰ ਨੇ ਖਬਰ ਲਗਾਈ ਹੈ ਕਿ ਇਸ ਇਵੈਂਟ ਤੋਂ ਬਾਅਦ ਪੌਲਿਨ ਹੈਂਸਨ ਤੇ ਬਾਨਵੀ ਜੋਇਸ ਨੇ ਰਾਤ ਜਿਹੜੀ ਉਹ ਜੀਨਾ ਰਾਇਨਹਾਰਟ ਦੇ $20 million ਦੇ ਬ੍ਰਿਸਬੇਨ ਮੈਂਸ਼ਨ ਦੇ ਵਿੱਚ ਬਿਤਾਈ ਹੈ, ਇੱਥੇ ਸਮਾਂ ਕੱਢ ਕੇ ਬਿਤਾਈ ਹੈ। ਬਲਕਿ ਹੋਰ ਤਾਂ ਹੋਰ ਚੈਨਲ 7 ਦਾ ਜਿਹੜੇ ਸਵੇਰ ਵੇਲੇ ਪ੍ਰੋਗਰਾਮ ਵੀ ਆਉਂਦਾ ਹੈ ਸਨਰਾਈਜ਼, ਉਹਦੇ ਤੇ ਜਿਹੜੀ ਇੰਟਰਵਿਊ ਵੀ ਹੋ ਰਹੀ ਸੀ ਪੌਲਿਨ ਹੈਂਸਨ ਦੀ, ਉਸ ਦੇ ਵਿੱਚ ਜਿਹੜਾ ਬੈਕਗ੍ਰਾਉਂਡ ਸੀ ਉਹ ਜੀਨਾ ਰਾਇਨਹਾਰਟ ਦਾ ਇਸੇ ਘਰ ਦਾ ਇੱਕ ਕਮਰਾ ਸੀ। ਹੋਰ ਤਾਂ ਹੋਰ ਬਾਨਵੀ ਜੋਇਸ ਦੀ ਵੀ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਪ੍ਰੋਗਰਾਮ ਦੇ ਅੰਦਰ ਕਮਰਾ ਸੀ ਉਹੀ ਜੀਨਾ ਰਾਇਨਹਾਰਟ ਦੇ ਘਰ ਦਾ ਇੱਕ ਕਮਰਾ ਸੀ। ਅਜਿਹੇ ਦੇ ਵਿੱਚ $20 million ਦੇ ਮੈਂਸ਼ਨ ਦੇ ਵਿੱਚ ਰਾਤ ਗੁਜ਼ਾਰ ਕੇ ਜਿਹੜੀ ਪੌਲਿਨ ਹੈਂਸਨ ਨੇ ਜਾਂ ਬਾਨਵੀ ਜੋਇਸ ਨੇ ਇੱਕ ਸੁਨੇਹਾ ਦਿੱਤਾ ਦੇਸ਼ ਦੇ ਸਾਹਮਣੇ, ਹੋਏ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਤੇ ਦੇਸ਼ ਦੀ ਇੱਕ ਐਕਸਟ੍ਰੀਮਿਸਟ ਪਾਰਟੀ ਦੇ ਦਰਮਿਆਨ ਸੰਬੰਧ ਕਿੰਨੇ ਗਹਿਰੇ ਨੇ। ਦੱਸ ਦਈਏ ਕਿ 2013 ਦੇ ਵਿੱਚ ਨਿਊ ਸਾਊਥ ਵੇਲਸ ਦੀ ਸੁਪਰੀਮ ਕੋਰਟ ਨੇ ਜੀਨਾ ਰਾਇਨਹਾਰਟ ਨੂੰ ਕਿਹਾ ਸੀ ਕਿ ਉਹ ਆਪਣੀ ਧੀ ਬਿਆਂਕਾ ਰਾਇਨਹਾਰਟ ਨੂੰ$25 million ਦਾ ਲੋਨ ਦੇਵੇ, ਕਿਉਂਕਿ ਫੈਮਿਲੀ ਟਰੱਸਟ ਦੇ ਵਿੱਚ ਉਸ ਦਾ ਦਾਅਵਾ ਠੁਕਰਾ ਦਿੱਤਾ ਗਿਆ ਸੀ। ਉਸ ਮਸਲੇ ਦੇ ਉੱਤੇ ਅੱਜ ਤੱਕ ਕਦੇ ਪੌਲਿਨ ਹੈਂਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਉਹ ਜੀਨਾ ਰਾਇਨਹਾਰਟ ਦੀ ਪੱਕੀ ਸਹੇਲੀ ਨੇ, ਇਸ ਗੱਲ ਦੇ ਖੁਲਾਸੇ ਤਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ। ਖੈਰ, ਇੱਕ ਹੋਰ ਖਬਰ ਵੀ ਵਾਨੇਸ਼ਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਕੱਲ ਦੇ ਦਿਨ ਇੱਕ ਇਵੈਂਟ ਦੇ ਬਾਹਰ ਆਮ ਲੋਕਾਂ ਤੇ ਪੁਲਿਸ ਦੇ ਦਰਮਿਆਨ ਕਲੈਸ਼ ਹੋ ਗਿਆ। ਵਜ੍ਹਾ ਸੀ ਵਾਨੇਸ਼ਨ ਪਾਰਟੀ ਦਾ ਇਹ ਇਵੈਂਟ, ਜਿੱਥੇ ਕੁਝ ਵਾਲੰਟੀਅਰਸ ਜਿਹੜੇ ਸੀ ਉਹ ਸਦੇ ਗਏ ਸੀ, ਪਾਰਟੀ ਦੇ ਨਾਲ ਜੁੜੇ ਹੋਏ ਲੋਕ ਸੀ। ਅਸਲ 'ਚ ਅਸੈਂਡਨ ਤੋਂ ਜਿਹੜੇ ਕੈਂਡੀਡੇਟ ਨੇ ਸਾਬਕਾ ਫੁੱਟਬਾਲਰ ਜੌਨ ਬਾਨਸ, ਉਹਨਾਂ ਦੀ ਘੁੰਡ ਚਕਾਈ ਹੋਣੀ ਸੀ। ਅਸਲ ਦੇ ਵਿੱਚ ਉਹਨਾਂ ਦੀ ਘੁੰਡ ਚਕਾਈ ਤਾਂ ਕੀ ਹੋਣੀ ਸੀ ਕਿ ਉਹਨਾਂ ਨੂੰ ਵਿਕਟੋਰੀਆ ਦੇ ਵਿੱਚ ਬਤੌਰ ਉਮੀਦਵਾਰ ਐਲਾਨਿਆ ਜਾਣਾ ਸੀ। ਇਸ ਦਰਮਿਆਨ ਐਸਕਾਟ ਵੇਲ ਨੇਬਰਹੁੱਡ ਸੈਂਟਰ ਦੇ ਵਿੱਚ ਆਮ ਲੋਕ ਜਿਹੜੇ ਸੀ ਉਹ ਜਦੋਂ ਇਸ ਪ੍ਰੋਗਰਾਮ ਦੇ ਅੰਦਰ ਜਾਣ ਲੱਗੇ ਤਾਂ ਵਨ ਨੇਸ਼ਨ ਪਾਰਟੀ ਦੇ ਕੁਝ ਵਾਲੰਟੀਅਰਸ ਨੇ ਉਹਨਾਂ ਨੂੰ ਰੋਕਣਾ ਚਾਹਿਆ। ਧੱਕਾ ਮੁੱਕੀ ਹੋਈ, ਪੁਲਿਸ ਦੀ ਵੀ ਮਦਦ ਵਿੱਚ ਲੈਣੀ ਪਈ। ਬਾਅਦ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇੱਕ ਬੁਲਾਰੇ ਨੇ ਅਧਿਕਾਰਕ ਬਿਆਨ ਦੇ ਕੇ ਕਿਹਾ ਕਿ ਇਹ ਇੱਕ ਪ੍ਰਾਈਵੇਟ ਇਵੈਂਟ ਸੀ। ਬੇਸ਼ੱਕ ਆਮ ਲੋਕਾਂ ਨੂੰ ਦੱਸਿਆ ਜਾਣਾ ਸੀ ਕਿ ਉਹਨਾਂ ਦਾ ਉਮੀਦਵਾਰ ਕੌਣ ਹੈ, ਪਰ ਫਿਰ ਵੀ ਆਮ ਲੋਕਾਂ ਨੂੰ ਇਸ ਇਵੈਂਟ ਤੋਂ ਦੂਰ ਰੱਖਿਆ ਗਿਆ ਸੀ। ਖੈਰ, ਵਿਕਟੋਰੀਆ ਦੀਆਂ ਚੋਣਾਂ ਸਿਰਫ ਇੱਥੇ ਤੱਕ ਹੀ ਨਹੀਂ ਨੇ, ਵਿਕਟੋਰੀਆ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲਣਗੇ। ਹੁਣ ਸਰਕਾਰ ਜੇ ਤੁਹਾਨੂੰ ਕਹੇ ਕਿ ਮਹਿੰਗਾਈ ਘੱਟ ਗਈ ਹੈ, ਭਾਵੇਂ ਨਾ ਘਟੀ ਹੋਵੇ, ਤੁਹਾਨੂੰ ਸਮਾਨ ਫਿਰ ਵੀ ਮਹਿੰਗਾ ਪੈ ਰਿਹਾ ਹੋਵੇ, ਤੁਹਾਡੀ ਜੇਬ ਦੇ ਉੱਤੇ ਬੋਝ ਪੈ ਰਿਹਾ ਹੋਵੇ, ਤਾਂ ਤੁਸੀਂ ਮੰਨੋ ਕਿ ਮਹਿੰਗਾਈ ਘੱਟ ਗਈ। ਤੇ ਹੁਣ ਜੇ ਸਰਕਾਰ ਕਹਿ ਰਹੀ ਹੈ ਵਿਕਟੋਰੀਆ ਦੇ ਵਿੱਚ ਕਿ ਕ੍ਰਾਈਮ ਘੱਟ ਗਿਆ, ਤਾਂ ਫਿਰ ਮੰਨ ਕੇ ਚੱਲਦੇ ਹਾਂ ਕਿ ਘੱਟ ਹੀ ਗਿਆ ਹੋਏਗਾ। ਬੇਸ਼ੱਕ ਤੁਸੀਂ ਹਾਲੇ ਵੀ ਅਪਰਾਧਾਂ ਦੇ ਨਾਲ 2-4 ਹੋ ਰਹੇ ਹੋਵੋਗੇ। ਕ੍ਰਾਈਮ ਸਟੈਟਿਸਟਿਕ ਏਜੰਸੀ ਵਿਕਟੋਰੀਆ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਤੇ ਜਿਹੜੇ ਰਿਪੀਟ ਅਫੈਂਡਰਸ ਨੇ, ਯਾਨੀ ਇੱਕ ਨੀ ਦੋ ਨੀ ਬਾਰ ਬਾਰ ਗਲਤੀ ਕਰਦੇ ਨੇ, ਬਾਰ ਬਾਰ ਅਪਰਾਧਾਂ ਨੂੰ ਅੰਜਾਮ ਦਿੰਦੇ ਨੇ ਨੌਜਵਾਨ, ਉਹਨਾਂ ਦੀ ਗਿਣਤੀ ਦੇ ਵਿੱਚ 1.9% ਦੀ ਗਿਰਾਵਟ ਹੋਈ ਆ। ਬੇਸ਼ੱਕ ਓਵਰਆਲ ਕ੍ਰਾਈਮ ਜਿਹੜਾ ਉਹ 26% ਦੇ ਉੱਤੇ ਹਾਲੇ ਵੀ ਬਣਿਆ ਹੋਇਆ। ਕ੍ਰਾਈਮ ਘਟਿਆ ਨਹੀਂ ਹੈ, ਪਰ ਮੌਜੂਦਾ ਬੈਨ ਕੈਰਲ ਦੀ ਸਰਕਾਰ ਜਿਹੜੀ ਉਹ ਇਹੀ ਕਹਿਣਾ ਚਾਹੁੰਦੀ ਹੈ ਕਿ ਉਹਨਾਂ ਨੇ ਜੂਨ ਮਹੀਨੇ ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਲਿਆਂਦੀਆਂ ਸੀ, ਸਖ਼ਤ ਕੀਤੀਆਂ ਸੀ ਯੂਥ ਅਫੈਂਡਰਸ ਦੇ ਖਿਲਾਫ, ਉਹ ਕੰਮ ਆ ਰਹੀਆਂ ਨੇ, ਪਰ ਇੱਥੇ ਅਸੀਂ ਨਹੀਂ ਰੁਕਾਂਗੇ, ਇਹ ਬੈਨ ਕੈਰਲ ਦਾ ਕਹਿਣਾ ਹੈ। ਕੌਮਿਆਂ ਦੇ ਵਿੱਚ ਤੁਹਾਨੂੰ ਦੱਸ ਦਈਏ, ਬੈਨ ਕੈਰਲ ਨੇ ਇਹ ਗੱਲ ਕਹੀ ਹੈ ਕਿ ਵਿਕਟੋਰੀਆ ਚੋਣਾਂ ਤੋਂ ਪਹਿਲਾਂ ਅਸੀਂ ਇੱਕ ਵਾਅਦਾ ਕਰ ਰਹੇ ਹਾਂ ਕਿ ਸੂਬੇ ਦੇ ਵਿੱਚ 1500 ਦੇ ਕਰੀਬ ਪੁਲਿਸ ਨਫਰੀ ਜਿਹੜੀ ਉਹ ਹੋਰ ਵਧਾਈ ਜਾਏਗੀ, ਗਲੀਆਂ ਸੜਕਾਂ ਦੇ ਉੱਤੇ ਦਗੜ ਦਗੜ ਕਰਦੇ ਪੁਲਿਸ ਦੇ ਬੂਟ ਵੱਜਣਗੇ ਤੇ ਅਪਰਾਧੀਆਂ ਦੇ ਸੀਨੇ ਦੇ ਵਿੱਚ ਕਹਿਰ ਭਰ ਕੇ ਵਰਸਣਗੇ। ਔਰ ਕਿਹਾ ਗਿਆ ਹੈ ਕਿ ਇੱਕ ਨਵਾਂ ਟ੍ਰੇਨਿੰਗ ਫੈਸਿਲਿਟੀ ਸੈਂਟਰ ਵੀ ਜਿਹੜਾ ਤਿਆਰ ਕੀਤਾ ਜਾਏਗਾ, ਪਰ ਇਹ ਸਾਰੇ ਚੁਣਾਵੀ ਵਾਅਦੇ ਨੇ। ਐਤਵਾਰ ਦੇ ਦਿਨ ਇਹਨਾਂ ਚੁਣਾਵੀ ਵਾਅਦਿਆਂ ਦਾ ਐਲਾਨ ਕੀਤਾ ਗਿਆ, ਚੋਣਾਂ ਤੋਂ ਪਹਿਲਾਂ ਤਾਂ ਨਹੀਂ ਇਹ ਲਾਗੂ ਹੋਣ ਲੱਗੇ, ਮਾਫ਼ ਕਰਨਾ। ਉਹਨਾਂ ਦਾ ਇਹ ਕਹਿਣਾ ਹੈ ਕਿ ਅਗਲੀ ਸਰਕਾਰ, ਯਾਨੀ ਜੇਕਰ ਬੈਨ ਕੈਰਲ ਦੀ 2.0 ਸਰਕਾਰ ਆਉਂਦੀ ਹੈ, ਤਾਂ ਫਿਰ ਉਹ ਇਹ ਸਭ ਕੁਝ ਕਰਨਗੇ। 332 ਫੁੱਲ ਟਾਈਮ ਆਫੀਸਰਸ ਜਿਹੜੇ ਨੇ ਉਹ ਆਲਮੋਸਟ ਖਤਮ ਹੋ ਚੁੱਕੇ ਨੇ ਜਨਵਰੀ ਮਹੀਨੇ ਤੋਂ ਸਾਲ 2026 ਦੇ ਇਸੇ ਸਾਲ ਦੇ ਵਿੱਚ 350 ਦੇ ਕਰੀਬ ਪੁਲਿਸ ਕਰਮਚਾਰੀ ਇਸ ਵਰਦੀ ਨੂੰ ਅਲਵਿਦਾ ਕਹਿ ਚੁੱਕੇ ਨੇ। ਅਜੇ ਇਹਦੇ ਵਿੱਚ ਦੇਸ਼ ਭਰ ਦੇ ਅੰਦਰ ਜਿੰਨਾ ਯੂਥ ਕ੍ਰਾਈਮ ਹੈ ਉਸਦੀ ਇੱਕ ਕੈਪੀਟਲ ਵਿਕਟੋਰੀਆ ਬਣ ਚੁੱਕੇ ਹੈ। ਸਭ ਤੋਂ ਜ਼ਿਆਦਾ ਯੂਥ ਕ੍ਰਾਈਮ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਖਾਸ ਤੌਰ ਦੇ ਉੱਤੇ ਬ੍ਰਿਮਬੈਂਕ ਇਲਾਕੇ ਦੇ ਨਾਲ ਜੁੜੀ ਇੱਕ ਰਿਪੋਰਟ ਸਾਹਮਣੇ ਆਈ ਹੈ। ਵੈਸੇ ਤਾਂ ਪੂਰੇ ਵਿਕਟੋਰੀਆ ਦੇ ਨਾਲ ਜੁੜੀ ਹੋਈ ਆਈ ਹੈ ਜਿੱਥੇ ਦੱਸਿਆ ਗਿਆ ਕਿ ਸਭ ਤੋਂ ਵੱਧ ਅਪਰਾਧ ਕਿੱਥੇ ਹੋਏ ਨੇ। ਬ੍ਰਿਮਬੈਂਕ ਪਹਿਲੇ ਨੰਬਰ ਦੇ ਉੱਤੇ ਆਉਂਦਾ ਹੈ, ਦੂਜੇ ਤੇ ਕਿੰਗਸਟਨ ਆਉਂਦਾ ਹੈ, ਮਾਰਿੰਗਟਨ ਪੈਨਿਨਸੁਏਲਾ, ਵਿਟਲ ਸੀ, ਮੁਨੀ ਵੈਲੀ, ਇਹ ਸਾਰੇ ਉਹ ਇਲਾਕੇ ਨੇ ਜਿੱਥੇ ਯੂਥ ਕ੍ਰਾਈਮ ਘਟਿਆ ਨਹੀਂ ਹੈ, ਉਹ ਨਹੀਂ ਹੈ, ਬਰਕਰਾਰ ਹੈ। ਔਰ ਇਸ ਦਰਮਿਆਨ ਵਿਕਟੋਰੀਆ ਪੁਲਿਸ ਨੂੰ ਫੁੱਲ ਟਾਈਮ ਕਰਮਚਾਰੀਆਂ ਦੀ ਕਿੰਨੀ ਲੋੜ ਹੈ ਇਹ ਵੀ ਸਾਫ਼ ਜ਼ਾਹਰ ਹੋ ਰਿਹਾ। ਮਾਰਚ ਮਹੀਨੇ ਤੱਕ ਦੀਆਂ ਜੇਕਰ ਕਿਤਾਬਾਂ ਫਰੋਲ ਕੇ ਦੇਖੀਏ ਤਾਂ ਵਿਕਟੋਰੀਆ ਦੇ ਵਿੱਚ 15,362 ਫੁੱਲ ਟਾਈਮ ਕਰਮਚਾਰੀ ਕੰਮ ਕਰ ਰਹੇ ਸੀ, ਪਰ ਚੀਫ ਕਮਿਸ਼ਨਰ ਮਾਈਕ ਬੁਸ਼ ਦਾ ਕਹਿਣਾ ਕਿ ਇਹ ਗਿਣਤੀ ਨੂੰ 17,000 ਤੱਕ ਉਹ ਲੈ ਕੇ ਜਾਣਾ ਚਾਹੁੰਦੇ ਨੇ। ਜੇਕਰ ਚੁਣਾਵੀ ਵਾਅਦੇ ਨੂੰ ਵੀ ਰਲਾ ਦਈਏ ਤਾਂ ਵੀ ਕਮਿਸ਼ਨਰ ਦੀ ਇੱਛਾ ਤਾਂ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ, ਤੇ ਨਾ ਹੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਗਿਣਤੀ ਹੈ ਜਿਹੜੀ ਚੋਣਾਂ ਤੋਂ ਪਹਿਲਾਂ ਇੱਕ ਲੋਲੀਪੋਪ ਬੈਨ ਕੈਰਲ ਦੀ ਤਰਫ ਤੋਂ ਦਿੱਤਾ ਗਿਆ ਇਹ ਕਾਫੀ ਨਹੀਂ ਹੋਏਗਾ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦਾ ਕਹਿਣਾ ਹੈ ਕਿ ਉਹ ਦੁੱਗਣੀ ਪੁਲਿਸ ਨਫਰੀ ਲੈ ਕੇ ਆਣਗੇ, ਯਾਨੀ ਬੈਨ ਕੈਰਲ ਨੇ 1500 ਕਿਹਾ ਸੀ, ਲਿਬਰਲ ਨੈਸ਼ਨਲ ਗੱਠਜੋੜ ਕਹਿ ਰਿਹਾ ਕਿ ਅਸੀਂ 3,000 ਪੁਲਿਸ ਕਰਮਚਾਰੀ ਭਰਤੀ ਕਰਾਂਗੇ ਤੇ 40 ਜਿਹੜੇ ਨਵੇਂ ਜਾਂ ਜਿਹੜੇ ਥੋੜੇ ਸਮੇਂ ਦੇ ਲਈ, ਚਾਹੇ ਪੂਰਾ 24 ਘੰਟਿਆਂ ਦੇ ਲਈ ਨਾ ਖੁੱਲੇ ਰਹਿਣ, ਪਰ 40 ਨਵੇਂ ਥਾਣੇ ਬਣਾਏ ਜਾਣਗੇ ਜਿਹੜੇ ਰਿਡਿਊਸਡ ਆਵਰਸ ਦੇ ਨਾਲ ਬਣਾਏ ਜਾਣਗੇ। ਔਰ ਇਹ ਸਭ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਵਿੱਚ ਹੋਏਗਾ, ਜੋ ਕਿ ਪਿਛਲੀ ਪ੍ਰੀਮੀਅਰ ਜੈਸਿੰਟਾ ਐਲਨ, ਉਹਨਾਂ ਤੋਂ ਪਹਿਲਾਂ ਡੈਨੀਅਲ ਐਂਡਰਿਊਸ ਤੇ ਮੌਜੂਦਾ ਬੈਨ ਕੈਰਲ ਰਲ ਕੇ ਵੀ ਤਿੰਨੇ ਜਾਣੇ ਨਹੀਂ ਕਰ ਪਾਏ ਨੇ। ਇਸ ਦਰਮਿਆਨ ਕਿਹਾ ਗਿਆ ਹੈ ਕਿ 2 ਨਵੀਆਂ ਅਕੈਡਮੀਆਂ ਬਣਾਈਆਂ ਜਾਣਗੀਆਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਚ, ਇੱਕ ਮਿਲਡੂਰਾ, ਇੱਕ ਗਿਪਸਲੈਂਡ ਦੇ ਵਿੱਚ, ਤਾਂ ਕਿ ਇਹਨਾਂ ਨੂੰ ਖਾਸ ਤਕਨੀਕ, ਖਾਸ ਸਿਖਲਾਈ ਦਿੱਤੀ ਜਾ ਸਕੇ। ਖਾਸ ਸਿਖਲਾਈ ਕਿਹੜੀ ਹੁੰਦੀ ਹੈ ਕਿ ਨੌਜਵਾਨਾਂ ਨੂੰ ਕਿਵੇਂ ਪੜ੍ਹਨਾ, ਫੜ ਕੇ ਅਦਾਲਤ ਚ ਕਿਵੇਂ ਪੇਸ਼ ਕਰਨਾ, ਤੇ ਫਿਰ ਅਦਾਲਤ ਚੋਂ ਛੁੱਟਦੇ ਸਾਰ ਫਿਰ ਉਹਨਾਂ ਨੂੰ ਕਿਵੇਂ ਟਰੈਕ ਕਰਨਾ। ਖੈਰ, ਵਿਕਟੋਰੀਆ ਦੇ ਵਿੱਚ ਅਪਰਾਧ ਸੁਧਰਨ ਨਾ ਸੁਧਰਨ, ਪਰ ਸੜਕਾਂ ਦੀ ਹਾਲਤ ਉਸ ਤੋਂ ਵੀ ਜ਼ਿਆਦਾ ਮਾੜੀ ਹੈ। ਹੁਣ ਪਤਾ ਇਹ ਨਹੀਂ ਚੱਲਦਾ ਕਿ ਵਿਕਟੋਰੀਆ ਚ ਅਪਰਾਧ ਜ਼ਿਆਦਾ ਮਾੜੇ ਨੇ ਜਾਂ ਸੜਕਾਂ ਦੀ ਖਸਤਾ ਹਾਲਤ

ਹਾਈਵੇ ਦੇ ਉੱਤੇ, ਵੈਸਟਰਨ ਹਾਈਵੇ ਦੇ ਉੱਤੇ ਹੀ ਜਦੋਂ ਪਹੁੰਚਦਾ ਹੈ, ਹਾਈਵੇ ਦੇ ਉੱਤੇ ਹੀ ਇਹ ਹਾਲ ਨੇ ਟੋਇਆਂ ਦੇ, ਸੜਕਾਂ ਦੀ ਇਹ ਹਾਲਤ ਹੈ ਕਿ ਉਹ ਬਜ਼ੁਰਗ ਆਪਣੇ ਮੋਟਰਸਾਈਕਲ ਦਾ ਕੰਡੀਸ਼ਨ ਜਿਹੜਾ ਹੈ ਸੰਤੁਲਨ ਨਹੀਂ ਸੰਭਾਲ ਸਕਿਆ, ਡਿੱਗ ਪਿਆ ਔਰ ਇਸ ਦਰਮਿਆਨ ਉਸ ਦੀ ਮੌਤ ਹੋ ਗਈ। ਹੁਣ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੇ ਵਿੱਚ ਇਹ ਵੀ ਮੌਤਾਂ ਵਿਕਟੋਰੀਆ ਦੇ ਅੰਦਰ ਗਿਣੀਆਂ ਜਾਣੀਆਂ ਚਾਹੀਦੀਆਂ ਨੇ ਕਿ ਸੜਕਾਂ ਤੇ ਪਏ ਟੋਇਆਂ ਟਿੱਬਿਆਂ ਦੇ ਕਾਰਨ ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਬੇਸ਼ੱਕ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਮੌਜੂਦਾ ਲੇਬਰ ਸਰਕਾਰ ਬੜੇ ਦਾਅਵੇ ਕਰ ਚੁੱਕੀ ਹੈ, ਜੈਸ ਵਿਲਸਨ ਜਿਹੜੇ ਨੇ ਵਿਰੋਧੀ ਧਿਰ ਨੇਤਾ ਉਹ ਵੀ ਬੜੇ ਦਾਅਵੇ ਕਰ ਚੁੱਕੇ ਨੇ ਕਿ ਸਾਨੂੰ ਇੱਕ ਵਾਰ ਆਉਣ ਦਿਓ, ਅਸੀਂ ਭਰਦੇ ਹਾਂ ਟੋਏ ਜਿੰਨੇ ਹੈਗੇ ਨੇ ਤੇ ਸੜਕਾਂ ਦੀ ਮੁਰੰਮਤ ਅਸੀਂ ਕਰਦੇ ਹਾਂ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ 35 ਬਿਲੀਅਨ ਡਾਲਰ ਸਬਅਰਬਨ ਰੇਲ ਲੂਪ ਦੇ ਉੱਤੇ ਲਗਾ ਦੇਣ ਵਾਲੀ ਵਿਕਟੋਰੀਆ ਸਰਕਾਰ 1-2 ਬਿਲੀਅਨ ਡਾਲਰ ਦੇ ਨਾਲ ਸੜਕਾਂ ਦਾ ਕਾਇਆਕਲਪ ਕਿਉਂ ਨਹੀਂ ਕਰ ਪਾ ਰਹੀ। ਕੇਰਲ ਸਰਕਾਰ ਨੇ ਹਾਲਾਂਕਿ ਇਹ ਗੱਲ ਕਹੀ ਹੈ ਕਿ ਜੇ ਉਹ ਜਿੱਤ ਕੇ ਆਏ ਸੱਤਾ 'ਚ ਤਾਂ $2 ਬਿਲੀਅਨ ਲਗਾ ਦੇਣਗੇ, ਪਰ ਉਹ ਅਗਲੀ ਵਾਰ ਜੇ ਤੁਸੀਂ ਮੌਕਾ ਦਿਓਗੇ। ਤੇ ਲਿਬਰਲ ਨੇ ਕਿਹਾ ਕਿ ਉਹ $1.5 ਬਿਲੀਅਨ ਲਗਾ ਦੇਣਗੇ ਵਿਕਟੋਰੀਆ ਭਾਰਤ ਦੇ ਵਿੱਚ ਸੜਕਾਂ ਦੀ ਮੁਰੰਮਤ ਦੇ ਉੱਤੇ ਜੇ ਤੁਸੀਂ ਮੌਕਾ ਦਿਓਗੇ। ਕਿਸੇ ਨੂੰ ਤਾਂ ਦੇਣਾ ਪਏਗਾ। ਪਰ ਖੈਰ, ਇਸ ਵਕਤ ਵਿਕਟੋਰੀਆ ਦੇ ਨਾਲ ਜੁੜੀ ਹੋਈ ਰਿਪੋਰਟ ਪਿਛਲੇ ਹਫਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਾਰਲੀਮੈਂਟ ਦੇ ਵਿੱਚ ਇਹ ਰੱਖੀ ਗਈ ਸੀ ਕਿ ਦੇਸ਼ ਦੀ ਸਭ ਤੋਂ ਜ਼ਿਆਦਾ ਖਸਤਾ ਹਾਲਤ, ਵੈਸੇ ਤਾਂ ਸੜਕੀ ਨੈਟਵਰਕ ਵੀ ਬਹੁਤ ਵੱਡਾ ਹੈ ਵਿਕਟੋਰੀਆ 'ਚ ਦੂਜਿਆਂ ਸੂਬਿਆਂ ਦੇ ਮੁਕਾਬਲੇ, ਨਿਊ ਸਾਊਥ ਵੇਲਸ ਕੁਇਨਜ਼ਲੈਂਡ ਜਿੱਡਾ ਤਾਂ ਨਹੀਂ ਕਹਿ ਸਕਦੇ, ਪਰ ਫਿਰ ਵੀ ਦੂਜੇ ਸੂਬਿਆਂ ਦੀ ਵਰਗਾ ਇੱਕ ਵੱਡਾ ਨੈਟਵਰਕ ਹੈਗਾ। ਪਰ ਇਹਨਾਂ ਦੀ ਹਾਲਤ ਇੰਨੀ ਖਸਤਾ ਹੈ ਕਿ 48% ਵਿਕਟੋਰੀਅਨ ਸੜਕਾਂ ਨੂੰ ਪੂਅਰ ਤੇ 39% ਨੂੰ ਵੈਰੀ ਪੂਅਰ ਕੈਟੇਗਰੀ ਦੇ ਵਿੱਚ ਰੱਖਿਆ ਗਿਆ ਸੀ, ਤੇ ਹੁਣ ਤੁਸੀਂ ਗੁੱਡ ਕੰਡੀਸ਼ਨ ਵਾਲੀਆਂ ਸੜਕਾਂ ਇਹਨਾਂ ਨੂੰ ਜੋੜ ਕੇ ਬਾਕੀ ਮਾਈਨਸ ਕਰਕੇ ਦੇਖ ਲਿਓ। ਇੱਧਰ ਤਰੱਕੀ ਦੀ ਗੱਲ ਜਦੋਂ ਆਉਂਦੀ ਹੈ ਤੇ ਇੱਕ ਖਬਰ NSW ਤੋਂ ਵੀ, ਜਿੱਥੇ ਨਿਊ ਸਾਊਥ ਵੇਲਜ਼ ਸਰਕਾਰ ਦੀ ਯੋਜਨਾ ਹੈ ਕਿ ਕਾਸਲ ਹਿੱਲ ਇਲਾਕੇ ਦੇ ਵਿੱਚ 500 ਦੇ ਕਰੀਬ ਨਵੇਂ ਅਪਾਰਟਮੈਂਟਸ ਬਣਾਏ ਜਾਣ, 7 ਨਵੀਆਂ ਉੱਚੀਆਂ ਇਮਾਰਤਾਂ ਜਿਹੜੀਆਂ ਬਣਾਈਆਂ ਜਾਣਗੀਆਂ ਪੈਨੈਟ ਹਿੱਲ ਤੋਂ ਲੈ ਕੇ ਕਾਸਲ ਹਿੱਲ ਦੇ ਦਰਮਿਆਨ। ਔਰ ਇਸ ਦਰਮਿਆਨ ਇਹਨਾਂ ਇਮਾਰਤਾਂ ਨੂੰ ਜਾਂ ਇਹਨਾਂ ਘਰਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਤੌਰ ਦੇ ਉੱਤੇ ਵਿਕਸਿਤ ਕੀਤਾ ਜਾਏਗਾ। 7 ਤੋਂ ਲੈ ਕੇ 20 ਮੰਜ਼ਿਲਾਂ ਤੱਕ ਇਹ ਉੱਚੀਆਂ ਹੋਣਗੀਆਂ। ਪਰ ਇਹਨਾਂ ਦੀ ਯੋਜਨਾ ਇਸ ਕਰਕੇ ਬਣਾਈ ਜਾ ਰਹੀ ਹੈ ਤਾਂ ਕਿ ਉਹ ਲੋਕ ਜਿਹੜੇ ਕਿ ਅਫੋਰਡੇਬਲ ਹਾਊਸਿੰਗ ਦੇ ਵਿੱਚ ਨਹੀਂ ਰਹਿ ਪਾਉਂਦੇ, ਅਫੋਰਡੇਬਲ ਰੈਂਟਿੰਗ ਦੇ ਉੱਤੇ ਨਹੀਂ ਰਹਿ ਪਾਉਂਦੇ, ਉਹਨਾਂ ਨੂੰ ਇਹਨਾਂ ਇਮਾਰਤਾਂ ਦੇ ਵਿੱਚ ਸ਼ਿਫਟ ਕੀਤਾ ਜਾਏਗਾ। ਹਿਲਸ ਤੇ ਨੈਸ਼ਨਲ ਹਾਊਸਿੰਗ ਅਕਾਰਡ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਇਸ ਖਿੱਤੇ ਦੇ ਵਿੱਚ 2030 ਤੱਕ 20,000 ਤੋਂ ਵਧੇਰੇ ਘਰਾਂ ਦੀ ਹੋਰ ਲੋੜ ਮਹਿਸੂਸ ਹੋਏਗੀ। ਹਿਲ ਸ਼ਹਿਰ ਕੌਂਸਲ ਦਾ ਕਹਿਣਾ ਹੈ ਕਿ ਇਸ ਲੋੜ ਨੂੰ ਮਹਿਸੂਸ ਕਰਦਿਆਂ ਹੋਇਆਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਖਾਸ ਤੌਰ ਦੇ ਉੱਤੇ ਕੀਤਾ ਜਾ ਰਿਹਾ। ਔਰਦਨ ਓਲਡ ਨਾਰਦਰਨ ਰੋਡ, ਬ੍ਰਿਸਬੇਨ ਰੋਡ, ਕਾਸਲ ਹਿਲ ਦੇ ਵਿੱਚ ਇਹ ਕੁਝ ਉੱਚੀਆਂ ਇਮਾਰਤਾਂ ਆ ਰਹੀਆਂ ਨੇ। ਔਲਡ ਨਾਰਦਰਨ ਰੋਡ ਦੇ ਉੱਤੇ ਇੱਕ 25 ਮੰਜ਼ਿਲਾ ਇਮਾਰਤ ਆ ਰਹੀ ਹੈ, $75 ਮਿਲੀਅਨ ਦਾ ਪ੍ਰੋਮੀਨਾ ਇਹ ਪ੍ਰੋਜੈਕਟ ਹੈ। ਇਸ ਤੋਂ ਇਲਾਵਾ ਇੱਕ 25 ਮੰਜ਼ਿਲਾ ਹੋਰ ਇਮਾਰਤ ਬ੍ਰਿਸਬੇਨ ਰੋਡ ਦੇ ਉੱਤੇ ਕਾਸਲ ਹਿਲ ਦੇ ਵਿੱਚ ਅੰਡਰ ਕੰਸਟਰਕਸ਼ਨ ਜਿਹੜੀ ਹੈ ਦੱਸੀ ਜਾ ਰਹੀ ਹੈ, ਤਾਂ ਕਿ ਘਰਾਂ ਦੀ ਜਿਹੜੀ ਥੋੜਾ ਉਸ ਨੂੰ ਪੂਰਾ ਕੀਤਾ ਜਾ ਸਕੇ। ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਦੇ ਵਿੱਚ ਅਗਲੇ ਸਾਲ ਤੋਂ ਬੱਚਿਆਂ ਨੂੰ ਸਕਰੀਨ ਟਾਈਮ ਦਿੱਤਾ ਜਾਏਗਾ। ਜੀ ਹਾਂ, ਕਲਾਸਾਂ ਦੇ ਵਿੱਚ ਸਕਰੀਨ ਟਾਈਮ ਦੇ ਉੱਤੇ ਵਧੇਰੇ ਲੋੜ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਜਦੋਂ ਇਹ ਪਤਾ ਚੱਲ ਰਿਹਾ ਹੈ ਕਿ ਆਸਟ੍ਰੇਲੀਆ ਦੇ ਸਕੂਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਥੋਂ ਦੇ ਬੱਚਿਆਂ ਦਾ ਹਿਸਾਬ, ਇਹਨਾਂ ਦੀ ਰੀਡਿੰਗ, ਇਹਨਾਂ ਦੀ ਅੰਗਰੇਜ਼ੀ ਸਭ ਦੇ ਵਿੱਚ ਇਹ ਪਛੜਦੇ ਜਾ ਰਹੇ ਨੇ, ਬਲਕਿ ਬੁਲਿੰਗ ਦੇ ਵਿੱਚ ਇਹ ਸਭ ਤੋਂ ਅੱਗੇ ਨੇ। ਤੇ ਫਿਰ ਜਦੋਂ ਤਜਰਬਾ ਕੀਤਾ ਜਾਂਦਾ ਹੈ ਕਿ ਯੂਰਪੀ ਮੁਲਕਾਂ ਦੇ ਵਿੱਚ ਇਹ ਹਾਲਤ ਵਧੀਆ ਕਿਉਂ ਹੈ, ਤਾਂ ਇਹ ਪਤਾ ਲੱਗਦਾ ਹੈ ਕਿ ਉੱਥੇ ਸਕਰੀਨ ਟਾਈਮ ਜ਼ਿਆਦਾ ਹੈ। ਯਾਨੀ ਕਲਾਸਿਸ ਦੇ ਵਿੱਚ ਸਕਰੀਨ ਦੇ ਉੱਤੇ ਬੱਚਿਆਂ ਨੂੰ ਉਲਝਾ ਕੇ ਰੱਖੋ, ਬੁਲਿੰਗ ਕਰਨ ਦਾ ਸਮਾਂ ਘੱਟ ਤੋਂ ਘੱਟ ਲੱਗੇਗਾ। ਇਸੇ ਕਰਕੇ NSW ਦੇ ਵਿੱਚ ਘੱਟੋ ਘੱਟ 15 ਮਿੰਟ ਦਾ ਤਾਂ ਸਕਰੀਨ ਟਾਈਮ ਹਰ ਇੱਕ ਕਲਾਸ ਦੇ ਵਿੱਚ ਹੋਏਗਾ ਹੀ ਹੋਏਗਾ, ਕਿੰਡਰਗਾਰਟਨ ਤੋਂ ਲੈ ਕੇ ਈਅਰ 2 ਤੱਕ। ਜਿਹੜੇ ਈਅਰ 3 ਤੋਂ ਈਅਰ 4 ਦੇ ਸਟੂਡੈਂਟ ਨੇ ਉਹਨਾਂ ਨੂੰ ਘੱਟੋ ਘੱਟ ਅੱਧਾ ਘੰਟਾ ਕਲਾਸਰੂਮ ਦੇ ਵਿੱਚ ਸਕਰੀਨ ਟਾਈਮ ਦਿੱਤਾ ਜਾਏਗਾ। ਇਸ ਤੋਂ ਇਲਾਵਾ ਈਅਰ 5 ਤੇ 6 ਦੇ ਸਟੂਡੈਂਟਸ ਨੂੰ 45 ਮਿੰਟ ਯਾਨੀ ਪੌਣਾ ਘੰਟਾ ਸਕਰੀਨ ਦੇ ਅੱਗੇ ਬਿਠਾ ਕੇ ਰੱਖਿਆ ਜਾਏਗਾ। ਹਾਲਾਂਕਿ ਇਹ ਗਾਈਡਲਾਈਨਸ ਅਗਲੇ ਅਕੈਡਮਿਕ ਵਰੇ ਤੋਂ ਆਸਟ੍ਰੇਲੀਆ, ਨਿਊ ਸਾਊਥ ਵੇਲਸ ਦੇ ਅਲੱਗ ਅਲੱਗ ਪਬਲਿਕ ਸਕੂਲਾਂ 'ਚ ਲਿਆਂਦੀਆਂ ਜਾਣਗੀਆਂ, ਜਿਹੜੇ ਜਿਹੜੇ ਸਕੂਲ ਇਸ ਨੂੰ ਲਾਗੂ ਕਰ ਸਕਦੇ ਨੇ, ਪਰ ਇਸ ਨੂੰ ਮੈਂਡੇਟਰੀ ਨਹੀਂ ਕੀਤਾ ਜਾਏਗਾ। ਮੈਂਡੇਟਰੀ ਹੋਣਗੀਆਂ ਇਹ ਸਾਲ 2028 ਤੋਂ। ਐਜੂਕੇਸ਼ਨ ਮਿਨਿਸਟਰ ਪ੍ਰੂ ਕਾਰ ਦੀ ਤਰਫ ਤੋਂ ਇਸ ਨਵੀਂ ਰਣਨੀਤੀ ਦਾ ਐਲਾਨ ਕੱਲ ਦੇ ਦਿਨ ਕੀਤਾ ਗਿਆ। ਕਿਹਾ ਗਿਆ ਕਿ OECD ਮੁਲਕਾਂ ਦੇ ਵਿੱਚ ਜੇਕਰ ਤੁਸੀਂ ਪੀਸਾ ਦੇ ਸਰਵੇਖਣ ਦੇਖੋ, ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਤਾਂ ਉਸ ਚੋਂ ਪਤਾ ਲੱਗਦਾ ਸੀ ਕਿ ਆਸਟ੍ਰੇਲੀਆ ਇੰਨਾ ਪਛੜਿਆ ਕਿਉਂ ਹੈ। ਉਸ ਦੀ ਇੱਕ ਵਜ੍ਹਾ ਤਾਂ ਇਹ ਦੇਖੀ ਗਈ ਹੈ। ਖੈਰ, ਆਸਟ੍ਰੇਲੀਆ ਜਿਹੜਾ ਆਪਣੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਤੋਂ ਦੂਰ ਰੱਖਣਾ ਚਾਹੁੰਦਾ, ਉਹ ਹੁਣ ਸਕੂਲਾਂ ਦੇ ਵਿੱਚ ਇਹ ਪੜ੍ਹਾਏਗਾ।
ਖੇਡ ਜਗਤ ਦੇ ਨਾਲ ਜੁੜੀਆਂ ਫਟਾਫਟ ਖਬਰਾਂ ਦੀ ਸਾਂਝ ਪਾਈਏ ਤੇ ਕਜ਼ਾਕ

0: ਪਾਕਿਸਤਾਨ ਦੀ ਐਲੀਨਾ ਰਿਬਿਕੇਨਾ ਨੇ ਪਹਿਲੀ ਵਾਰ ਨਿਊਯਾਰਕ ਦੇ ਵਿੱਚ ਚੱਲ ਰਹੇ ਯੂਐਸ ਓਪਨ ਟੈਨਿਸ ਦਾ ਖਿਤਾਬ ਜਿੱਤ ਲਿਆ। ਉਹਨਾਂ ਨੇ ਆਰੇਨਾ ਸਬਲੰਕਾ ਨੂੰ 6-4, 5-7, 6-2 ਦੇ ਫਰਕ ਦੇ ਨਾਲ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਦੇ ਨਾਲ ਰਿਬਿਕੇਨਾ ਨੇ ਅਗਲੇ ਹਫਤੇ ਜਾਰੀ ਹੋਣ ਵਾਲੀ ਮਹਿਲਾ ਟੈਨਿਸ ਦੀ ਨੰਬਰ 1 ਰੈਂਕਿੰਗ ਵੀ ਆਪਣੇ ਨਾਮ ਕਰ ਲਈ ਹੈ। 99 ਹਫਤਿਆਂ ਤੋਂ ਪਹਿਲੇ ਸਥਾਨ ਦੇ ਉੱਤੇ ਰਹਿਣ ਵਾਲੀ ਸਬਾਲੇਂਕਾ ਦੀ ਥਾਂ ਹੁਣ ਸਿਖਰਲਾ ਦਰਜਾ ਰਿਬਿਕੇਨਾ ਹਾਸਲ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੂੰ ਗ੍ਰੈਂਡ ਸਲੈਮ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ $55 ਲੱਖ ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ। ਆਪਣੀ ਜਿੱਤ ਮਗਰੋਂ ਰਿਬਾਕਿਨਾ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦੇ ਉੱਤੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ। ਉੱਧਰ ਹਾਰ ਮਗਰੋਂ ਨਿਰਾਸ਼ ਸਬਾਲੇਂਕਾ ਨੇ ਨੈੱਟ ਦੇ ਉੱਤੇ ਰਿਬਾਕਿਨਾ ਨੂੰ ਗਲੇ ਲਗਾਉਣ ਤੋਂ ਬਾਅਦ ਤੁਰੰਤ ਆਪਣਾ ਰੈਕਟ ਵੀ ਤੋੜ ਦਿੱਤਾ। ਉੱਥੇ ਹੀ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਤੂਫਾਨੀ ਪਾਰੀ ਦੇ ਚੱਲਦਿਆਂ ਭਾਰਤ ਨੇ ਨਵੀਂ ਦਿੱਲੀ ਦੇ ਵਿੱਚ T20 ਲੜੀ ਦੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਅਫਗਾਨਿਸਤਾਨ ਨੂੰ 150 ਦੌੜਾਂ ਦੇ ਉੱਤੇ ਹੀ ਰੋਕ ਦਿੱਤਾ ਸੀ। ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ ਸਿਰਫ 19 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ ਵੀ 1-1 ਵਿਕਟ ਲਈ। ਭਾਰਤ ਨੇ ਟੀਚਾ 13.4 ਓਵਰ ਦੇ ਵਿੱਚ ਹੀ ਪੂਰਾ ਕਰ ਲਿਆ। ਸੰਜੂ ਸੈਮਸਨ ਦੀ 10 ਦੌੜਾਂ ਹੀ ਬਣੀਆਂ ਔਰ ਉਹ ਪਹਿਲਾ ਝਟਕਾ ਲੱਗਿਆ, ਪਰ ਬਾਅਦ ਚ ਅਭਿਸ਼ੇਕ ਸ਼ਰਮਾ ਨੇ 32 ਗੇਂਦਾਂ ਚ 84 ਦੌੜਾਂ ਜਿਹੜੀਆਂ ਤੇ ਈਸ਼ਾਨ ਕਿਸ਼ਨ ਨੇ 42 ਦੌੜਾਂ ਬਣਾ ਕੇ ਚੰਗਾ ਸਾਥ ਦਿੱਤਾ। 121 ਦੌੜਾਂ ਦੀ ਦੋਹਾਂ ਦੀ ਪਾਰਟਨਰਸ਼ਿਪ ਹੋਈ ਔਰ ਟੀਮ ਜਿੱਤ ਦੇ ਉੱਤੇ ਆ ਗਈ। ਸ਼ੈਸ ਅਯਰ ਜਿਹੜੇ ਕਿ ਕਪਤਾਨ ਨੇ ਇਸ ਟੀਮ ਦੇ, ਉਹਨਾਂ ਨੇ ਨਾਬਾਦ 8 ਦੌੜਾਂ ਹੀ ਬਣਾਈਆਂ ਤੇ ਜਿੱਤ ਵੱਲ ਲੈ ਗਏ। ਤਿਲਕ ਵਰਮਾ ਨੇ ਨਾਬਾਦ 3 ਦੌੜਾਂ ਹੀ ਬਣਾਈਆਂ ਸੀ। ਉਧਰ ਹਾਕੀ ਦੇ ਨਾਲ ਵੀ ਜੁੜੀ ਹੋਈ ਇੱਕ ਖਬਰ ਸਾਂਝੀ ਕਰਦੇ ਚੱਲੀਏ, ਜਿੱਥੇ ਭਾਰਤ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ। ਹਾਕੀ ਦੇ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਪੁਰਸ਼ ਤੇ ਮਹਿਲਾ ਦੋਹਾਂ ਟੀਮਾਂ ਨੇ ਆਪੋ ਆਪਣੇ ਫਾਈਨਲ ਜਿੱਤ ਕੇ ਏਸ਼ੀਆ ਦਾ ਚੈਂਪੀਅਨ ਹੋਣ ਦਾ ਨਾਮ ਜਿਹੜਾ ਹੈ ਖਿਤਾਬ ਆਪਣੇ ਨਾਮ ਕਰ ਲਿਆ। ਪੁਰਸ਼ ਟੀਮ ਨੇ ਸਾਊਥ ਕੋਰੀਆ ਨੂੰ 4-1 ਦੇ ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਦੇ ਉੱਤੇ ਆਪਣਾ ਕਬਜ਼ਾ ਲਿਆ ਔਰ ਮਹਿਲਾ ਟੀਮ ਨੇ ਬੜੇ ਫਸਵੇਂ ਫਾਈਨਲ 'ਚ ਚੀਨ ਨੂੰ 1-0 ਦੇ ਨਾਲ ਮਾਤ ਦੇ ਕੇ ਤੀਜੀ ਵਾਰ AHF ਜਿਹੜਾ ਜੂਨੀਅਰ ਏਸ਼ੀਆ ਕੱਪ ਹੈ ਉਹ ਆਪਣੇ ਨਾਮ ਕੀਤਾ। ਦੋਵਾਂ ਟੀਮਾਂ ਨੇ ਆਗਾਮੀ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਲਈ ਵੀ ਥਾਂ ਪੱਕੀ ਕਰ ਲਈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਜੂਨੀਅਰ ਟੀਮਾਂ ਨੂੰ ਏਸ਼ੀਆ ਚੈਂਪੀਅਨ ਬਣਨ ਦੇ ਉੱਤੇ ਵਧਾਈ ਦਿੱਤੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
5: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ। ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਅੱਜ 14 ਤਰੀਕ ਹੈ, ਸਤੰਬਰ ਦਾ ਮਹੀਨਾ, ਸੋਮਵਾਰ ਦਾ ਦਿਨ ਤੇ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ ਦੇ ਵਿੱਚ ਪਹਿਲੀ ਖਾਸ ਖਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਤੇ ਖਣਿਜ ਪਦਾਰਥ ਹਥਿਆਰ ਨਹੀਂ ਬਣਨੇ ਚਾਹੀਦੇ। ਕੱਲ ਦੋ ਦਿਨਾਂ ਬ੍ਰਿਕਸ ਸੰਮੇਲਨ ਦੇ ਆਖਰੀ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ। ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਿਹੜਾ ਹੈਗਾ 5 ਨੁਕਾਤੀ ਪਹਿਲ ਦੀ ਤਜਵੀਜ਼ ਦਿੱਤੀ ਹੈ ਤੇ ਇਸ ਜਿਹੜਾ ਹੈ ਸੰਮੇਲਨ ਦੇ ਵਿੱਚ 10 ਮੁਲਕਾਂ ਦੇ ਮੁਖੀ ਤੇ ਜਾਂ ਉਹਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਦੂਜੀ ਖਬਰ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2029 ਤੱਕ ਬੀਜੇਪੀ ਦੀ ਸੱਤਾ ਵਾਲੇ 21 ਸੂਬਿਆਂ ਚ ਜਿਹੜਾ ਹੈਗਾ ਇਕਸਾਰ ਸਿਵਲ ਕੋਡ UCC ਜਿਹਦਾ ਕਾਫੀ ਰੌਲਾ ਪੈਂਦਾ ਸੀ ਉਹ ਲਾਗੂ ਕਰ ਦਿੱਤਾ ਜਾਏਗਾ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਸਿਲੇਬਸ ਦੇ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ। ਇਹਦੇ ਚ 9 ਮੈਂਬਰ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆ। ਤੇ ਇੱਕ ਖਬਰ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਜਾ ਕੇ ਹਰਿਆਣਾ ਦੀ ਬੱਲੇ ਬੱਲੇ ਕੀਤੀ ਤੇ ਪੰਜਾਬ ਨੂੰ ਜਿਹੜਾ ਹੈ ਉਹ ਪਛੜਿਆ ਹੋਇਆ ਸੂਬਾ ਦੱਸਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਜੇ ਆਪਾਂ ਬ੍ਰਿਕਸ ਦੀ ਗੱਲ ਕਰੀਏ, ਕੀ ਇਸ ਸੰਮੇਲਨ ਦੀ ਰਹੀ ਪ੍ਰਾਪਤੀ, ਆਲ ਟੁਗੈਦਰ ਬ੍ਰਿਕਸ ਦੀ ਕੀ ਪ੍ਰਾਪਤੀ, ਭਾਰਤ ਨੇ ਕੀ ਖੱਟਿਆ, ਬਾਕੀ ਦੇਸ਼ਾਂ ਦਾ ਕੀ ਲੇਖਾ ਜੋਖਾ ਰਿਹਾ ਕੁੱਲ ਮਿਲਾ ਕੇ?
1: ਵੈਸੇ ਤਾਂ ਜਿਹੜਾ ਰਣਜੋਤ ਜੀ, ਜਦੋਂ ਏਦਾਂ ਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਕੋਈ ਵੀ ਸਮਿਟ, ਸਿਖਰ ਸੰਮੇਲਨ, ਸਮਾਗਮ ਜਾਂ ਕੋਈ ਏਦਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਉੱਥੇ ਸਭ ਤੋਂ ਪਹਿਲੀ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਵੱਖ ਵੱਖ ਮੁਲਕਾਂ ਦੇ ਮੁਖੀਆਂ ਦਾ ਆਉਣਾ ਤੇ ਸਿਰ ਜੋੜ ਕੇ ਬੈਠਣਾ, ਇਹੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿਸ ਪਾਸੇ ਨੂੰ ਹੁਣ ਸਾਰਾ ਵਰਲਡ ਆਰਡਰ ਜਾ ਰਿਹਾ ਹੈ ਤੇ ਸਾਰੀ ਦੁਨੀਆ ਜਿਸ ਪਾਸੇ ਨੂੰ ਵੱਧ ਰਹੀ ਹੈ, ਭਾਵੇਂ ਉਹ ਟੈਕਨੋਲੋਜੀ ਹੈ, AI ਹੈ ਤੇ ਹਥਿਆਰ ਨੇ, ਜੰਗਾਂ ਨੇ, ਲੜਾਈਆਂ ਨੇ, ਤੇ ਉੱਥੇ ਮੈਂ ਸਮਝਦਾ ਕਿ ਇਹਨਾਂ ਦਾ ਇਕੱਠੇ ਹੋਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਇਸ ਸੰਮੇਲਨ ਦੇ ਵਿੱਚ ਕਿਉਂਕਿ ਬ੍ਰਿਕਸ ਦੀ ਜਿਹੜੀ ਸ਼ੁਰੂਆਤ ਤਾਂ ਜਿਹੜੀ ਸੀ ਇਹ 4 ਮੁਲਕਾਂ ਤੋਂ ਹੀ ਹੋਈ ਸੀ ਤੇ ਫਿਰ ਹੌਲੀ ਹੌਲੀ ਇਹਦੇ ਚ ਸਾਊਥ ਅਫਰੀਕਾ ਸ਼ਾਮਿਲ ਹੋਣ ਨਾਲ ਜਿਹੜਾ ਹੈ 5ਵਾਂ ਮੁਲਕ ਸ਼ਾਮਿਲ ਹੋ ਗਿਆ, ਜਿਸ ਕਰਕੇ ਇਹਦਾ ਨਾਂ ਹੀ ਬ੍ਰਿਕਸ ਇਸੇ ਕਰਕੇ ਰੱਖਿਆ ਗਿਆ ਤੇ ਫਿਰ ਇਹਦੇ ਚ ਹੋਰ ਮੁਲਕ ਹੌਲੀ ਹੌਲੀ ਸ਼ਾਮਿਲ ਹੁੰਦੇ ਗਏ। ਹੁਣ 11 ਜਿਹੜੇ ਹੈਗੇ ਛੋਟੇ ਵੱਡੇ ਇਹਦੇ ਚ ਮੁਲਕ ਸ਼ਾਮਿਲ ਨੇ, ਜਿਹਦੇ ਚ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਸ਼ੀਆ, ਚਾਈਨਾ, ਭਾਰਤ ਤੇ ਈਰਾਨ ਵਰਗੇ ਜਿਹੜੇ ਵੱਡੇ ਕੰਟਰੀ ਨੇ ਉਹ ਵੀ ਇਹ ਜਿਹੜਾ ਹੈਗਾ ਇਹਦਾ ਹਿੱਸਾ ਨੇ। ਤੇ ਹੁਣ ਇੱਥੇ ਹਾਲਾਂਕਿ ਹਰ ਜਿਹੜਾ ਇੰਟਰਨੈਸ਼ਨਲ ਪਲੇਟਫਾਰਮ ਹੈ ਉੱਥੇ ਬਹੁਤ ਸਾਰੀਆਂ ਡਿਪਲੋਮੈਟਿਕ ਗੱਲਾਂ ਜਾਂ ਇੰਟਰਨੈਸ਼ਨਲ ਬਾਰਡਰ ਦੀਆਂ ਗੱਲਾਂ ਹੋਰ ਉਹ ਵਿਚਾਰੀਆਂ ਜਾਂਦੀਆਂ ਨੇ ਤੇ ਪਰ ਇੱਥੇ ਥੋੜਾ ਜਿਹਾ ਇਹਦਾ ਜਿਹੜਾ ਘੇਰਾ ਸੀ ਜਾਂ ਦਾਇਰਾ ਸੀ ਜਾਂ ਜਿਹੜੀ ਗੱਲਬਾਤ ਸੀ ਉਹ ਇੱਕ ਸੀਮਤ ਉਹਦੇ ਵਿੱਚ ਰੱਖੀ ਗਈ, ਜਿਹਦੇ ਚ ਖਾਸ ਕਰਕੇ ਹੁਣ ਨਵੀਂ ਤਕਨਾਲੋਜੀ ਤੇ ਜਾਂ ਜਿਵੇਂ ਜਿਹੜਾ ਹੈਗਾ ਸੋਰਸ ਜਿਹਦੇ ਚ ਪੈਟਰੋਲੀਅਮ ਇੱਕ ਵੱਡੀ ਗੱਲ ਹੈ ਤੇ ਇੱਦਾਂ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਗਈਆਂ ਤੇ ਹੁਣ ਲਾਸਟ ਦੇ ਉੱਤੇ ਸਾਡੇ ਕਿਉਂਕਿ ਇਹਦੀ ਪ੍ਰਧਾਨਗੀ ਹੁਣ ਚੇਅਰਮੈਨਸ਼ਿਪ ਭਾਰਤ ਕੋਲੇ ਸੀ ਤੇ ਸਾਡੇ ਪ੍ਰਧਾਨ ਮੰਤਰੀ ਨੇ ਜਿਹੜਾ ਹੈ ਉਹ ਸੰਬੋਧਨ ਕੀਤਾ, ਬੜਾ ਬੈਲੈਂਸਡ ਜਿਹੜਾ ਸੀਗਾ ਸੰਬੋਧਨ ਸੀ ਇਸੇ ਗੱਲ ਲਈ ਤੇ ਉਹਨਾਂ ਨੇ ਜਿਹੜੀ ਗਲੋਬਲ ਸਾਊਥ ਦੀ ਜਿਹੜੀ ਆ ਉਹ ਗੱਲ ਕੀਤੀ ਤੇ ਜਿਹਦੇ ਚ ਇੰਡੀਆ ਕਿਉਂਕਿ ਮੋਹਰੀ ਹੈ ਜਿਹੜੇ ਇਹ ਦੇਸ਼ ਨੇ ਦੱਖਣੀ ਏਸ਼ੀਆ ਦੇ ਤੇ ਉੱਥੇ ਜਿਹੜਾ ਹੈ ਕਿਉਂਕਿ ਸ਼ੀ ਜਿਨਪਿੰਗ ਆਪਣਾ ਜਿਹੜਾ ਸੀਗਾ ਉਹ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਪਣੀ ਇੱਕ ਪ੍ਰਪੋਜਲ ਲੈ ਕੇ ਆਏ ਸੀ, ਪੁਤਿਨ ਆਪਣੀ ਲੈ ਕੇ ਆਏ ਸੀ ਤੇ ਜਿਹਦੇ ਚ ਮੇਨ ਗੱਲ ਜਿਹੜੀ ਉਹੀ ਰਹੀ ਕਿ ਜਿਹੜਾ ਹੁਣ ਨਵੀਂ ਟੈਕਨੋਲੋਜੀ ਆ ਰਹੀ ਹੈ ਤੇ ਜਾਂ ਨਵੀਆਂ ਨਵੀਆਂ ਜਿਹੜੀਆਂ ਕੋਈ ਹੋਰ ਖੋਜਾਂ ਹੋ ਰਹੀਆਂ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਸ਼ੇਅਰ ਕੀਤਾ ਜਾਵੇ ਜਾਂ ਕਿਸ ਲੈਵਲ ਤੇ ਕੀਤਾ ਜਾਵੇ ਤੇ ਜਾਂ ਜਿਹੜੀ ਹੈ ਉਹ ਸੱਤਾ ਦਾ ਆਧਾਰ ਹੀ ਉਹ ਬਣਨ, ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀ ਟੈਕਨੋਲੋਜੀ ਹੈ ਜਾਂ ਜਿਹੜੇ ਖਾਸ ਜਿਹੜੇ ਅਹਿਮ ਜਿਹੜੇ ਖਣਿਜ ਨੇ ਗੇ, ਮਿਨਰਲ ਜਿਹੜੇ ਹੈਗੇ ਆ ਉਹਨਾਂ ਉਹ ਜਿਹੜੇ ਆ ਉਹ ਇਸ ਕਰਕੇ ਇੱਕ ਹਥਿਆਰ ਇੱਦਾਂ ਨਹੀਂ ਬਣਨੇ ਚਾਹੀਦੇ ਉਹ ਕਿ ਉਹਦੇ ਤੇ ਜਿਹੜੀ ਸਾਰੀ ਗੱਲ ਤੁਸੀਂ ਆਪਣੇ ਹੱਥ ਦੇ ਵਿੱਚ ਉਹ ਰੱਖ ਕੇ ਕਰੋ। ਜਾਂ ਉਹਨਾਂ ਨੂੰ ਜਿਵੇਂ ਫਰਜ਼ ਕੀਤਾ ਉਦਾਹਰਣ ਦੇ ਤੌਰ ਤੇ ਜਿਵੇਂ ਲੀਥੀਅਮ ਹੈ ਜਾਂ ਯੂਰੇਨੀਅਮ ਹੈ ਜਿਹੜੇ ਜਿਹੜੇ ਇੱਦਾਂ ਦੇ ਜਿਹੜੇ ਮਿਨਰਲਸ ਵਗੈਰਾ ਨੇ ਤੇ ਉਹਦੇ ਤੇ ਕਿਹਦਾ ਕਬਜ਼ਾ ਹੋਵੇ, ਕੌਣ ਉਹ ਵਾਧਾ ਆਪਣੇ ਹੱਥ ਚ ਲਵੇ, ਕਿਉਂਕਿ ਪਹਿਲਾਂ ਇਹ ਗੱਲ ਸਾਰੀ ਜਿਹੜੀ ਸੀ ਉਹ ਪੈਟਰੋਲੀਅਮ ਤੇ ਚੱਲ ਰਹੀ ਸੀ, ਹੁਣ ਗੱਲ ਇਸ ਤੋਂ ਅੱਗੇ ਵੱਧ ਗਈ ਤੇ ਇਹੀ ਕਾਰਨ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜਿਹੜਾ ਹੈ ਉਹ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ ਤੇ ਨਾਲ ਇੱਕ ਤਰ੍ਹਾਂ ਦਾ ਖਬਰਦਾਰ ਵੀ ਕੀਤਾ ਹੈ ਕਿ ਇਹਨਾਂ ਨੂੰ ਇੱਕ ਜਿਹੜਾ ਹੈਗਾ ਹਥਿਆਰ ਦੇ ਤੌਰ ਤੇ ਜਿਹੜਾ ਹੈ ਇਹਨਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਕਹਿਣ ਦਾ ਮਤਲਬ ਕਿ ਇਹਦਾ ਵੈਪਨਾਈਜੇਸ਼ਨ ਨਹੀਂ ਹੋਣੀ ਚਾਹੀਦੀ, ਉਹਨਾਂ ਦਾ ਅਸਲ ਦੇ ਵਿੱਚ ਜਿਹੜੀ ਗੱਲ ਉਹ ਇਹ ਹੈ। ਤੇ ਅਗਲੀ ਜਿਹੜੀ ਗੱਲ ਸੀ ਕਿ ਆਮ ਲੋਕਾਂ ਲਈ ਰਲ ਕੇ ਕੰਮ ਕਰਨਾ ਚਾਹੀਦਾ, ਖੈਰ ਇਹ ਤਾਂ ਬੜੀ ਇੱਕ ਕਾਮਨ ਜਿਹਾ ਜਿਹੜਾ ਹੈਗਾ ਫਰੇਜ਼ ਹੈ, ਇਹਦੇ ਚ ਕੋਈ ਇਹ ਨਹੀਂ ਕਿ ਇਹਦੇ ਚ ਕੋਈ ਬਹੁਤ ਹੀ ਵੱਡੀ ਟੈਕਨੀਕਲ ਗੱਲ ਜਿਹੜੀ ਹੈ ਨਹੀਂ। ਤੇ ਅਗਲੀ ਗੱਲ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਸ਼ੀ ਜਿਨਪਿੰਗ ਜਾਂ ਵਲਾਦੀਮੀਰ ਪੁਤਿਨ ਉਹਨਾਂ ਦਾ ਆਉਣਾ ਤੇ ਜਾਂ ਇਹ ਸੀ ਜਿਹੜਾ ਵਨ ਟੂ ਵਨ ਜਿਹੜੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਨਾਲ ਹੋਣੀ, ਤੇ ਉੱਥੇ ਮੈਨੂੰ ਇਹ ਲੱਗਦਾ ਹੈ ਕਿ ਚਲੋ ਜਿਹੜਾ ਯੂਕਰੇਨ ਤੇ ਇਹਦੀ ਲੜਾਈ ਦੇ ਵਿੱਚ ਇੰਡੀਆ ਨੇ ਆਪਣਾ ਸਟੈਂਡ ਉਹੀ ਰੱਖਿਆ ਪਹਿਲਾਂ ਵਾਲਾ ਕਿ ਇਹਨੂੰ ਗੱਲਬਾਤ ਦੇ ਮਸਲੇ ਨਾਲ ਇਹ ਹੱਲ ਹੋਣਾ ਚਾਹੀਦਾ ਤੇ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਤੇ ਇਹ ਰੱਖਿਆ, ਪਰ ਇਹਦੇ ਤੇ ਕੋਈ ਇਹ ਨਹੀਂ ਕਿ ਬਿਲਕੁਲ ਹਾਮੀ ਭਰੀ ਹੋਵੇ ਜਾਂ ਪੁਤਿਨ ਨੇ ਜਾਂ ਇਸ ਗੱਲ ਤੇ ਕਿਹਾ ਹੋਵੇ ਕਿ ਨਹੀਂ ਉਹ ਇਹ ਬੰਦ ਹੋ ਜਾਏਗੀ, ਕਿਉਂਕਿ ਉਹਦੇ ਕਾਰਨ ਇਹ ਨੇ ਤੇ ਹੋਰ ਤਰ੍ਹਾਂ ਦੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਨੇ ਤੇ ਜਿਹੜੇ ਮੁਲਕ ਖਾਸ ਕਰਕੇ ਜਿਹੜਾ ਇੱਕ ਨਾਟੋ ਮੁਲਕ ਨੇ ਜਾਂ ਜਿਹੜਾ ਇੱਕ ਪੂਰਾ ਬਲੌਕ ਹੈ ਉਹ ਤੇ ਉਹ ਪੂਰਾ ਯੂਕਰੇਨ ਨੂੰ ਜਿਹੜਾ ਹੈਗਾ ਉਹ ਸਪੋਰਟ ਕਰ ਰਿਹਾ ਕਿ ਆਪਣੀ ਲੜਾਈ ਜਾਰੀ ਰੱਖੇ ਤੇ ਇੱਦਾਂ ਦੀ ਜਿਹੜੀ ਗੱਲ ਹੈ। ਤੇ ਫਿਰ ਉੱਥੇ ਜਿਹੜੇ ਇਹ ਪ੍ਰੈਸ਼ਰ ਨੇ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਜਿਹੜੀ ਧੜੇਬੰਦੀ ਦੇ ਜਿਹੜੇ ਗਰੁੱਪਸ ਦੇ ਇੱਦਾਂ ਦੇ ਜਿਹੜੇ ਗੁੱਟ ਬਣੇ ਹੋਏ ਨੇ ਤੇ ਉਹਦੇ ਤੇ ਕੋਈ ਬਹੁਤੀ ਗੱਲਬਾਤ ਇਹ ਬ੍ਰਿਕਸ ਅੱਗੇ ਨਹੀਂ ਚਲਾ ਸਕਿਆ ਤੇ ਉਹ ਸਿਰਫ ਤੇ ਸਿਰਫ ਜਿਹੜਾ ਆਪਣੇ ਦਾਇਰੇ ਦੇ ਵਿੱਚ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਚੱਲਦੀ ਰਹੀ ਹੈ। ਹੁਣ ਜਿਵੇਂ ਸ਼ੀ ਜਿਨਪਿੰਗ ਆਪਣਾ ਜਿਹੜਾ ਹੈਗਾ 5-point ਫਾਰਮੂਲਾ ਜਿਹੜਾ ਉਹ ਲੈ ਕੇ ਆਏ, ਉਹਨਾਂ ਨੇ ਜ਼ਿਆਦਾ ਜਿਹੜਾ ਹੈਗਾ ਉਹ ਕੇਂਦਰ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਤੇ ਉਹ ਇਸੇ ਤੇ ਰੱਖੀ, ਭਾਵੇਂ ਉਹਦੇ ਚ ਟੈਕਨੋਲੋਜੀ ਦੀ ਗੱਲ ਸੀ ਭਾਵੇਂ AI ਦੀ ਗੱਲ ਸੀ। ਤੇ ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਜਦੋਂ ਕੋਵਿਡ ਆਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਨੇ ਜਿਹੜੀਆਂ ਹੈ ਚਾਈਨਾ ਦੀਆਂ ਕਿੰਨੀਆਂ ਐਪਸ ਜਿਹੜੀਆਂ ਸੀ ਉਹ ਬੰਦ ਕਰਤੀਆਂ ਸੀ ਤੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਹੁਣ ਨਵੀਆਂ ਨਵੀਆਂ ਜਿਹੜੀਆਂ ਉਹਨਾਂ ਦੀਆਂ ਐਪਸ ਨੇ ਜਾਂ ਨਵੀਆਂ ਟੈਕਨੋਲੋਜੀ ਨੇ ਤੇ ਜਿਹਦੇ ਵਿੱਚ ਈਕੋ ਸਿਸਟਮ ਕਹਿ ਲਓ ਜਾਂ ਕੋਈ ਹੋਰ ਖਾਸ ਕਰਕੇ ਜਿਹੜਾ ਹੈਗਾ ਇਹ ਐਨਰਜੀ ਦੇ ਸੈਕਟਰ ਨੂੰ ਲੈ ਕੇ, ਕਿਉਂਕਿ ਉਹਦੇ ਚਾਈਨਾ ਦੇ ਵਿੱਚ ਛੋਟੀਆਂ ਛੋਟੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਛੋਟੇ ਛੋਟੇ ਲੈਵਲ ਤੇ ਹੋ ਰਹੀਆਂ ਨੇ ਤੇ ਉਹ ਇਸ ਸੰਬੰਧ ਦੇ ਵਿੱਚ ਜਿਹੜੀ ਆ ਉਹਨਾਂ ਨੇ ਆਪਣੀ ਜਿਹੜੀ ਆ ਉਹ ਗੱਲਬਾਤ ਇਹਦੇ ਚ ਰੱਖੀ ਹੈ। ਤੇ ਜਦਕਿ ਪੁਟਿਨ ਜਿਹੜਾ ਹੈਗਾ ਵਲਾਦੀਮੀਰ ਪੁਤਿਨ ਤੇ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਐਲੈਬੋਰੇਟਡ ਜਿਹੜੀ ਹੈਗੀ ਆ ਉਹ ਅਪਰੋਚ ਹੋਣੀ ਚਾਹੀਦੀ ਹੈ ਬ੍ਰਿਕਸ ਕੰਟਰੀਜ਼ ਦੀ, ਤੇ ਇਹ ਨਹੀਂ ਕਿ ਉਹ ਵੀ ਅੱਗੋਂ ਕਿਸੇ ਗੁੱਟ ਨਾਲ ਜੁੜ ਕੇ ਰਹਿ ਜਾਣ ਜਾਂ ਕਿਸੇ ਇੱਕ ਗੱਲ ਤੇ ਉਹ ਰੱਖਣ ਇੱਦਾਂ ਦੀ ਗੱਲ। ਤੇ ਨਾਲ ਹੀ ਉਹਨਾਂ ਨੇ ਜਿਹੜੀਆਂ ਹੈਗੀਆਂ ਨਵੀਆਂ ਬੀਮਾ ਪ੍ਰਣਾਲੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਅਪਣਾਉਣਾ ਚਾਹੀਦਾ। ਸੋ ਕੁੱਲ ਮਿਲਾ ਕੇ ਜਿਹੜਾ ਹੈ ਇਹਦੇ ਚ ਦੋ ਆਪਾਂ ਜਿਹੜੀਆਂ ਗੱਲਾਂ ਕਰ ਸਕਦੇ ਹਾਂ, ਇੱਕ ਟੈਕਨੋਲੋਜੀ ਵਾਲੀ ਗੱਲ ਤੇ ਦੂਜੀ ਇਹ ਕਿ ਇੰਟਰਨੈਸ਼ਨਲੀ ਜਿਹੜਾ ਹੈਗਾ ਜਿਹੜੀ ਇਕੋਨਮੀ ਹੈ ਤੇ ਉਹ ਇੱਕ ਦੂਜੇ ਕੰਟਰੀ ਦੇ ਨਾਲ ਕਿੱਦਾਂ ਸ਼ੇਅਰ ਹੋਵੇ ਜਾਂ ਇੱਕ ਇਕਨੋਮਿਕਸ ਦੇ ਵਿੱਚ ਇਹ ਕਿੱਦਾਂ ਜਿਹੜੀਆਂ ਸਾਰੀ ਗੱਲਬਾਤ ਇਹ ਰਿਲੇਸ਼ਨ ਕਿਵੇਂ ਟਰਾਂਸਲੇਟ ਹੋਣ, ਇਹ ਗੱਲ ਜਿਹੜੀ ਆ ਮੁੱਖ ਤੌਰ ਤੇ ਇਹਦੇ ਚ ਉਭਰੀ ਆ।
0: ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵਾ ਵੀ ਇਹਨਾਂ ਦਾ ਇਕੱਠਾ ਹੋ ਕੇ ਬੈਠਣਾ ਇਹਨਾਂ ਦੇਸ਼ਾਂ ਦਾ ਉਹ ਵੀ ਇੱਕ ਵੱਡੀ ਗੱਲ ਹੈ, ਕੋਈ ਘੱਟ ਹੀ ਮੌਕੇ ਮਿਲਦੇ ਜਦੋਂ ਸਾਰੇ ਦੇ ਸਾਰੇ ਇਕੱਠੇ ਹੁੰਦੇ, ਤੇ ਹੁਣ ਵੀ ਇਹ ਚੀਜ਼ਾਂ ਸ਼ਾਇਦ ਵੇਖੀਆਂ ਜਾ ਰਹੀਆਂ ਵੱਡੇ ਰੂਪ ਦੇ ਵਿੱਚ ਕਿ ਸ਼ੀ ਜਿਨਪਿੰਗ ਆਉਣਗੇ ਜਾਂ ਨਹੀਂ ਆਉਣਗੇ। ਸੋ ਹੁਣ ਇਸ ਤੋਂ ਅੱਗੇ ਜੇ ਆਪਾਂ ਇੰਡੀਵਿਜੁਅਲ ਪੱਧਰ ਦੇ ਉੱਤੇ ਵੇਖੀਏ ਤੇ ਚਾਈਨਾ ਦੇ ਨਾਲ ਜਾਂ ਫਿਰ ਰਸ਼ੀਆ ਦੇ ਨਾਲ ਕਿੱਦਾਂ ਦੇ ਰਿਸ਼ਤੇ, ਖਾਸ ਤੌਰ ਦੇ ਉੱਤੇ ਚਾਈਨਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਕਾਫੀ ਕਰੀਬੀ ਆਪਾਂ ਕਹਿ ਲਏ ਕਿ ਚਰਚਾਵਾਂ ਚੱਲ ਰਹੀਆਂ ਨੇ।
1: ਨਹੀਂ ਦੇਖੋ, ਦੋ ਗੱਲਾਂ ਸੀ ਇਹਦੇ ਵਿੱਚ ਕਿ ਜਿਹੜੀ ਵਨ ਟੂ ਵਨ ਗੱਲ ਹੋਣੀ ਸੀ ਸਾਈਡ ਲਾਈਨਸ ਦੇ ਉੱਤੇ ਸ਼ੀ ਜਿਨਪਿੰਗ ਦੇ ਨਾਲ, ਉਹਦੇ ਤੋਂ ਉਹੀ ਇੱਕ ਬਾਰਡਰ ਦਾ ਇਸ਼ੂ ਹੈ ਤੇ ਦੂਜਾ ਇਹੀ ਹੈ ਜਿਹੜਾ ਟ੍ਰੇਡ ਦਾ ਇਸ਼ੂ ਹੈ। ਤੇ ਹੁਣ ਇੰਡੀਆ ਇੱਕ ਪਾਸੇ ਜਿਹੜਾ ਹੈਗਾ US ਦੇ ਨਾਲ ਆਪਣੇ ਟ੍ਰੇਡ ਦੇ ਸਾਰਾ ਖੋਲੀ ਬੈਠਾ ਹੈ, ਜਿਸ ਕਰਕੇ ਵਿਰੋਧ ਵੀ ਹੋ ਰਿਹਾ ਇੰਡੀਆ ਚ, ਖਾਸ ਕਰਕੇ ਪੰਜਾਬ ਦੇ ਵਿੱਚ ਕਿਸਾਨ ਅਜੇ ਵੀ ਧਰਨੇ ਲਾਈ ਬੈਠੇ, ਸੜਕਾਂ ਤੇ ਬੈਠੇ ਆ। ਤੇ ਹੁਣ ਜਿਹੜਾ ਚਾਈਨਾ ਦੇ ਨਾਲ ਸਾਨੂੰ ਟ੍ਰੇਡ ਇਸ ਕਰਕੇ ਵੀ ਠੀਕ ਬੈਠਦਾ ਕਿ ਉਹ ਸਾਡੇ ਨਾਲ ਬਿਲਕੁਲ ਬਾਰਡਰ ਲੱਗਦਾ, ਉੱਥੋਂ ਕੋਈ ਉਹਦੇ ਤੇ ਜਿਹੜਾ ਟਰਾਂਸਮਿਸ਼ਨ ਦਾ ਖਰਚਾ ਜਿਹੜਾ ਹੈਗਾ, ਤੇ ਜਾਂ ਆਪਾਂ ਇਹ ਕਹਿ ਲਈਏ ਕਿ ਢੋਆ ਢੁਆਈ ਦਾ ਖਰਚਾ, ਉਹ ਓਨਾ ਨਹੀਂ ਹੈ ਜਿੰਨਾ US ਤੋਂ ਜੇ ਸਮਾਨ ਲਿਆਉਣਾ ਤਾਂ ਉਹਦਾ ਕੋਈ ਖਰਚਾ ਜਿਹੜਾ ਪੈਂਦਾ। ਤੇ ਹੁਣ ਜਿਹੜੀ ਨਵੀਂ ਜਿਹੜੀ ਚੀਜ਼ ਆ ਸਭ ਤੋਂ ਵੱਧ ਉਹ ਇਹੀ ਹੈ ਕਿ ਉਹ ਹੈ ਟੈਕਨਾਲੋਜੀ। ਹਾਲਾਂਕਿ ਚਲੋ US ਦੇ ਨਾਲ ਤਾਂ ਫੂਡ ਦੀ ਗੱਲ ਵੀ ਚੱਲ ਰਹੀ ਹੈ ਤੇ ਇਹ ਇਸ ਤਰੀਕੇ ਦੀ ਗੱਲ ਤੇ, ਪਰ ਇਹ ਵੀ ਟੈਕਨਾਲੋਜੀ ਵਾਲੀ ਜਿਹੜੀ ਗੱਲ ਹੈ ਤੇ ਉਹਦੇ ਤੇ ਚਾਈਨਾ ਚਾਹੁੰਦਾ ਹੈ ਕਿ ਸਾਡੀ ਵੱਧ ਤੋਂ ਵੱਧ ਜਿਹੜੀ ਟੈਕਨਾਲੋਜੀ ਆ ਉਹ ਇੰਡੀਆ ਦੀ, ਕਿਉਂਕਿ ਮਾਰਕੀਟ ਐਕਸੈਸ ਜਿਹੜਾ ਹੈਗਾ ਉਹ ਹਰ ਇੱਕ ਹੀ ਚਾਹੁੰਦਾ। ਇੱਥੇ ਮਾਰਕੀਟ ਵੱਡੀ ਹੈ, ਹਾਲਾਂਕਿ ਖੇਤਰਫਲ ਭਾਵੇਂ ਛੋਟਾ ਹੈ, ਪਰ ਹੁਣ ਤਾਂ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਤੇ ਇਹ ਜਿਹੜਾ ਹੈਗਾ ਇਸ ਕਰਕੇ ਉਹਨਾਂ ਦਾ ਇੰਟਰਸਟ ਹੁੰਦਾ ਕਿ ਜਾਂ ਜਿਹੜੇ ਲੜਾਈ ਝਗੜੇ ਆ ਜਾਂ ਬਾਰਡਰ ਇਸ਼ੂ ਹੈ ਉਹਨਾਂ ਨੂੰ ਜਿਹੜਾ ਹੈ ਬੋਨ ਆਫ ਕੰਟੈਂਸ਼ਨ ਨਾ ਬਣ ਦਿੱਤਾ ਜਾਵੇ। ਇਸ ਕਰਕੇ ਇਹ ਹੈ ਕਿ ਆਹ ਗੱਲ ਜਿਹੜੀ ਹੈ ਅੱਗੇ ਜਿਹੜੀ ਹੈ ਉਹ ਵਧਾਈ ਜਾਵੇ। ਤੇ ਕੁਦਰਤੀ ਹੈ ਕਿ ਇੰਡੀਆ ਨੂੰ ਵੀ ਇਹੀ ਗੱਲ ਸੂਟ ਕਰਦੀ ਹੈ ਕਿ ਆਪਣੇ ਲੋਕਾਂ ਲਈ ਸਸਤੇ ਤੋਂ ਸਸਤਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਜਿਹੜਾ ਹੈਗਾ, ਚਲੋ ਬਾਹਰੋਂ ਵੀ ਕੋਈ ਟੈਕਨੋਲੋਜੀ ਉਹ ਕਿਸ ਤਰ੍ਹਾਂ ਉਹਨਾਂ ਨੂੰ ਸਹੂਲਤ ਜਿਹੜਾ ਹੈ ਉਹ ਦੇ ਸਕਦਾ। ਤੇ ਹਾਲਾਂਕਿ ਇੱਥੇ ਕੋਈ ਉਵੇਂ ਬਹੁਤਾ ਸਕੋਪ ਨਹੀਂ ਬਣ ਸਕਿਆ ਸਿਲੀਕਨ ਤੋਂ ਬਾਅਦ ਜਿਹੜਾ ਹੈਗਾ ਇਸ ਪਾਸੇ ਨੂੰ ਜਿਹੜਾ ਹੈ ਇੰਡੀਆ ਦੇ ਵਿੱਚ ਉਦਾਂ ਦੀ, ਇੱਥੇ ਉਮੀਦ ਬਹੁਤ ਜ਼ਿਆਦਾ ਸੀ ਕਿ ਜਿਹੜੀ ਨਵੀਂ ਸਾਰੀ ਕੁਛ ਇੱਥੋਂ ਬਣੇਗਾ, ਇੱਥੇ ਸ਼ੁਰੂ ਹੋਏਗਾ, ਪਰ ਨਹੀਂ, ਉਸ ਤੋਂ ਕਈ ਕੰਟਰੀ ਜਿਹੜੇ ਸੀ ਉਹ ਫਿਰ ਅੱਗੇ ਚਲੇ ਗਏ। ਖਾਸ ਕਰਕੇ ਹੁਣ ਮਾਡਰਨ ਜਿਵੇਂ ਇਹ ਜਿਹੜੇ ਹੈਂਡਸੈਟ ਨੇ, ਮੋਬਾਈਲ ਫੋਨ ਹੈ ਜਾਂ ਨਵੀਆਂ ਨਵੀਆਂ ਹੋਰ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ, ਉਹਦੇ ਚ ਅੱਗੇ ਬਹੁਤਾ ਲੰਘ ਨਹੀਂ ਸਕਿਆ। ਇਸ ਕਰਕੇ ਇਹ ਹੈ ਕਿ ਜਿੱਥੋਂ ਇਹਨਾਂ ਨੂੰ ਕਿਤੋਂ ਸਸਤੀ ਟੈਕਨੋਲੋਜੀ ਮਿਲਦੀ ਹੈ ਉੱਥੇ ਇਹਨਾਂ ਨੂੰ ਹਾਮੀ ਭਰਨੀ ਚਾਹੀਦੀ ਹੈ।
0: ਜੀ ਬਿਲਕੁਲ, ਇੱਧਰ ਜਿਹੜੀ ਅਗਲੀ ਖਬਰ ਤੁਸੀਂ ਸਾਂਝੀ ਕੀਤੀ ਹੈ, ਸਿੱਖ ਇਤਿਹਾਸ ਨੂੰ ਸਿਲੇਬਸ ਦੇ ਵਿੱਚੋਂ ਕਹਿ ਰਹੇ ਨੇ ਕਿ ਮਨਫੀ ਕਰਨ ਦੇ ਉੱਤੇ ਗੱਲਬਾਤ ਕਰਨਗੇ SCPC ਦੇ ਵੱਲੋਂ ਧਾਮੀ। ਸੋ ਇਸ ਸੰਬੰਧ ਵਿੱਚ ਕਿਹੜੇ ਕਿਹੜੇ ਹਵਾਲੇ ਦੇ ਕੇ ਇਹਨਾਂ ਨੇ ਗੱਲ ਕਹੀ ਹੈ, ਜਾਂ ਇਹ ਪਹਿਲੀ ਵਾਰ ਕੀ ਇਹ ਚੀਜ਼ਾਂ ਧਿਆਨ ਦੇ ਵਿੱਚ ਆਈਆਂ ਨੇ, ਕਿਉਂਕਿ ਉਸ ਤੋਂ ਪਹਿਲਾਂ ਵੀ ਕਾਫੀ ਲੋਕ ਨੇ ਜਿਹੜੇ ਇਸ ਚੀਜ਼ ਦੇ ਉੱਤੇ ਚਿੰਤਾ ਜਤਾਉਂਦੇ ਰਹੇ?
1: ਨਹੀਂ ਦੇਖੋ, ਇੱਕ ਗੱਲ ਬੜੀ ਇਹ ਸਮਝ ਚ ਆਉਣ ਵਾਲੀ ਹੈ ਜਾਂ ਸਮਝ ਆ ਨਹੀਂ ਰਹੀ, ਇਹਦਾ ਕਾਰਨ ਹੈ ਕਿ ਜਿਸ ਤਰੀਕੇ ਦੇ ਨਾਲ, ਹਾਲਾਂਕਿ ਚਲੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਵੀ ਇੱਕ ਖਾਸ ਵਿਚਾਰਧਾਰਾ ਦਾ ਉਵੇਂ ਉਹ ਕਬਜ਼ਾ ਹੀ ਰਿਹਾ, ਹੁਣ ਵੀ ਉਹ ਕਾਬਜ਼ ਹੈ। ਤੇ ਇਸ ਤਰੀਕੇ ਨਾਲ ਜਿਵੇਂ ਉਹਦਾ ਭਗਵਾਨਕਰਨ ਕੀਤਾ ਜਾ ਰਿਹਾ, ਭਾਵੇਂ ਉੱਥੇ ਵਿਦਿਆਰਥੀ ਜਿਹੜੀ ਹੈ ਕੌਂਸਲ ਦੀਆਂ ਚੋਣਾਂ ਹੋਣ, ਤੇ ਭਾਵੇਂ ਉੱਥੇ ਸੈਮੀਨਾਰ ਹੁੰਦੇ ਹੋਣ, ਭਾਵੇਂ ਉੱਥੇ ਜਿਹੜੇ ਇਸ ਤਰ੍ਹਾਂ ਲਗਾਤਾਰ ਵਿਦਿਆਰਥੀ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹ ਵਿਰੋਧ ਵੀ ਇਹਦਾ ਕਰਦੀਆਂ ਰਹੀਆਂ ਨੇ। ਤੇ ਉਹਦੇ ਚ ਜਿਹੜਾ ਰਣਜੋਤ ਜੀ ਜਿਹੜੀ ਇਹ ਗੱਲ ਹੈ ਇਹ ਸ਼ਾਇਦ ਭੁਲੇਖਾ ਹੈ ਸਿੱਖਾਂ ਨੂੰ, ਤੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਨਾਲ ਤੁਰ ਪੈਂਦੀਆਂ ਨੇ ਜਿਹੜੇ ਭਗਵਾਂ ਕਰਨ ਵਾਲੇ ਪਾਸੇ ਲੱਗੇ ਆ, ਜਾਂ ਭਾਵੇਂ ਉਹਨੂੰ RSS ਕਹਿ ਲਓ ਜਾਂ ਕੋਈ ਹੋਰ ਇੱਦਾਂ ਦੀਆਂ ਜਥੇਬੰਦੀਆਂ ਕਹਿ ਲਓ, ਤੇ ਉਹਨਾਂ ਦਾ ਪੂਰੇ ਨਾਲ ਪੂਰੇ ਉਹਨਾਂ ਦੇ ਨਾਲ ਇਤਫਾਕ ਦੇ ਨਾਲ ਚੱਲਦੀਆਂ ਨੇ, ਪਰ ਇਹਨਾਂ ਨੂੰ ਇਹ ਸੀ ਕਿ ਸ਼ਾਇਦ ਇੱਧਰ ਇਸ ਪਾਸੇ ਸਾਡੇ ਵੱਲ ਇਹ ਸ਼ਾਇਦ ਨਹੀਂ ਤੁਰਨਗੇ, ਸ਼ਾਇਦ ਜਿਹੜਾ ਮੁਗਲੀਆ ਰਾਜ ਸੀ ਜਾਂ ਮੁਸਲਿਮ ਹੁਕਮਰਾਨ ਸੀ ਇਤਿਹਾਸ ਚੋਂ, ਉਹਨਾਂ ਨੂੰ ਮਨਫੀ ਕਰਨ ਦੇ ਨਾਲ ਜਾਂ ਜਿਹੜੀਆਂ ਕੁਛ ਹੋਰ ਗੱਲਾਂ ਬਾਤਾਂ ਸੀ, ਕੋਈ ਸਾਇੰਟਿਫਿਕ ਟੈਂਪਰਾਮੈਂਟ ਦੀ ਗੱਲ ਸੀ, ਉਹਦੀ ਥਾਂ ਤੇ ਜੋਤਿਸ਼ ਲਿਆਉਣਾ ਇੱਦਾਂ ਦਾ, ਉਹ ਸਾਰੀਆਂ ਚੀਜ਼ਾਂ ਕਰਨੀਆਂ ਵੀ ਉਸ ਪਾਸੇ ਇਹ ਰਹਿਣਗੇ। ਪਰ ਹੁਣ ਜਦੋਂ ਥੋੜਾ ਸੇਕ ਲੱਗਾ, ਹੁਣ ਇਹਨਾਂ ਨੂੰ ਜਿਹੜਾ ਉਹ ਪਤਾ ਲੱਗਾ, ਕਿਉਂਕਿ ਪਹਿਲਾਂ ਜਿਹੜਾ ਹੈ NCERT ਦੀਆਂ ਕਿਤਾਬਾਂ ਦੇ ਵਿੱਚ ਸਕੂਲ ਲੈਵਲ ਤੇ ਜਾਂ ਹਾਇਰ ਐਜੂਕੇਸ਼ਨ ਦੇ ਲੈਵਲ ਤੇ ਵੀ ਇਹ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ, ਤੇ ਪਰ ਜ਼ਿਆਦਾ ਇਲਜ਼ਾਮ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਲੱਗੇ ਕਿ ਉਹਨਾਂ ਨੇ ਜੀ ਐਂ ਕੀਤਾ, ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਜੀ, ਉਹ ਇਹ ਕੀਤਾ ਵਾਹ ਕੀਤਾ। ਤੇ ਪਰ ਜਿਹੜਾ ਹੁਣ ਹੋ ਰਿਹਾ, ਹੁਣ ਉਸ ਤੋਂ ਵੀ ਖਤਰਨਾਕ ਹੋ ਰਿਹਾ ਕਿ ਉਹਦੇ ਵਿੱਚੋਂ ਬਿਲਕੁਲ ਜਿਹੜਾ ਜਾਂ ਉਹਨੂੰ ਮਾਈਨਸ ਕੀਤਾ ਜਾ ਰਿਹਾ, ਤੇ ਜਾਂ ਫਿਰ ਉਹਨੂੰ ਇੱਕ ਜਿਹੜਾ ਹੈਗਾ ਇੱਥੇ ਵੱਡਾ ਰਿਲੀਜਨ ਹੈ ਜਿਹੜਾ ਬਹੁਮਤ ਦਾ ਰਿਲੀਜਨ ਹੈ ਉਹਦਾ ਇੱਕ ਹਿੱਸੇ ਵਜੋਂ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਜਿਹੜੀ ਵੱਖਰੀ ਪਛਾਣ ਹੈ, ਵੱਖਰੀ ਹਸਤੀ ਹੈ, ਜਿਹੜੀ ਨਹਿਰੀ ਹਸਤੀ ਹੈ, ਉਹਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬਿਲਕੁਲ ਜਦੋਂ ਇਹ ਪਹਿਲਾਂ ਚਲੋ ਇਹ ਇੱਕ ਗੱਲ ਚੱਲੀ ਸੀ ਜਿਹਦੇ ਚ ਕਾਫੀ ਸਿੱਖ ਵਿਦਵਾਨ ਵੀ ਇਤਫਾਕ ਰੱਖਦੇ ਸੀ RSS ਨਾਲ ਕਿ ਇੱਥੇ ਜਿਹੜਾ ਹੈਗਾ ਹੁਣ ਸ਼ੁੱਧ ਗਿਆਨ ਦੀ ਪ੍ਰਣਾਲੀ ਜਿਹੜੀ ਹੈ ਉਹ ਆਏਗੀ, ਸ਼ੁੱਧ ਗਿਆਨ ਹੋਏਗਾ। ਤੇ ਜਿਹੜੀ ਨਵੀਂ ਇਹਨਾਂ ਨੇ ਐਜੂਕੇਸ਼ਨ ਪਾਲਿਸੀ ਬਣਾਈ 2020 ਦੇ ਵਿੱਚ, ਤੇ ਉਹ ਸੈਮੀਨਾਰਾਂ ਦੇ ਵਿੱਚ ਵੀ ਇਹ ਗੱਲ ਕਹਿੰਦੇ ਰਹੇ, ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਅਸ਼ੁੱਧ ਗਿਆਨ ਕਿਹੜਾ ਹੁੰਦਾ ਤੇ ਸ਼ੁੱਧ ਗਿਆਨ ਕਿਹੜਾ ਹੁੰਦਾ। ਗਿਆਨ ਤਾਂ ਗਿਆਨ ਹੁੰਦਾ ਜਾਂ ਗਿਆਨ ਨਹੀਂ ਹੁੰਦਾ, ਬਸ ਗੱਲ ਦੋ ਹੀ ਹੈ। ਤੇ ਅੱਛਾ ਹੁਣ ਜਦੋਂ ਫਿਰ ਇਹ ਸਾਰਾ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਕਬਜ਼ਾ ਜ਼ਿਆਦਾ ਹੈ, ਤੇ ਹਾਲਾਂਕਿ ਜਿਹੜੀਆਂ ਦੋ ਹੋਰ ਸਰਕਾਰੀ ਯੂਨੀਵਰਸਿਟੀ ਨੇ ਖਾਸ ਕਰਕੇ ਇਸ ਪਾਸੇ ਹਿਸਟਰੀ ਵਾਲੇ ਪਾਸੇ ਜਾਂ ਲਿਟਰੇਚਰ ਵਾਲੇ ਪਾਸੇ, ਉਹਦੇ ਚ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤੇ ਚਲੋ ਜਿਹੜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉਹ ਤਾਂ ਜ਼ਿਆਦਾ ਖੇਤੀਬਾੜੀ ਨਾਲ ਸੰਬੰਧਿਤ ਹੈਗੀ ਹੈ, ਤੇ ਉੱਥੇ ਜ਼ਿਆਦਾ ਇਹ ਉਸ ਤਰੀਕੇ ਦਾ ਅਜੇ ਨਹੀਂ ਕਰ ਸਕਦੇ, ਇਹਨਾਂ ਨੂੰ ਔਖਾ ਹੈ ਕਿਉਂਕਿ ਉੱਥੇ ਅਕੈਡਮੀਸ਼ੀਆ ਜਿਹੜਾ ਹੈਗਾ ਅਜੇ ਉਸ ਤਰ੍ਹਾਂ ਦਾ ਉਹ ਬੈਠਾ ਹੈ। ਤੇ ਇੱਥੇ ਦਾ ਜਿਹੜਾ ਜਿੰਨਾ ਵੀ ਅਕੈਡਮੀਸ਼ੀਆ ਆ ਉਹ ਸਾਰਾ ਹੀ ਸਾਰਾ ਜਿਹੜਾ ਹੈਗਾ ਉਹਨਾਂ ਦੇ ਪ੍ਰਭਾਵ ਹੇਠ ਹੈ। ਹੁਣ ਇੱਥੇ ਇਤਿਹਾਸ ਦੇ ਵਿੱਚੋਂ ਉਹਨਾਂ ਨੇ ਜਿਹੜਾ ਹੈਗਾ ਇਹ ਜਿਹੜਾ ਸਿੱਖ ਇਤਿਹਾਸ ਨੂੰ ਉਹ ਮਨਫੀ ਜਿਹੜਾ ਉਹ ਕੀਤਾ ਜਾ ਰਿਹਾ, ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਵੀ ਉਹ ਚੈਪਟਰ ਕੱਢੇ ਜਾ ਰਹੇ ਹੈ। ਤੇ ਸੋ ਇਸ ਦੇ ਉੱਤੇ ਹੁਣ SGPC ਨੇ ਬੜਾ ਲੇਟ ਜਿਹੜਾ ਹੈਗਾ ਇਹ ਇਸ ਤੇ ਉਜ਼ਰ ਕੀਤਾ ਹੈ ਕਿ ਆਹ ਜਿਹੜਾ ਇਹਦੇ ਉੱਤੇ ਅਸੀਂ ਮਿਲਾਂਗੇ, ਅਸੀਂ ਕਰਾਂਗੇ। ਤੇ ਹਾਲਾਂਕਿ ਇਹ ਗੱਲ ਜਿਹੜੀ ਹੈ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ, ਇਹ ਉਦੋਂ ਹੋਣੀ ਚਾਹੀਦੀ ਸੀ ਜਦੋਂ ਇਹ ਸਾਰੇ ਕਾਸੇ ਤੇ ਜਿਹੜਾ ਸੀ ਇਹ ਕੰਮ ਹੋ ਰਿਹਾ ਸੀ, ਕਿਉਂਕਿ ਅੰਦਰੋਂ ਦੀ ਖਬਰਾਂ ਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ। ਤੇ ਇਹ ਵੀ ਨਹੀਂ ਹੁੰਦਾ ਕਿ ਸਿਲੇਬਸ ਰਾਤੋਂ ਰਾਤ ਬਦਲ ਗਿਆ, ਕਿਉਂਕਿ ਉਹਦੇ ਉੱਤੇ ਪਹਿਲਾਂ ਕਮੇਟੀਆਂ ਬਣਦੀਆਂ ਨੇ, ਉੱਥੇ ਰਿਵਿਊ ਹੁੰਦਾ ਹੈ, ਬਕਾਇਦਾ ਬੋਰਡ ਆਫ ਸਟੱਡੀ ਹੁੰਦੇ ਆ ਸਾਰੇ ਡਿਪਾਰਟਮੈਂਟਾਂ ਦੇ, ਬੋਰਡ ਆਫ ਸਟੱਡੀ ਚ ਇਹ ਗੱਲਾਂ ਡਿਸਕਸ ਹੁੰਦੀਆਂ ਨੇ, ਤੇ ਉਦੋਂ ਬਾਅਦ ਕਿਤੇ ਜਾ ਕੇ ਫਿਰ ਇਹ ਜਿਹੜਾ ਹੈਗਾ ਸਿਲੇਬਸ ਕਮੇਟੀਆਂ, ਫਿਰ ਵਾਈਸ ਚਾਂਸਲਰ ਤੱਕ ਜਾ ਕੇ ਉਹ ਸਾਰਾ ਕੁਛ ਪਾਸ ਹੁੰਦਾ, ਫਿਰ ਸੈਨੇਟ ਚ ਪਾਸ ਹੁੰਦਾ। ਤੇ ਸੋ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਪਰ ਹੁਣ ਇਹ ਸਾਰਾ ਕੁਛ ਜਦੋਂ ਇਹ ਹੋ ਗਿਆ ਤੇ ਹੁਣ SGPs ਦੀਆਂ ਵੀ ਅੱਖਾਂ ਖੋਲੀਆਂ ਨੇ, ਤੇ ਹੁਣ ਉਹ ਕਹਿ ਰਹੇ ਨੇ ਕਿ ਬੜਾ ਚਿੰਤਾਜਨਕ ਹੈ, ਉਹ ਮਿਲਣਗੇ। ਫਿਲਹਾਲ ਤਾਂ ਚਲੋ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਇੱਕ ਉਜਰ ਕੀਤਾ ਕਿ ਇਹਦੇ ਤੇ ਪ੍ਰੈਸ ਦੇ ਸਾਹਮਣੇ ਆ ਕੇ ਇਹ ਗੱਲਾਂ ਕੀਤੀਆਂ ਨੇ ਕਿ ਉਹਨਾਂ ਨੂੰ ਇੱਕ ਰਿਟਰਨ ਉਹ ਦੇਣਗੇ, ਤੇ ਇਸ ਤਰੀਕੇ ਦੇ ਨਾਲ ਕੀਤਾ। ਤੇ ਪਰ ਹੁਣ ਕੱਲ ਨੂੰ ਜੇ ਉਹ ਨਹੀਂ ਚੇਂਜ ਹੁੰਦਾ, ਤੇ ਕਿਉਂਕਿ ਇੰਨਾ ਸੌਖਾ ਤਾਂ ਜਿਹੜਾ ਹੈਗਾ ਇਹ ਸਿਸਟਮ ਚ ਮੰਨਣ ਵਾਲੇ ਹੈ ਨੀ, ਤੇ ਫਿਰ ਉਸ ਤੋਂ ਬਾਅਦ ਕੀ SGPC ਕਰੇਗੀ ਜਾਂ ਕੋਈ ਪੰਜਾਬ ਦੀਆਂ ਜਿਹੜੀਆਂ ਹੋਰ ਜਿਹੜੀਆਂ ਕੋਈ ਜਥੇਬੰਦੀਆਂ ਨੇ ਜਾਂ ਪੰਜਾਬ ਸਰਕਾਰ ਹੈ ਜਾਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇਗੀ, ਤੇ ਜਾਂ ਇਹਦੇ ਤੇ ਕੋਈ ਪੰਜਾਬ ਸਰਕਾਰ ਵੀ ਕੋਈ ਆਪਣਾ ਇਸ ਪੱਖ ਇਹਦਾ ਰੱਖੇਗੀ, ਕਿਉਂਕਿ ਪੰਜਾਬ ਸਰਕਾਰ ਨਾਲ ਵੀ ਕੋਈ ਬਹੁਤਾ ਇਤਫਾਕ ਨਾਲ ਨਹੀਂ ਚੱਲ ਰਹੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ, ਜਿਹੜੀ ਯੂਨੀਅਨ ਗਵਰਨਮੈਂਟ ਹੈ। ਇਸ ਯੂਨੀਵਰਸਿਟੀ ਦਾ ਦੁਖਾਂਤ ਇਹ ਹੈ ਕਿ ਇਹ ਯੂਨੀਵਰਸਿਟੀ ਸਿੱਧੀ ਸਿੱਧੀ ਜਿਹੜੀ ਹੈ ਉਹ ਪੰਜਾਬ ਸਰਕਾਰ ਤੋਂ ਫੰਡਸ ਤਾਂ ਲੈਂਦੀ ਹੈ, ਪਰ ਪੰਜਾਬ ਸਰਕਾਰ ਦੀ ਉਹ ਸਿੱਧੀ ਇਹਦੇ ਤੇ ਕੋਈ ਇਹ ਕੁੰਡਾ ਨਹੀਂ ਹੈ, ਕਿਉਂਕਿ ਇਹਦੇ ਜਿਹੜੇ ਵਾਈਸ ਚਾਂਸਲਰ ਹੈ ਤੇ ਜਿਹੜੇ ਦੇ ਚਾਂਸਲਰ ਨੇ ਉਹੀ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਨੇਗੇ, ਤੇ ਉਹੀ ਦਿੱਲੀ ਬੈਠੇ ਹੋਏ ਨੇ, ਤੇ ਫਿਰ ਉੱਥੋਂ ਹੀ ਜਿਹੜੀ ਹੈ ਨਿਯੁਕਤੀ ਜਿਹੜੀ ਵਾਈਸ ਚਾਂਸਲਰ ਦੀ ਜਿਹੜੀ ਹੈ ਉਹ ਨਿਯੁਕਤੀ ਹੁੰਦੀ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਦਾ ਮਾਹੌਲ ਹੈ ਪੰਜਾਬ ਯੂਨੀਵਰਸਿਟੀ ਦਾ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਗੋਂ ਗੱਲ ਕਿੱਧਰ ਨੂੰ ਤੁਰਦੀ ਹੈ, ਉਧਰੋਂ ਕਿਉਂਕਿ ਸੈਨੇਟ ਦੀਆਂ ਇਲੈਕਸ਼ਨਾਂ ਵੀ ਹੁਣ ਚੱਲ ਰਹੀਆਂ ਨੇ, ਤੇ ਕੁਦਰਤੀ ਤੌਰ ਤੇ ਕਿ ਇਹਦੇ ਤੇ ਵੀ ਇਹਦਾ ਅਸਰ ਕਿਵੇਂ ਨਾ ਕਿਵੇਂ ਪੈਣਾ, ਇਸ ਗੱਲ ਦਾ ਰੌਲਾ ਪਿਆ। ਤੇ ਫਿਰ ਹੁਣ ਇਹ ਪਤਾ ਲੱਗੇਗਾ ਕਿ ਯੂਨੀਵਰਸਿਟੀ ਦਾ ਜਿਹੜਾ ਜਵਾਬ ਕੀ ਦਿੰਦੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 दिनों विच पूरी कर दी। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालों तो साइनेज लीडर्स, अपने बिजनेस नु चमकाओ। कॉल 1300-151616 quicksignage.com.au।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: हर सफाई कर्मचारी ले है जो सवेर होने तो पहला ही काम शुरू कर देंदे हन। हर सुरक्षा कर्मचारी ले जो हर किसी दे घर जानते अहुदा संभालदा है। हर कम्युनिटी सर्विस वर्कर ले जो दूजियां ले दिखाई देंदा रहंदा है। पोर्टेबल लॉन्ग सर्विस लाभ हुण योग कर्मचारियां ले उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो तां तुसी पोर्टेबल लॉन्ग सर्विस लाभां ले योग हो सकते हो। भावें तुसी नौकरियां बदलियां हन, इसका मतलब है कि तुहाडे द्वारा काम कीते साल अजे भी तुहाडे द्वारा कमाए गए लाभां विच गिने जा सकते हन। यह पता लगाउण लई पोर्टेबल लॉन्ग सर्विस अथॉरिटी की खोज करो। विक्टोरियन सरकार मेलबर्न द्वारा अधिकारित।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ

ਦੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਸਤੰਬਰ 2026 ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਪਹਿਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਾਵਾ ਸਾਗਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਲਗਭਗ 240 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ 130 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਲਾਪਤਾ ਹੋ ਗਏ ਨੇ। ਇੰਡੋਨੇਸ਼ੀਆਈ ਬਚਾਅ ਕਰਮੀਆਂ ਨੇ ਐਤਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ 107 ਲੋਕਾਂ ਨੂੰ ਬਚਾਅ ਵੀ ਲਿਆ ਗਿਆ ਹੈ। 6 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਸ ਦਰਮਿਆਨ ਕਿਸ਼ਤੀ ਦੇ ਆਖਰੀ ਸੰਪਰਕ ਬਿੰਦੂ ਦੇ ਆਲੇ ਦੁਆਲੇ ਦੇ ਸਮੁੰਦਰੀ ਖੇਤਰ ਦੇ ਵਿੱਚ ਖੋਜ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਤੇ ਚਾਲਕ ਦਲ ਦੇ ਹੋਣ ਦੇ ਕਾਰਨ ਸਾਰੇ ਉਪਲਬਧ ਕਰਮਚਾਰੀਆਂ ਤੇ ਸਰੋਤਾਂ ਨੂੰ ਖੋਜ ਕਾਰਜ ਦੇ ਲਈ ਤੈਨਾਤ ਕੀਤਾ ਜਾ ਰਿਹਾ। ਮੁੱਢਲੀ ਜਾਣਕਾਰੀ ਦੇ ਮੁਤਾਬਕ ਜਹਾਜ਼ ਦੇ ਨਾਲ ਆਖਰੀ ਵਾਰ ਜਾਵਾ ਸਾਗਰ ਦੇ ਵਿੱਚ ਬੰਜਰ ਮਸੀਨ ਦੇ ਵਿੱਚ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਸੰਪਰਕ ਕੀਤਾ ਗਿਆ ਸੀ। ਉਂਝ ਜਹਾਜ਼ ਦੀ ਯਾਤਰੀ ਸੂਚੀ ਦੇ ਮੁਤਾਬਕ 243 ਲੋਕ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 213 ਯਾਤਰੀ ਤੇ ਚਾਲਕ ਦਲ ਦੇ 30 ਮੈਂਬਰ ਮੌਜੂਦ ਸੀ। ਉੱਥੇ ਅਗਲੀ ਖਬਰ ਸਵੀਡਨ ਤੋਂ। ਬੇਸ਼ੱਕ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਿਰੋਧੀ ਨੀਤੀ ਦੇ ਨਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਜਾਂ ਹੋਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੋਵੇ, ਪਰ ਯੂਰਪ ਦੇ ਕੁਝ ਐਸੇ ਮੁਲਕ ਵੀ ਨੇ ਜਿੱਥੋਂ ਦੇ ਲੋਕਾਂ ਨੂੰ ਮਾਈਗ੍ਰੇਸ਼ਨ ਦੇ ਖਿਲਾਫ ਬੋਲਣ ਵਾਲੀ ਪੋਲੀਟੀਕਲ ਪਾਰਟੀ ਬਿਲਕੁਲ ਵੀ ਪਸੰਦ ਨਹੀਂ ਆਈ। ਐਤਵਾਰ ਦੇ ਦਿਨ ਹੋਈਆਂ ਜਨਰਲ ਇਲੈਕਸ਼ਨ ਦੇ ਵਿੱਚ ਗਿਣਤੀ ਤੋਂ ਬਾਅਦ ਹੁਣ ਧੁਰ ਦੱਖਣ ਪੰਥੀ ਇੱਕ ਪਾਰਟੀ ਉੱਥੇ ਬਾਹਰ ਹੋ ਗਈ ਹੈ। ਦੱਸ ਦਈਏ ਕਿ ਮੌਜੂਦਾ ਪ੍ਰਧਾਨ ਮੰਤਰੀ ਉਲਫ ਕ੍ਰਿਸਟਿਨ ਦੀ ਅਗਵਾਈ ਵਾਲੀ ਪਾਰਟੀ ਨੂੰ ਕੁਝ ਇੱਕ ਹੋਰ ਪਾਰਟੀਆਂ ਦੇ ਗਠਜੋੜ ਦੇ ਨਾਲ ਫਾਰ ਰਾਈਟ ਸਵੀਡਨ ਡੈਮੋਕਰੇਟਸ ਨੂੰ ਇੱਕ ਵਾਰ ਫਿਰ ਤੋਂ ਹਾਰ ਦੇਣ ਦੇ ਵਿੱਚ ਕਾਮਯਾਬੀ ਮਿਲੀ ਹੈ। ਇਸ ਦਰਮਿਆਨ ਸਵੀਡਨ ਦੀ ਇਹ ਖੱਬੇ ਪੱਖੀ ਪਾਰਟੀ, ਜਿਹਨੂੰ ਇੱਕ ਤਰੀਕੇ ਦੇ ਨਾਲ 50% ਤੋਂ ਵੀ ਜ਼ਿਆਦਾ ਵੋਟਾਂ ਕਾਊਂਟ ਕਰਨ ਤੋਂ ਬਾਅਦ ਵਧੇਰੇ ਵੋਟਾਂ ਹਾਸਲ ਹੋਈਆਂ ਨੇ। ਦੱਸ ਦਈਏ ਕਿ 2017 ਦੇ ਵਿੱਚ ਸਵੀਡਨ ਡੈਮੋਕਰੇਟਸ ਨੇ ਐਂਟੀ ਇਮੀਗ੍ਰੇਸ਼ਨ ਦਾ ਇੱਕ ਨਾਰਾ ਦੇ ਕੇ ਆਪਣੀ ਹਮਾਇਤ ਗੁਆ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਹੀ ਉਹ ਇਸ ਕਿਸਮ ਦੀ ਰਣਨੀਤੀ ਅਪਣਾ ਰਹੇ ਨੇ, ਪਰ ਸਵੀਡਨ ਦੀਆਂ ਇਹ ਚੋਣਾਂ ਯੂਰਪ ਦੇ ਦੂਸਰੇ ਮੁਲਕਾਂ ਦੇ ਲਈ ਵੀ ਇੱਕ ਸੁਨੇਹਾ ਬਣ ਕੇ ਗਈਆਂ ਨੇ। ਉਧਰ ਯੂਕਰੇਨ ਦੇ ਵਿੱਚ ਪੋਲੈਂਡ ਦੀ ਸਰਹੱਦ ਦੇ ਨਾਲ ਯਾਹੋਦੀਨ ਇਲਾਕੇ ਦੇ ਵਿੱਚ ਇੱਕ ਯਾਤਰੀ ਟ੍ਰੇਨ ਨੂੰ ਰੂਸ ਦੇ ਡਰੋਨ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਟ੍ਰੇਨ ਦੇ ਇੰਜਨ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਘਟਨਾ ਦੇ ਬਾਅਦ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਖਾਸ ਗੱਲ ਇਹ ਹੈ ਕਿ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਯੂਰਪ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦਾ ਕਾਫਲਾ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਇੱਕ ਦੂਸਰੀ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਕੁਝ ਸਮੇਂ ਪਹਿਲਾਂ ਹੀ ਇੱਥੋਂ ਗੁਜ਼ਰਿਆ ਸੀ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਯੋਹੋਦੀਨ ਦੇ ਵਿੱਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਬੋਰਿਸ ਜਾਨਸਨ ਦੇ ਨਾਲ ਯੂਰਪੀ ਦੇਸ਼ਾਂ ਦੇ ਕਈ ਮੈਂਬਰ ਕੌਮੀ ਸੁਰੱਖਿਆ ਸਲਾਹਕਾਰ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਗੁਜ਼ਰ ਰਹੇ ਸੀ। ਇਸ ਦੇ ਵਿੱਚ ਹੀ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਵੀ ਮੌਜੂਦ ਸੀ। ਸਾਰੇ ਅਧਿਕਾਰੀ ਕੀਵ ਦੇ ਵਿੱਚ ਆਯੋਜਿਤ ਇੱਕ ਸੰਮੇਲਨ ਦੇ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸੀ। ਰੂਸ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰੂਸੀ ਧਿਰ ਦੇ ਮੁਤਾਬਕ ਪੱਛਮੀ ਯੂਕਰੇਨ ਦੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਯੂਕਰੇਨ ਦੀ ਸਰਕਾਰੀ ਰੇਲਵੇ ਕੰਪਨੀ ਨੇ ਸ਼ੱਕ ਜਤਾਇਆ ਕਿ ਡਰੋਨ ਦਾ ਅਸਲ ਨਿਸ਼ਾਨਾ ਜਿਹੜਾ ਇਹਨਾਂ ਕੂਟਨੀਤਿਕਾਂ ਨੂੰ ਲੈ ਕੇ ਜਾ ਰਹੀ ਟ੍ਰੇਨ ਹੋ ਸਕਦੀ ਹੈ। ਰੇਲਵੇ ਕੰਪਨੀ ਦੇ ਮੁਤਾਬਕ ਟਾਈਮ ਟੇਬਲ ਦੇ ਵਿੱਚ ਬਦਲਾਅ ਦੇ ਚੱਲਦਿਆਂ ਕੂਟਨੀਤਿਕਾਂ ਦੀ ਟ੍ਰੇਨ ਜਿਹੜੀ ਸੀ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਰੂਸ ਦੀ ਤਰਫ ਤੋਂ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਟ੍ਰੇਨ ਦੇ ਸਮੇਂ ਦੇ ਵਿੱਚ ਹੀ ਇਹ ਬਦਲਾਅ ਕੀਤਾ ਗਿਆ ਸੀ। ਵੈਸੇ ਹਮਲੇ ਇੱਕ ਦੂਜੇ ਪਾਸੇ ਵੀ ਹੋ ਰਹੇ ਨੇ। ਓਮਾਨ ਦੇ ਤੱਟ ਦੇ ਕੋਲ ਐਤਵਾਰ ਦੇ ਦਿਨ ਕਮਰਸ਼ੀਅਲ ਜਹਾਜ਼ MTL ਗਾਇਆ ਦੇ ਉੱਤੇ ਹਮਲਾ ਹੋਇਆ। ਜਹਾਜ਼ ਦੇ ਉੱਤੇ 14 ਭਾਰਤੀ ਕਰੂ ਮੈਂਬਰ ਸਵਾਰ ਸੀ, ਜਿਨ੍ਹਾਂ 'ਚੋਂ 13 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਭਾਰਤੀ ਹਾਲੇ ਵੀ ਲਾਪਤਾ ਹੈ। ਵਿਦੇਸ਼ ਮੰਤਰਾਲੇ ਨੇ ਜਹਾਜ਼ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਓਮਾਨ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਪੂਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਰੱਖੀ ਹੋਈ ਆ, ਔਰ ਇਸ ਦੇ ਨਾਲ ਹੀ ਲਾਪਤਾ ਭਾਰਤੀਆਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਉੱਥੇ ਦੂਸਰੇ ਪਾਸੇ ਕੌਮਾਂਤਰੀ ਖਬਰਾਂ ਦੀ ਸਾਂਝ ਅੱਗੇ ਪਾਕਿਸਤਾਨ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ 23 ਸਤੰਬਰ ਨੂੰ ਸੰਯੁਕਤ ਰਾਸ਼ਟਰ
महासभा दे सैशन दे दरम्यान अमरीकी राष्ट्रपति डोनाल्ड ट्रंप दे नाल मुलाकात करनगे। अमरीकी राष्ट्रपति ते फर्स्ट लेडी मेलानिया ट्रंप 23 सितंबर दी शाम नू मैडिसन एवेन्यू स्थित लोटे न्यूयॉर्क पैलेस होटल दे विच यूएनजीए दे विच शामिल होने वाले सारे देशां दे सरकारां दे मुखियां दे लई रिसेप्शन डे डिनर दी मेजबानी करनगे। द न्यूज़ अखबार दे मुताबक एतवार दे दिन यह भी पता चलिया कि शरीफ नू इस डिनर का भी सद्दा मिले जिथे दुनिया भर के आगू शामिल होणगे। वैसे भारत की शमूलियत नहीं है। खबरें यह भी ने कि इस इकट्ठ दे विच अलग अलग सूबे दे अमरीका दे जिहड़े गवर्नर ने उन्हां नू भी गलबात करन दा मौका मिलेगा क्योंकि अमरीका च मिड टर्म इलैक्शन ने। सो इस नू भी खास तौर दे उत्ते ध्यान दे विच रख्या जा रहा है। ट्रंप दे नाल शरीफ दी इह मुलाकात फरवरी महीने दे विच वाशिंगटन दे विच हुई बोर्ड ऑफ पीस दी शुरुआती मीटिंग तो बाद उन्हां दी ताज़ा आमो सामने दी होण वाली मुलाकात होएगी। शरीफ दे रिसेप्शन डिनर तो एक दिन पहला न्यूयॉर्क पहुंचन ते 25 सितंबर नू यूनाइटेड नेशन दी जनरल असेंबली नू संबोधन करन दा प्लान भी है। पाकिस्तान की गल तुरी हो है तो अगली खबर भी पाकिस्तान के नाल जुड़ी जिथे पाकिस्तान के अशांत सूबे बलूचिस्तान के लास बेला जिले के विच सुरक्षा बलों ते एक बड़ा अतवादी हमला होने की खबर सामने आई है। कराची ते क्वेटा नू जोड़न वाले एन नैशनल हाईवे 25 दे उत्ते पाकिस्तान की फौज की फरंटियर फोर्स के लगभग 15 वाहनों के काफिले नू निशाना बना के धमाका किया गया। शुरुआती रिपोर्टा के मुताबिक लास बेला के कशारी इलाके दे विच हुए इस हमले दे विच 23 तो वधेरे फौजी मारे जाने का खदशा सामने आया। कई होर गंभीर रूप दे विच जख्मी भी हुए ने। धमाके तो तुरंत बाद सुरक्षा बलों की एक गड्डी नू भयानक अग लग गई ते जख्मी जवानों नू इलाज दे लई नेड़ले बेला कैंप दे विच भर्ती भी करवाया गया। इस घातक हमले की जिम्मेदारी बलोच लिबरेशन आर्मी यानी BLA की तरफ तो ली गई है जो कि पिछले कुछ महीनों तो इस इलाके च सरकारी इमारतां हाईवे ते फौजी काफलियां नू खास तौर दे उत्ते निशाना बना रही है। उथे ही कुछ होरना खबरां दी सांझ पाईए ते भारत दे नाल जुड़ियां खबरां जिथे एक बार फिर तो भारत दे विच स्कूली विद्यार्थी जिहड़े ने ओह स्कूल दा खाना खा के बीमार होए ने। दस दईए कि स्कूल सूरत दे एक निजी बोर्डिंग स्कूल दे विच उस वेले हफड़ा दफड़ी मच गई जदों शक्की जहर वाला यानी पॉइजनस खाना खाने तो बाद घट्टो घट 75 विद्यार्थी बीमार होए ने जिन्हां चों 12 नूं जेरे इलाज हस्पताल भर्ती किया गया। इस घटना की सूचना अधिकारियों की तरफ तो जिले के अधिकारियों की तरफ तो दी गई है ते कहा गया कि उंज सारे विद्यार्थी खतरे तो बाहर ने पर शहर के अबरामा इलाके दे विच PP सावनी स्कूल के होस्टल दे विच रहन वाले इन्हां 75 विद्यार्थियों के शनिवार के दिन ही रात वेले तो असल दे विच दस्त ते उल्टियां लगन की शिकायत सामने आ गई सी जदों उन्होंने खाना खाधा सी। उस दे विच 15 तो 17 साल दीयां 9 कुड़ियां सने कुल 12 विद्यार्थियों नू हस्पताल दे विच भर्ती भी करवाया गया। खुराक विभाग सेहत विभाग ते सैनिटेशन विभाग दीयां टीमां ने पीपीजानी स्कूल दे होस्टल दा निरीक्षण भी किया। निरीक्षण दे दरम्यान भोजन दे 4 नमूने भी लए गए ने। मोबाइल मेडिकल टीम की भी एक मौके के उत्ते तैनात कर दी गई है। उधर उमरी ये भी गल दसी गई है कि बोर्डिंग स्कूल दे विच लगभग 2200 विद्यार्थी पढ़ते हैं 300 स्टाफ मैंबर ने। वैसे सारे ने एको जिहा ही खाना खाधा सी पर फिर भी इस मामले की पड़ताल की जा रही है। उधर भारत के प्रधानमंत्री नरेंद्र मोदी की तरफ तो अज सोमवार के दिन गणेश चतुर्थी मौके के उत्ते देश भर के लोगों नू बधाई दी गई ते प्रार्थना की गई कि परमात्मा आशीर्वाद दे नाल सारयां दे सफल होण ते देश दी तरक्की दे लई अपना आशीर्वाद बना के रखे। अपने संदेश दे विच प्रधानमंत्री ने कामना की है कि रुकावटां नू दूर करन वाले भगवान गणेश दी पूजा ते उहनां दे आशीर्वाद प्राप्त करके शुभ त्यौहार सारयां दी जीवन च नवी ऊर्जा प्रदान करे। अज गणेश चतुर्थी मौके देश भर दे विच जिहड़ा एक भगतीमय माहौल देखण नू मिल रहा है। उथे ही आस्ट्रेलिया दियां भी खबरां दी सांझ पांदे होए चलीए जिथे आस्ट्रेलिया च सब तो पहला खबर आस्ट्रेलिया दे पार्लीमेंट दी अज दे दिन दी कार्रवाई दे नाल जुड़ी हुई। वैसे प्रश्नकाल दे दरम्यान बहुत कुछ होया। सब तो पहला तां आस्ट्रेलिया दे विच इस वक्त घरां दे नाल जुड़ी हुई खबर है जिथे एंगस टेलर जिहड़े के विरोधी धिर नेता ने उन्होंने अपने समय का इस्तेमाल करदिआं कहा कि आस्ट्रेलिया दे होम लोनस दे उत्ते जेकर झात मारीए तां 20% आस्ट्रेलियाई लोग उह ने जिन्होंने पिछले 3 सालां दे विच घर खरीदे ने ते हुण उह फसिआ महसूस करदे ने। खास तौर दे उत्ते उन्होंने कहा कि प्रधानमंत्री इस गल नू स्पष्ट करन कि हाउसिंग मार्केट नू लेबर दीआं योजनावां ने पूरे तरीके दे नाल किवें खत्म कीता है।
ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹਨਾਂ ਕਿਹਾ ਕਿ ਐਂਥਨੀ ਐਲਬਨੀਜ਼ ਤੋਂ ਇਸ ਗੱਲ ਦਾ ਉਹ ਜਵਾਬ ਵੀ ਮੰਗਣਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਵੇਂ ਪਿਛਲੇ ਕੁਝ ਸਮੇਂ ਦੇ ਦਰਮਿਆਨ ਆਰ ਬੀ ਆਈ ਦੇ ਲਗਾਤਾਰ ਆ ਰਹੇ ਫੈਸਲਿਆਂ ਦੇ ਚੱਲਦਿਆਂ ਕੁਝ ਆਮ ਆਸਟ੍ਰੇਲੀਅਨ ਲੋਕ ਝੰਝੋੜੇ ਗਏ ਨੇ। ਦੱਸ ਦਈਏ ਕਿ ਏ ਬੀ ਐਸ ਸੀ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੇਟਿਸਟਿਕਸ ਦੇ ਡੇਟਾ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆਈ ਹੈ ਕਿ 8,468 ਇਨਵੈਸਟਰਸ ਨੇ ਜਿਹੜੀ ਜੂਨ ਮਹੀਨੇ ਦੀ ਤਮਾਹੀ ਹੈ ਉਸ ਤੋਂ ਬਾਅਦ ਨਵੇਂ ਘਰ ਦੀ ਜਿਹੜੀ ਬਣਾਉਣ ਦੀ ਜਿਹੜੀ ਇੱਕ ਸਰਕਾਰ ਦੀ ਯੋਜਨਾ ਉਸ ਦੇ ਵਿੱਚ ਹਸਤਾਖਰ ਕੀਤੇ ਨੇ। ਹਾਲਾਂਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਜਿਹੜੇ ਘਰ ਨੇ ਉਹਨਾਂ ਨੂੰ ਕਿਫਾਇਤੀ ਬਣਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ, ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਚੱਲਦਿਆਂ ਆਸਟ੍ਰੇਲੀਅਨ ਲੋਕ ਅਕਸਰ ਉਸ ਦੇ ਦਬਾਅ ਦੇ ਹੇਠ ਦਬ ਹੀ ਰਹੇ ਨੇ। ਉਧਰ ਇਸ ਦਰਮਿਆਨ ਜਦੋਂ ਇਹ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗ੍ਰਾਂਟ ਦੇ ਬਾਰੇ ਕੋਈ ਸਵਾਲ ਕੀਤੇ ਨੇ ਤਾਂ ਨਹੀਂ, ਤਾਂ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਫਰੰਟ ਬੈਂਚਰ ਨੇ ਐਂਜੀ ਬੈਲ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਮਸਲੇ ਦੇ ਉੱਤੇ ਇੱਕਜੁੱਟ ਹੋ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖ਼ਬਰ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਜਿਹੜੇ ਗੋਲਫ ਕੋਰਸ ਦੇ ਵਿੱਚ ਜਾਂਦੇ ਨੇ ਉਸ ਨੂੰ $6 million ਤੱਕ ਦੀ ਗ੍ਰਾਂਟ ਦਿੱਤੀ ਗਈ ਹੈ। ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਪਸ਼ਟ ਕੀਤਾ ਗਿਆ ਕਿ ਸੀਵੇਜ ਪ੍ਰੋਬਲਮ ਨੂੰ ਦਰੁਸਤ ਕਰਨ ਦੇ ਲਈ ਹੀ ਇਹ ਗ੍ਰਾਂਟ ਦਿੱਤੀ ਗਈ ਸੀ। ਉਧਰ ਹਾਊਸ ਦੇ ਲੀਡਰ ਟੋਨੀ ਬਰਕ ਦੀ ਤਰਫ ਤੋਂ ਆਪਣੀ ਸੀਟ ਤੋਂ ਖੜੇ ਹੋ ਕੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਬਚਾਅ ਕੀਤਾ ਗਿਆ। ਉਹਨਾਂ ਕਿਹਾ ਕਿ ਆਖਿਰਕਾਰ ਇਸ ਮਾਮਲੇ 'ਚ ਜਿਹੜਾ ਉਸ ਇਲਾਕੇ ਦੀ ਬਣਦੀ ਜਿਹੜੀ ਗ੍ਰਾਂਟ ਸੀ ਉਹ ਉਸ ਥਾਂ ਦੇ ਉੱਤੇ ਪਹੁੰਚੀ ਹੈ, ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਜਿਹੜੀ ਇਸ ਇਲਾਕੇ ਦੇ ਲਈ ਕਈ ਵਾਰ $1.6 billion ਦੀ ਜਿਹੜੀ ਇੱਕ ਮਦਦ ਦੀ ਵਾਅਦਾ ਹੈ ਉਹ ਕਰ ਚੁੱਕੀ ਹੈ, ਪਰ ਕਦੇ ਵੀ ਇੱਥੇ ਨਹੀਂ ਪਹੁੰਚ ਸਕਿਆ। ਉਸ ਨੂੰ ਲੈ ਕੇ ਇਸ ਮਸਲੇ ਦਾ ਹੁਣ ਜ਼ਿਆਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੀ ਇੰਡੀਪੈਂਡੈਂਟ ਐਮ ਪੀ ਰਵੇਕਾ ਸ਼ਾਰਕੀ ਨੇ ਸਰਕਾਰ ਦੇ ਉੱਤੇ ਵਰਜਦਿਆਂ ਹੋਇਆਂ ਕਿਹਾ ਕਿ ਏਜਡ ਕੇਅਰ ਸੈਕਟਰ ਨੂੰ ਦਰੁਸਤ ਕਰਨ ਦੇ ਵਿੱਚ ਸਰਕਾਰ ਅਸਫਲ ਹੋਈ ਹੈ। ਉਹਨਾਂ ਕਿਹਾ ਕਿ ਮੇਰੇ ਹੀ ਸੂਬੇ ਸਾਊਥ ਆਸਟ੍ਰੇਲੀਆ ਦੇ ਵਿੱਚ 2022 ਤੋਂ ਬਾਅਦ ਸਟੇਟ ਹੋਸਪਿਟਲਸ ਦੀ ਹਾਲਤ ਇਹ ਹੈ ਕਿ 60 ਦੇ ਕਰੀਬ ਜਿਹੜੇ ਬਜ਼ੁਰਗ ਮਰੀਜ਼ ਨੇ ਉਹ ਰੈਜੀਡੈਂਸ਼ੀਅਲ ਕੇਅਰ ਦੇ ਵਿੱਚ ਹਾਲੇ ਵੀ ਨਹੀਂ ਜਾ ਪਾ ਰਹੇ ਔਰ ਇਸ ਕਰਕੇ ਸਟੇਟ ਹੋਸਪਿਟਲਸ ਦੇ ਵਿੱਚ ਭਰਤੀ ਨੇ, ਔਰ ਇਹ 2022 ਤੋਂ ਅਜਿਹੇ ਹੀ ਹਾਲਾਤ ਨੇ। ਇਹ ਨੰਬਰ ਵੱਧਦੇ ਜਾ ਰਹੇ ਨੇ ਅਤੇ ਹੁਣ 487 ਬਜ਼ੁਰਗ ਜਿਹੜੇ ਨੇ ਉਹ ਏਜ ਕੇਅਰ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ ਕਿ 5,000 ਲੋਕ ਤਾਂ ਹੋਮ ਪੈਕੇਜਿਸ ਦਾ ਇਸਤੇਮਾਲ ਕਰਦਿਆਂ ਹੋਇਆਂ ਘਰਾਂ ਦੇ ਵਿੱਚ ਹੀ ਦਮ ਤੋੜ ਗਏ ਨੇ, ਉਹ ਬਜ਼ੁਰਗ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਏਜ ਕੇਅਰ ਸਰਵਿਸਿਜ਼ ਦੇ ਵਿੱਚ ਜਾ ਕੇ ਰਹਿਣ ਲੱਗਣਗੇ। ਉਹਨਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਏਜ ਕੇਅਰ ਸਰਵਿਸਿਜ਼ ਨੂੰ ਮਿਆਰੀ ਪੱਧਰ ਤੱਕ ਦੇਣ ਦੇ ਵਿੱਚ ਅਸਫਲ ਰਹੀ ਹੈ। ਉੱਥੇ ਪਾਰਲੀਮੈਂਟ ਦੇ ਬਾਹਰ ਲੋਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਵੀ ਲਗਾਇਆ ਗਿਆ ਜਿਹੜਾ ਪਾਰਲੀਮੈਂਟ ਪ੍ਰਸ਼ਨ ਕਾਲ ਤੋਂ ਇਲਾਵਾ ਚਰਚਾ ਦੇ ਵਿੱਚ ਬਣਿਆ ਰਿਹਾ। ਇਸ ਐਗਜ਼ੀਬਿਸ਼ਨ ਦੇ ਵਿੱਚ ਇੱਕ ਵੱਡੀ ਸਾਰੀ ਜਿਹੜੀ ਗੱਤੇ ਦੀ ਕੰਧ ਉਹ ਖੜੀ ਕੀਤੀ ਗਈ ਹੈ ਜਿਸ ਦੇ ਉੱਤੇ ਕੁਝ ਨਾਮ ਉਕੇਰੇ ਗਏ ਨੇ। ਇਹ ਨਾਮ ਨੇ 18,457 ਉਹਨਾਂ ਬੱਚਿਆਂ ਦੇ ਜਿਹੜੇ 7 October 2023 ਤੋਂ ਬਾਅਦ ਗਜ਼ਾ ਦੇ ਵਿੱਚ ਇਜ਼ਰਾਈਲ ਹਮਲਿਆਂ ਦੇ ਦਰਮਿਆਨ ਮਾਰੇ ਗਏ ਨੇ ਔਰ July 2025 ਤੱਕ ਦੇ ਇਹ ਅੰਕੜੇ ਨੇ। ਇਸ ਦੀਵਾਰ ਨੂੰ ਆਰਟਿਸਟ ਫਿਲ ਬੁਲਕਰ ਦੀ ਤਰਫ ਤੋਂ ਤਿਆਰ ਕੀਤਾ ਗਿਆ। ਹਾਲਾਂਕਿ ਇਸ ਦਰਮਿਆਨ ਗ੍ਰੀਨਸ ਪਾਰਟੀ ਦੇ ਡਿਪਟੀ ਲੀਡਰ ਮਹਿਰੀਨ ਫਰੇਕੀ ਉੱਥੇ ਪਹੁੰਚੇ। ਉਹਨਾਂ ਕਿਹਾ ਕਿ ਇਹ ਕੰਧ ਜਿਹੜੀ ਹੈ ਉਹਨਾਂ ਬੱਚਿਆਂ ਦੀ ਯਾਦ ਦਿਲਵਾਉਂਦੀ ਰਹੇਗੀ ਜਿਹੜੇ ਮਾਸੂਮ ਸੀ ਜਿਹੜੇ ਇਜ਼ਰਾਈਲ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਨੇ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਗਜ਼ਾ ਦੇ ਵਿੱਚ October 2023 ਤੋਂ ਬਾਅਦ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੋਏਗੀ। ਉੱਥੇ ਵਨ ਨੇਸ਼ਨ ਪਾਰਟੀ ਦੇ ਦੁਆਰਾ ਕੱਲ੍ਹ ਦੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹ ਦੇਸ਼ ਦੇ ਵਿੱਚ ਇੱਕ ਨਵੀਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਉਣਗੇ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਏ। ਹੁਣ ਇਸ ਪਾਲਿਸੀ ਨੂੰ ਦੇਖ ਕੇ ਲੱਗਦਾ ਹੈ ਕਿ ਆਸਟ੍ਰੇਲੀਆ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਨਾਰਾਜ਼ ਕਰ ਦੇਵੇਗਾ। ਅਸਲ ਦੇ ਵਿੱਚ ਇਸ ਦੇ ਅੰਦਰ 26 ਉਹ ਦੇਸ਼ ਜਿਨ੍ਹਾਂ ਨੂੰ ਸਰਕਾਰ ਨੇ ਡੂ ਨੋਟ ਟਰੈਵਲ ਦੀ ਕੈਟੇਗਰੀ ਦੇ ਵਿੱਚ ਪਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉੱਥੋਂ ਆਉਣ ਵਾਲੇ ਲੋਕਾਂ ਨੂੰ ਵੀ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿੱਚ ਯੂਕਰੇਨ ਅਤੇ ਵੈਨਜ਼ੂਏਲਾ ਵੀ ਸ਼ਾਮਲ ਨੇ। ਵੈਸੇ ਜ਼ਿਆਦਾਤਰ ਅਫਰੀਕੀ ਅਤੇ ਮੱਧ ਪੂਰਬ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਰਾਨ, ਇਰਾਕ, ਅਫਗਾਨਿਸਤਾਨ, ਪੈਲਸਤਾਈਨ, ਕੁਵੈਤ, ਬਹਿਰੇਨ,
ਲੈਬਨਾਨ, ਚੈਡ, ਸਾਊਥ ਸੁਡਾਨ, ਰਸ਼ੀਆ ਤੇ ਬੈਲਾਰੂਸ ਸ਼ਾਮਲ ਨੇ, ਜਿੱਥੋਂ ਦੇ ਵਸਨੀਕਾਂ ਨੂੰ, ਜਿੱਥੋਂ ਦੇ ਨਾਗਰਿਕਾਂ ਨੂੰ ਪੌਲਿਨ ਹੈਨਸਨ ਤੇ ਵਨ ਨੇਸ਼ਨ ਪਾਰਟੀ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੁੰਦੇ ਕਿ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹ ਚਾਹੁੰਦੇ ਨੇ ਕਿ ਇਹਨਾਂ ਲੋਕਾਂ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ, ਇਹਨਾਂ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਧਰ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵਾਰਸ਼ਿਪਸ ਦੇ ਉੱਤੇ $27 billion ਸਿਰਫ 3 ਵਾਰਸ਼ਿਪਸ ਦੇ ਉੱਤੇ ਖਰਚ ਕਰਦੇ ਨੇ, ਕਿੱਧਰ ਦੀ ਸਮਝਦਾਰੀ ਹੈ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਐਡੀਲੇਡ ਦੇ ਵਿੱਚ ਔਸਬੋਰਨ ਸ਼ਿਪਯਾਰਡ ਦੇ ਅੰਦਰ ਇਹ ਵੱਡੇ ਜਿਹੜੇ ਵਾਰਸ਼ਿਪਸ ਨੇ ਇਹਨਾਂ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਔਰ ਮੰਨਿਆ ਜਾ ਰਿਹਾ ਹੈ ਕਿ ਮੇਜਰ ਕੰਸਟਰਕਸ਼ਨ ਕੰਮ ਜਿਹੜਾ ਹੈ ਉਹ 2032 ਤੱਕ ਮੁਕੰਮਲ ਹੋ ਜਾਏਗਾ ਜਦੋਂ ਇਹਨਾਂ ਦੀ ਡਿਲੀਵਰੀ ਹੋਣ ਲੱਗੇਗੀ। ਪਰ ਇਸ ਦਰਮਿਆਨ ਸਵਾਲ ਇਹ ਉੱਠ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਖਰਕਾਰ ਇੰਨੀ ਵੱਡੀ ਰਕਮ ਜਿਹੜੀ ਹੈ ਰੱਖਿਆ ਖੇਤਰ ਦੇ ਵਿੱਚ ਲਗਾਉਣ ਦੀ ਕੀ ਵਾਕਈ ਜ਼ਰੂਰਤ ਮਹਿਸੂਸ ਹੋ ਰਹੀ ਸੀ ਜਾਂ ਨਹੀਂ। ਉੱਥੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਕ੍ਰੋਸ ਬੈਂਚ MP ਡੇਵਿਡ ਪੈਕੌਕ ਦੀ ਤਰਫ ਤੋਂ ਇਹ ਸਵਾਲ ਖੜੇ ਕੀਤੇ ਗਏ ਨੇ ਕਿ ਮੌਜੂਦਾ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਲਈ ਜਿਹੜੇ ਇਜ਼ਰਾਈਲ ਤੋਂ ਹਥਿਆਰ ਮੰਗਵਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ। ਅਸਲ 'ਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਬਰਤਾਨੀਆ, ਕੈਨੇਡਾ, ਫਰਾਂਸ ਵਰਗੇ ਮੁਲਕਾਂ ਦੀ ਤਰਫ ਤੋਂ ਹੁਣ ਵੈਸਟ ਬੈਂਕ ਦੇ ਵਿੱਚੋਂ ਤਿਆਰ ਹੋ ਰਿਹਾ ਸਮਾਨ ਆਸਟ੍ਰੇਲੀਆ ਦੇ ਵਿੱਚ ਨਹੀਂ ਆਏਗਾ। ਪਰ ਆਸਟ੍ਰੇਲੀਆ ਮਾਫ਼ ਕਰਨਾ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਜਾਏਗਾ, ਪਰ ਆਸਟ੍ਰੇਲੀਆ ਨੇ ਇਸ ਕਿਸਮ ਦਾ ਕੋਈ ਵੀ ਬੈਨ ਨਹੀਂ ਸੀ ਲਗਾਇਆ। ਦੱਸ ਦਈਏ ਕਿ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਸੀ ਕਿ ਉਹਨਾਂ ਨੇ ਆਪਣੇ F-35 ਫਾਈਟਰ ਜੈਟਸ ਨੂੰ ਇਜ਼ਰਾਈਲੀ ਮਿਲਟਰੀ ਨੂੰ ਨਹੀਂ ਦਿੱਤਾ ਤਾਂ ਕਿ ਉਹ ਜੰਗ ਦੇ ਵਿੱਚ ਇਸਦਾ ਇਸਤੇਮਾਲ ਕਰ ਸਕਣ। ਪਰ ਹੁਣ ਇਹਨਾਂ ਕ੍ਰੋਸ ਬੈਂਚਰਸ ਦੀ ਤਰਫ ਤੋਂ ਸਰਕਾਰ ਦੇ ਉੱਤੇ ਸੋਮਵਾਰ ਦੇ ਦਿਨ ਹੀ ਅੱਜ ਦੇ ਦਿਨ ਸਵਾਲ ਖੜੇ ਕੀਤੇ ਗਏ, ਕਿਹਾ ਗਿਆ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਖਰਕਾਰ ਕਿੱਥੇ ਖੜੇ ਹੁੰਦਾ ਹੈ। ਪਤਾ ਇਹ ਚੱਲਿਆ ਸੀ ਕਿ ਆਸਟ੍ਰੇਲੀਆ ਇਜ਼ਰਾਈਲੀ ਏਅਰਫੋਰਸ ਦੀ ਤਰਫ ਤੋਂ F-35 ਜਿਹੜੇ ਏਅਰਕ੍ਰਾਫਟ ਵਰਤੇ ਗਏ ਨੇ ਉਹ ਆਸਟ੍ਰੇਲੀਆ ਦੀ ਮਦਦ ਦੇ ਨਾਲ ਹੀ ਇਜ਼ਰਾਈਲ ਤੱਕ ਪਹੁੰਚਾਏ ਗਏ ਸੀ। ਉੱਥੇ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਖਰੀਦ ਆਖਰਕਾਰ ਕਿਤੇ ਕੀਤੀ, ਕਿਸਨੇ ਕੀਤੀ, ਇਸ ਦਾ ਹੁਣ ਪਤਾ ਚੱਲਿਆ ਹੈ। ਦੱਸ ਦਈਏ ਕਿ ਆਇਲ ਅਤੇ ਗੈਸ ਦਾ ਜਿਹੜਾ ਟੈਕਸਾਸ ਦੇ ਵਿੱਚ ਬਿਜ਼ਨਸ ਚਲਾਉਂਦੇ ਨੇ ਜੈਮੀ ਵੈਲਚ ਅਤੇ ਉਹਨਾਂ ਦੀ ਪਾਰਟਨਰ ਫਿਲੋਥਰਪਿਸਟ ਫਿਓਨਾ ਐਂਜਲੀਨੀ ਦੀ ਤਰਫ ਤੋਂ ਨੂਸਾ ਦੇ ਵਿੱਚ ਵਾਟਰ ਫਰੰਟ ਜਿਹੜੀ ਪ੍ਰੋਪਰਟੀ ਹੈ ਲਗਭਗ $40 million ਖਰਚ ਕੇ ਖਰੀਦੀ ਗਈ ਹੈ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਇਸ ਖਬਰ ਦੇ ਮੁਤਾਬਕ ਪਿਛਲੀ ਵਾਰ 2021 'ਚ ਹੀ ਪ੍ਰੋਪਰਟੀ $34 million ਦੀ ਸੀ। ਵੈਸੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਅਤੇ ਲੋਹੇ ਦੇ ਕਾਰੋਬਾਰ ਦੇ ਖਦਾਨਾਂ ਦੇ ਵਿੱਚ ਜੁੜੀ ਹੋਈ ਜੀਨਾ ਰਾਈਨਹਾਰਟ ਦਾ ਇਹ ਇੱਕ ਮੈਂਸ਼ਨ ਸੀ ਸ਼ਨਸ਼ਾਈਨ ਬੀਚ ਦੇ ਵਿੱਚ, ਜਿਸ ਨੂੰ ਬਾਅਦ ਦੇ ਵਿੱਚ ਵੇਚ ਦਿੱਤਾ ਗਿਆ ਅਤੇ ਹੁਣ ਵੈਲਸ ਦੇ ਐਂਜਲੀਨੀ ਦੀ ਤਰਫ ਤੋਂ 1222 square meters ਦੀ ਇਹ ਪ੍ਰੋਪਰਟੀ ਜਿਹੜੀ ਆਪਣੇ ਨਾਮ ਕੀਤੀ ਗਈ ਹੈ। ਅਸਲ ਦੇ ਵਿੱਚ 2 ਮੰਜ਼ਿਲਾ ਇਹ ਇਮਾਰਤ ਹੈ ਔਰ ਇਸ ਦੇ ਵਿੱਚ 80ਵਿਆਂ ਦੇ ਦਹਾਕੇ ਦੇ ਦਰਮਿਆਨ ਬਣਿਆ ਇਹ ਬਲੋਕ ਹੈ, ਜਿਸ ਨੂੰ ਕਾਫ਼ੀ ਜ਼ਿਆਦਾ ਲਗਜ਼ਰੀ ਜਿਹੜਾ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਲਗਜ਼ਰੀ ਪ੍ਰੋਪਰਟੀਜ਼ ਦੀ ਲਿਸਟ ਦੇ ਵਿੱਚ ਰੱਖਿਆ ਜਾਂਦਾ ਹੈ। ਪਿਛਲੇ ਓਨਰਸ ਜਿਹੜੇ ਸੀ ਉਹ ਬ੍ਰਿਸਬੇਨ ਦੇ ਵਿੱਚ ਰਿਟਾਇਰਡ ਕਪਲ ਲੌਰੀ ਅਤੇ ਗੇਲ ਸਮਿਥ ਸੀ, ਜਿਨ੍ਹਾਂ ਨੇ ਇਸ ਪ੍ਰੋਪਰਟੀ ਤੋਂ ਇਲਾਵਾ ਨੂਸਾ ਦੇ ਵਿੱਚ ਹੀ ਲਗਭਗ ਅਤੇ ਕੁਇਨਜ਼ਲੈਂਡ ਦੇ ਵਿੱਚ ਆਪਣਾ $16 million ਦੀ ਇੱਕ ਹੋਰ ਪ੍ਰੋਪਰਟੀ ਜਿਹੜੀ ਉਹ ਵੇਚੀ ਹੈ। ਖਬਰਾਂ ਦੇ ਆਖਰੀ ਸੈਕਸ਼ਨ ਦੇ ਵਿੱਚ ਦੁਬਈ ਦੇ ਵਿੱਚ ਐਤਵਾਰ ਦੇ ਦਿਨ ਖੇਡੇ ਗਏ ਮਹਿਲਾ T20 ਏਸ਼ੀਆ ਕੱਪ ਦੇ ਨਾਲ ਜੁੜੀ ਖਬਰ, ਅਸਲ 'ਚ ਖਬਰ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਸੀ, ਪਰ ਇਸ ਨੂੰ ਇਸ ਦੇ ਫਾਈਨਲ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਏਸ਼ੀਆਈ ਕ੍ਰਿਕਟ ਕੌਂਸਲ ਦੇ ਜਿਹੜੇ ਪ੍ਰਮੁੱਖ ਨੇ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਗਈ। ਮੋਹਸਿਨ ਨਕਵੀ ਨੇ ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਦੇ ਤੌਰ ਦੇ ਉੱਤੇ ਮੌਜੂਦਗੀ ਰੱਖੀ ਸੀ। ਇਸ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਦੇ ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੀ ਖਿਡਾਰੀਆਂ ਦੇ ਨਾਲ ਜਸ਼ਨ ਮਨਾਉਂਦੀ ਦਿਖੀ, ਪਰ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੀ ਹਰਮਨਪ੍ਰੀਤ ਕੌਰ ਜਦੋਂ ਪ੍ਰੈਜੈਂਟੇਸ਼ਨ ਸਮਾਰੋਹ ਦੇ ਦਰਮਿਆਨ ਟਰਾਫੀ ਲੈਣ ਨਹੀਂ ਆਈ ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਖਬਰ ਸਾਹਮਣੇ ਆਈ ਕਿ ਅਸਲ ਦੇ ਵਿੱਚ ਪਾਕਿਸਤਾਨ ਦੇ
ਗ੍ਰਹਿ ਮੰਤਰੀ ਦਾ ਜਿਹੜਾ ਇੱਕ ਕਿਸਮ ਦੇ ਨਾਲ ਇਹ ਵਿਰੋਧ ਕੀਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ ਸੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਦੇ ਵਿੱਚ 111 ਦੌੜਾਂ ਦੇ ਉੱਤੇ ਹੀ ਆਲ ਆਊਟ ਹੋ ਗਈ ਸੀ। ਅੰਪਾਇਰਾਂ ਨੂੰ ਮੋਮੈਂਟੋ ਅਤੇ ਉਪਵਿਜੇਤਾ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਮੈਡਲ ਅਤੇ ਪੁਰਸਕਾਰ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਪ੍ਰੈਜੈਂਟੇਸ਼ਨ ਸੈਰੇਮਨੀ ਖਤਮ ਕਰ ਦਿੱਤੀ ਗਈ। ਪਾਕਿਸਤਾਨ ਦੀ ਤਰਫ ਤੋਂ ਇਸ ਘਟਨਾ ਨੂੰ ਖੇਡ ਭਾਵਨਾ ਦੇ ਨਾਲ ਜੋੜਦਿਆਂ ਹੋਇਆ ਕਿਹਾ ਗਿਆ ਕਿ ਇਹ ਕੋਈ ਚੰਗੀ ਖੇਡ ਭਾਵਨਾ ਦੇ ਨਾਲ ਮੁਕੰਮਲ ਹੋਈ ਖੇਡ ਨਹੀਂ ਸੀ। 2025 'ਚ ਵੀ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਪੁਰਸ਼ਾਂ ਦੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੁਬਈ ਦੇ ਵਿੱਚ ਸਥਾਨਕ ਸਮੇਂ ਦੇ ਮੁਤਾਬਕ ਰਾਤ 10 ਵਜੇ ਦੇ ਆਸ ਪਾਸ ਇਹ ਮੁਕਾਬਲਾ ਖਤਮ ਹੋਇਆ ਸੀ, ਪਰ ਤਕਰੀਬਨ 40 ਮਿੰਟ ਤੱਕ ਪ੍ਰੈਜੈਂਟੇਸ਼ਨ ਸੈਰੇਮਨੀ ਸ਼ੁਰੂ ਹੋਣ ਦਾ ਇੰਤਜ਼ਾਰ ਹੁੰਦਾ ਰਿਹਾ। ਇਸ ਤੋਂ ਬਾਅਦ ਮੈਦਾਨ ਦੇ ਉੱਤੇ ਕੁਝ ਹਲਚਲ ਵੀ ਦਿਖੀ। ਅੰਪਾਇਰਾਂ ਨੂੰ ਮੋਮੈਂਟੋ ਦਿੱਤੇ ਗਏ ਔਰ ਇਸ ਤੋਂ ਬਾਅਦ ਉਪਵਿਜੇਤਾ ਸ਼੍ਰੀਲੰਕਾ ਨੂੰ ਆਪਣਾ ਮੈਡਲ ਦੇ ਦਿੱਤਾ ਗਿਆ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪਟੂ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਦੇ ਹੱਥੋਂ ਹੀ ਪੁਰਸਕਾਰ ਰਾਸ਼ੀ ਦਾ ਚੈੱਕ ਹਾਸਲ ਕੀਤਾ ਸੀ। ਉੱਧਰ ਇਸੇ ਮਸਲੇ ਦੇ ਉੱਤੇ ਹੁਣ ਪਾਕਿਸਤਾਨ ਦੀ ਤਰਫ ਤੋਂ ਵੀ ਸਿਆਸੀ ਬਿਆਨ ਸਾਹਮਣੇ ਆ ਰਹੇ ਨੇ। ਦੁਬਈ 'ਚ ਜਿਹੜਾ ਭਾਰਤੀ ਟੀਮ ਦਾ ਇਹ ਵਿਰੋਧ ਕਰਨ ਦਾ ਅੰਦਾਜ਼ ਸੀ, ਉਸ ਨੂੰ ਲੈ ਕੇ ਪਾਕਿਸਤਾਨ ਦੀ ਪੁਰਸ਼ਾਂ ਦੀ ਟੀਮ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਭਾਰਤ ਨੇ ਚੰਗੇ ਵਿਵਹਾਰ ਦੀ ਬਜਾਏ ਖਰਾਬ ਖੇਡ ਭਾਵਨਾ ਨੂੰ ਚੁਣਿਆ, ਉਹਨਾਂ ਦਾ ਬਚਾਅ ਕਰਨਾ ਹੁਣ ਮੁਸ਼ਕਲ ਹੋ ਰਿਹਾ। ਰਾਸ਼ਿਦ ਲਤੀਫ ਨੇ ਐਕਸ ਦੇ ਉੱਤੇ ਲਿਖਿਆ ਕਿ BCCI ਤੇ ਭਾਰਤੀ ਟੀਮ ਦੇ ਵਿਵਹਾਰ ਦਾ ਬਚਾਅ ਕਰਨਾ, ਬਾਰ ਬਾਰ ਉਹਨਾਂ ਦੇ ਚੰਗੇ ਵਿਵਹਾਰ ਦੀ ਜਗ੍ਹਾ ਖੇਡ ਭਾਵਨਾ ਨੂੰ ਖਰਾਬ ਕਰਦਾ ਹੈ ਔਰ ਕੌਮਾਂਤਰੀ ਪੱਧਰ ਦੇ ਉੱਤੇ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚਾਉਂਦਾ। ਉਹਨਾਂ ਲਿਖਿਆ ਕਿ ਜੋ ਹੋ ਰਿਹਾ ਉਸ ਦੇ ਬਾਰੇ ਇਮਾਨਦਾਰ ਹੋਵੋ। ਰਾਜਨੀਤੀ ਤੋਂ ਪ੍ਰਭਾਵਿਤ ਭਾਰਤੀ ਟੀਮ ਦੁਨੀਆ ਭਰ ਦੇ ਵਿੱਚ ਇਸ ਖੇਡ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਖੇਡ ਭਾਵਨਾ ਨੂੰ ਖਤਮ ਕਰ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਗਿੱਲ ਹੋਰੀ ਆ ਗਏ ਨੇ ਜੀ, ਅਰਮਾਨ ਗਿੱਲ ਤੇ ਅਰਨਾਜ਼ ਗਿੱਲ ਦਾ ਇੱਕ ਹੋਰ ਗਾਲਾ, ਗਿੱਲ ਸੰਸ ਵੈਸੇ SZN ਕਰਕੇ ਕੁਛ ਇਹਨਾਂ ਨੇ ਏਦਾਂ ਦਾ ਪਾਇਆ ਹੈਗਾ। ਪਰ ਇਹ ਅੱਜ ਕੱਲ ਨਵੀਂ ਜਨਰੇਸ਼ਨ ਦੇ ਐਲਫਾ ਕਿਹੜੀ ਹੁੰਦੀ ਹੈ, ਇਹ ਇਹਨਾਂ ਦਾ ਇਹੀ ਤਰੀਕਾ ਹੈਗਾ। ਸੋ ਸਵਾਗਤ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਕਾਰ ਜੀ। ਰੇਡੀਓ ਹਾਂਜੀ 1674 AM ਦੇ ਉੱਤੇ ਸੋਮਵਾਰ ਦਾ ਦਿਨ, ਤੇ ਅੱਜ ਦੇ ਦਿਨ ਵੈਸੇ ਸ਼ੁਰੂਆਤ ਦੇ ਵਿੱਚ ਇੱਕ ਹਿਪ ਹੌਪ ਦੇ ਨਾਲ ਹੀ ਸ਼ੁਰੂਆਤ ਕਰਤੀ, ਤੇ ਇਸ ਵਾਰ ਅਸਲ ਦੇ ਵਿੱਚ ਬੜੇ ਕਲੈਬਰੇਸ਼ਨਸ ਦੇ ਵਿੱਚ ਗਾਣੇ ਜਿਹੜੇ ਆਏ ਹੈਗੇ ਨੇ ਬੜੇ ਵਧੀਆ ਵਧੀਆ ਹੋਏ। ਪਰ ਉਹਨਾਂ ਦੇ ਵਿੱਚੋਂ ਇੱਕ ਜੇ ਤੁਸੀਂ ਕਹਿ ਲਓ ਕਿ ਕਿਹੜਾ ਮਾਟੀ ਜਿਹੜਾ ਕਿ ਕੰਪਲੀਟਲੀ ਹਰਿਆਣਵੀ ਜਾਂ ਫਿਰ ਇੰਡੀਆ ਦੀ ਮਿੱਟੀ ਨੂੰ ਲੈ ਕੇ ਜਿਸ ਕਿਸਮ ਦਾ ਇੱਕ ਹਸਲ ਸੀਗਾ, ਉਹ ਬਿਲਕੁਲ ਵੀ ਟਿਪੀਕਲ ਜਿਹੜਾ ਅੱਜ ਕੱਲ੍ਹ ਦਾ ਹਿਪ ਹੌਪ ਸਟਾਈਲ ਆ ਉਹਦੇ ਤੋਂ ਥੋੜ੍ਹਾ ਜਿਹਾ ਡਿਫਰੈਂਟ ਸਟਾਈਲ ਦਾ ਉਹ ਸੀਗਾ, ਜਿਹੜਾ ਮੈਨੂੰ ਵਧੀਆ ਲੱਗਿਆ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਹੈਗਾ। ਆਹ ਪਹਿਲਾਂ ਸੁਣ ਲਓ ਤੁਸੀਂ ਇਸ ਮਾਟੀ MC Square ਦਾ ਜਿਹੜਾ ਲਾਣਾ ਸੀਗਾ, ਭਗਤਾ, ਅਕਸ਼ਤ, ਅੰਸ਼ ਤੇ ਫਰਕ।

ਬਹੁਤ ਸਾਰੇ ਸ਼ਾਇਦ ਤੁਹਾਨੂੰ ਮੈਟਾਫੋਰਸ ਸ਼ਾਇਦ ਨਾ ਵੀ ਸਮਝਣ, ਮੈਨੂੰ ਵੀ ਦੁਬਾਰਾ ਦੁਬਾਰਾ ਬਾਰ ਬਾਰ ਸੁਣ ਸੁਣ ਕੇ ਹੀ ਪਤਾ ਚੱਲੇ ਉਹ। ਪਰ ਧੜਕਣ ਮੁੰਡਾ ਕਮਾਲ ਹੈ ਤੇ ਉੱਤੋਂ ਸਿਰੋਈ ਕਮਾਲ ਹੈਗੀ ਹੈ ਤੇ ਉਹਨਾਂ ਦੇ ਵੀ ਗਰੁੱਪ ਨੇ ਇੱਕ ਗਾਣਾ ਗਾਇਆ ਫਿਰ ਹਿੱਟ ਸਕੁਐਡ। ਇਹ ਮੈਨੂੰ ਘੈਂਟ ਲੱਗਿਆ ਥੋੜ੍ਹਾ ਜਿਹਾ।

ਫਸਾ ਮੈਨੂੰ ਲਾਈਨ ਨੀ ਸਮਝ ਲੱਗੀ ਸਾਡੇ ਵਾਲੇ ਕੈਮ ਤਾਂ ਠੀਕ ਹੈ ਟਰੁੱਪਰਾਂ ਦਾ ਟਾਈਮ ਚੱਲੇ ਲੋਕੀ ਕਰੇ ਮੈਂ ਸਾਰਿਆਂ ਦਾ ਵਹਿਮ ਕੱਢੇ ਮੁੱਕਰੇ ਨਾ ਫੈਮ ਸੋ ਫੈਮ ਸ਼ਾਇਦ ਫੈਮਲੀ ਬਟ ਆਈ ਡੋਨਟ ਨੋ ਕੁਛ ਕੁ ਚੀਜ਼ਾਂ ਰਾਈਮ ਕਰਨ ਨੂੰ ਵੀ ਜਚਾ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ ਐਨੀਵੇਜ਼ ਲੋ ਜੀ ਅੱਜ ਮੰਡੇ ਦਾ ਦਿਨ ਹੈਗਾ ਤੇ ਮੈਂ ਸ਼ਾਇਦ ਦੱਸਣਾ ਭੁੱਲ ਗਿਆ ਥਾ ਕਿ ਅੱਜ ਮੰਡੇ ਕੋ ਹਮ ਚਲਾਤੇ ਹੈ ਡੀਪ ਟਾਕ ਸ਼ੋ ਸੋ ਕਿਤੇ ਥੋੜਾ ਜ਼ਿਆਦਾ ਡੀਪ ਤਾਂ ਨਹੀਂ ਹੋ ਗਿਆ ਹੈਗਾ ਇਹ ਕੰਮ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਥੋੜ੍ਹੀ ਜਿਹੀ ਵੱਖਰੀ ਜਿਹੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਅਗਲੇ ਸੈਗਮੈਂਟ 'ਚ ਕੁਛ ਹਿੰਦੀ ਗਾਣੇ ਵੀ ਹੋਣਗੇ ਮੈਂ ਪਹਿਲਾਂ ਹੀ ਹਿੰਦੀ ਚਲਾਉਣ ਲੱਗਿਆ ਸੀਗਾ ਅਤੇ ਕੁਛ ਪੰਜਾਬੀ ਗਾਣੇ ਵੀ ਹੋਣਗੇ ਅਤੇ ਮੈਂਡੀ ਤੱਖੜ ਅਤੇ ਸਿੰਮੀ ਚਾਹਲ ਦੀ ਫਿਲਮ ਆ ਰਹੀ ਹੈ ਫਿੱਟੇ ਮੂੰਹ ਇੰਗਲਿਸ਼ ਉਹਦਾ ਇੱਕ ਗਾਣਾ ਸੁਣ ਲਓ

ਕਿਸੇ ਨੂੰ ਨੀ ਅੱਗ ਲੱਗਣੀ ਚਾਹੀਦੀ। ਭਾਸ਼ਾਵਾਂ ਸਾਰੀਆਂ ਘੈਂਟ ਹੀ ਹੁੰਦੀਆਂ ਨੇ ਜੀ, ਐਵੇਂ ਕਿਤੇ ਪੰਜਾਬੀ ਨੂੰ ਬੱਲੇ ਬੱਲੇ ਕਰਨ ਦੇ ਚੱਕਰ ਦੇ ਵਿੱਚ ਹੋਰ ਨਾ ਭਾਸ਼ਾਵਾਂ ਦਾ ਨਹੀਂ ਆਪਾਂ ਟਾਈਮ ਟਾਈਮ ਫਿਸ ਕਰਨੀ ਹੈਗੀ। ਸੁਖਸ਼ਿੰਦਰ ਸ਼ਿੰਦਾ ਜੀ ਦਾ ਵੀ ਨਵਾਂ ਗਾਣਾ ਆਇਆ ਹੈਗਾ ਕਲਾਸ, ਬੜੇ ਟਾਈਮ ਬਾਅਦ ਕੱਢਿਆ ਸ਼ਿੰਦਾ ਸਾਹਿਬ ਹੈਂ।

ਸੁਖਿੰਦਰ ਸ਼ਿਡਾ ਕਿੱਡਾ ਬੜਾ ਨਾਂ ਹੈ ਯਾਰ, ਇੱਕ ਤਾਂ ਆਲੇ ਦੁਆਲੇ ਜਿਹੜੇ ਕਲਾਕਾਰਾਂ ਦੇ ਹੁੰਦੇ ਨੇ ਨਾ, ਬਾਈ ਘੈਂਟ ਹੈ ਕੰਮ ਚੱਕ ਕੇ ਜੀ, ਇਹ ਆਲੇ ਦੁਆਲੇ ਆਲੇ ਚੱਕ ਦਿੰਦੇ ਹੈਗੇ ਨੇ ਕੰਮ। ਸ਼ਿੰਦਾ ਸਾਹਿਬ ਨੂੰ ਵੀ ਲੱਗਿਆ ਹੋਣਾ ਵੀ ਜੇ ਮੇਰੇ ਆਲੇ ਦੁਆਲੇ ਆਲੇ ਕਹਿ ਰਹੇ ਨੇ ਵੀ ਘੈਂਟ ਹੀ ਹੋਣਾ ਤਾਂ ਫਿਰ ਚੱਕ ਦਿੰਦੇ ਹਾਂ। ਇੰਨੀ ਵੀ ਨਹੀਂ ਗੱਲ ਬਣੀ। ਆਹ ਨਵਾਂ ਮੁੰਡਾ

ਅੱਜ ਕੱਲ ਇੰਨਾ ਕੇ ਸਮਝ ਮੈਨੂੰ ਲੱਗਦਾ ਕਿ ਪਿਛਲੇ ਹਫਤੇ ਦੇ ਗਾਣੇ ਕੋਈ ਖਾਸ ਵਧੀਆ ਆਏ ਨੀ, ਇੱਕ ਦੋ ਹੀ ਆਏ ਹੈਗੇ ਨੇ, ਇੱਕ ਦੋ EPs ਵਧੀਆ ਆਈਆਂ ਹੈਗੀਆਂ ਇਸ ਵੀਕ, ਤਾਂ ਉਹ ਵੀ ਨੀ, ਕਿਉਂਕਿ ਉਮੀਦ ਸੀਗੀ ਕਿ ਫਰਾਈਡੇ ਨੂੰ ਕੁਛ ਅੱਛੇ ਗਾਣੇ ਆ ਜਾਣਗੇ, ਹਾਲੇ ਤੱਕ ਕੁਛ ਹੈ ਨਹੀਂ। ਹੁਣ ਬੈਕ ਟੂ ਬੈਕ ਤੁਸੀਂ ਗਾਣੇ ਸੁਣ ਲਓ ਅਤੇ ਫਿਰ ਆ ਕੇ ਗੱਲਾਂ ਬਾਤਾਂ ਕਰਦੇ ਹਾਂ। ਰੇਡੀਓ ਹਾਂਜੀ 1674 AM 'ਤੇ ਬ੍ਰੇਕ ਫਰੀ ਸ਼ੋਅ ਹੈਗਾ, ਸਿਰਫ ਗਾਣੇ ਹੀ ਤੁਹਾਨੂੰ ਸੁਣਨ ਨੂੰ ਮਿਲਣਗੇ।

ਹੀ ਹੈ ਕਿ ਚੰਗੇ ਭਲੇ ਸ਼ੋਆਂ ਤੇ ਵੀ ਖੱਜਲ ਖੁਆਰੀਆਂ ਦੇਖਣ ਨੂੰ ਮਿਲਦੀਆਂ। ਦੇਖ ਲਓ ਹੁਣ ਅੱਜ ਕੱਲ੍ਹ ਜੇ ਕੋਈ ਸਿਡਨੀ ਤੇ ਮੈਲਬਨ 'ਚ ਸ਼ੋਅ ਸਿਰੇ ਚੜ ਜਾਵੇ ਬਿਨਾਂ ਹੋ ਹੱਲੇ ਤੋਂ ਔਖਾ ਹੀ ਹੁੰਦਾ ਕੰਮ। ਇਹ ਨਤੀਜੇ ਇਹਨਾਂ ਦੇ ਹੀ ਨੇ। ਪਹਿਲਾਂ ਤੁਸੀਂ ਚੱਕਵੇਂ ਚੱਕਵੇਂ ਚੱਕਵੇਂ ਜਿਹੇ ਗਾਣੇ ਲਿਆਉਂਦੇ ਰਹੇ ਅਤੇ ਨਾਓ ਯੂ ਫੀਲਿੰਗ ਕਿ ਨਾ ਹੁਣ ਲੋਕ ਆਪਣੇ ਟਿਕ ਕੇ ਰਹਿਣ, ਆਰਾਮ ਦੇ ਨਾਲ ਰਹਿਣ, ਕਿਵੇਂ ਟਿਕ ਜਾਣਗੇ। ਆਹੀ ਕੰਮ ਹੋਣਾ, ਚੱਕ ਲਓ ਧੜ ਲਈ ਹੋਣੀ ਹੈ ਜਦੋਂ ਤੁਸੀਂ ਇਹੋ ਜਿਹੇ ਗਾਣੇ ਲੈ ਕੇ ਆਉਂਦੇ ਹੈਗੇ ਹੋ। ਅਤੇ ਸਪੈਸ਼ਲੀ ਬੀਬੀਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ। ਅੱਜ ਕੱਲ੍ਹ ਜਿਹੜੀਆਂ ਫੀਮੇਲ ਸਿੰਗਰਸ ਆਈਆਂ ਸੀਗੀਆਂ ਪਿੱਛੇ ਜੇ, ਉਹ ਹਾਂਡਾ ਹੁੰਡਾ ਵਰਗੀਆਂ, ਉਹ ਵੀ ਵਿਚਾਰੀਆਂ ਇਹੋ ਜਿਹੇ ਗਾਣੇ ਲੈ ਕੇ ਆ ਰਹੀਆਂ ਸੀ। ਇੱਕ ਹੋਰ ਫੀਮੇਲ ਸਿੰਗਰ ਹੈ, ਦੇਖੀਏ ਕਿਹੋ ਜਿਹਾ ਗਾਣਾ ਹੈ। ਸਚਿਨ ਅਹੂਜਾ ਨੇ ਬੜੇ ਵੱਡੇ ਟਾਈਮ ਬਾਅਦ ਕਿਸੇ ਸਿੰਗਲ ਟਰੈਕ ਦੇ ਲਈ

ਕਲੀਅਰ ਨਹੀਂ ਸੀ ਸੁਣ ਰਿਹਾ ਮੈਨੂੰ ਪਹਿਲਾਂ, ਮੈਨੂੰ ਬੜਾ, ਮੈਂ ਕਿਹਾ 40-40 ਕੀ ਚੱਕਰਾਂ 'ਚ ਪਾਇਆ? ਸਿਡਨੀ ਤੋਂ ਸੈਂਡਲ ਆ ਰਹੇ ਨੇ ਮੁਟਿਆਰ ਦੇ, ਲੈ ਸੁਣ ਲਓ ਭਾਈ। ਸਿਡਨੀ ਵਾਲਿਆਂ ਨੂੰ ਆਪ ਨਹੀਂ ਪਤਾ ਹੈਗਾ ਕਿ ਅਸੀਂ ਸੈਂਡਲ ਐਕਸਪੋਰਟ ਕਰ ਰਹੇ ਹੈਗੇ ਇੰਡੀਆ ਨੂੰ। ਸੋ ਚੱਕਵੇਂ ਜੇ ਗਾਣੇ, ਅਤੇ ਕਿਹੜਾ ਹੈ, ਹਰਿਆਣਵੀ ਰਾਗਣੀ ਹੈ, ਲੱਸੀ ਹੀ। ਪਿੱਛੇ ਜੇ ਕੁਛ ਕੁ ਗਾਣੇ ਜਿਹੜੇ ਨੇ ਹਰਿਆਣਵੀ, ਬਹੁਤ ਅੱਛੇ ਅੱਛੇ ਗਾਏ ਹੈਗੇ ਨੇ। ਰੇਡੀਓ ਹਾਂਜੀ 1674 AM ਦੇ ਉੱਤੇ ਹਰਿਆਣਵੀ ਰਾਗਣੀ।

ਹੈ ਨਹੀਂ ਸਰ, ਤੁਸੀਂ ਰਾਗਣੀ ਦੇ ਨਾਂ 'ਤੇ ਕੁਛ ਵੀ ਨਹੀਂ ਦੇ ਸਕਦੇ ਹੈਗੇ ਸਾਨੂੰ, ਅਸੀਂ ਵੀ ਸੁਣੀ ਹੈ ਹਰਿਆਣਵੀ ਰਾਗਣੀ, ਇਹੋ ਜਿਹੀ ਥੋੜ੍ਹੀ ਹੁੰਦੀ ਹੈਗੀ। ਐਨੀਵੇਜ਼, ਦਲਜੀਤ ਦੋਸਾਂਝ ਦੀ ਹੁਣ ਚਾਰੇ ਪਾਸੇ ਗੱਲ ਹੋ ਰਹੀ ਹੈ, ਕਹਿੰਦੇ ਵੈਂਬਲੀ ਦੇ ਵਿੱਚ ਕਮਾਲ ਹੀ ਕਰਤਾ, ਪਰ ਦਲਜੀਤ ਦੋਸਾਂਝ ਦੀ ਤਾਜ਼ਾ ਐਲਬਮ ਜਿਹੜੀ ਸੀਗੀ ਉਹ ਠੀਕ ਠੀਕ ਹੀ ਲੱਗੀ ਮੈਨੂੰ, ਉਹ ਕੋਈ ਐਡੀ ਘੈਂਟ ਨਹੀਂ ਲੱਗੀ ਹੈਗੀ। ਸੁਣਦੇ ਹਾਂ ਅਗਲਾ ਗਾਣਾ, ਇਹ ਤੋਂ ਬਾਅਦ ਇਹ ਤਾਂ ਹਸਤਿੰਦਰ।

ਗੁਆਂਢੀ ਬੈਂਸ ਨਹੀਂ, ਇਹ ਪ੍ਰਭ ਬੈਂਸ ਦਾ ਲਿਖਿਆ ਹੋਇਆ ਗਾਣਾ ਸੀਗਾ ਜੀ। ਲੈਣੇ ਇਜਾਜ਼ਤਾਂ ਤੇ ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਕੀ ਨਾਮ ਹੈ ਅਗਲੇ ਦਾ? ਡੀਪ ਟਾਕ ਸ਼ੋਅ। ਡੀਪ ਟਾਕ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਹੋਏ ਹਾਂ ਵਿਦ ਡਾਕਟਰ ਸੰਦੀਪ ਕੌਰ। ਔਰ ਪ੍ਰੋਗਰਾਮ ਦੇ ਵਿੱਚ ਬੜੀਆਂ ਸੋਹਣੀਆਂ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਦੇ ਨਾਲ ਲੱਦੀਆਂ ਹੋਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਸੀਂ ਤੁਹਾਡੇ ਨਾਲ ਕਰਦੇ ਹਾਂ, ਪਰ ਬੜੇ ਸੌਖੇ, ਸਰਲ, ਸਾਦੇ ਅੰਦਾਜ਼ ਦੇ ਵਿੱਚ। ਸੰਦੀਪ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਵਾਇਆ ਫੋਨ ਲਾਈਨ ਮੌਜੂਦ ਹੁੰਦੇ ਨੇ, ਅੱਜ ਵੀ ਹੈਗੇ ਨੇ, ਦੂਰ ਬੈਠੇ ਨੇ, ਨੇੜੇ ਬੈਠੇ ਨੇ, ਕੀ ਲੈਣਾ, ਜਾਣਕਾਰੀਆਂ ਤਾਂ ਬੜੀਆਂ ਸੋਹਣੀਆਂ ਦੇ ਰਹੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ ਨੇ? ਠੀਕ ਠਾਕ, ਐਨ ਵਧੀਆ। ਤੁਸੀਂ ਹਰ ਵਾਰ ਮੇਰੇ ਤੋਂ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਹੋ, ਅੱਜ ਦਾ ਜਿਹੜਾ ਟੌਪਿਕ ਹੈ, ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ, ਕਿਉਂਕਿ ਅੱਜ ਤੁਸੀਂ ਫਸ ਗਏ। ਹੁਣ ਅੱਜ ਸਵਾਲ ਮੇਰਾ, ਵੈਸੇ ਤਾਂ ਸਾਰੇ ਹੀ ਸਵਾਲ ਮੇਰੇ ਹੁੰਦੇ, ਪਰ ਤੁਸੀਂ ਵੈਜੀਟੇਰੀਅਨ ਹੋ ਕਿ ਨਾਨ ਵੈਜੀਟੇਰੀਅਨ ਹੋ? ਵੈਜੀਟੇਰੀਅਨ ਓਕੇ, ਉਹਨਾਂ ਲਈ ਇੱਕ ਅੰਡਰਸਟੈਂਡਿੰਗ ਇਹ ਹੈਗੀ ਹੈ ਕਿ ਫਿਸ਼ ਤਾਂ ਖਾਂਦਾ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਫਿਸ਼ ਮੀਟ ਨਹੀਂ ਹੁੰਦਾ, ਤੇ ਆਪਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਫਿਸ਼ ਨੂੰ ਐਜ਼ ਅ ਮੀਟ ਕਾਊਂਟ ਕਰਦੇ ਹੈਗੇ, ਜਦਕਿ ਦੁਨੀਆਂ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਫਿਸ਼ ਨੂੰ ਮੀਟ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਮੀਟ ਜਿੱਦਾਂ ਤੁਸੀਂ ਦੱਸਿਆ ਕਿ ਰੈੱਡ ਮੀਟ ਹੋ ਗਿਆ ਜਾਂ ਵਾਈਟ ਮੀਟ ਹੋ ਗਿਆ, ਯਾਨੀ ਚਿਕਨ ਹੋ ਗਿਆ ਜਾਂ ਫਿਰ ਪੋਕ ਹੋ ਗਿਆ ਜਾਂ ਬੀਫ ਹੋ ਗਿਆ, ਸੋ ਇਹ ਸਾਰੇ ਹੁੰਦੇ ਨੇ। ਬਟ ਐਨੀਵੇ, ਸਵਾਲ ਇਸ ਕਰਕੇ ਸੀਗਾ ਕਿ ਅੱਜ ਡੋਲਫਿਨਸ ਦੀ ਗੱਲ ਕਰਨੀ ਹੈ, ਅਤੇ ਬਚਪਨ ਦੇ ਵਿੱਚ ਸਭ ਤੋਂ ਵਧੀਆ ਇੱਕ ਮੱਛੀ ਜਿਹੜੀ ਲੱਗਦੀ ਹੈ ਉਹ ਡੋਲਫਿਨ ਹੀ ਲੱਗਦੀ ਹੈ, ਅਤੇ ਸਭ ਤੋਂ ਡਰਾਵਨੀ ਜਿਹੜੀ ਉਹ ਸ਼ਾਰਕ ਜਾਂ ਹੋਰ ਦੂਸਰੀਆਂ ਸਾਰੀਆਂ ਮੱਛੀਆਂ ਲੱਗਦੀਆਂ ਨੇ। ਹਾਂ, ਅੱਡ ਗੱਲ ਹੈਗੀ ਹੈ ਕਿ ਘਰਾਂ ਦੇ ਵਿੱਚ ਐਕੁਏਰੀਅਮ ਪਏ, ਸਾਡੇ ਘਰ ਹੁੰਦਾ ਸੀਗਾ ਇੱਕ ਐਕੁਏਰੀਅਮ, ਅਤੇ ਉਹਦੇ 'ਚ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਹੁੰਦੀਆਂ ਸੀ, ਗੋਲਡਨ ਫਿਸ਼ ਹੁੰਦੀ ਸੀ, ਹੋਰ ਹੁੰਦੀਆਂ ਸੀਗੀਆਂ। ਡੋਲਫਿਨ ਕਦੇ ਵੀ ਐਕੁਏਰੀਅਮ ਦੇ ਵਿੱਚ ਫਿੱਟ ਨਹੀਂ ਹੋ ਪਾਉਂਦੀ, ਪਰ ਉਹ ਐਕੁਏਰੀਅਮ ਦੇ ਵਿੱਚ ਜ਼ਰੂਰ ਫਿੱਟ ਹੋ ਜਾਂਦੀ ਹੈ ਜਿਹੜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਜਦੋਂ ਅੰਡਰ ਵਾਟਰ ਐਕਟੀਵਿਟੀਜ਼ ਦੇਖਣ ਜਾਂਦੇ ਹੈਗੇ ਹੋ, ਅਤੇ ਉਹਨਾਂ ਦੇ ਵਿੱਚ ਡੋਲਫਿਨਸ ਦੇ ਸਪੈਸ਼ਲੀ ਸ਼ੋਜ਼ ਵੀ ਔਰਗਨਾਈਜ਼ ਕੀਤੇ ਜਾਂਦੇ ਆ, ਸੋ ਇਸ ਕਰਕੇ ਸਭ ਤੋਂ ਫਰੈਂਡਲੀ ਫਿਸ਼ਿਜ਼ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ, ਅਤੇ ਅੱਜ ਆਪਾਂ ਉਸੇ ਫਰੈਂਡਲੀ ਫਿਸ਼ ਦੇ ਵਿੱਚੋਂ ਉਸ ਸਪੀਸੀਜ਼ ਦੀ ਗੱਲ ਕਰਨੀ ਹੈ, ਡੋਲਫਿਨਸ ਦੇ ਬਾਰੇ ਚੰਗੀ ਤਰ੍ਹਾਂ ਅੱਗੇ ਪਿੱਛੇ ਦੀ ਗੱਲ ਕਰ ਛੱਡਣੀ ਹੈ। ਉਹਦੀ ਵਜ੍ਹਾ ਕੀ ਹੈ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਦੇ ਵਿੱਚ ਪਤਾ ਲੱਗ ਜਾਏਗੀ, ਪਰ ਸੰਦੀਪ ਜੀ ਕੀ ਸ਼ੈ ਡੋਲਫਿਨ?
1: ਹਾਂਜੀ ਭਾਜੀ, ਜਿੱਦਾਂ ਡੋਲਫਿਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਜਿਹੜੀ ਬਾਕੀ ਵੀ ਸ਼ਾਰਕਸ ਹੈਗੀਆਂ ਜਾਂ ਵੇਲਸ ਵਗੈਰਾ ਸਾਰੀਆਂ ਆ ਜਾਂਦੀਆਂ, ਹਨਾ, ਤਾਂ ਮੋਸਟਲੀ ਸਾਨੂੰ ਏਦਾਂ ਲੱਗਦਾ ਕਿ ਕਿਉਂਕਿ ਉਹ ਪਾਣੀ 'ਚ ਰਹਿੰਦੇ, ਓਸ਼ੀਅਨ 'ਚ ਰਹਿੰਦੇ ਆ, ਤਾਂ ਅਸੀਂ ਇਹਨਾਂ ਨੂੰ ਮੋਸਟਲੀ ਫਿਸ਼ ਮੰਨ ਲੈਂਦੇ ਹਾਂ, ਡੋਲਫਿਨਸ ਨੂੰ। ਬਟ ਡੋਲਫਿਨਸ ਫਿਸ਼ ਨਹੀਂ ਹੁੰਦੇ, ਡੋਲਫਿਨਸ ਫਿਸ਼ ਨਾਲ ਜ਼ਿਆਦਾ ਰਿਲੇਟਡ ਹੁੰਦੇ ਆ ਹਿਊਮਨ ਦੇ ਨਾਲ, ਤੁਸੀਂ ਕਹਿ ਸਕਦੇ, ਮਤਲਬ ਐਨੀਮਲਸ। ਜਦੋਂ ਆਪਾਂ ਪੋਡਕਾਸਟ ਕੀਤੀ ਸੀ ਨਾ ਲਾਈਫ ਵਾਲੇ, ਓਰੀਜਨ ਆਫ ਲਾਈਫ, ਤੇ ਉਹ 'ਚ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੀ ਗੱਲ ਕੀਤੀ ਸੀ, ਜਿਵੇਂ ਸੱਪ ਵਗੈਰਾ ਹੁੰਦੇ, ਰੈਪਟਾਈਲਸ ਹੁੰਦੇ ਆ, ਕੁਛ ਐਨੀਮਲਸ ਏਦਾਂ ਦੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ, ਲੈਂਡ 'ਚ ਵੀ ਰਹਿ ਲੈਂਦੇ ਆ, ਹਨਾ, ਐਂਫੀਬੀਅਨਸ ਜਿਵੇਂ ਫਰੋਗਸ ਹੋ ਗਏ, ਜਾਂ ਹਿਊਮਨਸ ਹੋ ਗਿਆ ਜਿਹੜੇ ਅਸੀਂ ਲੈਂਡ ਤੇ ਹੁੰਦੇ ਰਹਿੰਦੇ ਆ, ਅਸੀਂ ਮੈਮਲਸ ਦੇ ਵਿੱਚ ਆਉਂਦੇ ਹਾਂ। ਮੈਮਲਸ ਉਹ ਵਾਲੇ ਜਿਹੜੀ ਐਨੀਮਲਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ ਆ, ਐਗਸ ਨੂੰ, ਮਤਲਬ ਐਗਸ ਪ੍ਰੋਡਿਊਸ ਕਰਨ ਦੀ ਬਜਾਏ ਬੱਚਿਆਂ ਨੂੰ ਜਨਮ ਦਿੰਦੇ ਆ, ਹਨਾ, ਤੇ ਵਾਰਮ ਬਲੱਡਡ ਹੁੰਦੇ ਆ ਮੋਸਟਲੀ। ਸੋ ਅਗਰ ਅਸੀਂ ਡੋਲਫਿਨਸ ਦੀ ਗੱਲ ਕਰੀਏ ਤਾਂ ਡੋਲਫਿਨਸ ਫਿਸ਼ ਨਾਲੋਂ ਜ਼ਿਆਦਾ ਰਿਲੇਟਡ, ਡੋਲਫਿਨ ਜਿਹੜੇ ਆ ਹਿਊਮਨਸ ਨਾਲ ਜਾਂ ਬਾਕੀ ਮੈਮਲਸ ਜਿਵੇਂ ਲਾਇਨਸ ਹੋ ਗਏ, ਐਲੀਫੈਂਟਸ ਹੋ ਗਿਆ, ਇਹਨਾਂ ਦੇ ਨਾਲ ਜ਼ਿਆਦਾ, ਕਿਉਂਕਿ ਇਹ ਮੈਮਲਸ ਹੁੰਦੇ ਆ, ਇਹ ਫਿਸ਼ ਨਹੀਂ ਹੁੰਦੀ। ਬਟ ਮੋਸਟਲੀ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਉਂਕਿ ਪਾਣੀ 'ਚ ਰਹਿੰਦੀ ਆ ਤਾਂ ਸਾਡੇ ਦਿਮਾਗ 'ਚ ਇਹੀ ਆਉਂਦਾ ਕਿ ਫਿਸ਼ ਹੁੰਦੀ ਆ ਨਾ। ਹੁਣ ਜੇ ਅਸੀਂ ਸ਼ਾਰਕਸ ਦੀ ਗੱਲ ਕਰਦੇ ਹਾਂ, ਸ਼ਾਰਕਸ ਜਿਹੜੀਆਂ ਉਹ ਫਿਸ਼ ਹੁੰਦੀਆਂ, ਬਟ ਡੋਲਫਿਨ ਦੇ ਵੇਲਸ ਜਿਹੜੀਆਂ ਉਹ ਫਿਸ਼ ਨਹੀਂ ਹੁੰਦੀਆਂ, ਉਹ ਮੈਮਲਸ ਹੁੰਦੀਆਂ। ਤੇ ਇਹ ਜਿਹੜੀ ਸਭ ਤੋਂ ਜਿਹੜਾ ਯੂਨੀਵਰਸਲੀ ਜਿਹੜਾ ਆਪਾਂ ਨੂੰ ਮਤਲਬ ਮੋਸਟ ਆਫ ਦ ਲੋਕ ਇਹ ਮੰਨਦੇ ਆ। ਸੋ ਪਹਿਲਾਂ ਤਾਂ ਇਹ ਗੱਲ ਹੈ ਕਿ ਫਿਸ਼ ਨਹੀਂ ਹੁੰਦੀ, ਮੈਮਲਸ ਹੁੰਦੀਆਂ। ਤੇ ਬਹੁਤ ਸਾਰੀਆਂ ਸਪੀਸੀਜ਼ ਹੈਗੀਆਂ, ਜਿਵੇਂ ਅਰਾਊਂਡ 36 ਸਪੀਸੀਜ਼ ਜਿਹੜੀਆਂ ਮਿਲਦੀਆਂ ਹੈਗੀਆਂ, ਔਰ ਸਾਨੂੰ ਓਸ਼ਨ 'ਚ ਵੀ ਮਿਲ ਜਾਂਦੀਆਂ ਔਰ ਫਰੈਸ਼ ਵਾਟਰ 'ਚ ਵੀ ਮਿਲ ਜਾਂਦੀਆਂ, ਮਤਲਬ ਰਿਵਰਸ 'ਚ ਵੀ ਮਿਲ ਜਾਂਦੀਆਂ। ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਇੱਕ ਐਮਾਜ਼ੋਨ ਫੋਰੈਸਟ ਤੇ ਪੋਡਕਾਸਟ ਕੀਤਾ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਡੋਲਫਿਨ ਰਿਵਰ, ਉੱਥੇ ਜਿਹੜੀ ਡੋਲਫਿਨ ਮਿਲਦੀ ਆ, ਪਿੰਕ ਡੋਲਫਿਨ, ਉਹ ਉੱਥੇ ਜਿਹੜੀ ਉੱਥੇ ਦੇ ਫਰੈਸ਼ ਵਾਟਰ ਰਿਵਰਸ ਦੇ ਵਿੱਚ ਮਿਲਦੀ ਆ, ਜਾਂ ਇੰਡੀਆ ਦੇ ਵਿੱਚ ਜਿਹੜੀ ਗੰਗਾ ਰਿਵਰ ਹੈਗੀ ਆ, ਉੱਥੇ ਗੰਗਾ ਡੋਲਫਿਨ ਹੀ ਉਹਦਾ ਨਾਮ ਆ, ਉਹ ਮਿਲਦੀ ਆ, ਹਨਾ, ਉੱਥੇ। ਸੋ ਤੁਹਾਨੂੰ ਸਿਰਫ ਸਮੁੰਦਰ ਚ ਹੀ ਨਹੀਂ ਮਿਲਦੀਆਂ ਹੈਗੀਆਂ, ਓਸ਼ੀਅਨਿਕ ਜਿਹੜੀ ਰਿਵਰ ਵਗੈਰਾ ਜਿਹੜੇ ਫਰੈਸ਼ ਵਾਟਰ ਦੇ ਸੋਰਸ ਹੈਗੇ ਆ। ਫਰੈਸ਼ ਵਾਟਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਆਪਣੇ ਲਈ ਯੂਜ਼ ਕਰ ਸਕਦੇ ਹਾਂ, ਮਤਲਬ ਘਰ ਦੀਆਂ ਐਕਟੀਵਿਟੀਜ਼ ਲਈ ਜਾਂ ਪੀਣ ਦੇ ਲਈ, ਹੈ ਨਾ, ਉਹਨਾਂ ਚੀਜ਼ਾਂ ਲਈ ਅਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹਾਂ, ਬਟ ਓਸ਼ੈਨਿਕ ਵਾਟਰ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ। ਪਰ ਇਹ ਜ਼ਰੂਰ ਹੈ ਕਿ ਮੋਸਟਲੀ ਜਿਹੜੀਆਂ ਸਪੀਸੀਜ਼, ਜ਼ਿਆਦਾਤਰ ਜਿੰਨੀਆਂ, ਮਤਲਬ ਡੋਲਫਿਨਸ ਤਾਂ ਇੱਕ ਗਰੁੱਪ ਆਫ ਐਨੀਮਲਸ ਆ, ਬਟ ਇਹਦੀਆਂ ਅੱਗੇ ਬਹੁਤ ਸਾਰੀਆਂ ਅਲੱਗ ਅਲੱਗ ਸਪੀਸੀਜ਼ ਹੈਗੀਆਂ, ਹੈ ਨਾ, ਜਿਵੇਂ ਅਸੀਂ ਕੈਟ ਫੈਮਿਲੀ ਦੀ ਗੱਲ ਕਰਦੇ ਨੇ, ਕੈਟਸ ਦੇ ਵਿੱਚ ਲਾਇਨਸ ਵੀ ਆ ਜਾਂਦੇ ਆ, ਦੂਜੀਆਂ ਕੈਟਸ ਵੀ ਆ ਜਾਂਦੀਆਂ, ਵਾਈਲਡ ਕੈਟਸ ਆ ਜਾਂਦੀਆਂ ਸਾਰੀ, ਹੈ ਨਾ, ਹਾਂਜੀ, ਜੈਗਵਰਸ, ਇੱਦਾਂ ਇਹ ਡੋਲਫਿਨ ਜਿਹੜਾ ਇੱਕ ਗਰੁੱਪ ਹੈਗਾ, ਇਹਦੇ ਵਿੱਚ ਹੋਰ ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਆ, ਜਿਹਦੇ ਵਿੱਚ 36 ਸਪੀਸੀਜ਼ ਐਵੇਂ ਦੀਆਂ ਜਿਹੜੀਆਂ ਸਾਨੂੰ ਸਮੁੰਦਰ ਦੇ ਵਿੱਚ ਮਿਲਦੀਆਂ, ਔਰ ਕੁਛ ਕੁ ਸਪੀਸੀਜ਼ ਜਿਹੜੀਆਂ ਸਾਨੂੰ ਰਿਵਰਸ ਦੇ ਵਿੱਚ ਮਿਲਦੀਆਂ ਹੈਗੀਆਂ, ਹੈ ਨਾ। ਤੇ ਦੂਜੇ ਦੀ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਕਿਉਂ ਅਸੀਂ ਇਹਨੂੰ ਫਿਸ਼ ਨਹੀਂ ਮੰਨਦੇ, ਉਹ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਸਾਹ ਲੈਣ ਦੇ ਲਈ ਹਿਊਮਨਸ ਦੇ ਵਾਂਗੂ ਲੰਗਸ ਹੁੰਦੇ ਆ, ਨਾ ਕਿ ਗਿਲਸ ਹੁੰਦੇ ਆ। ਗਿਲਸ ਜਿਹੜੀਆਂ ਫਿਸ਼ਿਸ ਦੇ ਵਿੱਚ ਹੁੰਦੇ, ਜਿਹੜੇ ਉਹਨਾਂ ਨੂੰ ਹੈਲਪ ਕਰਦੀਆਂ ਕਿ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀਆਂ ਤੇ ਨਾਲ ਨਾਲ ਸਾਹ ਵੀ ਲੈ ਸਕਦੀਆਂ, ਹਨਾ। ਪਰ ਜਿਹੜੀ ਵੇਲਸ ਹੁੰਦੀਆਂ, ਜਿਹੜੀਆਂ ਡੋਲਫਿਨਸ ਹੁੰਦੀਆਂ ਔਰ ਵੇਲਸ ਹੁੰਦੀਆਂ, ਇਹਨਾਂ ਨੂੰ ਹਿਊਮਨਸ ਵਾਂਗੂ ਅਸੀਂ ਇਹ ਜਿਹੜੀਆਂ ਇਹਨਾਂ ਦੇ ਗਿਲਸ ਨਹੀਂ ਹੁੰਦੇ, ਲੰਗਸ ਹੁੰਦੇ, ਤੇ ਇਹਨਾਂ ਨੂੰ ਇਸੇ ਲਈ ਬਾਹਰ ਆਉਣਾ ਪੈਂਦਾ, ਬਾਰ ਬਾਰ ਜਿਹੜਾ ਪਾਣੀ ਦੇ ਵਿੱਚ ਬਾਹਰ ਆਉਂਦੀਆਂ ਸਾਹ ਲੈਣ ਦੇ ਲਈ, ਹਨਾ, ਕਿਉਂਕਿ ਇਹ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਗਿਲਸ ਹੁੰਦੇ ਨਹੀਂ ਆ ਤੇ ਉਹ ਅਡੈਪਟ ਨਹੀਂ ਹੋਈਆਂ ਹੁੰਦੀਆਂ। ਔਰ ਜਦ ਅਸੀਂ ਐਵੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਸਾਨੂੰ ਪਤਾ ਹੈ ਕਿ ਕੁਛ ਜਿਹੜੇ ਮੋਸਟਲੀ ਐਨੀਮਲ ਜਿਹੜੇ ਆ ਉਹ ਪਾਣੀ ਦੇ ਵਿੱਚ ਪਹਿਲਾਂ ਲਾਈਫ ਜਿਹੜੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਅਰਥ ਦੇ ਉੱਤੇ ਆਈ, ਤਾਂ ਉਸ ਤੋਂ ਬਾਅਦ ਕੁਛ ਜਿਹੜੇ ਆ, ਅੱਜ ਤੋਂ 50 million ਸਾਲ ਪਹਿਲਾਂ ਜਿਹੜੇ ਕੁਛ ਜਿਹੜੇ ਐਨੀਮਲਸ ਅਰਥ ਦੇ ਉੱਤੇ ਆ ਗਏ ਸੀ, ਉਹ ਅਰਥ ਦੇ ਉੱਤੇ ਸਰਵਾਈਵ ਨਹੀਂ ਕਰ ਪਾਏ, ਉਹ ਵਾਪਸ ਪਾਣੀ ਦੇ ਵਿੱਚ ਚਲੇ ਗਏ, ਹੈ ਨਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀਆਂ ਡੋਲਫਿਨਸ ਹੈਗੀਆਂ ਜਿਹੜੀਆਂ ਵਾਪਸ ਪਾਣੀ ਦੇ ਵਿੱਚ ਚਲੇ ਗਈਆਂ, ਤੇ ਉਹਨਾਂ ਚ ਹੁਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਕਿਉਂਕਿ ਜਿਹੜਾ ਇਹਨਾਂ ਦੇ ਨੋਜ਼ ਦੇ, ਮਤਲਬ ਹੈਡ ਦੇ ਉੱਤੇ ਇੱਕ ਹੋਲ ਜਿਹਾ ਹੁੰਦਾ, ਜਿਹੜਾ ਨੋਜ਼ ਨੋਸਟ੍ਰੇਲ ਹੁੰਦੀ ਆ, ਜਿਹੜਾ ਇਹਨਾਂ ਨੂੰ ਸਾਹ ਲੈਣ ਚ ਹੈਲਪ ਕਰਦੀ ਆ, ਉਹ ਜਿਹੜੀਆਂ ਇਹਨਾਂ ਦੀ ਜਦੋਂ ਇਹ ਵਾਪਸ ਪਾਣੀ ਚ ਗਏ ਉਦੋਂ ਡਿਵੈਲਪ ਹੋਈਆਂ। ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੈਂਬਸ ਜਿਹੜੇ ਹੁੰਦੇ ਆ, ਮਤਲਬ ਲੱਤਾਂ ਬਾਹਾਂ ਹੁੰਦੀਆਂ, ਐਨੀਮਲਸ ਜਿਹੜੇ ਲੈਂਡ ਦੇ ਉੱਤੇ ਰਹਿੰਦੇ ਆ, ਉਹ ਇਹਨਾਂ ਦੀਆਂ ਫਿਨਸ ਦੇ ਵਿੱਚ ਕਨਵਰਟ ਹੋਈਆਂ, ਜਿਹੜੀਆਂ ਇਹਨਾਂ ਨੂੰ ਪਾਣੀ ਦੇ ਵਿੱਚ ਹੈਲਪ ਕਰ ਲਈਆਂ। ਸੋ ਇਹਦੀ ਐਵੋਲਿਊਸ਼ਨ ਇਹਦਾ ਜਿਹੜਾ ਐਵੇਂ ਹੋਇਆ 50, ਮਤਲਬ ਕਾਫੀ ਸਾਲਾਂ ਤੋਂ ਜਿਹੜੀਆਂ ਡੋਲਫਿਨਸ ਹੈਗੀਆਂ ਨਾ, ਤੇ ਕਿਉਂਕਿ ਇਹਦੀ ਗਿਲਸ ਨਹੀਂ ਹੁੰਦੇ, ਇੱਕ ਇਹਦਾ ਇੱਕ ਇੰਪੋਰਟੈਂਟ ਫੀਚਰ ਹੋ ਗਿਆ। ਉਸ ਤੋਂ ਇਲਾਵਾ ਜਿਹੜੀ ਵਾਰਮ ਬਲੱਡਡ ਐਨੀਮਲਸ ਹੁੰਦੇ, ਸੋ ਐਨੀਮਲਸ ਨੂੰ ਅਸੀਂ ਦੋ ਤਰ੍ਹਾਂ ਡਿਵਾਈਡ ਮੋਸਟਲੀ ਕਰ ਦਿੰਦੇ, ਇੱਕ ਵਾਰਮ ਬਲੱਡਡ ਅਸੀਂ ਕਹਿੰਦੇ, ਕੋਲਡ ਬਲੱਡਡ ਕਹਿ ਦਿੰਦੇ ਹਾਂ। ਵਾਰਮ ਬਲੱਡਡ ਉਹ ਐਨੀਮਲਸ ਹੁੰਦੇ ਆ ਜਿਹਨਾਂ ਦਾ ਟੈਂਪਰੇਚਰ, ਬਾਡੀ ਟੈਂਪਰੇਚਰ ਸੇਮ ਰਹਿੰਦਾ, ਜਿਵੇਂ ਸਾਡਾ ਹਿਊਮਨਸ ਦਾ ਸੇਮ ਰਹਿੰਦਾ, ਸਾਡਾ ਬਾਡੀ ਟੈਂਪਰੇਚਰ ਐਨਵਾਇਰਮੈਂਟ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ, ਹੈ ਨਾ। ਬਟ ਕੁਛ ਐਨੀਮਲਸ ਇੱਦਾਂ ਹੁੰਦੇ ਜਿਹਨਾਂ ਦਾ ਐਨਵਾਇਰਮੈਂਟ ਦੇ ਅਕੋਰਡਿੰਗ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਨਾਂ ਨੂੰ ਅਸੀਂ ਕੋਲਡ ਬਲੱਡਡ ਕਹਿ ਦਿੰਦੇ ਹਾਂ। ਜਿਹੜੇ ਜਿਹੜਾ ਠੰਡ ਦਾ ਜਦੋਂ ਸੀਜ਼ਨ ਆ ਜਾਂਦਾ ਤਾਂ ਉਹ ਇੱਕ ਤਰ੍ਹਾਂ ਹਾਈਬਰਨੇਸ਼ਨ, ਸਲੀਪ ਦੇ ਵਿੱਚ ਤੁਸੀਂ ਕਹਿ ਸਕਦੇ ਚਲੇ ਜਾਂਦੇ, ਜਿਵੇਂ ਸਨੇਕਸ ਵਗੈਰਾ ਹੋ ਗਏ, ਇਹਨਾਂ ਦੇ ਬਾਡੀ ਟੈਂਪਰੇਚਰ ਚੇਂਜ ਹੋ ਜਾਂਦਾ ਇਨਵਾਇਰਮੈਂਟ ਦੇ ਅਕੋਰਡਿੰਗ। ਬਟ ਜਿਹੜਾ ਹਿਊਮਨ ਦਾ ਜੋ ਹੋਰ ਮੈਮਲਸ ਹੈਗੇ ਆ ਵਾਰਮ ਬਲੱਡਡ, ਉਹਨਾਂ ਦਾ ਬਾਡੀ ਟੈਂਪਰੇਚਰ ਸੇਮ ਹੀ ਰਹੇਗਾ, ਚਾਹੇ ਇਨਵਾਇਰਮੈਂਟ ਦਾ ਟੈਂਪਰੇਚਰ ਘਟੇ, ਮਤਲਬ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਬਾਡੀ ਟੈਂਪਰੇਚਰ ਉਹਨਾਂ ਦਾ ਸੇਮ ਰਹੇਗਾ। ਤੇ ਵੇਲਸ ਦਾ ਵੀ, ਡੋਲਫਿਨਸ ਦਾ ਵੀ ਸੇਮ ਹੀ ਸਿਸਟਮ ਹੈਗਾ ਕਿ ਇਹਨਾਂ ਦਾ ਬਾਡੀ ਟੈਂਪਰੇਚਰ ਵੀ ਸੇਮ ਹੀ ਰਹਿੰਦਾ ਹੈ ਹਿਊਮਨਸ ਦੇ ਵਾਂਗੂ, ਸੇ ਵਾਰਮ ਬਲੱਡਡ ਜਿਹੜੇ ਐਨੀਮਲਸ ਹੁੰਦੇ ਆ।
0: ਰਾਈਟ। ਤੇ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਫਿਸ਼ ਨਹੀਂ ਹੁੰਦੀਆਂ ਹੈਗੀਆਂ, ਤੇ ਉਹਦੀਆਂ ਚਲੋ ਠੀਕ ਹੈ ਅਲੱਗ ਅਲੱਗ ਕੈਟਾਗਰੀਆਂ ਦੱਸੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ ਫਿਸ਼ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਡੋਲਫਿਨਸ ਦੇ ਨਾਲ ਰਹਿ ਪਾਉਂਦੀਆਂ ਨੇ, ਔਰ ਡੋਲਫਿਨਸ ਆਖਿਰਕਾਰ, ਸੁਣਿਆ ਇਹ ਹੈ ਕਿ ਜਿੱਦਾਂ ਸਮੁੰਦਰ ਹੁੰਦਾ ਉਹ ਖਾਰਾ ਪਾਣੀ ਹੁੰਦਾ, ਤੇ ਕੁਛ ਜਿਹੜੇ ਮੈਮਲਸ ਹੈਗੇ ਨੇ ਉਹ ਸਿਰਫ ਖਾਰੇ ਪਾਣੀ 'ਚ ਹੀ ਸਰਵਾਈਵ ਕਰਦੇ ਨੇ, ਪਰ ਡੋਲਫਿਨਸ ਨੂੰ ਆਪਾਂ ਜਿਹੜਾ ਜ਼ੂਜ਼ ਦੇ ਵਿੱਚ ਵੀ ਦੇਖਿਆ ਹੈ, ਜਾਂ ਜਿਵੇਂ ਅੰਡਰ ਸੀ ਜਿਹੜੇ ਉਹ ਹੁੰਦੇ ਨੇ, ਹੈ ਨਾ, ਐਂਟਰਟੇਨਮੈਂਟ ਪਾਰਕ, ਉੱਥੇ ਵੀ ਦੇਖਿਆ
1: ਹੈ,
0: ਦੈਟ ਮੀਨਸ ਕਿ ਉਹ ਖਾਰੇ ਪਾਣੀ ਤੋਂ ਬਗੈਰ ਵੀ ਸਰਵਾਈਵ ਕਰ ਸਕਦੀਆਂ। ਸੋ ਕਿਵੇਂ ਉਹ ਦੂਸਰੀਆਂ ਫਿਸ਼ਿਜ਼ ਦੇ ਨਾਲ ਰਹਿੰਦੀਆਂ ਨੇ, ਕਿੰਨੀਆਂ ਕੁ ਉਹ ਕੋਰਡੀਅਲ ਹੁੰਦੀਆਂ ਨੇ, ਉਹਦੇ ਬਾਰੇ ਕੁਛ ਦੱਸ ਸਕਦੇ ਨੇ?
1: ਹਾਂਜੀ, ਫਿਸ਼ਿਜ਼ ਦੇ, ਕਿਉਂਕਿ ਫਿਸ਼ਿਜ਼ ਤੇ ਮੋਸਟਲੀ ਇਹ ਫੀਡ ਕਰਦੀਆਂ, ਔਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਇਹ ਸਾਨੂੰ ਓਸ਼ੀਅਨ ਦੇ ਵਿੱਚ ਵੀ ਮਿਲਦੀਆਂ ਤੇ ਫਰੈਸ਼ ਵਾਟਰ ਦੇ ਵਿੱਚ ਵੀ ਮਿਲਦੀਆਂ, ਜਿਵੇਂ ਸਾਡੀ ਰਿਵਰਸ ਵਗੈਰਾ ਹੋ ਗਈਆਂ, ਉਹਦੇ ਵਿੱਚ ਐਮਾਜ਼ੋਨ ਰਿਵਰ ਹੋ ਗਈ, ਜਾਂ ਸਾਡੀ ਗੰਗਾ ਰਿਵਰ ਹੋ ਗਈ, ਜਾਂ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੀ ਰਿਵਰਸ ਦੇ ਵਿੱਚ ਮਿਲਦੀਆਂ, ਹਨਾ। ਤੇ ਇਹਦਾ ਮਤਲਬ ਇਹ ਹੈ ਕਿ ਸਰਵਾਈਵ ਕਰ ਲੈਂਦੀ, ਇਹਨੂੰ ਸਿਰਫ ਖਾਰੇ ਪਾਣੀ ਦੀ ਲੋੜ ਨਹੀਂ ਹੁੰਦੀ ਹੈਗੀ। ਕੁਛ ਸਪੀਸੀਜ਼, ਉਹ ਡਿਪੈਂਡ ਕਰਦਾ ਕਿਹੜੀ ਸਪੀਸੀਜ਼ ਆ, ਹਨਾ, ਕਿਉਂਕਿ ਖਾਰੇ ਪਾਣੀ ਵਾਲੀ ਓਬਵੀਅਸਲੀ ਫਰੈਸ਼ ਵਾਟਰ ਚ ਨਹੀਂ ਰਹਿ ਸਕਦੀ ਜੇ ਉਹ ਉਦਾਂ ਦੇ ਐਨਵਾਇਰਮੈਂਟ ਚ ਹੀ ਸਰਵਾਈਵ ਕਰਦੀ ਹੈਗੀ ਆ। ਤੇ ਫਿਸ਼ ਤੇ ਮੋਸਟਲੀ ਫੀਡ ਕਰਦੀ ਆ, ਤੋ ਇਹਨਾਂ ਨੂੰ ਫਿਸ਼ ਤੋਂ ਕੋਈ ਖਤਰਾ ਨੀ ਹੁੰਦਾ, ਫਿਸ਼ ਨੂੰ ਇਹਨਾਂ ਤੋਂ ਖਤਰਾ ਹੁੰਦਾ ਕਿਉਂਕਿ ਇਹਨਾਂ ਨੇ ਫੀਡਿੰਗ ਕਰਨੀ ਆ। ਤੇ ਅੱਗੇ ਆਪਾਂ ਪੋਡਕਾਸਟ ਗੱਲ ਕਰਾਂਗੇ ਕਿ ਕਿਵੇਂ ਫੀਡ ਕਾਫੀ ਜਿਹੜੀ, ਕਿਉਂਕਿ ਮੋਸਟ ਫੈਸੀਨੇਟਿੰਗ ਫੈਕਟਰ ਜਿਹੜਾ ਸੀ ਇਹਦੇ ਬਾਰੇ ਲੈਣੇ ਹੋ ਸੀਗੇ ਇਹਨੇ ਕਿ ਫਿਸ਼ ਇਹ ਜਿਹੜੀਆਂ ਡੋਲਫਿਨਸ ਹੁੰਦੀਆਂ ਬਹੁਤ ਇੰਟੈਲੀਜੈਂਟ ਹੁੰਦੀਆਂ ਹਨਾ, ਤੇ ਇੰਟੈਲੀਜੈਂਟ ਮਤਲਬ ਕਿ ਡਿਫਰੈਂਟ ਡਿਫਰੈਂਟ ਵੇਸ ਚ ਹੁੰਦੀਆਂ। ਉਹਦੇ ਵਿੱਚੋਂ ਕੁਛ ਜਿਹੜੇ ਵੇ ਇਹਨਾਂ ਦੇ ਇੱਦਾਂ ਦੇ ਕਿ ਇਹ ਬੜੇ ਮਤਲਬ ਇਹਨਾਂ ਦੇ ਅਨੋਖੇ ਤਰੀਕੇ ਆ ਕਿ ਕਿਵੇਂ ਫਿਸ਼ ਨੂੰ ਕੈਪਚਰ ਕਰਦੀਆਂ, ਕਿਵੇਂ ਖਾਂਦੀਆਂ, ਕਾਫੀ ਸਾਰਾ ਮਤਲਬ ਬਿਹੇਵੀਅਰ ਇਹਨਾਂ ਦੇ ਰਿਕਾਰਡ ਹੋਇਆ, ਕਿਉਂਕਿ ਬਹੁਤ ਸਾਰੇ ਸਾਇੰਟਿਸਟ ਆਲ ਓਵਰ ਦਾ ਵਰਲਡ ਕੰਮ ਕਰਦੇ ਆ, ਮਰੀਨ ਬਾਇਓਲੋਜਿਸਟ ਜਿਹੜੇ ਜਿਹਨਾਂ ਨੂੰ ਕਹਿ ਦਿੰਦੇ ਆ, ਜਿਹੜੇ ਇਹਨਾਂ ਦੇ ਉੱਤੇ ਕੰਮ ਕਰਦੇ ਆ, ਉਹ ਡਿਫਰੈਂਟ ਡਿਫਰੈਂਟ ਇਕਿਪਮੈਂਟ ਲਾ ਕੇ ਇਹਨਾਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਹਨਾ। ਤੇ ਸਾਰੀ ਜਿਹੜੀ ਕਾਫੀ ਇੰਟੈਲੀਜੈਂਟ ਹੁੰਦੀ ਆ, ਬਟ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਆ ਕਿ ਇਹਨਾਂ ਦੇ ਕੁਛ ਫੀਚਰ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦਿੰਦੇ ਆ ਡਾਇਰੈਕਟਲੀ ਹਨਾ, ਐਗਸ ਲੇ ਨਹੀਂ ਕਰਦੇ, ਜਾਂ ਇਹਨਾਂ ਦੇ ਲੰਗਸ ਹੁੰਦੇ ਆ ਨਾ ਕਿ ਗਿਲਸ ਹੁੰਦੇ ਆ, ਇਸ ਲਈ ਔਰ ਇਹ ਵਾਰਮ ਬਲੱਡਡ ਹੁੰਦੇ ਆ, ਇਸ ਲਈ ਇਹਨਾਂ ਨੂੰ ਅਸੀਂ ਮੈਮਲਸ ਗਰੁੱਪ ਚ ਰੱਖ ਦਿੰਦੇ ਆ, ਨਾ ਕਿ ਅਸੀਂ ਫਿਸ਼ ਦੇ ਗਰੁੱਪ ਦੇ ਵਿੱਚ ਰੱਖਦੇ ਹਾਂ।
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਇੱਕ ਗੱਲ ਬੜੀ ਸੁਣੀ ਹੈਗੀ ਮੈਂ ਮਤਲਬ ਜਦੋਂ ਅਮੇਜ਼ ਹੁੰਦਾ ਸੀਗਾ ਡੋਲਫਿਨ ਬਾਰੇ ਜਾਣ ਕੇ ਕਿ ਬੁਲਬਲੇ ਬਣਾ ਲੈਂਦੀਆਂ ਨੇ, ਬੜੀਆਂ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਨੇ ਪਾਣੀ ਦੇ ਵਿੱਚ ਜਿੱਦਾਂ ਦੀਆਂ ਹਰਕਤਾਂ ਕਰਦੀਆਂ ਨੇ ਡੋਲਫਿਨਸ, ਉਹ ਸਾਨੂੰ ਅਟਰੈਕਟ ਕਰਦੀਆਂ ਹੈਗੀਆਂ ਨੇ। ਔਰ ਜਿੱਦਾਂ ਅਸੀਂ ਸਰਕਸ ਦੇ ਵਿੱਚ ਦੇਖੇ ਨੇ ਕਿ ਕੁਛ ਜਾਨਵਰਸ ਨੂੰ ਟ੍ਰੇਨ ਕਰੋ ਅਤੇ ਫਿਰ ਉਹ ਕੰਮ ਕਰਦੇ ਨੇ ਉਸ ਤਰੀਕੇ ਦੇ ਨਾਲ, ਪਰ ਡੋਲਫਿਨਸ ਵਾਕਈ ਜਿਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਮੈਂ ਸੁਣਿਆ ਸੀ ਕਿਸੇ ਇੰਟਰਵਿਊ ਪਤਾ ਨਹੀਂ ਨੈਸ਼ਨਲ ਜੋਗ੍ਰਾਫਿਕ 'ਤੇ ਕਿ ਬੜੀ ਛੇਤੀ ਤਿਆਰ ਹੋ ਜਾਂਦੀਆਂ ਹੈਗੀਆਂ ਨੇ। ਅਤੇ ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਨਾ ਕਿ ਮੈਮਲਸ ਅਤੇ ਐਨੀਮਲਸ ਦੇ ਵਿੱਚ ਜੇ ਸਭ ਤੋਂ ਬੈਸਟ ਮੈਮਰੀ ਹੈਗੀ ਹੈ ਤਾਂ ਉਹ ਐਲੀਫੈਂਟ ਜਾਂ ਡੋਲਫਿਨਸ ਦੀ ਹੈ, ਕਿ ਡੋਲਫਿਨ ਆਪਣੀ ਗੱਲ ਨੂੰ ਯਾਦ ਰੱਖਦੀਆਂ ਨੇ। ਸੋ ਆਰ ਦੇ ਵਾਕਈ ਵੈਰੀ ਵੈਰੀ ਇੰਟੈਲੀਜੈਂਟ ਡੋਲਫਿਨਸ ਜਿਹੜੀਆਂ ਹੈਗੀਆਂ ਆਊਟ ਆਫ ਆਲ ਦੀ ਜਿੰਨੇ ਵੀ ਆਪਾਂ ਮਰੀਨ ਲਾਈਫ ਦੇ ਮੈਮਲਸ ਦੀ ਐਨੀਮਲਸ ਦੀ ਗੱਲ ਕਰਦੇ ਹੈਗੇ ਹਾਂ, ਜਿੰਨੇ ਵੀ ਮਰੀਨ ਲਾਈਫ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲੋਂ ਸਭ ਤੋਂ ਇੰਟੈਲੀਜੈਂਟ ਇਹੀ ਹੁੰਦੀਆਂ ਨੇ।
1: ਹਾਂਜੀ, ਮੋਸਟਲੀ ਅਸੀਂ ਇਹ ਕਹਿੰਦੇ ਆ ਕਿ ਹਿਊਮਨਸ, ਸਾਨੂੰ ਇੱਦਾਂ ਲੱਗਦਾ ਕਿਉਂਕਿ ਇਸ ਲਈ ਇਹਨਾਂ ਤੇ ਬਹੁਤ ਰਿਸਰਚ ਵੀ ਚੱਲਦੀ ਹੈ ਕਿ ਹਿਊਮਨਸ ਦੇ ਵਾਂਗ ਵੀ ਇੰਟੈਲੀਜੈਂਟ ਹੁੰਦੀ ਆ, ਪਰ ਜਦੋਂ ਅਸੀਂ ਇੰਟੈਲੀਜੈਂਸੀ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇੰਟੈਲੀਜੈਂਸੀ ਜਿਵੇਂ ਦੀ ਸਾਡੀ ਇੰਟੈਲੀਜੈਂਸ ਆ ਉਦਾਂ ਦੀ ਹੋਵੇ ਹਨਾ, ਕਿ ਅਸੀਂ ਜਿਹੜਾ ਕੋਈ ਇੰਸਟਰੂਮੈਂਟ ਨਵਾਂ ਬਣਾ ਲਈਏ, ਅਸੀਂ ਸਪੇਸ ਕਰਾਫਟ ਬਣਾ ਲਈਏ ਜਾਂ ਟਰੱਕ ਬਣਾ ਲਈਏ ਜਾਂ ਕੋਈ ਵੀ ਮਤਲਬ ਜਿਹੜੀ ਜਿੰਨੀ ਵੀ ਅਸੀਂ ਆ ਸਕਦੇ ਮੋਬਾਈਲ ਫੋਨਸ ਬਣਾ ਲਈਏ ਨਾ, ਤੋ ਇਹਨਾਂ ਦੇ ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਉੱਥੇ ਕਿਵੇਂ ਕਮਿਊਨੀਕੇਟ ਕਰਦੇ ਆ ਜਾਂ ਕਿੱਥੇ ਉੱਥੇ ਕਿਵੇਂ ਉੱਥੇ ਸਰਵਾਈਵ ਕਰਦੇ ਆ ਔਰ ਆਪਣੇ ਫੂਡ ਕਿਵੇਂ ਜਿਹੜਾ ਗੇਨ ਕਰਦੇ ਆ ਹਨਾ, ਜਾਂ ਇਹਨਾਂ ਦੇ ਜਿਹੜੇ ਕਿਉਂਕਿ ਇਹਨਾਂ ਦੇ ਸਾਡੇ ਵਾਂਗੂ ਹੱਥ ਪੈਰ ਨਹੀਂ ਹੁੰਦੇ ਹਨਾ, ਤੇ ਇਹਨਾਂ ਦੇ ਜੋ ਬੋਡੀ ਪਾਰਟ ਇਹਨਾਂ ਨੂੰ ਅਵੇਲੇਬਲ ਹੈਗੇ ਆ ਉਹਨਾਂ ਦੇ ਨਾਲ ਕਿਵੇਂ ਕੋਈ ਵੀ ਇੰਡੀਵਿਜੁਅਲ ਕੋਈ ਵੀ ਐਨੀਮਲ ਜਿਹੜਾ ਹੋ ਗਿਆ ਉਹ ਕਿਵੇਂ ਜਿਹੜਾ ਆਪਣੇ ਇਨਵਾਇਰਮੈਂਟ ਵਿੱਚ ਸਰਵਾਈਵ ਕਰਦਾ, ਮੋਸਟਲੀ ਅਸੀਂ ਇੰਟੈਲੀਜੈਂਸ ਇਹਨੂੰ ਲੈਣੇ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਵੀ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਾਉਂਦੇ ਹਾਂ ਹਨਾ, ਇਹੀ ਸਾਡੀ ਇੰਟੈਲੀਜੈਂਸ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਸਾਨੂੰ ਬਾਕੀ ਚੀਜ਼ਾਂ ਨੂੰ ਜਿਹੜਾ ਅਸੀਂ ਬਹੁਤ ਜ਼ਿਆਦਾ ਕਿਉਰਿਓਸਿਟੀ ਹੈਗੀ ਆ ਹਿਊਮਨਸ ਦੇ ਵਿੱਚ, ਇਸ ਲਈ ਅਸੀਂ ਥੋੜੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਲੱਤ ਪੈਰ ਫਸਾ ਲੈਂਦੇ ਹਾਂ, ਬਟ ਮੋਸਟਲੀ ਜਦੋਂ ਐਨੀਮਲ ਦੀ ਗੱਲ ਕਰਦੇ ਹਾਂ ਤਾਂ ਇੰਟੈਲੀਜੈਂਸ ਅਸੀਂ ਗੱਲ ਇਹੀ ਕਰਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਸਕਦਾ ਆ ਕਿਸੇ ਹਾਰਸ਼ ਇਨਵਾਇਰਮੈਂਟ ਦੇ ਵਿੱਚ ਹਨਾ। ਤੇ ਜਦੋਂ ਅਸੀਂ ਜਨਰਲੀ ਇੰਟੈਲੀਜੈਂਸ ਦੀ ਗੱਲ ਕਰਦੇ ਤੇ ਇੱਕ ਅਸੀਂ ਮਤਲਬ ਕਹਿ ਸਕਦੇ ਤੁਸੀਂ ਇੱਕ ਇਕੁਏਸ਼ਨ ਯੂਜ ਕਰਦੇ ਆ ਜਾਂ ਇੱਕ ਰੇਸ਼ੋ ਹੁੰਦੀ ਹੈ ਕਿ ਤੁਹਾਡੀ ਬੋਡੀ ਮਾਸ ਜਿਹੜਾ ਹੈਗਾ ਉਹਦੇ ਕੰਪੈਰੇਟਿਵਲੀ ਤੁਹਾਡਾ ਬ੍ਰੇਨ ਦਾ ਜਿਹੜਾ ਮਾਸ ਕਿੰਨਾ ਹੈਗਾ ਹਨਾ, ਤੇ ਜਦੋਂ ਰੇਸ਼ੋ ਜਿਹੜੀ ਕੱਢੀ ਗਈ ਤਾਂ ਹਿਊਮਨ ਦੀ ਜਿਹੜੀ ਉਹ ਰੇਸ਼ੋ ਹੈਗੀ ਉਹ 7.5 ਮਤਲਬ 7.5 ਰੇਸ਼ੋ ਹੈਗੀ ਆ, ਪਰ ਡੋਲਫਿਨਸ ਦੀ ਅਸੀਂ ਗੱਲ ਕਰਦੇ ਡੋਲਫਿਨਸ ਦੀ ਵੀ 5.3 ਰੇਸ਼ੋ ਆ, ਮਤਲਬ ਸੈਕਿੰਡ ਨੰਬਰ ਤੇ ਡੋਲਫਿਨਸ ਆਉਂਦੀਆਂ, ਫਿਰ ਚਿੰਪੈਂਜ਼ੀਜ਼ ਆਉਂਦੇ ਆ 2.5 ਉਹਨਾਂ ਦੀ ਆ, ਗੋਰਿਲਾ ਆਉਂਦੇ ਆ ਹਨਾ, ਫਿਰ ਡੋਗਸ ਆਉਂਦੇ ਆ ਉਸ ਤੋਂ ਬਾਅਦ। ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਕਿਉਰਿਓਸਿਟੀ ਹੋਈ ਕਿ ਇਹ ਵੀ ਸਾਡੇ ਵਾਂਗੂ ਹੀ ਜਿਹੜਾ ਕਮਿਊਨੀਕੇਟ ਕਰ ਸਕਦੇ ਜਾਂ ਇੰਟੈਲੀਜੈਂਸ ਕਰ ਸਕਦੇ, ਇਸ ਲਈ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਆ ਜਿਹੜੇ ਆ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਆ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ। ਉਹਨਾਂ ਵਿੱਚ ਇੱਕ ਐਕਸਪੈਰੀਮੈਂਟ ਹੈਗਾ ਮਿਰਰਸ ਟੈਸਟ ਅਸੀਂ ਕਹਿੰਦੇ, ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਐਨੀਮਲ ਜਿਹੜਾ ਉਹ ਮਿਰਰ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਕਿਵੇਂ ਮਤਲਬ ਮਿਰਰ ਦੇ ਵਿੱਚ ਦੇਖ ਕੇ ਉਹਦੀ ਕੀ ਰਿਐਕਸ਼ਨ ਹੁੰਦੀ ਹੈ ਹਨਾ। ਤੋ ਬਹੁਤ ਸਾਰੇ ਆਲ ਓਵਰ ਦਾ ਵਰਲਡ ਸਾਇੰਟਿਸਟ ਨੇ ਐਵੇਂ ਜਿਹੜੇ ਆ ਮਿਰਰਸ ਲਗਾਏ ਡੋਲਫਿਨਸ ਦੇ ਸਾਹਮਣੇ, ਔਰ ਕੁਛ ਡੋਲਫਿਨਸ ਦੀ ਜਿਹੜੀ ਆ ਬੋਡੀ ਦੇ ਉੱਤੇ ਕੋਈ ਮਾਰਕ ਉਹਨਾਂ ਨੇ ਲਗਾ ਦਿੱਤਾ ਹਨਾ, ਤੇ ਜਦੋਂ ਡੋਲਫਿਨ ਉਹਨਾਂ ਮਿਰਰ ਦੇ ਸਾਹਮਣੇ ਗਈਆਂ ਤੇ ਜਿਹਨਾਂ ਡੋਲਫਿਨ ਦੇ ਬੋਡੀ ਦੇ ਉੱਤੇ ਮਾਰਕ ਲੱਗਿਆ ਸੀ ਤੇ ਕੁਛ ਉਹਨਾਂ ਸਾਇੰਟਿਸਟ ਨੇ ਦੇਖਿਆ ਕਿ ਉਹ ਵਾਲੀ ਡੋਲਫਿਨ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਸਪੈਂਡ ਕੀਤਾ ਮਿਰਰ ਦੇ ਸਾਹਮਣੇ ਔਰ ਆਪਣੀ ਬੋਡੀ ਨੂੰ ਮੂਵ ਕਰਕੇ ਉਹ ਦੇਖ ਰਹੀਆਂ ਸੀ ਕੀ ਆ ਹਨਾ ਮੇਰੇ ਉੱਪਰ ਲੱਗਿਆ ਔਰ ਜਾਂ ਕਿਸੇ ਦੇ ਉੱਪਰ ਤੇ ਜਿਹੜੀਆਂ ਡੋਲਫਿਨ ਦੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਸੀਗਾ ਉਹ ਉਹਨਾਂ ਨੇ ਕੰਪੈਰੇਟਿਵਲੀ ਘੱਟ ਜਿਹੜਾ ਟਾਈਮ ਉੱਥੇ ਜਿਹੜਾ ਸਪੈਂਡ ਕੀਤਾ ਸ਼ੀਸ਼ੇ ਦੇ ਸਾਹਮਣੇ ਸੋ ਇਹਦਾ ਅਸੀਂ ਮੋਸਟਲੀ ਮੰਨਦੇ ਹਾਂ ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਓਬਜ਼ਰਵ ਕਰ ਰਹੀਆਂ ਬਟ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਇਮੇਜ ਹੈਗੀ ਆ ਜਾਂ ਉਹ ਇਹ ਵੀ ਹੋ ਸਕਦਾ ਸੋਚ ਰਹੀ ਹੈ ਕਿ ਮੋਰੇ ਕੋਈ ਹੋਰ ਡੋਲਫਿਨ ਹਨ ਕਿਉਂਕਿ ਡੋਲਫਿਨ ਵੀ ਹਿਊਮਨ ਵਾਂਗੂ ਬਹੁਤ ਸੋਸ਼ਲ ਐਨੀਮਲ ਹੈਗਾ ਨਾ ਇਹਨਾਂ ਦੀ ਸੋਸ਼ਲ ਬਿਹੇਵੀਅਰ ਜਿਹੜਾ ਜਿਹੜੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈਗੀ ਆ ਸੋ ਹੋ ਸਕਦਾ ਕਿ ਦੂਜਿਆਂ ਮਤਲਬ ਦੇਖ ਰਹੀ ਹੈ ਕਿ ਦੂਸਰੀ ਡੋਲਫਿਨ ਜਿਹੜੀ ਆ ਉਹ ਮੈਨੂੰ ਕਿਉਂ ਨੀ ਰਿਸਪੋਂਡ ਕਰ ਰਹੀ ਕਿਉਂਕਿ ਜਦੋਂ ਅਸੀਂ ਡੋਲਫਿਨ ਦੀ ਇੰਟੈਲੀਜੈਂਸ ਦੀ ਗੱਲ ਕਰਦੇ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਤੇ ਬਹੁਤ ਡਿਫਰੈਂਟ ਡਿਫਰੈਂਟ ਵੇਜ਼ ਜਿਹੜੇ ਆ ਇਹ ਯੂਜ਼ ਕਰਦੇ ਆ ਡੋਲਫਿਨ ਕਮਿਊਨੀਕੇਟ ਕਰਨ ਦੇ ਲਈ ਇਹਨਾਂ ਦੀ ਜਿਹੜੀਆਂ ਇੱਕ ਪਰਟੀਕੁਲਰ ਟਾਈਪ ਦੀ ਵਿਸਲ ਹੁੰਦੀ ਆ ਹਰ ਇੱਕ ਪਰਸਨ ਲਈ ਜਿਵੇਂ ਹਿਊਮਨਸ ਦਾ ਹਰ ਪਰਸਨ ਦਾ ਇੱਕ ਖਾਸ ਨਾਮ ਹੁੰਦਾ ਹਨਾ ਇਵੇਂ ਹਰ ਡੋਲਫਿਨ ਦੀ ਜਿਹੜੀ ਇੱਕ ਆਪਣੀ ਖਾਸ ਤਰ੍ਹਾਂ ਦੀ ਵਿਸਲ ਜਿਹੜੀ ਆ ਇਹ ਇਹਨਾਂ ਦੀ ਪ੍ਰੋਡਿਊਸ ਕਰਦੇ ਆ ਉਹ ਨਾਮ ਦੇ ਵਾਂਗੂ ਤੁਸੀਂ ਕਹਿ ਸਕਦੇ ਦੂਜੀ ਡੋਲਫਿਨ ਜਿਹੜੀਆਂ ਯੂਜ਼ ਕਰਦੀਆਂ ਹਨਾ ਤੇ ਉਸ ਤੋਂ ਇਲਾਵਾ ਜੇ ਕੋਈ ਇਹਨਾਂ ਦਾ ਕੋਈ ਇੰਡੀਵਿਜੁਅਲ ਕੋਈ ਇਹਨਾਂ ਦੀ ਮਤਲਬ ਨਾਲ ਰਹਿ ਰਹੀ ਡੋਲਫਿਨ ਆ ਜਿਹਨਾਂ ਦੇ ਬੱਚੇ ਸੀ ਜਾਂ ਕੋਈ ਹੋਰ ਮਦਰ ਸੀ ਹਨਾ ਉਹਨਾਂ ਨੂੰ ਮੰਨ ਲਓ ਇਹ ਕਾਫੀ ਸਾਲਾਂ ਬਾਅਦ ਮਿਲੇ ਆ ਬਟ ਇਹ ਕਾਫੀ ਸਾਲਾਂ ਬਾਅਦ ਵੀ ਉਹਨਾਂ ਦੀ ਜਿਹੜੀ ਆ ਸਾਊਂਡ ਜਿਹੜੀ ਉਹਨਾਂ ਦੀ ਵਿਸਲ ਦੀ ਸਾਊਂਡ ਪਛਾਣ ਲੈਂਦੇ ਆ ਕਿ ਇਹ ਉਹ ਵਾਲਾ ਇੰਡੀਵਿਜੁਅਲ ਆ ਹਨਾ ਜਿਹੜਾ ਸਾਨੂੰ ਇੰਨੇ ਸਾਲਾਂ ਪਹਿਲਾਂ ਮਿਲਿਆ ਸੀ ਸੋ ਇਹ ਅਸੀਂ ਮੰਨਦੇ ਹਾਂ ਕਿ ਇਹਨਾਂ ਨੂੰ ਹੈਲਪ ਕਰਦਾ ਸੋਸਾਇਟੀ ਚ ਜਿਹੜੀ ਆ ਮਤਲਬ ਕਮਿਊਨੀਕੇਸ਼ਨ ਲਈ ਔਰ ਫੀਡਿੰਗ ਦੇ ਲਈ ਹੈਲਪ ਕਰਦਾ ਔਰ ਸੋਸ਼ਲ ਬਿਹੇਵੀਅਰ ਇਨਹਾਂਸ ਕਰਦਾ ਇਹਨਾਂ ਦੀਆਂ ਜਿਹੜੀਆਂ ਡੋਲਫਿਨਸ ਆ ਉਸ ਤੋਂ ਇਲਾਵਾ ਜਿਹੜੀਆਂ ਇਹ ਇੰਨੀਆਂ ਮਤਲਬ ਇੰਟੈਲੀਜੈਂਟ ਅਸੀਂ ਇਹਨਾਂ ਮੰਨਦੇ ਹਾਂ ਕਿ ਅਗਰ ਹਿਊਮਨ ਕੋਈ ਜਿਹੜਾ ਪਾਣੀ ਦੇ ਵਿੱਚ ਹੈਗਾ ਔਰ ਉਹਦੇ ਮੰਨ ਲਓ ਜਿਵੇਂ ਕਈਆਂ ਦਾ ਓਪਰੇਸ਼ਨ ਕਰਕੇ ਲੈਗਸ ਚ ਰੋਡ ਵਗੈਰਾ ਪਾ ਦਿੰਦੇ ਆ ਹਨਾ ਤੇ ਆਈਡੈਂਟੀਫਾਈ ਕਰ ਲੈਂਦੇ ਆ ਕਿ ਇਸ ਬੰਦੇ ਦੀ ਬੋਡੀ ਦੇ ਅੰਦਰ ਰੋਡ ਹੈਗੀ ਆ ਜੋ ਕੁਛ ਮੈਟਲ ਦਾ ਹੈਗਾ ਆ ਕਿਉਂਕਿ ਹਿਊਮਨ ਬੋਡੀ ਜਿਹੜੀ ਮੋਸਟਲੀ ਵਾਟਰ ਸਾਨੂੰ ਪਤਾ ਕਿ ਪਾਣੀ ਹੀ ਹੁੰਦਾ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਟਲ ਜਿਹੜੀ ਆ ਡੈਂਸ ਓਬਜੈਕਟ ਮਤਲਬ ਇੱਕ ਡਿਫਰੈਂਟ ਚੀਜ਼ ਆ ਪਾਣੀ ਦੇ ਨਾਲੋਂ ਤਾਂ ਇਹ ਫੀਲ ਕਰ ਲੈਂਦੀ ਆ ਕਿ ਇੱਥੇ ਇਹ ਹਿਊਮਨ ਦੇ ਬੋਡੀ ਦੇ ਵਿੱਚ ਕੁਛ ਹੈਗਾ ਰੋਡ ਵਰਗਾ ਹਨਾ ਉਸ ਤੋਂ ਇਲਾਵਾ ਇਹ ਸਾਊਂਡ ਯੂਜ ਕਰਦੀ ਜਿਵੇਂ ਮੰਨ ਲਓ ਇਹ ਰਾਤ ਦੇ ਟਾਈਮ ਤੇ ਫੀਡਿੰਗ ਕਰਦੀ ਆ ਕਿਉਂਕਿ ਸਮੁੰਦਰ ਦੇ ਵਿੱਚ ਵੈਸੇ ਵੀ ਜ਼ਿਆਦਾ ਸਾਨੂੰ ਪਤਾ ਕਿ ਕੁਛ ਮੀਟਰ ਤੋਂ ਥੱਲੇ ਜਿਹੜਾ ਡਾਰਕ ਹੁੰਦਾ ਹਨਾ ਤੇ ਉਸ ਟਾਈਮ ਦੇ ਉੱਤੇ ਸਾਊਂਡ ਨੂੰ ਕਮਿਊਨੀਕੇਟ ਕਰਨ ਦੇ ਲਈ ਯੂਜ਼ ਕਰਦੀ ਹੈ ਕਰਦੀ ਕੀ ਹੈ ਕਿ ਕੋਈ ਇੱਕ ਡੋਲਫਿਨ ਜਿਹੜੀ ਆ ਕੋਈ ਵੀ ਸਾਊਂਡ ਕ੍ਰੀਏਟ ਕਰਦੀ ਆ ਔਰ ਉਸ ਸਾਊਂਡ ਦੀ ਇੱਕ ਉਹਨੂੰ ਫਿਰ ਉਹ ਸੁਣਦੀ ਆ ਹਨਾ ਔਰ ਉਹਦਾ ਮਤਲਬ ਹੁੰਦਾ ਕਿ ਉਹ ਧਿਆਨ ਲਗਾਉਂਦੀ ਹੈ ਕਿ ਉਹ ਕਿੰਨੀ ਦੂਰ ਉਹ ਸਾਊਂਡ ਗਈ ਔਰ ਕਿਉਂਕਿ ਜਦੋਂ ਪਾਣੀ ਦੇ ਵਿੱਚ ਸਾਊਂਡ ਨੇ ਕਿਸੇ ਚੀਜ਼ ਨੇ ਕੋਈ ਸਾਊਂਡ ਕੱਢਣੀ ਆ ਉਸ ਤੋਂ ਬਾਅਦ ਉਹ ਸਾਊਂਡ ਨੇ ਕਿਸੇ ਓਬਜੈਕਟ ਦੇ ਵਿੱਚ ਜਾ ਕੇ ਲੱਗਣਾ ਜਾਂ ਫਿਸ਼ ਆ ਮੰਨ ਲਓ ਮੋਰੇ ਉਹ ਫਿਸ਼ ਦੇ ਵਿੱਚ ਜਾ ਕੇ ਲੱਗੀ ਉਹ ਜਦੋਂ ਸਾਊਂਡ ਵਾਪਸ ਆਈ ਉਹਦੀ ਐਕੋ ਵਾਪਸ ਆਈ ਤਾਂ ਇਹ ਮਤਲਬ ਆਈਡੈਂਟੀਫਾਈ ਕਰ ਲੈਂਦੀ ਆ ਕਿ ਉਹ ਓਬਜੈਕਟ ਜੋ ਫਿਸ਼ ਮੇਰੇ ਤੋਂ ਕਿੰਨੀ ਦੂਰ ਆ ਔਰ ਕਿੰਨਾ ਉਹਦਾ ਵੱਡਾ ਸਾਈਜ਼ ਹੈਗਾ ਆ ਤੋ ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀਆਂ ਆਫਕੋਰਸ ਤਾਂ ਇਹ ਜਿਹੜੀ ਆਪਣੀ ਸਾਊਂਡ ਦੀ ਜਿਹੜੀ ਪਾਵਰ ਜਿਹੜੀ ਆ ਉਹਨੂੰ ਯੂਜ ਕਰਦੀਆਂ ਆ ਫਾਇੰਡ ਆਊਟ ਕਰਨ ਦੇ ਲਈ ਕੋਈ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈਗਾ ਉਹ ਕਿੰਨੀ ਦੂਰ ਆ ਜਾਂ ਫੂਡ ਜਿਹੜਾ ਕਿੰਨੀ ਦੂਰ ਆ ਔਰ ਇਹ ਤੋਂ ਇਲਾਵਾ ਕੁਛ ਜਿਹੜੇ ਅਸੀਂ ਦੇਖੇ ਹੈਗੇ ਆ ਕਿ ਐਕਸਪੈਰੀਮੈਂਟ ਸਾਇੰਟਿਸਟ ਨੇ ਜਿਹੜਾ ਬਿਹੇਵੀਅਰ ਇਹਨਾਂ ਦਾ ਰਿਕਾਰਡ ਕੀਤਾ ਹੈ ਕਿ ਕਰਦੇ ਕਿਉਂਕਿ ਇਹ ਇੱਕ ਸੋਸ਼ਲ ਐਨੀਮਲ ਆ ਤੇ ਬਹੁਤ ਸਾਰੇ ਗਰੁੱਪਸ ਦੇ ਵਿੱਚ ਰਹਿੰਦੇ ਆ ਹਨਾ ਔਰ ਕਈ ਵਾਰ ਹਜ਼ਾਰਾਂ ਦੇ ਗਰੁੱਪ ਚ ਵੀ ਇਹ ਮਿਲ ਜਾਂਦੇ ਆ ਸਾਨੂੰ ਇਹਨਾਂ ਦੇ ਗਰੁੱਪ ਨੂੰ ਅਸੀਂ ਪੌਡਸ ਕਹਿੰਦੇ ਹਾਂ ਸੋ ਕੁਛ ਇੰਡੀਵਿਜੁਅਲ ਤੋਂ ਲੈ ਕੇ ਕਾਫੀ ਇੰਡੀਵਿਜੁਅਲ ਤੱਕ ਦਾ ਜਿਹੜਾ ਪੌਡ ਹੋ ਸਕਦਾ ਸੋ ਇੱਕ ਜਿਹੜਾ ਮੈਥਡ ਇਹਨਾਂ ਦਾ ਫੀਡ ਕਰਨ ਦਾ ਇਹ ਆ ਕਿ ਪਾਣੀ ਦੇ ਵਿੱਚ ਇੱਕ ਮੱਡ ਦੀ ਰਿੰਗ ਜਿਹੀ ਬਣਾ ਦਿੰਦੀ ਆ ਮਤਲਬ ਆਪਣੀ ਜਿਹੜੇ ਆ ਫਿਨਸ ਦੇ ਨਾਲ ਇਹ ਪਾਣੀ ਦੇ ਵਿੱਚ ਜਿਹੜੇ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਅੜਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿੰਗ ਜਿਹੀ ਬਣ ਜਾਂਦੀ ਆ ਜਿੱਥੇ ਕਿਤੇ ਵੀ ਇਹਨਾਂ ਨੇ ਮੰਨ ਲਓ ਫਿਸ਼ ਦੇਖੀ ਮਤਲਬ ਫਿਸ਼ ਦਾ ਗਰੁੱਪ ਦੇਖਿਆ ਜਾਂ ਫਿਸ਼ ਦੇਖੀ ਤਾਂ ਇਹ ਉਹਦੇ ਆਲੇ ਦੁਆਲੇ ਕੁਛ ਜਿਹੜੇ ਇੰਡੀਵਿਜੁਅਲ ਜਿਹੜੇ ਹੈਗੇ ਇੱਕ ਰਿੰਗ ਬਣਾ ਦਿੰਦੇ ਆ ਮੱਡ ਦੀ ਆਪਣੀ ਫਿਨਸ ਦੀ ਹੈਲਪ ਦੇ ਨਾਲ ਔਰ ਜਿਹੜੀ ਫਿਸ਼ ਹੁੰਦੀ ਆ ਓਬਵੀਅਸਲੀ ਉਹ ਬਾਹਰ ਜਾਣ ਦੀ ਫਿਰ ਕੋਸ਼ਿਸ਼ ਕਰਦੀਆਂ ਹਨਾ ਤਾਂ ਹੁੰਦਾ ਕਿ ਕੁਛ ਇੰਡੀਵਿਜੁਅਲ ਉਸ ਰਿੰਗ ਨੂੰ ਬਣਾ ਰਹੇ ਹੁੰਦੇ ਔਰ ਕੁਛ ਇੰਡੀਵਿਜੁਅਲ ਬਾਹਰ ਖੜੇ ਮਤਲਬ ਬਾਹਰ ਹੁੰਦੇ ਆ ਉਸ ਰਿੰਗ ਤੋਂ ਮਤਲਬ ਕੁਛ ਡੋਲਫਿਨ ਬਾਹਰ ਹੁੰਦੀਆਂ ਔਰ ਜਦੋਂ ਫਿਸ਼ ਬਾਹਰ ਜਾਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਡੋਲਫਿਨ ਹੁੰਦੀਆਂ ਉਹ ਉਹਨਾਂ ਨੂੰ ਖਾ ਲੈਂਦੀਆਂ ਹਨਾ ਔਰ ਉਸ ਤੋਂ ਬਾਅਦ ਫਿਰ ਇਹ ਟਰਨਸ ਜਿਹੜੀਆਂ ਇਹ ਚੇਂਜ ਕਰਦੀਆਂ। ਸੋ ਇਹ ਬਿਹੇਵੀਅਰ ਵੀ ਡੋਲਫਿਨਸ ਦੇ ਵਿੱਚ ਜਿਹੜਾ ਦੇਖਿਆ ਗਿਆ ਫੀਡ ਕਰਨ ਦੇ ਲਈ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੀ ਇਹ ਚੀਜ਼ਾਂ ਯੂਜ ਕਰਦੀਆਂ ਔਰ ਬਹੁਤ ਅਲੱਗ ਤਰ੍ਹਾਂ ਦੀਆਂ, ਜਿਵੇਂ ਮੈਂ ਕਿਹਾ ਆਵਾਜ਼ਾਂ ਇਹ ਯੂਜ਼ ਕਰਦੇ ਆ ਹਨਾ ਦੂਜੇ ਇੱਕ ਦੂਜੇ ਨੂੰ ਆਈਡੈਂਟੀਫਾਈ ਕਰਨ ਦੇ ਲਈ। ਔਰ ਹਿਊਮਨ ਦੇ ਵਾਂਗ ਵੀ ਤੁਸੀਂ ਕਹਿ ਸਕਦੇ ਕਿ ਜਿੱਦਾਂ ਹੁਣ ਇਹਨਾਂ ਦਾ ਕੋਈ ਕੋਈ ਡੋਲਫਿਨ ਹੈਗੀ, ਉਹਦਾ ਮੰਨ ਲਓ ਉਹਦਾ ਜਿਹੜਾ ਕਾਫ ਹੈਗਾ ਜਾਂ ਉਹਦਾ ਬੱਚਾ ਹੈਗਾ ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਵੀ ਦੇਖਿਆ ਕਿ ਕਾਫੀ ਟਾਈਮ ਤੱਕ ਜਿਹੜਾ ਉਹ ਜਿਹੜੀ ਆ ਉਹਨੂੰ ਛੱਡਦੀ ਨੀ ਹੈਗੀ, ਆਪਣੇ ਨਾਲ ਹੀ ਰੱਖਦੀ ਆ। ਮਤਲਬ ਇਮੋਸ਼ਨਲ ਜਿਹੜਾ ਸਾਰੇ ਐਨੀਮਲਸ ਦੇ ਵਿੱਚ ਅਸੀਂ ਦੇਖਦੇ ਹਾਂ ਇਮੋਸ਼ਨਲ ਇੱਕ ਜਿਹੜਾ ਫੈਕਟਰ ਹੁੰਦਾ ਨਾ, ਉਹ ਇਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ। ਤੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ, ਬਾਕੀ ਜਿਹੜੇ ਤੁਸੀਂ ਕੈਪਟੀਵਿਟੀ ਦੀ ਜਿੱਦਾਂ ਗੱਲ ਕੀਤੀ ਆ ਕਿ ਆਪਾਂ ਜ਼ੂਜ਼ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਡੋਲਫਿਨ ਸ਼ੋਜ਼ ਦੇਖਣ ਜਾਂਦੇ ਹਾਂ, ਉਹ ਡੋਲਫਿਨ ਜਿਹੜੀਆਂ ਪ੍ਰੋਪਰਲੀ ਸਿਖਾਈਆਂ ਹੁੰਦੀਆਂ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜਿਹੜੇ ਆ ਜਿੱਦਾਂ ਸਾਈਨ ਉਹਨਾਂ ਨੂੰ ਪਤਾ ਲੱਗ ਜਾਂਦੇ ਹਨਾ। ਤੇ ਕਾਫੀ ਸਾਰੇ ਅਸੀਂ ਪੁਆਇੰਟਸ ਜਿਹੜੇ ਨੋਟ ਮਤਲਬ ਦੇਖੇ ਵੀ ਹੈਗੇ ਆ, ਬਟ ਹਜੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿ ਅਸੀਂ ਜਿਹੜੀਆਂ ਇਹਨਾਂ ਦੀ ਸਾਊਂਡ ਨੂੰ ਜਿਹੜਾ ਆਈਡੈਂਟੀਫਾਈ ਕਰ ਸਕੀਏ। ਔਰ ਏ ਆਈ ਦੇ ਨਾਲ ਅਸੀਂ ਹੈਲਪ ਕੋਸ਼ਿਸ਼ ਕਰ ਰਹੇ ਹੁਣ ਏ ਆਈ ਦਾ ਜਿਹੜਾ ਵੱਧ ਰਿਹਾ ਚੀਜ਼ਾਂ, ਤੋਂ ਉਹਦੇ ਨਾਲ ਸਾਨੂੰ ਈਜ਼ੀਲੀ ਆਈਡੈਂਟੀਫਾਈ ਅਸੀਂ ਚੀਜ਼ਾਂ ਨੂੰ ਕਰ ਸਕਾਂਗੇ ਇਨ ਫਿਊਚਰ।
0: ਰਾਈਟ ਰਾਈਟ, ਔਰ ਡੈਫੀਨੇਟਲੀ ਜਿੱਦਾਂ ਤੁਸੀਂ ਦੱਸਿਆ ਕਿ 3 ਦਰਜਨ ਦੇ ਆਸ ਪਾਸ ਇਹਨਾਂ ਦੀਆਂ ਅਲੱਗ ਅਲੱਗ ਸਪੀਸੀਜ਼ ਆ, ਉਸ ਤੋਂ ਵੀ ਜ਼ਿਆਦਾ ਹੈਗੀਆਂ ਨੇ। ਸੋ ਸਭ ਦੀਆਂ ਆਪਣੀਆਂ ਆਪਣੀਆਂ ਖਾਸੀਅਤ ਨੇ, ਆਪਣੀਆਂ ਆਪਣੀਆਂ ਆਈਡੈਂਟੀਟੀਜ਼ ਹੈਗੀਆਂ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਏ ਆਈ ਆ ਗਈ ਅਤੇ ਏ ਆਈ ਨੇ ਤਾਂ ਬੰਦਿਆਂ ਨੂੰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪਹੁੰਚਾ ਦੇਣਾ, ਪਰ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਪਣਡੁੱਬੀਆਂ ਕਰਾਰ ਬਣਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਨੇ ਕਿ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਹੈ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਰ ਹੋਰ ਕਿਹੜੇ ਕਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ। ਇੱਕ ਪਹਿਲਾਂ ਬ੍ਰੇਕ ਲੈ ਲਈਏ ਸੰਦੀਪ ਜੀ ਛੋਟੀ ਜੀ, ਅਤੇ ਫਿਰ ਉਸ ਤੋਂ ਬਾਅਦ ਆ ਕੇ ਗੱਲਬਾਤ ਸਾਰੀ ਇਹ ਕਰਦੇ ਹਾਂ।
1: ਹਾਂਜੀ,
0: ਸੋ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਗੱਲ ਡੋਲਫਿਨਸ ਦੀ ਚੱਲ ਰਹੀ ਹੈ ਇਸ ਵਕਤ।
2: Now the ultimate power in the universe.
3: Radio Haji 1674.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: This station is now the ultimate power in the universe.
3: Radio Haji 1674.

0: प्रोग्राम डीप टॉक शो चल रहा है जी। गल डॉल्फिन की चल रही है और डॉल्फिन की गल क्यों चल रही है वह भी थानू हूँ इस वाले सैगमेंट के पता लग ही जाना। तो हूँ तक डॉक्टर संदीप जी साढ़े नाल है फोन लाइन के उत्ते हूँ तक जिहड़ियां उन्होंने गल्लां दस्सियां उहदे च मेरे लिए सब तो पहली वो हैरान कर देने वाली गल ये जो दो मैं भी फिश फिश फिश करी गया डॉल्फिन तो इन्होंने आंदे ही कहता फिश नहीं होंगी हैगी। सो होर कुछ ऐसे फन फैक्ट है संदीप जी जिहड़े डॉल्फिन दे नाल फन फैक्ट तो नहीं कह सकते बट ऐसे फैक्ट जिहड़े साढ़े लिए हाले तक भरम भुलेखे ही है।
1: हाँ जी ए कुछ है इंटरस्टिंग फैक्ट जिमें एक जब आप गल करी लिया फिश की और मैमल की के फिश हैगी है ये फिश नहीं हैगी मैमल हैगी है क्लोज रिलेटिव तुसी कह सकते हैं कि एलीफेंट से ज्यादा क्लोज आ रादर देन के तुसी शार्क्स की गल करते हैं असि है ना। तो उस अलावा जो असं इन्हें लाइफ की गल करते कि किन्ने साल यह जी लेंगे है ना। तो जो वाइल्ड डॉल्फिन डॉल्फिन मतलब जो नैचुरल एनवायरमेंट के रेंदे ना कि कैप्टिविटी के रेंदे उन्होंने असं देखा गया कि लाइफ टाइम उन्हों का 30 to 50 साल तक का लाइफ टाइम इन्हों का जोड़ा है ना। और फीमेल्स जीडिया होंगे इन्हों के मेल्स नालों उन्हों का लाइफ टाइम ज्यादा आ कंपेरेटिवली मेल्स से क्योंकि स्लाइटली लोंगर मतलब बहुत ज्यादा फर्क नहीं है बट कंपेरेटिवली लोंगर लाइफ स्टाइल है। और उस तो अलावा जीडिया रहन की गल कि एनवायरमेंट च रेंदियां ये सॉल्ट वाटर के भी रह लैंदियां और रिवर या फ्रैश वाटर के भी रह लैंदियां बट मोस्टली स्पीशीज सानू जिहड़ियां मिलदियां वो सॉल्ट वाटर के फिर ओशियन वाटर के मिलदियां ना। और उस तो अलावा जब इन्हों की असं लेंथ की गल करते हैं जहाँ का साइज कितना बड़ा होंगे तो साइज इन्हों का जरा कुछ मतलब 3 मीटर तो लैके जरा 10 मीटर तक जो उस तो भी बड़ा जरा इन्हों का साइज जरा हो सकता है। और अगर स्लीप की गल करते ह्यूमन जी डॉल्फिन है ये भी सौंदियां भी है ह्यूमन के वांगू बट इन्हों की इंटरस्टिंग चीज ये होंगी कि जो ये सौंदियां तो उस टाइम इन्हों का हाफ ब्रेन जरा वो एक्टिव होंगे जरा ह्यूमन है साडा पूरे का पूरा ब्रेन जरा रेस्ट पीरियड मतलब ब्रेन स्टिल एक्टिव हो रहा मतलब काम कर रहा होंगे बट जड़िया वेल्स होंगी है इन्हों सॉरी डॉल्फिन होंगी है इन्हों का ब्रेन जरा हाफ एक्टिव होंगे रात हाफ जरा वो अलर्ट होंगे क्योंकि इन्हों को मतलब कोई मतलब ये तो ओपन एनवायरमेंट के रेंदे ना तो इन्हों किसी भी टाइम इन्हते भी प्रेडेशन हो सकती है जो कोई भी खतरा हो सकता कोई शिप्स तो हो सकता ज किसी भी चीज तो इन्हों की लाइफ में जरा डेंजर हो सकता तो वो जरा इन्हों का हाफ ब्रेन जरा हमेशा एक्टिव रहा है जो भी सौंदे है ताकि इन्हों पूरा खतरिया का पता चलता रहे ना। तो उस अलावा जी पिंक डॉल्फिन असी जी एमाजोन रिवर की मैं गल की थी तो पिंक डॉल्फिन थोड़ा जहा इदा लगता है कि शायद मतलब कि थोड़ा एनीमेटेड ज मतलब लगता है कि नहीं असली नहीं होनी बट पिंक डॉल्फिन जड़िया एक्चुअल च एग्जिस्ट कर दी एमाजोन रिवर इंडो पैसिफिक हम्प बैक जड़िया डॉल्फिन होंदिया। और उस तो अलावा इन्हों की बॉडी जो इन्हों का बर्थ होंगे उस टाइम के उत्ते इन्हों की बॉडी के उत्ते कुछ हेयर होंगे हालांकि बाद जे बीक के उत्ते सॉरी नो बॉडी के उत्ते इन्हों की जी बीक होंगी है चुंझ होंगी वे उत्ते कुछ हेयर होंगे बट बाद हेयर जड़े आ हौली हौली जड़े खत्म हो जाते हैं। तो अपने ब्रीद करन दे लई इहनू जड़ा पानी दे विचो बाहर आना पैंदा है क्योंकि जदों पहले दस्सिया कि इहनां दे लंग्स दी वजह दे नाल पर फिर भी 5 to 10 मिनट तक जड़ियां अपनी जड़ी होल्ड कर सकदियां अपनी ब्रैथ नू पानी दे अंदर।
0: ओके ओके ऑल राइट ठीक है ठीक है। अच्छा ये आप जी पहला गल कर रहे थे कि आने वाले टाइम दे विच AI दी वरतों इन्हां दे उत्ते होएगी इन्हां दी स्पीसीज दी रिसर्च दे उत्ते या होर चीज़ां दे उत्ते पिछे जे तुसीं दस रहे सीगे कि आपां शो दे विच हले गल करनी है कि वर्ल्ड डॉल्फिन डे भी मनाया गया हैगा उहदी रेलेवेंस दस्सिओ ते की खतरे की हैगे ने डॉल्फिन नूं अज दी तरीक दे विच।
1: हाँ जी डॉल्फिन सब तो पहला तो खतरा जिवें अपन पूरे पूरे वर्ल्ड में है क्लाइमेट चेंज का है ना सानू पता है कि क्लाइमेट चेंज नाल जिहड़ा टैंपरेचर चेंज हो रहा है और पानी जिहड़े आ उन्हां दा भी टैंपरेचर वध रहा है तो उहदी वजह नाल इहनूं जिहड़ा काफी सारे जिहड़े आ फेस करने पैंदे आ चैलेंजेस उहदे विच एक इह आ क्योंकि इह फिश दे उत्ते सानू पता फीड करदे आ फिश क्योंकि टैंपरेचर पानी का वध रहा है इसलिए फिश जिहड़ी आ उह पानी दे होर ਥੱਲੇ ਜਾ ਰਹੀ ਹੈਗੀ ਆ ਹਨਾ, ਮਤਲਬ ਕਿ ਜਿੱਥੇ ਟੈਂਪਰੇਚਰ ਜ਼ਿਆਦਾ ਸੋਰੀ ਘੱਟ ਹੈਗਾ, ਮਤਲਬ ਠੰਡਾ ਪਾਣੀ ਹੈਗਾ ਕੰਪੈਰੇਟਿਵਲੀ ਸਰਫੇਸ ਦੇ ਉੱਤੇ। ਸੋ ਕਿਉਂਕਿ ਇਹਦੀ ਇਹਦਾ ਜਿਹੜਾ ਫੂਡ ਜਿਹੜਾ ਆ ਉਹਦੀ ਜਿਹੜੀ ਉਹ ਥੱਲੇ ਨੂੰ ਜਾ ਰਿਹਾ ਪਾਣੀ ਦੇ, ਤੇ ਇਹ ਇਹਨਾਂ ਨੂੰ ਜਿਹੜਾ ਪਾਣੀ ਦੇ ਉੱਪਰ ਹੀ ਰਹਿਣਾ ਆ ਹਨਾ, ਮੋਸਟਲੀ ਨੇੜੇ ਰਹਿਣਾ ਆ ਤਾਂ ਕਿ ਇਹ ਆਪਣਾ ਸਾਹ ਲੈ ਸਕਣ, ਆਪਣੀ ਲਾਈਫ ਸਰਵਾਈਵ ਕਰ ਸਕਣ। ਇਸ ਲਈ ਇਹਨਾਂ ਦੇ ਫੂਡ ਦੀ ਸ਼ੋਰਟੇਜ ਹੋ ਰਹੀ ਆ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਨਾਲ, ਜਿਹੜੀ ਫੂਡ ਸ਼ਾਰਟ ਹੋ ਰਿਹਾ। ਔਰ ਫੂਡ ਸ਼ਾਰਟ ਹੋਊਗਾ ਤਾਂ ਓਬਵੀਅਸਲੀ ਜਿਹੜਾ ਇਹਨਾਂ ਦੀ ਰੀਪ੍ਰੋਡਕਸ਼ਨ ਵੀ ਅਫੈਕਟ ਹੁੰਦੀ ਆ, ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਜਿਹੜੇ ਉਨੇ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਜਿਹੜੀ ਇਨਕਰੀਜ਼ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਹਨਾ। ਉਸ ਤੋਂ ਇਲਾਵਾ ਜਿਹੜਾ ਅਸੀਂ ਫਿਸ਼ਿੰਗ ਜਿਹੜੀ ਫਿਸ਼ਿੰਗ ਨੈਟਸ ਜਿਹੜੇ ਯੂਜ ਕਰਦੇ ਆ ਅੱਜ ਕੱਲ੍ਹ ਹਨਾ, ਹਿਊਮਨਸ ਜਿਹੜੇ ਆਪਾਂ ਜਾਂਦੇ ਹਾਂ ਫਿਸ਼ਿੰਗ ਕਰਨ ਦੇ ਲਈ, ਸੋ ਉਹਨਾਂ ਨੈਟਸ ਦੇ ਵਿੱਚ ਕਈ ਵਾਰੀ ਫਸ ਜਾਂਦੀਆਂ ਜਿਹੜੀਆਂ ਵੇਲਸ ਹੈਗੀਆਂ, ਤੇ ਉਹਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਜਾਂਦੀ ਆ। ਜਾਂ ਫਿਰ ਅਗਰ ਇਹ ਉਸ ਵਿੱਚੋਂ ਨਿਕਲ ਵੀ ਆਉਣ ਤਾਂ ਵੀ ਜਿਹੜਾ ਇਹਨਾਂ ਨੂੰ ਜਿਹੜੀ ਇੰਜਰਡ ਹੋ ਜਾਂਦੇ, ਤੇ ਇੰਜਰੀ ਹੋਣ ਦੀ ਵਜ੍ਹਾ ਨਾਲ ਜਿਹੜੀ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ ਹੈ ਹਨਾ, ਜਾਂ ਫਿਰ ਦੂਜੇ ਐਨੀਮਲਸ ਦਾ ਇਹਨਾਂ ਨੂੰ ਖਾਣ ਦਾ ਜਿਹੜਾ ਡਰ ਰਹਿੰਦਾ ਹੈ।
0: ਓਕੇ
1: ਤੇ ਹਾਂਜੀ ਸੋਰੀ ਹਾਂਜੀ ਸੋ ਮੇਜਰ ਚੇਂਜ ਜਿਹੜਾ ਚੈਲੰਜ ਜਿਹੜਾ ਇਹਦਾ ਇਹੀ ਹੈ ਕਿ ਕਲਾਈਮੇਟ ਚੇਂਜ ਔਰ ਫਿਸ਼ਿੰਗ ਜਿਹੜੀ ਹੈਗੀ, ਔਰ ਉਸ ਤੋਂ ਇਲਾਵਾ ਪੋਲਿਊਸ਼ਨ ਜਿਹੜਾ ਅਸੀਂ ਸਾਨੂੰ ਦੇਖਦੇ ਹਾਂ ਕਿ ਵਾਟਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਓਸ਼ੀਅਨ ਦੀ ਵਜ੍ਹਾ ਨਾਲ, ਸੋਰੀ ਚਾਹੇ ਓਇਲ ਸਪਿਲਿੰਗ ਦੀ ਵਜ੍ਹਾ ਦੇ ਨਾਲ ਹੋ ਗਿਆ, ਚਾਹੇ ਸਾਡਾ ਜਿਹੜਾ ਵੇਸਟ ਹਿਊਮਨ ਦਾ ਵੇਸਟ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਾ ਰਿਹਾ, ਪਲਾਸਟਿਕ ਜਿਹੜਾ ਜਾ ਰਿਹਾ, ਜਾਂ ਗਾਰਬੇਜ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਭੇਜ ਰਹੇ ਹੈਗੇ ਲੈਣ ਤੋਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਮੁੰਦਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸੇਫ ਹੈਗਾ, ਬਟ ਸਮੁੰਦਰ ਜਿਹੜਾ ਉਹ ਕਿਉਂਕਿ ਮੋਸਟਲੀ ਅਰਥ ਦਾ ਪਾਰਟ ਜਿਹੜਾ ਸਮੁੰਦਰ ਹੀ ਕਵਰ ਕਰਦੇ ਆ, ਔਰ ਉੱਥੇ ਸਪੀਸੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ, ਔਰ ਅਲਟੀਮੇਟਲੀ ਅਸੀਂ ਵੀ ਉਹ ਪਾਣੀ ਨੂੰ ਯੂਜ਼ ਕਰਦੇ ਹਾਂ, ਤੇ ਉਹਦਾ ਜਿਹੜਾ ਇਫੈਕਟ ਜਿਹੜਾ ਇਹ ਨਾ ਸਿਰਫ ਡੋਲਫਿਨ ਨੂੰ ਨਹੀਂ ਹੁੰਦਾ, ਹਿਊਮਨਸ ਨੂੰ ਵੀ ਹੁੰਦਾ, ਤੇ ਬਾਕੀ ਸਾਰੇ ਐਨੀਮਲਸ ਨੂੰ ਵੀ ਹੁੰਦਾ, ਤੇ ਸਾਰਾ ਬੈਲੈਂਸ ਜਿਹੜਾ ਇੱਕ ਨੇਚਰ ਦਾ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਇਹਦੀ ਵਜ੍ਹਾ ਨਾਲ ਦੇ ਨਾਲ।
0: ਰਾਈਟ ਰਾਈਟ, ਬਹੁਤ ਸਾਰੀਆਂ ਦੇਖੀਆਂ ਅਸੀਂ ਐਸੀਆਂ ਵੀਡੀਓ ਜਿਹਦੇ 'ਚ ਨਾ ਜਿਹੜਾ ਤੁਸੀਂ ਦੱਸਿਆ ਕਿ ਮਰੀਨ ਪੋਲਿਊਸ਼ਨ ਜਦੋਂ ਵੱਧਦਾ ਹੈਗਾ ਤਾਂ ਉਹਦੇ 'ਚ ਬੜੀਆਂ ਸਾਰੀਆਂ ਵੀਡੀਓਜ਼ ਪਿੱਛੇ ਜੇ ਇੱਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਵੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਵਾਢੇ ਗਏ ਨੇ, ਡੋਲਫਿਨਸ ਦਾ ਮੂੰਹ ਫਸਿਆ ਹੋਇਆ, ਉਹਨਾਂ ਦੇ ਦੰਦਾਂ ਦੇ ਵਿੱਚ ਆਹ ਪਲਾਸਟਿਕ ਦੀਆਂ ਜਿਹੜਾ ਕਚਰਾ ਹੈਗਾ ਉਹ ਫਸਿਆ ਹੋਇਆ ਹੈਗਾ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਡੋਲਫਿਨ ਜਿਹੜੀਆਂ ਖੱਜਲ ਖੁਆਰ ਵੀ ਹੁੰਦੀਆਂ ਨੇ, ਮੈਂ ਸੁਣਿਆ ਕਿ ਕੁਛ ਇੱਕ ਡੇਂਜਰਸ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ, ਡੋਲਫਿਨ ਇੱਕ ਅੱਧੀ ਸਪੀਸੀਜ਼ ਕੋਈ ਹੁੰਦੀ ਹੈ ਸ਼ਾਇਦ, ਪਰ ਵਾਕਈ ਇਹ ਐਂਡੇਜਡ ਮਤਲਬ ਖਤਰੇ ਦੇ ਵਿੱਚ ਜਾ ਚੁੱਕੀ ਹੈ, ਇਹਨਾਂ ਦੀਆਂ ਕੁਛ ਸਪੀਸੀਜ਼ ਜਿਹੜੀਆਂ ਕੁਛ ਕਿਸਮਾਂ ਇਹਨਾਂ ਦੀਆਂ ਪ੍ਰਜਾਤੀਆਂ ਉਹ ਖਤਰੇ 'ਚ ਹੈਗੀਆਂ ਨੇ, ਇਫ ਨਾਟ ਆਲ।
1: ਹਾਂਜੀ ਬਿਲਕੁਲ, ਕੁਛ ਮਤਲਬ ਕਿਉਂਕਿ 36 ਸਪੀਸੀਜ਼ ਜਿਵੇਂ ਮੈਂ ਕਿਹਾ ਕਿ ਮਿਲਦੀਆਂ ਹੈਗੀਆਂ, ਬਟ ਸਮੁੰਦਰ ਦੇ ਵਿੱਚ ਉਸ ਤੋਂ ਇਲਾਵਾ 7-8 ਸਪੀਸੀਜ਼ ਜਿਹੜੀਆਂ ਉਹ ਫਰੈਸ਼ ਵਾਟਰ ਦੇ ਵਿੱਚ ਮਿਲਦੀਆਂ, ਤੇ ਇਹਨਾਂ ਦੇ ਵਿੱਚੋਂ ਕੁਛ ਸਪੀਸੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਨੂੰ ਡੇਂਜਰ ਹੈਗਾ, ਮਤਲਬ ਜਿਹਨਾਂ ਦਾ ਨੰਬਰ ਜਿਹੜਾ ਘੱਟ ਹੈਗਾ ਕੰਪੈਰੇਟਿਵਲੀ। ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਦੱਸੂਗੀ ਕਿਹੜੀਆਂ ਸਪੀਸੀਜ਼ ਜਿਹੜੀਆਂ ਆਪਾਂ ਨੂੰ ਜਨਰਲੀ ਮਿਲਦੀਆਂ, ਜਿਹੜੀਆਂ ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਫੇਮਸ ਸਪੀਸੀਜ਼ ਹੈਗੀਆਂ ਹਨਾ, ਜਿਹੜਾ ਜਿਹਨਾਂ ਦੇ ਵਿੱਚ ਇੱਕ ਐਮਾਜ਼ੋਨ ਰਿਵਰ ਵਾਲੀਆਂ ਜਿਹੜੀ ਐਮਾਜ਼ੋਨ ਰਿਵਰ ਦੇ ਵਿੱਚ ਸਪੀਸੀਜ਼ ਸਾਨੂੰ ਮਿਲਦੀਆਂ ਉਹ ਵਾਲੀ ਹੋ ਗਈ, ਜਾਂ ਉਸ ਤੋਂ ਇਲਾਵਾ ਜਿਹੜੀ ਸਾਨੂੰ ਗੰਗਾ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਆ, ਤੇ ਇਹ ਵੀ ਜਿਹੜੀ ਆ ਫਰੈਸ਼ ਵਾਟਰ ਸਪੀਸੀਜ਼ ਹੈਗੀ ਆ, ਔਰ ਇਹ ਸਾਈਡਵੇ ਸਵਿਮ ਕਰਦੀ ਹੈ, ਇਹਦੀ ਖਾਸ ਜਿਹੜੀ ਇੱਕ ਫੀਚਰ ਹੈਗੀ ਆ। ਔਰ ਉਸ ਤੋਂ ਇਲਾਵਾ ਇੱਕ ਅਰਜਨਟਾਈਨਾ ਦੇ ਵਿੱਚ ਤੇ ਇੰਡੀਅਨ ਓਸ਼ੀਅਨ ਦੇ ਵਿੱਚ ਫਿਸ਼ ਮਿਲਦੀ ਆ ਜਿਹਨੂੰ ਕੋਮਰਸਨ ਡੋਲਫਿਨ ਕਹਿ ਦਿੰਦੇ ਆ, ਤੇ ਕਿਲਰ ਵੇਲਸ ਜਿਹਨਾਂ ਦੇ ਬਾਰੇ ਅਸੀਂ ਜਿਹੜੀਆਂ ਗੱਲ ਕਰਦੇ, ਕਿਲਰ ਵੇਲਸ ਚਾਹੇ ਉਹਨਾਂ ਦਾ ਨਾਮ ਵੇਲਸ ਆ, ਬਟ ਹਾਂਜੀ ਬਟ ਉਹ ਜਿਹੜੀਆਂ ਉਹ ਹੈਗੀਆਂ ਇੱਕ ਤਰ੍ਹਾਂ ਡੋਲਫਿਨ ਹੈਗੀਆਂ, ਵੇਲਸ ਨਹੀਂ ਹੈਗੀਆਂ। ਤੇ ਇਹ ਐਨੀਮਲ ਜਿਹੜੇ ਆ 30 feet ਤੱਕ ਜਿਹੜੇ ਆ ਲੌਂਗ, ਮਤਲਬ ਇਹਨਾਂ ਦੀ ਲੈਂਥ ਹੁੰਦੀ ਆ, ਤੇ 11 ਟਨ ਦੇ ਅਰਾਊਂਡ ਜਿਹੜਾ ਇਹਨਾਂ ਦਾ ਵੇਸਟ ਜਿਹੜਾ ਸੋਰੀ ਵੇਟ ਹੁੰਦਾ ਹੈ, ਅਪਰੋਕਸੀਮੇਟਲੀ 11 ਟਨ ਦੇ ਅਰਾਊਂਡ ਜਿਹੜਾ ਵੇਸਟ ਹੁੰਦਾ। ਉਸ ਤੋਂ ਇਲਾਵਾ ਸਪਿਨਰ ਡੋਲਫਿਨ ਹੁੰਦੀਆਂ ਹੈਗੀਆਂ, ਸ਼ਾਰਟ ਫਿਨ ਵੇਲਸ ਹੁੰਦੀਆਂ ਹੈਗੀਆਂ, ਔਰ ਬੋਟਲ ਨੋਸ ਡੋਲਫਿਨ ਜਿਹੜੀਆਂ ਕਿ ਕਾਫੀ ਫੇਮਸ ਹੈਗੀਆਂ, ਇਹ ਅਟਲਾਂਟਿਕ ਦੇ ਵਿੱਚ ਮੋਸਟਲੀ ਮਿਲਦੀਆਂ, ਔਰ ਇਹ ਵਾਲਮਾਰ ਬੋਟਲ ਦੇ ਵਿੱਚ, ਕਿਉਂਕਿ ਪੂਰੇ ਵਰਲਡ ਦੇ ਵਿੱਚ ਮਿਲਦੀਆਂ ਡੋਲਫਿਨ, ਤੇ ਪਾਣੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਹੈਗਾ, ਕਿਤੇ ਜ਼ਿਆਦਾ ਗਰਮ ਪਾਣੀ ਹੈ, ਕਿਤੇ ਠੰਡਾ ਪਾਣੀ ਹੈ, ਤੇ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਸਰਵਾਈਵ ਕਰ ਜਾਂਦੀਆਂ ਜਿਹੜੀਆਂ ਡੋਲਫਿਨ ਦੀ ਸਪੀਸੀਜ਼ ਹੈਗੀਆਂ।
0: ਓਕੇ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਸੋ ਮਚ, ਡੋਲਫਿਨਸ ਦੇ ਬਾਰੇ ਇੰਨੀਆਂ ਇੰਟਰਸਟਿੰਗ ਇੰਨੀਆਂ ਡਿਫਰੈਂਟ ਜਾਣਕਾਰੀਆਂ ਸ਼ਾਇਦ ਨਾ ਹੀ ਮਿਲਦੀਆਂ ਤੇ ਨਾ ਹੀ ਸੋਚ ਪਾਉਂਦੇ ਇਸ ਕਿਸਮ ਦੇ ਸ਼ੋਜ਼ ਦੇ ਜ਼ਰੀਏ ਆਪਾਂ ਡੋਲਫਿਨ ਦੀ ਇਸ ਇੰਟਰਸਟਿੰਗ ਜਿਹੜੀ ਇੱਕ ਕਿਸਮ ਹੈਗੀ ਹੁਣ ਤਾਂ ਮੈਂ ਫਿਸ਼ ਵੀ ਨਹੀਂ ਫਿਸ਼ ਹੁਣ ਤਾਂ ਸੋਚਣਾ ਪਿਆ ਕਰਨਾ ਹੈ ਕਿ ਕਿਹਨੂੰ ਕੀ ਕਿਹਾ ਕਰਨਾ ਕਿਉਂਕਿ ਸੰਦੀਪ ਜੀ ਨੇ ਆ ਕੇ ਦੱਸ ਦੇਣਾ ਵੀ ਭਾਈ ਆ ਗਲਤ ਦੱਸ ਰਹੇ ਹੈਗੇ ਹੋ ਤੁਸੀਂ ਥੈਂਕ ਯੂ ਸੋ ਮਚ ਸੰਦੀਪ ਜੀ ਜੇ ਕੁਛ ਕੋਈ ਰਹਿ ਗਈ ਹੋਵੇ ਗੱਲਬਾਤ ਤੇ ਮੁਕੰਮਲ ਕਰੀਏ ਨਹੀਂ ਤੇ ਫਿਰ ਆਪਾਂ
1: ਹਾਂਜੀ ਹਾਂਜੀ ਬੱਚੀ ਇਹ ਜਿਹੜੀ ਮੈਂ ਐਮਾਜ਼ਨ ਰਿਵਰ ਡੋਲਫਿਨ ਦੀ ਗੱਲ ਕੀਤੀ ਹੈ ਇੰਡੇਂਜਰਡ ਵੀ ਹੈਗੀ ਆ ਮਤਲਬ ਇਹਦਾ ਨੰਬਰ ਵੀ ਘੱਟ ਰਿਹਾ ਹੈਗਾ ਕਿਉਂਕਿ ਟਾਰਗੇਟਡ ਕਿਲਿੰਗ ਜਿਹੜੀ ਹੁੰਦੀ ਹੈ ਹਨਾ ਸ਼ਿਕਾਰ ਮਤਲਬ ਇਹਦਾ ਕਰਦੇ ਹੈਗੇ ਉਸ ਤੋਂ ਇਲਾਵਾ ਜਿਹੜੀਆਂ ਡੋਲਫਿਨ ਦਾ ਨੰਬਰ ਬਹੁਤ ਮਤਲਬ ਨਿਊਜ਼ੀਲੈਂਡ ਦੇ ਵਿੱਚ ਇੱਕ ਡੋਲਫਿਨ ਮਿਲਦੀ ਹੈ ਜਿਹਨੂੰ ਮੋਈ ਡੋਲਫਿਨ ਅਸੀਂ ਕਹਿੰਦੇ ਉਹਦੇ ਸਿਰਫ 60 ਤੋਂ ਵੀ ਘੱਟ ਜਿਹੜੇ ਇੰਡੀਵਿਜੁਅਲਸ ਰਹਿ ਗਏ ਆ ਮਤਲਬ 60 ਵੇਲਸ ਰਹਿ ਗਈਆਂ ਮਤਲਬ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ ਇਹਨਾਂ ਨੂੰ ਕ੍ਰਿਟੀਕਲੀ ਇੰਡੇਂਜਰਡ ਕਹਿ ਦਿੰਦੇ ਆ ਮਤਲਬ ਕਿ ਬਿਲਕੁਲ ਹੀ ਖਤਮ ਹੋਣ ਦੀ ਜਿਹੜੇ ਉਹਦੇ ਕਗਾਰ ਤੇ ਹੈਗੇ ਆ ਉਸ ਤੋਂ ਇਲਾਵਾ ਅਟਲਾਂਟਿਸ ਦੇ ਵਿੱਚ ਜਿਹੜੀ ਆ ਵੈਸਟ ਅਫਰੀਕਾ ਕੋਸਟ ਦੇ ਵਿੱਚ ਇੱਕ ਫਿਸ਼ ਮਿਲਦੀ ਹੈ ਜਿਹਨੂੰ ਅਟਲਾਂਟਿਕ ਹੰਪ ਬੇਕ ਨੋਟ ਫਿਸ਼ ਮਿਲਦੀ ਹੈ ਹੰਪ ਬੇਕ ਡੋਲਫਿਨ ਕਹਿੰਦੇ ਆ ਡੋਲਫਿਨ ਮਿਲਦੀ ਹੈ ਜਿਹੜੇ 1500 ਤੋਂ ਘੱਟ ਇੰਡੀਵਿਜੁਅਲ ਸਾਨੂੰ ਪਤਾ ਆ ਹੁਣ ਹੈਗੇ ਆ ਉਸ ਤੋਂ ਜਿਹੜੇ ਉਹਨਾਂ ਨੂੰ ਓਬੀਸੀ ਕੰਜ਼ਰਵੇਸ਼ਨ ਦੇ ਲਈ ਵੀ ਕੰਮ ਚੱਲਦਾ ਇਸ ਤੋਂ ਇਲਾਵਾ ਹੋਰ ਰਿਵਰ ਦੇ ਵਿੱਚ ਡੋਲਫਿਨ ਮਿਲਦੇ ਆ ਜਿਵੇਂ ਸਾਊਥ ਏਸ਼ੀਅਨ ਰਿਵਰ ਦੇ ਵਿੱਚ ਮਿਲਦੇ ਜਿੱਦਾਂ ਮੈਂ ਕਿਹਾ ਗੰਗਾ ਰਿਵਰ ਦੇ ਵਿੱਚ ਜਾਂ ਇੰਡਸ ਰਿਵਰ ਦੇ ਵਿੱਚ ਡੋਲਫਿਨ ਦੀਆਂ ਕੁਝ ਸਪੀਸੀਜ਼ ਮਿਲਦੀਆਂ ਜਿਹੜੀਆਂ ਇਰੀਗੇਸ਼ਨ ਵਗੈਰਾ ਦੀ ਵਜ੍ਹਾ ਨਾਲ ਜਿਹੜੇ ਡੈਮਸ ਵਗੈਰਾ ਲਗਾਏ ਜਾਂਦੇ ਉਹਨਾਂ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਨੰਬਰ ਘੱਟ ਰਿਹਾ ਹੈਗਾ ਹਨਾ ਤੇ ਹੋਰ ਵੀ ਕਾਫੀ ਸਾਰੀਆਂ ਡੋਲਫਿਨ ਹੈਗੇ ਇੰਡੀਅਨ ਓਸ਼ੀਅਨ ਦੇ ਵਿੱਚ ਹੰਪ ਵੇਕ ਡੋਲਫਿਨ ਮਿਲਦੀ ਆ ਉਹਦਾ ਵੀ ਨੰਬਰ ਜਿਹੜਾ ਘੱਟ ਰਿਹਾ ਹੈਗਾ ਆ ਕਿਉਂਕਿ ਡਿਗਰੇਡੇਸ਼ਨ ਮਤਲਬ ਸ਼ੋਰਸ ਜਿਹੜੇ ਇਫੈਕਟ ਹੋ ਰਿਹਾ ਉਸ ਤੋਂ ਇਲਾਵਾ ਜਿਹੜੀ ਵਰਲਡ ਇੱਕ ਜਿਹੜਾ ਸਪੋਡਕਾਸਟ ਹੈ ਜੇ ਕਿਉਂ ਕੀਤਾ ਸੀ ਵਰਲਡ ਜਿਹੜਾ ਵੇਲ ਡੇ ਮਨਾਇਆ ਗਿਆ ਹੈ 12 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਵੇਲਸ ਦੀ ਪ੍ਰੋਟੈਕਸ਼ਨ ਦੇ ਲਈ ਤੇ ਇਹ ਜਿਹੜਾ ਹਜੇ ਇਹਨੂੰ ਬਹੁਤੇ ਸਾਲ ਨਹੀਂ ਹੋਏ 2022 ਤੋਂ ਇਹ ਜਿਹੜਾ ਸ਼ੁਰੂ ਹੋਇਆ ਜਿਹੜਾ ਵਰਲਡ ਵੇਲ ਡੇ ਮਨਾਉਣਾ ਕਿਉਂਕਿ 2021 ਦੇ ਵਿੱਚ ਜਿਹੜਾ 12 ਸਤੰਬਰ 2021 ਨੂੰ ਸਕੋਟਲੈਂਡ ਔਰ ਆਈਸਲੈਂਡ ਦੇ ਅੰਡਰ ਇੱਕ ਆਈਲੈਂਡ ਆਉਂਦਾ ਹੈ ਜਿਹਨੂੰ ਆਈ ਥਿੰਕ ਫੈਰੋ ਆਈਲੈਂਡ ਸਮਥਿੰਗ ਕਹਿੰਦੇ ਆ
0: ਓਕੇ
1: ਉਸ ਆਈਲੈਂਡ ਦੇ ਵਿੱਚ ਇੱਕ ਦਿਨ ਦੇ ਵਿੱਚ 1400 ਤੋਂ ਜ਼ਿਆਦਾ ਸਪੀਸੀ 1400 ਤੋਂ ਜ਼ਿਆਦਾ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ 12 ਸਤੰਬਰ 2021 ਨੂੰ ਔਰ ਹਾਲਾਂਕਿ ਇਹ ਟ੍ਰੈਡੀਸ਼ਨਲ ਇੱਕ ਜਿਹੜੀ ਉਹਨਾਂ ਦੀ ਇੱਕ ਰਿਚੁਅਲ ਹੈਗਾ ਜਿਹੜਾ 16th century ਤੋਂ ਚੱਲਿਆ ਆ ਰਿਹਾ ਹੈਗਾ ਬਟ ਓਬਵੀਅਸਲੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੂਡ ਦੀ ਲੋੜ ਸੀਗੀ ਹਨਾ ਤੇ ਫੂਡ ਇੰਨਾ ਨਹੀਂ ਹੁੰਦਾ ਸੀ ਹੁਣ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਔਰ ਕੰਪੈਰੇਟਿਵਲੀ ਇਹ ਜਿਹੜਾ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਸੀ ਇੱਕ ਦਿਨ ਦੇ ਵਿੱਚ ਫਿਸ਼ ਨੂੰ ਮਤਲਬ ਇਹਨੂੰ ਡੋਲਫਿਨ ਨੂੰ ਮਾਰਨ ਦਾ 1400 ਤੋਂ ਜ਼ਿਆਦਾ ਡੋਲਫਿਨ ਜਿਹੜੀਆਂ ਮਾਰੀਆਂ ਹੁੰਦੀਆਂ ਐਵਰੇਜ ਇਹਨਾਂ ਦਾ ਇਹ ਹੁੰਦਾ ਕਿ 1000 ਡੋਲਫਿਨ ਜਿਹੜੀਆਂ ਉਹਨਾਂ ਦਾ ਸ਼ਿਕਾਰ ਕਰਦੇ ਆ ਐਨੂਅਲੀ ਮਤਲਬ ਹਰ ਸਾਲ ਬਟ ਉਸ ਸਾਲ ਜਿਹੜਾ ਇੱਕ ਦਿਨ ਦੇ ਵਿੱਚ ਇੰਨੀਆਂ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ ਔਰ ਉਹ ਸਾਰੀਆਂ ਡੋਲਫਿਨਸ ਨੂੰ ਯੂਜ਼ ਵੀ ਨਹੀਂ ਔਰ ਉਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਫੂਡ ਦੇ ਲਈ ਉਸ ਕਮਿਊਨਿਟੀ ਦੇ ਵਿੱਚ ਹੀ ਕੀਤਾ ਗਿਆ ਕਿਉਂਕਿ ਉਸ ਆਈਲੈਂਡ ਦੇ ਵਿੱਚ ਅੱਗੇ ਜਿਹੜੇ ਛੋਟੇ ਛੋਟੇ ਆਈਲੈਂਡ ਹੈਗੇ ਆ 10-12 ਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵੰਡਿਆ ਗਿਆ ਐਜ਼ ਅ ਰਿਚੁਅਲ ਬਟ ਕਿਉਂਕਿ ਬਹੁਤ ਜ਼ਿਆਦਾ ਨੰਬਰ ਡੋਲਫਿਨ ਜਿਹੜੀਆਂ ਇਹ ਸੀਗੀਆਂ ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਡੋਲਫਿਨ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਟ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ ਸੋ ਐਜ਼ ਅ ਵੇਸਟ ਜਿਹੜਾ ਉਹ ਪ੍ਰੋਡਿਊਸ ਹੋਇਆ ਸੋ ਕੁਛ ਆਰਗਨਾਈਜੇਸ਼ਨਸ ਨੇ ਜਿਹੜੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਸੀਗੀਆਂ ਡੋਲਫਿਨ ਦੀ ਪ੍ਰੋਟੈਕਸ਼ਨ ਦੇ ਉੱਤੇ ਉਹਨਾਂ ਦੇ ਵਿੱਚੋਂ ਇੱਕ ਆਰਗਨਾਈਜੇਸ਼ਨ ਨੇ ਜਿਹੜੀ ਇਹ ਵਰਲਡ ਡੋਲਫਿਨ ਡੇ ਜਿਹੜਾ ਮਨਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ ਜਿਹਨੂੰ ਸੀ ਸ਼ੈਫਰਡ ਡੋਲਫਿਨ ਸੀ ਸ਼ੈਫਰਡ ਆਰਗਨਾਈਜੇਸ਼ਨ ਉਹਦਾ ਨਾਮ ਹੈਗਾ ਤੇ ਉਹਨਾਂ ਨੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਜਿਹੜੀ ਡੋਲਫਿਨ ਜਿਹੜੀਆਂ ਹੈਗੀਆਂ ਇੰਨੀਆਂ ਇੰਟੈਲੀਜੈਂਟ ਹੈਗੀਆਂ ਔਰ ਇੰਨੀਆਂ ਫੈਸੀਨੇਟਿੰਗ ਐਨੀਮਲਸ ਹੈਗੀਆਂ ਤੇ ਇਹਨਾਂ ਨੂੰ ਹੰਟਿੰਗ ਤੋਂ ਜਾਂ ਫਿਰ ਬਾਕੀ ਜਿਹੜੇ ਡੇਂਜਰ ਜਿਹੜੇ ਕਲਾਈਮੇਟ ਚੇਂਜ ਹੋ ਗਿਆ ਜਾਂ ਫਿਸ਼ਿੰਗ ਵਗੈਰਾ ਹੋ ਗਿਆ ਉਸ ਤੋਂ ਬਚਾਉਣ ਦੇ ਲਈ ਇੱਕ ਦਿਨ ਜਿਹੜਾ ਸ਼ੁਰੂ ਕੀਤਾ ਗਿਆ ਔਰ ਹਰ ਸਾਲ ਇਸ ਦਿਨ ਦੇ ਉੱਤੇ ਜਿਹੜਾ ਅਵੇਅਰਨੈਸ ਜਿਹੜੇ ਕੈਂਪੇਨ ਲਾਏ ਜਾਂਦੇ ਹੈਗੇ ਆ ਆਨਲਾਈਨ ਇਵੈਂਟ ਹੁੰਦੇ ਹੈਗੇ ਆ ਨਾ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇਣ ਦੇ ਲਈ ਸੋ ਇਹ ਜਿਹੜਾ ਦਿਨ ਜਿਹੜਾ ਕਾਫੀ ਜਿਹੜਾ ਮੰਨਿਆ ਗਿਆ ਕਿ ਬਹੁਤ ਮਤਲਬ ਸੈਡ ਦਿਨ ਸੀਗਾ ਕਿ ਇੰਨੀਆਂ ਜ਼ਿਆਦਾ ਡੋਲਫਿਨਸ ਨੂੰ ਜਿਹੜਾ ਮਾਰਿਆ ਗਿਆ ਇੱਕ ਦਿਨ ਦੇ ਵਿੱਚ ਤੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਦਿਨ ਮਨਾਉਣਾ ਹਾਲਾਂਕਿ ਕੁਛ ਜਿਹੜੀਆਂ ਜਿੱਦਾਂ ਅਮੈਰੀਕਾ ਦੇ ਵਿੱਚ ਨੈਸ਼ਨਲ ਡੋਲਫਿਨ ਡੇ ਮਨਾਇਆ ਜਾਂਦਾ ਬਟ ਇੰਟਰਨੈਸ਼ਨਲ ਡੋਲਫਿਨ ਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਵੇਂ ਦਾ ਦਿਨ ਨਹੀਂ ਸੀਗਾ ਇਸ ਲਈ ਇਹ ਜਿਹੜਾ ਹਰ ਸਾਲ 12 ਸਤੰਬਰ ਨੂੰ ਹੁਣ ਮਨਾਇਆ ਜਾਂਦਾ 2022 ਤੋਂ 2022 ਚ ਪਹਿਲਾ ਜਿਹੜਾ ਵਰਲਡ ਡੋਲਫਿਨ ਡੇ ਸੀਗਾ ਮਨਾਇਆ ਗਿਆ
0: ਰਾਈਟ ਔਰ ਮੈਂ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ ਨੇ ਮੇਰੇ ਖਿਆਲ ਦੇ ਨਾਲ ਸਿਰਫ ਇਹ ਨਹੀਂ ਕਿ ਉਹ ਕੋਈ ਵਰਲਡ ਡੋਲਫਿਨ ਡੇ ਹੈ ਯੇ ਵੋ ਬਲਾਬਲਾ, ਪਰ ਉਹ ਇੱਕ ਅਵੇਅਰਨੈਸ ਕੋਸ਼ਿਸ਼। ਹਾਂ ਮੈਂ ਇਹ ਸਮਝਦਾ ਕਿ ਇਹਨਾਂ ਔਰਗਨਾਈਜੇਸ਼ਨ ਦਾ ਤਰੀਕਾ ਬਹੁਤ ਸੁਸਤ ਹੈਗਾ ਆਮ ਲੋਕਾਂ

0: ਬਟ ਇੱਕ ਬਹੁਤ ਇੰਟਰਸਟਿੰਗ ਜਿਹੜਾ ਜਾਨਵਰ ਜਾਂ ਮੈਮਲ ਜਿਹਨੂੰ ਅਸੀਂ ਮੰਨ ਲੈਂਦੇ ਹੁਣ ਤਾਂ ਐਂ ਲੱਗਦਾ ਹੈ ਕਿ ਸੰਦੀਪ ਜੀ ਹੋਰ ਵੀ ਤੁਸੀਂ ਬਾਕੀ ਦੇ ਐਨੀਮਲਸ ਦੇ ਉੱਤੇ ਵੀ ਆਉਣ ਵਾਲੇ ਟਾਈਮਾਂ 'ਚ ਚਾਹੇ ਕਦੇ ਕੁਆਲਾ 'ਤੇ ਕਰ ਲਈਏ, ਕਦੇ ਆਪਾਂ ਸਲੋਥ 'ਤੇ ਕਰ ਲਈਏ, ਕਦੇ ਲੈਪਰਡ 'ਤੇ ਕਰ ਲਈਏ, ਕਦੇ ਟਾਈਗਰ 'ਤੇ ਕਰ ਲਈਏ, ਇਹਨਾਂ ਦੇ ਉੱਤੇ ਵੀ ਕਦੇ ਪੈਂਡਾਸ 'ਤੇ ਕਰ ਲਈਏ ਜਾਂ ਐਲੀਫੈਂਟ ਇਸੇ ਹੀ ਫੈਮਿਲੀ ਦੇ ਵਿੱਚੋਂ ਹੈਗੇ ਉਹਨਾਂ 'ਤੇ ਵੀ ਕੀਤਾ ਜਾਣਾ ਚਾਹੀਦਾ। ਪਰ ਟੋਪਿਕ ਹੀ ਇੰਨੇ ਹੈਗੇ ਨੇ ਕਿ ਕਿਹਨੂੰ ਕਿਹਨੂੰ ਇਕੱਲੀ ਤੇ ਮੁਲਾਜ਼ਮਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖਣਾ ਉਹ ਵਾਲੀ ਗੱਲ ਹੋ ਜਾਂਦੀ ਹੈ ਅਤੇ ਕਿਹੜੇ ਕਿਹੜੇ ਟੋਪਿਕ ਅਸੀਂ ਕਰਦੇ ਫਿਰੀਏ। ਪਰ ਸ਼ੁਕਰੀਆ, ਤੁਸੀਂ ਹਰ ਵਾਰ ਇੱਦਾਂ ਦੇ ਕੁਛ ਨਵੇਂ ਕੁਛ ਇੰਟਰਸਟਿੰਗ ਗੱਲਾਂ ਟੋਪਿਕਸ ਲੈ ਕੇ ਆਉਂਦੇ ਹੋ ਔਰ ਹਰ ਵਾਰ ਸਾਨੂੰ ਕੁਛ ਨਵਾਂ ਪਤਾ ਚੱਲਦਾ। ਥੈਂਕ ਯੂ ਸੋ ਮਚ ਸੰਦੀਪ ਜੀ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ। ਫਿਲਹਾਲ ਇੰਨਾ ਹੀ। ਕਿਵੇਂ ਦਾ ਲੱਗਿਆ ਫੀਡਬੈਕ ਆਪਣੀ ਜ਼ਰੂਰ ਦਿਓ 0472-464-1674 facebook.com/ ਹਾਂਜੀ ਸਿਡਨੀ ਦੇ ਉੱਤੇ ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧੰਨਵਾਦ।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
3: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakti hai.
0: Attention please, dil kehta hai kar jana hai. Flight search karke thak gaye. Switch karo Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te. Je tusi bimar ho, ta AI kol nahi, doctor kol jaane ho. Fir kanuni masle vich, faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter. Ikko naam jo kam tuhade layi kar dene. Bansal Lawyers. Tuhada bharosa, sada tajruba te jit apni. Call 422-905-860 or visit bansallawyers.com.au. ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 0493-536-042
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
8: ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
9: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
10: ਫਿਰ ਲਵਾਈਏ ਕਿੱਥੋਂ
9: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
11: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
12: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੌਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ
10: ਸੋ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
13: ਹਾਂਜੀ ਬਿਲਕੁਲ, ਜੇ ਤੁਸੀਂ ਵਾਅਦਾ ਕੀਤਾ ਤੇ ਅਸੀਂ ਵੀ ਕਰ ਲੈਂਦੇ ਆ ਵਾਅਦਾ ਕਿ ਹੱਸਾਂਗੇ ਜ਼ਰੂਰ, ਕਿਉਂਕਿ ਜਦੋਂ ਹੱਸ ਕੇ ਆਪਣੇ ਦਿਨ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਦਿਨ ਬਣ ਹੀ ਜਾਂਦਾ, ਤੇ ਬੱਚਿਆਂ ਦੇ ਨਾਲ ਜਦੋਂ ਗੱਲਾਂ ਹੁੰਦੀਆਂ ਤੇ ਉਹਨੂੰ ਕਹਿੰਦੇ ਨਾ ਚਾਰ ਚੰਨ ਲੱਗ ਗਏ, ਤੇ ਆਓ ਚਲੋ ਬੱਚਿਆਂ ਨਾਲ ਸੁਣਦੇ ਹਾਂ ਚੁਟਕਲੇ ਬੁਝਾਰਤ ਜਾਂ ਹੋਰ ਗੱਲਾਂ ਬਾਤਾਂ।
10: ਚਲੋ ਆਓ ਫਿਰ ਵਾਧੇ ਹਾਂ ਜੀ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਹੋਊਗੀ ਸ਼੍ਰੇਆ ਤੇ ਵੀਰਾ ਤੇ ਮਾਣੂ ਬਿੱਲੀ, ਤੇ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
13: ਸਤਿ ਸ਼੍ਰੀ ਅਕਾਲ ਸ਼੍ਰੇਆ।
10: ਹੈਲੋ
13: ਸ਼੍ਰੇਆ, ਕਿੱਥੇ ਚਲੀ ਗਈ ਸ਼੍ਰੇਆ?
10: ਚਲੋ ਆਪਾਂ ਤੇਗ ਨਾਲ ਗੱਲ ਕਰ ਲੈਂਦੇ ਫਿਰ ਉਹਨਾਂ ਚਿਰ। ਹਾਂਜੀ ਹਾਂਜੀ
14: ਕੁਛ
10: ਤੇ ਕਰ ਲਿਆ ਕਰੋ।
14: ਜੂਰੀ
10: ਉਹ ਜੂਲੀ ਉਹ ਬੱਲੇ ਜੂਲੀ ਅੱਛਾ ਜੂਲੀ ਹਲੇ ਜੂੜਾ ਨੀ ਬਣਿਆ ਫਿਰ।
13: ਆਪਾਂ ਫ੍ਰੀ ਆ, ਮੰਮੀ ਦੇ ਹੱਥ
14: ਬਣ ਗਿਆ।
10: ਅੱਛਾ ਜੂੜਾ ਬਣ ਗਿਆ ਵਾ। ਓਕੇ ਓਕੇ ਓਕੇ ਠੀਕ ਆ। ਕਿੱਡਾ ਕੁ ਵੱਡਾ?
13: ਇੰਨਾ ਵੱਡਾ,
14: ਇੰਨਾ ਵੱਡਾ,
10: ਇੰਨਾ ਵੱਡਾ। ਓਕੇ ਓਕੇ, ਮੈਨੂੰ ਤਾਂ ਪਤਾ ਲੱਗਾ ਵੀ ਮਿਸਤਰੀ ਵੀ ਬਣ ਗਿਆ ਵੀਰਾ
13: ਹੈ।
10: ਵੀਰਾ ਮਕੈਨਿਕ ਬਣ ਗਿਆ।
13: ਅੱਛਾ, ਇੱਕ ਹਫਤੇ ਚ ਇੰਨਾ ਕੁਛ ਬਦਲ ਗਿਆ।
10: ਹੋਰ ਮੋਸਟਰ ਟਰੱਕ ਨੂੰ ਖਰਾਬ ਨੀ ਕੀਤਾ, ਠੀਕ ਕਰ ਲਿਆ ਕਹੋਗੇ? ਤੇ ਪਾਪਾ ਨੇ ਆਪਣੀ ਟੂਲ ਕਿੱਟ ਦੇ ਦਿੱਤੀ ਸੀ ਤੁਹਾਨੂੰ ਕਿ ਤੁਹਾਡੀ ਆਪਣੀ ਆ? ਬੋਲੇ ਤੁਸੀਂ ਤੇ ਆਪਣਾ ਸਮਾਨ ਰੱਖਿਆ ਸਾਰਾ। ਤੇ ਹੈਲਪ ਕੌਣ ਕਰਦਾ ਤੁਹਾਡੀ? ਅੱਛਾ ਟਾਇਰ ਹੀ ਤੋੜਦੇ ਆ। ਓਹੋ, ਤੇ ਹੈਲਪ ਕੌਣ ਕਰਦਾ ਤੁਹਾਡੀ ਟਾਇਰ ਪਹੁੰਚ? ਓਹੋ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਪਾਰਟਨਰ ਇਨ ਕ੍ਰਾਈਮ,
13: ਇਹੋ ਜਿਹਾ ਮਿਸਤਰੀ ਜਿਹੜਾ ਖੁਦ ਦੱਸੀ ਜਾਂਦਾ ਕਿ ਮੈਂ ਟਾਇਰ ਖੁਦ ਤੋੜਦੇ ਟਰੱਕ ਖਰਾਬ ਕਰ ਲਿਆ।
10: ਨਹੀਂ ਟੁੱਟ ਕੇ ਹੀ ਉਹ ਠੀਕ ਕਰਦਾ।
13: ਅੱਛਾ,
10: ਫਿਕਸ ਹੁੰਦੀ ਨਹੀਂ ਟੁੱਟਦੀ।
13: ਮੌਨਸਟਰ ਟਰੱਕ
10: ਇਹ ਹੈਗੀ ਅਸੀਸ ਦੀ ਨਿੱਕਰ। ਅਸੀਸ ਦੀ ਨਿੱਕਰ
13: ਬੁਝਾਰਾ ਤੇ ਆਪ ਹੀ ਆਂਸਰ ਵੀ ਦੱਸਤਾ ਹੈ ਨਾ ਅਸੀਂ। ਹਾਂਜੀ
10: ਹਾਂਜੀ, ਓਏ ਥੈਂਕ ਯੂ ਥੈਂਕ ਯੂ।
14: ਸ਼ਾਬਾਸ਼ ਸ਼ਾਬਾਸ਼ ਓ ਬਲ ਰੇਡੀਓ ਚੱਕਰੀ ਵੱਤੇ। ਹਾਂਜੀ ਰੇਡੀਓ,
13: ਹਾਂਜੀ ਰੇਡੀਓ,
10: ਇਹ ਬੰਦਾ ਕਰੂਗਾ ਕਮਾਲ ਛੇਤੀ ਹੈ। ਥੈਂਕ ਯੂ।
14: ਹਾਂਜੀ
13: ਤੇ ਹੈ ਦੀਦੀ, ਹੈ
14: ਦੀਦੀ ਨਾਲ ਗੱਲ ਕਰੋ।
10: ਹਾਂਜੀ ਹਾਂਜੀ ਹਾਂਜੀ,
13: ਕਰਾ ਦੋ।
10: ਠੀਕ ਹੋ?
13: ਵਧੀਆ, ਤੁਸੀਂ ਦੱਸੋ
14: ਠੀਕ ਹੈ? ਤੁਸੀਂ ਕੀ ਕਰਦੇ ਪਏ?
13: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਪਏ।
10: ਤੁਸੀਂ ਕੀ ਕੀਤਾ ਵੀਕਐਂਡ ਤੇ?
14: ਖੇਡਣ
10: ਗਏ ਸੀ।
14: ਬਦਾਮ ਨੀ ਖਾਦਾ? ਖਾਦਾ ਹੈ
10: ਬਦਾਮ ਨੀ? ਕੱਲ ਨੀ ਖਾਦਾ? ਮੈਂ ਚੱਲ ਕੋਈ ਗੱਲ ਨੀ,
14: ਸੀ ਉਹ ਹਲਦੀ ਉਹ ਆਪਣੇ ਬ੍ਰੇਨ ਵਿੱਚ ਸੋ ਮਨੀ ਆਈਡੀਆਸ ਆਂਦੇ
10: ਚਲ ਹੁਣ ਫਿਰ ਖਾ ਲਿਆ ਕਰਾਂਗੇ
14: ਓਕੇ ਗੁੱਡ
13: ਗੁੱਡ
10: ਗੁੱਡ ਗੁੱਡ ਗੁੱਡ
13: ਖਿਆਲ ਰੱਖਦੀ ਹੈ
10: ਤੇ ਕੀ ਸੁਣਾਓਗੇ
14: ਬੋਲੀ
10: ਬੋਲੀ ਓਕੇ
13: ਹਾਂਜੀ
14: ਕਦੀ ਆਇਆ ਕਰੋ ਕਦੀ ਆਇਆ ਕਰੋ ਕਦੀ ਜਾਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਰੀਆ ਬਜਾਇਆ
10: ਕਰੋ ਪੱਤੇ ਤੋੜ ਤੋੜ ਸੀਰੀਆ ਬਜਾਇਆ ਕਰੋ ਪੱਤੇ ਤੋੜ ਤੋੜ ਸੀਰੀਆ ਬਜਾਇਆ ਕਰੋ ਬਲ ਬਲ ਬਲ ਬਲ ਬਲ ਉਹ ਚੱਕਦੇ ਚੱਕਦੇ ਥੈਂਕ ਯੂ ਥੈਂਕ ਯੂ ਕੱਟਿਆ ਗਿਆ ਵਾ ਫੋਨ ਤੇ ਨੈਕਸਟ ਆਪਾਂ ਲੈਣੇ ਮੰਨਤ ਤੇ ਫਤਿਹ ਨੂੰ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਆ
13: ਸਤਿ ਸ਼੍ਰੀ ਅਕਾਲ ਮੰਨਤ ਫਤਿਹ
10: ਹੈਲੋ
13: ਆ ਕੀ ਹੋਇਆ ਇਹ ਤੇ ਨਾਲ ਦੇ ਨਾਲ ਜਵਾਬ ਦੇਣ ਵਾਲੇ ਬੱਚੇ ਨੇ
10: ਹਾਂ ਫਿਰ ਇਹ ਵੀ ਵੇਖ ਲੋ ਤੁਸੀਂ ਹੁਣ
13: ਦੇਗ
10: ਖਾਣੇ ਸਮੇਂ ਦੀ ਸਮੇਂ ਸਮੇਂ ਦੀ ਗੱਲ
13: ਹੱਥ ਸਾਫ਼ ਕਰ ਰਹੇ ਨੇ
10: ਚਲੋ ਆਪਾਂ ਯੁਵਰਾਜ ਨੂੰ ਲੈਨੇ ਹੁਣਾ ਚਿਰ ਯੁਵਰਾਜ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ
15: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
10: ਸਤਿ ਸ਼੍ਰੀ ਅਕਾਲ ਕੀ ਹਾਲ ਆ
15: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
10: ਸਾਡਾ ਵੀ ਠੀਕ ਆ ਭਾਈ ਤੁਸੀਂ ਦੱਸੋ ਕੀ ਚੱਲਦਾ ਅੱਜ ਕੱਲ
15: ਮੈਂ ਆਮ ਇੱਥੇ ਬੈਠਾ ਸੀ ਤੇ ਆਮ ਮੇਰੇ ਪਾਪਾ ਮੈਨੂੰ ਗੁੱਸੇ ਹੋ ਗਏ ਵੀ ਤੂੰ ਆਮ ਫੋਨ ਤੇ ਗੇਮਾਂ ਕਿਉਂ ਖੇਡੀ ਜਾਂਦਾ ਸੀ ਮੈਂ ਕਿਹਾ ਮੈਂ ਥੋੜਾ ਨਾ ਖੇਡ ਰਿਹਾ ਤੇ ਫਿਰ ਪਾਪਾ ਕਹਿੰਦੇ ਵੀ ਫਿਰ ਇੱਥੋਂ ਗੰਨਾ ਦੀ ਆਵਾਜ਼ਾਂ ਕਿਉਂ ਆ ਰਹੀਆਂ ਤੇ ਫਿਰ ਜਦੋਂ ਮੈਂ ਆਮ ਪਾਪਾ ਕੋਲ ਗਿਆ ਤੇ ਫਿਰ ਆਮ ਮੈਂ ਦੇਖਿਆ ਵੀ ਰੇਡੀਓ ਹਾਂਜੀ ਤੋਂ ਆਵਾਜ਼ ਆਉਂਦੀ ਸੀ ਆਏ
10: ਅੱਛਾ ਓਕੇ ਓਕੇ ਓਕੇ
13: ਚਲੋ
10: ਚਲੋ ਚੰਗਾ ਕੀਤਾ ਦੱਸਤਾ
15: ਤੁਸੀਂ ਮੈਨੂੰ ਵਿਆਹ ਕਿਉਂ ਕਰਾਇਆ ਪਹਿਲਾਂ ਤਾਂ ਤੁਸੀਂ ਮੰਨਦੇ ਨੀ ਸੀ ਤੇ ਫਿਰ ਉਹਦਾ ਪਤੀ ਕਹਿੰਦਾ ਵੀ ਮੈਨੂੰ ਵੱਡੇ ਵੱਡੇ ਪੰਗੇ ਲੈਣ ਦਾ ਬਚਪਨ ਤੋਂ ਆਦਤ
13: ਖਤਰੋਂ ਕੇ ਖਿਲਾੜੀ ਵਾਹ
10: ਗੁੱਡ ਤੇ ਸ਼ਾਈ ਗਏ
13: ਥੈਂਕ ਯੂ ਯੁਵਰਾਜ
15: ਮੇਰੀ ਦੀਦੀ ਵੀ ਸੁਣਾਓਗੀ
10: ਅੱਛਾ ਦੀਦੀ ਵੀ ਸੁਣਾਓਗੀ ਓਕੇ ਓਕੇ ਹਾਂਜੀ
15: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸਦੀ ਜੀ
10: ਸਤਿ ਸ਼੍ਰੀ ਅਕਾਲ ਜੀ ਦੀਦੀ ਜੀ ਕੀ ਹਾਲ ਨੇ
15: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
13: ਸਾਡਾ ਵਧੀਆ ਜਾ ਰਹੇ ਹੋ ਸਕੂਲ ਕਿ ਛੁੱਟੀ ਅੱਜ ਵੀ
15: ਨਹੀਂ ਜਾਣਾ
13: ਵਾਹ ਦਿਨ ਬਦਲ ਗਏ ਵਾਹ
10: ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੁਹਾਡਾ ਵੀ ਸਕੂਲ ਲੱਗਣ ਲੱਗਾ
15: ਹਾਂਜੀ
10: ਕੀ ਸੁਣਾਓਗੇ ਫਿਰ
15: ਆਮ ਇੱਕ ਚੁਟਕਲਾ
10: ਹਾਂਜੀ
15: ਪਤੀ ਕੰਮ ਤੇ ਗਿਆ ਹੁੰਦਾ ਤੇ ਪਤਨੀ ਫੋਨ ਕਰਦੀ ਕਹਿੰਦੀ ਕਿੱਥੇ ਰਹਿ ਗਏ ਆਏ ਨੀ ਗੇ ਹਜੇ ਘਰੇ ਤੇ ਪਤੀ ਕਹਿੰਦਾ ਮੇਰਾ ਨਾ ਐਕਸੀਡੈਂਟ ਹੋ ਗਿਆ ਤੇ ਮੇਰਾ ਮੈਂ ਬਸ ਹੋਸਪਿਟਲ ਚੱਲਣਾ ਤੇ ਪਤਨੀ ਕਹਿੰਦੀ ਅੱਛਾ ਧਿਆਨ ਰੱਖਿਓ ਜੇ ਤੁਸੀਂ ਟਿਫਿਨ ਨਹੀਂ ਨਾ ਖਾਧਾ ਸੀਗਾ ਉਹ ਚ ਜਿਹੜੀ ਦਾਲ ਸੀਗੀ ਡੋਲ ਨਾ ਜਾਵੇ
10: ਅਸੀਸ ਕੌਰ ਸਤਿ ਸ੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਪਾਣੀ ਪੂਣੀ ਦੇ ਛੱਟੇ ਮਾਰ ਲਈਏ ਪਹਿਲਾਂ ਤੁਹਾਨੂੰ ਹਾਂ ਆਹੋ
13: ਆਹ ਗੱਲ ਬਣੀ ਨਾ
10: ਹੁਣ ਆਈ ਨਾ ਆਵਾਜ਼ ਹਾਵੀ ਨੀ ਠੀਕ ਹੁੰਦਾ ਪੁੱਤ ਮੱਧ ਮਾਰਗ ਤੇ ਆਵੋ फोन पुत लागे रखो तुम फोन ना एक जगह ते रखो दूर नेड़े ना करो
16: ठीक
10: है हां जी इथे रखो हुण दसो तैयार तुर हो गए हो
16: हां जी
10: ब्रेकफास्ट कर लिया वा
16: मेरी ना सट जी ठीक होई बस माड़ा मोटा बंप जा बस होया नहीं
10: की होया ही तानू
16: मैं फेंट हो गई सी
10: किदा ओ किदा
16: मैं डिग्गी गई सी
10: हां
16: डिग्गी गई सी मैं
10: कित्थे इदा किदा डिग्गी दसो ना सानू की होया है
16: मैं डिग्गी डिग्गी
10: आहो ते सानू दसो ना भी की होया है किदा डिग्गे ही ਤੁਹਾਡੀ ਗਲਤੀ ਹੀ ਕਿਸੇ ਦੀ ਗਲਤੀ ਹੀ ਕੀ ਹੋਇਆ
16: ਸੀ ਫਿਰ ਮੈਂ ਸਲਿਪ ਹੋ ਕੇ ਡਿੱਗ ਪਈ
10: ਅੱਛਾ
13: ਸਕੂਲ ਦੇ ਵਿੱਚ ਨਿਸ਼ਾਨ
16: ਪੈ ਗਿਆ ਓਹੋ ਨਹੀਂ ਨਹੀਂ ਨਹੀਂ ਨਹੀਂ ਨਹੀਂ ਕਰ
13: ਅੱਛਾ
10: ਓਕੇ ਅੱਛਾ ਅੱਛਾ ਘਰੇ ਡਿੱਗ ਗਿਆ ਓਕੇ ਚਲੋ ਕੋਈ ਨਹੀਂ ਥੋੜਾ ਟਾਈਮ ਲੱਗ ਜਾਂਦਾ ਠੀਕ ਹੁੰਦੇ ਆ ਇੱਕ ਦਿਨ
16: ਥੋੜੇ ਵੀਕ ਪਹਿਲਾਂ ਵੈਨਸਡੇ ਨੂੰ
13: ਓਕੇ
10: ਤੁਸੀਂ ਤੇ ਸਟਰੋਂਗ ਹੋ ਕੋਈ ਚੱਕਰ ਨਹੀਂ
16: ਬਸ ਮੇਰੇ ਗਲ ਤੇ ਮਾੜਾ ਮੋਟਾ ਵੱਜਾ ਸੀ ਮੈਂ ਤਾਂ ਠੀਕ ਸੀ
10: ਓਕੇ ਤੁਸੀਂ ਸਟਰੋਂਗ ਹੋ ਤੁਸੀਂ ਤੇ ਠੀਕ ਹੋ ਜਾਣਾ
16: ਹਾਂਜੀ
10: ਗੁੱਡ ਕੀ ਸੁਣਾਓਗੇ ਫਿਰ
16: ਹਾਂ ਜੀ
13: ਨਹੀਂ ਕੀ ਸੁਣਾਓਗੇ ਅੱਜ
16: ਆ ਸਾਡੀ ਆ ਕੀ ਆਵਾਜ਼ ਆ ਰਹੀ ਸੀ
10: ਪਤਾ ਨਹੀਂ ਪੁੱਤ ਸਾਨੂੰ ਤੇ ਨਹੀਂ ਆਉਣ ਡਈ
13: ਬੋਲੀ
16: ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕ ਤਵੀਤ ਮੇਰੇ ਕਨਾਨੀ ਜਦੋਂ ਲੜਦਾ ਤੇ ਲਾਦੇ ਕਰੇ ਦਾਨੀ ਜਦੋਂ ਲੜਦਾ
10: ਤੇ ਲਾਦੇ ਲਾਦੇ
16: ਕਰੇ ਦਾਨੀ ਜਦੋਂ ਲੜਦਾ
10: ਤੇ ਲਾਦੇ ਲਾਦੇ
16: ਕਰੇ ਦਾਨੀ ਨਾ ਨਾ
13: ਨਾਰੇ
10: ਨਾਰੇ ਨਾਰੇ ਨਾਰੇ
16: ਨਾਰੇ ਨਾਰੇ
10: ਚੱਕ ਦੋ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ
16: ਨਾਰੇ
10: ਨਾਰੇ
16: ਬੱਲੇ
10: ਬੱਲੇ ਬੱਲੇ ਬੱਲੇ ਅਸੀਸ ਹੁਣੀ ਸਕੂਲ ਚੱਲੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਬਾਏ ਓਕੇ ਓਕੇ ਓਕੇ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਆਪਾਂ ਇੱਕ ਵਾਰੀ ਫਿਰ ਟਰਾਈ ਕਰਦੇ ਹਾਂ ਆਪਾਂ ਤੇਗ ਨੂੰ ਤੇ ਮੰਨਤ ਫਤਿਹ ਉਸ ਤੋਂ ਬਾਅਦ ਪੁੱਤਰ ਰੈਡੀ ਰਹੋ ਤੁਸੀਂ ਸਤਿ ਸ਼੍ਰੀ ਅਕਾਲ ਤੇਗ
16: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
10: ਸਤਿ ਸ਼੍ਰੀ
13: ਅਕਾਲ ਕੀ ਹਾਲ ਚਾਲ ਨੇ
16: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
13: ਸਾਡਾ ਵੀ ਵਧੀਆ
10: ਠੀਕ ਆ
13: ਕੀ ਵੀ ਰਿਹਾ ਤੁਹਾਡਾ ਵੀਕਐਂਡ
16: ਵਧੀਆ
10: ਓਕੇ ਕੀ ਕੀਤਾ ਹੈ
16: ਆਪਾਂ ਨੇ ਸੰਡੇ ਨੂੰ ਪੈਕਿੰਗ ਕੀਤੀ ਸੀ ਆਪਾਂ ਨੇ ਨੈਕਸਟ ਵੀਕ ਇਟਲੀ ਜਾਣਾ
10: ਓਏ ਓਏ ਓਏ ਓਏ ਓਏ ਓਏ ਤੇ ਫਿਰ ਸਾਨੂੰ ਚੁਟਕਲੇ ਕੌਣ ਸੁਣਾਊਗਾ
16: ਕਿਸੇ ਹੋਰ
10: ਨਹੀਂ ਹੋਰ ਫਿਰ ਸਾਨੂੰ ਬੰਦਾ ਦੇ ਕੇ ਜਾਓਗੇ
16: ਮੈਂ 2.5 ਵੀਕਸ ਲਈ ਜਾਣਾ
10: 2.5 ਵੀਕ ਇਦਾਂ ਥੋੜੀ ਤੁਹਾਨੂੰ ਫਿਰ ਪਿੱਛੇ ਬੰਦਾ ਦੇ ਕੇ ਜਾਣਾ ਪੈਣਾ ਇਦਾਂ ਨਹੀਂ ਛੁੱਟੀ ਮਿਲਦੀ ਤੁਸੀਂ ਐਪਲੀਕੇਸ਼ਨ ਪਾਈ ਆ
13: ਐਪਲੀਕੇਸ਼ਨ ਐਕਸੈਪਟ ਹੋਣੀ ਚਾਹੀਦੀ
10: ਕਿੱਥੇ ਪਾਈ ਆ
13: ਰੇਡੀਓ ਦੇ ਕੰਪਸ ਤੇ ਪਾਣੀ ਚਾਹੀਦੀ ਸੀ ਨਾ
10: ਪਹਿਲਾਂ ਤੇ ਭਈ ਤੁਸੀਂ ਐਪਲੀਕੇਸ਼ਨ ਭੇਜੋ ਫਿਰ ਵੇਖਾਂਗੇ ਓਕੇ
16: ਨਾਲੇ ਮੇਰੇ ਨੈਕਸਟ ਵੀਕ ਪਰਤੇ ਆ
10: ਪਹਿਲਾਂ ਜਿਹੜੀ ਗੱਲ ਅਸੀਂ ਪਹਿਲਾਂ ਕਰ ਰਹੇ ਹਾਂ ਉਹਦਾ ਜਵਾਬ ਦਿਓ ਪਹਿਲਾਂ
16: ਆਪਣੇ ਟਾਇਟ ਲਈ ਜਾਣਾ ਮੇਰੇ ਬਰਥਡੇ ਆ ਤੇ ਨਾਲੇ ਮੇਰੇ ਕਜ਼ਨ ਦੇ ਬਰਥਡੇ ਆ ਤੇ ਨਾਲੇ ਮੇਰੇ ਮਾਮੂ ਦੇ ਬਰਥਡੇ ਆ
10: ਵਾਹ ਗੁੱਡ
13: ਗੁੱਡ ਇਟਾਲੀਅਨ ਬਰਥਡੇ
10: ਵੈਰੀ ਗੁੱਡ
16: ਹਾਂਜੀ
13: ਸਾਰੇ ਸੈਪਟੈਂਬਰ ਵਾਲੇ ਹਾਂ
16: ਹਾਂਜੀ
10: ਨਾਈਸ ਤੇ ਕੀ ਸੁਣਾਓਗੇ ਫਿਰ
16: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
10: ਹਾਂਜੀ
16: ਹਰੀ ਸੀ ਮਨ ਭਰੀ ਸੀ ਲਾਲਾ ਜੀ ਦੇ ਬਾਗ ਵਿੱਚ ਵਿਸ਼ਾਲ ਲਾਲਈ ਕਰੀ ਸੀ
10: ਓਕੇ
13: ਆ ਚਲੋ ਮੇਰੇ ਬਚਪਨ ਦੀ ਇੱਕ ਤੇ ਆਈ
10: ਅੱਛਾ ਆਉਂਦੀ ਤੁਹਾਨੂੰ
13: ਇਹ ਤਾਂ ਆਉਂਦਾ ਹੈ ਭਾਈ
10: ਵਾਹ ਵਾਹ ਚਲੋ ਤੋੜੋ ਰਿਕਾਰਡ ਤੇ ਤੋੜੋ ਰਿਕਾਰਡ ਤੇ ਗੇ ਤੇ ਆਉਂਦੀ ਹੈ ਆਂਟੀ ਨੂੰ
13: ਇਹ ਤੇ ਆਉਂਦੀ ਹੈ ਪਹਿਲੀ ਵਾਰੀ ਇਹੋ ਜੀ ਬੁਝਾਰਤ ਜਿਹੜਾ ਮਤਲਬ ਜਿਹਦਾ ਆਂਸਰ ਮੈਨੂੰ ਯਾਦ
10: ਹੈ ਦੱਸੀ ਤੇ ਨਹੀਂ ਹਲੇ ਦੱਸੋ
13: ਕੌਣ ਛੱਲੀ
16: ਹਾਂਜੀ
10: ਓ ਚਲੋ ਫਿਰ ਅੱਜ ਦਾ ਗਿਫਟ ਤੁਹਾਡਾ ਹੋ ਗਿਆ
13: ਵਾਹ
10: ਤੇਗ ਤੇਗ ਇਟਲੀ ਤੋਂ ਤੁਹਾਡੇ ਲਈ ਗਿਫਟ ਲੈ ਕੇ ਆਊਗੀ
13: ਬੜੀ ਹੌਲੀ ਸੀ ਨਿਕਲੀ
10: ਹੂੰ ਕਰੀ ਜਾਂਦੀ ਹਾਂ ਮੰਮੀ ਤੇ ਪਰ
13: ਉਹ ਕਹਿੰਦੀ ਮੇਰਾ ਬਰਥਡੇ ਆ ਰਿਹਾ ਤੇ ਮੈਂ ਗਿਫਟ ਲੈ ਕੇ ਆਵਾਂ ਆ ਕੀ ਗੱਲ ਬਣੀ
10: ਨਹੀਂ ਤਾਂ ਇਟਲੀ ਜਾ ਰਹੀ ਹੈ ਨਾ
13: ਹਾਂ
10: ਉੱਥੋਂ ਕੁਝ ਲੈ ਕੇ ਆਉਗੀ ਸਾਨੂੰ
13: ਸਾਨੂੰ ਇਟਾਲੀਅਨ ਕਰ ਦੇਣਾ
10: ਸਾਨੂੰ ਕਿਦਾਂ
16: ਆਪਾਂ ਨੇ ਪਹਿਲੀ ਵਾਰੀ ਜਾਣਾ
10: ਆਹ ਪਰ ਸਾਨੂੰ ਕਿਦਾਂ ਪਤਾ ਲੱਗੂਗਾ ਵੀ ਇਟਲੀ ਤੋਂ ਹੋ ਕੇ ਆਈ ਹੈ ਨਾ ਕੁਝ ਲਿਆਊਗੀ ਫੇਰ ਹੀ ਪਤਾ ਲੱਗੂਗਾ
13: ਪੀਜ਼ਾ ਖਾਂਦੇ ਖਾਂਦੇ ਫੋਟੋ ਖਿੱਚ ਕੇ ਭੇਜੀ
10: ਅਦਰਵਾਈਜ਼ ਤੇ ਅਸੀਂ ਮੰਨ ਲੈਣਾ ਵੀ ਨਹੀਂ ਇਹ ਤੇ ਬੈਲਰਡ ਤੋਂ ਹੋ ਕੇ ਆ ਗਈ ਹੈ ਸਾਡੇ ਲਈ ਕੁਛ ਇਹੋ ਜਿਹਾ ਤੇਗ ਲੈ ਕੇ ਆਈ ਅਸੀਂ ਮੰਨ ਹੀ ਜਾਈਏ ਵੀ ਇਟਲੀ ਤੋਂ ਆਈ ਹੈ ਕੁੜੀ
13: ਪੀਜ਼ਾ ਸੌਸ ਲੈ ਕੇ ਆਏ ਤੁਹਾਡੇ ਲਈ
10: ਉਹ ਦੇ ਤੋਂ ਮਿਲ ਜਾਣੀ ਆ ਲੈਟਸ ਸੀ ਕੀ ਲੈ ਕੇ ਆਉਂਦੀ ਇਹੋ ਜਿਹਾ
17: ਅੱਜ
10: ਕਿਹੜੇ ਫਿਰ ਪਾਪਾ ਦੇ ਨਾਲ ਹੋ
17: ਦੇਗ
13: ਖਾ ਰਹੇ ਹੁਣ
10: ਖਾਲੀ ਦੇਗ
17: ਹਾਂਜੀ
10: ਹੋਰ ਫਿਰ ਕਿੱਦਾਂ ਰਿਹਾ ਤੁਹਾਡਾ ਵੀਕਐਂਡ
17: ਬਹੁਤ ਵਧੀਆ ਰਿਹਾ ਜਿਹੜੀ ਪੰਜਾਬੀ ਵਿਰਸਾ ਸੀਗੀ ਤੇ ਫੇਰ ਪਾਪਾ ਨੇ ਸਾਨੂੰ ਪਰਫੋਰਮੈਂਸ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀਗਾ ਕਿ ਜੇ ਅਸੀਂ ਵਧੀਆ ਪਾਇਆ ਦੋਵਾਂ ਨੇ ਤਾਂ ਸਾਨੂੰ ਕੁਛ ਨਾ ਕੁਛ ਪਾਪਾ ਛੋਟਾ ਲੈ ਕੇ ਦੇਣਗੇ ਤੇ ਫੇਰ ਅਸੀਂ ਕੱਲ ਲੈ ਕੇ ਆਂਦਾ ਸੀਗਾ ਮੈਂ ਨਾ ਮੋਤੀਆਂ ਵਾਲਾ ਲੈ ਕੇ ਆਈ ਸੀਗੀ ਜਿਹਦੇ ਨਾਲ ਆਪਾਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਆ ਤੇ ਫੇਰ ਉਹਨੂੰ ਪ੍ਰੈਸ ਦੇ ਨਾਲ ਮੈਲਟ ਕਰ ਦੋ ਤੇ ਫੇਰ ਉਹ ਪੱਕਾ ਡਿਜ਼ਾਈਨ ਹੀ ਬਣ ਜਾਂਦਾ
10: ਓਏ ਹੋਏ ਓਏ ਹੋਏ ਹੋਏ ਹੋਏ ਹੋਏ ਹੋਏ
17: ਦੋ ਆਲਰੇਡੀ ਬਣਾ ਲੇ
10: ਅੱਛਾ ਬੱਲੇ ਬੱਲੇ ਬੱਲੇ
13: ਇਹ ਤੇ ਟੈਲੈਂਟਡ ਕੁੜੀ ਹੈ
10: ਹੋਰ ਇਹ ਤੇ ਪਤਾ ਨਹੀਂ ਕੀ ਉਹਨੂੰ
13: ਕਹਿੰਦੇ ਕੀ ਹੈ ਕੁਝ ਕਹਿੰਦੇ ਮੈਂ ਭੁੱਲ ਗਈ ਉਹਦਾ ਨਾਮ ਹਾਂ ਇਹ ਵਾਲੀ ਆਰਟ ਨੂੰ
10: ਸੁਣਾਓਗੇ ਅੱਜ ਕੀ ਲੈ ਕੇ ਆਏ ਹੋ ਤੁਸੀਂ ਕੀ ਸੁਣਾਓਗੇ
17: ਲੈ ਗਈ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
10: ਹਾਈ ਸ਼ਾਵਾ
17: ਲੈ ਗਈ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
10: ਹਾਈ ਸ਼ਾਵਾ ਉਹ ਸਾਨੂੰ ਹਾਈ ਸ਼ਾਵਾ ਕਹਿ ਲੈਂਦੇ ਆ ਕਰ ਵਿੱਚ
13: ਅਸੀਂ ਤੈਨੂੰ ਬ੍ਰੀਥਿੰਗ ਸਪੇਸ ਦਿੰਦੇ ਆ
10: ਹੈ
13: ਹਾਈ ਸ਼ਾਵਾ ਅੱਛਾ
10: ਸਾਨੂੰ ਵਿੱਚ ਹਾਈ ਸ਼ਾਵਾ ਦੀ ਸਪੇਸ ਦਿਆ ਕਰ
13: 1 2 3 ਅਗੇ
10: ਓਕੇ ਫੇਰ
17: ਠੀਕ ਹੈ ਨਹੀਂ ਬਾਜ਼ਾਰ ਛੱਡੂ ਮਗਰੇ ਮਗਰੇ ਆ ਗਿਆ
18: ਹਿਸ਼ਾਵਾ
17: ਮਗਰੇ ਮਗਰੇ ਆ ਗਿਆ
18: ਹਿਸ਼ਾਵਾ
17: ਮੈਂ ਖਾਦੀਆਂ ਖਿੱਲਾ ਛੱਡੂ ਗੋਲ ਗੱਪਾ ਖਾ ਗਿਆ
18: ਹਿਸ਼ਾਵਾ
17: ਅੜੇ ਗਿਆ ਨੀ ਗੋਲ ਗੱਪਾ ਉਹਦੇ ਗੱਪਾ ਉਹਦੇ ਸੰਗ ਵਿੱਚ
18: ਅੜੇ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜੇ ਗਿਆ ਨੀ ਗੋਲ ਗੱਪਾ ਉਹਦੇ ਸੰਗ ਖਾ ਗਿਆ ਨੀ ਚੁੱਡੂ $14 ਦੇ ਗੋਲ ਗੱਪੇ ਭੰਨ ਗਿਆ ਨੀ ਚੁੱਡੂ ਪਿੱਗੀ ਬੈਂਕ ਮੇਰਾ ਸਾਰਾ ਟਿੰਗਲਿੰਗ ਲਿਓ ਫਿਰ ਕਰਾਓ ਚੁੱਡੂ ਉਹ ਸੋਰੀ ਸੋਰੀ ਸੋਰੀ ਸੋਰੀ ਸੋਰੀ ਫਤਿਹ ਨਾਲ ਗੱਲ
13: ਵੀ ਤੁਸੀਂ ਫਾਈਨ ਲੈਣ ਨੂੰ ਫਿਰਦੇ ਹੋ
17: ਦੋ ਬਣਾਏ ਇੱਕ ਨਾ ਦੀ ਖੇਡੀ ਜਾਂਦੇ ਆ ਦੀਦੀ ਨੇ ਚੁਟਕਲਾ ਸੁਣਾਇਆ ਉਹ ਭੱਲ ਗਏ ਤਾਂ ਹੀ ਦੀਦੀ ਨੇ ਬੋਲੀ ਸੁਣਾਈ ਫਿਰ
18: ਓ ਤੇ ਨਾਲੇ ਦੀਦੀ ਨੇ ਤੁਹਾਨੂੰ ਝੁੱਡੂ ਕਿਹਾ
17: ਉਹ ਤਾਂ ਤੁਸੀਂ ਕਿਹਾ ਹੀ
18: ਸਾਡੇ ਲਈ ਵੀ ਤੇਗ ਨੇ ਇਟਲੀ ਤੋਂ ਐਲਵੀ ਦਾ ਬੈਗ ਲੈ ਕੇ ਆਉਣਾ ਜੀ
13: ਟੋਏ ਕਾਰ ਦਾ ਇੱਕ ਅਲੱਗ ਤੋਂ ਕਮਰਾ ਹੋਣਾ
18: ਇੱਕ ਕਮਰੇ ਦੇ ਉੱਤੇ ਮੈਂ ਕਬਜ਼ਾ ਕਰ ਲਵਾਂ ਹੈ ਤੁਸੀਂ ਏਦਾਂ ਕਰੋ ਨਾ ਇਹ ਤੁਹਾਡੇ ਕੋਲ ਇੰਨੇ ਰੂਮ ਹੈ ਇੱਕ ਰੂਮ ਦੇ ਵਿੱਚ ਤੁਸੀਂ ਗਰਾਜ ਸੈਟਅਪ ਕਰ ਲਓ
13: ਮੈਕੈਨਿਕ ਵੀ ਹੈ ਸਾਡੇ ਕੋਲ ਅਸੀਸ
17: ਗੈਸਟ ਰੂਮ ਹੈ ਇੱਕ ਮੇਰਾ ਰੂਮ ਹੈ ਜਿੱਥੇ ਮੈਂ ਕਦੇ ਕਦੇ ਪਹਿਲਾਂ ਆਈ ਮੀਨ ਮੈਂ ਆਦੇ ਰੂਮ ਚ ਅੱਧਾ ਤਾਂ ਉਹ ਵੀ ਬਣਾ ਸਕਦਾ
18: ਆਹੋ ਤੁਸੀਂ ਏਦਾਂ ਕਰੋ ਨਾ ਮੈਜ਼ਨੀਨ ਪਾ ਲਓ ਆਪਣੇ ਕਮਰੇ ਚ ਇੱਕ ਲੈਵਲ ਸੈੱਟ ਕਰਕੇ ਨਾ ਤੇ ਉਤਲੇ ਲੈਵਲ ਦੇ ਉੱਤੇ ਤੁਸੀਂ ਆਪਣੀਆਂ ਗੱਡੀਆਂ ਦਾ ਸ਼ੋਰੂਮ ਖੋਲ ਲਓ ਤੇ ਥੱਲੇ ਤੁਸੀਂ ਸੌਂ ਜਾ ਕਰੋ
17: ਸਹੀ ਆ ਜੀ
18: ਹਾਂ ਗੁੱਡ ਹੋ ਸਕਦਾ
17: ਹੈ ਨਾ ਅੱਜ ਮੈਂ ਸੁਣਾਉਂਗਾ ਇੱਕ ਬੁਰਜਤ
18: ਹਾਂਜੀ ਹਾਂਜੀ
17: ਬਾਹਰੋਂ ਪੱਥਰ ਅੰਦਰੋਂ ਮੱਖਣ ਬੁੱਝੋ ਕੀ
18: ਬਾਹਰੋਂ ਪੱਥਰ
17: ਪੱਥਰ ਅੰਦਰੋਂ ਮੱਖਣ
18: ਬਾਹਰੋਂ ਪੱਥਰ ਤੇ ਅੰਦਰੋਂ ਮੱਖਣ ਓਕੇ ਬਾਹਰੋਂ ਪੱਥਰ ਤੇ ਅੰਦਰੋਂ ਮੱਖਣ ਇਹ ਹੈਗੀ ਉਹ ਵਾਲੀ ਚੋਕਲੇਟ ਜਿਹੜੀ
13: ਇਕਲੇਅਰਸ
18: ਪਤਾ ਨਾ ਨਹੀਂ ਪਤਾ ਮੈਨੂੰ ਉਹ ਅੰਦਰੋਂ ਪੋਲੀ ਅੰਦਰੋਂ ਪੋਲੀ ਪੋਲੀ ਜੀ ਹੁੰਦੀ ਆ
13: ਆਪਣੇ ਟਾਈਮ ਵਧੀਆ ਆਉਂਦੀ ਸੀਗੀ ਹੁਣ ਬਹੁਤ
18: ਇਹ ਪਤਾ ਕੀ ਆ ਪਾਣੀ ਵਾਲੀ ਬੋਤਲ ਬਾਹਰੋਂ ਸਖ਼ਤ ਹੁੰਦੀ ਅੰਦਰੋਂ ਪਾਣੀ ਨਿਕਲ ਆਉਂਦਾ ਉਹ ਵੀ ਨਹੀਂ ਹੈਗਾ
13: ਨਾਰੀਅਲ
17: ਅੰਕਲ ਨੇ ਕਿਹਾ ਸੀ
18: ਮੈਂ ਕਦੋਂ ਕਿਹਾ ਵਾ ਮੈਂ ਤਾਂ ਹਾਂਜੀ ਕਿਹਾ ਵਾ
17: ਮੈਂ ਪਹਿਲਾਂ ਪਾਇਆ ਸੀ ਅੰਕਲ ਨੂੰ ਯਸ਼ ਦੀਦੀ ਨੂੰ
13: ਮੈਨੂੰ ਤੇ ਉਹਦੀ ਜਿਹੜੀ ਉਹ ਜਿਹੜੀ ਬੋਲੀ ਪਾ ਕੇ ਉਸ ਚ ਖੀਲਾ ਵੀ ਕੀਲਾ ਮੈਂ ਤੇ ਉੱਥੇ ਰੁਕੀ ਹੋਈ ਆ ਅੱਜ
18: ਕਿਹੜਾ
13: ਜਿਹੜੀ ਮੰਨਤ ਬੋਲ ਕੇ ਗਈ ਬੋਲੀ ਮੈਂ ਗਈ ਸੀ ਬਾਜ਼ਾਰ
18: ਚੁੱਡੂ ਮਗਰੇ
13: ਮੈਂ ਖਾਦੀਆਂ ਕੀਲਾ ਹੈ ਕੀਲਾ ਕੀ ਹੁੰਦਾ ਕਹਿੰਦੀ ਮੈਂ ਖਾਧੀਆਂ ਕੀਲਾ ਉਹ ਸੀਗੀ ਬੋਲੀ ਕੁਛ ਤੇ ਮੈਨੂੰ ਨੀ ਪਤਾ ਕੀਲਾ ਕੀ ਹੁੰਦੀ ਆ ਮੈਂ ਤਾਂ ਉੱਥੇ ਅੱਜ ਤੇ ਮੇਰਾ
18: ਕੀਲਾ ਨਹੀਂ ਹੋਰ ਕੁਝ ਕਿਹਾ ਹੋਣਾ
13: ਵੱਡੇ
18: ਹੋ ਗਏ ਹੁਣ ਵੱਡੇ ਕਲਾਕਾਰ ਹੋ ਗਏ ਘੱਟ ਹੀ ਆਉਂਦੇ ਅੱਜ ਕੱਲ
13: ਨਾਲੇ
18: ਸੇਮ ਡੇ ਫਲਿੰਡਰ ਸਟੇਸ਼ਨ ਤੇ ਵੀ
19: ਆ
18: ਬੈਲਰਟ ਵੀ ਆ
19: ਓ ਕੀ ਆ
18: ਬੈਲਰਟ ਵੀ ਹੁੰਦਾ ਨਾ ਮੇਲਾ
19: ਬ੍ਰੇਕਫਾਸਟ
18: ਪਹਿਲੀ
19: ਵਾਰੀ ਰਾਮ ਨਾਲ ਖਾਦਾ ਦੀਦੀਆਂ ਦਾ ਬਿਨਾ
13: ਦੀਦੀਆਂ ਰੋਕਦੀ
18: ਦੀਦੀਆਂ ਨਾਲ ਪੂਰੀ ਚੱਲਦਾ ਇੱਟ ਖੜਕਾ ਪਤਾ ਕਰੋ ਤੁਸੀਂ ਯਾਰ ਹੁਣ ਏਦਾਂ ਮੈਨੂੰ
19: ਚੇਤਾ
18: ਹਾਂ ਮੈਨੂੰ ਡੇਟ ਯਾਦ ਰੱਖਣੀ ਚਾਹੀਦੀ ਸੀ ਚਲੋ ਮੈਂ ਨੈਕਸਟ ਟਾਈਮ ਰੱਖੂੰਗਾ
19: ਕਿ ਮੈਂ ਖੁਸ਼ੀ ਨੂੰ ਲਾਸਟ ਕਰੋ ਰੱਖਿਆ ਸੀ
18: ਅੱਛਾ ਕਦੋਂ
19: 13th September 2026 ਇਹਨਾਂ ਮੈਂ ਯਾਦ ਰੱਖ ਲਓ
18: ਕਿਨੂੰ
19: ਮੈਨੂੰ ਯਾਦ ਆ ਕਿ ਮੈਂ ਖੁਸ਼ੀ ਨੂੰ ਲਾਸਟ ਕਰੋ ਰੱਖਿਆ
18: ਕਦੋਂ
19: ਮਿਡਲ ਦੀਵੀ
18: ਕਦੋਂ
19: 13th of September
18: ਅੱਛਾ ਮਤਲਬ ਰਾਤੀ ਵੇਖਿਆ ਵਾ ਹੈ ਚਾਤਰੇ
13: ਦੇ ਬੜਾ ਟ੍ਰਿਕ ਕਰ ਰਿਹਾ
19: ਮੈਨੂੰ ਡੇਟ ਵੀ ਯਾਦ ਆ
18: ਇਹ ਹੋ ਗਏ ਹੁਣ ਵੱਡੇ
13: ਇਹ ਹੁਣ ਟ੍ਰਿਕ ਕਰ ਰਿਹਾ ਨਾ
18: ਚਾਰ ਦੇ ਆ
19: ਰਿਸਪੋਨਸਿਬਲ
18: ਓਹੋ ਹਾਂ ਜਿੰਨੇ ਹੋ ਤੇ ਤੁਸੀਂ ਹੈਗੇ ਹੋ ਕੀ ਸੁਣਾਓਗੇ ਫਿਰ ਰਿਸਪੋਨਸਿਬਲ
19: ਅੱਜ ਤਾਂ ਮੈਂ ਇੱਕ ਚੁਟਕਲਾ ਸੁਣਾਉਂਗਾ
18: ਹਾਂਜੀ ਓਕੇ
19: ਇੱਕ ਵਾਰੀ ਪੱਪੂ ਨੇ ਜੂਸ ਵਾਲੇ ਬੰਦੇ ਨੂੰ ਕਿਹਾ ਕਿ ਮੈਨੂੰ ਮਿਕਸ ਜੂਸ ਛੇਤੀ ਛੇਤੀ ਪਿਲਾ ਦੇ ਮੇਰਾ ਬਹੁਤ ਵੱਡਾ ਲੜਾਈ ਹੋਣਾ ਤਾਂ ਫਿਰ ਜੂਸ ਵਾਲੇ ਨੇ ਛੇਤੀ ਛੇਤੀ ਪੱਪੂ ਨੂੰ ਮਿਕਸ ਜੂਸ ਪਿਲਾਤਾ ਤੇ ਫਿਰ ਉਹ ਪੁੱਛਿਆ ਪੱਪੂ ਨੂੰ ਕਿ ਪੱਪੂ ਤੇਰਾ ਲੜਾਈ ਕਿਹਦੇ ਨਾਲ ਹੋਣਾ ਪੱਪੂ ਕਹਿੰਦਾ ਮੇਰਾ ਲੜਾਈ ਤੇਰੇ ਨਾਲ ਹੋਣਾ ਜੋ ਤੂੰ ਪੈਸੇ ਮੰਗੇਗਾ
18: ਮੰਗ ਤੂੰ ਹੋਣਾ ਹੈ
13: ਵਾਹ ਵਾਹ ਵਾਹ
18: ਥੈਂਕ ਯੂ ਓਇਲ ਸਾਹਿਬ
19: ਥੈਂਕ ਯੂ ਹੈਵ ਅ ਨਾਈਸ ਡੇ
18: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਆਗੀ ਆਗੀ ਬਾਰੀ ਨਹੀਂ
20: ਕਾਲ ਅੱਕਲ ਜੀ ਤੇ ਆਤੀ ਜੀ
18: ਸਤਿ ਸ੍ਰੀ ਅਕਾਲ ਤਵਨੀਤ ਜੀ
20: ਕੀ ਹਾਲ ਹੈ
18: ਸਾਡਾ ਠੀਕ ਹੈ ਤੁਹਾਡਾ ਕੀ ਹਾਲ ਹੈ
20: ਮੇਰਾ ਠੀਕ ਆ ਤੁਸੀਂ ਏਦਾਂ ਕਿਉਂ ਬੋਲ ਰਹੇ
18: ਉਹ ਏਦਾਂ ਮੇਰੇ ਜੀ ਕਰਦਾ
20: ਤੁਸੀਂ ਦੱਸ ਦੇ
18: ਅਮਰਾ ਜੀ ਕਰਦਾ
20: ਕਿ ਤੁਸੀਂ ਫੇਰ ਨੀ ਕੀਤਾ ਤੁਸੀਂ ਅਸੀਂ ਆਏ ਫੇਰ ਓਜਰਾ ਸਾਹਿਬ ਆਏ ਤੁਸੀਂ ਬੱਲੇ ਬੱਲੇ ਹੈਗੇ ਪਰ ਤੁਸੀਂ ਸ਼ਾਵਾ ਸ਼ਾਵਾ ਨੀ ਹੈਗੇ
18: ਇੱਕ ਉੱਥੇ ਕੋਈ ਬ੍ਰਿਜ ਹੈਗਾ ਵਾ ਪੋਲ ਹੈਗਾ ਵਾ ਉਹਦੇ ਲਾਗੇ ਤੁਸੀਂ ਗੱਡੀ ਲਾਉਂਦੇ ਹੋ ਤੇ ਅੱਗੋਂ ਤੁਸੀਂ ਤੁਰ ਕੇ ਜਾਂਦੇ ਹੋ
20: ਹੋਰ ਨਹੀਂ ਹੈਗੀ ਫੈਂਸ ਤੇ ਅਸੀਂ ਵੁੱਡ ਗਰੋਵ ਲੱਗ ਗਏ ਗੈਂਡੀ ਲਾਉਂਦੇ ਤੇ ਫਿਰ ਉੱਥੋਂ ਤੁਰ ਕੇ ਜਾਂਦੇ
18: ਚੋ ਕੋਈ ਨਹੀਂ ਉਹ ਵਾਕ ਕਰਨੀ ਚਾਹੀਦੀ ਇੰਨੀ ਕ ਐਕਸਰਸਾਈਜ਼ ਹੋ ਜਾਂਦੀ ਹੈ
20: ਤੁਸੀਂ ਕਿਉਂ ਮਿਲੋ ਕੋ ਦੈਟ ਬ੍ਰਿਜ ਦੇ

0: ਬੰਦੇ ਰੱਖੇ ਉਹਨੇ ਬੰਦੇ ਕਰ ਸਕਤੇ
1: ਉਹ ਕਿੰਗ ਆ ਦੱਸ ਬਈ ਉਹ ਦੱਸ ਕੋਈ
2: ਛੋਟੇ ਮੋਟੇ ਕੰਮ ਤੋਂ
1: ਹਾਂ ਉਹ ਕੋ ਫੈਂਸ ਦਾ ਕੰਟਰੈਕਟਰ ਦੱਸ ਕਿੰਗ
0: ਉਹ ਫਿਰ ਅਸੀਂ ਮੈਂ ਉਹਨੂੰ ਦੋ ਤਿੰਨ ਅਬ
2: ਦੋ ਤਿੰਨ
0: ਚੰਡਾ ਲਾਓਗੇ
1: ਉਹ ਕਿੰਗ ਨੂੰ ਥੋੜੀ ਚੰਡਾ ਲੱਗਦੀਆਂ
0: ਫਿਰ ਕੀ ਹੋਇਆ ਉਹਦੇ ਮਾਂ ਪਿਓ ਪਿਓ ਵੀ ਲੱਗਦੇ
2: ਹੋਣੇ ਇਹ ਮੈਨੂੰ ਲੱਗਦਾ ਤਵਨੀਤ ਨੂੰ ਬੜੀ ਲੱਗਦੀ ਹੈ
1: ਮਾਂ ਪਿਓ ਉਹ ਤੇ ਆਪ ਬੜਾ ਬਜ਼ੁਰਗ ਆ ਉਹ ਤੇ ਤੁਰਦਾ ਮਸੀ ਆ ਉਹਦੇ ਮੰਮੀ ਡੈਡੀ ਥੋੜੀ ਹੈਗੇ ਹੁਣ
0: ਉਹਨੂੰ ਕੋ ਐਕਸਰਸਾਈਜ਼ ਕਰ ਲਈ
1: ਤੇ ਫਿਰ ਐਕਸਰਸਾਈਜ਼ ਕਰੂਗਾ ਤੇ ਮੰਮੀ ਡੈਡੀ ਪੁੰਗਰ ਪੈਣਗੇ ਤੇ
0: ਉਹ ਕਿਤੇ ਹੋਰ ਨੇ
1: ਹਾਂ ਕਿਤੇ ਹੋਰ ਨੇ ਹਾਂਜੀ ਫਿਰ ਉਹ ਤੁਸੀਂ ਕਟਾਉਣਾ ਉਹਨੂੰ ਹੈ ਉਹ ਵਾਲਾ ਰਾਜਾ ਥੋੜੀ ਆ ਜਿਹੜਾ ਤੂੰ ਸਮਝ ਕੇ ਬੈਠੀ ਕੁੜੀ ਹਾਂ ਚਲੋ ਵੈਸੇ ਮੈਂ ਕਹੂੰਗਾ ਗੱਲ ਕਰੂੰਗਾ ਮੈਂ ਵੀ ਉਹ ਨਿਆਣਿਆਂ ਦੇ ਉੱਥੇ ਫੈਂਸ ਲਵਾ ਦੋ ਯਾਰ
0: ਤੁਸੀਂ ਕਰੋ ਨਾ ਕੋਈ 10 ਮਿੰਟ ਦੇ ਤਾਏ ਬਹੁਤ ਛੇਤੀ ਜਾਣਾ ਛੇਤੀ ਕਰੋ
1: ਓਕੇ ਓਕੇ ਚਲੋ ਚਲੋ ਚਲੋ
2: ਕੀ ਸੁਣਾਓਗੇ
0: ਇੱਕ ਬੁਜਾਰ
2: ਹਾਂਜੀ
1: ਹਾਂਜੀ
0: ਸਪਿਟ ਆਦੀ ਲੀ
2: ਅੱਛਾ ਹਾਂਜੀ ਅੱਜ ਤੇ ਮੈਨੂੰ ਸਾਰੀ ਆ
0: ਗਈ ਦੀ
1: ਮੇਰੇ ਲਈ ਕਿਉਂ ਨਹੀਂ
0: ਪੋਤਲੀ ਬਿਕੋਜ਼ ਤੋ ਤੁਸੀਂ ਤੁਹਾਨੂੰ ਆਲਰੇਡੀ ਪਤਾ
1: ਓਕੇ ਓਕੇ ਓਕੇ ਚਲੋ ਚਲੋ
0: ਜੇ ਯਸ਼ਪ੍ਰੀਤ ਆਤੀ ਰੂਡੀ ਪਤਾ
2: ਅੱਛਾ
1: ਹਾਂਜੀ
2: ਵੇਖਦੇ ਆ
0: ਲਾ ਤੇ ਬੈ ਕ੍ਰਿਸ਼ਨਾ ਵੀ ਜੀ ਤੇ ਯਸ਼ਪ੍ਰੀਤ ਆਤੀ ਨੂੰ ਸਾਰੀ ਬੁਝਾਰਤਾ ਸਿਖਾਣੀ
1: ਹਾਂਜੀ ਹਾਂਜੀ ਨੇ ਇਹਨਾਂ ਨੂੰ ਟ੍ਰੇਨਿੰਗ ਦਿਓ ਇਹਨਾਂ ਨੂੰ
2: ਸਾਨੂੰ ਲੋੜ ਹੈ
0: ਓਕੇ ਲਾਸੂਈ ਪੋਤੀ ਮੈਂ ਵੇਖ ਵੇਖ ਖੁਸ਼ ਹੋਵਾ ਹੱਥ ਲਾਵਾ ਮੈਂ ਪਿੱਤੇ ਲੱਗੀ ਹਾਈ ਯਸ਼ਪ੍ਰੀਤ ਆਤੀ ਤੇਰਾ ਜੋ ਟੰਕਰ ਮੈਂ ਮੋਈ
1: ਦੱਸੋ ਹੁਣ ਯਾਰ
2: ਓਹੋ ਇਹ ਤੇ
1: ਹੁਣ ਬਣੀ ਗੱਲ
2: ਕੀ ਕਹਿ ਗਈ ਕੁੜੀ ਫਿਰ ਤੋਂ ਬੋਲੀ
1: ਇੱਕ ਵਾਰੀ ਫਿਰ ਦੱਸ ਦੋ ਭਾਵੇਂ
0: ਲਾਲ ਸੂਹੀ ਪੋਤਲੀ ਮੈਂ ਵੇਖ ਵੇਖ ਖੁਸ਼ ਹੋਵਾ ਹੱਥ ਲਾਵਾ ਮੈਂ ਪਿੱਤਲ ਲੱਗੀ ਹਾਏ ਯਸ਼ਪ੍ਰੀਤ ਆਤੀ ਤੇਰਾ ਜੋ ਟੱਕਲ ਮੈਂ ਮੋਈ
2: ਹਿੰਟ ਚਾਹੀਦੀ ਮੈਨੂੰ ਤੇ ਇਹ ਤੇ ਬੜੀ ਟਫ ਹੈ
1: ਦੱਸੋ
2: ਇਹਦਾ ਤੇ ਲੈਵਲ ਬਹੁਤ ਜ਼ਿਆਦਾ ਅਪ ਹੈ ਇਹਨਾਂ
0: ਲਾਲ ਕਲਰ ਦੀ ਹੁੱਡੀ
1: ਹੋਰ ਇਹ ਤੇ ਤਵਨੀਤ ਨੇ ਇੰਨੀ ਵਾਰੀ ਤਵਨੀਤ ਨੇ ਪਾਈ ਆ ਤੇ ਇਹ ਤੇ ਫਿਰ ਇਹ ਗਲਤ ਗੱਲ ਹੈ ਹਨਾ ਜੇ ਯਾਦ ਨੀ ਇਹਨਾਂ ਨੂੰ ਆਉਂਦੀ ਨਾ ਹਨਾ
2: ਮਹਿੰਦੀ ਕੁਛ ਵੀ ਕੁਛ ਤੇ ਖਾਂਗੇ
0: ਜਦੋਂ ਕੋਈ ਨਵਾਂ ਸੂਟ ਪਾਉਂਦਾ ਤਦੋਂ ਇਹ ਲੜਦੀ
2: ਕੀ
1: ਮਤਲਬ ਇਹ ਹਿੰਟ ਆ ਜਦੋਂ ਨਵਾਂ ਸੂਟ ਪਾਉਂਦੀ ਨਾ ਜਨਾਨੀ
2: ਲਿਪਸਟਿਕ
1: ਤੇ ਦੂਜੀ ਜਨਾਨੀ ਨੂੰ ਲੜਦੀ
2: ਜੈਲਸੀ
1: ਕੀ ਲੜਦੀ ਕੀ ਲੜਦੀ ਜੈਲਸੀ ਲੜਦੀ ਥੋੜੀ ਜੈਲਸੀ ਤੇ ਜੈਲਸੀ ਤੇ ਹੁੰਦੀ
2: ਨਵੇਂ ਸੂਟ ਤੋਂ ਕਨੈਕਟ ਕੀਤਾ
1: ਨਵਾਂ ਸੂਟ ਜਦੋਂ ਕੋਈ ਤੁਹਾਡੀ ਕੋਈ ਨਵਾਂ ਹੋਰ ਜਦੋਂ ਕੋਈ ਤੁਹਾਡੀ ਦਰਾਣੀ ਜਠਾਣੀ ਨਵਾਂ ਸੂਟ ਪਾ ਲੇ ਤੇ ਗਵਾਂਢਣ ਪਾ ਲੇ ਤੇ ਤੁਹਾਨੂੰ ਕੀ ਲੜਦੀ
2: ਮੈਂ ਤੇ ਮੇਰਾ ਤਾਂ ਦਿਮਾਗ ਹੀ ਨੀ ਕੰਮ ਕਰ ਰਿਹਾ ਯਾਰ ਇੰਨੀ
1: ਕੀ ਲੜਦੀ ਤੁਹਾਨੂੰ
2: ਉਹੀ ਸੋਚ ਰਹੀ ਹਾਂ
1: ਤੁਹਾਨੂੰ ਕੀ ਲੜਦੀ
0: ਬਹੁਤ
1: ਈਜ਼ੀ ਹੋ ਗਿਆ ਤਵਨੀਤ ਮੈਨੂੰ
2: ਹਰ ਚੀਜ਼ ਦਾ ਕੈਂਡਲ ਹੀ ਪਤਾ ਆਨਸਰ
1: ਕੈਂਡਲ ਤੁਸੀਂ ਫਿਰ ਸਬਜ਼ੀ ਚ ਪਾਉਂਦੇ ਹੋ
0: ਮਿਰਚਾਂ
2: ਰਾਜਸਥਾਨ ਵਾਲੇ ਤਾਂ ਦੇਗੀ ਮਿਰਚ
1: ਲਾਲ ਮਿਰਚ ਲਾਲ ਮਿਰਚ ਨੇ ਕਹਿਤਾ ਉਹਨਾਂ ਨੇ ਲਾਲ ਮਿਰਚ ਉਹ ਕਹਿਤਾ ਉਹਨਾਂ ਨੇ ਲਾਲ ਮਿਰਚ ਕਹਿਤਾ
2: ਬਚ ਗਏ
0: ਹਾਂਜੀ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਐਸ਼ਲੀਨ
0: ਸਤਿ
1: ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ

0: ਠੀਕ ਹੈ ਤੁਹਾਡਾ ਕੀ ਹਾਲ ਹੈ?
1: ਤੁਹਾਡਾ ਵੀ ਠੀਕ
2: ਹੈ? ਇਹ ਤਵਨੀਤ ਇੱਦਾਂ ਹੀ ਬੋਸੀ ਹੈ ਘਰੇ ਵੀ?
1: ਬੋਸੀ ਥੋੜੀ ਹੈ?
0: ਹਾਂਜੀ
2: ਹਾਂਜੀ
1: ਕੌਨਫੀਡੈਂਟ ਹੈ ਕੁੜੀ
0: ਦੀਦੀ ਪਿੱਛੇ ਮੂੰਹ ਹੈਗੇ
1: ਕੀ ਕਹਿੰਦੀ ਆ
2: ਦੀਦੀ ਬਿੱਟੇ ਮੂੰਹ ਹੈਗੇ
1: ਏਦਾਂ ਨੀ ਪੁੱਤ ਕਹੀਦਾ ਇਹ ਨੀ ਇਹ ਨੀ ਕਹੀਦਾ
2: ਇਹ ਸ਼ੈਤਾਨ
1: ਬੈਡ ਹੁੰਦਾ ਓਕੇ ਕੀ ਸੁਣਾਓਗੇ
0: ਇੱਕ ਬੁਝਾਲੇ ਦੀ ਯਸ਼ਪ੍ਰੀਤ ਆਂਟੀ
1: ਹਾਂਜੀ ਹਾਂਜੀ ਅੱਜ ਆਂਟੀ ਨੂੰ ਕਹਿਰੋ ਅੱਜ ਆਂਟੀ ਨੂੰ ਚੁੱਕ ਕੇ ਲੈ ਜਾਓ ਘਰ ਹਾਂਜੀ
2: ਉਹਦੇ ਲਈ ਵੀ ਰੈਡੀ ਨਾਮ
1: ਅੱਜ ਲੱਗੂ ਪਤਾ ਹਾਂਜੀ
0: ਚਿੱਟਾ ਹਾਬਾ ਦੁੱਧ ਨਹੀਂ ਰੱਜਦਾ ਹਾਬਾ ਰੱਬ ਨਹੀਂ ਵਲ ਖਾਂਦਾ ਬਾ ਸੱਪ ਨਹੀਂ
1: ਉਹ ਤੇ ਮੈਨੂੰ ਵੀ ਨੀ ਆਉਂਦੀ
2: ਦਹੀਂ
0: ਚਿੱਟਾ
2: ਤੇ ਇੱਥੇ ਕਾਪੀ ਹੈ ਪਾਣੀ
1: ਦੁੱਧ ਪਾਣੀ ਓਕੇ ਓਕੇ ਵਾਹ ਇਹ ਵਧੀਆ ਨੇ ਬੰਦੇ ਨਾਲ ਇਹ ਹਿੰਟ ਵਧੀਆ ਦਿੰਦੇ ਆ ਥੈਂਕ ਯੂ
2: ਇਹਨੇ ਟ੍ਰਿਕੀ ਹਿੰਟ ਨਹੀਂ ਦਿੱਤੀ ਥੈਂਕ ਯੂ
0: ਹਾਂਜੀ ਤੇ ਵੀ ਦਿਨ ਗੱਲ ਕਰ ਲੋ
1: ਹਾਂਜੀ
0: ਇੱਥੇ ਆ
1: ਓ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ
0: ਅੰਕਲ ਜੀ ਤੇ ਆਂਟੀ ਜੀ
1: ਸਤਿ ਸ੍ਰੀ ਅਕਾਲ
2: ਟ੍ਰੈਫਿਕ ਦਾ ਹਾਲ
0: ਕੀ ਹੈ
1: ਵਧੀਆ ਵਧੀਆ ਸਰਦਾਰ ਜੀ ਤੁਸੀਂ ਸੁਣਾਓ ਟ੍ਰੈਫਿਕ ਕਿੱਦਾਂ ਅੱਜ
0: ਬਸ ਦੀ ਡਰਾਈਵਰ ਥੱਕ ਗਿਆ ਹੁਣ ਸੌਣ ਲੱਗਿਆ
1: ਸੌਣ ਲੱਗਾ ਓਕੇ ਓਕੇ ਓਹਨੇ ਓਹਨੇ ਰਾਤ ਚਲਾਈ ਨਾ ਬਸ ਡਬਲ ਸ਼ਿਫਟ ਲਾਈ
0: ਹਾਂਜੀ ਸਿੱਧੀ ਨੀਚ ਖਰਾਬ ਹੈ
1: ਕੌਣ ਜਾਲੀ ਬੱਸਾਂ ਕਿ ਓਨਰ
0: ਗੌਰਮੈਂਟ
1: ਬੱਲੇ ਬੱਲੇ ਬੱਲੇ
2: ਤੁਸੀਂ ਤੇ ਬੜੇ ਤੇਜ਼ ਹੋ
1: ਸਿੱਧਾ ਹੀ ਮੱਥਾ ਸਰਕਾਰਾਂ ਨਾਲ ਲਾ ਲਿਆ ਸਰਦਾਰ ਜੀ ਫਿਰ ਕੀ ਹੱਲ ਕੀ ਕੀਤਾ ਜਾਵੇ
2: ਸਰਦਾਰ ਜੀ ਬੱਲੇ ਬੱਲੇ
1: ਬੱਲੇ ਬੱਲੇ
0: ਸਰਦਾਰ
2: ਜੀ ਜਿੰਦਾਬਾਦ
1: ਸਰਦਾਰ ਜੀ ਓਕੇ
0: ਰਿਪੋਰਟ
2: ਜੇ ਕੋਈ ਇਲੈਕਸ਼ਨ ਚ ਖੜਾ ਹੋਇਆ ਨਾ ਫਿਰ ਸਰਦਾਰ ਜੀ ਨੂੰ ਲੈ ਕੇ ਚਲਾਂਗੇ
1: ਸਰਦਾਰ ਜੀ ਨੇ ਐਵੇਂ ਥੋੜੀ ਚੱਲ ਜਾਣਾ ਬੜੇ ਪੈਸੇ ਲੱਗਦੇ ਆ
2: ਨਹੀਂ ਮੰਨ ਜਾਂਦੇ
1: ਯੂਟ ਮਿਲੂਗਾ ਤੇ ਫੇਰ ਮੰਨਣਗੇ ਸਰਦਾਰ ਜੀ ਇੱਦਾਂ ਥੋੜੀ ਮੰਨ ਜਾਣਾ
2: ਕੇਮਾਰਟ ਵਾਲਾ ਜਾਂ ਟਾਰਗੇਟ ਵਾਲਾ
1: ਅਸਲੀ ਵਾਲਾ ਅਸਲੀ ਲੈਣਾ ਵਾ ਅਸਲੀ ਹੈਨਾ
0: ਰੈਮ
1: ਹੁਣ ਦੱਸੋ
0: ਛੋਟੀ ਦੀਦੀ ਮੇਰੇ ਬੂਟੇ ਇੰਨੀ ਜ਼ਿਆਦੀ ਤੰਗ ਲਾਈ
1: ਕੀ ਲਾਈ
2: ਸ਼ੂਜ਼
0: ਤੰਗ ਜੀਬ
1: ਅੱਛਾ ਤੰਗ
2: ਇੱਕ ਤੇ ਤੁਹਾਡੀ ਮਲਟੀਲਿੰਗੁਅਲ
0: ਤੇ ਕੱਲ ਨੂੰ ਵੱਡੀ ਦੀਦੀ ਮੈਨੂੰ ਟਾਇਲਟ ਚ ਸ਼ਿੱਟਲ ਮਾਰਿਆ ਸੀ
1: ਓਏ ਕਿਉਂ
0: ਪਚੇੜ ਮੈਨੂੰ ਪਤਾ ਨੀ
1: ਓਏ ਹੋ ਪਚੇੜ ਵੀ ਤੇ ਛਿੱਤਰ ਵੀ ਦੋਵੇਂ
0: ਹਾਂਜੀ
1: ਤੇ ਫਿਰ ਤੁਸੀਂ ਕੀ ਕੀਤਾ
0: ਮੈਂ ਮੰਮਾ ਨੂੰ ਦੱਸਿਆ
1: ਹਾਏ ਤੁਸੀਂ ਕੁਛ ਨੀ ਕਿਹਾ ਹੈ ਐਡਾ ਬੀਬਾ ਮੁੰਡਾ ਓਏ ਹੋਏ ਹੋਏ
2: ਰੋਂਦੇ ਹੋਏ ਮੰਮਾ ਕੋਲ ਚਲਾ ਗਿਆ ਹੈ
1: ਓਹੋ ਨਹੀਂ ਰੋਂਦੇ ਹੋਏ
0: ਹਾਂਜੀ
2: ਹਾਂਜੀ
1: ਐਡਾ ਬੀਬਾ
0: ਕਹਿੰਦੀ ਕੋਈ ਨੀ
2: ਮੰਮਾ ਕਹਿੰਦੀ ਕੋਈ ਨੀ ਓਹੋ
1: ਕੀ ਸੁਣਾਓਗੇ ਫਿਰ
0: ਇੱਕ ਬੁਝਾਲ
2: ਦਿੱਤੇ ਹਾਂਜੀ
1: ਭੁੱਲ ਗਏ ਸਰਦਾਰ ਜੀ ਭੁੱਲ ਗਏ
2: ਸਰਦਾਰ ਜੀ ਭੁੱਲ ਗਏ ਸਰਦਾਰ ਜੀ ਜ਼ਿੰਦਾਬਾਦ
0: ਕਟੋਲੇ ਤੇ ਕਟੋਰਾ ਪੁੱਤਰ ਪਿਓ ਨਾਲ ਵੀ ਗੋਲਾ
1: ਕਟੋਰੇ ਤੇ ਕਟੋਰਾ
0: ਪੁੱਤਰ ਪਿਓ ਨਾਲ ਵੀ ਗੋਲਾ
1: ਇਹ ਕਿਹੜਾ ਪੋਤਿਆ
2: ਇਹਦਾ ਇਹ ਤੇ ਇੱਕ ਵਾਰੀ ਆਲਰੇਡੀ ਹੋ ਗਈ ਹੈ ਅੱਜ ਹੀ ਇਹਦਾ ਆਨਸਰ ਨਾਰੀਅਲ ਮੇਰੀ ਬੁਝਾਰਤ ਮੈਂ ਆਪਣਾ ਹੀ ਰੱਖਾਂਗਾ ਵਾਹ ਵਾਹ
1: ਕੀ ਆਨਸਰ ਹੈ ਫਿਰ ਇਹਦਾ ਦਹੀਂ ਆ ਕੇ ਕੋਕੋਨਟ ਆ ਹਾਂ ਤੇ ਅਸੀਂ ਗੈਸ ਕਰ ਰਹੇ ਹਾਂ ਨਾ ਵੀ ਦੱਸੋ ਦਹੀਂ ਆ ਕਿ ਕੋਕੋਨਟ ਆ ਕੱਚੀ ਗਰੇ ਬੱਸ ਚ ਮਿਲਦੀ ਨਾ ਉੱਥੇ ਭਾਈ ਏਦਾਂ ਕਰਦੇ ਹੁੰਦੇ ਨਾ ਕੱਚੇ ਗਰੇ
0: ਬਟਾਲੇ
1: ਹਾਂ ਬਟਾਲੇ ਏਦਾਂ ਕਰਦੇ ਨਾ ਲਈ ਕਦੀ ਉੱਥੋਂ ਠੰਡੇ ਗਰਮੀ ਤੋਹਫਾ ਕੱਚੇ ਗਰੇ ਥੈਂਕ ਯੂ ਥੈਂਕ ਯੂ ਜਿੰਦਾਬਾਦ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ ਸਤਿ ਸ੍ਰੀ ਅਕਾਲ
2: ਕੀ ਹਾਲ ਚਾਲ ਹੈ
1: ਤਿਆਰ ਹੋ ਗਏ ਹੋ
2: ਨਹੀਂ ਤਿਆਰ ਨਹੀਂ ਹੋਏ
1: ਅੱਜ ਨਹੀਂ ਜਾਣਾ ਹੋਣਾ ਨਾ ਹਾਂਜੀ
0: ਬੈਡ
1: ਚ ਆ ਓਏ
2: ਨਾ ਦੇ ਨਜ਼ਾਰੇ ਹੈ
1: ਹੋਰ ਡਡਵਾਲ ਸਾਹਿਬ ਜਿੰਦਾਬਾਦ ਡਡਵਾਲ ਸਾਹਿਬ ਦੇ ਨਜ਼ਾਰੇ
0: ਕੋਈ ਮੇਰਾ ਕੰਮ ਨਹੀਂ ਕੀਤਾ
2: ਕਿਹੜਾ ਕੰਮ
1: ਓਏ ਹੋਏ ਯਾਰੋ ਮੈਨੂੰ ਲੱਭੀ ਨੀ
0: ਫੋਟੋ ਦੀ ਚਿੱਠੀ
1: ਉਹ ਮੇਰੇ ਫੋਨ ਚ ਤਾਂ ਹੈ ਹੀ ਨਹੀਂ ਆ ਉਹ
0: ਨਹੀਂ ਫੋਟੋ ਦੀ
2: ਕੀ
1: ਓ ਯਾਰ ਮੈਂ ਚੈੱਕ ਕੀ
0: ਫੋਟੋ ਨਹੀਂ ਭੇਜੀ
1: ਮੈਂ ਚੈੱਕ ਕੀਤਾ ਸੀ ਬਹੂ ਮੇਰੇ ਫੋਨ ਚ ਤਾਂ ਹੈ ਹੀ ਨਹੀਂ ਆ ਮੈਂ ਨਹੀਂ ਖਿੱਚੀ ਫਿਰ
0: ਵੀਰ ਦੇ ਪੋਚੀ
1: ਕਿਹੜੇ ਵੀਰ ਦੇ ਬਲਕੀਰਤ ਵੀਰੇ ਦੇ ਅੱਛਾ ਓਕੇ ਓਕੇ ਓਕੇ ਚਲੋ ਮੈਂ ਓਹਨੂੰ ਹੁਣੇ ਮੈਸੇਜ ਪਾ ਦਿੱਤਾ ਫਿਰ ਠੀਕ ਆ
2: ਕੀ ਸੁਣਾਓਗੇ ਅੱਜ
0: ਬੋਲੀ
2: ਹਾਂਜੀ
0: ਮਾਮਾ ਸਾਡਾ ਪੂਲਾ ਪਾਲਾ ਮਾਮੀ ਸਾਡੀ ਚੰਟ ਮਾਮਾ ਸਾਡਾ ਚੁੱਪ ਕੀਤਾ ਮਾਮੀ ਸਾਡੇ ਚੰਟ ਬੱਲੇ ਬੱਲੇ ਬੱਲੇ
1: ਬੱਲੇ ਬੱਲੇ ਬੱਲੇ ਉਹ ਟ੍ਰਾਂਸਫਾਰਮਰ ਕੌਣ ਹੈ ਫਿਰ ਨਾਨਾ ਵਾਹ ਵਾਹ ਬੱਲੇ ਬੱਲੇ ਸ਼ਵਾ ਸ਼ਵਾ
2: ਮੈਨੂੰ ਲੱਗਦਾ ਮਾਮੇ ਨੀ ਸਿਖਾਈ ਹੈ
1: ਕਿਹਨੇ ਸਿਖਾਈ ਹੈ ਫਿਰ ਹੱਸ ਕੇ ਤੇ ਵਿਖਾ ਦੋ ਰਜਾਈ ਚੋਂ ਹਾਸਾ ਨਿਕਲਦਾ ਫੀ ਕਰਕੇ ਹੈ ਨਾ ਥੈਂਕ ਯੂ ਡਰਵਾਲ
0: ਸਾਹਿਬ
1: ਥੈਂਕ ਯੂ ਧੰਨਵਾਦ ਮਿਹਰਬਾਨੀ ਤੇ ਇੱਕ ਨਾ ਜਨਮਦਿਨ ਹੈ ਅੱਜ ਕਰਮਜੀਤ ਜੀ ਕਹਿੰਦੇ ਨੇ ਕਿ ਅੱਜ ਮੇਰੀ ਭਾਂਜੀ ਹਰਬਾਣੀ ਕੌਰ ਦਾ ਨੌਵਾਂ ਜਨਮਦਿਨ ਹੈ ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ ਹੈਪੀ ਬਰਥਡੇ

0: you.
1: Hip hip hooray. Hip hip
0: hooray.
1: Hip hip
0: hanji.
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਰਥਡੇ ਦੀਆਂ, ਅਤੇ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾਏ, ਸੋਹਣਾ ਸੋਹਣਾ ਬਰਥਡੇ ਸੈਲੀਬ੍ਰੇਟ ਕਰੋ ਅਤੇ ਇਸ ਤਰ੍ਹਾਂ ਹਰ ਸਾਲ ਆਪਣਾ ਬਰਥਡੇ ਮਨਾਓ ਐਂਡ ਇੱਦਾਂ ਹੀ ਫੈਮਿਲੀ ਨਾਲ ਪਿਆਰ ਨਾਲ ਰਹੋ।
0: ਅਤੇ ਨਾਲ ਅੱਜ ਗੁਰਪਾਲ ਦਾ ਵੀ ਅੱਜ ਬਰਥਡੇ ਆ ਵੀ, ਗੁਰਪਾਲ ਸਾਡਾ ਲਾਫਟ ਥੈਰੇਪੀ ਸਟਾਰ ਜਿਹੜੇ ਕਿ ਸੰਨਿਆਸ ਲੈ ਚੁੱਕੇ ਨੇ, ਛੋਟੀ ਜਿਹੀ ਉਮਰ ਦੇ ਵਿੱਚ ਸੰਨਿਆਸ ਲੈ ਚੁੱਕੇ ਨੇ, ਉਹਨਾਂ ਦਾ ਵੀ ਅੱਜ ਇਹਨਾਂ ਦੇ ਪਾਪਾ ਕਹਿੰਦੇ ਕਿ ਜਨਮ ਦਿਨ ਆ। ਗੁਰਪਾਲ ਹੈਪੀ ਬਰਥਡੇ, 8 ਸਾਲ ਦਾ ਹੋ ਗਿਆ ਗੁਰਪਾਲ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
1: ਗੁਰਪਾਲ,
0: ਹੈਪੀ ਬਰਥਡੇ ਟੂ ਯੂ।
1: ਹਿਪ ਹਿਪ
0: ਹੁਰੇ,
1: ਹਿਪ ਹਿਪ
0: ਹੁਰੇ,
1: ਹਿਪ ਹਿਪ
0: ਹਾਂਜੀ। ਗੁਰਪਾਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਰਦਾਰ ਜੀ, ਇਸੇ ਤਰ੍ਹਾਂ ਸੋਹਣੀ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ ਤੁਸੀਂ, ਅਤੇ ਸੋਹਣੇ ਸੋਹਣੀਆਂ ਮੰਮੀ ਪਾਪਾ ਕੋਲੋਂ ਹੋਰ ਚੀਜ਼ਾਂ ਤੁਸੀਂ ਸਿੱਖੋ ਅਤੇ ਖੂਬ ਨਾਂ ਰੋਸ਼ਨ ਕਰੋ ਮੰਮੀ ਪਾਪਾ ਦਾ। ਥੈਂਕ ਯੂ, ਖੂਬ ਚੌਕੇ ਛਿੱਕੇ ਮਾਰੋ ਤੁਸੀਂ, ਧੰਨਵਾਦ, ਬਹੁਤ ਮਿਹਰਬਾਨੀ। ਅਤੇ ਨੈਕਸਟ ਸਾਡੇ ਨਾਲ ਹੋਣਗੇ ਐਸ ਸੀ ਐਚ ਐਮ ਆਈ ਬਸੰਤ ਲਾਲ।
1: ਮੈਂ ਤਾਂ ਬੜੇ ਧਿਆਨ ਨਾਲ ਸੁਣ ਰਹੀ ਸੀ ਸਪੈਲਿੰਗ।
0: ਹੈਲੋ,
2: ਸਤਿ ਸ਼੍ਰੀ ਅਕਾਲ
0: ਜੀ,
1: ਹਾਲ ਚਾਲ
2: ਜੀ? ਬੜਾ ਤਕੜਾ ਤੁਸੀਂ ਦੱਸਿਆ ਮੇਰਾ ਆਪਣਾ।
0: ਅਰੇ ਕਹਿਣਾ ਕਿਆ ਚਾਹ ਰਹੇ ਹੋ?
2: ਕਹਿਣ ਦਾ ਕੁਛ ਵੀ ਨੀ, ਕਹਿਣ ਦਾ ਬੜਾ ਕੁਛ ਹੈ, ਕਹਿੰਦੇ ਕਹਿ ਨੀ ਸਕਦੇ, ਆਨਲਾਈਨ ਕਹਿ ਨੀ ਸਕਦੇ। ਮੈਂ ਦਾਦੇ ਨੇ ਬੋਲਿਆ ਜਮੀਨ ਨਾ ਵੇਚੇ।
0: ਦਾਦਾ ਭਾਵੇਂ 80 ਤੋਂ ਗਾਂ, 60 ਚ ਖੜ ਕੇ ਤੇ ਮੁੰਡਾ ਹੀ ਇੱਕ ਘੱਟ ਜੰਮੇ। ਨਾ ਰਹੇਗਾ ਬਾਂਸ, ਨਾ ਬਜੇਗੀ ਬਾਂਸਰੀ।
2: ਜਿਹੜੇ ਫਲ ਫਰੂਟ ਵਾਲੀ ਟਾਇਲ ਹੁੰਦੀ ਆ, ਉਹਨੇ ਟੋਇਲਟ ਚ ਲਗਾ ਦੀ।
0: ਡਰਮ ਦੀ ਜੋਬ ਮਿਲੀ ਇਹਨਾਂ ਨੂੰ, ਜਿਹੜਾ ਟਰੱਕ ਤੇ ਨੀ ਲੱਗਾ ਹੁੰਦਾ ਜਿਹਦੇ ਵਿੱਚ ਉਹਨੂੰ
1: ਸੀਮੈਂਟ ਵਾਲਾ,
0: ਹਾਂ ਜਿਹਦੇ ਵਿੱਚ ਸੀਮੈਂਟ ਘੋਲਦੇ ਆ। ਮੁੜ ਕੇ ਉਹਨਾਂ ਨੇ ਕੱਢਤਾ, ਕਹਿੰਦੇ ਨੀ ਇਹ ਤੇ ਮਹਾਂ 2-2.5 ਕਿਲੋ ਘੋਲੀ ਜਾਂਦੀ ਹੈ।
2: ਜਿਸ ਭਾਈ ਨੂੰ ਕਿਹਨੇ ਪੁੱਛਿਆ ਕੋਈ ਅਹੀ ਚੀਜ਼ ਜਿਹੜੀ ਨਹੀਂ ਪੂਰੀ ਹੋਈ, ਜਦ ਤੁਸੀਂ ਪੂਰੀ ਕਰਨਾ ਚਾਹੁੰਦੇ ਹੋ, ਕਦੇ ਮੈਨੂੰ ਨੀਂਦ ਨੀ ਪੂਰੀ ਹੁੰਦੀ।
0: ਮਿਹਰਬਾਨੀ। ਤੇ ਜਿਨ੍ਹਾਂ ਨੇ ਭੇਜਣੇ ਰਿਸ਼ਤੇ ਭਾਈ, ਉਹ ਤੁਸੀਂ ਹੁਣੇ ਹੁਣੇ ਭੇਜ ਦੋ, ਫਿਰ ਆਪਾਂ ਅਗਲੇ ਹਿੱਸੇ ਚ ਆ ਕੇ ਕਰਾਂਗੇ ਗੱਲਬਾਤ। ਤੇ ਰਕੇਸ਼ ਕੁਮਾਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਰ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੰਦਰੁਸਤ ਰਹਿਣ ਤੇ ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਦੇਸ਼ ਬੰਧੂ ਭਾਰਤਵਾਜ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਕਹਿੰਦੇ ਨੇ ਹੈਪੀ ਮੰਡੇ, ਥੈਂਕ ਯੂ। ਤੇ ਜਸਪ੍ਰੀਤ ਜੀ ਕਹਿੰਦੇ ਖਿੱਲਾਂ ਕਿਹਾ ਸੀ ਉਹਨਾਂ, ਖਿੱਲਾਂ ਆਈ ਥਿੰਕ ਉਹਨੂੰ ਕਹਿੰਦੇ ਆਪਣੇ ਜਿਹੜੇ ਫੁੱਲੇ ਹੁੰਦੇ ਸ਼ਾਇਦ,
1: ਓਕੇ ਅੱਛਾ,
0: ਜਿਹੜੇ ਉਹ
1: ਮੁਰਮੁਰੇ ਜੀ,
0: ਹਾਂਜੀ ਬਾਕੀ ਜੇਕਰ ਹੋਰ ਵਧੇਰੇ ਕੁਝ ਦੱਸਣਾ ਚਾਹੇ ਤਾਂ ਪਲੀਜ਼ ਦੱਸ ਦਿਓ ਭਾਈ। ਸੰਦੀਪ ਜੀ ਕਹਿੰਦੇ ਨੇ ਕਿ ਓਕੇ ਧੰਨਵਾਦ ਜੀ ਤੁਹਾਡਾ, ਸੁਖਿੰਦਰ ਭਾਈ ਜੀ ਧੰਨਵਾਦ, ਸੁਖਪਰਮਾਰ ਜੀ ਕਹਿੰਦੇ ਨੇ ਕਿ ਐਲਵੀ ਓਕੇ, ਹਾਂਜੀ ਧੰਨਵਾਦ ਤੁਹਾਡਾ। ਗੁਰਸੇਵਕ ਸਿੱਧੂ ਜੀ ਕਹਿੰਦੇ ਨੇ ਕਿ ਪਰਮਾਤਮਾ ਸਭ ਦਾ ਭਲਾ ਕਰੇ ਤੇ ਕਹਾਣੀ ਅੱਜ ਦੀ ਕਹਿੰਦੇ ਨੇ ਕਿ ਸਿੱਖਿਆ ਦਾ ਇੱਕ ਵਧੀਆ ਲੱਗੀ। ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ। ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਸ ਅਮਰਜੀਤ ਸਿੰਘ ਜਗਪਾਲ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਹੁਤ ਮਿਹਰਬਾਨੀ ਜੀ, ਤੇ ਹੱਸਦੇ ਖੇਡਦੇ ਰਹੋ ਰਾਜ ਜੀ। ਧੰਨਵਾਦ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦਿੱਲੀ ਜੂਲਰ ਵਾਲੇ ਕਹਿੰਦੇ ਨੇ 22 ਕੈਰਟ ਦਾ ਰੇਟ ਅੱਜ $186 ਹੋ ਗਿਆ। ਅਤੇ ਬੇਅੰਤ ਸਿਰੋਂ ਜੀ ਧੰਨਵਾਦ ਤੁਹਾਡਾ। ਆਸ਼ਾਏ ਵੀ ਕਹਿੰਦੇ ਨੇ ਕਿ ਪੋਪਕੋਰਨ। ਰਕੇਸ਼ ਕਾਜਲ ਜੀ ਧੰਨਵਾਦ, ਰੁਪਿੰਦਰ ਜੀ ਮਨਸਾ ਬੈਡੀਲੇਟ ਤੋਂ, ਅਤੇ ਅੰਮ੍ਰਿਤ ਭੈਣ ਜੀ ਧੰਨਵਾਦ ਤੁਹਾਡਾ, ਸਾਰਿਆਂ ਦਾ ਵਟਸਐਪ ਬਹੁਤ ਬਹੁਤ ਸ਼ੁਕਰੀਆ। ਸੰਦੀਪ ਸਿੰਘ ਦੁਆ ਜੀ ਕਹਿੰਦੇ ਕਿਰਪਾ ਬਣਾਈ ਰੱਖੇ ਰੱਬ। ਕਰਮਜੀਤ ਕੌਰ ਜੀ ਧੰਨਵਾਦ ਭੇਜਦੇ ਨੇ, ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਸਤੰਬਰ 2026 ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ। ਪਹਿਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਾਵਾ ਸਾਗਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਲਗਭਗ 240 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ 130 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਲਾਪਤਾ ਹੋ ਗਏ ਨੇ। ਇੰਡੋਨੇਸ਼ੀਆਈ ਬਚਾਅ ਕਰਮੀਆਂ ਨੇ ਐਤਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ 107 ਲੋਕਾਂ ਨੂੰ ਬਚਾਅ ਵੀ ਲਿਆ ਗਿਆ ਹੈ। 6 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਸ ਦਰਮਿਆਨ ਕਿਸ਼ਤੀ ਦੇ ਆਖਰੀ ਸੰਪਰਕ ਬਿੰਦੂ ਦੇ ਆਲੇ ਦੁਆਲੇ ਦੇ ਸਮੁੰਦਰੀ ਖੇਤਰ ਦੇ ਵਿੱਚ ਖੋਜ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਤੇ ਚਾਲਕ ਦਲ ਦੇ ਹੋਣ ਦੇ ਕਾਰਨ ਸਾਰੇ ਉਪਲਬਧ ਕਰਮਚਾਰੀਆਂ ਤੇ ਸਰੋਤਾਂ ਨੂੰ ਖੋਜ ਕਾਰਜ ਦੇ ਲਈ ਤੈਨਾਤ ਕੀਤਾ ਜਾ ਰਿਹਾ। ਮੁੱਢਲੀ ਜਾਣਕਾਰੀ ਦੇ ਮੁਤਾਬਕ ਜਹਾਜ਼ ਦੇ ਨਾਲ ਆਖਰੀ ਵਾਰ ਜਾਵਾ ਸਾਗਰ ਦੇ ਵਿੱਚ ਬੰਜਰ ਮਸੀਨ ਦੇ ਵਿੱਚ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਸੰਪਰਕ ਕੀਤਾ ਗਿਆ ਸੀ। ਉਂਝ ਜਹਾਜ਼ ਦੀ ਯਾਤਰੀ ਸੂਚੀ ਦੇ ਮੁਤਾਬਕ 243 ਲੋਕ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 213 ਯਾਤਰੀ ਤੇ ਚਾਲਕ ਦਲ ਦੇ 30 ਮੈਂਬਰ ਮੌਜੂਦ ਸੀ। ਉੱਥੇ ਅਗਲੀ ਖਬਰ ਸਵੀਡਨ ਤੋਂ। ਬੇਸ਼ੱਕ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਿਰੋਧੀ ਨੀਤੀ ਦੇ ਨਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਜਾਂ ਹੋਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੋਵੇ, ਪਰ ਯੂਰਪ ਦੇ ਕੁਝ ਐਸੇ ਮੁਲਕ ਵੀ ਨੇ ਜਿੱਥੋਂ ਦੇ ਲੋਕਾਂ ਨੂੰ ਮਾਈਗ੍ਰੇਸ਼ਨ ਦੇ ਖਿਲਾਫ ਬੋਲਣ ਵਾਲੀ ਪੋਲੀਟੀਕਲ ਪਾਰਟੀ ਬਿਲਕੁਲ ਵੀ ਪਸੰਦ ਨਹੀਂ ਆਈ। ਐਤਵਾਰ ਦੇ ਦਿਨ ਹੋਈਆਂ ਜਨਰਲ ਇਲੈਕਸ਼ਨਸ ਦੇ ਵਿੱਚ ਗਿਣਤੀ ਤੋਂ ਬਾਅਦ ਹੁਣ ਧੁਰ ਦੱਖਣਪੰਥੀ ਇੱਕ ਪਾਰਟੀ ਉੱਥੇ ਬਾਹਰ ਹੋ ਗਈ ਹੈ। ਦੱਸ ਦਈਏ ਕਿ ਮੌਜੂਦਾ ਪ੍ਰਧਾਨ ਮੰਤਰੀ ਉਲਫ ਕ੍ਰਿਸਟਿਨ ਦੀ ਅਗਵਾਈ ਵਾਲੀ ਪਾਰਟੀ ਨੂੰ ਕੁਝ ਇੱਕ ਹੋਰ ਪਾਰਟੀਆਂ ਦੇ ਗਠਜੋੜ ਦੇ ਨਾਲ ਫਾਰ ਰਾਈਟ ਸਵੀਡਨ ਡੈਮੋਕਰੇਟਸ ਨੂੰ ਇੱਕ ਵਾਰ ਫਿਰ ਤੋਂ ਹਾਰ ਦੇਣ ਦੇ ਵਿੱਚ ਕਾਮਯਾਬੀ ਮਿਲੀ ਹੈ। ਇਸ ਦਰਮਿਆਨ ਸਵੀਡਨ ਦੀ ਇਹ ਖੱਬੇ ਪੱਖੀ ਪਾਰਟੀ, ਜਿਹਨੂੰ ਇੱਕ ਤਰੀਕੇ ਦੇ ਨਾਲ 50% ਤੋਂ ਵੀ ਜ਼ਿਆਦਾ ਵੋਟਾਂ ਕਾਊਂਟ ਕਰਨ ਤੋਂ ਬਾਅਦ ਵਧੇਰੇ ਵੋਟਾਂ ਹਾਸਲ ਹੋਈਆਂ ਨੇ। ਦੱਸ ਦਈਏ ਕਿ 2017 ਦੇ ਵਿੱਚ ਸਵੀਡਨ ਡੈਮੋਕਰੇਟਸ ਨੇ ਐਂਟੀ ਇਮੀਗ੍ਰੇਸ਼ਨ ਦਾ ਇੱਕ ਨਾਰਾ ਦੇ ਕੇ ਆਪਣੀ ਹਮਾਇਤ ਗੁਆ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਹੀ ਉਹ ਇਸ ਕਿਸਮ ਦੀ ਰਣਨੀਤੀ ਅਪਣਾ ਰਹੇ ਨੇ, ਪਰ ਸਵੀਡਨ ਦੀਆਂ ਇਹ ਚੋਣਾਂ ਯੂਰਪ ਦੇ ਦੂਸਰੇ ਮੁਲਕਾਂ ਦੇ ਲਈ ਵੀ ਇੱਕ ਸੁਨੇਹਾ ਬਣ ਕੇ ਗਈਆਂ ਨੇ। ਉਧਰ ਯੂਕਰੇਨ ਦੇ ਵਿੱਚ ਪੋਲੈਂਡ ਦੀ ਸਰਹੱਦ ਦੇ ਨਾਲ ਯਾਹੋਦੀਨ ਇਲਾਕੇ ਦੇ ਵਿੱਚ ਇੱਕ ਯਾਤਰੀ ਟ੍ਰੇਨ ਨੂੰ ਰੂਸ ਦੇ ਡਰੋਨ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਟ੍ਰੇਨ ਦੇ ਇੰਜਨ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਘਟਨਾ ਦੇ ਬਾਅਦ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਖਾਸ ਗੱਲ ਇਹ ਹੈ ਕਿ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਯੂਰਪ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦਾ ਕਾਫਲਾ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਇੱਕ ਦੂਸਰੀ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਕੁਝ ਸਮੇਂ ਪਹਿਲਾਂ ਹੀ ਇੱਥੋਂ ਗੁਜ਼ਰਿਆ ਸੀ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਯੋਹੋਦੀਨ ਦੇ ਵਿੱਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਬੋਰਿਸ ਜਾਨਸਨ ਦੇ ਨਾਲ ਯੂਰਪੀ ਦੇਸ਼ਾਂ ਦੇ ਕਈ ਮੈਂਬਰ ਕੌਮੀ ਸੁਰੱਖਿਆ ਸਲਾਹਕਾਰ ਵੀ ਇਸੇ ਰੇਲ ਮਾਰਗ ਦੇ ਜ਼ਰੀਏ ਗੁਜ਼ਰ ਰਹੇ ਸੀ। ਇਸ ਦੇ ਵਿੱਚ ਹੀ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਵੀ ਮੌਜੂਦ ਸੀ। ਸਾਰੇ ਅਧਿਕਾਰੀ ਕੀਵ ਦੇ ਵਿੱਚ ਆਯੋਜਿਤ ਇੱਕ ਸੰਮੇਲਨ ਦੇ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸੀ। ਰੂਸ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰੂਸੀ ਧਿਰ ਦੇ ਮੁਤਾਬਕ ਪੱਛਮੀ ਯੂਕਰੇਨ ਦੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਯੂਕਰੇਨ ਦੀ ਸਰਕਾਰੀ ਰੇਲਵੇ ਕੰਪਨੀ ਨੇ ਸ਼ੱਕ ਜਤਾਇਆ ਕਿ ਡਰੋਨ ਦਾ ਅਸਲ ਨਿਸ਼ਾਨਾ ਜਿਹੜਾ ਇਹਨਾਂ ਕੂਟਨੀਤਿਕਾਂ ਨੂੰ ਲੈ ਕੇ ਜਾ ਰਹੀ ਟ੍ਰੇਨ ਹੋ ਸਕਦੀ ਹੈ। ਰੇਲਵੇ ਕੰਪਨੀ ਦੇ ਮੁਤਾਬਕ ਟਾਈਮ ਟੇਬਲ ਦੇ ਵਿੱਚ ਬਦਲਾਅ ਦੇ ਚੱਲਦਿਆਂ ਕੂਟਨੀਤਿਕਾਂ ਦੀ ਟ੍ਰੇਨ ਜਿਹੜੀ ਸੀ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ। ਰੂਸ ਦੀ ਤਰਫ ਤੋਂ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਟ੍ਰੇਨ ਦੇ ਸਮੇਂ ਦੇ ਵਿੱਚ ਹੀ ਇਹ ਬਦਲਾਅ ਕੀਤਾ ਗਿਆ ਸੀ। ਵੈਸੇ ਹਮਲੇ ਇੱਕ ਦੂਜੇ ਪਾਸੇ ਵੀ ਹੋ ਰਹੇ ਨੇ। ਓਮਾਨ ਦੇ ਤੱਟ ਦੇ ਕੋਲ ਐਤਵਾਰ ਦੇ ਦਿਨ ਕਮਰਸ਼ੀਅਲ ਜਹਾਜ਼ MTL ਗਾਇਆ ਦੇ ਉੱਤੇ ਹਮਲਾ ਹੋਇਆ। ਜਹਾਜ਼ ਦੇ ਉੱਤੇ 14 ਭਾਰਤੀ ਕਰੂ ਮੈਂਬਰ ਸਵਾਰ ਸੀ, ਜਿਨ੍ਹਾਂ 'ਚੋਂ 13 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਭਾਰਤੀ ਹਾਲੇ ਵੀ ਲਾਪਤਾ ਹੈ। ਵਿਦੇਸ਼ ਮੰਤਰਾਲੇ ਨੇ ਜਹਾਜ਼ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਓਮਾਨ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਪੂਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਰੱਖੀ ਹੋਈ ਆ, ਔਰ ਇਸ ਦੇ ਨਾਲ ਹੀ ਲਾਪਤਾ ਭਾਰਤੀਆਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਉੱਥੇ ਦੂਸਰੇ ਪਾਸੇ ਕੌਮਾਂਤਰੀ ਖਬਰਾਂ ਦੀ ਸਾਂਝ ਅੱਗੇ ਪਾਕਿਸਤਾਨ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ 23 ਸਤੰਬਰ ਨੂੰ ਸੰਯੁਕਤ ਰਾਸ਼ਟਰ
ਮਹਾਸਭਾ ਦੇ ਸੈਸ਼ਨ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਤੇ ਫਸਟ ਲੇਡੀ ਮੇਲਾਨੀਆ ਟਰੰਪ 23 ਸਤੰਬਰ ਦੀ ਸ਼ਾਮ ਨੂੰ ਮੈਡੀਸਨ ਐਵਨਿਊ ਸਥਿਤ ਲੋਟੇ ਨਿਊਯਾਰਕ ਪੈਲੇਸ ਹੋਟਲ ਦੇ ਵਿੱਚ UNGA ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ ਦੇ ਲਈ ਰਿਸੈਪਸ਼ਨ ਡਿਨਰ ਦੀ ਮੇਜ਼ਬਾਨੀ ਕਰਨਗੇ। ਦ ਨਿਊਜ਼ ਅਖਬਾਰ ਦੇ ਮੁਤਾਬਕ ਐਤਵਾਰ ਦੇ ਦਿਨ ਇਹ ਵੀ ਪਤਾ ਚੱਲਿਆ ਕਿ ਸ਼ਰੀਫ ਨੂੰ ਇਸ ਡਿਨਰ ਦਾ ਵੀ ਸੱਦਾ ਮਿਲਿਆ ਜਿੱਥੇ ਦੁਨੀਆਂ ਭਰ ਦੇ ਆਗੂ ਸ਼ਾਮਲ ਹੋਣਗੇ। ਵੈਸੇ ਭਾਰਤ ਦੀ ਸ਼ਮੂਲੀਅਤ ਨਹੀਂ ਹੈ। ਖ਼ਬਰਾਂ ਇਹ ਵੀ ਨੇ ਕਿ ਇਸ ਇਕੱਠ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅਮਰੀਕਾ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਅਮਰੀਕਾ 'ਚ ਮਿਡਟਰਮ ਇਲੈਕਸ਼ਨ ਨੇ। ਸੋ ਇਸ ਨੂੰ ਵੀ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਟਰੰਪ ਦੇ ਨਾਲ ਸ਼ਰੀਫ ਦੀ ਇਹ ਮੁਲਾਕਾਤ ਫਰਵਰੀ ਮਹੀਨੇ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਹੋਈ ਬੋਰਡ ਆਫ ਪੀਸ ਦੀ ਸ਼ੁਰੂਆਤੀ ਮੀਟਿੰਗ ਤੋਂ ਬਾਅਦ ਉਹਨਾਂ ਦੀ ਤਾਜ਼ਾ ਆਹਮੋ ਸਾਹਮਣੇ ਦੀ ਹੋਣ ਵਾਲੀ ਮੁਲਾਕਾਤ ਹੋਏਗੀ। ਸ਼ਰੀਫ ਦੇ ਰਿਸੈਪਸ਼ਨ ਡਿਨਰ ਤੋਂ ਇੱਕ ਦਿਨ ਪਹਿਲਾਂ ਨਿਊਯਾਰਕ ਪਹੁੰਚਣ ਅਤੇ 25 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਦਾ ਪਲੈਨ ਵੀ ਹੈ। ਪਾਕਿਸਤਾਨ ਦੀ ਗੱਲ ਤੁਰੀ ਹੋਇਆ ਤਾਂ ਅਗਲੀ ਖਬਰ ਵੀ ਪਾਕਿਸਤਾਨ ਦੇ ਨਾਲ ਜੁੜੀ, ਜਿੱਥੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਕਰਾਚੀ ਅਤੇ ਕੁਏਟਾ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 25 ਦੇ ਉੱਤੇ ਪਾਕਿਸਤਾਨ ਦੀ ਫੌਜ ਦੀ ਫਰੰਟੀਅਰ ਫੋਰਸ ਦੇ ਲਗਭਗ 15 ਵਾਹਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਲਾਸਬੇਲਾ ਦੇ ਕਸ਼ਾਰੀ ਇਲਾਕੇ ਦੇ ਵਿੱਚ ਹੋਏ ਇਸ ਹਮਲੇ ਦੇ ਵਿੱਚ 23 ਤੋਂ ਵਧੇਰੇ ਫੌਜੀ ਮਾਰੇ ਜਾਣ ਦਾ ਖਦਸ਼ਾ ਸਾਹਮਣੇ ਆਇਆ। ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਜ਼ਖਮੀ ਜਵਾਨਾਂ ਨੂੰ ਇਲਾਜ ਦੇ ਲਈ ਨੇੜਲੇ ਬੇਲਾ ਕੈਂਪ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਯਾਨੀ BLA ਦੀ ਤਰਫ ਤੋਂ ਲਈ ਗਈ ਹੈ, ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ 'ਚ ਸਰਕਾਰੀ ਇਮਾਰਤਾਂ, ਹਾਈਵੇ ਅਤੇ ਫੌਜੀ ਕਾਫਲਿਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾ ਰਹੀ ਹੈ। ਉੱਥੇ ਹੀ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਇੱਕ ਵਾਰ ਫਿਰ ਤੋਂ ਭਾਰਤ ਦੇ ਵਿੱਚ ਸਕੂਲੀ ਵਿਦਿਆਰਥੀ ਜਿਹੜੇ ਨੇ ਉਹ ਸਕੂਲ ਦਾ ਖਾਣਾ ਖਾ ਕੇ ਬਿਮਾਰ ਹੋਏ ਨੇ। ਦੱਸ ਦਈਏ ਕਿ ਸੂਰਤ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਸ਼ੱਕੀ ਜ਼ਹਿਰ ਵਾਲਾ ਯਾਨੀ ਪਾਇਜ਼ਨਸ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 75 ਵਿਦਿਆਰਥੀ ਬਿਮਾਰ ਹੋਏ ਨੇ, ਜਿਨ੍ਹਾਂ 'ਚੋਂ 12 ਨੂੰ ਜ਼ੇਰੇ ਇਲਾਜ ਹਸਪਤਾਲ ਭਰਤੀ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਦੀ ਤਰਫ ਤੋਂ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਤਰਫ ਤੋਂ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਉਂਝ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਨੇ, ਪਰ ਸ਼ਹਿਰ ਦੇ ਅਬਰਾਵਾਂ ਇਲਾਕੇ ਦੇ ਵਿੱਚ PP ਸਾਵਨੀ ਸਕੂਲ ਦੇ ਹੋਸਟਲ ਦੇ ਵਿੱਚ ਰਹਿਣ ਵਾਲੇ ਇਹਨਾਂ 75 ਵਿਦਿਆਰਥੀਆਂ ਦੇ ਸ਼ਨੀਵਾਰ ਦੇ ਦਿਨ ਹੀ ਰਾਤ ਵੇਲੇ ਤੋਂ ਅਸਲ ਦੇ ਵਿੱਚ ਦਸਤ ਅਤੇ ਉਲਟੀਆਂ ਲੱਗਣ ਦੀ ਸ਼ਿਕਾਇਤ ਸਾਹਮਣੇ ਆ ਗਈ ਸੀ। ਜਦੋਂ ਉਹਨਾਂ ਨੇ ਖਾਣਾ ਖਾਧਾ ਸੀ ਉਸ ਦੇ ਵਿੱਚ 15 ਤੋਂ 17 ਸਾਲ ਦੀਆਂ 9 ਕੁੜੀਆਂ ਸਨ। ਕੁੱਲ 12 ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਖੁਰਾਕ ਵਿਭਾਗ, ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਨੇ PP ਸਕੂਲ ਦੇ ਹੋਸਟਲ ਦਾ ਨਿਰੀਖਣ ਵੀ ਕੀਤਾ। ਨਿਰੀਖਣ ਦੇ ਦਰਮਿਆਨ ਭੋਜਨ ਦੇ 4 ਨਮੂਨੇ ਵੀ ਲਏ ਗਏ ਨੇ। ਮੋਬਾਈਲ ਮੈਡੀਕਲ ਟੀਮ ਦੀ ਵੀ ਇੱਕ ਮੌਕੇ ਦੇ ਉੱਤੇ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ ਉਮਰੀ ਇਹ ਵੀ ਗੱਲ ਦੱਸੀ ਗਈ ਹੈ ਕਿ ਬੋਰਡਿੰਗ ਸਕੂਲ ਦੇ ਵਿੱਚ ਲਗਭਗ 2200 ਵਿਦਿਆਰਥੀ ਪੜ੍ਹਦੇ ਨੇ, 300 ਸਟਾਫ ਮੈਂਬਰ ਨੇ। ਵੈਸੇ ਸਾਰਿਆਂ ਨੇ ਇੱਕੋ ਜਿਹਾ ਹੀ ਖਾਣਾ ਖਾਧਾ ਸੀ, ਪਰ ਫਿਰ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਅੱਜ ਸੋਮਵਾਰ ਦੇ ਦਿਨ ਗਣੇਸ਼ ਚਤੁਰਥੀ ਮੌਕੇ ਦੇ ਉੱਤੇ ਦੇਸ਼ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ ਅਤੇ ਪ੍ਰਾਰਥਨਾ ਕੀਤੀ ਗਈ ਕਿ ਪਰਮਾਤਮਾ ਆਸ਼ੀਰਵਾਦ ਦੇ ਨਾਲ ਸਾਰਿਆਂ ਦੇ ਸਫਲ ਹੋਣ ਅਤੇ ਦੇਸ਼ ਦੀ ਤਰੱਕੀ ਦੇ ਲਈ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ। ਆਪਣੇ ਸੰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਹੈ ਕਿ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਭਗਵਾਨ ਗਣੇਸ਼ ਦੀ ਪੂਜਾ ਅਤੇ ਉਹਨਾਂ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇਹ ਸ਼ੁਭ ਤਿਉਹਾਰ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ ਪ੍ਰਦਾਨ ਕਰੇ। ਅੱਜ ਗਣੇਸ਼ ਚਤੁਰਥੀ ਮੌਕੇ ਦੇਸ਼ ਭਰ ਦੇ ਵਿੱਚ ਜਿਹੜਾ ਇੱਕ ਭਗਤੀਮੈ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਅੱਜ ਦੇ ਦਿਨ ਦੀ ਕਾਰਵਾਈ ਦੇ ਨਾਲ ਜੁੜੀ ਹੋਈ। ਵੈਸੇ ਪ੍ਰਸ਼ਨ ਕਾਲ ਦੇ ਦਰਮਿਆਨ ਬਹੁਤ ਕੁਝ ਹੋਇਆ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਘਰਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਐਂਗਸਟ੍ਰੇਲ ਜਿਹੜੇ ਕਿ ਵਿਰੋਧੀ ਧਿਰ ਨੇਤਾ ਨੇ, ਉਹਨਾਂ ਨੇ ਆਪਣੇ ਸਮੇਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਹੋਮ ਲੋਨਸ ਦੇ ਉੱਤੇ ਜੇਕਰ ਝਾਤ ਮਾਰੀਏ ਤਾਂ 20% ਆਸਟ੍ਰੇਲੀਆਈ ਲੋਕ ਉਹ ਨੇ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਘਰ ਖਰੀਦੇ ਨੇ ਅਤੇ ਹੁਣ ਉਹ ਫਸਿਆ ਮਹਿਸੂਸ ਕਰਦੇ ਨੇ। ਖਾਸ ਤੌਰ ਦੇ ਉੱਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੱਲ ਨੂੰ ਸਪਸ਼ਟ ਕਰਨ ਕਿ ਹਾਊਸਿੰਗ ਮਾਰਕੀਟ ਨੂੰ ਲੇਬਰ ਦੀਆਂ ਯੋਜਨਾਵਾਂ ਨੇ ਪੂਰੇ ਤਰੀਕੇ ਦੇ ਨਾਲ ਕਿਵੇਂ ਖਤਮ ਕੀਤਾ। ਐਂਥਨੀ ਐਲਬਨੀਜ਼ ਨੇ ਕਿਹਾ ਕਿ
ਉਹਨਾਂ ਕਿਹਾ ਕਿ ਐਂਥਨੀ ਐਲਬਨੀਜ਼ ਤੋਂ ਇਸ ਗੱਲ ਦਾ ਉਹ ਜਵਾਬ ਵੀ ਮੰਗਣਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਵੇਂ ਪਿਛਲੇ ਕੁਝ ਸਮੇਂ ਦੇ ਦਰਮਿਆਨ ਆਰ ਬੀ ਆਈ ਦੇ ਲਗਾਤਾਰ ਆ ਰਹੇ ਫੈਸਲਿਆਂ ਦੇ ਚੱਲਦਿਆਂ ਕੁਝ ਆਮ ਆਸਟ੍ਰੇਲੀਅਨ ਲੋਕ ਝੰਝੋੜੇ ਗਏ ਨੇ। ਦੱਸ ਦਈਏ ਕਿ ਏ ਬੀ ਐਸ ਸੀ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੇਟਿਸਟਿਕਸ ਦੇ ਡੇਟਾ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆਈ ਹੈ ਕਿ 8,468 ਇਨਵੈਸਟਰਸ ਨੇ ਜਿਹੜੀ ਜੂਨ ਮਹੀਨੇ ਦੀ ਤਮਾਹੀ ਹੈ ਉਸ ਤੋਂ ਬਾਅਦ ਨਵੇਂ ਘਰ ਦੀ ਜਿਹੜੀ ਬਣਾਉਣ ਦੀ ਜਿਹੜੀ ਇੱਕ ਸਰਕਾਰ ਦੀ ਯੋਜਨਾ ਉਸ ਦੇ ਵਿੱਚ ਹਸਤਾਖਰ ਕੀਤੇ ਨੇ। ਹਾਲਾਂਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਜਿਹੜੇ ਘਰ ਨੇ ਉਹਨਾਂ ਨੂੰ ਕਿਫਾਇਤੀ ਬਣਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ, ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਚੱਲਦਿਆਂ ਆਸਟ੍ਰੇਲੀਅਨ ਲੋਕ ਅਕਸਰ ਉਸ ਦੇ ਦਬਾਅ ਦੇ ਹੇਠ ਦੱਬ ਹੀ ਰਹੇ ਨੇ। ਉਧਰ ਇਸ ਦਰਮਿਆਨ ਜਦੋਂ ਇਹ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗ੍ਰਾਂਟ ਦੇ ਬਾਰੇ ਕੋਈ ਸਵਾਲ ਕੀਤੇ ਨੇ ਤਾਂ ਨਹੀਂ, ਤਾਂ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਫਰੰਟ ਬੈਂਚਰ ਨੇ ਐਂਜੀ ਬੈਲ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਮਸਲੇ ਦੇ ਉੱਤੇ ਇੱਕਜੁੱਟ ਹੋ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖ਼ਬਰ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਜਿਹੜੇ ਗੋਲਫ ਕੋਰਸ ਦੇ ਵਿੱਚ ਜਾਂਦੇ ਨੇ ਉਸ ਨੂੰ $6 million ਤੱਕ ਦੀ ਗ੍ਰਾਂਟ ਦਿੱਤੀ ਗਈ ਹੈ। ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਪਸ਼ਟ ਕੀਤਾ ਗਿਆ ਕਿ ਸੀਵੇਜ ਪ੍ਰੋਬਲਮ ਨੂੰ ਦਰੁਸਤ ਕਰਨ ਦੇ ਲਈ ਹੀ ਇਹ ਗ੍ਰਾਂਟ ਦਿੱਤੀ ਗਈ ਸੀ। ਉਧਰ ਹਾਊਸ ਦੇ ਲੀਡਰ ਟੋਨੀ ਬਰਕ ਦੀ ਤਰਫ ਤੋਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਬਚਾਅ ਕੀਤਾ ਗਿਆ। ਉਹਨਾਂ ਕਿਹਾ ਕਿ ਆਖਿਰਕਾਰ ਇਸ ਮਾਮਲੇ 'ਚ ਜਿਹੜਾ ਉਸ ਇਲਾਕੇ ਦੀ ਬਣਦੀ ਜਿਹੜੀ ਗ੍ਰਾਂਟ ਸੀ ਉਹ ਉਸ ਥਾਂ ਦੇ ਉੱਤੇ ਪਹੁੰਚੀ ਹੈ, ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਜਿਹੜੀ ਇਸ ਇਲਾਕੇ ਦੇ ਲਈ ਕਈ ਵਾਰ $1.6 billion ਦੀ ਜਿਹੜੀ ਇੱਕ ਮਦਦ ਦੀ ਵਾਅਦਾ ਹੈ ਉਹ ਕਰ ਚੁੱਕੀ ਹੈ, ਪਰ ਕਦੇ ਵੀ ਇੱਥੇ ਨਹੀਂ ਪਹੁੰਚ ਸਕਿਆ। ਉਸ ਨੂੰ ਲੈ ਕੇ ਇਸ ਮਸਲੇ ਦਾ ਹੁਣ ਜ਼ਿਆਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੀ ਇੰਡੀਪੈਂਡੈਂਟ ਐਮ ਪੀ ਰਵੇਕਾ ਸ਼ਾਰਕੀ ਨੇ ਸਰਕਾਰ ਦੇ ਉੱਤੇ ਵਰਜਦਿਆਂ ਹੋਇਆਂ ਕਿਹਾ ਕਿ ਏਜਡ ਕੇਅਰ ਸੈਕਟਰ ਨੂੰ ਦਰੁਸਤ ਕਰਨ ਦੇ ਵਿੱਚ ਸਰਕਾਰ ਅਸਫਲ ਹੋਈ ਹੈ। ਉਹਨਾਂ ਕਿਹਾ ਕਿ ਮੇਰੇ ਹੀ ਸੂਬੇ ਸਾਊਥ ਆਸਟ੍ਰੇਲੀਆ ਦੇ ਵਿੱਚ 2022 ਤੋਂ ਬਾਅਦ ਸਟੇਟ ਹੋਸਪਿਟਲਸ ਦੀ ਹਾਲਤ ਇਹ ਹੈ ਕਿ 60 ਦੇ ਕਰੀਬ ਜਿਹੜੇ ਬਜ਼ੁਰਗ ਮਰੀਜ਼ ਨੇ ਉਹ ਰੈਜ਼ੀਡੈਂਸ਼ੀਅਲ ਕੇਅਰ ਦੇ ਵਿੱਚ ਹਾਲੇ ਵੀ ਨਹੀਂ ਜਾ ਪਾ ਰਹੇ ਔਰ ਇਸ ਕਰਕੇ ਸਟੇਟ ਹੋਸਪਿਟਲਸ ਦੇ ਵਿੱਚ ਭਰਤੀ ਨੇ, ਔਰ ਇਹ 2022 ਤੋਂ ਅਜਿਹੇ ਹੀ ਹਾਲਾਤ ਨੇ। ਇਹ ਨੰਬਰ ਵੱਧਦੇ ਜਾ ਰਹੇ ਨੇ ਅਤੇ ਹੁਣ 487 ਬਜ਼ੁਰਗ ਜਿਹੜੇ ਨੇ ਉਹ ਏਜ ਕੇਅਰ ਦੀ ਉਡੀਕ ਕਰ ਰਹੇ ਨੇ। ਉਹਨਾਂ ਕਿਹਾ ਕਿ 5,000 ਲੋਕ ਤਾਂ ਹੋਮ ਪੈਕੇਜਿਸ ਦਾ ਇਸਤੇਮਾਲ ਕਰਦਿਆਂ ਹੋਇਆਂ ਘਰਾਂ ਦੇ ਵਿੱਚ ਹੀ ਦਮ ਤੋੜ ਗਏ ਨੇ, ਉਹ ਬਜ਼ੁਰਗ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਏਜ ਕੇਅਰ ਸਰਵਿਸਿਜ਼ ਦੇ ਵਿੱਚ ਜਾ ਕੇ ਰਹਿਣ ਲੱਗਣਗੇ। ਉਹਨਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਏਜ ਕੇਅਰ ਸਰਵਿਸਿਜ਼ ਨੂੰ ਮਿਆਰੀ ਪੱਧਰ ਤੱਕ ਦੇਣ ਦੇ ਵਿੱਚ ਅਸਫਲ ਰਹੀ ਹੈ। ਉੱਥੇ ਪਾਰਲੀਮੈਂਟ ਦੇ ਬਾਹਰ ਲੋਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਵੀ ਲਗਾਇਆ ਗਿਆ ਜਿਹੜਾ ਪਾਰਲੀਮੈਂਟ ਪ੍ਰਸ਼ਨ ਕਾਲ ਤੋਂ ਇਲਾਵਾ ਚਰਚਾ ਦੇ ਵਿੱਚ ਬਣਿਆ ਰਿਹਾ। ਇਸ ਐਗਜ਼ੀਬਿਸ਼ਨ ਦੇ ਵਿੱਚ ਇੱਕ ਵੱਡੀ ਸਾਰੀ ਜਿਹੜੀ ਗੱਤੇ ਦੀ ਕੰਧ ਉਹ ਖੜੀ ਕੀਤੀ ਗਈ ਹੈ ਜਿਸ ਦੇ ਉੱਤੇ ਕੁਝ ਨਾਮ ਉਕੇਰੇ ਗਏ ਨੇ। ਇਹ ਨਾਮ ਨੇ 18,457 ਉਹਨਾਂ ਬੱਚਿਆਂ ਦੇ ਜਿਹੜੇ 7 October 2023 ਤੋਂ ਬਾਅਦ ਗਜ਼ਾ ਦੇ ਵਿੱਚ ਇਜ਼ਰਾਈਲ ਹਮਲਿਆਂ ਦੇ ਦਰਮਿਆਨ ਮਾਰੇ ਗਏ ਨੇ ਔਰ July 2025 ਤੱਕ ਦੇ ਇਹ ਅੰਕੜੇ ਨੇ। ਇਸ ਦੀਵਾਰ ਨੂੰ ਆਰਟਿਸਟ ਫਿਲ ਬੁਲਕਰ ਦੀ ਤਰਫ ਤੋਂ ਤਿਆਰ ਕੀਤਾ ਗਿਆ। ਹਾਲਾਂਕਿ ਇਸ ਦਰਮਿਆਨ ਗ੍ਰੀਨਸ ਪਾਰਟੀ ਦੇ ਡਿਪਟੀ ਲੀਡਰ ਮਹਿਰੀਨ ਫਰੇਕੀ ਉੱਥੇ ਪਹੁੰਚੇ। ਉਹਨਾਂ ਕਿਹਾ ਕਿ ਇਹ ਕੰਧ ਜਿਹੜੀ ਹੈ ਉਹਨਾਂ ਬੱਚਿਆਂ ਦੀ ਯਾਦ ਦਿਲਵਾਉਂਦੀ ਰਹੇਗੀ ਜਿਹੜੇ ਮਾਸੂਮ ਸੀ ਜਿਹੜੇ ਇਜ਼ਰਾਈਲ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਨੇ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਗਜ਼ਾ ਦੇ ਵਿੱਚ October 2023 ਤੋਂ ਬਾਅਦ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੋਏਗੀ। ਉੱਥੇ ਵਨ ਨੇਸ਼ਨ ਪਾਰਟੀ ਦੇ ਦੁਆਰਾ ਕੱਲ੍ਹ ਦੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹ ਦੇਸ਼ ਦੇ ਵਿੱਚ ਇੱਕ ਨਵੀਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਉਣਗੇ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਏ। ਹੁਣ ਇਸ ਪਾਲਿਸੀ ਨੂੰ ਦੇਖ ਕੇ ਲੱਗਦਾ ਹੈ ਕਿ ਆਸਟ੍ਰੇਲੀਆ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਨਾਰਾਜ਼ ਕਰ ਦੇਗਾ। ਅਸਲ ਦੇ ਵਿੱਚ ਇਸ ਦੇ ਅੰਦਰ 26 ਉਹ ਦੇਸ਼ ਜਿਨ੍ਹਾਂ ਨੂੰ ਸਰਕਾਰ ਨੇ ਡੂ ਨੋਟ ਟਰੈਵਲ ਦੀ ਕੈਟੇਗਰੀ ਦੇ ਵਿੱਚ ਪਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉੱਥੋਂ ਆਉਣ ਵਾਲੇ ਲੋਕਾਂ ਨੂੰ ਵੀ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿੱਚ ਯੂਕਰੇਨ ਅਤੇ ਵੈਨਜ਼ੂਏਲਾ ਵੀ ਸ਼ਾਮਲ ਨੇ। ਵੈਸੇ ਜ਼ਿਆਦਾਤਰ ਅਫਰੀਕੀ ਅਤੇ ਮੱਧ ਪੂਰਬ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਰਾਨ, ਇਰਾਕ, ਅਫਗਾਨਿਸਤਾਨ, ਪੈਲਸਤਾਈਨ, ਕੁਵੈਤ, ਬਹਿਰੇਨ, ਲੈਬਨਾਨ, ਚੈਡ, ਸਾਊਥ ਸੁਡਾਨ, ਰਸ਼ੀਆ ਅਤੇ ਬੈਲਾਰੂਸ ਸ਼ਾਮਲ ਨੇ, ਜਿੱਥੋਂ ਦੇ ਵਸਨੀਕਾਂ ਨੂੰ, ਜਿੱਥੋਂ ਦੇ ਨਾਗਰਿਕਾਂ ਨੂੰ ਪੌਲਿਨ ਹੈਨਸਨ ਅਤੇ ਵਨ ਨੇਸ਼ਨ ਪਾਰਟੀ ਆਸਟ੍ਰੇਲੀਆ ਦੇ ਵਿੱਚ ਦਾਖਲ
ਨਹੀਂ ਹੁੰਦੇ ਕਿ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹ ਚਾਹੁੰਦੇ ਨੇ ਕਿ ਇਹਨਾਂ ਲੋਕਾਂ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ, ਇਹਨਾਂ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਧਰ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵਾਰਸ਼ਿਪਸ ਦੇ ਉੱਤੇ $27 billion ਸਿਰਫ 3 ਵਾਰਸ਼ਿਪਸ ਦੇ ਉੱਤੇ ਖਰਚ ਕਰਦੇ ਨੇ, ਕਿੱਧਰ ਦੀ ਸਮਝਦਾਰੀ ਹੈ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਐਡੀਲੇਡ ਦੇ ਵਿੱਚ ਔਸਬੋਰਨ ਸ਼ਿਪਯਾਰਡ ਦੇ ਅੰਦਰ ਇਹ ਵੱਡੇ ਜਿਹੜੇ ਵਾਰਸ਼ਿਪਸ ਨੇ ਇਹਨਾਂ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਔਰ ਮੰਨਿਆ ਜਾ ਰਿਹਾ ਹੈ ਕਿ ਮੇਜਰ ਕੰਸਟਰਕਸ਼ਨ ਕੰਮ ਜਿਹੜਾ ਹੈ ਉਹ 2032 ਤੱਕ ਮੁਕੰਮਲ ਹੋ ਜਾਏਗਾ ਜਦੋਂ ਇਹਨਾਂ ਦੀ ਡਿਲੀਵਰੀ ਹੋਣ ਲੱਗੇਗੀ। ਪਰ ਇਸ ਦਰਮਿਆਨ ਸਵਾਲ ਇਹ ਉੱਠ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਖਰਕਾਰ ਇੰਨੀ ਵੱਡੀ ਰਕਮ ਜਿਹੜੀ ਹੈ ਰੱਖਿਆ ਖੇਤਰ ਦੇ ਵਿੱਚ ਲਗਾਉਣ ਦੀ ਕੀ ਵਾਕਈ ਜ਼ਰੂਰਤ ਮਹਿਸੂਸ ਹੋ ਰਹੀ ਸੀ ਜਾਂ ਨਹੀਂ। ਉੱਥੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਕ੍ਰੋਸ ਬੈਂਚ MP ਡੇਵਿਡ ਪੈਕੌਕ ਦੀ ਤਰਫ ਤੋਂ ਇਹ ਸਵਾਲ ਖੜੇ ਕੀਤੇ ਗਏ ਨੇ ਕਿ ਮੌਜੂਦਾ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਲਈ ਜਿਹੜੇ ਇਜ਼ਰਾਈਲ ਤੋਂ ਹਥਿਆਰ ਮੰਗਵਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ। ਅਸਲ 'ਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਬਰਤਾਨੀਆ, ਕੈਨੇਡਾ, ਫਰਾਂਸ ਵਰਗੇ ਮੁਲਕਾਂ ਦੀ ਤਰਫ ਤੋਂ ਹੁਣ ਵੈਸਟ ਬੈਂਕ ਦੇ ਵਿੱਚੋਂ ਤਿਆਰ ਹੋ ਰਿਹਾ ਸਮਾਨ ਆਸਟ੍ਰੇਲੀਆ ਦੇ ਵਿੱਚ ਨਹੀਂ ਆਏਗਾ। ਪਰ ਆਸਟ੍ਰੇਲੀਆ ਮਾਫ਼ ਕਰਨਾ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਜਾਏਗਾ, ਪਰ ਆਸਟ੍ਰੇਲੀਆ ਨੇ ਇਸ ਕਿਸਮ ਦਾ ਕੋਈ ਵੀ ਬੈਨ ਨਹੀਂ ਸੀ ਲਗਾਇਆ। ਦੱਸ ਦਈਏ ਕਿ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਸੀ ਕਿ ਉਹਨਾਂ ਨੇ ਆਪਣੇ F-35 ਫਾਈਟਰ ਜੈਟਸ ਨੂੰ ਇਜ਼ਰਾਈਲੀ ਮਿਲਟਰੀ ਨੂੰ ਨਹੀਂ ਦਿੱਤਾ ਤਾਂ ਕਿ ਉਹ ਜੰਗ ਦੇ ਵਿੱਚ ਇਸਦਾ ਇਸਤੇਮਾਲ ਕਰ ਸਕਣ। ਪਰ ਹੁਣ ਇਹਨਾਂ ਕ੍ਰੋਸ ਬੈਂਚਰਸ ਦੀ ਤਰਫ ਤੋਂ ਸਰਕਾਰ ਦੇ ਉੱਤੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਸਵਾਲ ਖੜੇ ਕੀਤੇ ਗਏ। ਕਿਹਾ ਗਿਆ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਖਰਕਾਰ ਕਿੱਥੇ ਖੜੇ ਹੁੰਦਾ ਹੈ। ਪਤਾ ਇਹ ਚੱਲਿਆ ਸੀ ਕਿ ਆਸਟ੍ਰੇਲੀਆ ਇਜ਼ਰਾਈਲੀ ਏਅਰਫੋਰਸ ਦੀ ਤਰਫ ਤੋਂ F-35 ਜਿਹੜੇ ਏਅਰਕ੍ਰਾਫਟ ਵਰਤੇ ਗਏ ਨੇ ਉਹ ਆਸਟ੍ਰੇਲੀਆ ਦੀ ਮਦਦ ਦੇ ਨਾਲ ਹੀ ਇਜ਼ਰਾਈਲ ਤੱਕ ਪਹੁੰਚਾਏ ਗਏ ਸੀ। ਉੱਥੇ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਖਰੀਦ ਆਖਰਕਾਰ ਕਿਤੇ ਕੀਤੀ, ਕਿਸਨੇ ਕੀਤੀ, ਇਸ ਦਾ ਹੁਣ ਪਤਾ ਚੱਲਿਆ ਹੈ। ਦੱਸ ਦਈਏ ਕਿ ਆਇਲ ਅਤੇ ਗੈਸ ਦਾ ਜਿਹੜਾ ਟੈਕਸਾਸ ਦੇ ਵਿੱਚ ਬਿਜ਼ਨਸ ਚਲਾਉਂਦੇ ਨੇ ਜੈਮੀ ਵੈਲਸ਼ ਅਤੇ ਉਹਨਾਂ ਦੀ ਪਾਰਟਨਰ ਫਿਲੋਥਰਪਿਸਟ ਫਿਓਨਾ ਐਂਜਲੀਨੀ ਦੀ ਤਰਫ ਤੋਂ ਨੂਸਾ ਦੇ ਵਿੱਚ ਵਾਟਰ ਫਰੰਟ ਜਿਹੜੀ ਪ੍ਰੋਪਰਟੀ ਹੈ ਲਗਭਗ $40 million ਖਰਚ ਕੇ ਖਰੀਦੀ ਗਈ ਹੈ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਇਸ ਖਬਰ ਦੇ ਮੁਤਾਬਕ ਪਿਛਲੀ ਵਾਰ 2021 'ਚ ਹੀ ਪ੍ਰੋਪਰਟੀ $34 million ਦੀ ਸੀ। ਵੈਸੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਅਤੇ ਲੋਹੇ ਦੇ ਕਾਰੋਬਾਰ ਦੇ ਖਦਾਨਾਂ ਦੇ ਵਿੱਚ ਜੁੜੀ ਹੋਈ ਜੀਨਾ ਰਾਈਨਹਾਰਟ ਦਾ ਇਹ ਇੱਕ ਮੈਂਸ਼ਨ ਸੀ ਸ਼ਨਸ਼ਾਈਨ ਬੀਚ ਦੇ ਵਿੱਚ, ਜਿਸ ਨੂੰ ਬਾਅਦ ਦੇ ਵਿੱਚ ਵੇਚ ਦਿੱਤਾ ਗਿਆ ਅਤੇ ਹੁਣ ਵੈਲਸ਼ ਦੇ ਐਂਜਲੀਨੀ ਦੀ ਤਰਫ ਤੋਂ 1222 square meters ਦੀ ਇਹ ਪ੍ਰੋਪਰਟੀ ਜਿਹੜੀ ਆਪਣੇ ਨਾਮ ਕੀਤੀ ਗਈ ਹੈ। ਅਸਲ ਦੇ ਵਿੱਚ 2 ਮੰਜ਼ਿਲਾ ਇਹ ਇਮਾਰਤ ਹੈ ਔਰ ਇਸ ਦੇ ਵਿੱਚ 80ਵਿਆਂ ਦੇ ਦਹਾਕੇ ਦੇ ਦਰਮਿਆਨ ਬਣਿਆ ਇਹ ਬਲੋਕ ਹੈ, ਜਿਸ ਨੂੰ ਕਾਫ਼ੀ ਜ਼ਿਆਦਾ ਲਗਜ਼ਰੀ ਜਿਹੜਾ ਕੁਇਨਜ਼ਲੈਂਡ ਦੇ ਵਿੱਚ ਸਭ ਤੋਂ ਲਗਜ਼ਰੀ ਪ੍ਰੋਪਰਟੀਜ਼ ਦੀ ਲਿਸਟ ਦੇ ਵਿੱਚ ਰੱਖਿਆ ਜਾਂਦਾ ਹੈ। ਪਿਛਲੇ ਓਨਰਸ ਜਿਹੜੇ ਸੀ ਉਹ ਬ੍ਰਿਸਬੇਨ ਦੇ ਵਿੱਚ ਰਿਟਾਇਰਡ ਕਪਲ ਲੌਰੀ ਅਤੇ ਗੇਲ ਸਮਿਥ ਸੀ, ਜਿਨ੍ਹਾਂ ਨੇ ਇਸ ਪ੍ਰੋਪਰਟੀ ਤੋਂ ਇਲਾਵਾ ਨੂਸਾ ਦੇ ਵਿੱਚ ਹੀ ਲਗਭਗ ਅਤੇ ਕੁਇਨਜ਼ਲੈਂਡ ਦੇ ਵਿੱਚ ਆਪਣਾ $16 million ਦੀ ਇੱਕ ਹੋਰ ਪ੍ਰੋਪਰਟੀ ਜਿਹੜੀ ਉਹ ਵੇਚੀ ਹੈ। ਖਬਰਾਂ ਦੇ ਆਖਰੀ ਸੈਕਸ਼ਨ ਦੇ ਵਿੱਚ ਦੁਬਈ ਦੇ ਵਿੱਚ ਐਤਵਾਰ ਦੇ ਦਿਨ ਖੇਡੇ ਗਏ ਮਹਿਲਾ T20 ਏਸ਼ੀਆ ਕੱਪ ਦੇ ਨਾਲ ਜੁੜੀ ਖਬਰ, ਅਸਲ 'ਚ ਖਬਰ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਸੀ, ਪਰ ਇਸ ਨੂੰ ਇਸ ਦੇ ਫਾਈਨਲ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਏਸ਼ੀਆਈ ਕ੍ਰਿਕਟ ਕੌਂਸਲ ਦੇ ਜਿਹੜੇ ਪ੍ਰਮੁੱਖ ਨੇ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਗਈ। ਮੌਹਸਿਨ ਨਕਵੀ ਨੇ ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ਼ ਦੇ ਤੌਰ ਦੇ ਉੱਤੇ ਮੌਜੂਦਗੀ ਰੱਖੀ ਸੀ। ਇਸ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਦੇ ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੀ ਖਿਡਾਰੀਆਂ ਦੇ ਨਾਲ ਜਸ਼ਨ ਮਨਾਉਂਦੀ ਦਿਖੀ, ਪਰ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੀ ਹਰਮਨਪ੍ਰੀਤ ਕੌਰ ਜਦੋਂ ਪ੍ਰੈਜੈਂਟੇਸ਼ਨ ਸਮਾਰੋਹ ਦੇ ਦਰਮਿਆਨ ਟਰਾਫੀ ਲੈਣ ਨਹੀਂ ਆਈ ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਖਬਰ ਸਾਹਮਣੇ ਆਈ ਕਿ ਅਸਲ ਦੇ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਜਿਹੜਾ ਇੱਕ ਕਿਸਮ ਦੇ ਨਾਲ ਇਹ ਵਿਰੋਧ ਕੀਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ ਸੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਦੇ ਵਿੱਚ 111 ਦੌੜਾਂ ਦੇ ਉੱਤੇ ਹੀ ਆਲ ਆਊਟ ਹੋ ਗਈ ਸੀ। ਅੰਪਾਇਰਾਂ ਨੂੰ ਮੋਮੈਂਟੋ ਅਤੇ ਉਪਵਿਜੇਤਾ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਮੈਡਲ ਅਤੇ ਪੁਰਸਕਾਰ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਪ੍ਰੈਜੈਂਟੇਸ਼ਨ ਸੈਰੇਮਨੀ ਖਤਮ ਕਰ ਦਿੱਤੀ ਗਈ।
ਪਾਕਿਸਤਾਨ ਦੀ ਤਰਫ ਤੋਂ ਇਸ ਘਟਨਾ ਨੂੰ ਖੇਡ ਭਾਵਨਾ ਦੇ ਨਾਲ ਜੋੜਦਿਆਂ ਹੋਇਆ ਕਿਹਾ ਗਿਆ ਕਿ ਇਹ ਕੋਈ ਚੰਗੀ ਖੇਡ ਭਾਵਨਾ ਦੇ ਨਾਲ ਮੁਕੰਮਲ ਹੋਈ ਖੇਡ ਨਹੀਂ ਸੀ। 2025 'ਚ ਵੀ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਪੁਰਸ਼ਾਂ ਦੀ ਟੀਮ ਨੇ ਮੌਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੁਬਈ ਦੇ ਵਿੱਚ ਸਥਾਨਕ ਸਮੇਂ ਦੇ ਮੁਤਾਬਕ ਰਾਤ 10 ਵਜੇ ਦੇ ਆਸ ਪਾਸ ਇਹ ਮੁਕਾਬਲਾ ਖਤਮ ਹੋਇਆ ਸੀ, ਪਰ ਤਕਰੀਬਨ 40 ਮਿੰਟ ਤੱਕ ਪ੍ਰੈਜੈਂਟੇਸ਼ਨ ਸੈਰੇਮਨੀ ਸ਼ੁਰੂ ਹੋਣ ਦਾ ਇੰਤਜ਼ਾਰ ਹੁੰਦਾ ਰਿਹਾ। ਇਸ ਤੋਂ ਬਾਅਦ ਮੈਦਾਨ ਦੇ ਉੱਤੇ ਕੁਝ ਹਲਚਲ ਵੀ ਦਿਖੀ। ਅੰਪਾਇਰਾਂ ਨੂੰ ਮੋਮੈਂਟੋ ਦਿੱਤੇ ਗਏ ਔਰ ਇਸ ਤੋਂ ਬਾਅਦ ਉਪ ਵਿਜੇਤਾ ਸ਼੍ਰੀਲੰਕਾ ਨੂੰ ਆਪਣਾ ਮੈਡਲ ਦੇ ਦਿੱਤਾ ਗਿਆ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪਟੂ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੌਸਿਨ ਨਕਵੀ ਦੇ ਹੱਥੋਂ ਹੀ ਪੁਰਸਕਾਰ ਰਾਸ਼ੀ ਦਾ ਚੈੱਕ ਹਾਸਲ ਕੀਤਾ ਸੀ। ਉੱਧਰ ਇਸੇ ਮਸਲੇ ਦੇ ਉੱਤੇ ਹੁਣ ਪਾਕਿਸਤਾਨ ਦੀ ਤਰਫ ਤੋਂ ਵੀ ਅਸਾਸੀ ਬਿਆਨ ਸਾਹਮਣੇ ਆ ਰਹੇ ਨੇ। ਦੁਬਈ 'ਚ ਜਿਹੜਾ ਭਾਰਤੀ ਟੀਮ ਦਾ ਇਹ ਵਿਰੋਧ ਕਰਨ ਦਾ ਅੰਦਾਜ਼ ਸੀ, ਉਸ ਨੂੰ ਲੈ ਕੇ ਪਾਕਿਸਤਾਨ ਦੀ ਪੁਰਸ਼ਾਂ ਦੀ ਟੀਮ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਭਾਰਤ ਨੇ ਚੰਗੇ ਵਿਵਹਾਰ ਦੀ ਬਜਾਏ ਖਰਾਬ ਖੇਡ ਭਾਵਨਾ ਨੂੰ ਚੁਣਿਆ, ਉਹਨਾਂ ਦਾ ਬਚਾਅ ਕਰਨਾ ਹੁਣ ਮੁਸ਼ਕਲ ਹੋ ਰਿਹਾ। ਰਾਸ਼ਿਦ ਲਤੀਫ ਨੇ ਐਕਸ ਦੇ ਉੱਤੇ ਲਿਖਿਆ ਕਿ BCCI ਤੇ ਭਾਰਤੀ ਟੀਮ ਦੇ ਵਿਵਹਾਰ ਦਾ ਬਚਾਅ ਕਰਨਾ, ਬਾਰ ਬਾਰ ਉਹਨਾਂ ਦੇ ਚੰਗੇ ਵਿਵਹਾਰ ਦੀ ਜਗ੍ਹਾ ਖੇਡ ਭਾਵਨਾ ਨੂੰ ਖਰਾਬ ਕਰਦਾ ਹੈ ਔਰ ਕੌਮਾਂਤਰੀ ਪੱਧਰ ਦੇ ਉੱਤੇ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚਾਉਂਦਾ। ਉਹਨਾਂ ਲਿਖਿਆ ਕਿ ਜੋ ਹੋ ਰਿਹਾ ਉਸ ਦੇ ਬਾਰੇ ਇਮਾਨਦਾਰ ਹੋਵੋ। ਰਾਜਨੀਤੀ ਤੋਂ ਪ੍ਰਭਾਵਿਤ ਭਾਰਤੀ ਟੀਮ ਦੁਨੀਆ ਦੇ ਇਸ ਖੇਡ ਨੂੰ ਭਾਰਤੀ ਟੀਮ ਦੁਨੀਆ ਦੇ ਇਸ ਦੁਨੀਆ ਭਰ ਦੇ ਵਿੱਚ ਇਸ ਖੇਡ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਖੇਡ ਭਾਵਨਾ ਨੂੰ ਖਤਮ ਕਰ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹਨਾਂ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਹਾਂਜੀ ਹਾਂਜੀ,

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਹਾਲੇ ਵਿਆਹੁਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤੈਅ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤੈਅ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ, ਡਰ ਕੇ। ਉੱਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨੌਂ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨੀ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁੱਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਮੇਰੇ ਕੋਲ 4 ਸੁਣਾ ਦਿੱਤੇ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉੱਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉੱਧਰੋਂ ਇਹਦੀ ਸੱਸ ਆ ਗਈ, ਉੱਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਹੈ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹਲੇ ਜਿਉਂਦਾ ਸੀ, ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ,
ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ। ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ। ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ। ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ। ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ, ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ। ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਾਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਾਲੇ ਇੰਨੀ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਂ ਇਹਨੂੰ ਜੇਲ੍ਹ ਭੇਜੂੰਗਾ, ਹੁਣ ਮੈਂ ਇਹਨੂੰ ਸਜ਼ਾ ਦਵਾਊਂਗਾ। ਸਾਡੀ ਨੂੰਹ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁੰਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੌੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗੁਆਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ ਅਤੇ ਮੈਂ ਵੀ ਸੋਚ ਵਿਚਾਰ ਕਰਦਾ, ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ, ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ, ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਰਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ
ਰੋਣ ਨਿਕਲ ਗਿਆ ਸੀ ਉਹਦਾ। ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੇ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਆ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤਾਂ ਮੇਰੀ ਦਾੜੀ ਮੂਤ ਨਾ ਮੁੰਦੀ। ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ, ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ ਓਏ, ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ। ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉੱਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ।

ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ। ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ। ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ? ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ। ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ। ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ। ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ। ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇਹਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ। ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ। ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਹੀਂ ਪਾਇਆ। ਜੇ ਉੱਠਿਆ ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ। ਖਾਧੀ ਨੇਰਨੀ ਤੋਂ ਜ਼ਰਾ ਕੁ ਜਿਹੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸੇ ਉਹ ਅੱਗ ਨੇ ਲਪਟਾਂ ਫੜ ਲਈਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ। ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਭੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ। ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫਿਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ। ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ ਬਚਾਉਣ ਦੀ ਕੋਸ਼ਿਸ਼ ਕੀਤੀ। ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ। ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਬਸ ਫਿਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣਨ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ। ਸਾਰੇ ਪਿੰਡ

ਤੱਕ ਮੈਂ ਅੱਜ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰੇ ਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੇ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦਵਾਵਾਂ ਲੈ ਲਈਆਂ। ਕਮਾਇਆ ਕੀ? ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ? ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਹੈ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ, ਕਿਤੇ ਭਾਂਡਾ ਇੱਥੋਂ ਚੁੱਕਿਆ ਉੱਥੇ ਰੱਖਿਆ, ਅਤੇ ਕਿਤੇ ਸਾਫ਼ ਸਫਾਈ ਤੋਂ, ਅਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧਦੀ ਜਾਂਦੀ। ਜਿੰਨੀ ਮਰਜ਼ੀ ਵਧਾਈ ਜਾਓ, ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ ਜਿਹੜੇ ਮੋੜ ਦੇ ਉੱਤੇ ਵੀ ਹਾਂ ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ। ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ, ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਬਹਿੰਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ। ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾਏ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ? ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending.
2: Sona chahida?
3: Parosa chahida hai.
2: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwaade order te ready. Purana sona buyback and exchange turant. Cash chahida? Gold loan easy and safe. Repair, bullion buying, selling, sab ek hi jaga. Te ovi wajib rate te. Delhi Jewelers. 310/2 Main Street, Point Cook. Call 0493-536-042.
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 ਔਰ ਵਿਜ਼ਿਟ bansallawyers.com.au।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-55 ਔਰ ਵਿਜ਼ਿਟ tireforce.com.au।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਵੀਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇਸ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। ਗਾਣਾ ਤੁਸੀਂ 80s ਦਾ ਸੁਣ ਰਹੇ ਅਤੇ ਅੱਜ ਕੱਲ੍ਹ ਕਿਉਂਕਿ 80s ਦਾ ਚਾਰ ਚੁਫੇਰੇ ਮਾਹੌਲ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ 80s ਵੈਸੇ ਹੁਣ ਤਾਂ 80s ਤੋਂ ਲੰਘ ਚੁੱਕਾ ਕੰਮ, ਹੁਣ 80s ਤੋਂ ਟੱਪ ਕੇ ਹੁਣ ਉਹ ਬੁੱਢੇ ਬਾਰੇ ਜੇ ਦੇ ਉੱਤੇ ਚੱਲ ਗਿਆ
1: ਬਿਲਕੁਲ। ਮੈਨੂੰ ਤਾਂ ਲੱਗਦਾ ਕਿ ਵੈਸੇ ਵੀ ਕੋਈ ਇੱਕ ਟ੍ਰੈਂਡ ਚੱਲਦਾ ਨਾ, ਜਿੰਨਾ ਲੰਬਾ ਚੱਲਦਾ ਫਿਰ ਕਿਉਰਿਓਸਿਟੀ ਇਹ ਜ਼ਿਆਦਾ ਹੁੰਦੀ ਹੈ ਕਿ ਅੱਛਾ ਇਹਨੂੰ ਅਪੋਜ਼ਿਟ ਕਰਕੇ ਦੇਖੀਏ ਜਾਂ ਥੋੜ੍ਹਾ ਹੋਰ ਵਧਾ ਕੇ ਦੇਖੀਏ, ਰੱਜਦੇ ਨਹੀਂ ਨਾ ਆਪਾਂ ਇੱਕ ਚੀਜ਼ ਦੇ ਵਿੱਚ।
0: ਇਨਸਾਨੀ ਫਿਤਰਤ ਹੈ ਜੀ, ਵੇਖੋ ਹਰ ਇੱਕ ਚੀਜ਼ ਆਪਾਂ ਐਕਸਟ੍ਰੀਮ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਜਾਂ ਫਿਰ ਬੰਦੇ ਨੂੰ ਕਹਿ ਲਓ ਜਿੰਨਾ ਮਰਜ਼ੀ ਡੀਕੋਡ ਕਰਨ ਦੀ ਕੋਸ਼ਿਸ਼ ਕਰ ਲਓ, ਇਨਸਾਨ ਨੂੰ ਸੋਚ ਨੂੰ ਸਮਝਣਾ ਆਪਣੇ ਆਪ ਨੂੰ ਜਾਣਨਾ ਬੜਾ ਔਖਾ।
1: ਸਹੀ ਗੱਲ।
0: ਹੁਣ ਤੁਸੀਂ ਫੋਰ ਐਗਜ਼ਾਮਪਲ ਆਪਾਂ ਵੇਖੀਏ ਤਾਂ ਹਰ ਕੋਈ ਛੋਟਾ ਦਿਖਣਾ ਚਾਹੁੰਦਾ, ਯੰਗ ਦਿਖਣਾ ਚਾਹੁੰਦਾ। ਜੇ ਆਪਾਂ ਰਿਐਲਿਟੀ ਦੇ ਵਿੱਚ ਵੇਖੀਏ, ਰੀਅਲ ਲਾਈਫ ਦੇ ਵਿੱਚ, ਤਾਂ ਹਰ ਕੋਈ ਵਾਲ ਕਾਲੇ ਹੀ ਚਾਹੁੰਦਾ।
1: ਸਹੀ ਗੱਲ।
0: ਫਿਰ ਉਹ ਹਰ ਕੋਈ ਲੀੜੇ ਕੱਪੜੇ ਅਪ ਟੂ ਮਾਰਕ ਹੀ ਚਾਹੁੰਦਾ। ਆਏ ਦਿਨ ਭਾਵੇਂ ਛੇਤੀ ਤੋਂ ਛੇਤੀ ਰਿਵਾਜ਼ ਚੇਂਜ ਹੁੰਦਾ, ਆਪਾਂ ਚਾਹੁੰਦੇ ਵੀ ਉਹੋ ਜਿਹੇ ਹੀ ਸਾਡੇ ਕੱਪੜੇ ਹੋਣ, ਉਹੋ ਜਿਹੇ ਬੂਟ ਹੋਣ। ਸੋ ਇੱਕ ਪਾਸੇ ਆਪਾਂ ਰੀਅਲ ਲਾਈਫ ਦੇ ਵਿੱਚ ਇੱਦਾਂ ਚੱਲਦੇ ਹਾਂ ਵੀ ਆਪਾਂ ਉਮਰ ਤੋਂ ਹੋਰ ਛੋਟੇ ਲੱਗੀਏ, ਪਰ ਜਦੋਂ ਗੱਲ ਆਉਂਦੀ ਹੈ ਸੋਸ਼ਲ ਮੀਡੀਆ ਦੀ, ਇਹ ਬਿਲਕੁਲ ਹੀ ਕੰਟਰਾਸਟ ਆ, ਬਿਲਕੁਲ ਹੀ ਦੂਸਰੀ ਦਿਸ਼ਾ ਵਾ, ਜਿੱਥੇ ਆਪਾਂ ਇਹ ਚਾਹੁੰਦੇ ਹਾਂ ਕਿ ਆਪਾਂ ਵੱਡੇ ਕਿੱਦਾਂ ਦੇ ਲੱਗਦੇ ਹਾਂ, ਵੱਡੇ ਹੋ ਕੇ ਕਿੱਦਾਂ ਦੇ ਦਿਖਾਂਗੇ, ਜਾਂ ਫਿਰ ਪਹਿਲਾਂ ਆਪਾਂ ਕਿੱਦਾਂ ਦੇ ਦਿਖਦੇ ਹਾਂ ਪੁਰਾਣੇ, ਉਹ ਆਪਾਂ ਵਿਖਾਈਏ। ਜਦਕਿ ਉੱਦਾਂ ਜੇ ਵੇਖਿਆ ਜਾਵੇ ਰੀਅਲ ਲਾਈਫ ਦੇ ਵਿੱਚ, ਤਾਂ ਹਰ ਕੋਈ ਚਾਹੁੰਦਾ ਵਾ ਵੀ ਮੈਂ ਅਪ ਟੂ ਮਾਰਕ ਲੱਗਾ, ਮੈਨੂੰ ਕੋਈ ਪੇਂਡੂ ਨਾ ਕਹਿ ਦੇ, ਮੈਨੂੰ ਕੋਈ ਆਊਟ ਆਫ ਡੇਟਿਡ ਨਾ ਸਮਝੇ।
1: ਮਤਲਬ ਟ੍ਰੈਂਡ, ਮਤਲਬ ਹਮੇਸ਼ਾ ਇੱਦਾਂ ਲੱਗੇ ਕਿ ਹਾਂ ਕਿ ਅਪ ਟੂ ਡੇਟ ਹੈ, ਇਹਨੂੰ ਬਿਲਕੁਲ ਮਤਲਬ ਐਡਵਾਂਸਡ ਹੈ ਨਾ ਹਰ ਇੱਕ ਚੀਜ਼ ਦੇ ਵਿੱਚ। ਕੋਈ ਇੱਦਾਂ ਨਾ, ਹਰ ਇੱਕ ਨੂੰ ਇਨਸਿਕਿਉਰਟੀਜ਼ ਹੀ ਹੁੰਦੀ ਹੈ ਕਿ ਮੈਂ ਲੈਫਟ ਆਊਟ ਨਾ ਫੀਲ ਕਰਾਂ। ਮਤਲਬ ਹਰ ਇੱਕ ਇਨਸਾਨ ਨੂੰ ਇਹ ਹੁੰਦਾ ਨਾ, ਅੱਜ ਜਿਹੜੀ ਚੀਜ਼ ਚੱਲ ਰਹੀ ਹੈ ਤਾਂ ਹੀ ਤਾਂ ਕਰੰਟ ਅਫੇਅਰਸ ਹਰ ਚੀਜ਼, ਮਤਲਬ ਹਰ ਇੱਕ ਇਨਸਾਨ ਨੂੰ ਲੱਗਦਾ ਕਿ ਮੈਨੂੰ ਸਭ ਕੁਝ ਪਤਾ ਹੋਏ, ਅਤੇ ਤਾਂ ਹੀ ਵੈਸੇ ਦੇਖਿਆ ਜਾਵੇ ਤਾਂ ਹੀ ਇਹ ਜਿਹੜੀ ਮਾਰਕੀਟਿੰਗ ਹੈ ਐਂਟੀ ਏਜਿੰਗ ਵਾਲੇ ਸਭ ਤੋਂ ਜ਼ਿਆਦਾ ਕਮਾਉਂਦੇ ਨੇ, ਕਿਉਂਕਿ ਹਰ ਇੱਕ ਇਨਸਾਨ ਨੂੰ ਇਨਸਿਕਿਉਰਟੀ ਹੁੰਦੀ ਹੈ ਕਿ ਜਿੱਦਾਂ ਮੈਂ ਸਕੂਲ ਟਾਈਮ ਜਾਂ ਕਾਲਜ ਟਾਈਮ 'ਤੇ ਦੇਖਦੀ ਜਾਂ ਦੇਖਦਾ ਹੁੰਦਾ ਸੀ ਉੱਦਾਂ ਹੀ ਮੈਂ ਦਿਖਾਂ, ਭਾਵੇਂ ਤੁਸੀਂ 50s 'ਚ ਚੱਲ ਜਾਓ 40s 'ਚ ਚੱਲ ਜਾਓ, ਕਿਉਂਕਿ ਜਿਵੇਂ ਜਿਵੇਂ ਏਜ ਵੱਧਦੀ ਹੈ ਆਪਣੇ ਆਪਣੇ ਅੰਦਰ ਚੇਂਜਸ ਤਾਂ ਆਉਂਦੇ ਹੀ ਹੈ ਨਾ। ਹੁਣ ਆਪਾਂ ਆਪਣੇ ਮਾਂ ਪਿਓ ਦੀ ਵੀ ਗੱਲ ਕਰੀਏ, ਉਹ ਹਮੇਸ਼ਾ ਇਹ ਕਹਿੰਦੇ ਸੀ ਨਾ ਸਾਡਾ ਟਾਈਮ 'ਤੇ ਇੱਦਾਂ ਸੀਗਾ, ਹਰ ਕੋਈ ਮਤਲਬ ਪਿੱਛੇ ਦੀ ਗੱਲ ਜ਼ਿਆਦਾ ਕਰਦਾ, ਨੋਸਟੈਲਜੀਆ ਕਹਿ ਲਓ ਜਾਂ ਐਕਸਪੀਰੀਅੰਸ ਕਹਿ ਲਓ ਕੁਛ ਵੀ ਚੀਜ਼, ਪਰ ਹਰ ਇੱਕ ਇਨਸਾਨ ਨੂੰ ਨਾ ਇਹ ਚੀਜ਼ ਬੜੀ ਵਧੀਆ ਲੱਗਦੀ ਹੈ। ਹੁਣ ਇੱਕਦਮ ਹੀ ਇਹ ਟ੍ਰੈਂਡ ਆਇਆ, ਮੈਨੂੰ ਤਾਂ ਇੱਦਾਂ ਲੱਗਦਾ ਕਿ ਰਾਤ ਸੌ ਕੇ ਉੱਠੇ ਸਵੇਰੇ ਦੇਖੇ ਸਾਰੇ ਹੱਸੀ 'ਚ ਪਹੁੰਚ ਗਏ ਕਿ ਇੱਕਦਮ ਤੋਂ ਆ ਕੇ ਹੋ ਗਿਆ। ਅਤੇ ਇਸ ਤੋਂ ਪਹਿਲਾਂ ਵੀ ਇਹ ਟ੍ਰੈਂਡ ਆਇਆ, ਇਹ ਨਹੀਂ ਕਿ ਪਹਿਲੀ ਵਾਰੀ 80s 'ਚ ਲੋਕ ਆਪਣੀ ਫੋਟੋ ਬਣਾ ਬਣਾ ਵੇਖ ਰਹੇ। ਪਹਿਲਾਂ ਤੁਹਾਨੂੰ ਯਾਦ ਹੋਏਗਾ ਇੱਕ ਕਾਰਟੂਨਸ ਵਾਲਾ ਚੱਲਿਆ ਸੀਗਾ, ਜਿਬਲੀ, ਲੋਕ ਜਿਬਲੀ ਵਾਲੀ ਬਣਾ ਰਹੇ ਸੀ, ਫਿਰ ਆਇਆ ਸੀਗਾ ਡਿਜ਼ਨੀ ਔਰ ਪਿਕਸਾਰ ਵਾਲੇ ਕੈਰੇਕਟਰ ਦੇ ਵਿੱਚ ਤੁਸੀਂ ਕਿੱਦਾਂ ਦੇ ਲੱਗੋਗੇ, ਕੋਈ ਸਿੰਡਰੈਲਾ ਬਣ ਰਹੀ ਸੀ, ਕੋਈ ਇੱਦਾਂ ਦੇ ਕੋਈ ਸੁਪਰਮੈਨ ਕੈਰੇਕਟਰਸ ਦੇ ਵਿੱਚ। ਅਤੇ ਇਹ ਹਰ ਵਾਰੀ ਵਿੱਚੇ ਵਿੱਚੇ ਕੁਛ ਨਾ ਕੁਛ ਟ੍ਰੈਂਡਸ ਆਉਂਦੇ ਰਹਿੰਦੇ ਨੇ, ਅਤੇ ਮੈਨੂੰ ਲੱਗਦਾ ਵਧੀਆ ਵੀ ਹੈ ਕਿ ਤੁਹਾਡੀ ਇੱਕ ਤੁਹਾਡੀ ਇਮੈਜੀਨੇਸ਼ਨਸ ਨੂੰ ਇੱਕ ਰੂਪ ਮਿਲ ਰਿਹਾ ਹੈ ਨਾ, ਅਸਲ 'ਚ AI ਬਣਾ ਕੇ ਦੇ ਰਹੇ ਜਾਂ ਤੁਸੀਂ ਆਪਣੇ ਬੱਚਿਆਂ ਨੂੰ, ਜੇ ਹੁਣ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੈਨਜ਼ੀ ਹੈ ਜਾਂ ਜੋ ਵੀ ਅੱਜ ਦੇ ਕਰੰਟ ਜਨਰੇਸ਼ਨ ਦੇ ਬੱਚੇ, ਜੋ ਉਹਨਾਂ ਨੂੰ ਦੱਸਣਾ ਹੋਵੇ ਕਿ ਹਾਂ ਸਾਡਾ ਟਾਈਮ ਜਾਂ ਸਾਡੇ ਮਤਲਬ ਭੈਣਾਂ ਭਰਾਵਾਂ ਦਾ ਟਾਈਮ ਕਿੱਦਾਂ ਦਾ ਸੀਗਾ, ਅਤੇ ਉਹਨਾਂ ਨੂੰ ਵਿਜੂਅਲੀ ਜੇ ਇੱਕ ਇਮੈਜੀਨੇਸ਼ਨ ਜਿਹੜੀ ਉਹਨਾਂ ਨੂੰ ਮਤਲਬ ਉਹਨੂੰ ਇੱਕ ਰੂਪ ਦੇਣਾ, ਤਾਂ ਇਹ ਵਧੀਆ ਟ੍ਰੈਂਡ ਹੈ। ਕਿਉਂਕਿ ਉਸ ਟਾਈਮ, ਹੁਣ ਆਪਾਂ ਗੱਲ ਕਰੀਏ ਜੇ ਕੁੜੀਆਂ ਦੇ ਫੋਟੋਜ਼ ਦੀ ਗੱਲ ਕਰੀਏ ਜਿਹੜੀ 80s ਦੇ ਵਿੱਚ ਆਈਆਂ ਨੇ, ਜਿਹੜੇ ਉਹਨਾਂ ਦੇ ਵਾਲ ਹੈ ਸਪੈਸੀਫਿਕਲੀ ਕੁੜੀਆਂ ਦੇ, ਕੱਪੜੇ ਤਾਂ ਇਹਨਾਂ ਨੇ AI ਨੇ ਕੀ ਕੀਤਾ, ਸਿਰਫ ਮੂੰਹ ਹੀ ਚੇਂਜ ਕੀਤੇ। ਤੁਸੀਂ ਦੇਖੋਗੇ ਕੱਪੜੇ ਹਰ ਕੁੜੀ ਦੇ ਸੇਮ ਹੀ ਹੈ,
0: ਜਿਹੜੇ
1: ਉਹ ਫਲੋਰਲ ਜੀ ਬਲੂ ਔਰ ਪਿੰਕ ਬੂਟੇ ਵਾਲੇ ਫੁੱਲ ਵਾਲੀ ਵਨ ਪੀਸ ਹੈ, ਉਸ 'ਚ ਬੈਲਟ ਲੱਗੀ ਹੋਈ ਹੈ, ਅਤੇ ਬੰਦਿਆਂ ਦੀ ਡੈਨਿਮ ਦੀ ਜੈਕਟ ਹੈ, ਅਤੇ ਚੌੜੇ ਵਾਲੇ ਬੈਲ ਬੋਟਮਸ। ਲੇਕਿਨ ਉਹ ਜਿਹੜੇ ਵਾਲ ਹੈ ਨਾ ਸਪੈਸੀਫਿਕਲੀ ਜਿਹੜੇ ਮਾਧੁਰੀ ਦੀਕਸ਼ਿਤ ਦੇ ਉਸ ਟਾਈਮ 'ਚ ਸੀ ਨਾ, ਬੜੇ ਬਾਉਂਸੀ ਬਾਉਂਸੀ ਫੁੱਲੇ ਫੁੱਲੇ ਜਿਹੇ ਵਾਲ, ਉਹ ਹਰ ਕੁੜੀ ਦੇ ਕਰਲੀ ਜੇ ਕਰਤੇ 80s ਨੇ, ਤੇ ਉਹ ਸਭ ਨੂੰ ਵਧੀਆ ਲੱਗ ਰਿਹਾ ਹੁਣ ਅੱਜ ਦੇ ਟਾਈਮ 'ਚ ਦੇਖਿਆ ਜਾਏ ਲੋਕ ਰੀਬੋਂਡਿੰਗ ਕਰਾਉਂਦੇ ਸਟ੍ਰੇਟਨਿੰਗ ਕਰਾਉਂਦੇ ਹੈ ਨਾ ਕਿੰਨਾ ਕੁਛ ਵਾਲ ਸਟ੍ਰੇਟ ਦਾ ਫੈਸ਼ਨ ਹੈ ਮਤਲਬ ਸਭ ਨੂੰ ਇੱਦਾਂ ਹੁੰਦਾ ਕਿ ਇੱਕਦਮ ਸ਼ਾਈਨੀ ਸਟ੍ਰੇਟ ਵਾਲ ਲੇਕਿਨ ਪਹਿਲਾਂ ਤਾਂ ਜਿਹੜਾ ਸੀ ਨਾ ਮੈਸੀ ਬਾਉਂਸੀ ਬਹੁਤ ਖਿਲਰੇ ਖਿਲਰੇ ਵਾਲਾਂ ਦਾ ਉਹ ਜੇ ਉਸ ਟਾਈਮ ਦੀ ਹੀਰੋ ਹੀਰੋਇਨਸ ਦੀ ਗੱਲ ਕਰੀਏ ਬਾਲੀਵੁੱਡ ਦੀ ਗੱਲ ਕਰੀਏ ਮੈਨੂੰ ਪੰਜਾਬੀ ਸਿਨੇਮਾ ਦਾ ਤਾਂ ਨਹੀਂ ਯਾਦ ਆ ਰਿਹਾ 80s ਦਾ ਲੇਕਿਨ ਜੇ ਬਾਲੀਵੁੱਡ ਦੀ ਗੱਲ ਕਰੀਏ ਉਸ ਟਾਈਮ ਦੀ ਸਾਰੀ ਹੀਰੋਇਨਸ ਦੇ ਵਾਲ ਕੁਛ ਇਸ ਤਰੀਕੇ ਦੇ ਸੀਗੇ ਖਿਲਰੇ ਖਿਲਰੇ ਦੇ ਜਿਹੜੇ ਅੱਜ ਅੱਜ ਦੇ ਜੇ ਆਪਾਂ ਸ਼ੈਂਪੂ ਵਗੈਰਾ ਦੀ ਐਡ ਦੇਖੀਏ ਉਸ 'ਚ ਹੁੰਦੇ ਹਮੇਸ਼ਾ ਸਿਲਕੀ ਸਮੂਥ ਸਟਰੇਟ ਵਾਲ ਅਤੇ ਹੁਣ ਬੱਚਿਆਂ ਨੂੰ ਦਿਖਾਉਣ ਲਈ ਵਧੀਆ ਕਿ ਦੇਖੋ ਅਸੀਂ 80s 'ਚ ਇੱਦਾਂ ਦਾ ਦੌਰ ਸੀ ਜਾਂ ਇੱਦਾਂ ਦੇ ਫੋਟੋਜ਼ ਲੋਕ ਖਿਚਾਉਂਦੇ ਸੀਗੇ ਅਤੇ ਇੱਕ ਵਧੀਆ ਉਹਨਾਂ ਨੂੰ ਵੀ ਮਿਲ ਰਿਹਾ ਅਤੇ ਜਿਹੜੇ ਅੱਜ ਦੇ ਬੱਚੇ ਨੇ ਉਹ ਕੀ ਕਰ ਰਹੇ ਆਪਣੇ ਫੋਟੋਜ਼ ਪਾ ਕੇ ਵੀ ਦੇਖ ਰਹੇ ਜੇ ਅਸੀਂ 80s 'ਚ ਹੁੰਦੇ ਤਾਂ ਅਸੀਂ ਕਿੱਦਾਂ ਲੱਗਣਾ ਸੀਗਾ
0: ਹਾਂ ਉਹਨਾਂ ਦੇ ਲਈ ਤਾਂ ਇੱਕ ਚਲੋ ਹੈ ਉਹ ਪਾ ਕੇ ਵੇਖਦੇ ਵੈਸੇ ਵੇਖਿਆ ਜਾਵੇ ਤਾਂ ਹਰ ਇੱਕ ਏਜ ਗਰੁੱਪ ਦਾ ਇੱਕ ਅਲੱਗ ਅਲੱਗ ਨਜ਼ਰੀਆ ਵਾ ਜਾਂ ਅਲੱਗ ਅਲੱਗ ਸੋਚ ਆ ਉਸ ਚੀਜ਼ ਨੂੰ ਕਰਨ ਦੀ ਜਿੱਦਾਂ ਛੋਟੇ ਬੱਚੇ ਆ ਅਤੇ ਉਹ ਵੇਖਣਾ ਚਾਹੁੰਦੇ ਆ ਵੀ ਆਪਣੇ ਮੰਮੀ ਡੈਡੀ ਦੀ ਉਮਰ 'ਚ ਆਪਾਂ ਕਿੱਦਾਂ ਦੇ ਉਦੋਂ ਕਿੱਦਾਂ ਦੇ ਲੱਗਦੇ ਹਾਂ ਅਤੇ ਜਿਹੜਾ ਉਸ ਏਜ 'ਚੋਂ ਲੰਘ ਕੇ ਆਇਆ ਵਾ ਉਹ ਫਿਰ ਦੁਬਾਰਾ ਤੋਂ ਜਾ ਕੇ ਉੱਥੇ ਵੇਖਣਾ ਚਾਹੁੰਦਾ ਵਾ ਵੀ ਉਦੋਂ ਮੈਂ ਕਿੱਦਾਂ ਦਾ ਹਾਂ
1: ਜੀ
0: ਜਾਂ ਇੱਦਾਂ ਕਹਿ ਲਓ ਵੀ ਉਦੋਂ ਦਾ ਪੋਲਿਸ਼ਡ ਮੈਂ ਕਿੱਦਾਂ ਦਾ ਹਾਂ
1: ਹੁਣ ਤੁਸੀਂ ਇਹ ਤੇ ਇਹ ਹਾਸੇ ਦੀ ਗੱਲ ਇਹ ਹੈ ਕਿ ਮੰਨ ਗਏ ਕਿ ਜਿੰਨੇ ਵੀ 80s ਵਾਲੇ ਫੋਟੋਜ਼ ਪਾ ਰਹੇ ਸਾਰੇ ਹੀਰੋ ਹੀਰੋਇਨ ਸੀਗੇ ਮਤਲਬ ਟਿਪ ਟੌਪ ਅਪ ਟੂ ਡੇਟ ਕਿਉਂਕਿ ਜ਼ਾਹਿਰ ਦੀ ਗੱਲ ਹੈ ਪਹਿਲਾਂ ਫੋਟੋਜ਼ ਇੱਕ ਵੱਡੀ ਚੀਜ਼ ਮੰਨੀ ਜਾਂਦੀ ਸੀ ਫੋਟੋ ਖਿਚਾਉਣ ਤੁਸੀਂ ਸਟੂਡੀਓ 'ਚ ਜਾਣਾ ਜੇ ਆਪਣੀ ਗੱਲ ਕਰੀਏ ਆਪਣੇ ਲਈ ਹਰ ਜਗ੍ਹਾ 'ਤੇ ਕੋਈ ਕੈਮਰਾਮੈਨ ਅਵੇਲੇਬਲ ਨਹੀਂ ਹੁੰਦਾ ਅੰਟਿਲ ਅਨਲੈਸ ਕੋਈ ਵਿਆਹ ਸ਼ਾਦੀ ਹੋਏ ਬਰਥਡੇ ਪਾਰਟੀਜ਼ ਵਗੈਰਾ ਹੁਣ ਤਾਂ ਤੁਸੀਂ ਦੇਖ ਲਓ ਛੋਟੀ ਤੋਂ ਛੋਟੀ ਚੀਜ਼ 'ਚ ਇੱਕ ਫੋਟੋਗ੍ਰਾਫਰ ਇੱਕ ਮੂਵੀ ਵਾਲਾ ਹੁੰਦਾ ਹੀ ਹੈ ਹੈ ਨਾ ਅਤੇ ਅੱਜ ਕੱਲ੍ਹ ਤਾਂ ਫੋਨਸ ਵੀ ਇੰਨੇ ਸੋਹਣੇ ਸੋਹਣੇ ਆ ਗਏ ਅਤੇ ਪਹਿਲੇ ਦੇ ਟਾਈਮ ਦੇ ਵਿੱਚ
0: ਸਾਂਭੀਆਂ ਨਹੀਂ ਜਾਂਦੀਆਂ
1: ਹਾਂ ਹੁਣ ਗੈਲਰੀ ਮਤਲਬ ਉਹ ਗੈਲਰੀ ਚੀਕ ਕੇ ਬੋਲਦੀ ਕਿ ਖਾਲੀ ਕਰ ਦਿਓ ਮੈਨੂੰ ਹੈ ਨਾ ਫੁੱਲ ਤੁਹਾਡੇ ਕਿੰਨੀ GB ਦਾ ਫੋਨ ਹੈ ਪੂਰਾ ਭਰਿਆ ਹੁੰਦਾ ਇੰਨੀ ਫੋਟੋਜ਼ ਆਪਾਂ ਕਲੈਕਟ ਕਰਕੇ ਚਲਦੇ ਹਾਂ
0: ਵੈਸੇ ਵੇਖਿਆ ਜਾਵੇ ਤਾਂ ਜਿਹੜੇ ਚਲੋ ਬੱਚੇ ਨੇ ਉਹਨਾਂ ਨੇ ਤਾਂ ਉਹ ਬਣਾ ਕੇ ਵੇਖਣੀ ਆ ਪਰ ਜਿਹੜੇ ਮੰਨ ਲਓ ਉਸ ਦੌਰ ਦੇ ਵਿੱਚੋਂ ਉਦੋਂ ਜਵਾਨ ਸੀ ਜਾਂ ਜਿਹੜੇ ਵੀ ਮੰਨ ਲਓ ਉਦੋਂ ਉਹ ਸੀ ਜਿਹੜੇ ਐਕਚੁਅਲ ਦੇ ਵਿੱਚ ਉਹ ਵਾਲਾ ਦੌਰ ਮੰਨ ਲਓ ਜਿਨ੍ਹਾਂ ਨੇ ਵੇਖਿਆ ਕੀ ਇਹ ਵੀ ਪੋਸੀਬਿਲਿਟੀ ਹੈ ਜਾਂ ਇਹ ਕਿੰਨਾ ਕੁ ਤੁਸੀਂ ਵੇਖਿਆ ਵਾ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਆਪਣੀ ਉਦੋਂ ਦੀ ਰੀਅਲ ਕੋਈ ਫੋਟੋ ਪਾਈ ਹੋਵੇ ਇਹ ਵੀ ਇੱਕ ਇਨਸਾਨੀ ਫਿਤਰਤ ਦਾ ਇੱਕ ਅਲੱਗ ਅੰਗ ਆ ਪਤਾ ਨਹੀਂ ਕਿਉਂ ਇਹ ਬੜੇ ਗੁੰਝਲਦਾਰ ਫਿਰ ਅਗੇਨ ਇਹਨੂੰ ਡੀਕੋਡ ਕਰਨਾ ਬਹੁਤ ਔਖਾ ਪਰ ਤੁਸੀਂ ਵੇਖਿਆ ਹੋਊਗਾ ਕਿ ਆਪਾਂ ਅਵੋਇਡ ਕਰਨਾ ਕਰਦੇ ਹਾਂ ਆਪਣੀਆਂ ਪੁਰਾਣੀਆਂ ਫੋਟੋਆਂ ਉਹ ਵਾਲੀਆਂ ਅਪਲੋਡ ਕਰਨ ਤੋਂ ਉਹ ਵਾਲੀ ਲੁੱਕ ਨਹੀਂ ਕੋਈ ਵਿਖਾਉਣਾ ਚਾਹੁੰਦਾ ਜਾਂ ਫਿਰ ਉਹ ਵਾਲੀ ਉਹ ਵਿਖਾਉਣਾ ਚਾਹੁੰਦੇ ਤੁਸੀਂ ਜਿਹੜੀ ਤੁਹਾਨੂੰ ਤੁਹਾਨੂੰ ਲੱਗਦਾ ਵਾ ਵੀ ਤੁਹਾਡੀ ਤਾਂ ਬਹੁਤ ਸੋਹਣੀ ਆ ਗਈ ਸੀ ਜਾਂ ਫਿਰ ਕਿਸੇ ਸੈਲੀਬ੍ਰਿਟੀ ਦੇ ਨਾਲ ਹੀ ਜਾਂ ਫਿਰ ਜਿੱਥੋਂ ਤੁਹਾਨੂੰ ਤੁਹਾਡੇ ਮਨ ਨੂੰ ਮੈਂ ਤਾਂ ਕਹੂੰਗਾ ਵੀ ਜਿੱਥੇ ਤਸੱਲੀ ਆ ਵੀ ਆਹ ਬੜੀ ਗੱਲ ਆ ਅਤੇ ਅਦਰਵਾਈਜ਼ ਹਰ ਕੋਈ ਤਾਂ ਉਹ ਚੀਜ਼ ਜਿਹੜੀ ਆਪਣੇ ਆਪ ਤੱਕ ਸੀਮਿਤ ਰੱਖਣਾ ਚਾਹੁੰਦਾ ਵਾ ਆਪਣੇ ਪਰਿਵਾਰ ਤੱਕ ਅਤੇ ਕਈ ਤਾਂ ਇੱਦਾਂ ਦੀਆਂ ਹੁੰਦੀਆਂ ਜਿੱਦਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਵੀ ਜਿਹੜੀਆਂ ਬੰਦਾ ਪਾੜ ਹੀ ਦਿੰਦਾ ਸਾੜ ਹੀ ਦਿੰਦਾ ਲਕਾ ਹੀ ਦਿੰਦਾ
1: ਬਿਲਕੁਲ ਮੈਨੂੰ ਲੱਗਦਾ ਇਹ ਹਾਂ ਇਹ ਟ੍ਰੈਂਡ ਨਾਲ ਬਸ ਇਹ ਹੈ ਕਿ ਹਾਂ ਚਲੋ ਸਾਰੇ ਮੈਨੂੰ ਤਾਂ ਇੱਕ ਵਾਰੀ ਮੈਂ ਇਹ ਵੀ ਸੋਚ ਰਹੀ ਸੀ ਕਿ ਮੈਨੂੰ ਜਦੋਂ ਇਹ ਟ੍ਰੈਂਡ ਇੰਨਾ ਜ਼ਿਆਦਾ ਮਤਲਬ ਮੈਂ ਜਿਵੇਂ ਵੀ ਸੋਸ਼ਲ ਮੀਡੀਆ ਖੋਲ੍ਹਾਂ ਹਰ ਦੂਜੇ ਬੰਦੇ ਨੇ ਇਹ ਬਣਾਈ ਹੋਈ
0: ਸੀ ਵੇਖ ਲਿਆ ਹੋਊਗਾ ਨਾ
1: ਹੈ ਨਾ ਬਹੁਤ ਹਾਂ ਉਹ ਤਾਂ ਹੁੰਦਾ ਹੀ ਹੈ ਤੁਹਾਡੀ ਫਿਰ ਉਹ ਐਲਗੋਰਿਦਮ ਉੱਦਾਂ ਦੀ ਹੋ ਜਾਂਦੀ ਹੈ ਲੇਕਿਨ ਉਹ ਉੱਦਾਂ ਦੀ ਕਹਾਣੀ ਵਰਗਾ ਨਹੀਂ ਕਿ ਇੱਕ ਬੈਕ ਪਾਈਪਰ ਦੀ ਸਟੋਰੀ ਸੀਗੀ ਕਿ ਇੱਕ ਸ਼ਹਿਰ 'ਚ ਇੰਨੇ ਸਾਰੇ ਚੂਹੇ ਹੋ ਗਏ ਅਤੇ ਸਾਰੇ ਮਤਲਬ ਇੱਕ ਹੀ ਤਰੀਕੇ ਨਾਲ ਚੂਹੇ ਚੂਹੇ ਮਤਲਬ ਬਹੁਤ ਸਾਰੇ ਉਹ ਅਤੇ ਉਹਨਾਂ ਨੇ ਤੰਗ ਹੋ ਕੇ ਕਿ ਇਹਨਾਂ ਨੂੰ ਕਿਵੇਂ
0: ਮਤਲਬ ਨੀਰੂ ਦੀ ਕਹਾਣੀ
1: ਸਾਰੇ ਨੂੰ ਲੱਗ ਰਿਹਾ ਮਤਲਬ ਹਾਂ ਮੈਂ ਵੇਖਿਆ ਸੀ ਤਾਂ ਮੈਨੂੰ ਦਿਖ ਰਿਹਾ ਪਰ ਮੇਰੇ ਫਰੈਂਡ ਸਰਕਲ ਚ ਜਾਂ ਮਤਲਬ ਜਿੰਨੇ ਵੀ ਲੋਕ ਮੇਰੇ ਫੇਸਬੁੱਕ ਚ ਜਾਂ ਇੰਸਟਾ ਸਭ ਬਣਾ ਕੇ ਬੈਠੇ ਨੇ ਤੇ ਮੈਂ ਮੈਨੂੰ ਲੱਗਿਆ ਕਿ ਮੈਂ ਵੀ ਬਣਾਵਾਂ ਮੈਂ ਨਹੀਂ ਬਣਾਈ ਕਿਉਂਕਿ ਮੈਨੂੰ ਇਹ ਕਿ ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਮੈਨੂੰ ਵਾਲਾਂ ਦਾ ਜ਼ਰੂਰ ਚਾਅ ਸੀਗਾ ਕਿ ਹਾਂ ਕਰਲੀ ਹੋ ਕੇ ਮੇਰੇ ਵਾਲ ਕਿੱਦਾਂ ਦੇ ਲੱਗਣਗੇ ਕਿਉਂ ਪਰ ਫਿਰ ਵੀ ਮੈਂ ਕਿਹਾ ਕੱਪੜੇ ਤਾਂ ਇੱਕੋ ਜਿਹੇ ਪਾਏ ਸਾਰਿਆਂ ਨੇ ਜਿਵੇਂ ਇੱਕ ਥਾਂ ਤੋਂ ਕੱਟਿਆ ਹੋਇਆ ਸਾਰੇ
0: ਵੇਖੋ ਇਹ ਸੌਖਾ ਤਰੀਕਾ ਨਾ ਪਹਿਲੀ ਗੱਲ ਤੇ ਆ ਕਿ ਤੁਸੀਂ ਕੁਛ ਕਰਨਾ ਨਹੀਂ ਤੁਸੀਂ ਸਿਰਫ ਇੱਕ ਫੋਟੋ ਆਪਣੀ ਅਪਲੋਡ ਕਰ ਰਹੀ ਹਾਂ ਅਤੇ ਉਹਨੇ ਉਹਨੂੰ ਪੋਲਿਸ਼ ਕਰਕੇ ਤੁਹਾਨੂੰ ਦੇ ਦੇਣਾ ਇੱਕ ਨਾ ਸਮਾਂ ਹੀ ਥੋੜ੍ਹਾ ਜਿਹਾ ਪਹਿਲਾਂ ਤੱਕ ਇੱਕ ਤੁਸੀਂ ਤੁਹਾਨੂੰ ਯਾਦ ਹੀ ਹੋਊਗਾ, ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਹਾਲੇ, ਇਹ ਰੌਲਾ ਪੈਂਦਾ ਹੁੰਦਾ ਹੈ ਕਿ ਆਪਣੀ ਇਮੇਜ ਆਪਣੀ ਆਈਡੈਂਟੀ ਤੁਸੀਂ ਔਨਲਾਈਨ ਨਾ ਦਿਓ, ਆਪਣੀ ਫੋਟੋ ਤੁਸੀਂ ਔਨਲਾਈਨ ਨਾ ਪਾਓ, ਉੱਥੇ ਇੱਦਾਂ ਹੋਜੂਗਾ, ਖਾਸ ਤੌਰ 'ਤੇ ਬੱਚਿਆਂ 'ਤੇ ਵੀ ਇੱਦਾਂ ਨਾ ਤੁਸੀਂ ਆਈਡੈਂਟੀ ਰਿਵੀਲ ਕਰੋ, ਬਹੁਤ ਸਾਰਾ ਕੁਛ ਉੱਥੋਂ ਪਿੱਕ ਹੋ ਜਾਂਦੀਆਂ ਫੋਟੋਆਂ, ਬੜਾ ਗਲਤ ਹੋ ਜਾਂਦਾ, ਅਤੇ ਹੁਣ ਵੇਖ ਲਓ ਉਹ ਚੀਜ਼ ਜਿਹੜੀ ਆ ਉਹ ਬਿਲਕੁਲ,
1: ਈਵਨ ਇਹ ਜਦੋਂ ਬਣਾ ਰਹੇ ਨਾ, ਮਤਲਬ ਉਸ ਦੇ ਉੱਤੇ ਵੀ ਲਿਖਿਆ ਆ ਰਿਹਾ ਕਿ ਦਿਸ ਕੁਡ ਬੀ ਯੂਜ਼ ਫੋਰ, ਮਤਲਬ ਉਹ ਆਪਣੇ ਲਈ ਯੂਜ਼ ਕਰ ਸਕਦੇ ਆ, ਉਹਦੀ ਪੋਲਿਸੀ ਹੈ ਜੇ ਤੁਸੀਂ ਆਪਣੀ ਫੋਟੋਜ਼ ਅਪਲੋਡ ਕਰ ਰਹੇ ਹੋ, ਤੇ ਉਹ ਆਲਰੇਡੀ ਆਪਣਾ ਮਤਲਬ ਡਿਸਕਲੇਮਰ ਪਾ ਕੇ ਚੱਲ ਰਹੇ ਨੇ ਸੇਫਰ ਸਾਈਡ,
0: ਬਿਲਕੁਲ ਡਿਸਕਲੇਮਰ ਇਸ ਕਰਕੇ ਨੇ, ਜਿਵੇਂ ਜਿੰਨੀਆਂ ਵੀ ਐਪਲੀਕੇਸ਼ਨਸ ਨੇ ਜਾਂ ਹੁਣ AI ਤੱਕ, ਚਲੋ ਆਪਾਂ ਗੱਲ ਕਰਦੇ ਹਾਂ ਕੋਈ AI ਬਣਾ ਰਹੀ ਹੈ ਨਾ, ਸੋ ਅੱਜ ਆਪਾਂ ਇਟੀਜ਼ 'ਤੇ ਇਸੇ 'ਤੇ ਹੀ ਗੱਲ ਕਰਾਂਗੇ, ਤੁਸੀਂ ਜੇ ਬਣਾਈ ਆ ਫੋਟੋ ਤਾਂ ਤੁਸੀਂ ਕਰਿਓ ਸ਼ੇਅਰ, ਸੋ ਇੱਕ ਦੂਸਰੇ ਨਾਲ ਤੁਸੀਂ ਚਲੋ ਸੋਸ਼ਲ ਮੀਡੀਆ 'ਤੇ ਵੀ ਪਾਈਆਂ, ਸਾਨੂੰ ਵੀ ਦੱਸੋ ਕਿੱਦਾਂ ਦੇ ਤੁਸੀਂ ਲੱਗਦੇ ਹੋਦੋਂ, ਅਤੇ ਤੁਹਾਡਾ ਕੀ ਵਿਚਾਰ ਆ, ਮਤਲਬ ਕੀ ਇਹਦੇ ਬਾਰੇ ਸੋਚਦੇ ਹੋ। ਖੈਰ ਇਹਦੇ ਵਿੱਚ ਜਿਹੜਾ ਤੁਹਾਡਾ ਕੀ ਗੱਲ ਕਰ ਰਹੇ ਆਪਾਂ,
1: ਮੇਨ ਮਤਲਬ 80s ਦੀ ਗੱਲ
0: ਨਹੀਂ, ਉਹ ਤੇ ਕਰ ਰਹੇ
1: ਹਾਂ AI ਵਾਲੀ ਗੱਲ, ਅੱਗੇ
0: ਹਾਂ AI ਦੀ ਗੱਲ ਕਰ ਰਹੇ ਹਾਂ ਕਿ ਜਿਹੜੀ AI ਹੈ ਨਾ, AI ਦਾ ਤਰੀਕਾ ਕੀ ਆ, ਜਿੰਨਾ ਕਿ ਮੈਂ ਇਹਦੇ ਉੱਤੇ ਪੜ੍ਹ ਰਿਹਾ ਹਾਂ ਰਾਤੀ, AI ਦਾ ਤਰੀਕਾ ਹੀ ਇਹੋ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਡਾਟਾ ਚਾਹੀਦਾ ਵਾ, ਉਹਨਾਂ ਨੇ ਡਾਟੇ ਨੂੰ ਰੀਡ ਕਰਨਾ ਵਾ, ਹਿਊਮਨ ਬਿਹੇਵੀਅਰ ਚੈੱਕ ਕਰਨਾ, ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਅਗਲੀਆਂ ਚੀਜ਼ਾਂ ਤਿਆਰ ਕਰਨੀਆਂ, ਜਾਂ ਵੱਧ ਤੋਂ ਵੱਧ ਇੱਦਾਂ ਕਹਿ ਲਓ ਵੀ ਉਹਦਾ ਭੋਜਨ ਹੀ ਇਹ ਆ, ਵੱਧ ਤੋਂ ਵੱਧ ਬੰਦਿਆਂ ਦੀ ਇਨਫੋਰਮੇਸ਼ਨ, ਵੱਧ ਤੋਂ ਵੱਧ ਫੇਸ, ਵੱਧ ਤੋਂ ਵੱਧ ਲੋਕਾਂ ਦੇ ਬੋਲਣ ਦਾ ਸਟਾਈਲ, ਵੱਧ ਤੋਂ ਵੱਧ ਭਾਸ਼ਾਵਾਂ, ਜਿੰਨਾ ਵੱਧ ਤੋਂ ਵੱਧ ਉਹਨੂੰ ਫੀਡ ਕੀਤਾ ਜਾਂਦਾ ਉਨਾ ਹੀ ਉਹਨੇ ਕੋਲ ਮਿਲਾ ਕੇ, ਰਲਾ ਮਿਲਾ ਕੇ ਉਨਾ ਹੋਰ ਰੀਅਲ ਵੱਲ ਨੂੰ ਤੁਰੇ ਜਾਣਾ। ਸੋ ਇੱਕ ਤਰੀਕਾ ਇਹ ਵੀ ਆ ਕਿ ਕੁਛ ਇੱਦਾਂ ਦਾ ਟਰੈਂਡ, ਜਿੱਦਾਂ ਹੁਣ ਤੁਸੀਂ ਆ ਸਾਰੇ ਗਣਾਏ ਹੈ ਨਾ, ਪਿਕਸਲ ਹੋ ਗਿਆ ਜਾਂ ਜੋ ਵੀ ਆ, ਤੁਸੀਂ ਹੁਣ 80s ਵਾਲਾ ਟਰੈਂਡ ਕਹਿ ਰਹੇ ਹੋ, ਇੱਕ ਬਜ਼ੁਰਗਾਂ ਵਾਲਾ ਵੱਖਰਾ ਚੱਲਿਆ, ਹੁਣ ਉਹ ਤੋਂ ਟੱਪ ਕੇ ਬਜ਼ੁਰਗਾਂ ਵਾਲੇ ਤਿਆਗ ਹੋਣ
1: ਸਾਰੇ ਬੀਬੀ
0: ਹੈ ਨਾ, ਉਹ ਬੁੱਢੇ ਬੁੱਢੇ ਹੋ ਕੇ ਫੋਟੋ ਤੁਸੀਂ ਪਾਉਣੀ, ਉਹ ਸਾਰਾ ਦਾ ਸਾਰਾ ਡਾਟਾ, ਸਾਰਿਆਂ ਦੀਆਂ ਸਾਰੀਆਂ ਫੋਟੋਆਂ ਜਿਹੜੀਆਂ ਨੇ, ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਆਪਾਂ ਫੀਡ ਕਰ ਰਹੇ ਹਾਂ AI ਨੂੰ, ਉਹ ਸਾਰੀਆਂ ਦੇ ਵਿੱਚੋਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਉਹਦਾ ਉਹਦੀ ਖੁਰਾਕ ਆ, ਅਤੇ ਉਹਨੂੰ ਉਹਨੇ ਕੁੱਲ ਮਿਲਾ ਕੇ ਸਾਰਾ ਡਾਟਾ ਲੈ ਕੇ, ਅਤੇ ਫਿਰ ਉਹਦੇ ਬਿਹਾਫ ਦੇ ਉੱਤੇ ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰਨਾ। ਸੋ ਅਦਰਵਾਈਜ਼ ਮੰਨ ਲਓ ਆਪਾਂ ਵੈਸੇ ਫੋਰ ਐਗਜ਼ਾਮਪਲ ਉਦਾਂ, ਮਤਲਬ ਤੁਸੀਂ ਇੱਕ ਇੱਕ ਸਨੈਰੀਓ ਸੋਚੋ, ਤੁਸੀਂ ਮੰਨ ਲਓ ChatGPT ਜੈਮਨੀ ਜਾਂ ਜਿਹੜੀ ਵੀ ਤੁਸੀਂ ਵਰਤਦੇ ਹੋ ਹੈ ਨਾ, ਉਹਨਾਂ ਵੱਲੋਂ ਤੁਹਾਨੂੰ ਇੱਕ ਈਮੇਲ ਆਵੇ, ਇੰਸਟਾਗ੍ਰਾਮ ਫੇਸਬੁੱਕ ਕੋਈ ਵੀ, ਕਿ ਤੁਸੀਂ ਪਲੀਜ਼ ਅਸੀਂ ਨਾ ਆਪਣੇ ਸੋਫਟਵੇਅਰ ਇੰਟੈਲੀਜੈਂਟ ਕਰਨੇ, ਤੁਸੀਂ ਆਪਣੀਆਂ ਕੋਈ ਦੋ ਚਾਰ ਫੋਟੋ ਭੇਜੋਗੇ, ਤੁਸੀਂ ਦੱਸੋ ਮੈਨੂੰ ਭੇਜੋਗੇ, ਕਿਸੇ ਨੇ ਨਹੀਂ ਭੇਜਣੀ।
1: ਐਗਜ਼ੈਕਟਲੀ
0: ਇਹ ਉਹ ਤਰੀਕਾ ਵਾ ਜਿੱਦਾਂ ਉਹਨਾਂ ਜਦੋਂ
1: ਟੇਢੀ ਉਂਗਲੀ ਤੋਂ ਕੀ ਹੋ,
0: ਹਾਂਜੀ ਹਾਂਜੀ ਹਾਂਜੀ, ਟੇਢੀ ਵੀ ਕਿਉਂ ਕਰਨੀ, ਟੇਢੀ ਵੀ ਕਿਉਂ ਕਰਨੀ, ਤੁਸੀਂ ਇੱਕ ਵੇਟ ਇੱਦਾਂ ਦੀ ਰੱਖੋ, ਤੁਸੀਂ ਉਦਾਂ ਦਾ ਕੁਛ ਇੱਕ ਰੱਖੋ ਸੋਸ਼ਾ ਵੀ ਤੁਹਾਨੂੰ ਤਰਲੇ ਕਿਉਂ ਮਾਰਨੇ ਪੈਣ, ਤੁਹਾਨੂੰ ਕਿਸੇ ਨੂੰ ਰਿਕੁਐਸਟ ਕਿਉਂ ਕਰਨੀ ਪਵੇ, ਆਪ ਬੰਦਾ ਤੁਹਾਡੇ ਕੋਲ ਚੱਲ ਕੇ ਆਵੇ, ਹਾਂ ਤੁਹਾਡੇ ਦਰਵਾਜ਼ੇ ਤੱਕ ਚੱਲ ਕੇ ਆਵੇ, ਤੁਹਾਨੂੰ ਆਪ ਮਤਲਬ ਰਾਤੋ ਰਾਤ, ਤੁਸੀਂ ਸੋਚੋ ਵੀ ਕਿੰਨਾ ਮਿਲੀਅਨਸ ਬਿਲੀਅਨਸ ਆਫ ਫੇਸਿਸ ਦਾ ਡਾਟਾ ਜਿਹੜਾ ਵਾ ਉਹ ਰਾਤੋ ਰਾਤ ਆਪਾਂ ਮਤਲਬ ਇੱਕੋ ਜਗ੍ਹਾ ਤੇ ਫੀਡ ਕਰਤਾ, ਉਹ ਵੀ ਲਿਖ ਕੇ ਦੇ ਕੇ ਵੀ ਕਰ ਲਾ ਜਿੱਥੇ ਤੂੰ ਯੂਜ਼ ਕਰਨਾ
1: ਯੂਜ਼ ਕਰਨਾ। ਐਗਜ਼ੈਕਟਲੀ, ਈਵਨ ਮੈਂ ਤੇ ਇਦਾਂ ਲੋਕਾਂ ਨੂੰ ਦੇਖਿਆ ਕਿ ਜਿਵੇਂ ਐਟ ਪ੍ਰੈਜ਼ੈਂਟ ਮਤਲਬ ਅਗਰ ਇੱਕ ਲੇਡੀ ਪ੍ਰੈਗਨੈਂਟ ਹੈ ਤੇ ਉਹਨੇ ਤੇ ਆਪਣੇ ਹਸਬੈਂਡ ਦੀ ਦੋਨਾਂ ਦੀ ਫੋਟੋ, ਕਿ ਇਫ ਇਟ ਇਜ਼ ਅ ਬੋਏ ਕਿ ਕਿੱਦਾਂ ਦਾ ਲੱਗੇਗਾ, ਇਫ ਇਟ ਇਜ਼ ਅ ਗਰਲ ਕਿੱਦਾਂ ਦੀ ਲੱਗੇਗੀ, ਇਹ ਵੀ ਲੋਕੀ ਆਪਣੇ ਫਿਊਚਰ ਬੇਬੀ ਦੀ ਫੋਟੋ ਮਤਲਬ ਉਸ ਤੋਂ AI ਤੋਂ ਬਣਾ ਰਹੇ ਨੇ, ਇੱਦਾਂ ਦੇ ਵੀ ਲੋਕ।
0: ਡਿਪੈਂਡ ਕਰਦਾ ਹਨਾ ਕਿੱਦਾਂ ਦੀ ਅਜਿਹੀ ਤੁਹਾਡੀ ਨਾ ਕਿੱਦਾਂ ਦਾ ਤੁਸੀਂ ਹੋਲਡ ਕਰ ਸਕਦੇ ਹੋ, ਕਈ ਲੋਕ ਮੈਂਟਲੀ ਬਹੁਤ ਸਟਰੋਂਗ ਹੁੰਦੇ ਆ, ਉਹਨਾਂ ਨੂੰ ਮੈਂ ਕਹੂੰਗਾ ਠੀਕ ਆ, ਪਰ ਕਈ ਲੋਕ ਤੁਸੀਂ ਵੇਖੋ ਕਿੰਨੇ ਵੀਕ ਹੁੰਦੇ ਮੈਂਟਲੀ,
1: ਸਬਰ ਹੀ ਨਹੀਂ ਹੈ ਨਾ, ਕਿ
0: ਜਾਂ ਫਿਰ ਪਰਿਵਾਰ ਦੇ ਵਿੱਚ ਇਹ ਚੀਜ਼ ਤੁਸੀਂ ਸੋਚੋ ਵੀ ਬਜ਼ੁਰਗਾਂ ਦੇ ਉੱਤੇ ਕਿੱਦਾਂ ਅਸਰ ਕਰਦੀ ਆ, ਖਾਸ ਤੌਰ ਦੇ ਉੱਤੇ ਉਹ ਪਰਿਵਾਰ ਜਿਹਦੇ ਵਿੱਚ ਮੰਨ ਲਓ ਸੱਸ ਅੜੀ ਬੈਠੀ ਆ ਵੀ ਮੈਂ ਕੁੜੀ ਦਾ ਨਾਂ ਹੀ ਨਹੀਂ ਲੈਣ ਦੇਣਾ, ਇੱਦਾਂ ਦੇ ਹੈਗੇ ਆ ਨਾ ਪਰਿਵਾਰ, ਉੱਥੇ ਤੁਸੀਂ ਉਹ ਫੋਟੋ ਜਿਹੜੀ ਆ ਉਹ ਚਾਅ ਦੇ ਨਾਲ ਸਾਰਿਆਂ ਨਾਲ ਸਾਂਝੀ ਕਰ ਲਈ, ਇਮੋਸ਼ਨਸ ਜੁੜ ਜਾਂਦੇ ਬੰਦੇ ਦੇ, ਹੈਗੀ ਕੀ ਹੈ ਸਾਰਾ ਕੁਛ ਤਾਂ ਇਮੈਜੀਨੇਸ਼ਨ ਹੀ ਆ, ਇੱਕ ਇਮੈਜੀਨੇਸ਼ਨ ਨੂੰ ਤੁਸੀਂ ਜਿਹੜੀ ਇੱਕ ਖਿਆਲਾਂ ਦੇ ਵਿੱਚ ਪਿਕਚਰ ਦੇਣੀ ਸੀ ਉਹ ਤੁਸੀਂ ਸਾਹਮਣੇ ਕੱਢ ਕੇ ਹੱਥ 'ਚ ਫੜ ਲਈ।
1: ਬਹੁਤ ਸਾਰੀ ਬਿਊਟੀ ਤੇ ਤੁਸੀਂ ਖਤਮ ਹੀ ਕਰਤੀ ਨਾ, ਜਿਹੜਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਨਾ, ਸਾਰਾ ਕੁਛ ਤੁਸੀਂ ਉਹ ਤਸਵੀਰ ਹੀ ਤੁਸੀਂ ਲਿਆ ਹੈ ਨਾ, ਇੱਕ ਉਹ ਈਵਨ ਹਾਲਾਂਕਿ ਕਈ ਜਿਹੜਾ ਬੱਚਾ ਆਉਣਾ ਹੈ ਸਾਡੀ ਜ਼ਿੰਦਗੀ 'ਚ ਉਹ ਜ਼ਰੂਰ ਉਹ 100% ਉਹਦੇ ਨਾਲ ਥੋੜ੍ਹੀ ਨਾ ਮੈਚ ਖਾਏਗਾ ਜਿਹੜੀ ਤੁਸੀਂ ਤੁਹਾਨੂੰ ਏ ਆਈ ਨੇ ਫੋਟੋ ਕੱਢ ਕੇ ਦਿੱਤੀ ਆ।
0: ਮੈਂ ਤਾਂ ਇੱਕ ਮੈਂ ਜਾਣਦਾ ਸਾਡੇ ਸੱਜਣ ਉਹਨਾਂ ਨੇ ਬਣਾਈ ਸੀ ਅਤੇ ਮਤਲਬ ਉਹ ਤਾਂ ਕਹਿੰਦੇ ਸੀ ਕਾਫ਼ੀ ਰਲਦੀ ਮਿਲਦੀ ਪਰ ਮੈਨੂੰ ਲੱਗਦਾ ਵੀ ਨਹੀਂ ਉਹ ਐਵੇਂ ਆਪਣਾ ਵਹਿਮ ਹੁੰਦਾ ਵਾ ਕਿਉਂਕਿ ਬੱਚੇ ਸਾਰੇ ਇੱਕੋ ਜਿਹੇ ਲੱਗਦੇ
1: ਆ ਸ਼ੁਰੂ
0: ਪਰ ਚਲੋ ਇਹ ਇੰਟੈਲੀਜੈਂਟ ਹੋਈ ਜਾਂਦੇ ਆ ਦੋਵਾਂ ਦੇ ਫੀਚਰ ਮਾਂ ਪਿਓ ਦੇ ਰਲਾ ਕੇ ਅਤੇ ਉਹਨਾਂ ਨੇ ਉੱਦਾਂ ਦਾ ਕੁਛ ਉਹਨਾਂ ਨੇ ਕਰ ਦੇਣਾ ਪਰ ਮੈਂ ਇੱਕ ਹੋਰ ਕੇਸ ਇੱਦਾਂ ਦਾ ਜਸ ਜੀ ਮੈਂ ਜਾਣਦਾ ਕਿ ਉਹ ਕਿਉਂਕਿ ਇਹ ਅਵਸਥਾ ਉੱਦਾਂ ਦੀ ਹੁੰਦੀ ਹੈ ਜਦੋਂ ਨਾ ਬੰਦਾ ਬੈਠਾ ਵਾ ਉਹ ਬਹੁਤ ਇਮੋਸ਼ਨ ਜਦੋਂ ਇਮੋਸ਼ਨਲ ਹੁੰਦੇ ਗਿਆ ਅਤੇ ਪ੍ਰੈਗਨੈਂਟ ਮਾਂ ਬਹੁਤ ਜ਼ਿਆਦਾ ਇਮੋਸ਼ਨ ਚੱਲ ਜਾਂਦੀ ਆ ਕਿਉਂਕਿ ਹਾਰਮੋਨ ਚੇਂਜ ਨਾਲ ਹੈ ਨਾ
1: ਅਤੇ
0: ਮੈਂ ਇੱਦਾਂ ਦਾ ਵੀ ਇੱਕ ਕੇਸ ਵੇਖਿਆ ਵੀ ਉਹ ਉਹਨਾਂ ਨੇ ਫੋਟੋ ਬਣਾਈ ਅਤੇ ਉਸ ਤੋਂ ਬਾਅਦ ਉਹਨੇ ਹਰ ਰੋਜ਼ ਉਹਨੂੰ ਕਿਉਂਕਿ ਉਹਦਾ ਉਹ ਪੂਰਾ ਹੋ ਜਾਂਦਾ ਸੀ ਲਿਮਿਟ ਜੀ ਹੈ ਨਾ ਜੋ ਵੀ ਉਹ ਕਰਦੇ ਸੀ ਅਤੇ ਉਹ ਦੱਸਣ ਵੀ ਉਹ ਜਿੰਨੀ ਵਾਰੀ ਵੀ ਉਹਦੀ ਫਿਰ ਦੁਬਾਰਾ ਉਹ ਵੇਟ ਕਰਨੀ ਵੀ ਫਿਰ ਇਹ ਦੁਬਾਰਾ ਆਵੇ ਅਤੇ ਜਾਂ ਫਿਰ ਘਰ ਵਾਲੇ ਦੇ ਅਕਾਊਂਟ ਤੋਂ ਕਦੀ ਕਿੱਦਾਂ ਮਤਲਬ ਉਹਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ ਵੀ ਹਾਂ ਆਹ ਨਹੀਂ ਆਹ ਚੀਜ਼ ਇੱਦਾਂ ਦੀ ਹੋਣੀ ਚਾਹੀਦੀ ਆ
1: ਮੇਰੇ ਬੱਚੇ
0: ਦੀ ਹਾਂ ਬੱਚੇ ਦੀ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਉਹਨੂੰ ਮਤਲਬ ਕਸਟਮਾਈਜ਼ ਕਰਨ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉਹ ਵੀ ਇੱਕ ਵੀਡੀਓ ਗੇਮ ਉਹ ਵੀ ਇੱਕ ਖੇਡ ਬਣ ਗਈ ਇੱਕ ਮਾਂ ਦੇ ਲਈ ਕਿ ਮੈਂ ਆਪਣਾ ਬੱਚਾ ਆਪਣੇ ਹੱਥੀਂ ਇੱਦਾਂ ਦਾ ਕ੍ਰੀਏਟ ਕਰਨਾ ਠੀਕ ਆ ਉਹੀ ਫਿਰ ਗੱਲ ਆ ਜਾਂਦੀ ਆ ਕਿ ਕਈ ਲੋਕ ਮੈਂਟਲੀ ਸਟਰੋਂਗ ਹੁੰਦੇ ਆ ਉਹ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਕਈਆਂ ਨੂੰ ਉਹ ਚੀਜ਼ ਜਿਹੜੀ ਆ ਪਤਾ ਵੀ ਨਹੀਂ ਲੱਗਦਾ ਵੀ ਕਿੱਦਾਂ ਉਹ ਕਿਹੜੇ ਪਾਸੇ ਨੂੰ ਕਿੱਦਾਂ ਦਾ ਅਸਰ ਕਰ ਜਾਂਦੀ ਹੈ ਪਰ ਇਸ ਸਭ ਕੁਝ ਦੇ ਦਰਮਿਆਨ ਇੱਕ ਚੀਜ਼ ਆਪਾਂ ਮਿਸ ਕਰ ਜਾਂਦੇ ਹਾਂ ਕਿ ਜਿਹੜਾ ਵਾਕਈ ਆਪਾਂ ਇੱਕ ਇਮੋਸ਼ਨਲੀ ਅਟੈਚਮੈਂਟ ਫੀਲ ਕਰਨੀ ਹੁੰਦੀ ਆ ਮੰਨ ਲਓ ਉਹੀ ਆਪਾਂ ਉੱਧਰੋਂ ਧਿਆਨ ਹਟਾ ਕੇ ਅਤੇ ਇੱਧਰ ਲਾਤਾ ਇੱਕ ਅਟੈਚਮੈਂਟ ਤੁਸੀਂ ਫੀਲ ਕਰਨੀ ਹੁੰਦੀ ਵੀ ਤੁਸੀਂ ਤੋ ਜੋ ਤੁਹਾਡੇ ਅੰਦਰ ਆ ਹੈ ਨਾ ਉਹ ਚੀਜ਼ਾਂ ਤੁਸੀਂ ਫੀਲ ਕਰਨੀਆਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਪਿਕਚਰ ਬਣਾਉਣੀ ਹੁੰਦੀ ਆ ਨਾਂ ਸੋਚਣੇ ਹੁੰਦੇ ਆ ਇਮੈਜੀਨੇਸ਼ਨ ਦੇ ਵਿੱਚ ਤੁਸੀਂ ਜਗ੍ਹਾ ਡਿਸਾਈਡ ਕਰ ਲੈਂਦੇ ਹੋ ਕਿੱਥੇ ਕਿੱਥੇ ਆਪਾਂ ਜਾਵਾਂਗੇ ਕਿੱਦਾਂ ਕਿੱਥੇ ਕਿੱਥੇ ਆਪਾਂ ਕੱਪੜੇ ਲਵਾਂਗੇ ਬੱਚਿਆਂ ਦੇ ਕਦੋਂ ਕੁ ਆਪਾਂ ਇੰਡੀਆ ਜਾਵਾਂਗੇ ਫਿਰ ਜਾਵਾਂਗੇ ਅਤੇ ਕਿਹੜੇ ਰਿਸ਼ਤੇਦਾਰ ਵੱਲ ਜਾਵਾਂਗੇ ਉਹ ਕਿੱਦਾਂ ਸਾਨੂੰ ਮਿਲੂਗਾ ਹੈ ਨਾ ਉਹ ਸਾਰੀ ਤੁਹਾਡੀ ਕਿੰਨੀਆਂ ਇਮੈਜੀਨੇਸ਼ਨਸ ਹੁੰਦੀਆਂ ਪਰ ਇੱਥੇ ਆਪਾਂ ਸਾਰਾ ਕੁਛ ਇੱਧਰਲੇ ਪਾਸੇ ਨੂੰ ਲਾਤਾ
1: ਬਿਲਕੁਲ ਹੁਣ ਸਾਰਾ ਕੁਛ ਆਪਾਂ ਹਰ ਇੱਕ ਚੀਜ਼ ਦੇ ਵਿੱਚ ਟੂ ਮੱਚ ਮਤਲਬ ਔਨਲਾਈਨ ਜਾਂ ਟੂ ਮੱਚ ਸੋਸ਼ਲ ਮੀਡੀਆ ਇਹ ਚੀਜ਼ਾਂ ਨੇ ਮਤਲਬ ਹਰ ਇੱਕ ਚੀਜ਼ ਧੀਰੇ ਧੀਰੇ ਸਾਈਡਲਾਈਨ ਕਰਕੇ ਇਹ ਮੇਨ ਹੀਰੋ ਪਲੇ ਕਰਨ ਕਿਉਂਕਿ ਆਪਾਂ ਦੇ ਰਹੇ ਹਾਂ ਉਹਨੂੰ ਮੌਕਾ ਨਾ ਸੋਸ਼ਲ ਮੀਡੀਆ ਜਾਂ ਇੱਦਾਂ ਦੇ ਚੈਟ ਜੀਪੀਟੀ ਜਾਂ ਕੋਈ ਵੀ ਸੋ ਐਂਡ ਸੋ ਐਪਸ ਨੂੰ ਕਿ ਜਿਹੜਾ ਮੇਨ ਤੁਹਾਡਾ ਟਾਈਮ ਹੈ ਉਹ ਵਾਲਾ ਟਾਈਮ ਇੰਨਾ ਸਟਰੋਂਗ ਬੌਂਡ ਵਾਲਾ ਹੁੰਦਾ ਹੈ ਕਹਿੰਦੇ ਨਾ ਕਿ ਕਈ ਚੀਜ਼ਾਂ 'ਤੇ ਮਤਲਬ ਐਵੇਂ ਕਹਿੰਦੇ ਢਿੱਡੋ ਮਤਲਬ ਸਿੱਖ ਕੇ ਨਹੀਂ ਆਏ ਪਰ ਕਈ ਚੀਜ਼ਾਂ ਵਾਕਈ ਜਿਵੇਂ ਬਹੁਤ ਲੋਕਾਂ ਦੇ ਨੈਗੇਟਿਵ ਕੇਸਿਸ ਦੇ ਵੀ ਦੇਖੇ ਕਿ ਜੇ ਉਹ ਕੁੜੀ ਬਹੁਤ ਜ਼ਿਆਦਾ ਡਿਪਰੈਸਡ ਹੈ ਬਹੁਤ ਜ਼ਿਆਦਾ ਸੈਡ ਹੈ ਅਤੇ ਉਹ ਸਾਰੇ ਉਹ ਕੈਰੀ ਫੋਰਵਰਡ ਹੁੰਦੇ ਬਹੁਤ ਸਾਰੇ ਕੇਸਿਸ 'ਚ ਇਹ ਵੀ ਦੇਖਣ ਨੂੰ ਮਿਲਿਆ ਕਿਉਂਕਿ ਕਹਿੰਦੇ ਨਹੀਂ ਤਾਂ ਹੀ ਤਾਂ ਵੱਡੇ ਕਹਿੰਦੇ ਕਿ ਜਦੋਂ ਵੀ ਤੁਸੀਂ ਪ੍ਰੈਗਨੈਂਟ ਹੋ ਜਿੰਨਾ ਹੋ ਸਕੇ ਕਿਤਾਬਾਂ ਪੜ੍ਹੋ ਪਾਠ ਕਰੋ ਸਿਮਰਨ ਕਰੋ ਜਿਹੜੀ ਤੁਹਾਨੂੰ ਪੋਜ਼ਿਟਿਵਿਟੀ ਦੇ ਚੀਜ਼ ਰਾਦਰ ਦੈਨ ਟੀ ਵੀ ਉਸ ਟਾਈਮ ਪਹਿਲਾਂ ਤਾਂ ਫੋਨ ਇੰਨੇ ਨਹੀਂ ਹੁੰਦੇ ਸੀਗੇ ਇਹ ਅਤੇ ਇਹੀ ਕਹਿੰਦੇ ਸੀ ਟੀ ਵੀ ਵੱਲ ਹਟੋ ਪਾਠ ਕਰ ਲਓ ਸਿਮਰਨ ਕਰ ਲਓ ਜਾਂ ਗੁਰੂ ਘਰ ਚੱਲ ਜਾਓ ਤਾਂ ਕਿ ਜਿੰਨੀ ਪੋਜ਼ਿਟਿਵਿਟੀ ਤੁਹਾਡੇ ਅੰਦਰ ਹੋਏਗੀ ਅਤੇ ਉਹ ਬੱਚੇ ਨੂੰ ਵੀ ਮਿਲੇਗੀ
0: ਇਹੋ ਹੀ ਚਲੋ ਹੁਣ ਇਹ ਆਪਾਂ
1: ਥੋੜ੍ਹੇ ਪਾਸੇ ਚਲੇ ਗਏ
0: ਹਾਂ ਹਟ ਗਏ ਆ ਪਰ ਚਲੋ ਐਨੀਵੇ ਪਰ ਇਹ ਚੀਜ਼ ਨਾ ਬਹੁਤ ਮੈਟਰ ਕਰਦੀ ਈਵਨ ਵੀਕਐਂਡ ਦੇ ਉੱਤੇ ਕੋਈ ਗੱਲ ਸਾਡੀ ਇਸ ਵਿਸ਼ੇ ਦੇ ਉੱਤੇ ਕਿਸੇ ਨਾਲ ਚੱਲ ਰਹੀ ਅਤੇ ਈਵਨ ਇਹ ਚੀਜ਼ ਪ੍ਰੂਵਨ ਵੀ ਆ ਕਿ ਹਾਂ ਚੀਜ਼ਾਂ ਪਲੱਸ ਜਿੰਨਾ ਨਸ਼ਾ ਪੱਤਾ ਇਸ ਟਾਈਮ ਸਮਾਜ 'ਚ ਚੱਲ ਰਿਹਾ ਵਾ ਜਿੰਨੇ ਵੀ ਜਿਹੜੀ ਵੀ ਟਾਈਪ ਦੇ ਨਸ਼ੇ ਤੁਸੀਂ ਮੰਨ ਲਓ ਭਾਵੇਂ ਤੁਸੀਂ ਵੀ ਇੱਕ ਪ੍ਰੈਕਟੀਕਲੀ ਤੁਸੀਂ ਐਕਸਪੈਰੀਮੈਂਟ ਕਰਿਓ ਸੋਚ ਕੇ ਵੇਖਿਓ ਜਿਹੜੇ ਵੀ ਸੁਣ ਰਹੇ ਨੇ ਇਸ ਟਾਈਮ ਦੇ ਉੱਤੇ ਕਿਤਾਬਾਂ 'ਚੋਂ ਜਾਂ ਸਰਵਿਸ ਤੋਂ ਤਾਂ ਆਪਾਂ ਨੂੰ ਬਹੁਤ ਕੁਛ ਮਿਲ ਜਾਂਦਾ ਪਰ ਤੁਸੀਂ ਆਪਣੇ ਆਪਣੇ ਸਰਕਲ ਦੇ ਵਿੱਚ ਆਪਣੇ ਆਪਣੇ ਘਰਾਂ 'ਚ ਦੂਰ ਨੇੜੇ ਸੋਚ ਕੇ ਵੇਖਿਓ ਕਿ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਵੀ ਜਿਹੜੀ ਆ ਡਰੱਗਸ ਦੇ ਆਦੀ ਸੀ ਚਾਹੇ ਉਹ ਸ਼ਰਾਬ ਦੇ ਹੀ ਫੀਮ ਦੇ ਹੀ ਜਾਂ ਹੋਰ ਜੋ ਵੀ ਗੰਦ ਪੇਲਾ ਅੱਜ ਕੱਲ੍ਹ ਆਉਂਦਾ ਜਿੰਨਾ ਵੀ ਏ ਟੂ ਜੈੱਡ ਜਿੱਦਾਂ ਵੀ ਤੁਸੀਂ ਸੋਚਦੇ ਕਰਦੇ ਹੋ ਅਤੇ ਉਹ ਸੋਚ ਕੇ ਅਤੇ ਉਹ ਵੇਖਿਓ ਕਿ ਉਹਨਾਂ ਦੇ ਬੱਚੇ ਗਾਂਹ ਕਿੱਦਾਂ ਦੇ ਨੇ ਉਹਨਾਂ ਦੇ ਉੱਤੇ ਕੀ ਅਸਰ ਹੈ ਤੁਹਾਨੂੰ ਸਰਪ੍ਰਾਈਜ਼ਿੰਗ ਡਾਟਾਜ਼ ਤੁਹਾਨੂੰ ਮਿਲਣਗੇ ਔਰ ਸਾਡੇ ਕਦੀ ਧਿਆਨ ਨਹੀਂ ਗਏ ਇਸ ਪਾਸੇ ਨੂੰ ਪਰ ਤੁਸੀਂ ਵੇਖੋਗੇ ਕਿ ਜਿੱਦਾਂ ਹੁਣ ਤੁਸੀਂ ਪ੍ਰੈਗਨੈਂਸੀ ਦੀ ਗੱਲ ਕਰ ਰਹੇ ਮੈਂ ਤਾਂ ਇੱਧਰ ਲਾਇਆ ਹਾਂ ਕਿ ਇਹ ਸਿਰਫ ਮੈਂ ਆਪਾਂ ਮਾਂ 'ਤੇ ਬਾਅਦ 'ਚ ਆਉਂਦੇ ਹਾਂ ਹੁਣ ਤਾਂ ਮਾਵਾਂ ਦਾ ਵਾਲਾ ਵੀ ਵਿੱਚੇ ਤੁਹਾਨੂੰ ਐਡ ਕਰਨਾ ਪਊਗਾ ਪਰ ਪਿਓ ਵਾਲਾ ਤੁਸੀਂ ਜੇ ਇਕੱਲਾ ਐਡ ਕਰੋ ਅਤੇ ਜਿਨ੍ਹਾਂ ਦੇ ਜਦੋਂ ਉਹਨਾਂ ਨੇ ਕੰਸੀਵ ਕੀਤਾ ਉਸ ਸਮੇਂ ਜੇ ਪਿਓ ਆਦੀ ਹੀ ਆਦੀ ਕਹਿ ਲਓ ਜਾਂ ਫਿਰ ਉੱਦਾਂ ਕਹਿ ਲਓ ਅਤੇ ਤੁਸੀਂ ਵੇਖੋਗੇ ਕਿ ਉਹ ਬੱਚਿਆਂ 'ਤੇ ਅਸਰ ਹੈਗੇ ਆ ਜਿਹੜਾ ਜਿਹੜਾ ਜਿੰਨਾ ਜਿੰਨਾ ਡੀਪ ਆ ਉਹਦੇ ਉੱਤੇ ਉੱਦਾਂ ਦਾ ਅਤੇ ਇਹ ਆਪਾਂ ਪਿਓ ਦੀ ਗੱਲ ਕਰ ਰਹੇ ਹਾਂ ਅਤੇ ਮਾਂ ਦੇ ਤਾਂ ਤੁਸੀਂ ਸੋਚੋ ਕੁਛ ਨਾ ਕਿ ਕੀ ਆ ਉਹ ਹੁਣ ਉਹ ਸਾਈਡ ਇਫੈਕਟ ਸਾਨੂੰ ਇਸ ਟਾਈਮ ਦੇ ਉੱਤੇ ਜਾਂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਿਲਣੇ ਆ ਸੋ ਉਹਦਾ ਵੀ ਤੁਸੀਂ ਵੇਖਿਓ ਆਪੋ ਆਪਣੇ ਆਸ ਪਾਸ ਆਪੋ ਆਪਣੇ ਝਾਤੀ ਮਾਰ ਕੇ ਬਹੁਤ ਬਹੁਤ ਕੁਛ ਆ ਸਮਾਜ ਦੇ ਵਿੱਚ ਜਿਹੜਾ ਆਪਾਂ ਅੱਖਾਂ ਮੀਟ ਕੇ ਅਤੇ ਆਪਾਂ ਤੁਰੇ ਜਾਂਦੇ ਹਾਂ ਪਰ ਅੱਜ ਆਪਾਂ ਫਿਰ ਵਾਪਸ ਗੱਡੀ ਮੋੜਦੇ ਹਾਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲੁਕਸ ਦੀ ਚੱਲ ਰਹੀ ਆ ਅਤੇ ਤੁਸੀਂ ਵੀ ਇਹਦੇ 'ਤੇ ਸਾਂਝ ਪਾ ਸਕਦੇ ਜੇ ਤੁਸੀਂ ਬਣਾਈ ਆ ਫੋਟੋ ਅਤੇ ਫਿਰ ਸਾਨੂੰ ਵੀ ਵਿਖਾਇਓ ਤੁਸੀਂ ਕਿੱਦਾਂ ਦੀ ਲੱਗੀ ਆ
1: ਅਤੇ
0: 80s ਦਾ ਸੋਰੀ ਜਿਹੜਾ ਉਹ ਸਮੇਂ ਦੇ ਦੌਰ ਦਾ ਤੁਹਾਨੂੰ ਕਿਹੜਾ ਪੱਖ ਵਧੀਆ ਲੱਗਦਾ ਸੀ ਜਾਂ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ ਜਾਂ ਕਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਹੈ ਨਾ ਜਿੱਦਾਂ ਮੈਨੂੰ ਤਾਂ ਉਹ ਗਾਣਾ ਲੱਗਾ ਅਤੇ ਮੈਂ ਗਾਣਾ ਸ਼ੇਅਰ ਕਰਤਾ
1: ਬੋਲੀਵੁੱਡ ਦਾ 80s ਵਾਲਾ ਸੌਂਗ ਮੈਨੂੰ ਤਾਂ ਲੱਗਦਾ ਉਸ ਟਾਈਮ ਦਾ ਬਹੁਤ ਸਾਰੀ ਚੀਜ਼ਾਂ ਜੇ ਕੰਪੇਅਰ ਕਰੀਏ ਤਾਂ ਚੇਂਜਸ ਤਾਂ ਹੈ ਕਿ ਡਰਾਸਟਿਕਲੀ ਚੇਂਜਸ ਹੈ ਜਿਵੇਂ ਪਹਿਲਾਂ ਲੋਕ ਇੱਕ ਦੂਜੇ ਨੂੰ ਖੱਤ ਲਿਖਦੇ ਸੀ ਹੁਣ DM ਕਰਦੇ ਨੇ ਇੰਸਟਾਗ੍ਰਾਮ ਤੇ ਹੁਣ ਪਹਿਲਾਂ ਫੋਟੋਆਂ ਹਾਰਡ ਕਾਪੀਜ਼ ਰੱਖੀ ਜਾਂਦੀ
0: ਸੀ DM ਕੀ ਚੀਜ਼ ਆ
1: ਡਾਇਰੈਕਟ ਮੈਸੇਜ ਇੰਸਟਾਗ੍ਰਾਮ ਤੇ ਜਾਂ ਉਸ ਤੇ ਡਾਇਰੈਕਟ ਮੈਸੇਜ ਕਰ ਦਿੰਦੇ ਨਾ
0: ਜਿਹਨੂੰ ਆਪਾਂ ਇਨਬਾਕਸ ਕਹਿ ਦਿੰਦੇ
1: ਹਾਂ ਇਨਬਾਕਸ ਓਕੇ ਓਕੇ ਓਕੇ ਕਹਿੰਦੇ ਨੇ ਯੂ ਸਲਾਈਟਲੀ ਲੈਂਡਡ ਇਨ ਮਾਈ DMs ਐਵੇਂ ਇੱਕ ਸਲੈਂਗ ਯੂਜ਼ ਕਰਦੇ ਬੱਚੇ
0: ਓਕੇ ਵੀ ਪਬਲਿਕਲੀ ਨਾ ਪਾ ਵੀ ਮੈਨੂੰ
1: ਉਸ ਪਾ ਓਕੇ ਕਈ ਵਾਰੀ ਆਪਾਂ ਕਿਸੇ ਤੋਂ ਪ੍ਰਾਈਜ਼ ਨਹੀਂ ਪੁੱਛਦੇ ਲੋਕੀ ਕਿਸੇ ਚੀਜ਼ ਦਾ ਤੇ ਲੋਕੀ ਕਹਿੰਦੇ DM ਮੀ ਤੇ ਉਹ ਡਾਇਰੈਕਟ ਨਹੀਂ ਦੱਸਣਾ ਮੈਨੂੰ DM ਕਰ ਦੋ
0: ਨਹੀਂ ਹਲੇ ਵੀ ਇਨਬਾਕਸ ਤੇ ਹੀ ਆ
1: ਤੇ ਉਹ ਇਹ ਚੀਜ਼ ਹੈ ਤੇ ਪਹਿਲੇ ਦੇ ਟਾਈਮ ਦੇ ਵਿੱਚ ਹੁਣ ਆਪਾਂ ਪਹਿਲੇ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਮੈਨੂੰ ਉਹ ਵਾਲਾ ਟਾਈਮ ਯਾਦ ਆਉਂਦਾ ਕਿ ਸਪੈਸ਼ਲੀ ਦੁਕਾਨਾਂ ਹੁੰਦੀ ਸੀ ਜਿੱਥੇ ਰਿਕਾਰਡਿੰਗ ਹੁੰਦੀ ਸੀ ਗਾਣਿਆਂ ਦੀ
0: ਤੁਸੀਂ
1: ਪਰਚੀ 'ਚ 12 ਗਾਣੇ ਲਿਖ ਕੇ ਲੈ ਕੇ ਜਾਣਾ ਤੇ A ਔਰ B ਸਾਈਡ 'ਚ ਉਹਨੇ ਭਰ ਕੇ ਦੇਣੇ ਤੇ ਜਿਹੜਾ ਤੁਹਾਡਾ ਮੰਨ ਲਓ ਤੀਜੇ ਨੰਬਰ 'ਤੇ ਗਾਣਾ ਹੈ ਤੇ ਤੁਸੀਂ ਰਿਵਾਇੰਡ ਕਰੀ ਮਤਲਬ ਫਾਰਵਰਡ ਕਰਕੇ ਤੁਸੀਂ ਉਹ ਗਾਣੇ 'ਤੇ ਆਓਗੇ ਤੀਜੇ ਅਤੇ ਹੁਣ ਤਾਂ ਕੀ ਹੈ ਸਪੋਟੀਫਾਈ 'ਤੇ ਤੁਸੀਂ ਜਿਹੜਾ ਮਰਜ਼ੀ ਗਾਣਾ ਜਦ ਚਾਹੇ ਸੁਣ ਲਓ
0: ਸਿੱਧਾ ਜਾਓ ਉੱਥੇ ਲਓ
1: ਡਾਇਰੈਕਟ
0: ਉਹੀ ਹੈ ਨਾ ਆਪਾਂ ਗੱਲ ਜਿੱਦਾਂ ਅੱਜ ਆਪਾਂ ਕਹਾਣੀ ਵੀ ਸਾਂਝੀ ਕੀਤੀ ਆਪਾਂ ਹਰ ਇੱਕ ਚੀਜ਼ ਆਪਾਂ ਚਾਹੁੰਦੇ ਹਾਂ ਵੀ ਇਹਦੇ ਹੋਰ ਆਪਾਂ ਐਡਵਾਂਸ ਚੱਲ ਜਾਈਏ ਅੱਗੇ ਚੱਲ ਜਾਈਏ ਅੱਗੇ ਚੱਲ ਜਾਈਏ ਫਿਰ ਉੱਥੋਂ ਡੈਡ ਐਂਡ ਮਿਲਦਾ ਫਿਰ ਆਪਾਂ ਪਿਛਾਂ ਪਾਉਂ ਕੇ ਵੇਖਦੇ ਹਾਂ ਵੀ ਹੁਣ ਆਪਾਂ ਪਿੱਛੇ ਵੀ ਵੇਖੀਏ ਕੀ ਆਪਾਂ ਗਵਾਇਆ ਬੇਸਿਕਲੀ ਜਿਹੜੇ ਕਹਿੰਦੇ ਸਮੇਂ ਨੂੰ ਇੱਕ ਇਹ ਵੀ ਪੱਖ ਹੁੰਦਾ ਇਹਦਾ ਕਿ ਜਿਹੜੇ ਸਮੇਂ ਨੂੰ ਤੁਸੀਂ ਖੁੱਲ੍ਹ ਕੇ ਨਹੀਂ ਜੀਵਿਆ ਤੁਸੀਂ ਜ਼ਿੰਦਗੀ ਦੇ ਵਿੱਚ ਘੁੰਮ ਘੁੰਮ ਕੇ ਉਸ ਸਮੇਂ ਵੱਲ ਨੂੰ ਵਹਿੰਦੇ ਰਹਿੰਦੇ ਹੋ ਵੀ ਕਦੋਂ ਮੈਨੂੰ ਫਿਰ ਮੌਕਾ ਮਿਲੇ ਅਤੇ ਤੁਸੀਂ ਸੋਚ ਕੇ ਵੇਖੋ ਵੀ ਹਾਲੇ ਇਹ ਉਹ ਵਾਲਾ ਦੌਰ ਆ ਜਿਹੜਾ ਆਪਾਂ ਫਿਰ ਵੀ ਠੀਕ ਠਾਕ ਜੀਵ ਕੇ ਆਏ ਹਾਂ ਤੁਸੀਂ ਸੋਚੋ ਵੀ ਅੱਜ ਦਾ ਜਿਹੜਾ ਦੌਰ ਆ ਆਪਾਂ ਫਿਊਚਰ 'ਚ ਇਹਦੇ ਵੱਲ ਨੂੰ ਘੁੰਮ ਕੇ ਕੀ ਵੇਖ ਰਹੇ ਹੋਵਾਂਗੇ ਕੀ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਕਿਉਂਕਿ ਇੱਥੋਂ ਆਪਾਂ ਗਾਂ ਅੱਗੇ ਕੀ ਡਰਾਈਵ ਕਰਾਂਗੇ ਇੱਥੇ ਤਾਂ ਸਭ ਖਿਚੜੀ ਬਣੀ ਪਈ ਆ ਵੈਸੇ ਇਹ ਵੀ ਸੋਚਣ ਵਾਲੀ ਚੀਜ਼ ਆ ਹੈ ਨਾ ਅੱਜ ਦੇ ਸਮੇਂ 'ਚ ਮੰਨ ਲਓ 5 ਸਾਲ ਬਾਅਦ ਤੁਸੀਂ ਮੰਨ ਲਓ ਅੱਜ ਦੇ 2026 'ਚੋਂ 2025 'ਚੋਂ ਕੀ ਕੱਢੋਗੇ ਤੁਸੀਂ ਕਿਹੜਾ ਰਿਵਾਜ਼ ਇੱਥੋਂ ਕੱਢੋਗੇ ਤੁਸੀਂ ਚਲੋ ਇਹ ਵੀ ਛੱਡੋ ਤੁਸੀਂ ਤੁਸੀਂ ਇਹ ਚਲੋ ਵੀ ਜਿੱਦਾਂ ਹੁਣ 26 ਚੱਲ ਰਿਹਾ ਤੁਸੀਂ ਮੈਨੂੰ ਛੱਡੋ ਦੱਸੋ ਵੀ 2020-21 ਚੋਂ ਕੀ ਕੱਢੋਗੇ
1: ਉਹੀ ਤੇ ਵਿੱਚ ਜੋਕ ਵੀ ਚੱਲਿਆ ਸੀ ਬੜਾ ਕਿ ਆਉਣ ਵਾਲੀ ਜਨਰੇਸ਼ਨ ਦਾ ਪਤਾ ਨਹੀਂ ਕੀ ਹੋਣਾ ਕਿਉਂਕਿ ਇਹਨਾਂ ਦੇ ਜਿਹੜੇ ਬਜ਼ੁਰਗ ਆ ਅਸੀਂ ਹੋਣਾ ਕਿ ਸਾਡੇ ਕੋਲ ਕੀ ਐਕਸਪੀਰੀਅੰਸ ਹੈ ਕਿਉਂਕਿ ਆਪਣੇ ਤੇ ਬਜ਼ੁਰਗਾਂ ਕੋਲ ਤੇ ਕਿੰਨੀ ਮਤਲਬ ਉਹਨਾਂ ਦੀ ਤੇ ਹਰ ਗੱਲ ਤੋਂ ਆਪਾਂ ਕੋਈ ਨਾ ਕੋਈ ਇੱਕ ਮਤਲਬ ਆਪਾਂ ਨੂੰ ਸਿੱਖ ਮਿਲਦੀ ਹੁੰਦੀ ਸੀਗੀ ਜਿਹੜੇ ਵੱਡੇ ਬਜ਼ੁਰਗ ਦਾਦੀਆਂ ਬਹਿ ਜਾਣਾ ਜਾਂ ਨਾਨੀਆਂ ਨੇ ਬਹਿ ਜਾਣਾ ਕਿੰਨਾ ਕੁਛ ਉਹਨਾਂ ਨੇ ਸਿਖਾ ਦੇਣਾ ਇੱਕ ਬੇਸਿਕਲੀ ਉਹਨਾਂ ਦੇ ਜੇ ਹੱਥ 'ਚ ਨਿੰਬੂ ਵੀ ਉਹਨਾਂ ਨੇ ਉਸ ਦੇ ਵੀ 100 ਚੀਜ਼ਾਂ ਦੱਸ ਦੇਣੀਆਂ ਕਿ ਤੁਸੀਂ ਇਸ ਤੋਂ ਕੀ ਬਣਾ ਸਕਦੇ ਹੋ ਤੇ ਸਾਡੀ ਜਨਰੇਸ਼ਨ ਗੂਗਲ ਕਰ ਲਓ ਯੂਟਿਊਬ ਦੇਖ ਲਓ ਕੁਝ ਕਰ ਲਓ
0: ਥੋੜਾ ਜਿਹਾ ਮੈਂ ਨਾ ਕਈ ਵਾਰੀ ਇਸ ਗੱਲ ਨੂੰ ਹੀ ਕਈ ਵਾਰੀ ਨਾ ਬਹੁਤ ਲੋਕੀ ਓਵਰ ਨਹੀਂ ਹੈਗਾ ਪਰ ਬਹੁਤ ਓਵਰ ਸਟੇਟਮੈਂਟ ਹੁੰਦੀ ਹੈ ਵੀ ਕਿਉਂਕਿ ਰਿਐਲਿਟੀ ਕੁਛ ਹੋਰ ਵੀ ਹੋ ਸਕਦੀ ਹੈ ਉਹਦੇ ਆਸ ਪਾਸ ਆਪਾਂ ਮਤਲਬ ਇੱਦਾਂ ਵੀ ਨਹੀਂ ਕਹਿ ਸਕਦੇ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਯਾਦ ਕਰੋ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਸਮਾਂ ਨਾ ਅਤੇ ਉੱਥੇ ਮੈਨੂੰ ਜੋ ਯਾਦ ਆ ਆਂਢ ਗੁਆਂਢ ਗਲੀ ਦੇ ਵਿੱਚ ਪਿੰਡ ਦੇ ਵਿੱਚ ਹੈ ਨਾ ਤੁਹਾਡੇ ਪਰਿਵਾਰ ਦੇ ਵਿੱਚੋਂ ਜਾਂ ਉਸ ਗਲੀ ਦੇ ਮੰਨ ਲਓ 15-20 ਘਰਾਂ ਦੇ ਵਿੱਚੋਂ ਸਿਰਫ ਇੱਕ ਜਨਾਨੀ ਹੁੰਦੀ ਸੀ ਜਿਹੜੀ 4 ਵਧੀਆ ਪਾਉਂਦੀ ਸੀ ਹੁੰਦਾ ਸੀ ਨਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਹਰ ਇੱਕ ਦੇ ਹੱਥ ਦੇ ਵਿੱਚ ਪਤਾ ਨਹੀਂ ਕੀ ਸਕਿੱਲ ਕੋਈ ਲਈ ਫਿਰਦਾ ਸੀ ਚੀਜ਼ਾਂ ਤਾਂ ਇੱਦਾਂ ਹੀ ਚੱਲਦੀਆਂ ਆਈਆਂ ਆਲਵੇਜ਼ ਹੈ ਨਾ ਪਰ ਜਿਹੜੀ ਉਹ ਇੱਕ ਵੈਲਿਊ ਆ ਉਹ ਹੋਰ ਅਲੱਗ ਲੈਵਲ ਦੀ ਆ ਹੁਣ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਵਾ ਇਹ ਕੰਮ ਮੰਨ ਲਓ ਤੁਸੀਂ ਸਿਆਲ ਦੇ ਵਿੱਚ ਤੁਸੀਂ ਪੰਜੀਰੀ ਬਣਾਉਣੀ ਆ ਤੇ ਅੱਜ ਕੱਲ ਕੌਣ ਕਿਸੇ ਨੂੰ ਕਿੰਨਾ ਕੁ ਕਿਤੇ ਕਹਿੰਦਾ ਵਾ, ਜਾਂ ਕਮਰਸ਼ੀਅਲ ਐਂਗਲ ਤੋਂ ਕੋਈ ਬਣਾਵਾ ਲੈਂਦਾ ਤੇ ਜਾਂ ਫਿਰ ਉਹ ਯੂਟਿਊਬ ਵੇਖ ਕੇ ਬਣਾ ਲੈਂਦਾ। ਤੁਸੀਂ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਈਵਨ ਉਹਦੇ ਲਈ ਵੀ ਤੁਹਾਨੂੰ ਪਿੰਡ 'ਚ ਆਈਡੈਂਟੀਫਾਈਡ ਹੁੰਦਾ ਸੀ ਵੀ ਫਲਾਣੀ ਜਨਾਨੀ ਨੇ ਬਣਾ ਕੇ ਦੇਣੀ ਆ, ਹਨਾ, ਨਾਨਕਿਆਂ ਨੇ ਲਿਆਉਣੀ ਆ ਤੇ ਫਲਾਣੇ ਨੇ ਬਣਾ ਕੇ ਦੇਣੀ। ਹਰ ਇੱਕ ਨੂੰ ਨਹੀਂ ਆਉਂਦਾ ਹੁੰਦਾ,
1: ਪਰਿਵਾਰ 'ਚ ਇੱਕ ਹੁੰਦਾ ਸੀਗਾ ਕਿ ਹਾਂ ਉਹਨੇ ਆ ਜਾਣਾ ਤੇ ਕੰਮ ਹੋ ਜਾਣਾ ਹੈ,
0: ਹਰ ਇੱਕ ਦੀ। ਪਰ ਇੰਨਾ ਜ਼ਰੂਰ ਸੀ ਵੀ ਹਰ ਇੱਕ ਦੀ ਅਲੱਗ ਅਲੱਗ ਸਪੈਸ਼ਲਿਟੀ ਸੀ ਤੇ ਕੋਈ ਕਿਸੇ 'ਚ ਉਹ ਨਹੀਂ ਐਵੇਂ ਟੰਗ ਅਡਾਉਂਦਾ, ਇੰਨਾ ਕੁ ਜ਼ਰੂਰ ਹੈਗਾ ਸੀ। ਵੀ ਹੁਣ ਅੱਜ ਕੱਲ੍ਹ ਇਹ ਆ ਵੀ ਹਰ ਇੱਕ ਨੇ ਇੱਕ ਦੂਸਰੇ ਦਾ ਕਰਕੇ ਵੇਖਣਾ, ਭਾਵੇਂ ਚੰਗਾ ਕਰੇ ਭਾਵੇਂ ਮਾੜਾ ਕਰੇ, ਉਹ ਡੰਡ ਵੀ ਲਾ ਦੇ ਤੇ ਉਹ ਕਹਿੰਦਾ ਮੈਂ ਨਵਾਂ ਕ੍ਰੀਏਟ ਕਰਤਾ।
1: ਹੁਣ
0: ਬੰਦਿਆਂ ਦੇ ਕੰਮਾਂ 'ਚ ਵੀ ਇੱਦਾਂ ਹੀ, ਬੰਦਿਆਂ ਦੇ ਕੰਮਾਂ 'ਚ ਵੀ ਇੱਦਾਂ ਹੀ, ਬੰਦੇ ਉਹ ਵਾਲੇ ਦਾ ਇੰਤਜ਼ਾਰ ਕਰੀਦਾ ਸੀ ਜਿਹਨੂੰ ਧੜ ਲਿੰਬਣੀ ਆਉਂਦੀ ਹੋਵੇ, ਉਹ ਵਾਲੇ ਬੰਦੇ ਨੂੰ ਪਹਿਲਾਂ ਕਹਿ ਕੇ ਰੱਖੀਦਾ ਜਿਹਨੂੰ ਮੂਸਲ ਬੰਨਣਾ ਆਉਂਦਾ ਹੋਵੇ, ਉਹ ਸਦਾ ਤੁਹਾਡੇ ਲਈ ਸ਼ਬਦ ਹੈਵੀ ਹੋਣ ਨਾ ਪਤਾ ਹੋਵੇ,
1: ਪਰ ਮੰਜੀ ਦਾ ਕਹਿ ਲਓ, ਨਿਵਾਰ
0: ਮੰਜੀ ਕਹਿ ਲਓ, ਮੰਜੀ ਕਹਿ ਲਓ, ਮੰਜੀ ਬੁਣਨ ਵਾਲੀ ਵੀ ਕੋਈ ਕੋਈ
1: ਕਲਾ, ਹਰ ਕੋਈ ਨਹੀਂ,
0: ਹਾਂ ਕੋਈ ਨਾ ਕੋਈ ਸੁਚੱਜੀ ਜਾਂ ਸੁਚੱਜਾ ਹੁੰਦਾ ਸੀ।
1: ਮੇਰੇ ਤਾਇਆ ਜੀ ਨੇ ਆਣਾ ਤੇ ਮਤਲਬ ਜਿਹੜੀ ਵੀ ਹੁਣ ਐਕਸਟਰਾ ਹੁੰਦੀ ਹੈ ਮੰਜੀਆਂ ਤੇ ਉਹਨਾਂ ਨੇ ਫਿਕਸ ਕਰਨੀ, ਜਾਂ ਤੇ ਫਿਰ ਮੇਰੇ ਦਾਦਾ ਜੀ ਨੇ, ਕਿਉਂਕਿ ਮੇਰੇ ਪਾਪਾ ਨੂੰ ਨਹੀਂ ਆਉਂਦੀ ਸੀਗੀ ਜਾਂ ਦੂਜੇ ਤਾਇਆ ਜੀ ਨੂੰ ਨਹੀਂ ਆਉਂਦੀ ਸੀ, ਤੇ ਅਸੀਂ ਵੇਟ, ਮੈਂ ਕਿਹਾ ਆਹੋ ਤੁਹਾਡਾ ਇਹ ਚੰਗਾ ਕਿ ਜਦੋਂ ਵੀ ਮੈਂ ਆਉਣਾ ਇੱਕ ਤਾਂ ਪਹਿਲਾਂ ਮੈਨੂੰ ਇਹ ਕੰਮ ਦੇਣਾ, ਤੇ ਹੁਣ ਉਹੀ ਤਾਇਆ ਜੀ ਉਹ ਸੁਡਕੂ ਖੇਲਦੇ, ਕੁਛ ਹੈ ਬੱਚੇ ਨਹੀਂ ਕਰਨ ਦੋ।
0: ਜਿੱਥੇ ਤੁਹਾਡਾ ਇੰਟਰਸਟ ਹੁੰਦਾ ਨਾ ਉਹ ਤੁਸੀਂ ਚੀਜ਼ ਸਿੱਖ ਲੈਂਦੇ ਸੀ। ਇਸੇ ਤਰ੍ਹਾਂ ਦੇ ਨਾਲ ਬੁਣਤੀ ਆ, ਹਨਾ, ਕਰੋਸ਼ੀਆ ਵਾ, ਸਵੈਟਰ ਬੁਣਨੇ ਆ, ਮਤਲਬ ਇਹ ਨਹੀਂ ਵੀ ਵਾਹਵਾ ਵੱਡੀ ਵੋਲਿਊਮ ਸੀ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਸੁਚੱਜਾ ਸੀ ਉਸ ਕੰਮ ਦੇ ਵਿੱਚ, ਹਰ ਇੱਕ ਨੂੰ ਹਰ ਇੱਕ ਕੰਮ ਨਹੀਂ ਆਉਂਦਾ। ਉਹ ਆਪਾਂ ਜਦੋਂ ਹੁਣ ਬੀਤੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਸਾਰਾ ਕੁਛ ਜਿਹੜਾ ਉਹ ਇੱਕੋ ਪੱਲੇ ਬੰਨ ਦਿੰਦੇ ਹਾਂ, ਪਰ ਇੰਨੀ ਖੂਬਸੂਰਤੀ ਜ਼ਰੂਰ ਆ ਵੀ ਇੱਕ ਦੂਸਰੇ ਦੇ ਵਿੱਚ ਟੰਗ ਨਹੀਂ ਹਿੜਾਉਂਦੇ। ਇੱਕ ਜੇ ਮੰਨ ਲਓ ਫੋਰ ਐਗਜ਼ਾਮਪਲ ਇੱਕ ਪਰਿਵਾਰ 'ਚੋਂ ਲਾ ਲਓ ਤੁਸੀਂ, ਅਤੇ ਇੱਕ ਭੈਣ ਭਰਾ ਜਿਹੜਾ ਵਾ ਉਹ ਧਾਰਾਂ ਧੂਰਾਂ 'ਚ ਆਉਣ 'ਚ ਬਹੁਤ ਵਧੀਆ ਸੀ, ਉਹਦਾ ਇੰਟਰਸਟ ਉੱਧਰਲੇ ਪਾਸੇ ਸੀ, ਉਹਨੂੰ ਕੋਈ ਲੋੜ ਨਹੀਂ ਇੱਧਰਲੇ ਪਾਸੇ ਆ ਕੇ ਤੇ ਕੋਟੀਆਂ ਸਵੈਟਰਾਂ ਵਾਲ ਝਾਤੀ ਮਾਰੇ। ਇੱਕ ਕੋਈ ਰੋਟੀ ਪਕਾਉਣ ਦੇ ਵਿੱਚ ਬਹੁਤ ਵਧੀਆ ਸੀ, ਉੱਧਰਲੇ ਪਾਸੇ ਚੁੱਲ੍ਹੇ ਚੌਂਕੇ ਦੀ ਉਹਨੂੰ ਮੁਹਾਰਤ ਸੀ, ਉਹਨੇ ਕੋਈ ਜ਼ਰੂਰੀ ਨਹੀਂ ਆ ਵੀ ਉਹਨੇ ਜਾ ਕੇ ਤੇ ਬਾਹਰ। ਅਤੇ ਜੇ ਚਾਰ ਭੈਣਾਂ ਸੀ ਤਾਂ ਚੌਹਾਂ ਦੇ ਵਿੱਚੋਂ ਕੋਈ ਇੱਕ ਹੁੰਦੀ ਸੀ ਜਿਹੜੀ ਮਾਰ ਖੋੜੀ, ਜਿਹੜੀ ਪੰਜ ਦੋ ਦੋ ਚਾਰ ਚਾਰ ਕਿਲੋਮੀਟਰ ਦੂਰ ਜਾ ਕੇ ਅਤੇ ਰੋਟੀ ਪਾਣੀ ਚੁੱਕ ਕੇ ਦੇ ਆਉਂਦੀ ਹੁੰਦੀ ਸੀ। ਹਰ ਇੱਕ ਦੀ ਅਲੱਗ ਅਲੱਗ ਇੱਕ ਸਪੈਸ਼ਲਿਟੀ ਸੀ ਅਤੇ ਇੱਕ ਦੂਸਰੇ 'ਚ ਟੰਗਾਂ ਘੱਟ ਹੀ ਡਾਉਂਦੇ ਸੀ ਲੋਕੀ।
1: ਮੈਨੂੰ ਪਰ ਇਹ ਉਸ ਟਾਈਮ ਦਾ ਜਿਹੜਾ ਟਾਈਮ ਸੀ 80s ਦਾ ਕਹਿ ਲਓ ਜਾਂ 90s ਦਾ ਕਹਿ ਲਓ ਨਾ, ਉਸ ਟਾਈਮ 'ਤੇ ਇੱਕ ਕਲਚਰ ਬੜਾ ਸਟਰੋਂਗ ਸੀਗਾ ਜਿਹੜਾ ਮੁਹੱਲੇ ਦਾ ਨਾ, ਹਰ ਮੁਹੱਲੇ ਦੇ ਵਿੱਚ ਇੱਕ, ਮਤਲਬ ਹੁਣ ਜਿਵੇਂ ਸਬਅਰਬਸ ਹੈ ਆਪਾਂ ਨੂੰ ਕਈ ਵਾਰੀ ਤਾਂ ਪਤਾ ਵੀ ਨਹੀਂ ਹੁੰਦਾ ਕਿ ਨਾਲ ਦੇ ਘਰ 'ਚ ਕੌਣ ਰਹਿ ਰਿਹਾ। ਹੁਣ ਇੱਥੇ ਦੀ ਛੱਡ ਦਿਉ, ਜਿਵੇਂ ਮੁੰਬਈ ਅਸੀਂ ਰਹਿ ਕੇ ਆਇਆ, ਲਿਟਰਲੀ ਸਾਨੂੰ ਅੱਜ ਕੁਦਰਤੀ ਅੱਜ ਗਣਪਤੀ ਹੈ ਅਤੇ ਮੇਰੇ ਮੂੰਹ ਤੋਂ ਉਹੀ ਗੱਲ ਇੱਕਦਮ ਯਾਦ ਆਈ ਕਿ ਗਣਪਤੀ ਦੇ ਵਿੱਚ ਪਤਾ ਚੱਲਦਾ ਸੀਗਾ ਕਿ ਸਾਹਮਣੇ ਵਾਲੇ ਘਰ 'ਚ ਕੌਣ ਰਹਿੰਦੇ, ਦੇਸ਼ਮੁਖ ਰਹਿੰਦੇ, ਦੇਸਾਈ ਰਹਿੰਦੇ ਜਾਂ ਕੋਈ ਸਿੰਘ ਸਾਹਿਬ ਰਹਿੰਦੇ, ਕਿਉਂਕਿ ਗਣਪਤੀ ਦਾ ਟਾਈਮ ਵੀ ਇੱਦਾਂ ਹੁੰਦਾ ਸੀ ਕਿ ਮੁੰਬਈ ਦੇ ਵਿੱਚ ਆਲੇ ਦੁਆਲੇ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ ਜਾਂ ਤੁਸੀਂ ਅਲਾਊ ਹੁੰਦੇ ਸੀ ਕਿ ਤੁਸੀਂ ਕਿਸੇ ਦੇ ਵੀ ਘਰ ਜਾ ਕੇ ਆਰਤੀ ਅਟੈਂਡ ਕਰ ਲਓ, ਅਤੇ ਉਹ ਅਦਰਵਾਈਜ਼ ਤੁਹਾਨੂੰ ਪਤਾ ਹੀ ਨਹੀਂ ਕੌਣ ਮਰ ਰਿਹਾ, ਕੌਣ ਜੀ ਰਿਹਾ, ਕੀ ਹੋ ਰਿਹਾ। ਅਤੇ ਮੁਹੱਲਾ ਸਿਸ ਕਲਚਰ ਜਿਹੜਾ ਛੋਟੇ ਛੋਟੇ ਪਿੰਡਾਂ ਦੇ ਵਿੱਚ 80s ਔਰ 90s 'ਚ ਬੜਾ ਸਟਰੋਂਗ ਸੀਗਾ, ਸਾਰੇ ਇੱਕ ਦੂਜੇ ਲਈ ਖੜ੍ਹੇ ਰਹਿੰਦੇ ਸੀਗੇ, ਕਿਸੇ ਦੇ ਘਰ ਕੋਈ ਪਰੇਸ਼ਾਨੀ ਹੋਏ, ਸਾਰੇ ਮਤਲਬ ਯੂਨਿਟੀ ਬਹੁਤ ਸੀਗੀ। ਉਹ ਧੀਰੇ ਧੀਰੇ ਕਰਕੇ ਜਿਵੇਂ ਜਿਵੇਂ ਅੱਗੇ ਤੋਂ ਅੱਗੇ 90s ਜਾਂ ਫਿਰ ਅੱਗੇ ਜਾ ਕੇ 2000 ਆਏ ਜਾਂ ਹੁਣ 2026 ਦੀ ਗੱਲ ਕਰੀਏ, ਕਿਹੜਾ ਸਭ ਦੇ ਕਿਸੇ ਬੱਚੇ ਬਾਹਰ ਹੈ, ਕਿਸੇ ਦਾ ਜੇ ਇੰਡੀਆ ਦੇ ਵਿੱਚ ਹੀ ਮੈਟਰੋ ਸਿਟੀਜ਼ ਦੇ ਵਿੱਚ ਹੈ, ਛੁੱਟੀਆਂ ਦੇ ਵਿੱਚ ਕਿਸੇ ਨੇ ਆਉਣਾ, ਅਤੇ ਉਹਨਾਂ ਨੇ ਦੇਖਣਾ ਥੋੜ੍ਹਾ ਨਾ ਗੁਆਂਢ 'ਚ ਕੌਣ ਕੀ ਕਰ ਰਿਹਾ।
0: ਖੈਰ ਵਾਪਸ ਆਪਾਂ ਫੇਰ ਉਸੇ ਤੇ ਆਉਣੇ, ਸੋਸ਼ਲ ਮੀਡੀਆ ਦੇ ਉੱਤੇ ਜਿਹਨਾਂ ਨੂੰ ਨਹੀਂ ਪਤਾ, ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਚੱਲ ਰਿਹਾ ਵਾ ਕਿ ਹਰ ਕੋਈ ਆਪਣੀ 80s ਦੀਆਂ ਫੋਟੋਆਂ ਬਣਾ ਬਣਾ ਕੇ ਪਾ ਰਿਹਾ ਵਾ, ਜਿੱਦਾਂ ਅਲੱਗ ਅਲੱਗ ਟ੍ਰੈਂਡ ਅਲੱਗ ਅਲੱਗ ਸਮੇਂ ਦੇ ਉੱਤੇ ਚੱਲਦੇ ਆ, ਅਤੇ ਇਸ ਸਮੇਂ ਇਹ ਟ੍ਰੈਂਡ ਚੱਲ ਰਿਹਾ, ਅਤੇ ਜੇਕਰ ਤੁਸੀਂ ਇਸ ਟ੍ਰੈਂਡ ਦੇ ਵਿੱਚੋਂ ਤੁਸੀਂ ਮਤਲਬ ਵਗਦੀ ਗੰਗਾ 'ਚੋਂ ਹੱਥ ਧੋਤੇ ਆ, ਤੁਸੀਂ ਕੁਛ ਬਣਾਇਆ ਵਾ ਬਣਾ ਕੇ ਵੇਖਿਆ, ਅਤੇ ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਤੇ ਕਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ ਉਸ ਸਮੇਂ ਦੀ ਉਹ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਨਾਲ। ਅਤੇ ਇੱਧਰ ਸਾਡੇ ਨਾਲ ਗੁਰਨੇਕ ਭਾਅ ਜੀ ਨੇ, ਅਤੇ ਫਿਰ ਆਪਾਂ ਇੱਕ ਮਿੰਟ ਮੈਂ ਚੈੱਕ ਕਰ ਲਾਂ ਬ੍ਰੇਕ ਦਾ, ਹਾਂਜੀ ਸੋਰੀ ਭਾਅ ਜੀ, ਬ੍ਰੇਕ ਦਾ ਟਾਈਮ ਹੀ ਹੋ ਹੀ ਗਿਆ ਸਾਡਾ, ਅਤੇ ਆਪਾਂ ਆ ਕੇ ਤੁਹਾਡੇ ਨਾਲ ਕਰਦੇ ਹਾਂ ਗੱਲ, ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸ ਕਰਦੇ ਰੇਡੀਓ, ਹਾਂਜੀ 1674 AM।
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
3: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੌਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਡੇਲ ਸਟ੍ਰੀਟ ਡੈਂਡੀਨੋਂਗ ਤੁਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
7: Attention, ladies and gentlemen, this is your captain. 20 flights, Melbourne to India, ya Pakistan. Sydney to India, ya Pakistan, kithe bhi ja sakti hai.
8: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
9: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ

0: ਸੈਬੀ ਪਾਰਟਨਰਸ.au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਰਨ ਅਤੇ ਅੱਜ ਕੱਲ੍ਹ ਬਾਤਾਂ ਚੱਲ ਰਹੀਆਂ ਨੇ 80s ਦੇ ਟ੍ਰੈਂਡ ਉੱਤੇ ਜਿਹੜਾ ਕਿ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਮੇਰੇ ਨਾਲ ਨੇ ਜਸ਼ਪ੍ਰੀਤ
1: ਹਾਂਜੀ ਬਿਲਕੁਲ ਇਹ ਜਿਹੜਾ ਗਾਣਾ ਤੁਸੀਂ ਲਗਾਇਆ
0: ਕਿਹੜੀ ਫਿਲਮ ਦਾ ਵਾ
1: ਇਹ ਮੈਨੂੰ ਨਹੀਂ ਪਤਾ ਇਹ ਤੇ ਬਹੁਤ ਟਫ ਕੁਐਸਚਨ ਹੈ ਪਰ ਮੈਨੂੰ ਤਾਂ ਲੱਗਦਾ ਜਿਹੜੀ ਬਾਲੀਵੁੱਡ ਦੇ 80s ਦੀ ਦੇਖ ਲਓ ਜਾਂ 90s ਦੀ ਦੇਖ ਲਓ ਨਾ ਉਹ ਬੈਲ ਬੋਟਮ ਜੀਨਸ ਹੈ ਨਾ ਓਵਰ ਸਾਈਜ਼ ਵੱਡੇ ਵੱਡੇ ਚਸ਼ਮੇ ਤੇ ਵਾਲ ਵੀ ਕੁੜੀਆਂ ਦੇ ਨਾ ਖਿਲਰੇ ਜੇ ਕਰਲੀ ਜਾਂ ਮੁੰਡੇ ਜੇ ਵਾਲ ਕੱਟੇ ਉਹਨਾਂ ਦੀ ਵੱਡੀ ਵੱਡੀ ਕਲਮੇ ਹੈ ਨਾ ਅਲੱਗ ਹੀ ਉਹ ਫਿਰ ਇੱਦਾਂ ਹੁੰਦਾ ਸੀਗਾ ਸਾਰੇ ਉਹ ਹੀ ਉਸ ਤਰੀਕੇ ਦੇ ਕਰਾਉਂਦੇ
0: ਲੰਮੇ ਸਮੇਂ ਲਈ
1: ਸਟੇਅ ਕਰਦਾ ਸੀਗਾ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀਗਾ ਔਰ ਟ੍ਰੈਂਡ ਵੀ ਇਹ ਨਾ ਮਤਲਬ ਮੈਨੂੰ ਲੱਗਦਾ ਸ਼ਹਿਰ ਸ਼ਹਿਰ ਟਰੈਵਲ ਕਰਦਾ ਸੀਗਾ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਬਾਲੀਵੁੱਡ ਸੀਗਾ ਅਤੇ ਮੁੰਬਈ ਦੇ ਵਿੱਚ ਟ੍ਰੈਂਡ ਆਉਣਾ ਮੁੰਬਈ ਤੋਂ ਮੈਨੂੰ ਲੱਗਦਾ ਦਿੱਲੀ ਜਾਂਦਾ ਸੀ ਫਿਰ ਧੀਰੇ ਧੀਰੇ ਕਰਕੇ ਬਾਕੀ ਛੋਟੇ ਸ਼ਹਿਰਾਂ 'ਚ ਫਿਰ ਦੂਜਾ ਮਤਲਬ ਮੈਨੂੰ ਲੱਗਦਾ ਦੀਵਾਲੀ ਜਾਂ ਈਦ 'ਤੇ ਹੀ ਟ੍ਰੈਂਡ ਚੇਂਜ ਹੁੰਦੇ ਸੀ ਕਿਉਂਕਿ ਨਵੀਂ ਫਿਲਮਾਂ ਉਦੋਂ ਆਉਂਦੀ ਸੀਗੀ ਅਤੇ ਉਦੋਂ ਤੱਕ ਚੱਲਦਾ ਸੀਗਾ ਕਿ ਨੈਕਸਟ ਤੱਕ
0: ਸੋ ਡਿਪੈਂਡ ਕਰਦਾ ਵੀ ਉਹਨੇ ਕੀ ਪਾਇਆ ਅਤੇ ਉਹ ਕਿੰਨੇ ਕਿੰਨੇ
1: ਅਤੇ ਹੁਣ ਤਾਂ ਤੁਸੀਂ ਦੇਖ ਲਓ ਹੁਣ ਦੂਜੇ ਦਿਨ ਹੀ ਤੁਸੀਂ ਟਿਕਟੋਕ ਤੇ ਲਾਈਵ ਦੇਖ ਲਓ ਸੂਟਾਂ ਵਾਲਿਆਂ ਦੇ
0: ਤੇ ਗਾਣਿਆਂ ਚ ਚੇਂਜ ਹੋ
1: ਜਾਂਦਾ ਉਹਨਾਂ ਦੇ ਤੇ ਹਰ ਦਿਨ ਹਰ ਟਾਈਮ ਤੁਹਾਨੂੰ ਇਦਾਂ ਲੱਗਦਾ ਪਹਿਲਾਂ ਤੇ ਕਈ ਵਾਰੀ ਤੇ ਮੈਨੂੰ ਉਹ ਵਾਲਾ ਟਾਈਮ ਵੀ ਯਾਦ ਹੈ ਕਿ ਮੰਮੀ ਨੇ ਕਹਿਣਾ ਇਹ ਵਾਲਾ ਨਾ ਲਓ ਇਹ ਚੱਲਦੇ ਫੈਸ਼ਨ ਦਾ ਕੱਪੜਾ ਇਹ ਥੋੜਾ ਫਿਰ ਤੁਸੀਂ ਬਾਅਦ ਚੋਂ ਮੁੜ ਕੇ ਪਾ ਸਕਦੇ ਹੋ ਪਰ ਹੁਣ ਤੇ ਜੇ ਤੁਸੀਂ ਐਵੇਂ ਸਦਾ ਬਾਹਰ ਜਾ ਪਾ ਲਿਆ ਤੇ
0: ਬਾਈ ਪਾਵਰ ਨਹੀਂ ਨਾ
1: ਅਪਣਾ ਹੀ ਨਹੀਂ ਸਕਦਾ
0: ਹੁਣ ਤੇ ਆ ਵੀ ਨਹੀਂ ਚੰਗਾ ਲੱਗੂਗਾ ਕੋਈ ਗੱਲ ਨਹੀਂ
1: ਲੈ ਲਾਂਗੇ
0: ਪਹਿਲਾਂ ਬਾਈ ਪਾਵਰ ਨਹੀਂ ਇੱਕ ਵਾਰੀ ਲਿਆ ਗਿਆ ਤੇ ਤੁਹਾਨੂੰ ਇਹ ਸੋਚਣਾ ਪੈਂਦਾ ਸੀ ਵੀ ਤੁਸੀਂ
1: ਕਿੱਥੇ ਕਿੱਥੇ ਹੰਡਾ ਸਕਦੇ
0: ਅਗਲੇ ਪਾ ਸਕਦੇ ਹੋ 4 ਸਾਲ ਗੁਰਨੇਕ ਭਾਈ ਨਾਲ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ
2: ਬਾਕੀ 80 ਦਾ ਰਣਜੋਤ ਜੀ ਏਦਾਂ ਆ ਬਈ ਹੋਰ ਜਦੋਂ ਟਾਈਮ ਚੇਤੇ ਕਰਦੇ ਆ ਨਾ ਤੇ ਸਾਡੀ ਉਦੋਂ ਚੜ੍ਹਦੀ ਜਵਾਨੀ ਦਾ ਟਾਈਮ ਸੀ
1: ਤੁਸੀਂ ਪ੍ਰੋਪਰ ਦੱਸ ਸਕਦੇ
0: ਮੁੱਛ ਫੁੱਟ ਦੀ ਹਾਂ
2: ਮੁੱਛਾਂ ਫੁੱਟ ਦੀ
0: ਮੁੱਛਾਂ
2: ਯਾਰ ਮੇਰਾ ਖਿਆਲ ਆ ਬਈ
1: ਤੁਸੀਂ 70 ਜੇ 70 ਵਾਲੇ ਨਹੀਂ ਹੋ
0: ਤੁਸੀਂ ਪੰਗੇ ਨਾ ਲਓ ਉਹਨਾਂ ਨਾਲ ਇਹਨਾਂ ਤੁਹਾਨੂੰ ਵੀ ਉਸੇ ਖਾਤੇ ਪਾ ਲੈਣਾ ਜੀ ਜਦੋਂ ਮਤਲਬ ਚੂਹੇ ਦੀ ਪੂਛ ਰਗੀਆਂ ਮੁੱਛਾਂ ਆਉਂਦੀਆਂ ਬਰੀਕ ਬਰੀਕ ਜੀਆਂ
2: 80 ਚ ਆਉਣੀਆਂ ਸ਼ੁਰੂ ਹੋ ਗਈਆਂ ਆਏ ਤੇ 81-82 ਚ ਬੱਟ ਵੀ ਦੇਣਾ ਸ਼ੁਰੂ ਕਰਤਾ ਸੀ ਮਾੜਾ ਮੋਟਾ
0: ਮੱਠਾ ਮੱਠਾ ਜਾ
2: ਤੇ ਇੱਕ ਮੈਨੂੰ ਚੇਤੇ ਆ ਗਿਆ ਗੱਲ ਤੇ ਅਸੀਂ ਮੈਂ ਫਗਵਾੜੇ ਪੜ੍ਹਦਾ ਹੁੰਦਾ ਸੀ ਕਾਲਜ ਤਾਂ 83 ਦੀ ਗੱਲ ਆ ਤੇ ਮਾੜੀਆਂ ਮਾੜੀਆਂ ਮੁੱਛਾਂ ਸੀਗੀਆਂ ਤੇ ਬੱਸ ਚ ਬੈਠੇ ਤਾਂ ਮੇਰੇ ਨਾਲ ਸੀਨੀਅਰ ਮੁੰਡੇ ਵੀ ਜਾਂਦੇ ਹੁੰਦੇ ਸੀ ਮੈਂ ਸੀ ਫਸਟ ਈਅਰ ਚ ਤੇ ਉਹ ਬੱਸ ਇੱਕੋ ਹੀ ਹੁੰਦੀ ਸੀਗੀ ਉਹ ਕੰਡਕਟਰ ਬੜਾ ਵਧੀਆ ਹੁੰਦਾ ਸੀਗਾ ਤੇ ਉਹਨੇ ਸਾਨੂੰ ਚੜਾ ਲੈਣਾ ਆਮ ਸਾਨੂੰ ਪਾਸਾਂ ਵਾਲਿਆਂ ਨੂੰ ਦਰਕਾਰ ਹੀ ਦਿੰਦੇ ਹੁੰਦੇ ਤੇ ਉਹ

0: ਉਹ ਨੇ ਮੈਨੂੰ ਕਹਿਣਾ ਹਨਾ ਬਹਿ ਜਾਓ ਸਾਨੂੰ, ਮੈਨੂੰ ਉਹਨੇ ਕਹਿਣਾ ਆ ਜਾ ਬਈ ਛੋਟੂ ਬਹਿ ਜਾ, ਵਧੀਆ ਬੰਦਾ ਸੀ ਉਹ, ਤੇ ਬੱਸ ਵੀ ਪ੍ਰਾਈਵੇਟ ਸੀ ਪਰ ਹੁਣ ਮੈਨੂੰ ਸਾਨੂੰ ਦੋ ਤਿੰਨਾਂ ਜਾਣਿਆਂ ਨੂੰ ਸੀਟ ਤੇ ਬਹਾਲਣਾ, ਤੇ ਉਹ ਅਸੀਂ ਏਦਾਂ ਬੈਠੇ ਤਾਂ ਉਹਦੀ ਪਿਛਲੀ ਸੀਟ ਤੇ ਬੈਠੇ ਹੋ, ਤਾਂ ਮੈਂ ਏਦਾਂ ਨਾ ਮੁੱਛ ਨੂੰ ਏਦਾਂ ਕਰ ਜਾਵਾਂ ਆਪਣੇ ਨੂੰ ਮਾੜਾ ਮਾੜਾ ਵੱਟ ਦਵਾਂ, ਉਦੋਂ ਚਾਅ ਬੜਾ ਹੁੰਦਾ ਜਦੋਂ ਉੱਗਦੀਆਂ ਹੁੰਦੀਆਂ ਨਾ,
1: ਉਦੋਂ ਇਹ ਹੁੰਦਾ ਨਾ ਵੀ ਦਵਾ ਦਵਾ ਵੱਡਿਆਂ ਵਰਗੀਆਂ ਹੋ ਜਾਣ।
0: ਹਾਂਜੀ, ਤੇ ਉਹ ਡਰਾਈਵਰ ਨੇ ਨਾ, ਡਰਾਈਵਰ ਨੇ ਦੇਖਿਆ ਸ਼ੀਸ਼ੇ ਚ ਤਾਂ ਮੈਨੂੰ ਕਹਿੰਦਾ ਛੋੜੇ ਤੇਰੀਆਂ ਨੂੰ ਵੱਟ ਨੀ ਆਉਣਾ, ਨਾਲ ਦੇ ਭੌਦੀਆਂ ਨੂੰ ਦੇ ਲਾ। ਮੈਂ ਕੱਚਾ ਜਿਹਾ ਹੋ ਗਿਆ ਤੇ ਕੱਚਾ ਜਿਹਾ ਕਰਤਾ ਉਹਨੂੰ, ਇਹਨੂੰ ਮੈਂ ਮੁੜ ਕੇ ਫਿਰ ਮੈਂ ਆਹੋ ਠੀਕ ਗੱਲ ਤਾਂ ਸਹੀ ਆ ਵੀ, ਕਹਿੰਦਾ ਤੇਰੀਆਂ ਨੀ ਅਜੇ ਵੱਟ ਵਾਲੀਆਂ ਹੋਈਆਂ, ਨਾਲ ਦੀਆਂ ਹੁੰਦੇ ਨਾਲ ਦੇ ਨੀ ਹੁੰਦੇ। ਤੇ ਜੋ ਜੀ ਇੱਕ ਤੇ ਉਦੋਂ ਦਾ ਦੁਖਦਾਈ ਪਹਿਲੂ ਇਹ ਸੀ ਭਾਈ ਅਸੀਂ 84 ਦੇਖੀ ਆ, ਉਹ ਮਾੜਾ ਦੌਰ ਸੀ ਤੇ ਉਹ ਮੁੜ ਕੇ ਨਾ ਆਏ, ਚਾਹੇ ਉਹ ਵਾਹਿਗੁਰੂ ਅੱਗੇ ਅਰਦਾਸ ਆ ਵੀ ਪੰਜਾਬ ਤੇ ਓਦਾਂ ਦਾ ਵਕਤ ਕਦੇ ਨਾ ਆਏ ਮੁੜ ਕੇ, ਤੇ ਸਾਰੀ ਦੁਨੀਆਂ ਤੇ ਨਾ ਆਵੇ, ਤੇ ਇੱਕ ਤੇ ਉਹ ਜਿਹੜਾ ਆ ਉਹ ਨੀ ਭੁੱਲਿਆ ਜਾ ਸਕਦਾ। ਪਰ ਚੰਗੀਆਂ ਚੀਜ਼ਾਂ ਇਹ ਸੀਗੀਆਂ ਭਈ ਉਹਦਾ ਸਾਡੇ ਤੇ ਚਲੋ ਇੱਕ ਹੋਰ ਮੈਂ ਦੱਸਦਾ ਫੈਕਟ ਇਹ ਪਿਆ ਵੀ ਅਸੀਂ ਚੱਜ ਨਾਲ ਖੁੱਲ੍ਹ ਕੇ ਜਵਾਨੀ ਨੀ ਹੰਢਾਈ, ਕਿਉਂਕਿ ਉਹ 80 ਕੁ ਤੋਂ ਸਾਨੂੰ ਜਵਾਨੀ ਚੜ੍ਹਨੀ ਸ਼ੁਰੂ ਹੋਈ ਤੇ 90-95 ਤੱਕ ਫਿਰ ਬੰਦਾ ਮਚਿਓਰ ਹੋ ਗਿਆ, 30-32 ਸਾਲ ਦੇ 35 ਸਾਲ ਦੇ ਹੋ ਗਏ, ਤਾਂ ਉਹ ਸਾਡੇ ਤੇ ਉਹ ਵਕਤ ਹੀ ਨੀ ਆਇਆ ਭਈ ਹੱਸ ਕੇ ਘੁੰਮ ਲਓ ਰਾਤ ਨੂੰ ਹਨੇਰੇ ਸਵੇਰੇ ਕਿਤੇ ਚਲ ਜਾਓ ਜਾਂ ਉੱਦਾਂ ਚਲ ਜਾਓ, ਹਰ ਜਗ੍ਹਾ ਜਾਣੀ ਡਰ ਦਾ ਹੀ ਮਾਹੌਲ ਸੀ। ਜੇ ਕਿਸੇ ਬੱਸ ਚੜ੍ਹਦੇ ਤਾਂ ਵੀ ਨੀ ਸੀ ਪਤਾ, ਤਾਂ ਜੇ ਕਿਤੇ ਉੱਦਾਂ ਜਾਂਦੇ ਸੀ ਤਾਂ ਪਤਾ ਨੀ ਸੀ ਪੁਲਿਸ ਵਾਲਿਆਂ ਕਿੱਥੇ ਢਾਲਣਾ, ਤੇ ਉਹ ਜਾਣੀ ਅਸੀਂ ਜੇ ਕਹੋ ਸਾਨੂੰ ਕਹੋ ਭਾਈ ਖਾਸ ਕਰ ਸਾਨੂੰ, ਮੈਂ ਆਪਣੀ ਨਿੱਜੀ ਤਜਰਬੇ ਤੋਂ ਅਸੀਂ ਜਵਾਨੀ ਜਿੱਦਾਂ ਬੱਚੇ ਹੱਸ ਖੇਡ ਕੇ ਰਾਤ ਨੂੰ ਘੁੰਮਦੇ ਆ ਇੱਧਰ ਘੁੰਮਦੇ, ਉਹ ਅਸੀਂ ਉਹ ਵਕਤ ਨੀ ਦੇਖਿਆ, ਸਾਡੇ ਮਾਪੇ ਵੀ ਕਹਿੰਦੇ ਹੁੰਦੇ ਤਾਂ ਅਸੀਂ ਵੀ ਲੋਏ ਲੋਏ ਅੰਦਰ ਹੀ ਵੜ ਜਾਣਾ। ਤੇ ਪਰ ਉਦੋਂ ਚੰਗੀਆਂ ਚੀਜ਼ਾਂ ਇਹ ਸੀ ਵੀ ਪਿੰਡਾਂ ਦੇ ਵਿੱਚ ਇਕੱਠੇ ਬਹਿਣਾ, ਗਲੀ ਦੇ ਵਿੱਚ ਧੂਈ ਲਾ ਲੈਣੀ, ਹਨਾ TV ਲਿਮਿਟਡ ਜਾ ਕਿਸੇ ਦੇ ਹੁੰਦੇ ਨੀ ਸੀ, ਜੇ ਹੁੰਦੇ ਸੀ ਤਾਂ ਲਿਮਿਟਡ ਜਾ ਸਮੇਂ ਲਈ ਪ੍ਰੋਗਰਾਮ ਹੁੰਦੇ ਸੀ, ਤੇ ਉੱਥੇ ਹਨਾ ਧੂਈਆਂ ਲਾ ਕੇ ਤੇ ਅੱਗ ਸੇਕਣੀ ਸਿਆਲਾਂ ਨੂੰ ਜਾਂ ਗਰਮੀਆਂ ਨੂੰ, ਉਹ ਰੁੱਖਾਂ ਥੱਲੇ ਰੋਟੀ ਪਾਣੀ ਲੋਏ ਲੋਏ ਖਾ ਲੈਣਾ ਵੀ ਬੱਤੀ ਬੰਦ ਹੋ ਜਾਣੀ, ਭਵੱਕੜ ਨਿਕਲ ਆਉਣੇ ਆ, ਤੇ ਉਹ ਉੱਥੇ ਬਹਿ ਕੇ ਗੱਪਾਂ ਛੱਪਾਂ ਮਾਰਨੀਆਂ, ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ, ਤੇ ਉਹ ਜਿਹੜਾ ਦੌਰ ਸੀ ਉਹ ਇੱਕ ਵਾਕਿਆ ਹੀ ਇੱਕ ਵਧੀਆ ਸੀ। ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਹੋਰ ਜੋ ਮਰਜ਼ੀ ਬੱਚਿਆਂ ਨੂੰ ਪਰੋਸੀ ਜਾਂਦੇ, ਤੁਹਾਨੂੰ ਪਤਾ ਨੀ ਵੀ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਸੋਫੇ ਤੇ ਬੈਠਾ ਕੀ ਦੇਖਣ ਡਿਆ, ਤੇ ਉਦੋਂ ਇਹ ਸੀ ਬਈ ਲੋਕੀ ਪਤਾ ਹੁੰਦਾ ਵੀ ਫਲਾਨਾ ਬੰਦਾ ਸਿਆਣਾ ਵੀ ਉਹਦੇ ਕੋਲ ਨਿਆਣੇ ਬਹਿੰਦੇ, ਉਹਨ ਕੋਲ ਸਿਆਣੀ ਗੱਲ ਪਾਉਣੀ ਆ, ਤੇ ਇਹ ਚੀਜ਼ਾਂ ਬਹੁਤ ਵਧੀਆ ਸੀ। ਤੇ ਦੂਜਾ ਇਹ ਵੀ ਸੀ ਵੀ ਸਾਦਗੀ ਸੀ, ਜੁੱਤੀ ਕੱਪੜਾ ਵੀ ਈਵਨ ਦੈਨ ਵਿਆਹ ਤੇ ਵੀ ਜਾਣਾ ਤਾਂ ਕਿਸੇ ਦੀ ਕੋਟੀ ਮੰਗ ਲੈਣੀ, ਕਿਸੇ ਦਾ ਪਜਾਮਾ ਪੈਂਟ ਮੰਗ ਲੈਣੀ, ਕਿਸੇ ਦੀ ਜੁੱਤੀ ਮੰਗ ਲੈਣੀ, ਤਾਂ ਸਾਰੇ ਹੀ ਇੱਦਾਂ ਕਰਦੇ ਸੀ, ਤੇ ਉਹਦੇ ਵਿੱਚ ਇੰਜੋਏ ਕਰੀਦਾ ਸੀ, ਤੇ ਖਾਣ ਪੀਣ ਨੂੰ ਵੀ ਲੱਡੂ ਖਾਣ ਨੂੰ ਮਿਲ ਜਾਣੇ, ਜਾਂ ਕਿਤੇ ਰਸਗੁੱਲੇ ਗੁਲਾਬ ਜਾਮਣਾ ਤਾਂ ਬਰਾਤ ਨੂੰ ਮਿਲਦੇ ਹੁੰਦੇ ਸੀ ਚਾਂਦੀਆਂ ਨੂੰ, ਹਨਾ ਤੇ ਉਹਦੇ ਚ ਬੜਾ ਆਨੰਦ ਸੀਗਾ। ਤੇ ਜੇ ਕਿਤੇ ਕੋਈ ਪ੍ਰਾਹੁਣੇ ਮਾਸੀ ਨੇ ਤਾਈ ਨੇ ਕਿਤੇ ਭੂਆ ਨੇ ਜਾਂ ਮਾਮੀ ਨੇ ਆਉਣਾ ਤਾਂ ਉਹਨੇ ਕੇਲੇ ਲਿਆਉਣੇ, ਉਹ ਜਿੰਨੀ ਕੁ ਦੇਰ ਨੂੰ ਉਹਨੂੰ ਪਾਣੀ ਪੂਣੀ ਪਿਆਉਂਦੇ ਹੁੰਦੇ ਉਨੀ ਕੁ ਦੇਰ ਝੋਲੇ ਦੁਆਲੇ ਘੁੰਮੀ ਜਾਣਾ, ਸਾਨੂੰ ਵੀ ਟੱਕਰ ਜੇ ਹੈ, ਤੇ ਉਹ ਬੜੀਆਂ ਵਧੀਆ ਚੀਜ਼ਾਂ ਸੀ, ਉਹਨਾਂ ਦਾ ਆਨੰਦ ਸੀਗਾ। ਤੇ ਲੋਕੀ ਸਾਦੇ ਵੀ ਸੀ, ਜੇ ਕਿਸੇ ਜਾਣਾ ਕਿਸੇ ਨੇ ਘਰੋਂ, ਸਾਡੇ ਦਾ ਇਹ ਹੁੰਦਾ ਸੀ ਅੰਬ ਬਹੁਤ ਹੁੰਦੇ ਸੀ, ਜਦੋਂ ਕਿਸੇ ਨੇ ਜਾਣਾ ਆਪਣੇ ਘਰ ਦੇ ਅੰਬ ਲੈ ਜਾਣੇ, ਜਾਂ ਸੰਤਰਾ ਸੁੰਤਰਾ ਵੀ ਅਸੀਂ ਬੀਜਦੇ ਸੀ ਸੰਤਰੇ ਲੈ ਜਾਣੇ, ਜਾਂ ਬੇਰ ਹੁੰਦੇ ਸੀ ਸਾਡੇ, ਉਹ ਥੋੜਾ ਜਿਹਾ ਨਾ ਇੱਧਰ ਫਰੂਟ ਦਾ ਜ਼ਿਆਦਾ ਸੀਗਾ, ਰੁੱਖਾਂ ਦਾ ਜ਼ਿਆਦਾ ਸੀ, ਤੇ ਇੱਕ ਇਹ ਚੀਜ਼ ਉੱਥੇ ਤਾਂ ਤਕਰੀਬਨ ਹੁਣ ਖਤਮ ਆ, ਅਸੀਂ ਚੌਕਲੇਟਾਂ ਤੇ ਮਠਿਆਈਆਂ ਤੇ ਆ ਗਏ, ਜਿਹੜਾ ਕਿ ਮੈਨੂੰ ਮਹਿੰਗੇ ਵੀ ਆ ਤੇ ਹੈਲਦੀ ਵੀ ਨਹੀਂ ਹੈਗੇ, ਤਾਂ ਉਹ ਨਹੀਂ ਬਹੁਤੇ ਵਧੀਆ ਲੱਗਦੇ ਮੈਨੂੰ, ਹਨਾ। ਤੇ ਬਾਕੀ ਇੱਥੇ ਇਹ ਚੀਜ਼ ਮੈਂ ਦੇਖੀ ਆ ਕਿ ਸ਼ਹਿਰਾਂ ਦਾ ਤਾਂ ਹਾਲ ਵੱਖਰਾ ਆ, ਪਰ ਪਿੰਡਾਂ ਦੇ ਵਿੱਚ ਜਿੱਧਰ ਸਾਡਾ ਫਾਰਮ ਆ ਉੱਥੇ ਅੱਜ ਵੀ ਇਹਨਾਂ ਗੋਰਿਆਂ ਚ ਇਹ ਚੀਜ਼ ਹੈਗੀ ਆ ਜੀ। ਹੁਣ ਮੈਂ ਇੱਕ ਛੋਟੀ ਜਿਹੀ ਫਾਰਮ ਦੇ ਬਾਹਰ ਐਵੇਂ ਅਸੀਂ ਓਨੈਸਟੀ ਸ਼ੋਪ ਜੀ ਰੱਖੀ ਆ, ਉੱਥੇ ਜਿਹੜੀ ਵੀ ਚੀਜ਼ ਸੰਤਰੇ ਹੋਣ ਤਾਂ ਸੰਤਰਿਆਂ ਦੇ ਬੈਗ ਰੱਖ ਦੇ, ਜਦੋਂ ਦੁਹਾਣੇ ਖਰਬੂਜੇ ਹੁੰਦੇ ਉਹ ਰੱਖ ਦੇ ਆ, ਕੱਦੂ ਰੱਖ ਦੇ, ਤਾਂ ਇਹ ਜਦੋਂ ਵੀ ਕਿਸੇ ਦੇ ਜਾਂਦੇ ਆ ਤਾਂ ਕਈ ਵਾਰੀ ਫਿਰ ਉੱਥੇ ਮਿਲਦੇ ਜਾਂ ਗੱਲਬਾਤ ਹੁੰਦੀ ਆ, ਜੇ ਅਸੀਂ ਲਾਗੇ ਹੋਈਏ ਤਾਂ ਉਹ ਫਿਰ ਗੱਲਾਂ ਬਾਤਾਂ ਕਰਦੇ, ਜੇ ਇਹਨੂੰ ਚੀਜ਼ ਵੀ ਲੈਣੀ 10 ਮਿੰਟ ਖੜ ਕੇ ਗੱਲ ਕਰਨੀ, ਫੇਰ ਚੀਜ਼ ਚੱਕਣੀ, ਫੇਰ ਕਹਿਣਾ ਆ ਤੇਰਾ ਵੀ ਫਲਾਨੀ ਵਾਰ ਮੈਂ ਹਦਵਾਣਾ ਲੈ ਕੇ ਗਿਆ ਸੀ, ਮੇਰੀ ਮਾਂ ਨੂੰ ਬੜਾ ਪਸੰਦ ਆਇਆ, ਹੁਣ ਅੱਜ ਫੇਰ ਮਾਂ ਨੂੰ ਮਿਲਣ ਚੱਲਿਆ ਹਦਵਾਣਾ ਲੈ ਕੇ ਜਾਣਾ, ਜਾਂ ਕੁੜੀ ਨੂੰ ਮਿਲਣ ਚੱਲਿਆ ਖਰਬੂਜਾ ਖਾਣਾ ਜਾਂ ਸੰਤਰੇ ਖਾਣੇ ਭੈਣ ਲਈ, ਏਦਾਂ ਦੀਆਂ ਗੱਲਾਂ।
2: ਸੋਸ਼ਲ ਬੌਂਡ ਬਹੁਤ ਸੀਗਾ ਪਹਿਲਾਂ ਵੀ ਤੇ ਵਾਕਈ ਹੁਣ ਵੀ, ਜਿਹੜੇ ਰੀਜਨਲ, ਮੈਂ ਵੀ ਹੁਣ ਰੀਜਨਲ ਜਿਹੜਾ ਰਹਿ ਕੇ ਆਇਆ ਸੀ ਡਾਰਵਿਨ, ਉੱਥੇ ਸਟਿਲ ਕਲਚਰ ਸੀਗਾ ਕਿ ਹਾਂ ਮਤਲਬ ਜਿਵੇਂ ਮੈਂਗੋ ਪਿਕਿੰਗ ਕਰਕੇ ਲੈ ਕੇ ਆਉਣਾ ਤੇ ਜ਼ਿਆਦਾ ਆ ਗਏ ਤੇ ਉਹਨਾਂ ਨੇ ਨੌਕ ਕਰਕੇ, ਭਾਵੇਂ ਤੁਸੀਂ ਉਹਨਾਂ ਦਾ ਨਾਂ ਵੀ ਨਹੀਂ ਜਾਣਦੇ, ਉਹਨਾਂ ਨੇ ਕਿਹਾ ਕਹਿਣਾ ਕਿ ਅਸੀਂ ਮੈਂਗੋ ਪਿਕਿੰਗ ਕਰਕੇ ਆਇਆ ਤੇ ਉਹਨਾਂ ਨੇ 8-10 ਐਵੇਂ ਅੰਬ ਦੇ
1: ਦੇਣੇ।
2: ਹਾਂਜੀ ਹਾਂ, ਤੇ ਉਹ ਕਲਚਰ ਜਿਹੜਾ ਪਹਿਲਾਂ 80s ਜਾਂ 90s ਚ ਸੀਗਾ ਉਹ ਵੱਡੇ ਸ਼ਹਿਰਾਂ ਚ ਤੇ ਮਿਸਿੰਗ ਆ ਹੁਣ, ਕਿਉਂਕਿ ਹੁਣ ਸਾਰਾ ਆਨਲਾਈਨ ਕਲਚਰ ਆ ਗਿਆ, ਤੁਸੀਂ ਆਨਲਾਈਨ ਮੰਗਾ ਲੈਣੀ ਇਹ ਚੀਜ਼ਾਂ ਸਾਰਾ ਕੁਝ।
0: ਸੰਜੋਤ ਜੀ, ਜਸ਼ ਜੀ, ਇੱਕ ਚੀਜ਼ ਹੋਰ ਆ, ਇਹਨਾਂ ਗੋਰਿਆਂ ਚ ਅਜੇ ਵੀ ਹੈਗਾ ਜਿਹੜੇ ਪੇਂਡੂ ਗੋਰੇ ਆ, ਔਰ ਇਹਨਾਂ ਦੇ ਤੁਸੀਂ ਦੇਖੋ ਮੈਨੂੰ ਹੁਣ ਉੱਥੇ ਆਸੇ ਪਾਸੇ ਰਿਲੇਸ਼ਨ ਹੈਗੇ ਆ ਤੇ ਕਈਆਂ ਦੇ ਕਈ ਵਾਰੀ ਕੋਈ ਛੋਟੇ ਮੋਟੇ ਫੰਕਸ਼ਨ ਤੇ ਬੁਲਾ ਲੈਂਦੇ ਆ, ਜਾਣਾ ਪੈਂਦਾ, ਤਾਂ ਜਦੋਂ ਜਾਂਦੇ ਆ ਨਾ ਇਹ ਜਦੋਂ ਵੀ ਆਉਣਗੇ ਉਹ ਸਾਡੇ ਤਾਂ ਹੁਣ ਤੁਸੀਂ ਇੱਥੇ ਦੇਖੋ ਵੀ ਜਾਓਗੇ ਪੱਗ ਨਾਲ ਟਾਈ ਮੈਚ ਹੋਣੀ ਚਾਹੀਦੀ, ਟਾਈ ਨਾਲ ਕਮੀਜ਼ ਮੈਚ ਹੋਣੀ ਚਾਹੀਦੀ, ਕਮੀਜ਼ ਨਾਲ ਪਜਾਮਾ ਤੇ ਪਜਾਮੇ ਨਾਲ ਜੁੱਤੀ ਹੈ, ਤੇ ਨਾਲੇ ਤੀਵੀਂ ਆਦਮੀ ਦੋਵਾਂ ਦੇ ਕੱਪੜੇ ਮੈਚ ਹੋਣੇ ਚਾਹੀਦੇ, ਓਦਾਂ ਭਾਵੇਂ ਸਾਡਾ ਦੁਬਾਲਾ ਨਿਕਲ ਜੇ ਤੇ ਹਾਂਜੀ, ਤੇ ਉਹ ਮੇਨਾ ਵੀ ਏਦਾਂ ਹੁੰਦਾ ਨਾ, ਮੈਨੂੰ ਕਈ ਵਾਰੀ ਹੁਣ ਕਹਿੰਦੇ ਆ ਵੀ ਨਹੀਂ ਜੀ ਤੁਹਾਡੀ ਆ ਪੱਗ ਨੀ ਮੈਚ ਹੁੰਦੀ, ਮੈਂ ਫਿਰ ਕੀ ਮੈਚ ਪੱਗ ਪੱਗ ਆ, ਸਾਨੂੰ ਤਾਂ ਪਤਾ ਨੀ ਮੈਚ ਕਿੱਦਾਂ ਹੁੰਦੀ ਹੁੰਦੀ ਸੀ,
2: ਹਰ ਫੰਕਸ਼ਨ ਤੇ ਮੈਚ ਕਰਕੇ ਆਉਂਦੇ ਹੋ ਤੇ ਕਹਿੰਦੇ ਸਾਨੂੰ ਪਤਾ ਨੀ ਹੈ।
1: ਕੁੜੀਆਂ ਨੋਟ ਕਰਦੀਆਂ
0: ਸ਼ਾਮਲ ਕਰਨਾ ਪੈਣਾ,
2: ਵੈਸੇ ਕਹਿੰਦੇ ਅਸੀਂ ਸਾਦੇ ਤੇ ਇੱਕ ਹੈਡ ਟੂ ਟੋਪ ਪੂਰਾ ਗਿਣਾਤਾ, ਇੱਕ ਇੱਕ ਚੀਜ਼ ਪੱਗ ਕੋਟ ਸ਼ਰਟ,
1: ਇੱਕ ਸਾਲੀ ਭਾਈ ਦੀ ਸਾਈਪ੍ਰਸ ਚੱਲ ਗਈ ਆ, ਵੇਖ ਲਓ ਤੁਹਾਨੂੰ ਐਡ ਕਰ ਲੈਣਾ।
0: ਮੈਂ ਤਾਂ ਕਿਹਾ ਵੈਕੈਂਸੀ ਇੱਕ ਖਾਲੀ ਆ, ਪਰ ਟੈਸਟ ਉਸਤ ਲੈਣਾ ਪੈਣਾ ਪਹਿਲਾਂ, ਹਨਾ ਬੰਦਾ ਪੂਰਾ ਵੀ ਉਤਰੇ ਨਾ,
1: ਏਰੀਆ ਟੈਸਟ।
2: ਪਰ ਇਹ ਹੈ ਵਾਕਈ ਪੁਰਾਣੇ ਟਾਈਮ ਦਾ ਸੋਸ਼ਲ ਜਿਹੜਾ ਸੀ ਨਾ, ਸੋਸ਼ਲ ਸਟਰਕਚਰ ਉਹ ਬੜਾ ਸੋਹਣਾ ਸੀਗਾ, ਜਿਵੇਂ ਹਰ ਦੁਕਾਨ ਭਾਵੇਂ ਤੁਸੀਂ ਕਿਰਾਣੇ ਦੀ ਦੁਕਾਨ ਤੇ ਚਲੇ ਜਾਓ ਉਹਨਾਂ ਨਾਲ ਤੁਹਾਡਾ ਖਾਤਾ ਚੱਲਣਾ, ਜਾਂ ਉਹਨਾਂ ਨੇ ਐਵੇਂ ਤੁਸੀਂ ਨਾ ਇੱਕ ਮਤਲਬ ਕਿੰਨੇ ਆਪਣੀ ਜਨਰੇਸ਼ਨ ਤੋਂ ਉਹਨਾਂ ਦੇ ਨਾਲ ਤੁਹਾਡੀ ਹੁੰਦੀ ਹੈ ਕਿ ਹਾਂ ਇਸੀ ਦੁਕਾਨ ਤੋਂ ਸਮਾਨ ਆਏਗਾ ਘਰ ਦਾ, ਹੈਨਾ। ਹੁਣ ਤੇ ਆਪਾਂ ਕਿਤੇ ਵੀ ਚੜ ਜਾਂਦੇ, ਭਾਵੇਂ ਸੂਟਾਂ ਦੀ ਸ਼ੋਪ ਹੋਏ, ਬੂਟਾਂ ਦੀ ਸ਼ੋਪ ਹੋਏ, ਦਵਾਈਆਂ ਦੀ ਸ਼ੋਪ ਹੋਏ, ਹਰ ਇੱਕ ਪਹਿਲਾਂ ਇੱਕ ਹੁੰਦਾ ਸੀਗਾ ਕਿ ਤੁਹਾਡੀ ਫਿਕਸ ਹੁੰਦੀ ਸੀ, ਉਹਨਾਂ ਦੇ ਨਾਲ ਤੁਹਾਡੀ ਸਾਂਝ ਬੜੀ ਪੁਰਾਣੀ ਹੁੰਦੀ ਸੀ।
1: ਉਹ ਤਾਂ ਹੈ ਵੀ, ਕੰਮ ਵੀ ਉਹੀ ਬੰਦਾ ਕਰਦਾ ਸੀ ਜਿਹਦੇ ਮਤਲਬ ਦਾ ਉਹ ਕੰਮ ਹੈ, ਅੱਜ ਕੱਲ੍ਹ ਤਾਂ ਐਵੇਂ ਜਣਾ ਖਣਾ ਜੋ ਮਰਜ਼ੀ ਕਰਨ ਨੂੰ ਤੁਰ ਪੈਂਦਾ। ਤੇ ਆਹ ਫੋਟੋ ਫਾੜੋ ਭਾਈ, ਵੇਖਿਆ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਚੱਲਦੀਆਂ,
2: ਤੁਸੀਂ ਬਣਾਈ ਕਿ ਨਹੀਂ ਬਣਾਈ?
0: ਮੈਂ ਨੀ, ਮੈਂ ਫੇਸਬੁੱਕ ਮੇਰੇ ਕੋਲ ਹੈ ਨਹੀਂ, ਬਣਾਈ ਸੀਗੀ ਉਹ ਬੰਦ ਹੀ ਪਈ ਕਈ ਸਾਲਾਂ ਦੀ।
1: ਅੱਛਾ, ਨਹੀਂ ਫੇਸਬੁੱਕ ਤੋਂ ਤਾਂ ਟੱਪ ਗਿਆ ਕੰਮ ਤੇ।
0: ਤਮੰਨਾ ਹੈਗੀ ਆ ਵੀ ਜੇ ਕਿਤੇ ਮੈਂ ਭਰਜਾਈ ਤੁਹਾਡੀ ਨਾਲ ਵੀ ਗੱਲ ਕਰਦਾ ਵੀ ਕਿਤੇ ਅਸੀਂ ਕੋਈ ਏਦਾਂ ਦੀ ਦਵਾਈ ਦੁਈ ਮਿਲੀ ਖਾ ਕੇ ਅਸੀਂ ਉਹ 80,000 ਕੇ ਹੋ ਜਾਈਏ, ਪਰ ਹੁਣ ਬੰਦ ਕਰੋ,
1: ਮੈਨੂੰ
0: ਜਿਹੜੀ ਨਾ ਇੱਕ ਗੱਲ ਵਧੀਆ ਲੱਗਦੀ ਜਾਂ ਤਾਂ ਉਹ ਮੇਰੇ ਐਕਸਪੀਰੀਅੰਸ ਵਿੱਚ ਹੀ ਆ, ਜਿਹੜੇ ਬੱਚੇ ਆ ਨਾ ਹੁਣ ਸਾਡੇ, ਖਾਸ ਕਰ ਬਹੁ ਗਿਣਤੀ ਬੱਚਿਆਂ ਦੀ ਆ, ਉਹ ਖਾਣ ਪੀਣ ਦੇ ਮਾਮਲੇ ਚ ਥੋੜੇ ਜਿਹਾ ਹੈਲਥ ਕੋਨਸ਼ੀਅਸ ਬਹੁਤ ਆ, ਬਹੁਤ ਗਿਣਤੀ ਬੱਚਿਆਂ ਦੀ ਹੈਲਥ ਕੋਨਸ਼ੀਅਸ ਆ, ਕੁਛ ਜਿਹੜੇ ਹੈਗੇ ਨਹੀਂ, ਜਿਹੜੇ ਬੱਚੇ 15-16 ਸਾਲ ਟੱਪ ਗਏ ਹੈ ਨਾ, ਉਹ ਜਿਮ ਨੂੰ ਪਸੰਦ ਕਰਦੇ ਆ, ਹੈਲਦੀ ਫੂਡ ਖਾਣਾ ਥੋੜਾ ਪਸੰਦ ਕਰਦੇ ਆ, ਪਰ ਜਿੱਥੇ ਉਹਨਾਂ ਦਾ ਦਾ ਲੱਗਦਾ ਆ ਜੰਕ ਫੂਡ ਨੂੰ ਵੀ ਮੂੰਹ ਮਾਰਦੇ ਆ ਤੇ ਹੈਲੋ
1: ਜੀ ਜੀ
2: ਜੀ ਜੀ
0: ਤੇ ਪਰ ਉਹ ਇਹ ਚੀਜ਼ ਮੈਨੂੰ ਵਧੀਆ ਲੱਗਦੀ। ਸਾਡੇ ਵਾਰੀ ਏਦਾਂ ਵਾਲੀ ਅਵੇਅਰਨੈਸ ਨਹੀਂ ਸੀਗੀ, ਸਾਡੇ ਵਾਰੀ ਤਾਂ ਓਦਾਂ ਹੀ ਖਾਈ ਪੀ ਜੋ ਮਰਜ਼ੀ ਜਾਓ, ਕੰਮ ਧੰਦਾ ਕਰੀ ਜਾਓ, ਪੱਠੇ ਵੱਢੀ ਜਾਓ, ਉਹਨਾਂ ਸਿਹਤਾਂ ਓਦਾਂ ਹੀ ਠੀਕ
1: ਓਦਾਂ ਹੀ ਠੀਕ ਰਹਿੰਦੀਆਂ। ਹਾਂਜੀ ਹੁਣ ਰੱਖਣੀਆਂ ਪੈਂਦੀਆਂ, ਇਹ ਤੇ ਹੈ ਹੀ।
0: ਹੁਣ ਨਿਆਣੇ ਏਦਾਂ ਕਰਦੇ ਆ, ਬਹੁਤ ਧਿਆਨ ਰੱਖਦੇ।
1: ਹਰ ਇੱਕ ਚੀਜ਼ ਦੀ ਐਕਸਟ੍ਰੀਮ ਮਾੜੀ ਆ, ਹਰ ਇੱਕ ਚੀਜ਼ ਦਾ ਪਤਾ ਹੋਵੇ, ਬੰਦਾ ਆਪਣੀ ਸਿਹਤ ਦਾ ਧਿਆਨ ਰੱਖੇ। ਪਰ ਜਿੱਦਾਂ ਟੂ ਮਚ ਕਈ ਜਿਹੜੇ ਉਹ ਮਨਵਾਤ ਕਰਾ ਦਿੰਦੇ ਆ, ਉਹ ਵੀ ਫਿਰ ਜ਼ਿਆਦਾ ਕੰਮ ਖਰਾਬ।
2: ਹਰ ਇੱਕ ਚੀਜ਼ ਬੈਲੈਂਸ ਰੱਖਣਾ ਜ਼ਰੂਰੀ ਹੈ ਮੈਨੂੰ ਲੱਗਦਾ। ਹੁਣ ਆਪਾਂ ਕਲਚਰ ਦੀ ਗੱਲ ਕਰੀਏ, ਪਹਿਲੇ ਟਾਈਮ ਦੇ ਵਿੱਚ ਕਲਚਰ ਮਤਲਬ ਹੁਣ ਧੀਰੇ ਧੀਰੇ ਹਰ ਇੱਕ ਚੀਜ਼ ਥੋੜ੍ਹੀ ਥੋੜ੍ਹੀ ਪਰ ਉਹੀ ਅਗੇਨ ਵਾਪਸ ਮੁੜ ਮੁੜ ਕੇ ਆਉਣੀ ਵੀ ਹੈ। ਹੁਣ ਅੱਜ ਦੇ ਜਿਹੜੇ ਟੀਨੇਜ ਬੱਚੇ ਨੇ ਉਹਨਾਂ ਨੂੰ ਕਈਆਂ ਨੂੰ ਇੰਟਰਸਟ ਬਹੁਤ ਜ਼ਿਆਦਾ ਹੈ ਕਿ ਹਾਂ ਆਪਣੇ ਕਲਚਰ ਦੇ ਬਾਰੇ, ਉਹਨਾਂ ਨੂੰ ਪੰਜਾਬੀ ਕੱਪੜੇ ਪਾਉਣੇ ਸੋਹਣੇ ਲੱਗਦੇ ਆ, ਉਹ ਨਾ ਟਾਈਮ ਉਹਨਾਂ ਨੂੰ ਲੱਗਦਾ ਕਿ ਹਾਂ ਮਿਸ ਨਾ ਕਰੀਏ ਕਿਤੇ, ਮਤਲਬ ਕੋਈ ਵੀ ਫੰਕਸ਼ਨ ਹੋਏ ਤੇ ਉਹਨਾਂ ਨੇ ਜਿੱਦਾਂ ਪਹਿਲਾਂ ਤਿਆਰ ਹੁੰਦੇ ਸੀਗੇ, ਮਤਲਬ ਪਿੱਛੇ ਸਾਡਾ ਟਾਈਮ ਆਇਆ ਸੀਗਾ ਤੇ ਸਿੰਪਲ ਸਿੰਪਲ ਰਹਿਣਾ ਸ਼ੁਰੂ ਕਰਤਾ ਸੀਗਾ, ਪਰ ਹੁਣ ਦੇ ਟਾਈਮ 'ਚ ਵਾਪਿਸ ਤੋਂ ਉਹ ਕਲਚਰ ਆਇਆ ਜਿਸ 'ਚ ਵਾਪਿਸ ਹੋਈ ਬ੍ਰਾਈਟ ਸੂਟ, ਪੰਜਾਬੀ ਸੂਟ, ਪਟਿਆਲਾ ਪਰਾਂਦੀ ਲਾਉਣਾ ਤੇ ਟ੍ਰੈਡੀਸ਼ਨਲ ਜਿਹੜੀ ਜੂਲਰੀ ਆ ਉਹ ਵਾਪਿਸ ਮੁੜ ਕੇ ਆ ਗਿਆ, ਉਹ ਟ੍ਰੈਂਡ ਜਿਹੜਾ ਪੁਰਾਣਾ ਟ੍ਰੈਂਡ ਸੀਗਾ।
1: ਚੀਜ਼ਾਂ ਸ਼ਿਫਟ ਹੁੰਦੀਆਂ ਰਹਿੰਦੀਆਂ ਨੇ, ਬਦਲਦੀਆਂ ਰਹਿੰਦੀਆਂ ਨੇ ਆਪਣੇ ਆਪ ਨੂੰ ਆਪਾਂ ਜਦੋਂ। ਵੈਸੇ ਇਹ ਵੀ ਬੜੀ ਵੇਖਣ ਵਾਲੀ ਚੀਜ਼ ਆ ਕਿ ਆਖਿਰਕਾਰ ਇਹ ਚੀਜ਼ਾਂ ਡਰਾਈਵ ਕਿੱਥੋਂ ਹੁੰਦੀਆਂ ਨੇ, ਕਿਉਂ ਆ ਜਿਹੜਾ ਤੁਹਾਨੂੰ ਇਹ ਕਹਿੰਦਾ ਵਾ ਵੀ ਹਾਂਜੀ ਹੁਣ ਆਪਾਂ ਆਹ ਕਰੀਏ, ਹੁਣ ਆਪਾਂ ਆਹ ਕਰਕੇ ਵੇਖੀਏ। ਤੁਹਾਨੂੰ ਕਦੀ ਵੀ ਉਸ ਚੀਜ਼ ਦਾ ਤੁਹਾਨੂੰ ਸਿਰਾ ਨਹੀਂ ਲੱਭੂਗਾ। ਪਹਿਲੀਆਂ ਦੇ ਵਿੱਚ ਤੁਹਾਨੂੰ ਸਿਰਾ ਲੱਭਦਾ ਸੀ, ਪਹਿਲੀਆਂ ਦੇ ਵਿੱਚ ਨਾ ਤੁਸੀਂ ਦੱਸ ਦਿੰਦੇ ਸੀ ਵੀ ਆਹ ਸਲਮਾਨ ਖਾਨ ਦਾ ਸਟਾਈਲ, ਆਹ ਆਪਣੇ ਆਮਿਰ ਖਾਨ ਦਾ ਸਟਾਈਲ ਆ ਗਿਆ, ਅਮਿਤਾਭ ਬੱਚਨ ਵਾਲੀ ਪੈਂਟ। ਹੁਣ ਤੁਹਾਨੂੰ ਇਹ ਸਟਾਈਲ ਬਹੁਤ ਘੱਟ ਪਤਾ ਨਹੀਂ ਜਾਂ ਫਿਰ ਆਪਾਂ ਪਿੱਛੇ ਰਹਿ ਗਏ ਵੀ ਉਹ ਤੁਹਾਨੂੰ ਦਿਖਦਾ ਨਹੀਂ ਹੈ। ਹੁਣ ਆਹ ਟ੍ਰੈਂਡ ਦੀ ਤੁਸੀਂ ਗੱਲ ਕਰ ਰਹੇ ਹੋ 80s ਵਾਲਾ, ਹੈ ਨਾ, ਬਹੁਤ ਹਾਰਡ ਹੋਊਗਾ ਤੁਹਾਡੇ ਲਈ ਇਹ ਲੱਭਣਾ ਵੀ ਇਹ ਕਿੱਥੋਂ ਸ਼ੁਰੂ ਕਿੱਥੋਂ ਆ, ਕਿੰਨੇ ਕਿੰਨੇ ਪਾ ਤੇ। ਇਹ ਆਪ ਹੀ ਇੱਕ ਨਾ ਫੀਚਰ ਜਿਹਾ ਦਿੰਦੇ ਆ ਤੇ ਉਸ ਫੀਚਰ ਦੀ ਉਹ ਭੇਜ ਦਿੰਦੇ ਆ, ਨੋਟੀਫਿਕੇਸ਼ਨ ਭੇਜ ਦਿੰਦੇ ਆ ਵੀ ਆਹ ਚੀਜ਼ ਆਈ ਆ ਅਤੇ ਇਸ ਚੀਜ਼ ਨੂੰ ਉਹ ਫਿਰ ਮਤਲਬ ਜਿਹਦੇ ਜਿਹਦੇ ਵੀ ਹੱਥ ਆਉਂਦਾ ਵਾ ਉਹ ਵੇਂਹਦਾ ਵਾ ਵੀ ਅੱਛਾ ਕਿੱਥੋਂ ਇੱਕ ਦੂਸਰੇ ਤੱਕ ਗੱਲ ਟਰੈਵਲ ਹੁੰਦੀ ਹੁੰਦੀ ਫਿਰ ਉਹ ਆਪਾਂ ਕਿਉਂਕਿ ਇਹਦੇ ਉੱਤੇ ਸਮਾਂ ਨਹੀਂ ਲੱਗਦਾ, ਸਭ ਤੋਂ ਵੱਡੀ ਚੀਜ਼ ਆ।
2: ਹਾਂ ਕੋਈ ਮਿਹਨਤ ਹੀ ਨਹੀਂ ਆ,
1: ਇਹ ਨਹੀਂ ਵੀ ਤੁਹਾਨੂੰ ਕੋਈ ਸਕਿੱਲ ਚਾਹੀਦਾ, ਤੁਸੀਂ ਸਿਰਫ ਆਪਣੀ ਫੋਟੋ ਪਾਉਣੀ ਆ ਉਹਨੇ ਫੋਟੋ ਮਤਲਬ ਕਰਕੇ ਰਹਿਣ
2: ਦਾ। ਉਹ ਵੀ ਟਾਈਮ ਸੀਗਾ ਕਿ ਹਾਂ ਪੂਰਾ ਪੂਰਾ ਤੁਸੀਂ ਮਤਲਬ ਜਦੋਂ ਪਹਿਲੇ ਪਹਿਲੇ ਕੰਪਿਊਟਰ ਸ਼ੁਰੂ ਹੋਏ ਸੀ ਲੋਕਾਂ ਨੇ ਸਿੱਖਿਆ ਕਿ ਹਾਂ ਪੇਂਟ ਕਿਵੇਂ ਯੂਜ਼ ਕਰਦੇ, ਫਿਰ ਕਿਵੇਂ ਅਡੋਬ ਫੋਟੋਸ਼ੂਟ ਯੂਜ਼ ਕਰਦੇ, ਕਿਵੇਂ ਹੁਣ ਕੈਨਵਾ ਨੇ ਆ ਕੇ ਈਜ਼ੀ ਕਰਤਾ। ਹੁਣ ਅੱਗੇ ਤੋਂ ਅੱਗੇ ਹੁਣ ਤੇ AI ਮਤਲਬ ਕੁਛ ਕਰਨਾ ਹੀ ਨਹੀਂ ਹੈ, ਤੁਸੀਂ ਬਸ ਟਾਈਪ ਕਰਕੇ ਕਮਾਂਡ ਭਰਨੀ ਹੈ ਤੇ
1: ਸਿਰਫ ਲਿਖਣਾ ਤੁਸੀਂ ਵੀ ਮੈਨੂੰ ਆ ਚਾਹੀਦਾ, ਉਹ ਕੋਈ ਚੰਗਾ ਲਿਖ ਲੂਗਾ ਕੋਈ ਮਾੜਾ ਲਿਖ ਲੂ ਪਰ ਲਿਖਣਾ। ਖੈਰ ਇਹਦੇ ਉੱਤੇ ਨਾ ਜਿਹੜੇ ਕੁਛ ਵਾਤਾਵਰਨ ਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਚਿੰਤਤ ਨੇ, ਵਾਤਾਵਰਨ ਪ੍ਰੇਮੀ ਨੇ, ਜਿਹੜੇ ਇਹ ਚੀਜ਼ ਸਮਝਦੇ ਨੇ ਵੀ ਕੀ ਹੋ ਰਿਹਾ ਵਾ, ਭਾਵੇਂ ਕਿ ਬਹੁਤ ਸਾਰੇ ਇਸਨੂੰ ਇੱਦਾਂ ਹੀ ਕਹਿ ਦਿੰਦੇ ਆ ਵੀ ਇਹਦੇ ਨਾਲ ਕੀ ਫਰਕ ਪੈਣਾ ਵਾ, ਇਹ ਚੀਜ਼ਾਂ ਜਿਹੜੀਆਂ ਨੇ ਠੀਕ ਆ ਚੱਲੀ ਜਾਂਦਾ ਵਾ, ਪਰ ਉਹਨਾਂ ਦਾ ਕੀ ਕਹਿਣਾ ਵਾ, ਇਹ ਚੀਜ਼ ਨੁਕਸਾਨ ਕਿੱਦਾਂ ਕਰਦੀ ਆ, ਉਹ ਵੀ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਨੁਕਸਾਨ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਉਹ ਕਿੱਦਾਂ ਉਹ ਖੈਰ ਆਪਾਂ ਅੱਗੇ ਕਰਾਂਗੇ, ਹੁਣ ਟਾਈਮ ਸਾਡੇ ਕੋਲ ਘੱਟ ਹੋਣਾ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਹੀ ਗੱਲ ਹੈ, ਕਹਿੰਦੇ ਕਿ ਮੇਰੇ ਮੰਮੀ ਹੁਣੀ 8 ਦਰਾਣੀਆਂ ਜਠਾਣੀਆਂ ਸੀ ਅਤੇ ਸਭ ਨੇ ਕੰਮ ਵੰਡੇ ਹੁੰਦੇ ਸੀ ਕਿ ਕਿਹੜਾ ਕੰਮ ਕੌਣ ਕਰ ਸਕਦਾ, ਇੱਦਾਂ ਹੁੰਦਾ। ਮੈਂ ਤਾਂ ਮੈਨੂੰ ਇੱਥੋਂ ਤੱਕ ਵੀ ਵੇਖਿਆ ਵੀ ਪਿੰਡ ਦੇ ਵਿੱਚ ਹਾਂ ਆਟਾ ਗੁੰਨ ਕੇ ਸਾਰਿਆਂ ਨੇ ਲੈ ਆਉਣਾ, ਪਤਾ ਹੁੰਦਾ ਸੀ ਵੀ ਆਹ ਫਲਾਣੀ ਤੰਦੂਰ ਵਧੀਆ ਲਾਉਂਦੀ ਆ,
2: ਉਹਦੇ ਕੋਲ ਤੰਦੂਰ ਜਿਵੇਂ ਸਟਾਰਟ ਹੋਣਾ
1: ਵੀ ਆ, ਤੁਸੀਂ ਬਾਕੀਆਂ ਨੇ ਪੇੜੇ ਪਾੜੇ ਕਰਦੇ ਨੇ ਤੇ ਉਹਨੂੰ ਉਨ੍ਹਾਂ ਚਿਰ ਪਾਣੀ ਪੂਣੀ ਪਿਆ ਕੇ ਕਹਿਣਾ ਵੀ ਚੱਲ ਆ ਜਾ ਨਹੀਂ। ਹੁਣ
2: ਸਾਡੇ ਹੁੰਦਾ ਸੀ ਦੀਵਾਲੀ ਹੈ ਜਾਂ ਕੋਈ ਵਧੀਆ ਤਿਉਹਾਰ ਹੈ ਤੇ ਮੇਰੀ ਮੰਮੀ ਕਿ ਇਹਨਾਂ ਨੇ ਆਟਾ ਗੁੰਨਣਾ, ਇਹਨਾਂ ਤੋਂ ਹੀ ਗੁੰਨਵਾਉਣਾ ਭਾਵੇਂ ਬਣਾ ਉਹਨਾਂ ਨੇ ਲੈਣਾ ਕਿ ਇਹਨਾਂ ਦਾ ਪਰਫੈਕਟ ਹੁੰਦਾ ਐਕਿਊਰੇਟ, ਤੇ ਉਹ ਹਰ ਇੱਕ ਚੀਜ਼ ਜਿਵੇਂ ਸਵੈਟਰ ਬੁਣਨਾ ਕਿਸੇ ਕਿਸੇ ਨੇ ਸਿੱਧਾ ਸਿੱਧਾ ਅਸੀਂ ਕਰਤਾ, ਹੁਣ ਡਿਜ਼ਾਇਨ ਪਾਣੀ ਹੈ ਤੁਸੀਂ ਦੱਸ ਦਿਓ, ਹੈ ਨਾ, ਹਰ ਇੱਕ ਇਨਸਾਨ ਕੋਲ ਇੱਕ ਮਤਲਬ ਇੱਕ ਟੈਲੈਂਟ ਜਿਹਾ ਹੁੰਦਾ ਸੀਗਾ ਤੇ ਉਹੀ ਮੁਹੱਲੇ ਦਾ ਕਲਚਰ ਸੀ, ਤਾਂ ਹੀ ਇਹ ਚੀਜ਼ਾਂ ਆਪਾਂ ਇੱਕ ਦੂਜੇ ਤੋਂ ਸ਼ੇਅਰ ਕਰ ਲੈਂਦੇ ਸੀ, ਜੁਆਇੰਟ ਫੈਮਿਲੀ ਦਾ ਟਾਈਮ ਸੀਗਾ ਤਾਂ ਇਹ ਚੀਜ਼ਾਂ
1: ਜੀ। ਤੇ ਕਹਿੰਦੇ ਭਾਅ ਜੀ ਕਰੋ ਕੋਈ ਹੱਲ, ਪੈਟਰੋਲ ਪ੍ਰਾਈਜ਼ ਅਪ ਹੋ ਰਹੇ ਆ। ਵੇਖੋ ਇਹ ਜਦੋਂ ਤੁਸੀਂ ਇਹ ਵੀ ਜਸ ਜੀ ਤੁਹਾਡੇ ਧਿਆਨ 'ਚ ਹੋਊਗਾ, ਇਹ ਵੀ ਨਾ ਹੁਣ ਰੁਝਾਨ ਜਿਹਾ ਹੀ ਬਣ ਗਿਆ ਵਾ, ਮਾਰਕੀਟ ਦਾ ਟ੍ਰੈਂਡ ਬਣ ਗਿਆ, ਭਾਵੇਂ ਤੁਸੀਂ ਇੰਡੀਆ ਵੇਖ ਲਓ, ਇੱਥੇ ਵੇਖ ਲਓ, ਇੱਕ ਸਮਾਂ ਸੀ ਇੰਡੀਆ ਦੇ ਵਿੱਚ ਨਾ 5% 2% ਕਹਿ ਰਿਹਾ ਪੈਸੇ ਵੱਧਦੇ ਹੁੰਦੇ ਸੀ ਵੀ ਤੇ ਹੜਤਾਲਾਂ ਹੋ ਜਾਂਦੀਆਂ ਸੀ ਵੇਖ ਲਓ ਪਰਵਾਹ ਕਿਸੇ ਨੂੰ ਹੁਣ ਇੱਥੋਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇੱਥੇ ਆ ਵੇਖ ਲਓ ਜਦੋਂ ਲੜਾਈ ਸ਼ੁਰੂ 'ਚ ਹੋਈ ਸੀ ਉਦੋਂ ਕਿੰਨਾ ਰੌਲਾ ਪਿਆ ਹਾਲਾਂਕਿ ਉਦੋਂ ਇੰਨਾ ਰੇਟ ਨਹੀਂ ਜਿੰਨਾ ਹੋਣਿਆ ਤੇ ਉਦੋਂ ਬਹੁਤ ਰੌਲਾ ਰੱਪਾ ਪੈ ਕੇ ਹਟ ਗਿਆ ਇਹਨਾਂ ਨੇ ਹੌਲੀ ਹੌਲੀ ਤੁਹਾਨੂੰ ਮਤਲਬ ਲੋਲੇ ਪੋਪੇ ਜੇ ਦੇ ਕੇ ਦਿਮਾਗ ਇੱਦਾਂ ਦਾ ਸੈੱਟ ਕੀਤਾ ਵਾ ਹੁਣ ਉਹ ਚੀਜ਼ ਨਾ ਖਬਰਾਂ 'ਚ ਆਉਂਦੀ ਆ ਨਾ ਤੁਸੀਂ ਉਹਨੂੰ ਲੈ ਕੇ ਚਿੰਤਾ ਜਿਤਾਉਂਦੇ ਹੋ ਤੁਹਾਨੂੰ ਲੱਗਦਾ ਠੀਕ ਆ ਬੋਰਡ ਲੱਗਾ ਯਾਰ ਕੀ ਫਰਕ ਪੈਂਦਾ ਪਰਾਂ ਚੱਲੀਏ ਇਹ ਚੀਜ਼ਾਂ ਸਾਨੂੰ ਲੱਗਦਾ ਮੈਂ ਬੜੀ ਵਾਰੀ ਇਹ ਚੀਜ਼ ਮੈਂ ਫੀਲ ਕਰਦਾ ਵੀ ਇਹ ਫੋਟੋ ਵਾਲਾ ਹੀ ਕੰਮ ਆ ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਇਹ ਡਰਾਈਵ ਕਿੱਥੋਂ ਹੋਈ ਕਿੱਥੋਂ ਕਿੰਨੇ ਸ਼ੁਰੂ ਕੀਤੀ ਜਾਂ ਫਿਰ ਇਹਨੂੰ ਇੱਦਾਂ ਕਹਿ ਲਓ ਤੁਸੀਂ ਕਿ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਰਜਿਸਟਰ ਕਰਵਾਈਆਂ ਜਾਣੀਆਂ ਹੁੰਦੀਆਂ ਵਾ ਤੁਹਾਨੂੰ ਫੀਡ ਕਰਨੀ ਹੁੰਦੀ ਆ ਇਸ ਕਰਕੇ ਉਹ ਅਖਬਾਰਾਂ 'ਚ ਛਪਤੀਆਂ ਇਸ ਕਰਕੇ ਉਹ ਰੇਡੀਓ 'ਤੇ ਮਜਬੂਰੀ ਬਣ ਜਾਂਦੀ ਆ ਵੀ ਆਹ ਚਾਰ ਸਫੇਰੇ ਚੱਲ ਰਿਹਾ ਵਾ ਇਹਦੇ ਉੱਤੇ ਗੱਲ ਕੀਤੀ ਜਾਵੇ ਇਹ ਲੋਕਾਂ ਤੱਕ ਪਹੁੰਚਾਈ ਜਾਵੇ ਸੋ ਹੁਣ ਬੜਾ ਕੁਛ ਇੰਟੈਂਸ਼ਨਲੀ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੁਣ ਆ ਪ੍ਰਾਈਜ਼ ਦੀ ਲਾ ਲਓ ਤੁਸੀਂ ਅਸੀਂ ਰੋਜ਼ ਹੁਣ ਅਖਬਾਰਾਂ ਬੋਲਦੇ ਹਾਂ ਤੁਸੀਂ ਦੱਸੋ ਵੀ ਸੋਸ਼ਲ ਮੀਡੀਆ ਤੁਸੀਂ ਚਲੋ ਤੁਸੀਂ ਸੋਸ਼ਲ ਮੀਡੀਆ ਵਹਿੰਦੇ ਹੋ ਗਏ ਜਿੰਨਾ ਪਹਿਲਾਂ ਰੌਲਾ ਸੀ ਤੁਸੀਂ ਦੱਸੋ ਕਿੰਨਾ ਕੁ ਰੌਲਾ ਵਾ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਔਰਗਨਾਈਜੇਸ਼ਨ ਵੱਲੋਂ ਵੀ ਤੇਲ ਦੇ ਰੇਟ ਵੱਧ ਗਏ ਕਿਸੇ ਟਰਾਂਸਪੋਰਟ ਵੱਲੋਂ ਕੋਈ ਤੁਸੀਂ ਸੁਣੀ ਖਬਰ
2: ਕਿਤੇ
1: ਨਹੀਂ ਹੈਗੀ ਫਿਰ ਇਹਦਾ ਮਤਲਬ ਇਹੋ ਹੀ ਆ ਵੀ ਜਿਹੜੀ ਚੀਜ਼ ਸਾਡੇ ਤੱਕ ਜਿੱਦਾਂ ਜਿੰਨੇ ਪਹੁੰਚਾਉਣੀ ਹੁੰਦੀ ਆ ਉਹ ਉੱਦਾਂ ਪਹੁੰਚਾਉਂਦਾ ਤੇ ਅਸੀਂ ਬਸ ਐਵੇਂ ਲੱਗੇ ਰਹਿੰਦੇ ਹਾਂ ਵੀ ਹਾਂ ਅਸੀਂ ਬੜੇ ਸਿਆਣੇ ਹਾਂ ਅਸੀਂ ਦੱਸਦੇ ਹੋਣਾ ਫਲਾਣੇ ਕੋਨੇ ਦੇ ਵਿੱਚ ਕੀ ਆ ਤੇ ਕਿੱਦਾਂ
2: ਕਿਉਂਕਿ ਮੈਨੂੰ ਤਾਂ ਲੱਗਦਾ ਸ਼ੁਰੂਆਤ ਐਵੇਂ ਨਹੀਂ ਹੁੰਦੀ ਪਹਿਲਾਂ ਤਾਂ ਜਿਵੇਂ ਆਪਾਂ ਹਮੇਸ਼ਾ ਤੁਹਾਡਾ ਫੇਵਰੇਟ ਗਾਰਡਨਿੰਗ ਅਤੇ ਇਹਦੇ ਵਿੱਚ ਵੀ ਸੀਡਿੰਗ ਹੁੰਦੀ ਹੈ ਥੋੜ੍ਹੀ ਥੋੜ੍ਹੀ ਜਿਹੀ ਸੀਡਿੰਗ ਮਤਲਬ ਕਰ ਦਿੰਦੇ ਫਿਰ ਧੀਰੇ ਧੀਰੇ ਧੀਰੇ ਕਰਕੇ ਉਹ ਫਿਰ ਫੀਡਿੰਗ ਹੁੰਦੀ ਆ ਅੱਗੇ ਅੱਗੇ ਟ੍ਰਾਂਸਫਰ ਕਰਕੇ ਚੀਜ਼ ਤੁਹਾਡੇ ਤੱਕ ਮਤਲਬ ਫਿਰ ਇੱਕ ਸਰਟਨ ਪੁਆਇੰਟ ਜਦੋਂ ਇੱਦਾਂ ਹੋ ਜਾਂਦਾ ਕਿ ਉਹ ਇਸਟੈਬਲਿਸ਼ ਹੋ ਜਾਂਦੀ ਹੈ ਚੀਜ਼ ਫਿਰ ਤੁਹਾਨੂੰ ਤੁਸੀਂ ਕੰਪਲੇਨ ਕਰਨਾ ਛੱਡ ਦਿੰਦੇ ਹੋ ਕਿ ਹੁਣ ਇੱਦਾਂ ਹੀ ਹੈ ਗੱਡੀ ਤਾਂ ਹੈ ਚਲਾਉਣੀ ਤਾਂ ਹੈ ਹੀ ਤੇਲ ਤਾਂ ਪੁਰਾਣਾ ਹੀ ਪੈਣਾ
1: ਹੌਲੀ ਹੌਲੀ ਹੌਲੀ ਹੌਲੀ
2: ਇਸਟੈਬਲਿਸ਼ ਹੋ ਗਈ ਉਹ ਚੀਜ਼
1: ਤੁਹਾਡੇ ਦਿਮਾਗ 'ਚ ਉਹ ਚੀਜ਼ ਜਿਹੜੀ ਬਹਿ ਜਾਂਦੀ ਮੁੜ ਕੇ ਤੁਸੀਂ ਕਹਿੰਦੇ ਚਲੋ ਠੀਕ ਹੈ ਇੱਦਾਂ ਹੀ ਆ
2: ਐਗਜੈਕਟਲੀ
1: ਤੁਹਾਡਾ ਉੱਥੇ ਜੇ ਸੈੱਟ ਹੋ ਜਾਂਦਾ ਚਲੋ ਖੈਰ
2: ਅੱਜ ਇਲੈਕਟ੍ਰਿਕ ਲੈ ਲਓ ਹੈ ਨਾ ਕੁਛ ਨਾ ਕੁਛ ਹੋਈ ਹੈ
1: ਬਿਲਕੁਲ ਆਪਾਂ ਇੱਧਰ ਨੂੰ ਆਉਂਦੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਵਧੀਆ ਲੱਗਾ ਇਹਨਾਂ ਨੂੰ ਸਾਗਰ ਜੀ ਅਸੀਂ ਨੈਨੋ ਵਾਲੀ ਕਹਿੰਦੇ ਗੁਆਂਢਣ ਦੇ ਨਾਲ ਇੱਕ ਕੱਪ ਨਾਲ ਚਾਹ ਪੀ ਲਿਆ ਧੰਨਵਾਦ ਤੁਹਾਡਾ ਤੇ ਗੁਰਸੇਵਕ ਜੀ ਧੰਨਵਾਦ ਮਿਹਰਬਾਨੀ ਸੁਨੀਲ ਕਿਹੜਾ ਜੀ ਇੱਕ ਹੋਰ ਆਪਾਂ ਲਾਇਆ ਸੀ ਕਿਹੜਾ ਸੀ ਉਹ ਸੱਚ ਉਹ ਦੱਸੋ ਨਾ ਵੀ ਕਿਹੜੀ ਫਿਲਮ ਦਾ ਸੀ ਆ ਸੱਚ ਉਹ ਆਪਾਂ ਪੁੱਛਿਆ ਸੀ ਕਿਸੇ ਨੂੰ ਪਤਾ ਜੀ ਕਿਹੜਾ ਸੀ
2: ਸਾਗਰ ਜੈਸੀ
1: ਉਹ ਤੇ ਹੋ ਗਿਆ ਉਹ ਤੇ ਸਾਗਰ ਦਾ ਆ
2: ਅੱਛਾ ਮਿੱਚਲ ਦਾ ਨਹੀਂ ਸਾਗਰ ਲੈ ਲਓ
1: ਅੱਜ ਜਿਹੜਾ ਬਾਅਦ ਚ ਲਾਇਆ ਸੀ ਉਹ ਤੇ ਮੈਨੂੰ ਵੀ ਭੁੱਲ ਗਿਆ ਚਲੋ ਖੈਰ ਇੱਕ ਮਿੰਟ ਮੈਂ ਚੈੱਕ ਕਰਾਂ ਸੱਚ ਕਿਹੜਾ ਹਾਂ ਨੀਲੇ ਨੀਲੇ ਅੰਬਰਪੁਰ ਹਾਂ ਦੱਸੋ ਭਾਈ 80s ਵਾਲਿਓ ਪ੍ਰੇਮੀਓ ਕਿਹੜੀ ਕਿਹੜੀ ਫਿਲਮ ਦਾ ਗਾਣਾ ਸੀ ਕਿਉਂਕਿ ਗਾਣਾ ਮਿਊਜ਼ਿਕ ਤੇ ਇੰਨਾ ਲੰਮਾ ਵੱਜਾ ਨਹੀਂ ਆ ਇਸ ਕਰਕੇ ਆਪਾਂ ਪੁੱਛਿਆ ਨਹੀਂ ਤੁਸੀਂ ਹੁਣ ਇਹ ਦੱਸੋ ਵੀ ਫਿਲਮ ਫਿਲਮ
2: ਕਿਹੜੀ ਫਿਲਮ ਹੈ
1: ਅਜੀਤ ਬੁੱਟਰ ਜੀ ਆਪਣੀ ਭੇਜਦੇ ਨੇ ਲਗਭਗ 25 ਸਾਲ ਪੁਰਾਣੀ ਫੋਟੋ
2: ਵਾਹ
1: ਹਾਂ ਇੰਨਾ ਕਿਤੇ ਹੋਊਗਾ ਜੀ 25 ਸਾਲਾਂ ਦੇ ਵਿੱਚ ਇੰਨਾ ਕਿਤੇ ਫਰਕ ਪੈ ਗਿਆ ਹੋਊਗਾ ਜ਼ਰੂਰ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਮਨਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਇੱਕ ਜਨਮ ਦਿਨ ਆਇਆ ਸੀ ਜੀ ਮੈਂ ਮਿਸ ਕਰ ਗਿਆ ਵਾਂ ਅਤੇ ਜੇਕਰ ਤੁਸੀਂ ਦੁਬਾਰਾ ਭੇਜ ਦਿਓ ਤਾਂ ਫਿਰ ਉਹ ਜ਼ਿਆਦਾ ਵਧੀਆ ਹੋਊਗਾ ਵੈਸੇ ਇੱਕ ਪ੍ਰਦੀਪ ਦੱਤਾ ਜੀ ਵੱਲੋਂ ਵੀ ਮੈਸੇਜ ਆ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪਲੀਜ਼ ਵਿਸ਼ ਹੈਪੀ ਬਰਥਡੇ ਟੂ ਸ਼ੁਕਰ ਸਾਹਿਬ ਅੱਛਾ ਸ਼ੁਕਰ ਸਾਹਿਬ ਦਾ ਅੱਜ ਜਨਮਦਿਨ ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਸੀਂ ਮਤਲਬ ਆਪਣੀ 80s ਵਾਲੀ ਫਿਜੀਕ ਤੁਹਾਡੀ ਬਰਕਰਾਰ ਰਹੇ ਇਹੋ ਦੁਆਵਾਂ ਸਾਡੀਆਂ ਮਤਲਬ ਉੱਦਾਂ ਦੇ ਫਿੱਟ ਫਿੱਟ ਰਹੋ ਤੁਸੀਂ ਅਤੇ ਤੰਦਰੁਸਤ ਰਹੋ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਲਿਖਦੇ ਰਹੋ ਸੁਣਾਉਂਦੇ ਰਹੋ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ
2: ਹੈਪੀ ਬਰਥਡੇ ਜੀ ਹੈਪੀ ਬਰਥਡੇ ਅੱਛਾ ਇੱਕ ਛੋਟਾ ਜਿਹਾ ਗੇਮ ਖੇਡਦੇ ਹਾਂ ਚਲੋ ਬੋਰਿੰਗ ਜਿਹਾ ਹੋ ਰਿਹਾ
1: ਥੋੜ੍ਹਾ ਜਿਹਾ
2: ਅੱਛਾ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਾਂਗੀ ਅਤੇ ਹੁਣ ਪਹਿਲੇ ਕੀ ਹੁੰਦਾ ਸੀਗਾ ਅਤੇ ਹੁਣ ਤੁਸੀਂ ਇਹ ਦੱਸਣਾ ਕਿ ਹੁਣ ਉਹ ਕਿਸ ਚੀਜ਼ ਨਾਲ ਰਿਪਲੇਸ ਹੋਈ ਆ
1: ਓਕੇ
2: ਦੇਖਦੇ ਹਾਂ ਕੈਸੇਟ ਕੈਸੇਟ ਕੈਸੇਟ
1: ਜਿਹੜੀ ਕੈਸੇਟ ਨਾਲ ਰਿਪਲੇਸ ਹੋਈ ਆ ਕੈਸੇਟ ਤੇ ਮੈਨੂੰ ਲੱਗਦਾ ਡਰਾਈਵਾਂ ਨਾਲ ਹੀ ਕਲਾਉਡ ਨਾਲ ਹੀ ਰਿਪਲੇਸ ਹੋ ਗਈ
2: ਇਹਦਾ ਸਪੋਟੀਫਾਈ ਹੈ ਵੈਸੇ ਪਹਿਲਾਂ ਆਪਾਂ ਗਾਣਿਆਂ ਕੈਸਟਾਂ ਲਗਾ ਕੇ ਸੁਣਦੇ ਸੀਗੇ ਸਪੋਟੀਫਾਈ ਹਾਂ ਡਰਾਈਵ ਵੀ
1: ਇਹਦਾ ਆਈ ਥਿੰਕ ਸਿੱਧਾ ਸਿੱਧਾ ਜਵਾਬ ਦੇਣਾ ਔਖਾ ਵਾ
2: ਹੈ ਨਾ ਇਹਦਾ ਆਪਣਾ ਆਪਣਾ ਲਾ ਲਓ ਜੋ ਵੀ ਤੁਹਾਡੇ ਦਿਮਾਗ 'ਚ ਕੀ ਚੀਜ਼ ਆਉਂਦੀ ਹੈ
1: ਵੈਸੇ ਕੈਸੇਟ ਮਤਲਬ ਇੱਕ ਤੇ ਕੈਸੇਟ ਦਾ ਮਤਲਬ ਇਹ ਆ ਵੀ ਗਾਣਾ ਪਲੇ ਕਰਨਾ ਸੁਣਨਾ ਜੇ ਆਪਾਂ ਉੱਥੋਂ ਤੱਕ ਸੀਮਤ ਰਹੀਏ ਤੇ ਫਿਰ ਕਹਿ ਲਓ ਵੀ ਕਲਾਊਡ ਜਾਂ ਔਨਲਾਈਨ ਸੋਰਸਿਸ ਪਰ ਜੇ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ
2: ਪੈਨ ਡਰਾਈਵ
1: ਟਰੈਵਲ ਕਰਨਾ ਫਿਰ ਉਹ ਪੈਨ ਡਰਾਈਵ ਕਹਿ ਸਕਦੇ ਹਾਂ ਜਾਂ ਹੋਰ ਹਾਰਡ ਡਰਾਈਵ ਜਾਂ
2: ਲੈਂਡਲਾਈਨ
1: ਹਾਂਜੀ ਲੈਂਡਲਾਈਨ ਤੇ ਮੋਬਾਈਲ ਮੋਬਾਈਲ ਹਾਂ
2: ਤੇ ਚਿੱਠੀਆਂ
1: ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤਾਂ ਟੈਲੀਫੋਨ ਲੱਗਿਆ ਮੋਬਾਈਲ ਨਹੀਂ ਚਿੱਠੀਆਂ
2: ਵਟਸਐਪ ਹੋ ਗਿਆ ਹੁਣ ਕਰੰਟ ਸਿਨੈਰੀਓ ਦੇ ਵਿੱਚ
1: ਕਿਉਂਕਿ ਚਿੱਠੀ ਉਹ ਦੂਸਰਾ ਹੈ ਨਾ ਖਤ ਮੈਸੇਜ
2: ਤੇ ਸਾਈਕਲ
1: ਹਾਂਜੀ
2: ਸਾਈਕਲ ਦੀ ਥਾਂ ਹੁਣ ਕੀ ਤੁਸੀਂ ਅਪਣਾ ਸਕਦੇ ਹੋ?
1: ਸਾਈਕਲ ਦੀ ਥਾਂ ਦੇ ਉੱਤੇ ਹੁਣ ਹੁਣ ਸਾਈਕਲ ਹੀ ਹੈ ਵੈਸੇ, ਵਾਪਸ ਆ ਗਿਆ ਟ੍ਰੈਂਡ ਚ
2: ਉਬਰ ਜਾਂ ਖੁਦ ਦੀ ਗੱਡੀ
1: ਨਹੀਂ, ਕਿਉਂਕਿ ਸਾਈਕਲ ਇੱਕ ਤੇ ਜਾਣ ਆਉਣੇ ਆ, ਫਿਰ ਉੱਥੇ ਵੀ ਦੋ ਚੀਜ਼ਾਂ ਆ ਗਈਆਂ, ਇੱਕ ਜਾਣ ਆਉਣੇ ਆ, ਇੱਕ ਐਕਸਰਸਾਈਜ਼ ਆ। ਸੋ ਤੁਸੀਂ ਜੇ ਦੋਵੇਂ ਹੁਣ
2: ਫਿਟਨੈਸ ਫਰੀਕ ਲੋਕੀ ਵਾਪਸ,
1: ਮਤਲਬ ਹੁਣ ਇਹ ਫਰਕ ਪੈ ਗਿਆ, ਹੁਣ ਜਿੱਦਾਂ ਆਈ ਡੋਨਟ ਨੋ ਉਸ ਸਮੇਂ ਦਾ ਜਿਹੜਾ ਸਾਈਕਲ ਸੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਲਈ ਵੀ ਇੱਕ ਆਵਾਜਾਈ ਦਾ ਵੀ ਯਾਤਾਯਾਤ ਦਾ ਸਾਧਨ ਸੀ, ਤੇ ਇੱਕ ਉਦੋਂ ਪਰ ਉਹ ਐਕਸਰਸਾਈਜ਼ ਲਈ ਨਹੀਂ
2: ਸੀ, ਉਦੋਂ ਕਾਰ ਇੰਪੋਸੀਬਲ ਸੀਗੀ, ਹਰ ਇੱਕ ਬਹੁਤ ਵਿਰਲਾ ਹੀ ਕੋਈ ਹੁੰਦਾ ਸੀਗਾ ਹਨਾ, ਤੇ ਉਸ ਟਾਈਮ ਸਾਈਕਲ ਹੀ ਸਾਰਿਆਂ ਕੋਲ ਹੁੰਦੀ ਸੀਗੀ। ਹੁਣ ਤੁਹਾਡੇ ਕੋਲ ਜੇ ਖੁਦ ਦੀ ਕਾਰ ਨਹੀਂ ਹੈ ਤੁਸੀਂ ਉਬਰ ਕਰ ਸਕਦੇ ਹੋ।
1: ਹੁਣ ਸਾਈਕਲ ਜਿਹੜਾ ਵਾ ਉਹ ਇੱਧਰ ਉੱਧਰ ਜਾਣ ਲਈ ਬਹੁਤ ਘੱਟ ਆ, ਬਹੁਤ ਰੇਅਰ ਆ, ਹੁਣ ਸਾਈਕਲ ਐਕਸਰਸਾਈਜ਼ ਰਹਿ ਗਈ ਸਿਰਫ, ਤੇ ਇੱਥੋਂ ਉੱਥੇ ਜਾਣ ਦੇ ਲਈ ਤੁਹਾਡਾ ਕਹਿ ਲਓ ਵੀ ਕਾਰ ਹੀ ਕਹਿ ਲਓ, ਫਿਰ
2: ਕਾਰ ਹੀ ਹੈ ਨਾ, ਜੇ ਕਾਰ ਨਹੀਂ ਹੈ ਤੇ ਤੁਸੀਂ ਟੈਕਸੀ ਕਰ ਸਕਦੇ
1: ਇੱਥੋਂ ਦੇ ਹਿਸਾਬ ਦੇ ਨਾਲ।
2: ਐਗਜੈਕਟਲੀ, ਇੰਡੀਆ 'ਚ ਵੀ ਜੇ ਤੁਹਾਡੇ ਕੋਲ ਕਾਰ ਨਹੀਂ ਹੈ ਤੇ ਤੁਸੀਂ ਫਿਰ ਟੈਕਸੀ ਕਰ ਹੀ ਸਕਦੇ ਹੋ। ਪਹਿਲਾਂ ਤਾਂ ਇਹ ਹੁੰਦਾ ਸੀ ਸਾਈਕਲ ਹੀ ਹੁੰਦੀ ਸੀ ਸਾਰਿਆਂ ਕੋਲ, ਜਾਂ ਤੁਰ ਕੇ ਜਾਣਾ, ਜਾਂ ਕਹਿੰਦੇ 11 ਨੰਬਰ ਕੀ ਬਸ ਜਾਂ ਫਿਰ ਸਾਈਕਲ। ਤੇ ਗਲੀ ਕ੍ਰਿਕਟ ਨੂੰ ਹੁਣ ਕਿਸਨੇ ਚੇਂਜ ਕੀਤਾ?
1: ਗਲੀ ਕ੍ਰਿਕਟ ਨੂੰ ਜਿਹੜੇ ਆ ਇਨਡੋਰ
2: ਆਨਲਾਈਨ ਗੇਮਿੰਗ ਹੈ ਨਾ, ਇਹਨਾਂ ਨੇ ਗੇਮ
1: ਆਨਲਾਈਨ ਕਹਿ ਸਕਦੇ ਆ, ਜਾਂ ਫਿਰ ਉੱਥੇ ਵੀ ਫਿਰ ਇਫ ਬਟਸ ਆ ਜਾਂਦੀਆਂ ਕਿਉਂਕਿ ਉਹ ਇੱਕ ਵਰਜਿਸ਼ ਸੀ, ਟਾਈਮ ਪਾਸ ਸੀ, ਤੇ ਫਿਰ ਆਪਾਂ ਇਨਡੋਰ ਕ੍ਰਿਕਟ ਕਹਿ ਸਕਦੇ ਆ, ਜਾਂ ਇਨਡੋਰ ਜਿਹੜੇ ਆ
2: ਜਿਹੜੇ ਸੈਂਟਰਸ ਦੇ ਵਿੱਚ
1: ਸੈਂਟਰ ਬਣੇ ਆ।
2: ਨਹੀਂ ਪਰ ਉਹ ਮਤਲਬ ਹੁਣ ਮੈਜੋਰਟੀ ਲੋਕਾਂ ਨੂੰ ਮਤਲਬ ਇਦਾਂ ਲੱਗਦਾ ਨਾ ਕਿ ਹਾਂ ਫੋਨਸ ਕਰਕੇ ਸੋਸ਼ਲ ਮੀਡੀਆ ਕਰਕੇ ਗੇਮਿੰਗ 'ਚ ਜ਼ਿਆਦਾ ਬੱਚਿਆਂ ਦਾ ਰੁਝਾਨ ਹੈ ਮਤਲਬ।
1: ਹਾਂ ਉਹੀ, ਜੇ ਆਪਾਂ ਇਹਨੂੰ ਸਿਰਫ ਗੇਮਿੰਗ ਤੱਕ ਸੀਮਤ ਰੱਖੀਏ ਤੇ ਫਿਰ ਉਹ ਰਹਿ ਜਾਂਦਾ ਵੀ ਗਲੀ ਕ੍ਰਿਕਟ ਕੌਣ ਖੇਡਦਾ ਸੀ, ਫਿਰ ਆਪਾਂ ਇਹ ਸੋਚਾਂਗੇ ਵੀ ਹਾਂ ਬੱਚੇ ਖੇਡਦੇ ਸੀ, ਤੇ ਹਾਂ ਫਿਰ ਤਾਂ ਡਾਂਸਰ ਇਹ ਹੋ ਸਕਦਾ ਵਾ ਵੀ।
2: ਪਰ ਹੁਣ ਗਲੀ 'ਚ ਨਹੀਂ ਖੇਡ ਸਕਦੇ, ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਹਾਇਰਡ ਪਲੇਸ 'ਤੇ ਜਾਂਦੇ ਹੋ, ਤੁਸੀਂ ਇੱਕ ਸਰਟਨ ਆਵਰ ਲਈ ਤੁਸੀਂ ਹੈ ਨਾ ਲੈ ਕੇ, ਜਾਂ ਤੁਹਾਡੀ ਮੈਂਬਰਸ਼ਿਪ ਹੈ ਉਸ ਤਰੀਕੇ ਨਾਲ ਤੁਸੀਂ ਖੇਡਦੇ ਹੋ। ਹੁਣ ਗਲੀ ਕ੍ਰਿਕਟ ਵਾਲੀ ਚੀਜ਼ ਰਹੀ ਨਹੀਂ, ਅਨਲੈਸ
1: ਚੀਜ਼ਾਂ ਤਾਂ ਇੱਥੇ ਵੀ ਬਦਲ ਗਈਆਂ ਨਾ, ਉੱਥੋਂ ਆਪਾਂ ਉੱਥੋਂ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ, ਉੱਥੇ ਹਲੇ ਵੀ ਗਲੀਆਂ 'ਚ ਚੱਲਦਾ ਕੰਮ, ਇੱਥੇ ਹੁਣ ਬਦਲ ਗਿਆ ਵਾ।
2: ਨਹੀਂ ਸਾਡੇ ਉੱਥੇ ਤਾਂ ਨਹੀਂ ਚੱਲਦਾ ਕਿਉਂਕਿ ਟ੍ਰੈਫਿਕ ਗਲੀਆਂ 'ਚ ਵੀ ਉਨਾ ਹੀ ਹੈ, ਰਿਸਕੀ ਬਹੁਤ ਹੋ ਗਿਆ, ਸੇਫ ਨਹੀਂ ਰਿਹਾ ਹੁਣ।
1: ਹਾਂ ਇਹ ਚੀਜ਼ ਹੈਗੀ ਆ, ਤੁਸੀਂ ਉਹਦਾ ਵੇਖੋ ਨਾ ਪਿੰਡਾਂ ਦੇ ਵਿੱਚ ਗਲੀਆਂ ਭੀੜੀਆਂ ਭੀੜੀਆਂ, ਤੇ ਹੁਣ
2: ਸਾਰਾ ਕੁਝ
1: ਗੱਡੀਆਂ ਖਿਲਾਰਨ ਦੇ ਲਈ ਸਾਰਿਆਂ ਨੂੰ ਬਾਰ ਬਾਰ ਫਿਰਨੀ ਦੇ ਉੱਤੇ ਘਰ ਘੁਰ ਜਾਂ ਪਾਰਕਿੰਗ ਜਿਹੜੀ ਉਹ ਅਰੇਂਜ ਕਰਨੀ। ਤੁਸੀਂ ਦੱਸੋ ਮੈਨੂੰ ਨਲਕਾ, ਨਲਕਾ ਕਰਨ ਨਾਲ ਰਿਪਲੇਸ ਹੋਇਆ?
2: ਹਾਂ ਟੈਬ ਇੰਗਲਿਸ਼
1: ਨਲਕਾ ਟੈਬ ਨਾ,
2: ਨਲਕਾ ਕਾਹਦੇ ਨਾਲ ਹੋਇਆ? ਸ਼ਾਵਰ ਨਾਲ।
1: ਤੁਸੀਂ ਦੱਸੋ ਮੈਨੂੰ
2: ਸ਼ਾਵਰ ਨਾਲ
1: ਨਹੀਂ, ਸ਼ਾਵਰ ਸ਼ਾਵਰ ਦੇ ਨਾਲ ਰਿਪਲੇਸ ਹੋਇਆ ਗੁਸਲਖਾਨਾ।
2: ਹਾਂ ਹਾਂ ਉਹਨੂੰ ਬਾਥਰੂਮ ਨਹੀਂ ਤਾਂ ਗੁਸਲਖਾਨਾ ਕਹਿੰਦੇ ਨਾ, ਹੋਰ ਕੀ ਹੁੰਦਾ?
1: ਆਹੋ ਤਾਂ ਬਾਥਰੂਮ 'ਚ ਨਹਾਈਦਾ।
2: ਹਾਂ ਸ਼ਾਵਰ, ਮੈਂ ਤਾਂ
1: ਸ਼ਾਵਰ ਹੋ ਗਿਆ।
2: ਹਾਂ
1: ਹੋ ਗਿਆ,
2: ਓਕੇ। ਪਹਿਲਾਂ ਬਾਲਟੀ ਨਾਲ,
1: ਹਾਂ ਜਾਂ ਚਬੱਚਾ ਪਿੰਡਾਂ ਦਾ ਲਾ ਲਓ, ਤੇ ਫਿਰ ਚਬੱਚਾ, ਯੂ ਨੋ ਵਾਟ ਇਜ਼ ਚਬੱਚਾ?
2: ਨਹੀਂ,
1: ਓ ਮਾਈ ਗੋਡ,
2: ਇੰਨਾ ਖਤਰਨਾਕ, ਮੈਨੂੰ ਲੱਗਦਾ ਮੇਰੇ ਘਰ ਵਾਲੇ ਨੂੰ ਨਹੀਂ ਪਤਾ ਹੋਣਾ, ਜਿਹੜਾ ਇਹ ਕਹਿੰਦਾ ਮੇਰੀ ਪੰਜਾਬੀ ਬਹੁਤ ਵਧੀਆ।
1: ਤੁਸੀਂ ਇਹੋ ਜਿਹੇ ਲਿਖ ਕੇ ਲੈ ਜਾ ਕਰੋ ਨਾ, ਛਾਇਆ ਕਰੋ, ਜਾ ਕੇ ਛਾਇਆ ਕਰੋ, ਰਵਿੰਦਰ ਬਾਡੀ ਚਬੱਚਾ ਹੈ ਨਾ, ਰੋਟੀ ਬਣਾਉਂਦੇ ਬਣਾਉਂਦੇ ਇੱਦਾਂ ਦੇ ਆਰੇ ਲਾਇਆ ਕਰੋ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ, ਆ ਕੇ ਤੇ ਆਪਾਂ ਇਸ ਪਾਸੇ ਨੂੰ ਵੀ ਝਾਤੀ ਮਾਰਾਂਗੇ ਕੀ ਫਰਕ ਕੀ ਪੈਂਦਾ ਵਾਤਾਵਰਨ ਦੇ ਉੱਤੇ, ਕੀ ਫਰਕ ਪਿਆ ਵਾ, ਤੇ ਬਾਕੀ ਤੁਹਾਡੇ ਮੈਸੇਜ ਵੀ ਆ ਕੇ ਪੜ੍ਹਦੇ। ਰੇਡੀਓ ਹਾਂਜੀ 1674 AM। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ, ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ।
7: ਕਰ ਜਾਣਾ ਹੈ ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
8: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ। ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
12: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
13: ਹਾਂਜੀ ਰੇਡੀਓ।
8: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ। ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ।
14: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
15: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ
11: 104 Collins Road, Milton.
13: यार तू इतनी इनी चेती आके पक्का भी हो गया, की जुगाड़ लाया है?
16: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
13: नंबर दा दे बंसल इमीग्रेशन वालिया दा।
16: हां जी, अपॉइंटमेंट बुक करवाउन लई कॉल करो 0406 660 960 दे, या फिर विजिट करो bansalimmigration.com.au।

0: ਬਾਕੀ ਮਤਲਬ ਨਾ ਮੈਨੂੰ ਇੱਕ ਇਹ ਵਾਲੇ ਗਾਣੇ ਤੋਂ ਇੱਕਦਮ ਇੱਕ ਮੈਮਰੀ ਜਿਹੀ ਆਈ ਮੇਰੇ ਇੱਕ ਸੀਗੇ ਕਜ਼ਨ ਦੀਦੀ ਹੁਣ ਤੇ ਉਹਨਾਂ ਦੇ ਬੱਚੇ ਬੱਚੇ ਵੀ ਬਿਆਨ ਜੋਗੇ ਹੋ ਗਏ ਕਿ ਨਾ ਉਹ ਇੱਕ ਕੈਸੇਟ 'ਚ ਏ ਬੀ ਦੋਨੇ ਸਾਈਡ ਉਹਨਾਂ ਨੇ ਇਹ ਵਾਲਾ ਗਾਣਾ ਭਰਵਾ ਕੇ
1: ਆਪਣੇ
0: ਇਹ ਆਪਣੇ ਬੁਆਏਫ੍ਰੈਂਡ ਨੂੰ ਦਿੱਤਾ ਸੀਗਾ ਤੇ ਮੁੜ ਕੇ ਕਹਿੰਦੇ ਕਿ ਇੰਨੀ ਗਾਲਾਂ ਪਈ ਕਿ ਤੁਸੀਂ ਪੈਸੇ ਕਿੰਨੇ ਵੇਸਟ ਕੀਤੇ ਕਿ 12 ਗਾਣੇ 12 ਇੱਕ ਹੀ
1: ਗਾਣਾ ਇਦਾਂ ਦਾ ਮੈਂ ਇੱਕ
0: ਭੋਲੇ ਹੁੰਦੇ ਸੀ ਨਾ ਪਹਿਲੇ ਤੇ ਲੋਕੀ ਹੈ ਨਾ ਕਿੱਦਾਂ ਦੇ
1: ਭੋਲੇ ਨੀ ਮਤਲਬ ਇਹ ਕਦਾ ਭੋਲਾ ਪਾ ਹੈ ਮਤਲਬ ਅਗਲਾ ਟੇਪ ਭਰਾ ਕੇ ਪੂਰੀ ਦੀ ਪੂਰੀ ਦੇਣ ਡਿਆ ਤੇ ਭੋਲੇ ਦਿਵਾ ਭੋਲੇ ਇਦਾਂ ਦਾ ਮੈਂ ਇੱਕ ਕੇਸ ਵੇਖਿਆ ਸੀ ਉਹਨੇ ਉਹ ਭਰਾਇਆ ਸੀ ਘਰ ਸੇ ਨਿਕਲਤੇ ਸੀ ਸਾਰੀ ਟੇਪ ਚ ਉਹ ਜਿੱਦਾਂ ਟੇਪਾਂ ਵਾਲੇ ਭਰਦੇ ਹੁੰਦੇ ਨਾ ਆਪਾਂ ਇੱਥੇ ਉਹਦੇ ਨਾਲ ਵੀ ਬੜੀਆਂ ਆਉਂਦੀਆਂ ਹੋਣੀਆਂ ਯਾਦਾਂ ਆਪਾਂ ਉਹਦੇ ਤੇ ਕਰਾਂਗੇ ਉਹਦੇ ਜਿੱਦਾਂ ਅੱਡਿਆਂ ਤੇ ਹੁੰਦੇ ਸੀ ਨਾ ਜਦੋਂ ਬੱਸ ਤੇ ਚੜ੍ਹਨਾ ਤੇ ਉਹ ਹਰ ਇੱਕ ਅੱਡੇ ਦੇ ਉੱਤੇ ਟੇਪਾਂ ਭਰਨ ਵਾਲੇ ਹੁੰਦੇ ਸੀ ਤੇ ਉਹ ਬੜੇ ਉਹ ਹਰ ਇੱਕ ਨੂੰ ਦੱਸਦਾ ਹੁੰਦਾ ਸੀ ਵੀ ਉਹ ਫਲਾਣਾ ਇੱਕੋ ਇੱਕੋ ਗਾਣਾ ਯਾਰ ਉਹ ਇੱਕੋ ਹੀ ਗਾਣਾ ਸਾਰੀ ਟੇਪ ਚ ਭਰਾ ਕੇ ਲਿਆ ਗਿਆ ਯਾਰ ਉਹ ਇੱਕੋ ਹੀ ਗਾਣਾ ਸਾਰੀ ਟੇਪ
0: ਸਾਡੇ ਤੇ ਹੁਣ ਮੇਰੇ ਪਾਪਾ ਦੇ ਜਿਵੇਂ ਕੇਬਲ ਦਾ ਕੰਮ ਸੀਗਾ ਤੇ ਹੁਣ ਇੱਕ ਉਹਨਾਂ ਦੇ ਦੋਸਤ ਹੁਣ ਉਹ ਕਹਿ ਲਓ ਉਹਨਾਂ ਦਾ ਫਰੈਂਡ ਸਰਕਲ ਜਾਂ ਕਹਿ ਲਓ ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਸਾਰੇ ਇੱਕ ਮੀਡੀਆ ਲਾਈਨ ਦੇ ਵਿੱਚ ਆਪਣੇ ਉਸ ਤਰੀਕੇ ਦੇ ਹੀ ਫਰੈਂਡ ਸਰਕਲ ਬਣ ਤੇ ਉਹ ਅੰਕਲ ਦਾ ਕੰਮ ਸੀਗਾ ਇਹ
1: ਟੇਪਾਂ ਭਰਨਾ
0: ਪੀਸੀਓ
1: ਵੀ ਹੋਣਾ ਫਿਰ ਨਾਲ
0: ਪੀਸੀਓ ਵੀ ਸੀਗਾ ਐਗਜੈਕਟਲੀ ਉਹੀ ਸਾਰੇ ਹਾਂ ਪੀਸੀਓ ਵੀ ਸੀਗਾ ਨਾਲ ਹੀ ਹਨਾ ਉੱਤੇ ਤੇ ਜੇ ਗਾਣੇ ਲਿਖ ਕੇ ਲੈ ਕੇ ਜਾਓ ਉਹਨੇ ਖੁਦ ਹੀ ਕੱਟ ਕਰ ਦਿੰਦਾ ਇਹ ਤੁਹਾਡੇ ਲਾਇਕ ਨੀ ਇਹ ਗਾਣਾ ਨੀ ਭਰਨਾ ਮੈਂ
1: ਇਹ ਨਹੀਂ ਚੰਗਾ ਇਹ ਚੱਕ ਟੱਪਾ ਨਹੀਂ ਸਹੀ ਯਾਰ
0: ਹੱਥ ਨਾਲ ਲਿਖੇ ਉਹਨਾਂ ਨੇ ਕਾਟੇ ਮਾਰ ਦੇਣੇ ਤੇ ਆਪਣੀ ਪਸੰਦ ਦਾ ਕੁਝ ਵੀ ਭਰ
1: ਦੇਣਾ ਆ ਨਹੀਂ ਹੈਗਾ ਇਹਦੀ ਥਾਂ ਤੇ ਆ ਭਰ ਦਿੰਦੇ
0: ਹਾਂ ਜੇ ਜੇ ਏਦਾਂ ਨੀ ਮੰਨਣਾ ਤੁਸੀਂ ਕਿ ਨਹੀਂ ਸਾਨੂੰ ਚਾਹੀਦਾ ਫਿਰ ਉਹਨਾਂ ਨੇ ਕਿਹਾ ਮੇਰੇ ਕੋਲ ਨੀ ਆਏਗਾ ਨਾ ਹਨਾ
1: ਉਹ ਫਿਰ ਆ ਲਓ ਪਰਚੀ ਤੁਸੀਂ ਟੇਪ ਦੇ ਉੱਤੇ ਉਹਨਾਂ ਨੇ ਪਰਚੀ ਲਵੇਟ ਕੇ ਉੱਤੇ ਰਬੜ ਪਾਈ ਹੁੰਦੀ
0: ਤੇ ਵਾਕ ਤੇ ਉਹ ਵੀ ਟਾਈਮ ਸੀਗਾ ਕਿ 80s ਮਤਲਬ ਜਾਂ 90 ਮੈਂ ਤੇ ਮੇਰਾ ਤੇ ਹੈ ਕਿ ਬਰਥ ਵੀ ਇੱਦਾਂ ਦਾ ਹੈ ਨਾ ਕਿ ਮਿਕਸ ਦੋਨਾਂ 'ਚ ਹੋ ਸਕਦਾ 89 ਬੋਰਨ ਤੇ 80s ਵਾਲਾ ਵੀ ਕਲਚਰ ਥੀੜੇ ਥੀੜੇ ਕੈਰੀ ਫਾਰਵਰਡ ਹੋਇਆ ਸੀ ਇਸ
1: ਟਾਈਮ
0: ਅੱਜ ਤੇ ਐਗਜੈਕਟਲੀ ਉਹ ਵੀ ਸੀਗਾ ਕਿ ਕਲੈਕਸ਼ਨ ਕੈਸੇਟਸ ਦਾ ਕਲੈਕਸ਼ਨ ਕਿੰਨਾ ਕਰੇਜ਼ ਹੁੰਦਾ ਸੀਗਾ ਲੋਕਾਂ ਨੂੰ ਕਿ ਤੇਰੇ ਕੋਲ ਕਿੰਨੀ ਕੈਸਟਾਂ ਨੇ ਭਰਾਈ ਹੋਈ ਤੇ ਕਈ ਵਾਰੀ ਜਿਹੜੀ ਜਿਵੇਂ ਐਲਬਮ ਨਿਕਲਦੀ ਸੀਗੀ ਇੱਕ ਸਿੰਗਰ ਦੀ ਉਹ ਬੜੀ ਮਹਿੰਗੀ ਆਉਂਦੀ ਸੀਗੀ ਕਿ ਪ੍ਰੋਪਰ ਤੁਸੀਂ ਉਹਦੀ ਪੂਰਾ ਨਵੀਂ ਤੁਸੀਂ ਕੈਸੇਟ ਰੱਖ ਲੈਣੀ ਆਪਣੇ ਕੋਲ ਤੇ ਫਿਰ ਲੋਕੀ ਲੈ ਵੀ ਜਾਂਦੇ ਸੀਗੇ
1: ਕਿ ਮੈਂ ਸੁਣ ਕੇ ਸਟਾਰ ਸੀ ਉਹਨਾਂ ਸਮਿਆਂ ਦੇ ਜਿਹੜੇ ਟੇਪਾਂ ਦੇ ਵਿੱਚ ਆਉਂਦੇ ਸੀ ਅੱਜ ਵੀ ਸਟਾਰ
0: ਨੇ ਤੇ ਹੁਣ ਵੀ ਜੇ ਉਹਨਾਂ ਦੇ ਆਪਾਂ ਗਾਣੇ ਆਪਾਂ ਲੱਭ ਕੇ ਸੁਣੀਏ ਯੂਟਿਊਬ ਤੇ ਜਾਂ ਆਪਣੇ ਕਿਸੇ ਹੋਰ ਪਲੈਟਫਾਰਮ ਤੇ ਤੇ ਹੁਣ ਅੱਜ ਵੀ ਤੁਹਾਨੂੰ ਮਜ਼ਾ ਆਉਣਾ ਸੁਣ ਕੇ ਕਿਉਂਕਿ ਇੱਕ ਮਤਲਬ ਬੜੀ ਮਿਹਨਤ ਕਰਦੇ ਹੁੰਦੇ ਸੀਗੇ
1: ਹਾਂ ਮਿਹਨਤ ਹੀ ਤੁਰ ਦੇੜੇ ਤੁਰ ਕੇ ਅਗਲੇ ਨੂੰ ਮਿਲਣ ਜਾਣਾ ਕਰਨਾ ਸੋ ਆਪਾਂ ਗੱਲ ਕਰ ਰਹੀ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜੋ 80s ਦਾ ਯੁੱਗ ਅਸਟੈਬਲਿਸ਼ ਕਰਨ ਦੀ ਟ੍ਰੈਂਡ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਕੁਛ ਇੱਕ ਜਿਹੜੇ ਸਾਈਡ ਇਫੈਕਟ ਜਿਹੜੇ ਕੁਛ ਇੱਕ ਬੰਦੇ ਇਤਰਾਜ਼ ਵੀ ਕਰ ਰਹੇ ਨੇ ਕੁਛ ਚੀਜ਼ਾਂ ਉਹ ਵੀ ਤੁਸੀਂ ਆਸ ਪਾਸ ਜ਼ਰੂਰ ਵੇਖਿਆ ਹੋਊਗਾ ਰੁਝਾਨ ਉਹਦੇ ਉੱਤੇ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜਿਹੜੀ ਸਾਡੇ ਵੇਖਣ ਵਾਲੀ ਆ ਕਿ ਇੱਕ ਟ੍ਰੈਂਡ ਜਿਹੜਾ ਉਹ ਵਾਪਸ ਪਰਤ ਕੇ ਆਉਂਦਾ ਸੀ ਹਿਸਟਰੀ ਰਿਪੀਟ ਹੁੰਦੀ ਸੀ ਆਪਣੇ ਆਪ ਵੀ ਬੈਲ ਬੋਟਮ ਆ ਚਲੇ ਗਿਆ ਤੁਰ ਕੇ ਵਾਪਸ ਆ ਗਿਆ ਫਿਰ 10 ਸਾਲਾਂ 20 ਸਾਲਾਂ ਬਾਅਦ ਜਿਹੜੀ ਉਹ ਪੀੜ੍ਹੀ ਪੈਂਟ ਆ ਉਹ ਫਿਰ ਵਾਪਸ ਆ ਗਈ ਇਸ ਤਰ੍ਹਾਂ ਬੀਬੀਆਂ ਦੇ ਸੂਟ ਹੀ ਅੱਜ ਕੱਲ੍ਹ ਮੈਨੂੰ ਲੱਗਦਾ ਸ਼ਾਇਦ ਉਹ ਚੀਜ਼ ਵਾਪਸ ਸਿਰਫ ਫੋਟੋਆਂ 'ਚ ਹੀ ਲੈ ਆਉਂਦੀ ਜਾਂਦੀ ਆ ਹੈ ਨਾ ਲੁੱਕਸ ਵਿੱਚ ਵਾਪਸ ਲੈ ਆਉਂਦੀ ਗਈ ਰਿਐਲਿਟੀ ਦੇ ਵਿੱਚ ਵਾਪਸ ਨਹੀਂ ਆਈ
0: ਤੁਹਾਨੂੰ ਤਾਂ ਲੱਗਦਾ ਕਿ ਹਾਂ ਚੱਲ ਕੌਣ ਖਰੀਦੇ ਹੈ ਨਾ ਚਲੋ ਇੱਦਾਂ ਹੀ ਬਣਾ ਕੇ
1: ਮਤਲਬ ਵੇਖਣੀ ਤਾਂ ਤੁਸੀਂ ਲੁੱਕਸ ਹੀ ਆਪਣੀਆਂ ਜੋ ਤੁਹਾਡਾ ਕਿਉਂਕਿ ਹੁਣ ਫੋਰ ਐਗਜ਼ਾਮਪਲ ਕਈ ਚੀਜ਼ਾਂ ਥੋੜ੍ਹੀਆਂ ਜਿਹੀਆਂ ਨਾ ਜਿੱਦਾਂ ਆਪਾਂ ਕਹਿੰਦੇ ਵੀ ਆਪਾਂ ਇੱਕ ਗਲੋਬਲ ਵਿਲੇਜ 'ਚ ਰਹਿ ਰਹੇ ਹਾਂ ਅਤੇ ਹੁਣ ਮੰਨ ਲਓ ਉਹੀ ਇੰਡੀਆ ਵਾਲਾ ਸਾਰਾ ਜਿਹੜਾ ਉੱਦਾਂ ਦਾ ਉਹ ਆਪਾਂ ਜੇ ਇੱਥੇ ਆਪਣੇ 'ਚ ਵਿੱਚ ਵੱਖਰੀ ਤੌਰ ਦੇ ਉੱਤੇ ਤਾਂ ਲਿਆ ਹੀ ਨਹੀਂ ਸਕਦੇ ਇਹ ਸਾਡੇ ਲਈ ਹਰਡਲਸ ਵੀ ਨੇ ਮਜਬੂਰੀਆਂ ਵੀ ਨੇ ਫੋਰ ਐਗਜ਼ਾਮਪਲ ਉਹ ਜੋ ਵੀ ਤੁਸੀਂ ਆਉਣਾ ਫੋਟੋ ਆ ਇਮੈਜਿਨ ਕਰਕੇ ਵੇਖੋ ਵੀ ਇੱਥੇ ਗੋਰਿਆਂ 'ਚ ਤੁਸੀਂ ਉੱਦਾਂ ਦਾ ਪਾ ਕੇ ਤੁਰੇ ਫਿਰਦੇ ਹੋ ਤੁਸੀਂ ਬਿਲਕੁਲ ਹੀ ਵੱਖਰੇ ਲੱਗੋਗੇ ਹੁਣ ਨੋ ਡਾਊਟ ਕਿ ਆਪਾਂ ਇੱਥੇ ਪਾਉਂਦੇ ਹਾਂ ਜਿੱਦਾਂ ਆਪਾਂ ਕੁੜਤੇ ਪਜਾਮੇ ਵੀ ਪਾਉਂਦੇ ਹਾਂ ਸੂਟ ਵੀ ਪਾਉਂਦੇ ਹਾਂ ਪਰ ਅਸੀਂ ਉੱਥੇ ਪਾਉਂਦੇ ਹਾਂ ਜਿੱਥੇ ਸਾਡੇ ਆਪਣੇ ਫੰਕਸ਼ਨ ਹੁੰਦੇ ਆ ਆਪਣੀ ਗੈਦਰਿੰਗ ਹੁੰਦੀ ਹੈ ਪਰ ਪਬਲਿਕਲੀ ਉੱਦਾਂ ਹੋ ਸਕਦਾ 80s ਵਾਲੇ ਤੁਸੀਂ ਇੱਦਾਂ ਪਾ ਲਓ ਪਰ ਉਹ ਉੱਦਾਂ ਪਾਉਣ ਵਾਲਾ ਕੋਈ ਸੈਂਸ ਨਹੀਂ ਆ ਸੋ ਇਸ ਕਰਕੇ ਔਰਤਾਂ ਨੂੰ ਉਹ ਚੀਜ਼ ਇਹ ਵੀ ਰੋਕਦੀ ਆ, ਫਿਰ ਆਪਾਂ ਉਹਦਾ ਜਿਹੜਾ ਸ਼ਾਇਦ ਰਸ ਉੱਥੇ ਹੀ ਆਪਾਂ ਕੱਢ ਲੈਂਦੇ
0: ਸੋਸਾਇਟੀ
1: ਸ਼ਾਇਦ ਮੇਬੀ
0: ਤੁਹਾਨੂੰ ਇਦਾਂ ਲੱਗਦਾ ਚਲ ਠੀਕ ਹੈ ਇੱਕ ਫੋਟੋ ਦੇ ਵਿੱਚ ਦੇਖ ਲਿਆ।
1: ਹਾਂ ਈਵਨ ਮੈਂ ਇਹ ਵੇਖਿਆ ਕਿ ਹੁਣ ਕਈ ਲੋਕ ਕੀ ਕਰਦੇ ਆ ਆਪਣੀ ਫੋਟੋ ਜਿੱਦਾਂ ਨੋਰਮਲ ਖਿੱਚ ਕੇ, ਪਹਿਲਾਂ ਤਾਂ ਫਿਲਟਰ ਹੀ ਹੈ ਨਾ, ਹੁਣ ਬਹੁਤਿਆਂ ਦੇ ਫਿਲਟਰ ਜਿਹੜੇ ਆ ਉਹ ਨਹੀਂ, ਬੀਬੀਆਂ ਨੂੰ ਤਾਂ ਵਾਹਵਾ ਪਤਾ ਲੱਗਿਆ ਫਿਲਟਰਾਂ ਦਾ, ਹੁਣ ਬੰਦਿਆਂ ਨੂੰ ਨਹੀਂ ਪਤਾ ਅਤੇ ਉਹ ਕੀ ਕਰਦੇ ਆ ਉਸੇ ਫੋਟੋ ਨੂੰ ਏ ਆਈ ਕੋਲੋਂ ਦਰੁਸਤ ਕਰਵਾਉਂਦੇ, ਉਹ ਪਤਾ ਲੱਗ ਜਾਂਦਾ ਵੈਸੇ ਨਾ, ਉਹ ਵੇਖ ਕੇ ਉਹਨਾਂ ਦੇ ਥੋੜ੍ਹੇ ਥੋੜ੍ਹੇ ਜਿਹੇ ਫੀਚਰ 'ਚ ਪਤਾ ਲੱਗ ਜਾਂਦੇ ਉਹ, ਜਿੱਦਾਂ ਇੱਦਾਂ ਲੱਗਦਾ ਵੀ ਇਹ ਤਾਂ ਜਿੱਦਾਂ ਕਹਿ ਲਓ ਵੀ ਇਹ ਮਤਲਬ ਕੈਟੇਗਰੀ ਹੋਰ ਹੋ ਗਈ, ਉਹਨਾਂ ਨੇ ਇੰਨਾ ਕਫਾਈਨ ਕਰ ਦਿੰਦੇ ਆ ਵੀ ਉਹ ਜਿੱਦਾਂ ਨਹੀਂ ਮਤਲਬ ਇਹ ਨਹੀਂ ਹੋ ਸਕਦਾ, ਸਿੰਗਾਪੁਰ ਵਾਲੀ ਭੂਆ ਹੋ ਸਕਦੀ ਇਹ ਨਹੀਂ ਹੈ ਉਸ ਟਾਈਪ,
0: ਕਿਉਂਕਿ ਹੈ ਤੇ ਉਹ ਹਿਊਮਨ ਤੇ ਹੈ ਨਹੀਂ ਨਾ, ਉਹਨੇ ਤੇ ਤੁਸੀਂ ਉਹਨੂੰ ਜਿਹੜੀ ਕਮਾਂਡ ਦੋਗੇ ਉਹਨੇ ਉਹੀ ਕਰਨਾ।
1: ਬਿਲਕੁਲ ਉਹਨੇ, ਅੱਛਾ ਉਹ ਜਿਹੜੀ ਕਮਾਂਡ ਦਿੰਦੇ ਉਹਦੇ ਤੋਂ ਵਾਤਾਵਰਣ ਦਾ ਕੀ ਅਸਰ ਪੈਂਦਾ? ਵੈਸੇ ਤਾਂ ਹੁਣ ਆਲ ਓਵਰ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਡਾਟਾ ਸੈਂਟਰ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਪਾਣੀ ਬਹੁਤ ਜ਼ਿਆਦਾ ਲੱਗਦਾ ਵਾ ਉਹਨਾਂ ਨੂੰ ਠੰਡਾ ਰੱਖਣ ਦੇ ਵਿੱਚ, ਅੱਜ ਵੀ ਹੈਰਲਸਨ ਦੇ ਵਿੱਚ ਇੱਕ ਖਬਰ ਲੱਗੀ ਕਿ ਹੁਣ ਉਹਨੂੰ ਜਿਹੜਾ ਫਿਰ ਦੁਬਾਰਾ ਤੋਂ ਇੱਥੇ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਇਹ ਅਲੱਗ ਅਲੱਗ ਜਿਹੜੇ ਜਿਹੜੇ ਵੀ ਸਪਰਬਾਂ 'ਚ ਆ ਰਿਹਾ ਵਾ, ਵੈਸੇ ਤਾਂ ਬਹੁਤ ਸਾਰੇ ਡਾਟਾ ਸੈਂਟਰ ਆ ਰਹੇ ਸੌਆਂ ਦੀ ਗਿਣਤੀ 'ਚ, ਮਿਲਟਨ ਆਪਣੇ ਲਾਗੇ ਦੀ ਗੱਲ ਕਰੀਏ ਤਾਂ ਮਿਲਟਨ ਲਾਗੇ ਆ ਰਿਹਾ, ਸੋ ਉਸ ਚੀਜ਼ ਨੂੰ ਲੈ ਕੇ ਵੀ ਰੌਲਾ ਪਾਇਆ ਜਾ ਰਿਹਾ ਕਿ ਲਾਗੇ ਬੰਨੇ ਦੇ ਜਿਹੜੇ ਸਬਬ ਨੇ ਉਹਨਾਂ ਦੇ ਉੱਤੇ ਬੈਡ ਜਿਹੜਾ ਇੰਪੈਕਟ ਪੈਣਾ ਵਾ, ਕਿਹੜੀ ਕਿਹੜੀ ਤਰ੍ਹਾਂ ਦਾ ਪੈਣਾ ਵਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਲੋ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਫਿਲਹਾਲ ਆਪਾਂ ਜੇ ਆਲ ਟੂਗੈਦਰ ਵੇਖੀਏ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਇੱਕ ਆਪਾਂ ਜਿਹੜੀ ਤਸਵੀਰ ਬਣਾਉਂਦੇ ਹਾਂ, ਇੱਕ ਇੱਕ ਤਸਵੀਰ ਜਿਹੜੀ ਆ ਉਹ ਬਣਾਉਣ ਦੇ ਲਈ 0.29 kW ਜਿਹੜੀ ਆ ਕਿਲੋਵਾਟ ਘੰਟਾ ਕੇ ਡਬਲਿਊ ਐੱਚ ਦੇ ਨਾਲ ਜਿਹੜਾ ਮਾਪਿਆ ਜਾਂਦਾ ਇਹਨੂੰ ਖਰਚ ਹੋ ਜਾਂਦੀ ਆ। ਸੋ ਇਹ ਹੁਣ ਇੰਨਾ ਕੁ ਫਰਕ ਆ ਵੀ ਜੇ ਆਪਾਂ ਮੰਨ ਲਓ ਕਹਿੰਦੇ ਕਿ ਆਪਾਂ ਲਿਖ ਕੇ ਕਿਸੇ ਨੂੰ ਮੈਸੇਜ ਕਰਦੇ ਹਾਂ ਏ ਆਈ, ਜਾਂ ਲਿਖ ਕੇ ਆਪਾਂ ਕੋਈ ਚੀਜ਼ ਮੰਗਦੇ ਹਾਂ ਉਹਦੇ ਕੋਲ ਸਰਚ ਕਰਦੇ ਹਾਂ ਅਤੇ ਉਹੀ ਆਪਾਂ ਉਹਦੇ ਕੋਲ ਤਸਵੀਰ ਬਣਵਾਉਂਦੇ ਹਾਂ ਅਤੇ 1450 ਗੁਣਾ ਵੱਧ ਐਨਰਜੀ ਖਪਤ ਹੁੰਦੀ ਆ ਉਸ ਉਹਦੇ ਉਹਦੇ ਚੱਕਰ ਦੇ 'ਚ। ਹੁਣ ਰੋਜ਼ਾਨਾ ਜੇ ਡੇਲੀ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਵੈਸੇ ਵੀ ਜਿਹੜੀ ਇਹ ਖਪਤ ਆ ਇੱਕ ਜਿਹੜਾ ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ ਦੇ ਵੱਲੋਂ ਇੱਕ ਸਰਚ ਕੀਤੀ ਗਈ, ਉਸ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ ਡੇਲੀ ਜੋ ਆਪਾਂ ਊਰਜਾ ਦੀ ਖਪਤ ਇਸ ਟਾਈਮ ਦੇ ਉੱਤੇ ਦੁਨੀਆ ਦੇ ਵਿੱਚ ਕਰ ਰਹੇ ਹਾਂ ਉਹਦਾ 80-90% ਹਿੱਸਾ ਜਿਹੜਾ ਵਾ ਉਹ ਏ ਆਈ ਮਾਡਲਾਂ ਨੂੰ ਚਲੇ ਜਾ ਰਿਹਾ। ਸੋ ਆਪਾਂ ਇਹ ਸੋਚੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਊਰਜਾ ਦੀ ਕਿੰਨੀ ਜ਼ਿਆਦਾ ਲੋੜ ਹੋਊਗੀ, ਸੋ ਇਸੇ ਕਰਕੇ ਨਵੇਂ ਨਵੇਂ ਸਰੋਤ ਖੋਜੇ ਜਾ ਰਹੇ ਨੇ। ਨਵੇਂ ਨਵੇਂ ਸਰੋਤਾਂ ਦੇ ਵਿੱਚ ਹੁਣ ਬੰਦਾ ਜਿਹੜਾ ਚੰਨ ਤੱਕ ਵੀ ਪਹੁੰਚ ਗਿਆ, ਹੁਣ ਇੱਥੋਂ ਤੱਕ ਵੀ ਗੱਲਾਂ ਆਉਣ ਲੱਗ ਪਈਆਂ ਕਿ ਚੰਨ ਤੋਂ ਜਿਹੜੀ ਕੁਛ ਇੱਕ ਜਿਹੜੀ ਧੰਤੂ ਇੱਦਾਂ ਦੇ ਕੁਛ ਇੱਕ ਮਿਨਰਲਸ ਜਾਂ ਜੋ ਵੀ ਮਤਲਬ ਉਹ ਲੈ ਕੇ ਵਾਪਸ ਆਉਂਦੇ ਜਾਣਗੇ, ਜਾਂ ਹੋ ਸਕਦਾ ਕਿ ਉੱਥੇ ਹੀ ਸੈੱਟ ਕੀਤਾ ਜਾਵੇ ਸਿਸਟਮ ਜਾਂ ਕੁਛ ਇੱਦਾਂ ਦਾ ਕੀਤਾ ਜਾਵੇ ਅਤੇ ਉਹ ਉਹਦੇ ਤੋਂ ਬਿਜਲੀ ਬਣਾਈ ਜਾਊਗੀ ਅਤੇ ਬਹੁਤ ਸਸਤੀ ਬਣੂਗੀ ਅਤੇ ਕਾਫ਼ੀ ਜ਼ਿਆਦਾ ਬਣੂਗੀ ਅਤੇ ਸਾਨੂੰ ਹੁਣ ਲੋੜ ਵੀ ਪੈਣੀ ਆ ਅਤੇ ਉਹ ਕਹਿੰਦੇ ਨੇ ਕਿ ਖਲਾਰਾ ਵੀ ਇੰਨਾ ਨਹੀਂ ਹੋਊਗਾ, ਉਹ ਜਿੱਦਾਂ ਮਤਲਬ ਏਡੇ ਏਡੇ ਨਹੀਂ ਹੋਣਗੇ, ਉਹ ਕੁੜ ਵੀ ਕਈ ਤਾਂ ਇਹ ਕਹਿ ਰਹੇ ਨੇ ਵੀ ਉਹ ਹੋ ਸਕਦਾ ਵਾ ਵੀ ਤੁਹਾਡੇ ਜਿੱਦਾਂ ਦੋ ਹੱਥਾਂ ਦੇ ਬਰਾਬਰ ਦਾ ਐਡਾ ਕੁ ਯੰਤਰ ਜਿਹਾ ਬਣੇ ਉਹੀ ਇੰਨੀ ਐਨਰਜੀ ਪ੍ਰੋਡਿਊਸ ਕਰਦੇ। ਕੈਨ ਯੂ ਇਮੈਜਿਨ ਕਿ ਕਿੰਨੀ ਕੁ ਐਨਰਜੀ,
0: ਮਤਲਬ ਕ੍ਰੇਜ਼ੀ ਹੈ ਸੋਚ ਕੇ ਕਿ ਕਿੱਦਾਂ,
1: ਨਹੀਂ ਮਤਲਬ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਕਿੰਨੀ ਕੁ ਐਨਰਜੀ, ਮੇਰੇ ਲਈ ਤਾਂ ਹੈਰਾਨੀ ਵਾਲੀ ਗੱਲ ਸੀ, ਐਨਰਜੀ ਓਨੀ ਜਿੰਨੀ ਸੂਰਜ ਪ੍ਰੋਡਿਊਸ ਕਰ ਰਿਹਾ।
0: ਓ ਮਾਈ ਗੋਡ, ਇੱਕ ਛੋਟਾ ਜਿਹਾ
1: ਮਤਲਬ ਇੱਕ ਥੋੜ੍ਹੇ ਜਿਹੇ ਉਹਨੇ, ਪਤਾ ਨਹੀਂ ਹੁਣ ਉਹ ਕੀ ਕਰਨਗੇ ਕਿੱਦਾਂ ਕਰਨਗੇ ਅੱਗੇ ਚੀਜ਼ਾਂ ਕਿੱਦਾਂ ਡਿਵੈਲਪ ਹੁੰਦੀਆਂ ਵਾ, ਮਤਲਬ ਹਾਲੇ ਤਾਂ ਇਹ ਚੀਜ਼ਾਂ ਸਾਡੇ ਲਈ ਉੱਦਾਂ ਦੀਆਂ ਹੈਰਾਨੀ ਵਾਲੀਆਂ ਜਿੱਦਾਂ ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਉਹ ਟਰਾਂਸਫਾਰਮਰ ਟਾਈਪ ਫਿਲਮਾਂ ਵੇਖਦੇ ਹੁੰਦੇ ਹਾਂ, ਹਾਲੇ ਤਾਂ ਉਸ ਤਰ੍ਹਾਂ ਦੀਆਂ ਨੇ, ਪਰ ਸਾਰੀ ਦੌੜ ਇਸ ਕਰਕੇ ਕਿਉਂਕਿ ਐਨਰਜੀ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਬਹੁਤ ਜ਼ਿਆਦਾ ਪੈਣੀ। ਪਿਛਲੇ ਸਮੇਂ 'ਚ ਸ਼ਾਇਦ ਤੁਸੀਂ ਪਿਛਲੇ ਹਫ਼ਤੇ ਕਿ ਉਹ ਤੋਂ ਪਿਛਲੇ ਹੀ ਤੁਸੀਂ ਇੱਕ ਬਿਆਨ ਵੀ ਵੇਖਿਆ ਹੋਊਗਾ ਜਿੱਥੇ ਇੱਕ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਵੀ ਪੈਣ ਡਿਆ ਜਿਹਦੇ ਉੱਤੇ ਟਰੰਪ ਨੇ ਚੰਦਰਮਾ ਦੇ ਉੱਤੇ ਆਪਣੀ ਦਾਅਵੇਦਾਰੀ ਜਿਤਾ ਦਿੱਤੀ ਸੀ ਵੀ ਇਨਡਾਇਰੈਕਟਲੀ ਜਿੱਦਾਂ ਸ਼ਬਦਾਂ ਦੇ ਵਿੱਚ ਖੇਡਿਆ ਜਾਂਦਾ, ਵੈਸੇ ਤਾਂ ਆਈ ਥਿੰਕ 1969 ਕਿ ਕਦੋਂ ਇਹ ਹੋਈ ਸੀ ਟ੍ਰੀਟੀ ਸਾਈਨ ਦੇਸ਼ਾਂ ਦੇ ਵਿੱਚ ਕਿ ਜਿਹੜਾ ਧਰਤੀ ਤੋਂ ਬਾਹਰਲਾ ਜਿਹੜਾ ਦੁਨੀਆ ਜਾਂ ਗ੍ਰਹਿ ਨੇ ਸਾਰਾ ਕੁਛ ਉਹ ਸਾਰਿਆਂ ਦਾ ਸਾਰੇ ਦੇਸ਼ਾਂ ਦਾ ਕੌਮਨ ਉਹਦੇ ਉੱਤੇ ਅਧਿਕਾਰ ਆ। ਪਰ ਹੁਣ ਜਿਹੜੀ ਆ ਉਹ ਵਰਡ ਟਵਿਸਟ ਕਰਨੇ ਸ਼ੁਰੂ ਕਰ ਦਿੱਤੇ ਗਏ, ਜਿੱਦਾਂ ਟਰੰਪ ਦੇ ਵੱਲੋਂ ਕਿਹਾ ਗਿਆ ਵੀ ਚੰਦਰਮਾ ਸਾਡਾ, ਉਹ ਸ਼ਾਇਦ ਇਸ ਕਰਕੇ ਕਿਉਂਕਿ ਉੱਥੋਂ ਹੁਣ ਕੁਛ ਇੱਕ ਤਰ੍ਹਾਂ ਦੇ ਜਿਹੜੇ ਸਰੋਤ ਉਹ ਮਿਲ ਚੁੱਕੇ ਸੀ ਵੀ ਉੱਥੇ ਪਾਣੀ ਆ, ਪਾਣੀ ਤੋਂ ਬਾਅਦ ਹੁਣ ਜਿਹੜੀਆਂ ਅੱਗੇ ਰਿਸਰਚਿਸ ਨੇ ਉਹਦੇ ਵਿੱਚ ਇਹ ਵੀ ਪਤਾ ਲੱਗ ਗਿਆ ਵੀ ਹਾਂ ਉੱਥੋਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਕੱਢ ਕੇ ਬਿਜਲੀ ਵੀ ਬਣਾਈ ਜਾ ਸਕਦੀ ਆ। ਹੁਣ ਉੱਥੇ ਬਣਾਈ ਜਾਂਦੀ ਆ, ਉੱਥੋਂ ਇੱਥੇ ਡਿਲੀਵਰ ਕੀਤੀ ਜਾਂਦੀ ਆ, ਉੱਥੋਂ ਲਿਆ ਕੇ ਇੱਥੇ ਕੀਤੀ ਜਾਂਦੀ ਆ। ਪਰ ਇੱਕ ਚੀਜ਼ ਤਾਂ ਪੱਕੀ ਆ, ਜਿੱਦਾਂ ਦਾ ਇਹ ਮਾਹੌਲ ਚੱਲ ਬਣਾ ਰਿਹਾ ਉਹ ਖ਼ਬਰਾਂ ਦੇ ਵਿੱਚ ਇਹ ਵੀ ਆ ਕਿ ਇਹ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਲੜਨਗੇ, ਚੰਦਰਮਾ ਸਾਡਾ ਤੇ ਚੰਦਰਮਾ ਸਾਡਾ। ਹਾਂ, ਸੋ ਅਗਲੀ ਲੜਾਈ ਜਿਹੜੀ ਆ ਉਹ ਕੁੱਡ ਵੀ ਮਤਲਬ ਆਪਾਂ ਹੈ ਨਾ, ਆਪਾਂ ਬਥੇਰਾ ਸੁਣ ਲਿਆ ਵੀ ਅਗਲੀ ਲਾਸਟ ਲੜਾਈ ਜਿਹੜੀ ਆ ਅਗਲੀ ਪਾਣੀ ਤੋਂ ਹੋਊਗੀ, ਅਗਲੀ ਜਿਹੜੀ ਆ ਉਹ ਇਹਦੇ ਲਈ ਹੋਊਗੀ, ਇਹਦੇ ਲਈ ਹੋਊਗੀ, ਤੇਲ ਦੇ ਲਈ ਹੋਊਗੀ, ਅਲੱਗ ਅਲੱਗ ਆਪਾਂ ਸੁਣਦੇ ਹਾਂ। ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਵੀ ਅਗਲੀ ਜਿਹੜੀ ਆ ਉਹ ਦੂਜੇ ਗ੍ਰਹਿਆਂ ਦੇ ਲਈ ਹੋਊਗੀ, ਵੀ ਉੱਥੇ ਸਿਰਫ ਆਪਾਂ ਜਾ ਕੇ ਰਹਿਣਾ, ਉੱਥੋਂ ਦੇ ਜਿਹੜੇ ਸਰੋਤ ਨੇ ਉੱਥੇ ਸਿਰਫ ਸਾਡਾ ਅਧਿਕਾਰ ਹੈ, ਉੱਥੋਂ ਜੋ ਵੀ ਆਪਾਂ ਕੱਢਾਂਗੇ ਆਪਾਂ ਵੇਚਾਂਗੇ, ਉੱਥੇ ਜਿਹੜੇ ਬੰਦੇ ਲੈ ਕੇ ਜਾਣੇ ਅਸੀਂ ਲੈ ਕੇ ਜਾਵਾਂਗੇ। ਕੁੱਡ ਵੀ ਐਨੀਥਿੰਗ ਹੈ ਨਾ,
0: ਇਟਸ ਵੈਰੀ ਡੇਂਜਰਸ ਹੈ ਨਾ, ਸੁਣ ਕੇ ਇੱਦਾਂ ਲੱਗਦਾ ਕਿ ਕਿਸ ਹੱਦ ਤੱਕ ਮਤਲਬ ਆਪਾਂ ਕਿੱਥੇ ਤੱਕ ਪਹੁੰਚ ਗਏ ਹੈ ਨਾ,
1: ਕਿੱਥੋਂ ਕੁ ਤੱਕ ਜਾਵਾਂਗੇ। ਗੱਲ ਤੇ ਆ ਵੀ
0: ਅੰਤ ਹੀ ਨਹੀਂ
1: ਹੁੰਦਾ, ਕਿੱਥੋਂ ਕੁ ਤੱਕ ਜਾਵਾਂਗੇ ਹੈ ਨਾ, ਤੇ ਕਿਤੇ ਨਾ ਕਿਤੇ ਤੇ ਰੁਕਾਂਗੇ ਨਾ ਆਪਾਂ, ਕਿਉਂਕਿ ਇਹ ਜਿਹੜੇ ਡਾਟਾ ਸੈਂਟਰ ਹੈ ਇਹਨਾਂ ਨੂੰ ਠੰਡੇ ਰੱਖਣ ਦੇ ਲਈ, ਇਹਨਾਂ ਦੇ ਜਿਹੜੇ ਪ੍ਰੋਸੈਸਰ ਨੇ ਉਹਨਾਂ ਨੂੰ ਠੰਡੇ ਰੱਖਣ ਦੇ ਲਈ ਕਹਿੰਦੇ ਕਾਫ਼ੀ ਜ਼ਿਆਦਾ ਪਾਣੀ ਦੀ ਮਾਤਰਾ ਲੱਗ ਜਾਂਦੀ ਹੈ। ਸੋ ਇਸ ਕਰਕੇ ਹੁਣ ਜੇ ਆਪਾਂ ਪਾਣੀ ਦੇ ਹਿਸਾਬ ਲਾਈਏ ਤਾਂ ਇੱਕ ਤਸਵੀਰ ਆ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ, ਇਹ ਕਹਿੰਦੇ ਨੇ ਕਿ ਇੱਕ ਤਸਵੀਰ ਬਣਾਉਣ ਦੇ ਲਈ ਲਗਭਗ 29 ਮਿਲੀਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਠੀਕ ਆ, ਇੱਕ ਬਹੁਤ ਜ਼ਿਆਦਾ ਨਹੀਂ ਆ, ਪਰ ਫਿਰ ਵੀ
0: ਬਟ
1: ਮਤਲਬ ਤੁਸੀਂ ਵੇਖੋ ਵੀ ਇੱਕ ਹੀ ਇੱਕ ਬੰਦਾ ਤੀਜੀ ਚੌਥੀ ਜਾ ਕੇ ਉਹਨੂੰ ਸਹੀ ਲੱਗਦੀ ਹੈ ਹੈ ਨਾ, ਅਤੇ ਉਹ ਕਿੰਨੀਆਂ ਬਣਾਉਂਦਾ ਵਾ ਇੱਕ ਦਿਨ ਦੇ ਵਿੱਚ। ਇਸ ਕਰਕੇ ਵਾਤਾਵਰਨ ਪ੍ਰੇਮੀ ਕਹਿ ਰਹੇ ਨੇ ਕਿ ਨਹੀਂ ਭਾਈ, ਐਵੇਂ ਨਾ ਬਣਾ ਬਣਾ ਕੇ ਰੱਖੀ ਜਾਓ ਯਾਰ, ਤੁਸੀਂ ਬਚਾਓ ਜੋ ਵੀ ਬਚਾਉਂਦੇ ਹੋ। ਇੱਕ ਰਿਸਰਚ ਦੱਸਦੀ ਹੈ ਕਿ ਕੁੱਲ ਪਾਣੀ ਦਾ ਜਿਹੜਾ ਪ੍ਰਭਾਵ ਹੈ ਸਾਲਾਨਾ ਵੱਧ ਤੋਂ ਵੱਧ 4 to 6 billion ਘਣ ਮੀਟਰ ਤੱਕ ਜਾ ਸਕਦਾ। ਇੱਕ ਮਤਲਬ ਆਪਣੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਹਨਾਂ ਤੋਂ ਤਾਂ ਭਾਈ ਕਾਫ਼ੀ ਵੱਧ ਆ, ਪਰ ਆਪਾਂ ਸੁਣ ਕੇ ਕਹਿ ਸਕਦੇ ਹਾਂ ਵੀ ਇਹ ਬਹੁਤ ਜ਼ਿਆਦਾ ਜੇ ਹੈ ਨਾ। ਏ ਆਈ ਦਾ ਜਿਹੜਾ ਖਪਤ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਐਗਜੈਕਟ ਹੈਗਾ 4.2 to 6.6 billion ਘਣ ਮੀਟਰ ਜਿਹੜਾ ਮਤਲਬ ਇੰਨੇ ਬਿਲੀਅਨ ਘਣ ਮੀਟਰ ਦੇ ਵਿੱਚ ਜਿੰਨਾ ਕੁ ਪਾਣੀ ਰੱਖਿਆ ਜਾ ਸਕਦਾ ਉਨਾ ਸਾਲਾਨਾ ਇਹ ਯੂਜ਼ ਕਰ ਰਹੇ ਨੇ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਪਾਊਗਾ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਕਮੀ, ਪਾਣੀ ਦੀ ਤਾਂ ਆਲਰੇਡੀ ਆਪਾਂ ਰੌਲਾ ਰੱਪਾ ਪਾ ਰਹੇ ਹਾਂ। ਸੋ ਹੁਣ ਇਹਦੀ ਜਿਹੜੀ ਵੱਧਦੀ ਮੰਗ ਆ, ਤੇਜ਼ੀ ਦੇ ਨਾਲ ਵੱਧਦੀ ਮੰਗ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਵੇਖਣਾ ਹੋਊਗਾ ਵੀ ਕਿਵੇਂ ਅਤੇ ਕਿੱਦਾਂ ਇਹ ਅਸਰ ਪਾਉਂਦੀਆਂ ਨੇ। ਪਰ ਹਾਂ, ਦਿਨੋਂ ਦਿਨ ਆਪਾਂ ਵੇਖ ਰਹੇ ਹਾਂ ਵੀ ਸਰਕਾਰਾਂ ਦਾ ਇਹਦੇ ਉੱਤੇ ਕੋਈ ਆਂਸਰ ਨਹੀਂ ਆ, ਕਿਉਂਕਿ ਰੌਲਾ ਇਹ ਪੈ ਰਿਹਾ ਵਾ, ਆਸਟ੍ਰੇਲੀਆ 'ਚ ਵੀ ਰੌਲਾ ਪੈ ਰਿਹਾ ਵਾ, ਵੱਡੇ ਪੱਧਰ ਦੇ ਉੱਤੇ ਇੱਕ ਖਿੱਤੇ 'ਚ ਰੌਲਾ ਪੈ ਰਿਹਾ ਵੀ ਇਹ ਕਿਉਂ ਬਣਾਈ ਜਾ ਰਹੇ ਹੋ ਤੁਸੀਂ, ਇਹਨਾਂ ਦੇ ਉੱਤੇ ਪਾਣੀ ਕਿੱਥੋਂ ਇੰਨਾ ਖਪਤ ਕਿੱਥੋਂ ਲੈ ਕੇ ਆਓਗੇ ਤੁਸੀਂ, ਜਾਂ ਇਹਦੇ ਜਿਹੜੇ ਸਾਈਡ ਇਫੈਕਟ ਨੇ ਉਹਦਾ ਤੁਸੀਂ ਕੀ ਕਰੋਗੇ। ਇੱਕ ਹੋਰ ਸਮੱਸਿਆ ਵਾ ਇਹਦਾ, ਜਿਹੜੇ ਪਾਰਟਸ ਨੇ ਕਈ ਜਿਹੜੇ ਖਰਾਬ ਹੁੰਦੇ ਉਹਨਾਂ ਦਾ ਵੀ ਰੱਖ ਰਖਾਅ ਦਾ ਕਹਿੰਦੇ ਕਿ ਔਖਾ ਵਾ,
0: ਡੇਟਾਸ ਕਲੈਕਸ਼ਨ
1: ਹਾਂ ਉਹਦਾ ਵੀ ਕਹਿੰਦੇ ਨੇ ਔਖਾ ਵਾ। ਚਲੋ ਖੈਰ, ਇਹ ਹੁਣ ਸਮਾਂ ਦੱਸੂਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿੱਦਾਂ ਦੀਆਂ ਫੋਟੋਆਂ ਪਾਵਾਂਗੇ, ਪਰ ਹੁਣ ਆਪਾਂ ਇੱਦਾਂ ਦੀਆਂ ਪਾ ਰਹੇ ਹਾਂ। ਬਲਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਅਤੇ ਗੱਲਾਂ ਬਾਤਾਂ ਅਤੇ ਸਾਰਿਆਂ ਦਾ ਦਿਨ ਸੋਹਣਾ ਰਹੇ। ਮੈਨੂੰ ਤਾਂ ਕਹਿੰਦੇ ਕਿ ਹਿੰਦੀ ਗਾਣੇ ਬਹੁਤ ਪਸੰਦ ਨੇ, 80s 90s ਦੇ ਦੌਰ ਦੇ, ਇਹਦਾ ਕੋਈ ਤੋੜ ਨਹੀਂ। ਬਿਲਕੁਲ ਭੈਣ ਜੀ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਅਤੇ ਆਪਾਂ ਤਾਂ ਕਹਿੰਦੇ ਵੀ ਕੋਈ ਫਿਲਟਰ ਨਾ ਵਰਤਦੇ ਹਾਂ ਅਤੇ ਨਾ ਕਦੀ ਕੋਈ ਫੋਟੋ ਬਣਾਈ ਆ। ਅਸੀਂ ਤਾਂ ਉਸ ਵਕਤ ਦੇ ਲਿਖਣ ਵਾਲਿਆਂ ਨੂੰ, ਮਿਊਜ਼ਿਕ ਬਣਾਉਣ ਵਾਲੇ, ਗਾਉਣ ਵਾਲੇ ਸਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਾਂ, ਜਿਨ੍ਹਾਂ ਨੇ ਇਹ ਕੰਮ ਕੀਤਾ ਅਤੇ ਇੰਨੀ ਰੂਹ ਦੇ ਨਾਲ ਕੀਤਾ, ਮਿਊਜ਼ਿਕ ਦੇ ਵਿੱਚ ਜਾਨ ਪਾ ਦਿੱਤੀ, ਖੁਸ਼ ਹੋਈਏ, ਉਦਾਸ ਹੋਈਏ, ਗਾਣੇ ਸੁਣ ਲਈਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਆ, ਅੱਜ ਕੱਲ੍ਹ ਦੇ ਜਿਹੜੇ ਗਾਣੇ ਨੇ ਉਹ ਤੁਸੀਂ ਇੱਦਾਂ ਇਸ ਵੇਅ ਦੇ ਨਾਲ ਨਹੀਂ ਸੁਣ ਸਕਦੇ, ਪਰ ਅੱਜ ਕੱਲ੍ਹ ਦੇ ਆਪਾਂ 100% ਨਹੀਂ ਕਹਿ ਸਕਦੇ, ਕਿਉਂਕਿ ਕਈ ਤੇ ਬਹੁਤ ਕਮਾਲ ਦਾ ਅੱਜ ਵੀ ਕੰਮ ਕਰ ਰਹੇ ਨੇ।
0: ਹਾਂਜੀ, ਕਈ ਕਈ ਗਾਣੇ ਮਤਲਬ ਉਹਨਾਂ ਦੀ ਜਿਹੜੀ ਮਤਲਬ ਲਿਖ ਦਿੰਦਾ ਹੁੰਦੀ ਹੈ, ਤੁਸੀਂ ਉਹ ਮਤਲਬ ਉਸ ਜ਼ੋਨ 'ਚ ਚਲੇ ਜਾਂਦੇ ਹੋ ਹੈ ਨਾ। ਅੱਜ ਵੀ ਇਹ ਨਹੀਂ ਕਹਿ ਸਕਦੇ ਸਾਰੇ ਹੀ ਖਰਾਬ ਹੈ, ਬਟ ਹਾਂ ਡੈਫੀਨੇਟਲੀ ਪੁਰਾਣੇ ਜਿਹੜੇ ਸੌਂਗ ਹੁੰਦੇ ਸੀਗੇ, ਕਈ ਫਿਲਮਾਂ ਦਾ ਤਾਂ ਇੰਤਜ਼ਾਰ ਹੁੰਦਾ ਸੀਗਾ ਕਿ ਫਿਲਮ ਦੀ ਸਟੋਰੀ ਵਧੀਆ ਨਹੀਂ ਹੋਣੀ ਪਰ ਉਹਦੇ ਗਾਣੇ,
1: ਪਰ ਇਹ ਹੁੰਦਾ ਸੀ ਵੀ ਜਿਹਦੇ ਗਾਣੇ ਵਧੀਆ ਹੁੰਦੇ ਸੀ ਨਾ ਫਿਲਮ ਦੇ
0: ਚੱਲ ਜਾਂਦੇ,
1: ਫਿਲਮ ਵੀ ਵਧੀਆ ਹੀ ਹੁੰਦੀ ਸੀ, ਪਤਾ ਨਹੀਂ ਇਹ ਗਾਣਾ ਜੇ ਚੱਲ ਜਾਂਦਾ ਸੀ ਮੰਨਿਆ ਜਾਂਦਾ ਸੀ ਵੀ ਬਸ ਚੱਲ ਗਈ ਜਿਉਣੇ। ਕਹਿੰਦੇ ਰੌਕੀ ਮੂਵੀ ਦਾ ਗਾਣਾ ਸੰਜੇ ਦੱਤ ਅਤੇ ਟੀਨਾ ਮਨੀਮ, ਅਤੇ ਹੁਣ ਹੋ ਗਈ ਟੀਨਾ ਅੰਬਾਨੀ। ਅਤੇ ਥੈਂਕ ਯੂ ਜੀ, ਵੈਰੀ ਨਾਈਸ ਟੋਪਿਕ। ਕਹਿੰਦੇ ਕਿ ਮਿਸਿੰਗ ਕਾਈਟ ਫੈਸਟੀਵਲ ਲਾਈਕ ਤੀਜ, ਓਕੇ। ਅਤੇ ਸਾਰੇ ਕਜ਼ਨ ਅਤੇ ਫਰੈਂਡ ਕਹਿੰਦੇ ਕਿ ਫਲਾਇੰਗ ਕਾਈਟਸ ਆਲ ਡੇ ਵਿਦ ਡੀ ਜੇ ਐਂਡ ਫੂਡ, ਓਕੇ। ਵਿਨੋਦ ਜੀ ਕਹਿੰਦੇ ਨੇ ਕਿ ਮੂਵੀ ਸੀ ਨੀਲੇ ਅਮਰਪਾਲ, ਅੱਛਾ ਕਲਾਕਾਰ, ਹਾਂ ਮੈਨੂੰ ਲੱਗਦਾ ਇਹੋ ਹੀ ਆ ਸ਼ਾਇਦ, ਓਕੇ। ਅਤੇ ਹਾਂ ਥੈਂਕ ਯੂ ਜੀ, ਇਹਨਾਂ ਨੇ ਸਾਰਾ ਬਿਊਰਾ ਭੇਜ ਦਿੱਤਾ ਵਾ ਇਹਨਾਂ ਨੇ। ਚਲੋ ਮਿਹਰਬਾਨੀ ਜੀ। ਕਹਿੰਦੇ ਕੁਨਾਲ ਗੋਸਵਾਮੀ, ਸਨ ਆਫ ਮਨੋਜ ਕੁਮਾਰ। ਓਕੇ
0: ਓਕੇ,
1: ਠੀਕ ਆ। ਅਤੇ ਹਾਂਜੀ ਜ਼ਰੂਰ ਜੀ, ਆਪਾਂ ਰਿਸ਼ਤੇ ਹੈਗੇ ਸਾਡੇ ਕੋਲ ਦੋ ਕੁ, ਉਹ ਆਪਾਂ ਕਰਦੇ ਹਾਂ ਕਿ ਚੱਲ ਕੇ ਅਨਾਊਂਸ। ਅਤੇ ਮੰਗਤ ਸਿੰਘ ਜੀ ਸ਼ੇਅਰ ਕਰਦੇ ਨੇ, ਕਹਿੰਦੇ 1978 ਦੀ, ਕਹਿੰਦੇ ਮੇਰੀ ਅਸਲ ਫੋਟੋ। ਕਿਆ ਬਾਤ ਹੈ, ਬੜੇ ਤੁਸੀਂ ਮਤਲਬ ਓਕੇ, ਰਿਪੋਰਟ ਫੋਟੋ ਬਹੁਤਾ ਫਰਕ ਨਹੀਂ ਪਿਆ ਵੈਸੇ ਤੁਹਾਡਾ ਨਾ। ਅਤੇ ਵੈਸੇ ਜਿਹੜਾ ਬੰਦਾ ਇੱਦਾਂ ਪੁਰਾਣੀਆਂ ਜਿਹਨੇ ਯਾਦਾਂ ਸਾਂਭੀਆਂ ਹੁੰਦੀਆਂ ਵਾ, ਕਨੈਕਟਿਡ ਹੁੰਦਾ ਵਾ, ਤੁਸੀਂ ਕਿਸੇ ਦਿਨ ਦੱਸਿਓ ਹਾਂ ਸੋਚ ਕੇ ਵੀ ਕੀ ਉਹ ਤੁਸੀਂ ਫਰਕ ਕੀ ਮਹਿਸੂਸ ਕਰਦੇ ਹੋ ਉਦੋਂ ਤੋਂ, ਜਾਂ ਕਿਹੜੀ ਚੀਜ਼ ਤੁਸੀਂ ਆਪਣੇ ਆਪ ਦੇ ਵਿੱਚ ਬਦਲੀ ਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਲੀੜੇ ਕੱਪੜੇ ਦਾ ਸਟਾਈਲ, ਪੱਗ ਦਾ ਸਟਾਈਲ, ਤਿਆਰ ਸ਼ਿਆਰ ਹੋਣ ਦਾ, ਫੈਸ਼ਨ ਪੱਖੋਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਬਦਲੀ ਵੇਖੀ ਆ ਆਪਣੇ ਉਸ ਆਪਣੇ ਆਪ ਦੇ ਵਿੱਚ, ਜਾਂ ਆਪਣੇ ਜਿਹੜਾ ਡਰੈਸ ਅਪ ਦੇ ਵਿੱਚ? ਦੁਨੀਆ ਤੇ ਮਾਸ਼ਾਅੱਲਾ ਆਪਾਂ ਵੇਵੇ ਨਹੀਂ ਆ ਕਿੱਥੋਂ ਤੱਕ ਪਹੁੰਚ ਗਏ।
0: ਮੈਨੂੰ ਤਾਂ ਲੱਗਦਾ ਕਿ ਇੱਕ ਉਹ ਵਾਲਾ ਵੀ ਮਤਲਬ ਹੁਣ ਟਾਈਮ ਟੂ ਟਾਈਮ ਬੰਦਾ ਜਿਵੇਂ ਜਿੱਥੇ ਇੱਕ ਤੇ ਹੁੰਦਾ ਕਿ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਕੁਛ ਨਹੀਂ ਪਤਾ ਹੁੰਦਾ ਜਿਹੜੀ ਚੀਜ਼ ਵਧੀਆ, ਮਤਲਬ ਘਰ ਦੇ ਤੁਸੀਂ ਮਤਲਬ ਉਹਨਾਂ ਨੂੰ ਸਭ ਕੁਛ ਵਧੀਆ ਲੱਗਦਾ ਹੈ, ਤੁਹਾਡਾ ਪਾਇਆ ਜਾਂ ਹੈ ਨਾ, ਜਾਂ ਮੰਮੀ ਪਾਪਾ ਦਾ ਦਿਲਾਇਆ ਤੁਹਾਨੂੰ ਵਧੀਆ ਲੱਗਦਾ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਭਾਵੇਂ ਕਾਲਜ ਕਹਿ ਲਓ ਜਾਂ ਤੁਸੀਂ ਜੋਬ ਕਰਨ ਲੱਗਦੇ ਹੋ, ਤਾਂ ਤਾਂ ਤੁਸੀਂ ਐਫਰਟ ਪਾਉਂਦੇ ਹੋ, ਚੇਂਜ ਕਰਦੇ ਹੋ ਆਪਣੇ ਆਪ ਨੂੰ। ਜਦ ਤੱਕ ਤੁਸੀਂ, ਮੈਨੂੰ ਲੱਗਦਾ ਪਲੱਸ ਟੂ ਤੱਕ ਤੇ ਸਾਰੇ ਜਿਸ ਹਿਸਾਬ ਦਾ ਚਲੀ ਜਾ ਰਹੇ ਉਸ ਹਿਸਾਬ ਦਾ ਚੱਲਣ ਤੋਂ,
1: ਪਲੱਸ ਟੂ ਨਹੀਂ ਟੈਂਥ
0: ਤੱਕ ਕਹਿ ਲਓ ਹੈ ਨਾ, ਉਹਦੇ ਬਾਅਦ ਤੁਹਾਨੂੰ ਥੋੜ੍ਹੀ ਜਦੋਂ ਸੁਰਤ ਜਿਹੀ ਲੱਗਦੀ ਨਾ ਕਿ ਆਹ ਕੀ ਹੈ ਨਾ, ਉਹ ਫਿਰ ਧੀਰੇ ਧੀਰੇ ਆਪਣੇ ਆਪ 'ਚ ਚੇਂਜਸ ਬੰਦਾ ਲੈ ਕੇ ਆਉਂਦਾ।
1: ਟੈਂਥ ਤੱਕ ਤਾਂ ਪੱਕਾ ਹੀ ਕਿਹਾ ਹੁੰਦਾ ਹੈ ਨਾ, ਕੰਨ ਪੱਕ ਜਾਂਦੇ ਕੁੜੀਆਂ ਨੂੰ ਕਿਹਾ ਹੁੰਦਾ, ਮੁੰਡਿਆਂ ਨੇ ਵੇਖੀ ਤਾਂ ਕੰਨ ਪੱਕ ਜਾਂਦੇ ਆ, ਮੁੰਡਿਆਂ ਨੂੰ ਕਿਹਾ ਹੁੰਦਾ ਜਿੰਨੀਆਂ ਨਾਲ ਪੜਦੀਆਂ ਭੈਣਾਂ ਹੁੰਦੀਆਂ। ਹੌਲੀ ਹੌਲੀ ਕ੍ਰਾਂਤੀ ਹੋਣੀ ਸ਼ੁਰੂ ਹੋਈ। ਅਮਨ ਸੋਤਾ ਜੀ ਕਹਿੰਦੇ ਨੇ ਕਿ ਖੁਰਾ, ਹਾਂ ਆਹ ਤੁਹਾਡਾ ਸਹੀ ਹੈ ਜੀ ਸ਼ਬਦ, ਹਾਂ ਸ਼ਾਵਰ, ਸ਼ਾਵਰ ਇਜ਼ ਖੁਰਾ। ਹੁਣ ਤੁਸੀਂ ਕਹਿਣਾ ਖੁਰਾ ਕੀ ਹੁੰਦਾ?
0: ਅੱਜ ਲਈ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ, ਮੈਂ ਦੇਖੋ ਸਾਰੀ ਬੁਝਾਰਤ ਦੇ ਆਨਸਰ ਵੀ ਦੇ ਦਿੱਤੇ, ਮੈਂ ਬਦਾਮ ਖਾਏ ਸੀਗੇ ਮੇਰੇ ਹੋਰ
1: ਖੁਰਾ ਕਹਿ ਲਓ, ਜਿੱਦਾਂ ਨਲਕਾ ਤੇ ਨਲਕੇ ਦੇ ਅਗਲਾ ਜਿਹੜਾ ਹਿੱਸਾ ਨਹੀਂ ਹੁੰਦਾ,
0: ਮੇਰੇ ਦਿਮਾਗ ਚ ਬਥੇਰੇ ਨਾਲ ਕੀ ਆਇਆ, ਜਿਹੜੇ ਘੋੜੇ ਦੇ ਉਹ ਹੁੰਦੇ,
1: ਉਹ ਖੁਰ ਹੁੰਦੇ,
0: ਖੁਰ ਕਿੱਥੇ ਤੇ ਨੇੜੇ ਪਹੁੰਚੇ ਮੈਂ। ਚਲੋ
1: ਹਾਂ, ਹੋ ਸਕਦਾ ਉਸੇ ਤੋਂ ਬਣਿਆ ਹੋਵੇ ਸ਼ਬਦ, ਹਾਂ, ਕਿਉਂਕਿ ਜਿਹੜਾ ਉਹ ਇੱਕ ਤਰ੍ਹਾਂ ਉਹ ਖੁਰਾ ਤੇ ਉਹ ਖੋਰਿਆ ਨਾ, ਤੇ ਇਹ ਜਿੱਦਾਂ ਮੰਨ ਲਓ ਉਦਾਂ ਦਾ ਹੀ ਕਹਿ ਲਓ ਵੀ ਇੱਕ ਡਿਫਾਈਨ ਏਰੀਆ ਡਿਫਾਈਨ ਹੋਇਆ, ਸ਼ਾਇਦ ਉਸੇ ਕਰਕੇ ਕਹਿੰਦੇ ਹੋਣ ਤੇ ਆਪਾਂ ਕਹਿੰਦੇ ਵੀ ਆਹ ਖੋਰ ਖੋਜ ਖੁਰਾ, ਜਿਹੜਾ ਜਦੋਂ ਨਿਸ਼ਾਨ ਜਿਹੜੇ ਫੂਡ ਸਟੈਪਸ ਤੇ ਉਹ ਸ਼ਾਇਦ ਉਹੀ ਮਤਲਬ ਇੱਕ ਇੱਕ ਉਹ ਏਰੀਆ ਹੀ ਡਿਫਾਈਨਡ ਆ ਨਾ, ਸ਼ਾਇਦ ਉਸ ਕਰਕੇ ਯੂਜ ਕਰਦੇ ਹੋਣ ਸ਼ਾਇਦ।
0: ਅੱਛਾ, ਸ਼ਾਵਰ ਲਈ
1: ਮਤਲਬ ਨਲਕੇ ਦੇ ਅਗਲੇ ਪਾਸੇ ਵਾਲਾ ਹਿੱਸਾ ਨਹੀਂ ਹੁੰਦਾ, ਜਦੋਂ ਥੋੜ੍ਹੀ ਥੋੜ੍ਹੀ ਜਿਹੀ ਬਾਉਂਡਰੀ ਉਹਦੀ ਜਿਹੜੀ ਉਹ ਚੁੱਕੀ ਹੁੰਦੀ ਸੀ ਵੀ ਉਹਨਾਂ ਕੁ ਹਿੱਸਾ ਜਿਹਦੇ ਵਿੱਚ ਬਹਿ ਕੇ ਤੁਸੀਂ ਕੱਪੜੇ ਕੁੱਪੜੇ ਵੀ ਉੱਥੇ ਹੀ ਧੋ ਲਈਦੇ ਸੀ, ਨਾ ਵੀ ਉੱਥੇ ਲਈਦੇ
0: ਨਿਆਣੇ
1: ਵੀ ਉੱਥੇ ਕੁੱਟ ਲਈਦੇ ਸੀ
0: ਹਨਾ, ਵਿਹੜੇ 'ਚ ਵੀ ਹੁੰਦਾ ਸੀਗਾ ਇੱਕ ਬਾਉਂਡਰੀ ਜਿਹੀ ਬਣੀ, ਉਸ 'ਚ ਭਾਂਡੇ ਵੀ ਧੋ ਲਓ ਹਨਾ।
1: ਹਾਂ ਉਹੀ ਉਹੀ ਉਹੀ ਹਾਂ ਉਹੀ ਭਾਂਡੇ ਵੀ, ਹਾਂ ਸਾਰਾ ਕੁਛ।
0: ਓਕੇ
1: ਐਗਜ਼ੈਕਟ, ਠੀਕ ਹੈ। ਤੁਸੀਂ ਕੀ ਕਹਿੰਦੇ ਹੋ?
0: ਕੁਛ ਕਿਹਾ ਹੀ ਨਹੀਂ,
1: ਕੋਈ ਉਹ ਸਾਨੂੰ ਕੁਛ ਨਹੀਂ ਸੀ ਕਹਿੰਦਾ, ਅਸੀਂ ਉਹਨੂੰ ਨਹੀਂ ਸੀ ਕੁਛ ਕਹਿੰਦੇ,
0: ਅਸੀਂ ਤੇ ਚੁੱਪ ਚਾਪ ਉੱਥੇ ਭਾਂਡੇ ਰੱਖ ਕੇ ਭੱਜ ਜਾਣਾ,
1: ਅਸੀਂ ਨਹੀਂ ਜੀ ਉਹਨੂੰ ਕਦੀ ਕੁਛ ਕਿਹਾ।
0: ਹੁਣ ਡਿਸ਼ ਵਾਸ਼ਰ ਕੀ ਸਿੰਕ ਕੀ ਹੁਣ ਆਇਆ ਨਾ, ਹੁਣ
1: ਤੇ ਕਾਫੀ ਕੁਛ, ਹੁਣ ਤੇ ਬਹੁਤ ਕੁਛ ਆ ਗਿਆ।
0: ਨਹੀਂ ਨਹੀਂ ਮਤਲਬ ਹੁਣ ਅਸੀਂ ਉਸਦੇ ਬਸ ਚ ਆਇਆ ਨਾ, ਪਹਿਲਾਂ ਤੇ ਇੱਥੇ ਸਾਈਡ ਚ ਰੱਖ ਕੇ ਭੱਜ ਜਾਣਾ ਬਸ।
1: ਸੁੱਖ ਜੀ ਕਹਿੰਦੇ ਗਲੀ ਕ੍ਰਿਕਟ ਜਿਹੜੀ ਪਹਿਲਾਂ ਖੇਡਦੇ ਸੀ ਉਹ ਹੁਣ ਕੈਂਡੀ ਕ੍ਰਸ਼ ਹੋ ਗਈ। ਹਾਂ ਵੀ ਠੀਕ ਹੈ ਤੁਹਾਡੀ ਗੱਲ, ਮਤਲਬ ਮੈਨੂੰ ਹੈਰਾਨੀ ਆ ਵੀ ਕੈਂਡੀ ਕ੍ਰਸ਼ ਹਲੇ ਵੀ ਚੱਲੀ ਜਾਂਦੀ ਆ,
0: ਚੱਲ ਰਿਹਾ ਅਜੇ ਵੀ, ਲੋਕੀ ਰਿਕੁਐਸਟ ਭੇਜਦੇ ਤੁਹਾਨੂੰ, ਹੁਣ ਵੀ ਕਈ ਵਾਰੀ ਆਈ।
1: ਹਾਂ ਨਹੀਂ ਮੈਂ ਪਿੱਛੇ ਜੇ ਮੈਂ ਸੁਣੀ ਆ, ਮੈਨੂੰ ਇਹ ਵੀ ਸ਼ਾਇਦ ਉਹ ਆਊ ਗਈ ਖਤਮ ਹੋ ਗਈ ਹੁਣ, ਇੱਕ ਉਹ ਹੁੰਦੀ ਜਿਹੜੀ ਉਹ ਐਵੇਂ ਤੁਰੇ ਫਿਰਦੇ ਉਹ ਬੰਦੇ ਲੱਭਦੇ ਹੁੰਦੇ ਸੀ ਵੀ ਉਹ ਪਰੇ ਜੋ ਆ ਗਿਆ ਇੱਥੇ ਉਹ ਲੱਭਦੇ ਹੁੰਦੇ, ਪੋਕੇਮੋਨ ਕੀ ਹੁੰਦਾ ਸੀ ਉਹ ਜਿਹੜਾ ਹੁੰਦਾ ਨੀ ਉਹ ਬੰਦੇ ਜੇ ਲੱਭਦੇ ਹੁੰਦੇ ਸੀ ਵੀ ਉਹ ਕੈਚ ਕਰ ਲਿਆ ਇੱਥੋਂ ਕੈਚ ਕਰ ਲਿਆ ਕਰ ਲਿਆ ਹਨਾ, ਇੱਦਾਂ ਦਾ ਹੀ ਕੁਛ ਇਹ ਪੋਕੇਮੋਨ
0: ਪੋਕੇਮੋਨ ਹੀ ਸੀਗਾ ਉਹ।
1: ਹਾਂ ਤੇ ਥੈਂਕ ਯੂ ਕਹਿੰਦੇ ਸਪੋਟੀਫਾਈ ਇਲੈਕਟ੍ਰਿਕ ਸਾਈਕਲ ਗੇਮ ਔਨਲਾਈਨ, ਹਾਂ ਗੇਮ ਔਨਲਾਈਨ। ਸੁਖਵਿੰਦਰ ਭੈਣ ਜੀ ਕਹਿੰਦੇ ਕਲਾਕਾਰ ਮੂਵੀ ਸੌਂਗ ਨੀਲੇ ਨੀਲੇ ਅੰਬਰ ਪਰ, ਓਕੇ ਥੈਂਕ ਯੂ, ਸੋਰੀ ਮੈਂ ਵੇਖਿਆ ਨਹੀਂ ਤੁਹਾਡਾ ਲੇਟ ਵੇਖਿਆ ਮੈਸੇਜ। ਸਭ ਤੋਂ ਪਹਿਲਾਂ ਵੈਸੇ ਅੰਮ੍ਰਿਤਪਾਲ ਕੰਗ ਜੀ ਨੇ ਫਿਰ ਇਹਦਾ ਮਤਲਬ ਭੇਜਿਆ ਵਾ ਅਤੇ ਕਹਿੰਦੇ ਮਨੋਜ ਕੁਮਾਰ ਦੇ ਮੁੰਡੇ ਦਾ ਡੈਬਿਊ ਹੋਇਆ ਸੀ ਕਲਾਕਾਰ ਫਿਲਮ ਤੋਂ। ਓਕੇ ਥੈਂਕ ਯੂ ਵੀ, ਫਿਰ ਸਭ ਤੋਂ ਪਹਿਲਾਂ ਇਹਨਾਂ ਦਾ ਆਇਆ। ਅਤੇ ਭਾਅ ਜੀ ਇੱਕ ਕਹਿੰਦੇ ਕਿ ਬੋਕੀ ਹੁੰਦੀ ਸੀ, ਹਾਂ ਬੋਕੀ, ਹੁਣ ਉਹ ਤਾਂ ਮਤਲਬ ਬਾਕੀ ਤਾਂ ਬਾਹਰ ਦਿਖਣ ਵਾਲੀਆਂ ਚੀਜ਼ਾਂ ਵਾ, ਅਤੇ ਹੁਣ ਬੋਕੀ ਤਾਂ ਪਤਾ ਤੁਹਾਨੂੰ
0: ਸਵਿਮਿੰਗ
1: ਪੂਲ ਇਨ ਵਿਲੇਜ ਕਹਿੰਦੇ ਚ ਬੱਚਾ ਨਹੀਂ, ਸਵਿਮਿੰਗ ਪੂਲ ਤੇ ਭਾਜੀ ਹੋਊਗਾ ਨਾ ਛੱਪੜ, ਛੱਪੜ ਸਵਿਮਿੰਗ ਪੂਲ ਹੈ ਨਾ, ਬੱਚੇ ਚ ਕਿੱਥੇ ਸਵਿਮਿੰਗ, ਸਿਰਫ ਸਿਰਫ ਨਹਾਤਾ ਜਾਂਦਾ ਸੀ, ਹਾਂ ਥੋੜ੍ਹਾ ਜਿਹਾ ਬਹੁਤ ਵੱਡਾ ਤੁਸੀਂ ਬਣਾ ਲਓ ਤੇ ਫਿਰ ਕਿਤੇ ਹੈ ਨਾ। ਅਤੇ ਅਜੇ ਹਾਲੇ ਵੀ ਸਟਿਲ ਇੱਕ ਨਾ ਕੀ ਸੀ, ਜਨਮ ਦਿਨ ਹੀ ਕੁਛ ਸੀ ਮੈਂ ਮਿਸ ਕਰ ਰਿਹਾ, ਕੋਈ ਵਿਆਹ ਸ਼ਾਦੀ ਸੀ ਮੈਂ ਮਿਸ ਕਰ ਰਿਹਾ ਵਾਂ,
0: ਰਿਸ਼ਤਾ ਜ਼ਰੂਰ ਸੀਗਾ, ਹਾਂਜੀ ਰਿਸ਼ਤਾ,
1: ਹਾਂ ਨਹੀਂ ਸੋਰੀ ਲੱਭ ਗਿਆ, ਰਜਿੰਦਰ ਬਿਸ਼ਤ ਜੀ ਦੀ ਅੱਜ ਬੇਟੀ ਦਾ ਜਨਮ ਦਿਨ ਹੈ, ਕਹਿੰਦੇ ਕਿ ਮਾਈ ਡਾਟਰ ਰਾਈਮਾ ਬਿਸ਼ਤ ਬਰਥਡੇ ਆ, 19 ਸਾਲ ਦੀ ਹੋ ਗਈ ਬੇਟੀ, ਪਲੀਜ਼ ਕਹਿੰਦੇ ਕਿ ਉਹਨੂੰ ਵਿਸ਼ ਕਰਿਓ ਵਾਰਮ ਵਿਸ਼ਿਜ਼, ਅਤੇ ਸਟੇ ਸੇਮ ਆਲਵੇਜ਼ ਐਜ਼ ਇਟ ਇਜ਼ ਐਂਡ ਕੀਪ ਹੈਲਪਿੰਗ ਪੀਪਲ ਓਨੈਸਟਲੀ ਵਿਦ ਵਰਕ ਐਂਡ ਹੀ ਇਜ਼ ਅ ਗੁੱਡ ਹਿਊਮਨ ਬੀਂਗ, ਲੋਟਸ ਆਫ ਲਵ ਐਂਡ ਰਿਸਪੈਕਟ ਫੋਰ ਯੂ ਕੋਜ਼। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਰਾਈਮਾ ਬਿਸ਼ਤ
0: ਜੀ, ਹੈਪੀ ਬਰਥਡੇ ਟੂ
1: ਯੂ,
0: ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬਰਥਡੇ ਦੀ, ਤੁਸੀਂ 19 ਸਾਲਾਂ ਦੇ ਹੋ ਗਏ ਹੋ ਅਤੇ ਇਸ ਉਮੀਦ ਕਰਦੇ ਹੋ ਤੁਸੀਂ ਕਰੀਅਰ 'ਚ ਸੋਚਣਾ ਸ਼ੁਰੂ ਕਰਤਾ ਹੋਣਾ ਹੈ ਨਾ ਕਿ ਹੁਣ ਤਾਂ ਕੀ ਕਰਨਾ, ਅਤੇ ਜੋ ਵੀ ਕਰੋ ਪਰਿਵਾਰ ਦਾ ਨਾਂ ਰੌਸ਼ਨ ਕਰੋ, ਅਤੇ ਇਸ ਤਰੀਕੇ ਨਾਲ ਸਾਰਿਆਂ ਦੀ ਹੈਲਪ ਕਰਦੇ ਰਹੋ, ਅਤੇ ਪਿਆਰ ਬਣਾਏ ਰੱਖਿਓ ਵੱਡਿਆਂ ਦਾ, ਅਤੇ ਹੈਪੀ ਬਰਥਡੇ, ਗੋਡ ਬਲੈਸ ਯੂ,
1: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਮੰਮੀ ਪਾਪਾ ਨੂੰ। ਅਤੇ ਇੱਕ ਕੋਲਰ ਹੋਣਗੇ ਸਾਡੇ ਨਾਲ, ਅਤੇ ਫਿਰ ਉਸ ਤੋਂ ਬਾਅਦ 'ਚ ਆਪਾਂ ਹੋਰ ਕੋਲਰ 'ਤੇ ਨਹੀਂ ਲੈ ਪਾਵਾਂਗੇ, ਸਮਾਂ ਹੋ ਜਾਣਾ, ਫਿਰ ਆਪਾਂ ਸਮਾਂ ਕਰਦੇ। 534 ਤੁਸੀਂ ਆਉਣੇ ਹੋ ਜੀ, 534, ਵਾਹ। ਹਾਂਜੀ ਹਾਂਜੀ ਹਾਂਜੀ, ਆਹ ਤੇ ਇਦਾਂ ਲੱਗਾ ਜਿੱਦਾਂ
0: ਉੱਥੋਂ, ਹਾਂਜੀ ਤਾਰ ਸਿਤਾਰ,
1: ਨਹੀਂ ਨਹੀਂ ਜਿੱਦਾਂ ਉਹਦੇ 'ਚ ਨਹੀਂ ਆਉਂਦੀ, ਕ੍ਰਿਸ਼ ਫਿਲਮ 'ਚ ਨਹੀਂ ਆਉਂਦੀ ਆਵਾਜ਼ਾਂ।
0: ਅੱਛਾ ਇੰਨਾ ਨਹੀਂ ਯਾਦ ਮੈਨੂੰ।
1: ਹਾਂਜੀ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਚਲੋ ਵਧੀਆ।
2: ਹੁਣ ਦੇ ਹਿਸਾਬ ਨਾਲ ਜਿਦਾਂ ਆਪਣੇ ਆਪਣੇ ਮਾਡੀਫਾਈ ਕੀਤਾ, ਉਦੋਂ ਬਾਅਦ ਉਦੋਂ ਕੋਈ ਬਾਂਡਰ ਕਪੜਾ ਨਹੀਂ ਮਿਲਦਾ, ਹੁਣ ਸਾਰੇ ਉਹ ਪਾਉਣੇ ਸ਼ੁਰੂ ਕਰ ਦਿੱਤੇ। ਹੁਣ ਵੀ ਮੈਂ ਇੱਕ ਸੋਚਦਾ ਜਿਵੇਂ ਹੁਣ ਜਿਹੜਾ ਜ਼ਮਾਨਾ ਜਾ ਰਿਹਾ ਨਾ ਜੀ, ਤੇ 20 ਸਾਲਾਂ ਜਦੋਂ ਨਵਜੋਤ ਸਿੰਘ ਦਾ ਬੇਟਾ ਆ ਕੇ ਪਲੇਟਫਾਰਮ ਤੇ ਉਹ ਸਬਜੈਕਟ ਲੈ ਕੇ ਬੈਠਾ

0: ਆਪਣੇ ਆਪ ਨੂੰ ਉਦਾਂ ਦੀ ਲੁੱਕ ਦੇ ਦੇ ਕੇ ਤੇ ਉਹ ਸ਼ੇਅਰ ਕਰਦੇ ਆ, ਤੇ ਉਹਦੇ ਤੇ ਗੱਲ ਕਰ ਰਹੇ ਆਪਾਂ ਵੀ ਉਹ ਮੌਲ ਚੱਲ ਜਾ ਜਿਹੜਾ ਬੰਦਾ ਖੁਸ਼ ਹੋ ਲੈਂਦਾ। ਵੇਖੋ ਹੁਣ ਜਿਹੜਾ ਨਾ, ਥੈਂਕ ਯੂ ਤੁਹਾਡਾ, ਥੈਂਕ ਯੂ ਕਾਲ ਕਰਨ, ਬੰਦਾ ਖੁਸ਼ ਹੋ ਲੈਂਦਾ ਚਾਚੀ। ਇੱਕ ਨਾ ਇਹ ਵੀ ਮੈਨੂੰ ਲੱਗਦਾ ਵੀ ਆਪਾਂ ਵੇਖੋ ਹੁਣ ਅੱਜ ਤੋਂ ਕੋਈ ਮੰਨ ਲਓ ਕੋਈ 20 ਸਾਲ ਬਾਅਦ ਕਿੱਦਾਂ ਦੇ ਹੋਵਾਂਗੇ ਆਪਾਂ, 60 ਚ ਜਾ ਕੇ ਜਾਂ 50 ਚ ਜਾ ਕੇ ਜਾਂ ਕੋਈ 80 ਚ ਜਾ ਕੇ ਕਿੱਦਾਂ ਦਾ ਹੋਊਗਾ। ਅਤੇ ਇੱਥੇ ਨਾ ਇੱਕ ਖੂਬਸੂਰਤੀ ਇਹ ਆ ਕਿ ਅਸੀਂ ਆਪਣੀ ਮਰਜ਼ੀ ਦਾ ਫਿਊਚਰ ਆਪ ਕ੍ਰੀਏਟ ਕਰ ਲੈਂਦੇ ਹਾਂ ਵੀ ਮੈਂ ਇੱਦਾਂ ਕਿੱਦਾਂ ਹੋਊਗਾ, ਹੈ ਨਾ, ਮੇਰੇ ਤੋਂ ਇਸ ਤੋਂ ਵੱਧ ਝੁੜਨੀਆਂ ਨਹੀਂ ਪੈਣਗੀਆਂ, ਮੈਂ ਫਿਰ ਵੀ ਸ਼ਾਇਦ ਤੁਰਿਆ ਫਿਰੂੰਗਾ, ਇੱਕ ਉਹ ਆ
1: ਅਤੇ
0: ਹਾਂ ਮਤਲਬ ਬਿਲਕੁਲ ਬਿਲਕੁਲ। ਸੋ ਜਿਹੜੀ ਇੱਕ ਚੀਜ਼ ਹੈ ਇੱਕ ਸਾਨੂੰ ਆਸਾਨੀ ਦੇ ਨਾਲ ਸਾਨੂੰ ਨਾ ਇੱਕ ਓਵਰਵਿਊ ਜਿਹਾ ਸਾਨੂੰ ਮਿਲ ਜਾਂਦਾ, ਹੈ ਨਾ, ਫਿਰ ਆਪਾਂ ਉਸ ਚੀਜ਼ ਨੂੰ ਲੈ ਕੇ ਬੇਸਿਕਲੀ ਇਹਨੂੰ ਜਿੱਦਾਂ ਉਹਦੇ 'ਚ ਸਾਈਕਿਕ ਲੈਂਗੁਏਜ 'ਚ ਉਹਨੂੰ ਆਪਾਂ ਇਹੋ ਹੀ ਕਹਾਂਗੇ ਵੀ ਤੁਹਾਨੂੰ ਇੱਕ ਖੁਸ਼ੀ ਜਿਹੀ ਮਿਲ ਜਾਂਦੀ, ਇੱਕ ਡੋਪਾਮਾਈਨ ਮਿਲਦਾ। ਫਿਰ ਆਪਾਂ ਜਦੋਂ ਉਹਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਾਂ ਫਿਰ ਅੱਗੋਂ ਲੋਕ ਕਮੈਂਟ ਕਰਦੇ ਆ, ਬੜੀ ਗੱਲ ਹੀ ਅੱਜ ਬਣਿਆ ਅਮਿਤਾਭ ਬੱਚਨ, ਹੈ ਨਾ, ਉਹ ਅੱਜ ਤਾਂ ਪੂਰਾ ਸਲਮਾਨ ਖਾਨ ਲੱਗ ਰਿਹਾ ਕਿਉਂਕਿ ਉੱਦਾਂ ਦੇ ਵਾਲ ਬਣਾਉਂਦੇ, ਹੈ ਨਾ, ਮਾਧੁਰੀ ਦੀਕਸ਼ਿਤ ਤੋਂ ਵੀ ਘੱਟ ਨਹੀਂ ਹੈ। ਸੋ ਉਹ ਚੀਜ਼ਾਂ ਤੁਹਾਨੂੰ ਅੰਦਰੋਂ ਅੰਦਰ ਕਿਉਂਕਿ ਉਹਨਾਂ ਦੇ ਨਾਲ ਤੁਹਾਡੀ ਰਿਜ਼ੈਂਬਲੈਂਸ ਲੋਕ ਕਰ ਕਰਕੇ ਦੱਸਦੇ, ਜਿਨ੍ਹਾਂ ਨੂੰ ਤੁਸੀਂ ਇੱਕ ਸਮੇਂ ਬਹੁਤ ਜ਼ਿਆਦਾ ਐਡਮਾਇਰ ਕੀਤਾ ਹੁੰਦਾ, ਹੈ ਨਾ, ਤੁਸੀਂ ਉਹਨਾਂ ਨੂੰ ਕ੍ਰੇਜ਼ੀ ਹੁੰਦੇ, ਉਹਨਾਂ ਨੂੰ ਤੁਸੀਂ ਵੱਡੇ ਪਰਦੇ 'ਤੇ ਵੇਖਿਆ ਹੁੰਦਾ ਵਾ ਪਹਿਲਾਂ ਦੇ ਵਿੱਚ, ਤਾਂ ਆਸ ਵੀ ਨਹੀਂ ਨਾ ਕਿਸੇ ਨੂੰ ਵੀ ਮੈਂ ਫਲਾਣੇ ਨੂੰ ਮਿਲ ਲੂੰ, ਮੈਂ ਫਲਾਣੇ ਨੂੰ ਵੇਖ ਲੂੰ। ਅੱਜ ਕੱਲ੍ਹ ਤਾਂ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਮਿਲ ਲੈਂਦਾ,
1: ਜਿਵੇਂ ਆਪਾਂ ਪਿਛਲੇ ਟਾਈਮ ਵੀ ਗੱਲ ਕਰਦੇ ਸੀਗੇ, ਹੁਣ ਪਹਿਲਾਂ ਤਾਂ ਇੱਦਾਂ ਹੁੰਦਾ ਸੀਗਾ ਕਿ ਉਹ ਕਿੰਨੇ ਟਾਈਮ ਤੋਂ ਤੁਹਾਨੂੰ ਦੱਸਦੇ ਨਹੀਂ ਸੀ ਕਿ ਇੱਥੇ ਸ਼ੂਟਿੰਗ ਹੋਣੀ ਹੈ। ਹੁਣ ਇੱਥੇ ਤਾਂ ਇਹ ਲੋਕ ਜਿਹੜੇ ਸਟਾਰਸ ਹੈ ਉਹ ਖੁਦ ਹੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੱਸ ਦਿੰਦੇ, ਲੈਂਡਡ ਮੈਲਬਰਨ,
0: ਹੈ ਨਾ,
1: ਇੱਥੇ ਇਸ ਰੈਸਟੋਰੈਂਟ 'ਚ ਮੈਂ ਚਾਹ ਪਾਣੀ ਖਾ ਰਿਹਾ, ਹੈ ਨਾ, ਅਤੇ ਤੁਸੀਂ ਮਤਲਬ ਤੁਹਾਡੇ ਲਈ ਬੜਾ ਈਜ਼ੀ ਹੈ ਉਹਨਾਂ ਨੂੰ ਲੱਭਣਾ।
0: ਲੱਭਣਾ ਈਜ਼ੀ ਆ, ਉਹਨਾਂ ਦੀ ਵੀ ਮਜਬੂਰੀ ਇਹ ਆ ਵੀ ਪਹਿਲੀਆਂ ਦੇ ਵਿੱਚ ਤਾਂ ਇਹ ਆ ਵੀ ਲੋਕ ਸਾਰਾ ਕੁਛ ਛੱਡ ਛੁਡਾ ਕੇ ਅਤੇ ਵੇਖਣ ਜਾਂਦੇ ਸੀ
1: ਜੀ।
0: ਅੱਜ ਕੱਲ੍ਹ ਤਾਂ ਕ੍ਰੇਜ਼ੀ ਨਹੀਂ ਨਾ ਰਿਹਾ ਕਿਸੇ 'ਚ ਵੀ,
1: ਅੱਜ ਕੱਲ੍ਹ ਸਟਾਰਸ ਤੁਹਾਡੇ ਕੋਲ ਆ ਰਹੇ, ਤੁਹਾਡੇ ਸ਼ਹਿਰ ਆ ਰਹੇ,
0: ਹਰ ਕੋਈ ਸਟਾਰ ਹੈ ਵੇਖੋ, ਹੈ ਨਾ। ਅੱਜ ਕੱਲ੍ਹ ਵੇਖੋ ਇੱਕ ਫਿਲਮ ਸਟਾਰ ਆਉਂਦਾ ਵਾ ਅਤੇ ਉਹ ਇੱਕ ਲੋਕਲ ਇੱਕ ਫੇਸਬੁੱਕ ਜਾਂ ਫਿਰ ਇੱਕ ਇਨਫਲੂਐਂਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਉਹਦੇ ਨਾਲੋਂ ਵੱਧ ਲਾਈਕ ਲੈ ਕੇ ਬੈਠਾ ਹੁੰਦਾ,
1: ਉਹ ਕਹਿੰਦੇ ਮੇਰੇ ਜ਼ਿਆਦਾ ਮਿਲੀਅਨ। ਹੁਣ ਬਿਗ ਬੋਸ ਸਟਾਰਟ ਹੋਇਆ ਅਤੇ ਬਿਗ ਬੋਸ ਦੇ ਵਿੱਚ 3-4 ਇਨਫਲੂਐਂਸਰਸ ਆਏ ਅਤੇ ਉਹ ਅਤੇ ਉਹ ਦੱਸੀ ਜਾਣ ਮੇਰੇ ਇੰਨੇ ਮਿਲੀਅਨਸ ਫੋਲੋਅਰਸ ਹੈ, ਮੇਰੇ ਇੰਨੇ ਮਿਲੀਅਨ ਫੋਲੋਅਰਸ ਹੈ। ਸਲਮਾਨ ਕਹਿੰਦਾ ਤੁਹਾਡੇ ਚਾਰੋਂ 'ਚੋਂ ਮੇਰੇ ਸਭ ਤੋਂ ਘੱਟ ਹੈ, ਅਤੇ ਉਹ ਕਹਿੰਦੇ ਜਦੋਂ ਇਹ ਸ਼ੋਅ ਖਤਮ ਹੋਏ ਮੈਨੂੰ ਸਿਖਾਇਓ ਕਰਕੇ ਫਿਰ ਤੁਸੀਂ, ਮਤਲਬ ਤੁਸੀਂ ਸੋਚ ਲਓ ਕਿ ਮਤਲਬ ਕਿਸ ਹਿਸਾਬ ਨਾਲ ਉਹਨਾਂ ਦੇ ਇੰਨੇ ਫੋਲੋਅਰਸ ਨੇ, ਕੀ ਉਹਨਾਂ ਕੋਲ ਕੋਈ ਐਕਸਟਰਾ ਟੈਲੈਂਟ ਹੈ, ਕੀ ਹੈ, ਕੁਛ ਨਹੀਂ, ਕਈ ਮਤਲਬ ਯੂ ਨੈਵਰ ਨੋ ਕਿਸ ਹਿਸਾਬ ਨਾਲ ਫੋਲੋਅਰਸ ਬਣਦੇ ਨੇ, ਹੈ ਨਾ। ਉਹ ਪਹਿਲਾਂ ਹੁੰਦਾ ਸੀਗਾ ਕਿ ਹਾਂ ਇਹ ਸਲਮਾਨ ਖਾਨ ਹੈ, ਇਹ ਇਹ ਰਾਜ ਕਪੂਰ ਹੈ ਨਾ, ਇਹ ਮਤਲਬ ਕਰੇਜ਼ ਹੁੰਦਾ ਸੀਗਾ ਕਿ ਹਾਂ ਮਾਧੁਰੀ ਇੱਧਰੋਂ ਨਿਕਲੇਗੀ, ਪਹਿਲਾਂ ਦੇ ਲੋਕਾਂ ਨੇ ਬਹਿ ਜਾਣਾ, ਹੈ ਨਾ, ਕਿੰਨਾ ਉਹ ਚੀਜ਼ ਸੀਗਾ, ਉਹ ਐਕਚੁਅਲ ਟਾਈਮ ਸੀਗਾ ਕਿ ਹਾਂ ਇਹ ਫੈਨ ਫੋਲੋਇੰਗ ਕੀ ਚੀਜ਼ ਹੁੰਦੀ ਹੈ, ਲੋਕਾਂ ਨੇ ਖੱਤ ਲਿਖਣੇ। ਹੁਣ ਤਾਂ ਕੀ ਹੈ, ਹੁਣ ਤਾਂ ਡਾਇਰੈਕਟ ਤੁਸੀਂ DM ਕਰ ਦਿਓ ਉਹਨਾਂ ਨੂੰ।
0: ਸਹੀ ਹੈ।
1: 80s ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇੱਕ ਆਪਾਂ ਸਾਰੀ ਕਵਰ ਕਰ ਲਈਏ, ਇੱਕ ਵੈਡਿੰਗਸ ਨਹੀਂ ਕਵਰ ਕੀਤੀ। ਪਹਿਲੇ ਟਾਈਮ ਦੀ ਜਿਹੜੀ ਵੈਡਿੰਗਸ ਹੁੰਦੀ ਸੀ ਉਹ ਮਤਲਬ ਮੈਨੂੰ ਲੱਗਦਾ ਸੀਗਾ ਕਿ ਇੰਨੀ ਜ਼ਿਆਦਾ ਆਪਣੇ ਕੋਲ ਸਮਾਨ ਨਹੀਂ ਹੁੰਦਾ ਸੀਗਾ। ਹੁਣ ਜਿਵੇਂ ਹੁਣ ਦੀ ਵੈਡਿੰਗਸ ਹੈ ਪੈਲਸ 'ਚ ਜਾ ਕੇ ਜਾਂ ਫਿਰ ਡੈਸਟੀਨੇਸ਼ਨ ਵੈਡਿੰਗ, ਕਿੰਨਾ ਕੁਛ ਆ ਗਿਆ ਹੈ ਨਾ, ਡਰੋਨ ਦੇ ਥਰੂ ਸ਼ੂਟ ਹੋ ਰਹੇ ਜਾਂ ਵੈਡਿੰਗ ਫੋਟੋਗ੍ਰਾਫੀ ਹੋ ਰਹੀ ਹੈ। ਪਹਿਲਾਂ ਬੜੀ ਸਿੰਪਲ ਸੋਬਰ ਹੁੰਦੀ ਸੀ, ਪਰ ਉਹ ਵਿਆਹਾਂ ਦੀ ਜਿਨ੍ਹਾਂ ਨੇ ਵੀ ਅਟੈਂਡ ਕੀਤੇ ਉਹ ਮੈਨੂੰ ਲੱਗਦਾ ਉਹ ਵਾਲੀ ਯਾਦਾਂ ਹਰ ਇੱਕ ਕੋਲ ਹੈ, ਭਾਵੇਂ ਆਪਾਂ ਐਜ਼ ਅ ਬੱਚੇ ਹੀ ਗਏ ਹਾਂ ਉਹ ਵਿਆਹਾਂ ਦੇ ਵਿੱਚ, ਲੇਕਿਨ ਉਹ ਜੇ ਆਪਾਂ ਕੰਪੇਅਰ ਕਰੀਏ ਬੜੀ ਵਧੀਆ ਵਧੀਆ ਯਾਦਾਂ ਹੈ ਨਾ, ਕਿ ਕਿਸ ਤਰੀਕੇ ਨਾਲ ਕਰੇਜ਼ ਹੁੰਦਾ ਸੀਗਾ, ਭਾਵੇਂ ਉਹ ਵਿਆਹ ਵਾਲੀ ਕੌਫੀ ਦੀ ਗੱਲ ਕਰੀਏ।
0: ਵੇਖੋ ਨਾ ਤੁਹਾਨੂੰ ਕੌਫੀ ਲੱਭਦੀ ਸੀ, ਨਾ ਤੁਹਾਨੂੰ ਪੀਣ ਲਈ ਬੱਤਾ ਲੱਭਦਾ ਸੀ ਸੌਖਾ, ਹੈ ਨਾ, ਉਹ ਸਾਰੀਆਂ ਚੀਜ਼ਾਂ ਬਰਗਰ ਨੂਡਲ ਉਦੋਂ ਸ਼ੁਰੂ ਹੋਏ ਸੀ, ਮਤਲਬ ਕਰੇਜ਼ ਸੀ ਉਦੋਂ। ਉਦੋਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਇਹ ਸਿਹਤ ਲਈ ਮਾੜਾ ਹੁੰਦਾ ਹੈ ਜੀ ਜਾਂ ਇਹ ਹੁੰਦਾ ਹੁੰਦਾ, ਹੈ ਨਾ, ਮਤਲਬ ਪਾਗਲ ਹੋ ਜਾਂਦਾ ਸੀ ਛਿੱਦੈਣਾ ਵਾਂਗੂ ਸਟਾਲਾਂ 'ਚ ਓਵਰ ਹੀ ਖਾਈ ਜਾਈਦਾ ਅਤੇ ਪਚਪੁਚ ਵੀ ਜਾਂਦਾ ਸੀ ਉਦੋਂ।
1: ਹੁਣ ਦੇਖ ਲਓ ਕਿੰਨੇ ਮੈਨਿਊ ਹੁੰਦੇ ਵਿਆਹਾਂ 'ਚ, ਮੈਨੂੰ ਲੱਗਦਾ ਕੋਈ ਵੀ ਪੂਰਾ ਕਵਰ ਕਰਦਾ ਹੋਣਾ। ਪਹਿਲਾਂ ਤਾਂ ਮਤਲਬ ਲਿਮਿਟਿਡ ਜੀ ਚੀਜ਼ਾਂ ਹੋਣੀ, ਹੁਣ ਸਾਰਿਆਂ ਨੂੰ ਵੱਖਰੇ ਵੱਖਰੇ ਰੂਮ ਮਿਲਦੇ ਆ, ਪਹਿਲਾਂ ਸਾਰਿਆਂ ਨੇ ਇਕੱਠੇ ਬਿਸਤਰੇ ਵਿਛਾ ਕੇ ਇਕੱਠੇ ਸਾਰਿਆਂ ਨੇ, ਲੇਡੀਜ਼ ਨੇ ਇੱਕ ਪਾਸੇ, ਸਾਰੇ ਜੈਂਟਸ

0: ਨੇ ਤੇ ਉਹ ਇੱਕ ਜੋੜ ਕੇ ਰੱਖਦਾ ਸੀਗਾ ਤੁਹਾਨੂੰ ਹਰ ਇੱਕ ਚੀਜ਼. ਮੈਨੂੰ ਲੱਗਦਾ ਸੋਸ਼ਲੀ ਬੜੇ ਸਟਰੋਂਗ ਸੀਗੇ ਪਹਿਲਾਂ ਦੇ ਟਾਈਮ 'ਚ. ਹੁਣ ਧੀਰੇ ਧੀਰੇ ਜਿਵੇਂ ਸੈਕੂਲਰ ਫੈਮਲੀਜ਼ ਆ ਗਈ ਹੈ, ਨਿਊਕਲੀਅਰ ਫੈਮਲੀ ਹੋ ਗਈ ਹੈ, ਹੁਣ ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਹੈ. ਹੁਣ ਇੱਕ ਹਰ ਇੱਕ ਚੀਜ਼
1: ਇੱਕੋ ਇੱਕੋ ਤੌਲੀਏ ਨਾਲ ਸਾਰਾ ਵਿਆਹ ਨਹਾ ਲੈਂਦਾ ਹੁੰਦਾ. ਹੁਣ ਤੇ ਵਿਆਹ ਵਿਆਹ ਵਾਲੇ ਘਰ ਦੇ ਵਿੱਚ ਤੌਲੀਏ ਸੁੱਕਣ ਪਾਉਣ ਨੂੰ ਨਹੀਂ ਥਾਂ ਲੱਭਦੀ. ਹਰ ਇੱਕ ਨੂੰ ਇਹ ਆ ਵੀ ਨਹੀਂ ਮੈਂ ਆਪਣਾ ਵੱਖਰਾ ਜਰਮਸ ਤੇ ਸਟੈਟ ਯੇ ਵੋ ਸਾਬਣ ਵੀ ਈਵਨ ਆਪਣਾ ਆਪਣਾ ਆਪਣੀ ਕਿੱਟ ਚੋਂ ਕੱਢਦੇ ਆ ਤੇ ਵਾਪਸੀ ਪਾ ਕੇ ਨਾਲੇ ਲੈ ਜਾਂਦੇ ਆ.
0: ਸਾਬਣ ਕੌਣ ਹੁਣ ਤੇ ਬੋਡੀ ਵਾਸ਼ ਯੂਜ਼ ਕਰਦੇ, ਸਾਬਣ ਕੀ ਸਾਰਿਆਂ ਨੇ ਵਰਤਣਾ,
1: ਮਤਲਬ ਕੁਛ ਵੀ ਲਾ ਲਓ ਤੁਸੀਂ. ਹਰ ਇੱਕ ਚੀਜ਼ ਜਿਹੜੀ ਆਪੋ ਆਪਣੀ ਆ, ਵੱਖਰੀ ਵੱਖਰੀ ਆ. ਅੱਗੇ ਪਰਫਿਊਮ ਕਿਸੇ ਦਾ ਵਿਆਹ ਜਾਣਾ, ਕਿਸੇ ਦਾ ਸੈਂਟ ਕਿਸੇ ਨੇ ਕੱਢ ਲੈਣਾ, ਸਹੀ ਆ ਸਾਰੇ. ਮਤਲਬ ਹੁਣ ਇਮੈਜਿਨ ਕਰੀਦਾ ਵੀ ਸ਼ਾਇਦ ਸਾਰੇ ਵਿਆਹ ਕੋਈ ਇੱਕੋ ਜਿਹੀ ਉਦੋਂ ਆਉਂਦੀ ਹੋਊਗੀ ਪ੍ਰਾਇਰ. ਹੁਣ ਅੱਜ ਕੱਲ੍ਹ ਇਹ ਕਰੀਦਾ ਨਹੀਂ, ਫਿਰ ਸਾਰੇ ਕੋਈ ਇੱਕੋ ਜਿਹੀ ਆਊਗੀ, ਹੈ ਨਾ.
0: ਹੁਣ ਤੇ ਹੁਣ ਇੱਦਾਂ ਕਹਿੰਦੇ ਕਿ ਤੁਸੀਂ ਮਤਲਬ ਇੱਕੋ, ਜੇ ਤੁਸੀਂ ਮਤਲਬ ਇੱਕ ਆਪਣੇ ਆਪ ਨੂੰ ਮਤਲਬ ਬਣ ਠਣ ਕੇ, ਤੁਹਾਡੀ ਜਿਹੜੀ ਪਰਫਿਊਮ ਹੈ ਇੱਕ ਤੁਹਾਡੀ ਉਹ ਪਰਸਨੈਲਿਟੀ ਨੂੰ ਡਿਫਾਈਨ ਕਰਦੀ ਹੈ. ਤੁਸੀਂ ਚੇਂਜ, ਮਤਲਬ ਹੁਣ ਕਹਿੰਦੇ ਜਿਹੜੇ ਸਟਾਈਲਿਸਟ ਹੁੰਦੇ ਕਿ ਇੱਕ ਹੀ ਪਰਫਿਊਮ ਰੱਖੋ ਤੁਸੀਂ,
1: ਆਪ ਨੂੰ ਜੋ ਠੀਕ ਲੱਗਦਾ ਵਾ ਉਹ ਤੁਸੀਂ ਪਾਈ ਜਾਂਦੇ ਹੋ, ਜਾਂ ਕਿਸੇ ਦੇ ਤੁਹਾਨੂੰ ਜੋ ਵਧੀਆ ਲੱਗਾ ਉਹ, ਜਾਂ ਤੁਹਾਨੂੰ ਵੱਧ ਤੋਂ ਵੱਧ ਪਾਰਟਨਰ ਤੁਹਾਡਾ ਦੱਸ ਦਿੰਦਾ. ਇਹੋ ਹੀ ਆ ਹੁਣ. ਪਰ ਜਿਹੜੇ ਸਟਾਰ ਨੇ ਉਹਨਾਂ ਦਾ ਹੋ ਸਕਦਾ ਉਹ ਦੱਸਦੇ ਹੋਣ ਵੀ ਤੁਹਾਨੂੰ.
0: ਹੁਣ ਸਟਾਰਸ ਦਾ ਹੁਣ ਆਉਂਦਾ ਹੈ, ਹੁਣ ਤੁਸੀਂ ਜਾਓ ਭਾਵੇਂ ਕਿੱਥੇ ਵੀ ਪਰਫਿਊਮ ਲਾ, ਉਹ ਦੱਸ ਦਿੰਦੇ ਕਿ ਹਾਂ ਇਹ ਪ੍ਰਿਯੰਕਾ ਚੋਪੜਾ ਦਾ ਫੇਵਰੇਟ ਹੈ, ਇਹ ਸਲੀਨਾ ਗੋਮਸ ਲਗਾਉਂਦੀ ਹੈ, ਇੱਦਾਂ ਦਿਸ ਦੈਟ. ਉਹ ਇੱਦਾਂ ਦੀ ਵੀ ਮਾਰਕੀਟਿੰਗ ਹੈ ਇੱਕ.
1: ਕਿਹੜੀ ਫਿਲਮ ਚ ਆਈ ਆ
0: ਹੁਣ ਐਵੇਂ ਨੀ ਪਤਾ ਮੈਨੂੰ, ਇੱਦਾਂ ਤੇ ਹਾਲੀਵੁੱਡ ਦੀ ਹੈ.
1: ਅੱਛਾ ਹਾਲੀਵੁੱਡ ਦੀ ਆ, ਓਕੇ ਓਕੇ. ਅੱਛਾ ਫਿਰ ਤੇ ਹੋਰ ਜ਼ਿਆਦਾ ਤਾਂ ਹੋ ਗਿਆ.
0: ਪਰ ਇਹ ਹੈ ਕਿ ਹੁਣ ਇਹ ਸਾਰੇ ਮਤਲਬ ਵੱਖੋ ਵੱਖ ਮਾਰਕੀਟਿੰਗ ਦੇ ਤਰੀਕੇ. ਹੁਣ ਮੈਨੂੰ ਲੱਗਦਾ 80s ਦਾ ਜਿਹੜਾ ਟ੍ਰੈਂਡ ਆਇਆ, ਹੁਣ ਜਿਵੇਂ ਬੈਲ ਬੋਟਮ ਜੀਨਸ ਵਾਪਸ ਤੋਂ ਆਈ ਹੈ ਨਾ, ਹੁਣ ਭੀੜੀ ਵਾਲੀ ਜੀਨਸ ਚਲੀ ਗਈ ਹੈ, ਕੀ ਪਤਾ ਉਹਨੂੰ ਹਾਈਲਾਈਟ ਕਰਨ ਵਾਸਤੇ ਕਿਸੇ ਨੇ ਕੱਢਿਆ ਹੋਇਆ ਟ੍ਰੈਂਡ, ਕਿ ਇੱਦਾਂ ਕੱਢੋ ਤਾਂ ਕਿ ਹੋਰ ਵਿਕਰੀ ਹੋਏ ਇਹਦੀ. ਲਾਈਕ ਯੂ ਨੈਵਰ ਨੋ ਬਿਹਾਈਂਡ ਦਾ ਸੀਨ ਕਿਸ ਹਿਸਾਬ ਨਾਲ.
1: ਇੱਕ ਚੀਜ਼ ਤੇ ਪੱਕੀ ਆ ਕਿ ਕੁਛ ਵੀ ਐਵੇਂ ਹਵਾ 'ਚ ਨਹੀਂ ਸ਼ੁਰੂ ਹੁੰਦਾ, ਇਹ ਚੀਜ਼ ਪੱਕੀ ਆ. ਬਾਕੀ ਉਹ ਪਿੱਛੇ ਮਤਲਬ ਤੁਹਾਨੂੰ ਕਿਸੇ ਵੇਲੇ ਸਮਝ ਆਵੇ, ਉਹ ਮਕਸਦ ਨਾ ਆਵੇ, ਅੱਜ ਤੋਂ 2 ਸਾਲ ਬਾਅਦ ਆਵੇ, 4 ਆਵੇ, ਉਹ ਗੱਲਾਂ ਬਾਅਦ ਦੀਆਂ ਨੇ, ਹੈ ਨਾ. ਇੱਕ ਤਾਂ ਸਿੱਧਾ ਸਿੱਧਾ ਜਿਹਾ ਤਾਂ ਸਮਝ ਆਉਂਦਾ ਵੀ ਡਾਟਾ ਚਾਹੀਦਾ ਵੱਧ ਤੋਂ ਵੱਧ, ਉਹ ਤੁਹਾਡਾ ਡਾਟਾ ਲਿਆ ਜਾ ਰਿਹਾ ਵਾ ਵੱਧ ਤੋਂ ਵੱਧ, ਠੀਕ ਹੈ. ਇਹ ਤਾਂ ਸਮਝ ਆਉਂਦੀ ਆ. ਹੁਣ ਬਾਕੀ ਉਹਦੇ ਪਿੱਛੇ ਹੋਰ ਕੀ ਆ, ਕਿੱਦਾਂ ਨਹੀਂ ਆ, ਉਹ ਚੀਜ਼ਾਂ ਸਮਝ ਤੋਂ ਪਰੇ. ਪਰ ਹਾਂ ਇੱਕ ਚੀਜ਼ ਜ਼ਰੂਰ ਆ ਵੀ ਐਵੇਂ ਹੀ ਨਹੀਂ ਕੁਛ ਹੋ ਰਿਹਾ,
0: ਐਵੇਂ ਨਹੀਂ ਭੀੜ ਦਾ ਹਿੱਸਾ ਬਣੋ. ਪਰ ਇਹ ਕਿ ਹਾਂ ਚਲੋ, ਇਹ ਜਿਵੇਂ ਆਪਾਂ ਗੱਲ ਵੀ ਕਰਕੇ ਹਟਿਆ, ਇੱਕ ਤੁਹਾਨੂੰ ਇੱਕ ਜੀ ਦਿੰਦੀ ਹੈ ਕਿ ਹਾਂ ਯਾਰ ਆਪਾਂ ਵੀ ਇੰਨੇ ਸੋਹਣੇ ਲੱਗਦੇ ਹੁੰਦੇ ਸੀਗੇ, ਹੈ ਨਾ. ਹੁਣ
1: ਪਤਾ ਕੀ, ਆਪਾਂ ਨਾ ਡਾਊਨ ਜਿਹਾ ਫੀਲ ਕਰਦੇ ਹਾਂ ਥੋੜ੍ਹੀ, ਨਾ ਇੱਕ ਉਹ ਉਦਾਸੀ ਜੀ ਫੀਲ ਕਰਦਾ ਬੰਦਾ, ਡਿਪਰੈਸ਼ਨ ਜਿਹਾ ਫੀਲ ਕਰਦਾ, ਡਿਪਰੈਸ ਜਿਹਾ, ਹੈ ਨਾ. ਉਸ ਵਿੱਚ ਨਾ ਹਰ ਇੱਕ ਨੂੰ ਇੱਕ ਚਾਹੀਦਾ ਵੀ ਮੈਨੂੰ ਨਾ ਇੱਕ ਕਿੱਕ ਜੀ ਮਿਲੇ. ਸੋ ਉਹ ਬੈਠੇ ਬਿਠਾਏ ਜੇ ਮਿਲ ਜਾਂਦੀ ਹੈ, ਮੰਨ ਲਓ ਇੱਕ ਫੋਟੋ ਬਣਾ ਕੇ ਸ਼ੇਅਰ ਕਰਕੇ 4 ਲਾਈਕ ਆਉਂਦੇ ਆ, ਤੁਸੀਂ ਫੀਲ ਗੁੱਡ ਕਰਦੇ ਹੋ, ਹੈ ਨਾ. ਆਹ ਸਾਰੀ ਇਨਸਾਨ ਵਿਚਾਰਾ ਇੰਨੀ ਕੁ ਕਹਾਣੀ, ਇੰਨੀ ਕੁ ਗੱਲ ਦਾ ਸਿਰਫ ਉਹ ਆ, ਹੈ ਨਾ. ਉਹ ਉਹਨੂੰ ਸਿਰਫ ਜਿਹੜੀਆਂ ਉਹ ਨਿੱਕੀਆਂ ਨਿੱਕੀਆਂ ਜਿਹੀਆਂ ਸਾਨੂੰ ਨਾ ਖੁਸ਼ੀਆਂ ਚਾਹੀਦੀਆਂ. ਪਰ ਮੈਨੂੰ ਤਾਂ ਲੱਗਦਾ ਇਹ ਵੀ ਨਹੀਂ ਆ ਵੀ ਆਪਾਂ ਇਹ ਵੀ ਸ਼ਾਇਦ ਇੱਕ ਸਾਡਾ ਵਹਿਮ ਹੀ ਆ, ਕਿਉਂਕਿ ਸਾਨੂੰ ਦੱਸਿਆ ਉਸ ਹਿਸਾਬ ਦੇ ਨਾਲ ਜਾਂਦਾ ਵਾ, ਕਿਉਂਕਿ ਬੜੇ ਸਾਰੇ ਸਾਨੂੰ ਪ੍ਰੋਗਰਾਮ ਵੇਚਣੇ ਹੁੰਦੇ ਆ, ਬੜੇ ਸਾਰੇ ਸਾਨੂੰ ਥੈਰੇਪੀਜ਼ ਵੇਚਣੀਆਂ ਹੁੰਦੀਆਂ, ਈਵਨ ਧਾਰਮਿਕ ਪੱਧਰ ਦੇ ਉੱਤੇ ਵੀ ਬਹੁਤ ਕੁਛ ਸਾਨੂੰ ਵੇਚਣਾ ਹੁੰਦਾ. ਇਸ ਕਰਕੇ ਇਹ ਚੀਜ਼ ਦੱਸੀ ਇੱਦਾਂ ਹੀ ਜਾਂਦੀ ਵੀ ਪਹਿਲੇ ਵੇਲੇ ਬਹੁਤ ਵਧੀਆ ਇਹ, ਪਹਿਲਾਂ ਆਪਾਂ ਬਹੁਤ ਖੁਸ਼ ਹੁੰਦੇ ਹਾਂ. ਅਤੇ ਤੁਸੀਂ ਚਲੋ ਜਿੱਥੇ ਆਪਾਂ ਹੁਣ 80s ਦੀਆਂ ਇੰਨੀਆਂ ਗੱਲਾਂ ਕਰ ਲਈਆਂ, ਤੁਸੀਂ ਪਿੱਛੇ ਜਾ ਕੇ ਅਤੇ ਆਪਾਂ ਜ਼ਿਆਦਾਤਰ ਉਹ ਹੀ ਗੱਲਾਂ ਯਾਦ ਕਰਦੇ ਹਾਂ ਜਿਹੜੀਆਂ ਬਹੁਤ ਮਤਲਬ ਗੁੱਡੀ ਗੁੱਡੀ ਚੰਗੀਆਂ ਚੰਗੀਆਂ ਨਾਈਸ ਨਾਈਸ, ਕਿਉਂਕਿ ਅੱਜ ਦੇ ਸਮੇਂ ਦੀਆਂ ਵੀ ਆਪਾਂ ਉਹ ਹੀ ਚੰਗੀਆਂ ਚੰਗੀਆਂ ਕਰਾਂਗੇ. ਫਿਊਚਰ ਨੂੰ ਵੀ ਆਪਾਂ ਜਦੋਂ ਪਲੈਨ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਚੰਗਾ ਚੰਗਾ ਹੀ ਯਾਦ ਕਰ ਰਹੇ ਹੁੰਦੇ ਹਾਂ ਆਪਾਂ, ਕੁਛ ਵੀ ਉੱਦਾਂ ਦਾ ਨਹੀਂ ਆਪਾਂ. ਪਰ ਸੱਚਾਈ ਇਹ ਆ ਕਿ ਜ਼ਿੰਦਗੀ ਦੇ ਹਰ ਇੱਕ ਦੌਰ ਦੇ ਵਿੱਚ ਇਨਸਾਨ ਤਾਂ ਕਹਿੰਦੇ ਜਦੋਂ ਜੰਮਿਆ ਉਦੋਂ ਨਾਲ ਹੀ ਦੁੱਖ ਸ਼ੁਰੂ ਹੋ ਗਏ.
0: ਜ਼ਿੰਦਗੀ ਦੇ ਦੋ ਪਹਿਲੂ ਤਾਂ ਹੀ ਕਹਿੰਦੇ ਨਾ ਕਿ ਸੁੱਖ ਦੁੱਖ ਨਾਲ ਨਾਲ ਚੱਲਦੇ.
1: ਹਾਂ, ਡਿਪੈਂਡ ਕਰਦਾ ਤੁਸੀਂ ਹੁਣ ਇਹ ਤਾਂ ਫਿਰ ਉਹ ਅਲੱਗ ਅਲੱਗ ਉਹ ਆ ਜਾਂਦੀ ਆ, ਜਿਵੇਂ ਕਹਿ ਲਓ ਵੀ ਅਲੱਗ ਅਲੱਗ ਫਿਲੋਸਫੀ ਨਾਲ ਨਾਲ ਚੱਲਦੀ ਆ, ਹੈ ਨਾ. ਜਿੱਦਾਂ ਜੇ ਤੁਸੀਂ ਹੁਣ ਬੁੱਧੀਜ਼ਮ ਦੇ ਵਿੱਚੋਂ ਵੇਖੋ ਤਾਂ ਉਹ ਕਹਿੰਦੇ ਆ ਵੀ ਸੁੱਖ ਨਾਂ ਦੀ ਚੀਜ਼ ਨਹੀਂ ਆ, ਦੁੱਖ ਹੀ ਆ. ਖੈਰ ਉਹਦੀ ਐਕਸਪਲੇਨੇਸ਼ਨ ਬਹੁਤ ਲੰਮੀ ਆ, ਪਰ ਮੇਨ ਇਹ ਆ ਵੀ ਜਿੰਨਾ ਵੱਡਾ ਉਹ ਕਹਿੰਦੇ ਆ ਵੀ ਤੁਸੀਂ ਸੁੱਖ ਪਾਉਣ ਦੀ ਕੋਸ਼ਿਸ਼ ਕਰ ਦਿਓ, ਉਸ ਤੋਂ ਪਹਿਲਾਂ ਉਹਦੇ ਪੈਰਲਰ ਉਨਾ ਵੱਡਾ ਦੁੱਖ ਨਾਲ ਝੱਲ ਦਿਓ। ਮੰਨ ਲਓ ਤੁਸੀਂ ਘਰ ਬਣਾਉਣਾ ਵਾ, ਆਸਟ੍ਰੇਲੀਆ 'ਚ ਘਰ ਲੈਣਾ, ਕਿੰਨੀਆਂ ਸ਼ਿਫਟਾਂ ਲਾਈਆਂ, ਬੁਰੇ ਹਾਲ, ਜੇ ਉਹ ਪੀ ਆਰ ਲੈਣੀ ਆ, ਕਿੰਨੇ ਤੁਸੀਂ ਤੰਗ ਪਰੇਸ਼ਾਨ ਹੋਏ, ਕਿੰਨੇ ਪੈਸੇ ਔਖੇ ਸੌਖੇ ਹੋ ਕੇ ਤੁਸੀਂ ਕੀਤੇ, ਫਿਰ ਜਾ ਕੇ ਉਹ ਤੁਸੀਂ ਸੁੱਖ ਪਾਇਆ। ਸੋ ਜਿਹੜੀ ਚੀਜ਼ ਦੀ ਤੁਹਾਨੂੰ ਵੈਲਿਊ ਦੇਣੀ ਪਵੇ ਜਾਂ ਜਿੰਨੀ ਵੱਧ ਦੇਣੀ ਪਵੇ ਉਨਾ ਉਹਦਾ ਪਹਿਲਾਂ ਤੁਸੀਂ ਗ੍ਰਾਫ ਚੁੱਕ ਲਿਆ। ਇਸ ਕਰਕੇ ਉਹਨੂੰ ਇਸ ਤਰੀਕੇ ਦੇ ਨਾਲ ਵਹਿੰਦੇ ਆ ਵੀ ਇਹ ਸਾਰਾ ਸਾਰੀ ਜ਼ਿੰਦਗੀ ਇਨਸਾਨ ਦਾ ਸੰਘਰਸ਼ ਇਸੇ ਤਰ੍ਹਾਂ ਦੇ ਨਾਲ ਹੀ, ਉਹਦੇ ਵਿੱਚ ਕੀ 90s, ਕੀ 70s, ਕੀ ਹੁਣ 20s, ਕੀ ਗਾਂ ਫਿਊਚਰ, ਇਹ ਹੈ ਇੱਦਾਂ ਹੀ ਆ। ਪਰ ਸਾਨੂੰ ਇਹ ਦੱਸਿਆ ਗਿਆ ਕਿ ਤੁਹਾਡਾ ਜਿਹੜਾ ਬੀਤ ਚੁੱਕਾ, ਜਾਂ ਆਪਾਂ ਇਹ ਫੀਲ ਕਰ ਲੈਂਦੇ ਹਾਂ ਵੀ ਉਹ ਬਹੁਤ ਵਧੀਆ ਸੀ, ਸਾਰਾ ਕੁਛ ਠੀਕ ਸੀ, ਪਰ ਹੈ ਤਾਂ ਵੇਖੋ ਆਲਵੇਜ਼ ਇੱਦਾਂ ਹੀ, ਆਲਵੇਜ਼ ਆਪਾਂ ਇੱਕ ਤਰ੍ਹਾਂ ਦਾ ਪ੍ਰੈਸ਼ਰ ਫੀਲ ਕਰਦੇ ਰਹੇ ਹਾਂ। ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਭਾਵੇਂ ਆਪਾਂ ਇੱਕ ਸਮੇਂ ਦੇ ਉੱਤੇ ਬੰਟੇ ਖੇਡੇ ਹੋਣ, ਭਾਵੇਂ ਤਾਸ਼ ਖੇਡੀ ਹੋਵੇ, ਭਾਵੇਂ ਗੁੱਲੀ ਡੰਡਾ ਖੇਡਿਆ ਹੋਵੇ, ਅਤੇ ਭਾਵੇਂ ਹੁਣ ਔਨਲਾਈਨ ਬੈਠੇ ਆਪਾਂ ਉਹ ਕਰ ਰਹੇ ਹਾਂ। ਸੋ ਹੁਣ ਸਿਰਫ ਇੰਨਾ ਕੁ ਫਰਕ ਇੱਕ ਜ਼ਰੂਰ ਹੈਗਾ ਵੱਡਾ ਵੀ ਅਗੇਨ ਵੈਸੇ ਸਾਰਿਆਂ ਦੇ ਅਲੱਗ ਅਲੱਗ ਵਿਚਾਰ ਹੋਣਗੇ, ਪਰ ਹੁਣ ਇੱਕ ਫਰਕ ਜ਼ਰੂਰ ਇੱਕ ਹੈਗਾ ਵਾ ਕਿ ਆਪਾਂ ਨਾਲ ਬੈਠੇ ਬਿਠਾਏ ਸਾਰਾ ਕੁਛ ਕਰ ਰਹੇ ਹਾਂ ਪਹਿਲੀ ਗੱਲ, ਅਤੇ ਉਹਦੇ ਨਾਲ ਸਾਡੀ ਨਾਲ ਕਿਉਂਕਿ ਅਗਲੀਆਂ ਖੇਡਾਂ ਜਿਹੜੀਆਂ ਉਹ ਫਿਜ਼ੀਕਲ ਐਕਟਿਵ ਸੀ ਅਤੇ ਉਹ ਨਾਲ ਦੀ ਨਾਲ ਐਕਸਰਸਾਈਜ਼ ਮਾੜੀ ਮੋਟੀ ਹੁੰਦੀ ਰਹਿੰਦੀ ਸੀ। ਦੂਸਰਾ ਸਭ ਤੋਂ ਵੱਡਾ ਫਰਕ ਇਹ ਕਿ ਹੁਣ ਸਾਨੂੰ ਇਹ ਸੋਝੀ ਆ ਗਈ ਆ ਵੀ ਆ ਡਿਪਰੈਸ਼ਨ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ, ਸਟ੍ਰੈਸ ਵੀ ਹੁੰਦਾ ਵਾ, ਹਾਂ ਇੱਕ ਭਾਰਾਪਨ ਵੀ ਹੁੰਦਾ ਵਾ। ਹੁਣ ਉਹਨਾਂ ਨੇ ਸਾਨੂੰ ਕਦੀ ਦੱਸਿਆ ਥੋੜ੍ਹੀ ਆ ਇਹ ਚੀਜ਼ਾਂ 'ਤੇ, ਹੁਣ ਸਾਡੇ ਜਿਹੜੇ ਬਜ਼ੁਰਗ ਆ ਉਹ ਸਾਨੂੰ ਦੱਸ ਸਕਦੇ ਹਨ, ਉਹ ਥੋੜ੍ਹੀ ਦੱਸਣਗੇ ਸਾਨੂੰ ਉਹਦਾ, ਕਿਉਂਕਿ ਉਹ ਵੀ ਕੀ ਦੱਸਣਗੇ, ਕਿਉਂਕਿ ਹਰ ਇੱਕ ਨੂੰ ਹੀ ਬੀਤਿਆ ਬੈਟਰ ਲੱਗਦਾ, ਬੀਤਿਆ ਹਰ ਇੱਕ ਨੂੰ ਚੰਗਾ ਲੱਗਦਾ। ਅਸੀਂ ਵੀ ਆਪਣੀ ਵੀ ਲਾਈਫ ਵੇਖ ਲਈਏ, ਹੈ ਨਾ, ਅਸੀਂ ਆਪਣੀ ਲਾਈਫ 'ਚ ਆਪਾਂ ਵੇਖ ਲਈਏ ਸਾਨੂੰ ਸਕੂਲਿੰਗ ਕਾਲਜ ਵਧੀਆ ਲੱਗਦਾ, ਪਰ ਉਦੋਂ ਵੀ ਕੀ ਵਧੀਆ ਸੀ, ਚੈਲੇਂਜ ਤਾਂ ਉਦੋਂ ਵੀ ਸੀ।
0: ਐਗਜੈਕਟਲੀ, ਹਰ ਇੱਕ ਟਾਈਮ ਦਾ ਮੈਨੂੰ ਲੱਗਦਾ ਇੱਕ ਟਾਈਮ ਦੇ ਵਿੱਚ ਸਿੰਪਲ ਤਾਂ ਨਹੀਂ ਹੁੰਦੀ ਕਦੇ ਵੀ ਜ਼ਿੰਦਗੀ, ਭਾਵੇਂ ਹਰ ਇੱਕ ਚੀਜ਼ ਲਈ ਤੁਹਾਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ, ਭਾਵੇਂ ਤੁਰ ਉੱਠ ਬਿਸਤਰੇ ਤੋਂ ਉੱਠਣ ਦੀ ਗੱਲ ਕਰੀਏ ਜਾਂ ਰੋਟੀ ਪਕਾਉਣ ਤੋਂ ਖਾਣ ਦੀ, ਹਰ ਇੱਕ ਚੀਜ਼ ਦੇ ਵਿੱਚ ਸੰਘਰਸ਼ ਤਾਂ ਹੈ ਹੀ।
1: ਜਿੰਨਾ ਵੱਡਾ ਤੁਹਾਡਾ, ਹਾਂ ਜਿੰਨਾ ਵੱਡਾ ਟੀਚਾ ਉਨਾ ਵੱਡਾ ਤੁਹਾਡਾ ਸੰਘਰਸ਼ ਆ, ਉਨਾ ਵੱਧ ਤੁਹਾਨੂੰ ਕਰਨਾ ਪਊਗਾ। ਸੋ ਇਹ ਜੇ ਆਪਾਂ ਪਹਿਲਾਂ ਹੀ ਮਿੱਥ ਲਈਏ ਵੀ ਮੈਂ ਇੱਡਾ ਵੱਡਾ ਕੰਮ ਕਰਨ ਜਾ ਰਿਹਾ ਤਾਂ ਇਹਦੇ ਲਈ ਇੰਨਾ ਜ਼ਿਆਦਾ ਮੈਨੂੰ ਰੈਸਟਲੈਸ ਰਹਿਣਾ ਪੈਣਾ ਮੈਨੂੰ, ਅਤੇ ਫਿਰ ਉਹ ਚੀਜ਼ਾਂ ਠੀਕ ਹੋ ਜਾਣਾ। ਅਸਲ ਵਿੱਚ ਆਪਾਂ ਕੀ ਕਰਦੇ ਹਾਂ ਕਿ ਸਿਰਫ ਇਹ ਸੋਚ ਲੈਂਦੇ ਹਾਂ ਵੀ ਆਪਾਂ ਫਲਾਣੀ ਚੀਜ਼ ਅਚੀਵ ਕਰਨੀ ਆ, ਘਰ ਆਪਾਂ ਡਬਲ ਸਟੋਰੀ ਲੈਣਾ ਹੁਣ, ਪਰ ਉਹਦੇ ਨਾਲ ਜਿਹੜੀਆਂ ਅੜਚਣਾਂ ਨੇ ਉਹ ਬਹੁਤ ਘੱਟ ਆਪਾਂ ਪਹਿਲਾਂ ਸੋਚ ਪਾਉਂਦੇ ਹਾਂ ਵੀ ਉਹਦੇ ਲਈ ਸਾਨੂੰ ਇੰਨੇ ਘੰਟੇ ਕੰਮ ਵਧਾਉਣਾ ਪਊਗਾ, ਉਹਦੇ ਲਈ ਸਾਨੂੰ ਰਾਤਾਂ ਹੋਰ ਜਾਗਣੀਆਂ ਪੈਣਗੀਆਂ, ਉਹਦੇ ਲਈ ਪਾਰਟਨਰ ਨੂੰ ਵੀ ਕੰਮ 'ਤੇ ਭੇਜਣਾ ਪੈ ਸਕਦਾ, ਉਹਦੇ ਲਈ ਬੱਚਿਆਂ ਦਾ ਸਮਾਂ ਵੀ ਕੱਢ ਕੇ ਉੱਧਰ ਲਾਇਆ ਜਾ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਨਹੀਂ ਸੋਚਦੇ, ਇਸ ਕਰਕੇ ਉਹ ਨਾਲ ਦੀ ਨਾਲ ਜਦੋਂ ਵਿੱਚ ਐਡ ਹੁੰਦੀਆਂ ਨੇ ਫਿਰ ਉਹ ਸਾਨੂੰ ਹੋਰ ਤੰਗ ਪਰੇਸ਼ਾਨ
0: ਕਰਦੇ, ਕਿਉਂਕਿ ਉਸ ਟਾਈਮ 'ਤੇ ਆਪਣਾ ਫੋਕਸ ਸਿਰਫ ਇਹ ਹੀ ਹੁੰਦਾ ਕਿ ਹਾਂ ਚਲੋ ਫੋਰ ਐਗਜ਼ਾਮਪਲ ਘਰ ਦਾ ਹੀ ਲਿਆ ਅਤੇ ਉਹ ਘਰ ਹਾਈਲਾਈਟ ਹੁੰਦਾ, ਉਹ ਬਾਕੀ ਚੀਜ਼ਾਂ ਬਲਰਡ ਹੁੰਦੀਆਂ, ਲੇਕਿਨ ਜਦੋਂ ਐਕਚੁਅਲ ਰਿਐਲਿਟੀ ਹਿੱਟ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਡੋਮੀਨੇਟ ਕਰਦੀਆਂ, ਉਹ ਘਰ ਤੁਹਾਡਾ ਬਲਰ ਹੋਣਾ ਸ਼ੁਰੂ ਹੋ ਜਾਂਦਾ।
1: ਘਰ 'ਤੇ ਕੀ ਆ, ਉਹ ਤਾਂ ਜਦੋਂ ਤੁਹਾਡਾ ਬਣ ਗਿਆ ਉਦੋਂ ਜਿੰਨੇ ਆਉਣਾ ਵਾ, ਆਂਢ ਗੁਆਂਢ ਨੇ ਵੇਖਣਾ, ਤੁਹਾਡੇ ਯਾਰਾਂ ਦੋਸਤਾਂ ਕਹਿੰਦਾ, ਉਹਨਾਂ ਨੇ ਤੁਹਾਨੂੰ ਮਹਿਸੂਸ ਕਰਾਉਣਾ ਵਾ ਫੋਟੋ ਵਾਂਗੂ ਵੀ ਤੂੰ ਅੱਜ ਕਟਰੀਨਾ ਲੱਗਦੀ ਹੈ, ਉਹਨਾਂ ਨੇ ਮਹਿਸੂਸ ਕਰਾਤਾ ਤੁਹਾਨੂੰ, ਤਾਂ ਨਹੀਂ ਤਾਂ ਫੋਟੋ ਤਾਂ ਫੋਟੋ ਹੀ ਆ,
0: ਫੋਟੋ ਤਾਂ ਫੋਟੋ ਹੀ, ਐਗਜੈਕਟਲੀ,
1: ਉਹਨਾਂ ਨੇ ਕਰਾਉਣਾ ਹੀ ਕਰਾਉਣਾ, ਉਹਨਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ, ਉਹ ਤੁਹਾਨੂੰ ਗਲਤ ਕਹਿ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਪਬਲਿਕਲੀ ਤਾਂ ਕਦੇ ਵੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਵੀ ਕਹੂਗਾ ਉਹਦੇ ਨਾਲ ਤੁਹਾਡਾ ਖਤਮ, ਤੁਸੀਂ ਉਹਨੂੰ ਨਹੀਂ ਕਹੋਗੇ ਉਹ ਤੁਹਾਨੂੰ ਨਹੀਂ ਕਹੂਗਾ। ਸੋ ਖੈਰ ਜਿੱਦਾਂ ਉਹੀ ਗੱਲ ਆਪਾਂ ਨੂੰ ਖੁਸ਼ੀ ਮਿਲਦੀ ਹੈ ਉੱਦਾਂ ਆਪਾਂ ਲਈਏ, ਜੇ ਸਾਡੇ ਕੋਲ ਸਮਾਂ ਹੈਗਾ ਵਾ ਖੁਸ਼ੀ ਮਿਲਦੀ ਆ, ਖੁਸ਼ੀ ਦੇਣ ਵਾਲੇ ਆਸ ਪਾਸ ਲੋਕ ਨੇ, ਅਤੇ ਆਈ ਥਿੰਕ ਗੁੱਡ ਆ। ਕਹਿੰਦੇ ਮਾਈ ਫੇਵਰੇਟ ਆਫ 80s ਮਾਈ ਈਅਰ 10 ਰਿਜ਼ਲਟ ਵਾਜ ਡਿਕਲੇਅਰਡ ਔਨ 8/8/88 8 ਅਗਸਤ 1988। ਵਾਹ, ਥੈਂਕ ਯੂ ਭਾਰਤਵਾ ਸਾਹਿਬ। ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਜੀ ਵਿਜ਼ਰਡ ਨਾਟਕ ਜ਼ਰੂਰ ਦੇਖਿਆ ਹੋਣਾ ਤੁਸੀਂ ਵੀ, ਸਲੀਨਾ ਗੋਮਜ਼ ਦਾ। ਨਹੀਂ ਮੈਂ ਨਹੀਂ ਵੇਖਿਆ ਜੀ, ਮੈਂ ਇਹ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਮੈਂ ਆਈ ਥਿੰਕ ਕੋਵਿਡ ਤੋਂ ਬਾਅਦ ਨਹੀਂ ਮੈਂ ਵੇਖਿਆ ਕੁਛ ਵੀ, ਕਿਉਂਕਿ ਉਸ ਸਮੇਂ ਮੈਂ ਬਾਅਦ 'ਚ ਇੱਕ ਦਿਨ ਇਹ ਰਿਲਾਈਜ਼ ਕੀਤਾ ਵੀ ਯਾਰ ਇੰਨਾ ਟਾਈਮ ਖਰਾਬ ਹੋ ਗਿਆ, ਅਤੇ ਹੁਣ ਮੈਂ ਮਤਲਬ ਇੰਨਾ ਸਮਾਂ ਜੇ ਨਹੀਂ ਵੇਖਿਆ ਨਾਟਕ ਜਾਂ ਸੀਰੀਜ਼ ਵਗੈਰਾ, ਅਤੇ ਮੈਂ ਇਹ ਕਦੀ ਫੀਲ ਨਹੀਂ ਕੀਤਾ ਵੀ ਮੈਂ ਕੁਛ ਮਿਸ ਕੀਤਾ, ਅਤੇ ਸ਼ਾਇਦ ਸਾਰੇ ਹੀ ਇੱਦਾਂ ਹੀ ਕਰਨਗੇ, ਹਰ ਇੱਕ ਨੂੰ ਵਹਿਮ ਹੀ ਆ। ਇਹ ਵੀ ਇੱਕ ਲੈਫਟ ਆਊਟ ਵਾਲੀ ਉਹ ਆ ਐਗਜ਼ਾਮਪਲ, ਸਾਨੂੰ ਇਹ ਲੱਗਦਾ ਵੀ ਉਹ ਸਾਨੂੰ ਕਿਸੇ ਨੇ ਪੁੱਛ ਲਿਆ ਵੀ ਆ ਫਲਾਣੀ ਚੀਜ਼ ਤੂੰ ਨਹੀਂ ਵੇਖੀ, ਅਤੇ ਇਹ ਤਾਂ ਸਾਡੇ ਮਨ ਦੀ ਆ ਨਾ, ਅਸੀਂ ਕਹੀਏ ਵੀ ਅੱਛਾ ਮਤਲਬ ਇਹ ਮਤਲਬ ਇਹਦਾ ਮਤਲਬ ਮੈਂ ਪਿੱਛੇ ਰਹਿ ਗਿਆ, ਹੁਣ ਮੈਨੂੰ ਕੋਈ ਕਹੂਗਾ ਵੀ ਫਲਾਣੀ ਫਿਲਮ ਤੂੰ ਨਹੀਂ ਵੇਖੀ, ਇਹਦਾ ਮਤਲਬ ਇਹ ਥੋੜੀ ਵੀ ਮੈਂ ਜ਼ਿੰਦਗੀ 'ਚ ਕਿਸੇ ਗੱਲੋਂ ਪਿੱਛੇ ਰਹਿ ਗਿਆ।
0: ਉਹੀ ਵਾਲੀ ਗੱਲ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਇੰਟਰਵਿਊ ਕੁਐਸਚਨ ਜੇ ਰੱਟਦੇ ਹੁੰਦੇ ਸੀ ਇਨੀਸ਼ੀਅਲ ਈਅਰਸ ਕਿ ਤੁਹਾਡੀ ਹੋਬੀਜ਼, ਤੇ ਹਰ ਕਿਸੇ ਨੂੰ ਨਹੀਂ ਚਲੋ ਗਾਰਡਨਿੰਗ ਹੈ ਨਾ, ਕੁਛ
1: ਰੱਟੇ ਰਟਾਏ
0: ਹੈ ਨਾ, ਰੱਟੇ ਰਟਾਈ ਚੀਜ਼ਾਂ, ਤੇ ਉਹ ਵੀ ਹੋਈ ਚੀਜ਼ ਕਿ ਹਾਂ ਕਿਸੇ ਨੂੰ ਜਵਾਬ ਨਾ ਦੇਣਾ ਪੈ ਜਾਏ, ਦੋ ਸਾਇੰਸ ਦੀ ਯਾਦ ਕਰ ਲਓ, ਦੋ ਇਸ ਤਰੀਕੇ ਫਿਕਸ਼ਨ ਯਾਦ ਕਰ ਲਓ, ਹੈ ਨਾ, ਬੁੱਕਸ ਵੀ ਇੱਦਾਂ ਹੀ।
1: ਪਰ ਉਹ ਕਿਸ ਮਤਲਬ ਜੇ ਤਾਂ ਆਪਾਂ ਕਹਿ ਵੀ ਦਈਏ ਵੀ ਨਹੀਂ ਪਤਾ, ਸਾਡੀ ਈਗੋ ਹੀ ਆ ਨਾ,
0: ਮਿਹਨਤ ਗੱਲ ਈਗੋ ਦੀ ਹੈ ਨਾ।
1: ਹਾਂ, ਮਿਹਨਤ ਸਾਨੂੰ ਉਹ ਹੀ ਲੱਗਦੀ ਨਾ। ਹੁਣ ਮੰਨ ਲਓ ਇਹਦੇ 'ਚ ਮੈਂ ਇਹ ਵੀ ਨਹੀਂ ਕਹਿਣਾ ਚਾਹ ਰਿਹਾ ਕਿ ਤੁਸੀਂ ਵੇਖਣਾ ਛੱਡ ਦਿਓ ਕੁਛ ਜਾਂ ਤੁਸੀਂ ਨਾ ਵੇਖਿਆ ਕਰੋ, ਗਲਤ ਸਹੀ ਹੈ। ਮੇ ਬੀ ਕੱਲ੍ਹ ਨੂੰ ਮੇਰੇ ਕੋਲ ਟਾਈਮ ਹੋਵੇ, ਕੱਲ੍ਹ ਨੂੰ ਮੇਰੇ ਹੋਰ ਪ੍ਰਾਇਓਰਟੀਜ਼ ਜਿਹੜੀਆਂ ਚੇਂਜ ਹੋਣ, ਮੇ ਬੀ ਮੈਂ ਫਿਰ ਆ ਸਾਰੀਆਂ ਜਿੰਨੀਆਂ ਤੁਸੀਂ ਕਹਿਣ ਡੇ ਮੈਂ ਵੇਖਾਂ, ਹੋ ਸਕਦਾ ਮੈਂ ਰਾਤਾਂ ਬਹਿ ਬਹਿ ਕੇ ਵੇਖਾਂ। ਮੈਂ ਇਹ ਵੀ ਨਹੀਂ ਇਹਦਾ ਮਤਲਬ ਕਿ ਮੈਂ ਇਹ ਸਾਰਾ ਕੁਛ ਛੱਡਤਾ ਜੀ, ਮੈਂ ਤਿਆਗਤਾ ਅਤੇ ਬੜਾ ਮੈਂ ਖੁਸ਼ ਹਾਂ ਅਤੇ ਤੁਸੀਂ ਵੀ ਸਾਰੇ ਛੱਡ ਦਿਓ, ਤੁਸੀਂ ਇੱਦਾਂ ਦਾ ਵੀ ਕੁਛ ਨਹੀਂ। ਟਾਈਮ ਟੂ ਟਾਈਮ ਤੁਹਾਨੂੰ ਇਹ ਵੇਖਣਾ ਪਊਗਾ ਤੁਹਾਡੇ ਕੋਲ ਜੇ ਸਮਾਂ ਹੈਗਾ ਵਾ ਤਾਂ ਜੀ ਸਦਕੇ ਲਾਓ ਅਤੇ।
0: ਐਗਜੈਕਟਲੀ।
1: ਪਰ ਇਹ ਜਿਹੜੀ ਫੀਲਿੰਗ ਆ, ਪਰ ਕਹਿਣ ਦਾ ਮਤਲਬ ਕਿ ਜਿਹੜੀ ਇਹ ਫੀਲਿੰਗ ਆ ਵੀ ਹਾਏ ਆਪਾਂ ਕਿਸੇ ਤੋਂ ਪਿੱਛੇ ਰਹਿ ਗਏ, ਹੈ ਨਾ, ਕਿਸੇ ਨੇ ਆਹ ਚੀਜ਼ ਵੇਖ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਆਹ ਚੀਜ਼ ਪਾ ਲਈ ਅਤੇ ਮੇਰੀ ਰਹਿ ਗਈ, ਕਿਸੇ ਨੇ ਅਕਾਊਂਟ ਉੱਤੇ ਬਣਾ ਲਿਆ ਮੇਰੇ ਰਹਿ ਗਏ, ਕਿਸੇ ਦੇ ਫੋਲੋਅਰ ਇੰਨੇ ਹੋ ਗਏ ਅਤੇ ਮੇਰੇ ਥੋੜ੍ਹੇ ਘੱਟ ਰਹਿ ਗਏ, ਉਹ ਚੀਜ਼ ਜੇ ਤੁਹਾਨੂੰ ਤੰਗ ਕਰਦੀ ਆ ਤਾਂ ਉਹਦਾ ਅੰਤ ਹੀ ਨਹੀਂ ਆ ਕੋਈ, ਫਿਰ
0: ਉਹਨੂੰ ਕਰੈਕਟ ਕਰਨ ਦੀ ਲੋੜ ਹੈ।
1: ਉਹ ਤਾਂ ਹਰ ਥਾਂ ਦੇ ਉੱਤੇ ਉਹਦਾ ਤਾਂ ਕੋਈ ਫਿਰ ਗਾਂ ਦੀ ਗਾਂ, ਗਾਂ ਦੀ ਗਾਂ, ਅਗਲੇ ਨੇ ਹੋਰ ਗਾਂ ਲੈ ਜਾਣੇ ਆ
0: ਜੀ,
1: ਤਾਂ ਤੁਸੀਂ ਕਿੱਥੇ ਕਿੱਥੇ ਮਗਰੇ ਅਤੇ ਮਤਲਬ ਕਿਸੇ ਦੇ ਪਿੱਛੇ ਪੈ ਕੇ ਟੋਚਨ ਪੈ ਕੇ ਅਤੇ ਤੁਸੀਂ ਐਵੇਂ ਮਤਲਬ ਘਸੀਟ ਦੇ ਪਰਨਾ, ਕਦੋਂ ਕੁ ਤੱਕ ਭੱਜਾਂਗੇ ਆਪਾਂ। ਖੈਰ ਆਪਾਂ ਚੱਲੀਏ ਫਿਰ,
0: ਰਿਸ਼ਤੇ ਨਹੀਂ ਦੱਸਣੇ ਤੁਸੀਂ,
1: ਓਹੋ ਤੁਸੀਂ ਨਾ ਹੋ ਤਾਂ ਪਤਾ ਨਹੀਂ ਕਿੰਨੇ ਜਾਣੇ ਰਹਿ ਜਾਣ। ਅਤੇ
0: ਦੋ ਰਿਸ਼ਤੇ ਸੀਗੇ ਮੇਰੇ ਹਿਸਾਬ ਨਾਲ,
1: ਹਾਂਜੀ
0: ਦੋ ਰਿਸ਼ਤੇ ਸੀਗੇ।
1: ਓਕੇ, ਨਹੀਂ ਉਹ ਬੰਦ ਹੀ ਹੋ ਗਿਆ, ਮੈਂ ਵੇਖਦਾ ਵਾਂ ਵੀ ਹੁਣ ਉਹ ਹੈ ਨੇ ਐਕਟਿਵ, ਹਾਂਜੀ ਹੈਗੇ ਜੀ। ਓਕੇ, ਸੋ ਦੋ ਰਿਸ਼ਤੇ ਨੇ ਜੀ, ਇੱਕ ਤਾਂ 5 ਫੁੱਟ 10 ਇੰਚ ਦਾ ਮੁੰਡਾ ਵਾ, 94 ਬੌਨ, ਜੱਟ ਸਿੱਖ ਪਰਿਵਾਰ ਦਾ ਸੰਧੂ ਗੋਤ ਆ, ਅਤੇ ਇੱਥੇ ਉਹ ਫੋਟੋਗ੍ਰਾਫੀ ਅਤੇ ਕਾਰਪੈਂਟਰੀ ਦਾ ਕੰਮ ਕਰ ਰਿਹਾ, ਅਤੇ ਪਿੱਛੋਂ ਉਹਨੇ ਬੀ ਏ ਅਤੇ ਡਿਪਲੋਮਾ ਕੀਤਾ ਜੀ, ਅਤੇ ਕਾਰਪੈਂਟਰੀ ਦਾ ਸਰਟੀਫਿਕੇਟ 3 ਕੀਤਾ ਵਾ, ਮਾਲਵੇ ਤੋਂ ਆ, ਮੈਲਬਨ ਦੇ ਵਿੱਚ ਰਹਿ ਰਿਹਾ, ਅਤੇ ਸਧਾਰਨ ਪਰਿਵਾਰ ਦੇ ਨਾਲ ਕਹਿੰਦੇ ਕਿ ਮੈਂ ਸੰਬੰਧਿਤ ਹਾਂ, ਅਤੇ ਮੇਰੇ ਸ਼ੌਂਕ ਨੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਅਤੇ ਫੁੱਲ ਵੈਜੀਟੇਰੀਅਨ ਸਿੱਖੀ ਸਰੂਪ ਦੇ ਵਿੱਚ ਦਸਤਾਰ ਕਹਿੰਦੇ ਬੰਨ੍ਹ ਕੇ ਰੱਖਦਾ, ਅਤੇ ਆਪਣਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਆ ਵੀ ਇੱਥੋਂ ਆਸਟ੍ਰੇਲੀਆ ਦੇ ਵਿੱਚੋਂ, ਅਤੇ ਜੇਕਰ ਕੋਈ ਹੋਵੇ ਇੰਟਰਸਟਿਡ ਤਾਂ ਹਾਂਜੀ ਨੰਬਰ ਇਹਨਾਂ ਦਾ ਆ ਗਿਆ, ਹਾਂਜੀ ਇਹ ਨੰਬਰ ਤੁਸੀਂ ਲੈ ਸਕਦੇ ਹੋ, ਰਿਸ਼ਤਾ ਨੰਬਰ 1 ਲਾ ਲਓ ਤੁਸੀਂ। ਅਤੇ 2 ਨੰਬਰ ਰਿਸ਼ਤਾ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 84 ਬੌਨ 5 ਫੁੱਟ 10 ਇੰਚ ਹਾਈਟ ਹੈ, ਅਤੇ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਹੈ, ਅਤੇ ਆਸਟ੍ਰੇਲੀਆ ਦੇ ਸਿਟੀਜ਼ਨ ਨੇ। ਡਿਵੋਰਸ ਹੋਇਆ ਇਹਨਾਂ ਦਾ, 10 ਸਾਲਾਂ ਦਾ ਇੱਕ ਬੱਚਾ ਵਾ ਜਿਹੜਾ ਕਿ ਸ਼ੇਅਰ ਕਸਟਡੀ ਦੇ ਵਿੱਚ, ਅਤੇ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਪਿੱਛੋਂ ਲੁਧਿਆਣੇ ਤੋਂ ਨੇ, ਅਤੇ ਬੀ ਟੈਕ ਇਹਨਾਂ ਨੇ ਕੀਤੀ ਆ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ ਲੱਖ ਪਲੱਸ ਦਾ ਪੈਕੇਜ, ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਹਿੰਦੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ ਅਤੇ ਉਹ ਕੰਟੈਕਟ ਕਰ ਸਕਦੇ ਨੇ। ਅਤੇ ਇਹਨਾਂ ਦਾ ਜਿਹੜਾ 2 ਨੰਬਰ ਇਹਨਾਂ ਦਾ ਹੋ ਗਿਆ ਰਿਸ਼ਤਾ, ਅਤੇ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨਾਲ ਗੱਲ ਕਰਨੀ ਆ ਤਾਂ ਫਿਰ ਤੁਸੀਂ ਨੰਬਰ ਲੈ ਸਕਦੇ ਹੋ। ਥੈਂਕ ਯੂ ਜੀ, ਧੰਨਵਾਦ। ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਹੈਪੀ ਗਣੇਸ਼ ਚਤੁਰਥੀ, ਅਤੇ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਵਧਾਈਆਂ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ।
0: ਬਿਲਕੁਲ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ, ਅਤੇ ਭਾਵੇਂ 80s ਹੋਏ, 90s ਹੋਏ ਜਾਂ 2026 ਹੋਏ, ਮੇਨ ਗੱਲ ਇਹ ਹੈ ਕਿ ਖੁਸ਼ ਰਹੋ, ਇੰਜੋਏ ਕਰੋ ਜ਼ਿੰਦਗੀ ਨੂੰ, ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ, ਅਤੇ
1: ਜਿੱਦਾਂ ਕਿ ਇਹਨੂੰ ਖੁਸ਼ੀ ਮਿਲਦੀ ਆ, ਗੁੱਡ ਗੁੱਡ, ਖੁਸ਼ ਰਹੋ, ਖੁਸ਼
0: ਰਹਿਣੇ ਦੋ,
1: ਰਹਿਣ ਦੋ, ਧੰਨਵਾਦ, ਗਾਣਾ ਇੰਜੋਏ ਕਰੋ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ। ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਨੇ ਇਸ ਟਾਈਮ ਗੱਲਬਾਤ ਆਪਾਂ ਆਪਣੇ ਵਾਤਾਵਰਨ ਦੇ ਬਾਰੇ ਕਰਦੇ ਹਾਂ। ਸੋ ਉਹੀ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਓ ਜੀ ਆਇਆਂ ਆਖਦੇ ਹਾਂ ਹਰਮਿੰਦਰ ਜੀ ਨੂੰ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਭਾਈ, ਠੀਕ ਠਾਕ ਸਭ, ਓਕੇ। ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਤੁਹਾਡੀ ਬਾਈ?
1: ਵਧੀਆ ਜੀ ਸਾਡੇ, ਹੁਣ ਗਰਮੀ ਦੀ ਰੁੱਤ ਖਤਮ ਹੋਣ ਵਾਲੀ। ਅੱਜ ਸਵੇਰੇ ਬਹੁਤ ਗਰਮੀ ਸੀ ਤੇ ਸ਼ਾਮ ਤੱਕ ਹੁੰਦੇ ਹੁੰਦੇ ਠੰਡ ਹੋ ਗਈ, ਤੇ ਤੈਨੂੰ ਆਪਣੇ ਸਵੈਟਰ ਤਾਂ ਨਹੀਂ, ਪਰ ਫਿਰ ਵੀ ਤੈਨੂੰ ਕੁਛ ਨਾ ਕੁਛ ਕੱਢ ਕੇ ਪਾਉਣਾ ਪਿਆ ਸ਼ਾਮ ਤੱਕ।
0: ਬਿਲਕੁਲ
1: ਸਾਡੇ ਤੁਹਾਡੇ ਗਰਮੀ ਆ ਰਹੀ, ਸਾਡੇ ਜਾ ਰਹੀ ਹੈ।
0: ਹਾਂ, ਸੋ ਉਲਟ ਹੋ ਗਿਆ ਬਿਲਕੁਲ ਹੀ। ਸੋ ਇੱਧਰ ਵਾਤਾਵਰਨ ਸੰਬੰਧੀ ਜੇ ਗੱਲ ਕਰੀਏ ਤੇ ਪਿਛਲੇ ਪ੍ਰੋਗਰਾਮਾਂ ਤੋਂ ਲੜੀ ਆਪਾਂ ਅੱਗੇ ਤੋਰਦੇ ਹਾਂ। ਜਦ ਆਪਾਂ ਨੇਪਾਲ ਦੀ ਤ੍ਰਾਸਦੀ ਵਾਪਰੀ ਤਾਂ ਉਸ ਤੋਂ ਗੱਲਾਂ ਬਾਤਾਂ ਅੱਗੇ ਆਪਾਂ ਸ਼ੁਰੂ ਕੀਤੀਆਂ, ਕਿੱਥੇ ਕਿੱਥੇ ਕੀ ਉਹਦਾ ਅਸਰ ਪੈ ਰਿਹਾ, ਈਵਨ ਪੰਜਾਬ ਤੱਕ ਵੀ ਆਪਾਂ ਅਸਰ ਪਿਛਲੀ ਵਾਰ ਡਿਸਕਸ ਕੀਤਾ। ਇਸ ਵਾਰੀ ਕੀ ਕਹਿੰਦੀਆਂ ਨੇ ਅਪਡੇਟਸ, ਕਿਹੜੀ ਨਵੀਂ ਜਾਣਕਾਰੀ ਸਾਡੇ ਸਰੋਤਿਆਂ ਦੇ ਲਈ?
1: ਹਾਂਜੀ, ਇਹ ਜਦੋਂ ਨੇਪਾਲ ਦੇ ਵਿੱਚ ਗਲੇਸ਼ੀਅਰ ਫਟਿਆ ਤੇ ਝੀਲ ਟੁੱਟੀ ਤੇ ਜਿਹੜਾ ਉਹਦੇ ਨਾਲ ਹੜ ਆਇਆ, ਉਹਦੇ ਨਾਲ ਉਹਨਾਂ ਦਰਿਆਵਾਂ ਦੇ ਥੱਲੇ ਤੱਕ ਜਿਹੜੇ 17 ਡੈਮ ਸੀ ਜਿਹੜੇ ਕਿ ਨੇਪਾਲ ਨੇ ਬਣਾਏ ਸੀ, ਤੇ 17 ਦੇ 17 ਜਿਹੜੇ ਡੈਮ ਤੇ ਹਾਈਡਰੋ ਪਾਵਰ ਸਟੇਸ਼ਨ ਸੀ, ਸਾਰੇ ਉਹਨੇ ਡਿਸਟਰੋਏ ਕਰਤੇ। ਤੋ ਸਵਾਲ ਇਹ ਉੱਠਦਾ ਹੈ ਵੀ ਜਿਹੜੇ ਸਾਡੇ ਡੈਮ ਨੇ, ਜਿਹਨਾਂ 'ਚ ਭਾਖੜਾ ਡੈਮ ਵੀ ਸਾਡਾ ਸਭ ਤੋਂ ਵੱਡਾ ਹੈ, ਤੇ ਉਧਰੋਂ ਚੀਨ ਦਾ ਹੈਗਾ 3 ਗੋਰਜਸ 3 ਖੱਡਾਂ ਵਾਲਾ ਡੈਮ ਹੈ, ਤੇ ਕੋਈ ਨਵਾਂ ਡੈਮ ਬਣਾ ਰਹੇ ਆ ਤਿੱਬਤ ਦੇ ਵਿੱਚ, ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਵੀ ਸ਼ਾਇਦ ਉਹਦੀ ਬਣਾਉਣ ਕਰਕੇ ਇਹ ਗਲੇਸ਼ੀਅਰ ਟੁੱਟਿਆ ਹੋਵੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹ ਜੇ ਕੱਲ ਨੂੰ ਭਾਖੜਾ ਡੈਮ ਹੈ, ਰੱਬ ਨਾ ਕਰੇ ਟੁੱਟ ਜਾਏ, ਕੀ ਹੋਏਗਾ? ਤੇ ਜਿਹੜਾ ਚੀਨ ਦਾ ਉਹ ਕਿੱਡਾ ਕੁ ਵੱਡਾ, ਤੇ ਦੁਨੀਆਂ 'ਚ ਕੀ ਚੱਲ ਰਿਹਾ? ਸੋ ਇਹ ਜਿਹੜਾ ਕਲਾਈਮੇਟ ਚੇਂਜ ਨਾਲ ਇਸ ਲਈ ਜੁੜਿਆ ਹੋਇਆ ਕਿ ਦਰਿਆਵਾਂ ਨਾਲ ਜੁੜਿਆ ਹੋਇਆ, ਤੇ ਦਰਿਆ ਜਿਹੜੇ ਨੇ ਸਾਡੇ ਕਲਾਈਮੇਟ ਨਾਲ ਜੁੜੇ ਹੋਏ ਨੇ, ਤੇ ਉਹਦੇ ਕਰਕੇ ਜਿਹੜੀ ਉਹਦੇ 'ਚ ਪਾਣੀ ਵੱਧ ਘੱਟ ਰਿਹਾ, ਹੜ੍ਹ ਜ਼ਿਆਦਾ ਆ ਰਹੇ ਤੇ ਉੱਦਾਂ ਸੁੱਕ ਰਹੇ ਨੇ। ਸੋ ਇਹਨਾਂ ਦਾ ਕੀ ਭਵਿੱਖ ਹੈ? ਇਹਦੇ ਬਾਰੇ ਬੜੀ ਮਤਲਬ ਗੱਲਬਾਤ ਹੋ ਰਹੀ ਹੈ ਦੁਨੀਆਂ 'ਚ।
0: ਸੋ ਆਪਾਂ ਇਹ ਵੇਖ ਰਹੇ ਹਾਂ ਲਗਾਤਾਰ ਕਿ ਇਹਦੇ ਉੱਤੇ ਵੀ ਚਰਚਾ ਇੱਕ ਖਿੱਤੇ ਦੇ ਵਿੱਚ ਕਾਫੀ ਤੇਜ਼ ਹੋ ਰਹੀ ਹੈ ਕਿ ਇੱਕ ਸਮਾਂ ਸੀ ਜਦੋਂ ਲੋੜ ਸੀ, ਜਦੋਂ ਹੋਰ ਸਾਡੇ ਕੋਲ ਵਿਕਲਪ ਨਹੀਂ ਸੀ, ਪਰ ਹੁਣ ਸਾਨੂੰ ਬਦਲਵੇਂ ਜਿਹੜੇ ਜੋੜ ਤੋੜ ਨੇ ਉਹ ਵੇਖਣੇ ਪੈਣਗੇ। ਕਾਫੀ ਨੁਕਸਾਨ ਜਿਹੜਾ ਅਦਰਵਾਈਜ਼ ਇਹ ਹੋ ਸਕਦਾ, ਖਾਸ ਤੌਰ ਦੇ ਉੱਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਇੰਡੀਆ ਦੇ ਡੈਮ ਦੀ ਗੱਲ ਕਰੀਏ, ਤੇ ਲਗਾਤਾਰ ਆਪਾਂ ਕੋਈ ਨਾ ਕੋਈ ਇੱਦਾਂ ਦੀ ਤ੍ਰਾਸਦੀ ਆਪਾਂ ਜ਼ਰੂਰ ਵੇਖਦੇ ਹਾਂ। ਸੋ ਥੋੜ੍ਹੀ ਜਿਹੀ ਆਪਾਂ ਜੇ ਡਿਟੇਲ ਦੇ ਵਿੱਚ ਜਾਣਕਾਰੀ ਆਪਣੇ ਸਰੋਤਿਆਂ ਲਈ ਸਾਂਝੀ ਕਰਨੀ ਹੋਵੇ ਤੇ ਕੀ ਕਿੱਦਾਂ ਕਿਵੇਂ ਯੂਰਪ ਦੇ ਵਿੱਚ ਕਿਵੇਂ ਵਾਪਰਿਆ, ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ, ਬੰਦਿਸ਼ ਕਿਹੜੀ ਕਿਹੜੀਆਂ ਚੀਜ਼ਾਂ ਦੀ ਆ, ਕਿਉਂ ਨਹੀਂ ਸਟੈਪ ਲਏ ਜਾ ਰਹੇ?
1: ਬਿਲਕੁਲ ਬਿਲਕੁਲ ਜੀ, ਇਹ ਵੀ ਡੈਮ ਜਿਹੜੇ ਨੇ, ਜਦੋਂ ਇਹ ਜਦੋਂ ਭਾਖੜਾ ਡੈਮ ਬਣਿਆ ਸੀ ਤਾਂ ਨਹਿਰੂ ਨੇ ਕਿਹਾ ਸੀ ਸਾਡੇ ਨਵੇਂ ਤੀਰਥ ਅਸਥਾਨ ਨੇ, ਕਿਉਂਕਿ ਸਾਨੂੰ ਬਿਜਲੀ ਮਿਲਦੀ ਸੀ, ਉਹਨਾਂ ਸਾਡਾ ਸਾਰਾ ਬਿਜਲੀ ਨਾਲ ਚੱਲਦਾ ਸੀਗਾ ਸਾਰੇ ਦਾ ਸਾਰਾ। ਤੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਭਾਖੜਾ ਡੈਮ ਦੀ ਸ਼ੁਰੂ ਹੋਈ, ਇਹਦੀ ਪਲਾਨਿੰਗ ਤੇ ਬਣਨਾ ਉਹਨੂੰ ਤਾਂ 100 ਸਾਲ ਤੋਂ ਵੱਧ ਹੋ ਗਿਆ, ਤੇ ਉਹਨਾਂ ਉਸੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਬੜੀ ਅਗਾਂਹ ਲੰਘ ਗਈ ਆ। ਸੋ ਜਿਹੜੇ ਦਰਿਆ ਨੇ ਉਹ ਸੋਰੀ ਜਿਹੜੇ ਡੈਮ ਨੇ ਉਹ ਦਰਿਆਵਾਂ ਦੇ ਕੁਦਰਤੀ ਵਹਾਅ ਨੂੰ ਰੋਕਦੇ ਨੇ, ਤੇ ਉਹਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਜਿਹਨਾਂ ਨੂੰ ਪਹਿਲਾਂ ਅੱਖੋਂ ਪਰੋਖੇ ਕੀਤਾ ਗਿਆ, ਤੇ ਹੁਣ ਜਿਹੜੇ ਲੋਕ ਸੋਚ ਰਹੇ ਨੇ, ਵਿਗਿਆਨੀ ਸੋਚ ਰਹੇ ਨੇ, ਜਿਵੇਂ ਯੂਰਪ ਦੇ ਵਿੱਚ ਪਿਛਲੇ 30-40 ਸਾਲਾਂ 'ਚ ਉਹਨਾਂ ਨੇ 2000 ਤੋਂ ਵੱਧ ਜਿਹੜੇ ਡੈਮ ਸੀਗੇ ਉਹਨਾਂ ਨੂੰ ਖੋਲ੍ਹ ਦਿੱਤਾ, ਤੋੜ ਦਿੱਤਾ, ਉਹ ਬਿਲਕੁਲ ਕੰਮ ਨਹੀਂ ਕਰ ਰਹੇ। ਤੇ ਅਮਰੀਕਾ ਦੇ ਵਿੱਚ ਤਕਰੀਬਨ 100 ਤੋਂ ਵੱਧ ਡੈਮ ਜਿਹੜੇ ਨੇ ਉਹ ਤੋੜੇ ਜਾ ਚੁੱਕੇ ਆ, ਖੋਲ੍ਹੇ ਜਾ ਚੁੱਕੇ ਆ, ਕਿਉਂਕਿ ਉਹਦਾ ਨੁਕਸਾਨ, ਲੌਂਗ ਟਰਮ ਨੁਕਸਾਨ ਜ਼ਿਆਦਾ ਹੁੰਦਾ ਉਹਦੀ ਬਿਜਲੀ ਦੇ ਨਾਲ, ਤੇ ਨਾਲੇ ਬਿਜਲੀ ਬਣਾਉਣ ਲਈ ਹੁਣ ਨਵੇਂ ਜਿਹੜੇ ਸਾਡੇ ਕੋਲ ਵਸੀਲੇ ਆ, ਜਿਹਨਾਂ 'ਚ ਸਭ ਤੋਂ ਵੱਡਾ ਬਾਈ ਫਾਰ ਤੇ ਸਭ ਤੋਂ ਸਸਤਾ ਜਿਹੜਾ ਉਹ ਸੋਲਰ ਪਾਵਰ ਹੈ, ਫਿਰ ਦੂਜੇ ਨੰਬਰ 'ਤੇ ਵਿੰਡ ਹੈ, ਤੀਜੇ ਨੰਬਰ 'ਤੇ ਉਹ ਨਿਊਕਲੀਅਰ ਅਤੇ ਜਾਂ ਜੀਓ ਥਰਮਲ ਹੈ। ਸੋ ਇਸ ਲਈ ਜਿਹੜੇ ਡੈਮ ਨੇ, ਜਿਵੇਂ ਤੁਸੀਂ ਵੀ ਪੜ੍ਹਿਆ ਹੋਣਾ ਵੀ ਪਿੱਛੇ ਜੇ ਫਾਹ ਉੱਡਗੀ ਸੀ ਵੀ ਜਿਹੜਾ ਭਾਖੜਾ ਡੈਮ ਹੈ ਉਹ 1.5 ਇੰਚ ਜਿਹੜਾ ਸੀ ਉਹ ਨਾ ਟਿਲਟ ਹੋ ਗਿਆ, ਜਿਹੜੀ ਕਿ ਝੂਠੀ ਹੈ ਅਫਵਾਹ। ਤੇ ਜਿਹੜੇ ਡੈਮ ਨੇ ਕੌਂਕਰੀਟ ਦੇ ਬਣੇ ਹੈ, ਤੇ ਜਦੋਂ ਗਰਮੀ ਪੈਂਦੀ ਹੈ ਜਿਹੜੀ ਕੌਂਕਰੀਟ ਹੈ ਉਹ ਐਕਸਪੈਂਡ ਕਰਦੀ ਆ, ਫੈਲਦੀ ਆ, ਜਦੋਂ ਠੰਡ ਹੁੰਦੀ ਆ ਉਹ ਸੁੰਗੜ ਜਾਂਦੀ। ਸੋ ਉਹ ਉਹ ਬਣਾਇਆ ਜਾਂਦਾ ਉਹਨਾਂ ਨੂੰ ਉਨੀ ਉਹਨਾਂ ਦੀ ਕਪੈਸਿਟੀ ਹੁੰਦੀ ਆ। ਪਰ ਇਹਦੇ ਬਾਵਜੂਦ ਵੀ ਜੇ 17 ਡੈਮ ਇੱਕ ਜਿਹੜਾ ਭੂਚਾਲ ਹੜ੍ਹ ਆਉਣ ਦੇ ਨਾਲ ਟੁੱਟ ਗਏ ਤੇ ਕੀ ਫਲ ਉੱਠਦਾ ਵੀ ਭਾਖੜਾ ਡੈਮ ਟੁੱਟ ਸਕਦਾ? ਤੇ ਜਾਂ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈ ਉਹਨੂੰ ਕਹਿੰਦੇ ਥ੍ਰੀ ਗੋਰਜਸ ਡੈਮ, ਤਿੰਨ ਖੱਡਾਂ ਵਾਲਾ ਡੈਮ, ਜਿੰਗਸੀ ਰਿਵਰ ਤੇ ਬਣਾਇਆ ਚਾਈਨਾ ਨੇ। ਤੇ ਬਾਈ ਜੀ ਉਹ ਬਹੁਤ ਦੁਨੀਆ ਦਾ ਸਭ ਤੋਂ ਵੱਡਾ ਹੈ ਤੇ ਉਹਦੀ ਲੰਬਾਈ ਜਿਹੜਾ ਡੈਮ ਹੈ ਉਹਦੀ ਆਲਮੋਸਟ ਲੰਬਾਈ ਜਿਹੜੀ ਆ ਉਹ 2300 ਮੀਟਰ ਹੈ। ਤੇ ਤੁਸੀਂ ਇਹ ਕਹਿ ਲਓ ਵੀ ਉਹ 20 ਤੋਂ ਫੁੱਟਬਾਲ ਦੀਆਂ ਗਰਾਊਂਡਾਂ ਦੇ ਬਰਾਬਰ ਲੰਬਾ, ਜਿੰਨੀਆਂ ਉਹ ਲੰਬੀਆਂ ਹੁੰਦੇ ਨੇ ਜੋ ਉਹਦੇ ਤੇ 20 ਫੁੱਟਬਾਲ ਦੀਆਂ ਗਰਾਊਂਡਾਂ ਬਣ ਸਕਦੀਆਂ। ਤੇ ਜਿਹੜਾ ਚੌੜਾ ਆ ਉਹ ਉੱਚਾ ਜਿਹੜਾ ਆ ਉਹ ਉੱਚਾ ਤਕਰੀਬਨ 2 ਫੁੱਟਬਾਲ ਦੀਆਂ ਗਰਾਊਂਡਾਂ ਜਿੰਨਾ, 190 ਮੀਟਰ ਦੇ ਉਹ ਉੱਚਾ ਹੈ। ਤੇ ਜਿਹੜਾ ਉਹ ਥੱਲਿਓ ਚੌੜਾ ਆ ਉਹ 115 ਫੁੱਟ ਚੌੜਾ, ਮਤਲਬ ਉਹਦੀ ਦੀਵਾਰ ਹੈ ਥੱਲਿਓ ਮੋਟੀ ਹੁੰਦੀ ਹੈ। ਤੇ ਉਹਦੇ ਪਿੱਛੇ ਦੀ ਝੀਲ ਹੈ ਉਹ 600 ਕਿਲੋਮੀਟਰ ਲੰਬੀ ਆ, 600, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤੇ ਜਦੋਂ ਉਹਨੂੰ ਪੂਰਾ ਪਾਣੀ ਨਾਲ ਭਰ ਦਿੰਦੇ ਆ, ਹੁਣ ਭਰਿਆ ਹੋਇਆ, ਤੇ ਉਹਦੇ ਨਾਲ ਇੱਕ ਥਾਂ ਤੇ ਪਾਣੀ ਇੰਨਾ ਇਕੱਠਾ ਹੋ ਗਿਆ ਵੀ ਜਿਹੜੀ ਧਰਤੀ ਹੈ, ਧਰਤੀ ਦਾ ਤਾਂ ਇੱਕ ਬੈਲੈਂਸ ਬਣਿਆ ਹੋਇਆ ਨਾ, ਇੰਨੀਆਂ ਸਦੀਆਂ ਤੋਂ ਕੀ ਸਾਡੇ ਲੱਖਾਂ ਸਾਲਾਂ ਤੋਂ ਚੱਲ ਰਿਹਾ।
0: ਜੀ
1: ਤੇ ਜਦੋਂ ਪਾਣੀ ਇਕੱਠਾ ਕਰਤਾ ਇੱਕ ਥਾਂ ਤੇ ਇੰਨਾ, ਤੇ ਧਰਤੀ ਦੀ ਆਪਣੀ ਧੁਰੀ ਦੁਆਲੇ ਘੁੰਮਣ ਦੀ ਸਪੀਡ ਜਿਹੜੀ ਸੀ ਉਹ ਹੌਲੀ ਹੋ ਗਈ।
0: ਜੀ ਅੱਛਾ, ਇਹ ਨਾ ਇਹ ਵੀ ਫਰਕ ਪੈਂਦਾ ਵਾ।
1: ਧਰਤੀ ਦੀ ਇੰਨਾ ਜ਼ਿਆਦਾ ਪਾਣੀ ਦਾ ਭਾਰ ਉਸ ਡੈਮ ਦਾ, ਏਡਾ ਵੱਡਾ ਡੈਮ ਹੈ ਵੀ ਧਰਤੀ ਜਿਹੜੀ ਆਪਣੀ ਧੁਰੇ ਦੇ ਦੁਆਲੇ ਘੁੰਮਦੀ ਹੈ 24 ਘੰਟਿਆਂ ਦੇ ਵਿੱਚ ਇੱਕ ਚੱਕਰ ਲਾਉਂਦੀ ਹੈ, ਉਹ ਸਲੋ ਹੋ ਗਈ, ਜਾਂ ਤੁਸੀਂ ਕਹਿ ਲਓ ਸਾਡਾ ਦਿਨ ਲੰਬਾ ਹੋ ਗਿਆ। ਬਹੁਤ ਛੋਟਾ ਹੈ, ਸਾਨੂੰ ਨਹੀਂ ਮਹਿਸੂਸ ਹੁੰਦਾ, 0.03 ਮਾਈਕਰੋ ਸੈਕਿੰਡ ਦੇ ਬਰਾਬਰ। ਪਰ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਅਸੀਂ ਇੱਕ ਬੰਦਾ ਧਰਤੀ ਨੂੰ ਘੁੰਮਣ ਦੀ ਸਪੀਡ ਨੂੰ
0: ਪ੍ਰਭਾਵਿਤ ਕਰ ਸਕਦਾ।
1: ਵਧਾ ਜਾਂ ਘਟਾ ਸਕਦਾ। ਤੇ ਉਹਦੇ ਨਾਲ ਸਾਡੇ ਮੈਗਨੈਟਿਕ ਫੀਲਡ ਜੁੜੇ ਹੋਏ ਨੇ, ਉਹਦੇ ਨਾਲ ਸਾਡੀਆਂ ਰੁੱਤਾਂ ਜੁੜੀਆਂ ਹੋਈਆਂ ਨੇ, ਸਾਨੂੰ ਤਾਂ ਕੋਈ ਪਤਾ ਹੀ ਨਹੀਂ ਆ, ਪੰਛੀ ਮਾਈਗ੍ਰੇਟ ਉਹਦੇ ਨਾਲ ਕਰਦੇ ਨੇ, ਸਾਡੇ ਜਹਾਜ਼ ਮੈਗਨੈਟਿਕ ਫੀਲਡ ਨਾਲ ਚੱਲਦੇ ਨੇ, ਸੋ ਇਹਦਾ ਕੀ ਉਹਦੀ ਹੋਇਆ। ਸੋ ਇਹ ਸਵਾਲ ਪੈਦਾ ਹੁੰਦਾ ਵੀ ਕੀ ਡੈਮ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਕਿ ਨਹੀਂ? ਸੋ ਜਿਹੜਾ ਨਵਾਂ ਸਵਾਲ ਇਹ ਹੈ। ਤੇ ਜਿਵੇਂ ਤੂਫਾਨ ਆਇਆ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ, ਜਿਹੜਾ ਸਾਡਾ ਸਤਲੁਜ ਹੈ ਤੇ ਜਾਂ ਬਿਆਸ ਹੈ ਉਹਨਾਂ ਦੇ ਉੱਪਰ ਵੀ ਗਲੇਸ਼ੀਅਰ ਨੇ। ਸਤਲੁਜ ਨੂੰ ਜਿਹੜਾ ਸਤਲੁਜ ਦੇ ਉੱਪਰ ਜਿਹੜਾ ਕੈਚਮੈਂਟ ਏਰੀਆ ਕਹਿੰਦੇ, ਜਿੱਥੋਂ ਸਤਲੁਜ ਦਾ ਪਾਣੀ ਆਉਂਦਾ ਛੋਟੇ ਛੋਟੇ ਦਰਿਆਵਾਂ ਚੋਂ ਇਕੱਠੇ ਹੋ ਕੇ, ਉਹਦੇ ਚ ਕੋਈ ਤਕਰੀਬਨ 2100 ਦੇ ਕਰੀਬ ਗਲੇਸ਼ੀਅਰ ਨੇ, ਕੋਈ ਵੱਡੇ ਨੇ ਕਿ ਛੋਟੇ ਨੇ। ਤੇ ਬਿਆਸ ਦੇ ਜਿੱਥੋਂ ਆਉਂਦਾ ਪਾਣੀ ਉਹ ਤਕਰੀਬਨ 400-500 ਦੇ ਕਰੀਬ ਗਲੇਸ਼ੀਅਰ ਨੇ, ਕਈ ਉਹ ਚੋਂ ਖਤਮ ਹੋ ਗਏ, ਕਈ ਖਤਮ ਹੋ ਰਹੇ ਆ। ਸੋ ਜੇ ਉਹ ਜਿਹਾ ਗਲੇਸ਼ੀਅਰ ਆਇਆ ਉਧਰ, ਡਿੱਲ ਪਹਾੜ ਡਿੱਗਿਆ, ਗਲੇਸ਼ੀਅਰ ਡਿੱਗਿਆ, ਤੇ ਹੁਣ ਤੁਸੀਂ ਸੋਚ ਕੇ ਵੇਖੋ ਵੀ ਜੇ ਇਹੋ ਜਿਹਾ ਗਲੇਸ਼ੀਅਰ ਸਤਲੁਜ ਦੇ ਪਿੱਛੇ ਫਟ ਜਾਵੇ, ਫਿਰ ਸਤਲੁਜ ਤੋਂ ਪਹਿਲੇ ਪਾਣੀ ਨਾਲ ਭਰਿਆ ਪਿਆ, ਉਹਦੇ ਚ ਪਹਿਲੇ ਇੰਨਾ ਪ੍ਰੈਸ਼ਰ ਹੈ, ਤੇ ਜੇ ਜਿੰਨੀ ਸਪੀਡ ਨਾਲ ਜਿਹੜਾ ਪਾਣੀ ਉਹ ਆਇਆ ਸੀ ਜਦੋਂ ਸ਼ੁਰੂ ਹੋਇਆ ਉਹ ਪਾਣੀ ਨੇਪਾਲ ਦੇ ਗਲੇਸ਼ੀਅਰ ਦਾ, ਉਹਦੀ ਸਪੀਡ 300 ਕਿਲੋਮੀਟਰ ਸੀ ਸ਼ੁਰੂ ਹੋਣ ਵੇਲੇ ਘੰਟੇ ਦੀ,
0: ਓਕੇ
1: 300। ਤੁਸੀਂ ਇਮੈਜਿਨ ਕਰ ਲਓ, ਮੁੜ ਕੇ ਉਹ 180 ਕਿਲੋਮੀਟਰ ਤੱਕ ਹੋਇਆ ਥੱਲੇ, ਜਦੋਂ ਥੱਲੇ ਤੱਕ ਆ ਗਏ, ਇੰਡ ਤੇ ਆ ਗਏ, ਇੰਨਾ ਸੀ ਉਹਦਾ। ਸੋ ਬਿਲਕੁਲ ਟੁੱਟ ਸਕਦਾ, ਕੋਈ ਵੀ ਡੈਮ ਟੁੱਟ ਸਕਦਾ, ਇਕੱਲਾ ਭਾਖੜਾ ਨਹੀਂ, ਕੋਈ ਵੀ ਡੈਮ ਟੁੱਟ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਜਿਹੜੀ ਜਲਵਾਯੂ ਤਬਦੀਲੀ ਹੈ, ਜਿਹੜੇ ਸਾਡੇ ਪਹਾੜ ਨੇ ਉਹ ਇੱਕ ਖਾਸ ਵਾਤਾਵਰਣ ਦੇ ਵਿੱਚ ਟਿਕੇ ਹੋਏ ਨੇ ਲੱਖਾਂ ਸਾਲਾਂ ਤੋਂ, ਤੇ ਅਸੀਂ ਉਹ ਜਿਹੜਾ ਉਹਦਾ ਵਾਤਾਵਰਣ ਹੈ ਉਹ ਬਦਲਤਾ। ਹੁਣ ਜਿਹੜੀਆਂ ਉਹ ਚਟਾਨਾਂ ਨੇ ਉਹਨਾਂ ਨੇ ਵੱਧ ਰਹੀ ਗਰਮੀ ਦੇ ਨਾਲ ਤੇ ਵੱਧ ਰਹੀ ਜਿਹੜੀ ਕਾਰਬਨ ਡਾਈਆਕਸਾਈਡ ਪੋਲੂਸ਼ਨ ਹੈ ਜਿਹੜੀ ਉੱਥੇ ਜੰਮਦੀ ਆ, ਉਹਨਾਂ ਨੇ ਉਹਨੂੰ ਕਿੱਦਾਂ ਰਿਐਕਟ ਕਰਨਾ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਇਹ ਗੱਲਾਂ ਵਾਪਰੀਆਂ ਨਹੀਂ ਆ। ਸੋ ਕੋਈ ਵੀ ਡੈਮ ਟੁੱਟ ਸਕਦਾ, ਕਦੇ ਵੀ ਟੁੱਟ ਸਕਦਾ, ਪਰ ਕਦੋਂ ਟੁੱਟਣਾ ਜਿਵੇਂ ਸਾਨੂੰ ਨੇਪਾਲ ਵਾਲਾ ਨਹੀਂ ਸੀ ਪਤਾ, ਇਵੇਂ ਸਾਨੂੰ ਇਹ ਨਹੀਂ ਪਤਾ। ਸੋ ਪਰ ਜਦੋਂ ਕੋਈ ਹਾਦਸਾ ਵਾਪਰਨ ਦੇ ਨਾਲ ਨੁਕਸਾਨ ਇੰਨਾ ਵੱਡਾ ਹੋਵੇ, ਜਦੋਂ ਭਾਖੜਾ ਡੈਮ ਦੀ ਗੱਲ ਕਰਦੇ ਹੋ, ਉਹਨਾਂ ਤੋਂ ਪੰਜਾਬ ਸਾਫ਼ ਹੋ ਜਾਏਗਾ ਨਾ ਸਾਰਾ,
0: ਜੇ
1: ਜੇ ਪੌਂਗ ਡੈਮ ਵੀ ਨਾਲ ਆ ਗਿਆ, ਤਲਵਾੜੇ ਡੈਮ ਆ ਗਿਆ, ਫਿਰ ਤਾਂ ਕੁਛ ਨਹੀਂ ਬਚੇਗਾ। ਸੋ ਜੇ ਉਹਦਾ ਭਾਵੇਂ ਉਹਦੀ ਪੋਸੀਬਿਲਿਟੀ ਜਿਹੜੀ ਹੈ ਉਹਦੇ ਹੋਣ ਦੇ ਆਸਾਰ ਜਿਹੜੇ ਨੇ ਬਹੁਤ ਨਾ ਮਾਤਰ ਵੀ ਹੋਣ, ਪਰ ਕਿਉਂਕਿ ਉਹਦਾ ਨੁਕਸਾਨ ਇੰਨਾ ਵੱਡਾ ਵੀ ਤੁਸੀਂ ਉਹ ਇੰਨੇ ਛੋਟੇ ਜਿਹੜੇ ਉਹਦੀ ਪਰਸੈਂਟੇਜ ਹੈ ਉਹਨਾਂ ਵੀ ਖਤਰਾ ਮੁੱਲ ਨਹੀਂ ਲੈ ਸਕਦੇ। ਇਹ ਇਵੇਂ ਹੀ ਹੈ ਜਿਵੇਂ ਕੋਈ ਬੰਦਾ ਕਿਸੇ ਨੂੰ ਕਵੇ ਵੀ ਆਹ ਤੂੰ ਦਵਾਈ ਖਾ ਲਾ, ਪਰ ਹੈ ਨਾ ਇਹਦਾ 0.00% ਚਾਂਸ ਹੈ ਵੀ ਇਹ ਤੇਰੇ ਸਰੀਰ ਚ ਜਾ ਕੇ ਵਹਿਰ ਬਣ ਦਿਓ ਤੇ ਤੈਨੂੰ ਮਾਰ ਦਿਓ, ਆਪਾਂ ਨਹੀਂ ਖਾਵਾਂਗੇ ਨਾ ਉਹ
0: ਸਹੀ
1: ਅਸੀਂ ਕੰਮ। ਹਾਂ ਸੋ ਇਹੀ ਉਹ ਆ ਭਾਵੇਂ, ਕਿਉਂਕਿ ਇੱਥੇ ਉਹਦਾ ਸਾਈਡ ਇਫੈਕਟ ਮੌਤ ਹੈ। ਜੇ ਬੰਦਾ ਕਵੇ ਤੇਰਾ ਭਾਰ ਵੱਧ ਜਾਊਗਾ ਜਾਂ ਤੈਨੂੰ ਥੋੜੀ ਬਹੁਤੀ ਸਿਰ ਦੁਖਣ ਲੱਗ ਜਾਊਗਾ ਤਾਂ ਅਸੀਂ ਖਾ ਲਾਂਗੇ, ਪਰ ਜੇ ਉਹਦਾ ਜਿਹੜਾ ਸਾਈਡ ਇਫੈਕਟ ਹੈ ਮੌਤ ਹੈ ਤਾਂ ਫਿਰ ਉਹ ਨਸੀ ਨਹੀਂ ਖਾਵਾਂਗੇ। ਸੋ ਇਹਦਾ ਮਤਲਬ ਵੀ ਉਹ ਕਿੰਨੇ ਉਹਦਾ ਰਿਸਕ ਕਿੰਨਾ ਘੱਟ ਹੈ, ਇਹ ਨਹੀਂ ਇਕੱਲਾ ਦੇਖਣ ਦੀ ਲੋੜ, ਉਹ ਰਿਸਕ ਹੈ ਕੀ ਆ ਇਹ ਦੇਖਣ ਦੀ ਲੋੜ ਹੈ। ਸੋ ਇਹ ਜਿਹੜੇ ਡੈਮ ਨੇ ਇਹ ਇਹਨਾਂ ਦਾ ਵੇਲਾ ਲੰਘ ਚੁੱਕਾ ਹੈ। ਇਹ ਜਿਹੜੀ 1800 ਦੀ ਸਦੀ ਸੋਚ ਸੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਇੰਗਲੈਂਡ ਦੇ ਵਿੱਚ, ਜਦੋਂ ਸਟੀਮ ਇੰਜਨ ਬਣੇ ਉਹ ਤੋਂ ਬਾਅਦ ਬਣੇ, ਇਹ ਉਦੋਂ ਦੀ ਦੇਣ ਹੈ। ਤੇ ਜਿੱਥੇ ਅਸੀਂ ਹੁਣ ਕੋਲੇ ਤੋਂ ਤੇਲ ਤੋਂ ਦੂਰ ਜਾ ਰਹੇ ਹਾਂ ਉਵੇਂ ਹੀ ਸਾਨੂੰ ਜਿਹੜੇ ਇਹ ਡੈਮ ਨੇ ਇਹ ਜਾਂ ਕੁਦਰਤ ਨੇ ਤੋੜ ਦੇਣੇ ਆ ਤੇ ਜਾਂ ਅਸੀਂ ਆਪਣੇ ਆਪ ਇਹਨਾਂ ਹੀ ਖੋਲ ਦੇਈ।
0: ਜੀ ਸੋ ਇਹ ਜਦੋਂ ਪਿੱਛੇ ਜੇ ਆਪਾਂ ਵੇਖਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ, ਇੰਨਾ ਜ਼ਿਆਦਾ ਨੁਕਸਾਨ ਹੋਇਆ, ਉਸ ਤੋਂ ਬਾਅਦ ਵੀ ਇਹ ਚਰਚੇ ਛਿੜੇ ਹੀ, ਪਰ ਉਹ ਚਰਚੇ ਜਿਹੜੇ ਕਿਸੇ ਵੱਡੇ ਪੱਧਰ ਤੱਕ ਨਹੀਂ ਪਹੁੰਚ ਸਕੇ, ਜਿਹਦੇ ਵਿੱਚ ਇਹ ਵਾਰ ਵਾਰ ਚਰਚਾ ਜਿਹੜੀ ਆ ਕੁਛ ਲੋਕ ਕਰਦੇ ਰਹੇ ਕਿ ਉਹਦੇ ਵਿੱਚ ਜਿਹੜਾ ਗਾਰਾ ਇੰਨਾ ਕੁ ਜ਼ਿਆਦਾ ਜੰਮਿਆ ਵਾ, ਸਮੱਸਿਆ ਇੰਨੀ ਕੁ ਜ਼ਿਆਦਾ ਵੱਡੀ ਆ, ਹੁਣ ਉਹਦੇ 'ਚ ਸਿਰਫ ਪਾਣੀ ਨਹੀਂ ਰਿਹਾ, ਇੰਨਾ ਸਮਾਂ ਪਾ ਕੇ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਨੇ, ਉਹ ਸਭ ਤੋਂ ਵੱਡੀ ਆ ਸਿਲਟ, ਹੈ ਨਾ, ਸੋ ਜਿਹੜੀ ਇਸ ਹੜ੍ਹ ਦਾ ਜ਼ਿਆਦਾ ਕਾਰਨ ਬਣੀ ਆ। ਸੋ ਇਹ ਵੀ ਸਮੱਸਿਆ ਉਸ ਸਮੇਂ ਡਿਸਕਸ ਹੋਈ ਵੀ ਇਹਦੀ ਸਫਾਈ ਤਾਂ ਕੀਤੀ ਨਹੀਂ ਜਾ ਰਹੀ।
1: ਬਿਲਕੁਲ, ਕਿਉਂਕਿ ਸਾਡੇ ਕਰਪਸ਼ਨ ਇੰਨੀ ਹੈ। ਹੁਣ ਦਰਿਆ ਆ, ਦਰਿਆ ਨੇ ਬੋਲ ਕੇ ਥੋੜਾ ਦੱਸਣਾ ਕਿ ਮੇਰੇ ਵਿੱਚੋਂ ਸਫਾਈ ਨਹੀਂ ਹੋਈ। ਉਹ ਤਾਂ ਜਿੰਨੇ ਪੰਜਾਬ ਚੋਂ ਸਾਡੇ ਦਰਿਆਵਾਂ ਦੇ ਉੱਤੇ ਰੇਲਵੇ ਦੇ ਬ੍ਰਿਜ ਨੇ, ਉਹਨਾਂ ਰੇਲਵੇ ਦੇ ਥੱਲੇ ਜਿੰਨੀ ਸਿਲਟ ਜਮ੍ਹਾਂ ਹੁੰਦੀ ਆ ਉਹਨੂੰ ਸਾਫ਼ ਕਰਨ ਦਾ ਬਜਟ ਹੈ ਅਤੇ ਉਹ ਬਜਟ ਖਰਚਿਆ ਜਾਂਦਾ। ਅਤੇ ਪਰ ਜਦੋਂ ਵੀ ਪੰਜਾਬ 'ਚ ਹੜ੍ਹ ਆਉਂਦੇ ਆ, ਜਿਹੜੇ ਲੋਹੀਆਂ ਦੇ ਲਾਗੇ ਬ੍ਰਿਜ ਨੇ ਸਤਲੁਜ ਦੇ ਉੱਤੇ, ਕਿਉਂਕਿ ਸਤਲੁਜ ਦੇ ਹੜ੍ਹ ਸਭ ਤੋਂ ਵੱਡੇ ਹੁੰਦੇ, ਸਤਲੁਜ ਵੱਡਾ ਦਰਿਆ ਆ, ਅਤੇ ਉਹ 50% ਤੋਂ ਵੱਧ ਜਿਹੜੇ ਆ ਉਹ ਰੇਤਾਂ ਨਾਲ ਭਰੇ ਹੁੰਦੇ ਆ, ਦਰਿਆ ਦੇ ਪਾਣੀ ਲਈ ਲੰਘਣ ਲਈ ਥਾਂ ਹੀ ਨਹੀਂ ਹੈ, ਤਾਂ ਉਹਨੇ ਫਿਰ ਹੜ੍ਹ ਹੀ ਲਿਆਉਣਾ। ਸੋ ਇਹ ਸਾਡੀ ਜਿਹੜੀ ਕਰਪਸ਼ਨ ਆ, ਇਹਦਾ ਸਾਡਾ ਇੱਕ ਬੜਾ ਵੱਡਾ ਵਿਸ਼ਾ ਵੀ ਅਸੀਂ ਇਸ ਹੱਦ ਤੱਕ ਕਰਪਟ ਕਿੱਦਾਂ ਹੋ ਗਏ ਕਿ ਸਾਡੀਆਂ ਆਪਣੀ ਜਾਨ ਨੂੰ, ਇੱਕ ਬੰਦੇ ਦੀ ਨਹੀਂ ਪੂਰੇ ਸਮੁੱਚੇ ਸੂਬੇ ਦੀ ਜਾਨ ਨੂੰ ਖਤਰਾ ਹੈ। ਤੁਸੀਂ ਵੇਖੋ ਬਈ ਜਿਹੜਾ ਬਾਲਾ ਜੀ ਦਾ ਟੈਂਪਲ ਹੈ, ਉੱਥੇ ਕਿੰਨੇ ਸਾਲ ਕੋਈ ਇੱਕ ਵਪਾਰੀ ਕੈਮੀਕਲ ਨੂੰ ਘਿਓ ਕਹਿ ਕੇ ਵੇਚਦਾ ਰਿਹਾ। ਹੁਣ ਉਹ ਸਮਾਜ ਕਿੰਨਾ ਗਰਕਿਆ ਸਮਾਜ ਹੋਊ, ਜਿੱਥੇ ਤੁਹਾਡੇ ਸਭ ਤੋਂ ਵੱਧ ਪਵਿੱਤਰ ਥਾਂ ਤੇ ਜਿੱਥੇ ਲੋਕ ਪ੍ਰਸ਼ਾਦ ਲੈਣ ਜਾਂਦੇ ਆ ਤੇ ਤੁਹਾਨੂੰ ਉੱਥੇ ਵਹਿਰ ਦਿੱਤੀ ਜਾਂਦੀ ਰਹੀ। ਹੁਣ ਅੱਜ ਦੀ ਹੈ ਵੀ ਖਬਰ ਹੈ ਵੀ ਕਈ 5 ਸਾਲ ਤੱਕ ਇੱਕ ਪ੍ਰਾਈਵੇਟ ਫਾਰਮੇਸੀ ਕੈਂਸਰ ਦੀ ਦਵਾਈ ਕਹਿ ਕੇ ਲੋਕਾਂ ਨੂੰ ਜਾਲੀ ਦਿੰਦੀ ਰਹੀ, ਕਿੰਨੇ ਲੋਕ ਮਰ ਗਏ ਉਹ ਦਵਾਈ ਖਾ ਕੇ। ਸੋ ਇਹ ਇੱਕ ਵੱਖਰਾ ਵਿਸ਼ਾ ਵੀ ਇਹ ਭਾਰਤ ਜਿਹੜਾ ਹਿੰਦੁਸਤਾਨ ਹੈ ਤੇ ਪੰਜਾਬ ਉਹਦਾ ਹਿੱਸਾ, ਕਿ ਸਾਡਾ ਜਿਹੜਾ ਸਾਡਾ ਇੰਨਾ ਪਤਨ ਕਿਵੇਂ ਹੋ ਗਿਆ, ਅਸੀਂ ਇੰਨੇ ਕਿਵੇਂ ਗਰਕ ਗਏ ਕਿ ਅਸੀਂ, ਤੁਸੀਂ ਇਮੈਜਿਨ ਕਰੋ ਕੱਲ ਨੂੰ ਖਬਰ ਛਪੇ, ਹਾਲਾਂਕਿ ਮੈਨੂੰ ਪੱਕੀ ਆਸ ਨਹੀਂ ਹੋਊਗੀ ਕਦੇ ਵੀ, ਇਹ ਵੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ 'ਚ ਜਿਹੜਾ ਘਿਓ ਪਾਉਂਦੇ ਆ ਉਹ ਘਿਓ ਨਹੀਂ ਸੀ, ਉਹ ਤਾਂ ਕੋਈ ਕੈਮੀਕਲ ਸੀ। ਤੁਹਾਨੂੰ ਇੱਕ ਝਟਕਾ ਲੱਗੇਗਾ ਨਾ, ਉਹ ਮਾਈ ਗੋਡ ਵੀ ਚਲੋ ਰੈਸਟੋਰੈਂਟ ਵਾਲਾ ਕਰ ਗਿਆ, ਕੋਈ ਹੋਟਲ ਵਾਲਾ ਕਰ ਗਿਆ, ਵਪਾਰੀ ਕਰ ਗਿਆ, ਵੀ ਸਾਡਾ ਸਭ ਤੋਂ ਵੱਡਾ ਪਵਿੱਤਰ ਤਾਂ ਇਹ ਉੱਥੇ ਹੋਇਆ। ਤੇ ਜੇ ਸਾਡੇ ਡੈਮ ਜਿਹੜੇ ਫਿਲਟਰ ਉਹਨਾਂ ਚੋਂ ਕੱਢਣ ਦੀ ਬਜਟ ਨੇ, ਉਹ ਤਾਂ ਬਸ ਖਾਈ ਪੀ ਜਾਂਦੇ ਨੇ, ਤੇ ਕਿਹੜਾ ਥੱਲੇ ਜਾ ਕੇ ਦੇਖੇਗਾ ਕਿੰਨੀ ਫਿਲਟਰ ਕੱਢੀ ਇਹਨਾਂ ਨੇ। ਕੋਈ ਵੀ ਦੁਨੀਆਂ ਦੀ ਜਿਹੜਾ ਸਮਾਜ ਹੈ ਉਹ ਪੁਲਿਸ ਦੇ ਡੰਡੇ ਨਾਲ ਇਮਾਨਦਾਰ ਨਹੀਂ ਹੁੰਦਾ। ਇੰਨੀ ਜ਼ਿਆਦਾ ਪੁਲਿਸ ਜਾਂ ਕੋਰਟ ਕਚਹਿਰੀਆਂ ਬਣ ਹੀ ਨਹੀਂ ਸਕਦੀਆਂ ਕਿ ਉਹ ਇਕੱਲੇ ਇਕੱਲੇ ਬੰਦੇ ਦੇ ਉੱਤੇ ਡੰਡਾ ਚਲਾ ਕੇ ਰੱਖਣ। ਇਹ ਸਾਡੇ ਆਪਣੇ ਨਿਯਮ ਨੇ, ਸਾਡੇ ਅਖਲਾਕ ਨੇ, ਇਹ ਸਾਨੂੰ ਆਪਣੇ ਗਿਰਵਾਂ 'ਚ ਆਪ ਮੂੰਹ ਪਾ ਕੇ ਵਿਖਣਾ ਪੈਣਾ। ਅਸੀਂ ਬਹੁਤ ਸਾਰੀ ਆਪਣੀਆਂ ਆਦਤਾਂ ਲੈ ਕੇ ਆਸਟ੍ਰੇਲੀਆ ਕਨੇਡਾ 'ਚ ਆਏ ਹਾਂ, ਇੱਥੇ ਜਦੋਂ ਕੋਈ ਸਕੈਂਡਲ ਆਉਂਦਾ ਸਾਡੀ ਬੇਇੱਜ਼ਤੀ ਹੁੰਦੀ ਆ। ਪਰ ਐਨੀਵੇ, ਜਿਹੜੀ ਤੁਹਾਡੀ ਗੱਲ ਸੀ ਵੀ ਉਹ ਜਿਹੜਾ ਵੱਡਾ ਖਤਰਾ ਸਾਡੇ ਦਰਿਆਵਾਂ 'ਚ ਡੈਮ ਦੇ ਵਿੱਚ ਇੰਨੀ ਫਿਲਟ ਹੈ, ਉਹ ਸਗੋਂ ਡੈਮ ਜਿਹੜਾ ਟੁੱਟਣਾ ਉਹਦੇ ਜਿਹੜਾ ਮਿੱਟੀ ਪਿੱਛੇ ਜਮ੍ਹਾਂ ਹੋ ਰਹੀ ਹੈ, ਇੱਕ ਤਾਂ ਉਹ 'ਚ ਪਾਣੀ ਨੂੰ ਹੋਲਡ ਕਰਨ ਦੀ ਕਪੈਸਿਟੀ ਘੱਟ ਗਈ, ਜਿਹੜੇ ਹੜ੍ਹ ਤਾਂ ਆਉਣਗੇ ਕਿਉਂਕਿ ਉਹ ਪਾਣੀ ਜੇ ਉਹ ਫਿਲਟ ਨਾ ਹੁੰਦੀ ਤਾਂ ਹੜ੍ਹ ਉਹਨਾਂ ਨੂੰ ਗੇਟ ਖੋਲਣ ਦੀ ਲੋੜ ਨਹੀਂ ਸੀ ਪੈਣੀ। ਤੇ ਦੂਸਰਾ ਉਹ ਪਾਣੀ ਜਿਹੜਾ ਤੁਹਾਡਾ ਡੈਮ ਆ ਉਹਦੇ ਪਿੱਛੇ ਉਹਨਾਂ ਉਹਦਾ ਪ੍ਰੈਸ਼ਰ ਹੈ ਮਿੱਟੀ ਦਾ, ਪਹਾੜ ਬਣੀ ਜਾ ਰਿਹਾ। ਸੋ ਜਿਹੜੇ ਸਾਰੇ ਡੈਮ ਨੇ ਸਾਡੇ ਹਾਲੇ ਕਾਫੀ ਬਹੁਤ ਉਚਾਹ ਨਾਲ ਬਣਾ ਰਹੇ ਹਾਂ, ਖਾਸ ਕਰਕੇ ਜੰਮੂ ਕਸ਼ਮੀਰ ਚ ਨਵੇਂ ਬੜੇ ਵੱਡੇ ਵੱਡੇ ਬਣ ਰਹੇ ਨੇ, ਪਰ ਇਹਨਾਂ ਦਾ ਖਤਰਾ ਇੰਨਾ ਵੱਡਾ ਹੈ ਬਈ ਇਹਨਾਂ ਨੂੰ ਸਾਨੂੰ ਦੁਬਾਰਾ ਸੋਚਣ ਦੀ ਲੋੜ ਹੈ। ਤੇ ਜਲਵਾਯੂ ਤਬਦੀਲੀ ਤੇ ਜਿਹੜੀ ਆਲਮੀ ਤਪਸ਼ ਹੈ ਉਹਦਾ ਇਹ ਰੋਲ ਹੈ ਕਿ ਉਹਨੇ ਇਹ ਜਿਹੜਾ ਖਤਰਾ ਸੀ ਉਹਨੂੰ ਖਿੱਚ ਕੇ ਬਹੁਤ ਨੇੜੇ ਲੈ ਆਂਦਾ, ਜਿਵੇਂ ਕਿ ਨੇਪਾਲ ਦੇ ਵਿੱਚ ਹੋਇਆ।
0: ਸੋ ਇਹਦੇ ਚ ਹੋਰ ਸਮੱਸਿਆਵਾਂ ਵੀ ਜਿੱਦਾਂ ਆਪਾਂ ਜੇ ਯੂਰਪ ਦੇ ਲਿਹਾਜ਼ ਦੇ ਨਾਲ ਗੱਲ ਸ਼ੁਰੂ ਹੋਈ ਉਸ ਹਿਸਾਬ ਨਾਲ ਵੇਖੀ ਤੇ ਕਹਿੰਦੇ ਨੇ ਕਿ ਡਿਪੈਂਡ ਕਰਦਾ 50 ਤੋਂ 100 ਸਾਲ ਦੇ ਦਰਮਿਆਨ ਇਹਨਾਂ ਦੀ ਕਿਤੇ ਏਜ ਹੁੰਦੀ ਆ। ਤੇ ਪਰ ਜੇ ਆਪਾਂ ਹੁਣ ਗੱਲ ਕਰੀਏ ਆਪਣੇ ਜਿਹੜੇ ਭਾਖੜਾ ਡੈਮ ਦੀ ਤੇ 1908 ਦੇ ਵਿੱਚ ਮੈਂ ਵੇਖ ਰਿਹਾ ਵਾਂ ਕਿ ਇਹਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਇਹ। ਸੋ ਉਸ ਤੋਂ ਬਾਅਦ ਫਿਰ ਵੇਖੀਏ ਤੇ ਵੈਸੇ ਵੀ ਇਹ ਖਤਰਨਾਕ ਹੋ ਗਿਆ ਫਿਰ।
1: ਹਾਂਜੀ, ਇਹਦਾ ਨੀਂਹ ਪੱਥਰ ਰੱਖਿਆ ਸੀ ਪਰ ਪੂਰਾ ਬਣਿਆ ਜਦੋਂ 1952-53 ਫੱਟ ਕਰੇਕ ਦੀ ਬਣਿਆ। ਸੋ ਸਾਡੇ ਕੋਲ 100 ਸਾਲ ਪੂਰਾ ਨਹੀਂ ਹੋਇਆ, 100 ਸਾਲ ਦੀ ਇਹਨਾਂ ਦੀ ਉਮਰ ਹੁੰਦੀ ਆ। ਤੇ ਪਰ ਇਹ ਜਿਹੜੇ ਜਿਹੜੇ ਜਿਹੜੀ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਦਾ ਸੰਕਟ ਹੈ ਉਹਨੇ ਉਹ 100 ਸਾਲ ਦਾ ਵੀ ਖਿਆਲ ਨਹੀਂ ਰੱਖਣਾ। ਜਿਹੜੇ ਨੇਪਾਲ ਦੇ ਵਿੱਚ ਟੁੱਟੇ ਨੇ ਉਹ ਤਾਂ ਹਲੇ 20-20 ਸਾਲ ਦੇ ਵੀ ਨਹੀਂ ਸੀਗੇ, ਕਿਉਂਕਿ ਜਿਹੜਾ ਉਹ ਜਦੋਂ 300 ਫੁੱਟ ਉੱਚੀ ਇੱਕ ਪੂਰੀ ਸੀਮੈਂਟ ਦੀ ਲਹਿਰ ਆ ਰਹੀ ਹੋਵੇ ਤੇ ਉਹਦੀ ਸਪੀਡ ਹੋਵੇ 300 ਕਿਲੋਮੀਟਰ ਪ੍ਰਤੀ ਘੰਟਾ, ਉਹਦੇ ਸਾਹਮਣੇ ਦੁਨੀਆਂ ਦਾ ਕੋਈ ਡੈਮ, ਕੋਈ ਤਾਕਤ, ਕੋਈ ਪਹਾੜ ਕੁਛ ਨਹੀਂ ਟਿਕ ਸਕਦਾ।
0: ਉਹ ਇੱਕ ਅਲੱਗ
1: ਵਿੱਚ ਇੰਨੀ ਬਲਵਾਨ ਆ।
0: ਬਿਲਕੁਲ, ਸੋ ਇਹਦੇ ਵਿਸ਼ੇ ਉੱਤੇ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਇਹ ਕੀ ਇੱਥੋਂ ਤੱਕ ਵੀ ਸਮੱਸਿਆ ਆ ਸਕਦੀਆਂ ਨੇ ਉਹ ਤੁਸੀਂ ਜਾ ਕੇ ਤੇ ਸਾਡੀ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ। ਅਤੇ ਜਿਹੜੀ ਇਹ ਆਪਾਂ ਭਾਖੜਾ ਡੈਮ ਦੀ ਗੱਲ ਕਰ ਰਹੇ ਹਾਂ 1908 ਦੇ ਵਿੱਚ ਕਹਿੰਦੇ ਕਿ ਮੁੱਢਲਾ ਵਿਚਾਰ ਜਿਹੜਾ ਇਹ ਸਾਹਮਣੇ ਆਇਆ, ਉਸ ਤੋਂ ਬਾਅਦ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 1963 ਦੇ ਵਿੱਚ ਜਾ ਕੇ ਤੇ ਸੰਪੂਰਨ ਹੋਇਆ। ਸੋ ਉਸ ਲਿਹਾਜ਼ ਦੇ ਨਾਲ ਆਪਾਂ ਵੇਖੀਏ ਕਿ ਯੂਰਪ ਦੇ ਵਿੱਚ ਇਹੋ ਹੀ ਹਵਾਲੇ, US ਦੇ ਵਿੱਚ ਇਹੋ ਹਵਾਲੇ ਦੇ ਕੇ ਇਹਨਾਂ ਨੂੰ ਤੋੜਿਆ ਗਿਆ ਕਿ 50 ਤੋਂ 100 ਦੇ ਦਰਮਿਆਨ ਇਹਨਾਂ ਦੀ ਜਿਹੜੀ ਉਮਰ ਆ। ਅਤੇ ਮੈਨੂੰ ਲੱਗਦਾ ਆਪਣੇ 'ਤੇ ਵੀ ਧਿਆਨ ਨਹੀਂ ਸ਼ਾਇਦ ਦਿੱਤਾ ਜਾਊਗਾ, ਚਲੋ ਹਾਲੇ ਤਾਂ ਸਮਾਂ ਬਚਿਆ ਵਾ, ਪਰ ਉਸ ਤੋਂ ਬਾਅਦ ਇਹ ਵੀ ਸ਼ਾਇਦ ਚੀਜ਼ਾਂ ਨਜ਼ਰਅੰਦਾਜ਼ ਕੀਤੀਆਂ ਜਾਣ। ਜੇਕਰ ਉਹਦੇ ਉਸ ਪਾਸੇ ਨੂੰ ਧਿਆਨ ਦੇਣਾ ਹੀ ਆ ਤਾਂ ਫਿਰ ਹੁਣ ਗੱਲਾਂ ਬਾਤਾਂ ਸ਼ੁਰੂ ਸ਼ਾਇਦ ਹੋ ਜਾਣੀਆਂ ਚਾਹੀਦੀਆਂ ਸੀ। ਕੀ ਇਸ ਪਾਸੇ ਨੂੰ ਕੋਈ ਵਿਚਾਰ ਸ਼ੁਰੂ ਵੀ ਹੋਏ ਨੇ ਕਿ ਨਹੀਂ ਹਲੇ?
1: ਬਿਲਕੁਲ ਨਹੀਂ, ਬਿਲਕੁਲ ਨਹੀਂ। ਉੱਥੇ ਤਾਂ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਹੈ, ਜਿਹੜੇ ਉੱਥੋਂ ਦੇ ਇੰਜੀਨੀਅਰ ਕੰਮ ਕਰਦੇ ਨੇ ਜਾਂ ਜਿਹੜੇ ਆਫਿਸਰ ਕੰਮ ਕਰਦੇ ਨੇ, ਪੋਲੀਟੀਸ਼ੀਅਨ ਤਾਂ 4 ਸਾਲ ਲਿਆਉਂਦੇ ਚਲੇ ਜਾਂਦੇ ਨੇ, ਮੁੜ ਕੇ ਕਿਹੜਾ ਪੁੱਛਦਾ। ਪਰ ਜਿਹੜੇ ਜਿਹਨਾਂ ਨੇ 20-40 ਸਾਲ ਦੀ ਨੌਕਰੀ ਆ, ਜਿਹਨਾਂ ਦਾ ਕੰਮ ਹੀ ਡੈਮ ਦੀ ਦੇਖਭਾਲ ਕਰਨਾ, ਉਹਨਾਂ ਨਾਲ ਮੈਂ ਗੱਲ ਕਰਦਾ। ਮੇਰੇ ਕਈ ਕੋਲੀਗ, ਮੈਂ ਵੀ ਇੰਜੀਨੀਅਰਿੰਗ ਕੀਤੀ ਹੈ, ਮੇਰੇ ਕਈ ਕੋਲੀਗ ਇੰਜੀਨੀਅਰ ਬਣਨ ਤੋਂ ਬਾਅਦ ਉੱਥੇ ਲੱਗੇ ਰਹੇ, ਉਹ ਕਹਿੰਦੇ ਜੀ ਇਹ ਤਾਂ ਕਿਸੇ ਦੇ ਮੁੱਦੇ ਤੇ ਹੈ ਹੀ ਨਹੀਂ ਹੈ ਕਿ ਇਹਨੂੰ 100 ਸਾਲ ਤੋਂ ਬਾਅਦ ਇਹਦਾ ਕੀ ਕਰਨਾ, ਇਹਦੀ ਤਾਂ ਗੱਲਬਾਤ ਵੀ ਨਹੀਂ ਹੈ ਵੀ ਜਾਂ ਇਹ 100 ਸਾਲ ਤੱਕ ਰਹੇਗਾ ਵੀ ਕਿ ਨਹੀਂ ਰਹੇਗਾ। ਉਹ ਤਾਂ ਰੋਜ਼ਮਰਾ ਦੀਆਂ ਜਿਹੜੀਆਂ ਸਾਡੀਆਂ ਲੜਾਈਆਂ ਝਗੜੇ ਨੇ, ਪੰਜਾਬ ਨੂੰ ਆਹ ਮਿਲ ਗਿਆ ਪਾਣੀ, ਹਰਿਆਣੇ ਨੂੰ ਇੰਨਾ ਮਿਲ ਗਿਆ, ਇਹਦੀ ਬਿਜਲੀ ਹਿਮਾਚਲ ਨੂੰ ਕਿਉਂ ਜ਼ਿਆਦਾ ਚੱਲ ਗਈ, ਇੱਦਾਂ ਇਹਦੇ ਵਿੱਚ ਉਹਨਾਂ ਦਾ ਸਾਰਾ ਟਾਈਮ ਨਿਕਲ ਜਾਂਦਾ, ਜਾਂ ਜਿਹੜੀਆਂ ਹੋਰਨਾਂ 'ਤੇ ਕੇਸ ਚੱਲਦੇ ਨੇ। ਪਰ ਜਿਹੜੀਆਂ ਇਹ ਗੱਲਾਂ ਨੇ, ਸੋ ਇਹ ਬਾਈ ਜੀ ਮਤਲਬ ਜਿਹੜੀ ਕਰਪਸ਼ਨ ਹਮੇਸ਼ਾ ਹੀ ਹਰ ਸਮਾਜ 'ਚ ਹੁੰਦੀ ਹੈ ਅਤੇ ਹਰ ਵੇਲੇ ਰਹਿੰਦੀ ਆ, ਪਰ ਜੇ ਪੱਧਰ 'ਤੇ ਕਰਪਸ਼ਨ ਇੰਡੀਆ ਵਾਲੇ ਲੈ ਕੇ ਚਲੇ ਗਏ, ਇਹਨੂੰ ਮਨੁੱਖ ਇਤਿਹਾਸ 'ਚ ਦਾ ਕੋਈ ਮਿਸਾਲ ਨਹੀਂ। ਜਿਵੇਂ ਤੁਹਾਨੂੰ ਮੈਂ 2 ਗੱਲਾਂ ਦੱਸੀਆਂ ਨੇ ਵੀ ਤੁਸੀਂ ਆਪ ਤੋਂ ਸਭ ਤੋਂ ਵਧੀਆ ਪਵਿੱਤਰ ਸਥਾਨ ਦੇ ਉੱਤੇ ਜਿਹੜੇ ਲੋਕ ਸ਼ਰਧਾ ਦੇ ਨਾਲ ਆਉਂਦੇ ਨੇ, ਤੁਸੀਂ ਉਹਨਾਂ ਨੂੰ ਪ੍ਰਸਾਦ ਦੀ ਥਾਂ 'ਤੇ ਕੈਮੀਕਲ ਖੁਆਈ ਜਾਓ,
0: ਉਹੀ ਜਿਹੜਾ ਲੱਗੇ ਰਹਿੰਦਾ ਉਹਦਾ ਡਰ ਹੋਰ ਨਿਕਲ ਜਾਂਦਾ।
1: ਬਿਲਕੁਲ, ਇੰਜ ਤੁਸੀਂ ਕਹਿ ਲਓ, ਪਰ ਇਹ ਸਾਨੂੰ ਕਿਉਂਕਿ ਸਜ਼ਾ ਕੋਈ ਨਹੀਂ ਹੈ ਜਿਹੜਾ ਫੜਿਆ ਜਾਂਦਾ, ਸਾਡੇ ਤਾਂ ਮਾਣ ਹੈ। ਚੰਡੀਗੜ੍ਹ 'ਚ ਮੈਂ ਪੜ੍ਹਿਆ, ਚੰਡੀਗੜ੍ਹ 'ਚ ਇਹ ਲੋਕ ਮਾਣ ਨਾਲ ਕਹਿੰਦੇ ਸੀ ਜੀ ਫਲਾਨੇ ਸਟੂਡੈਂਟ ਦੇ ਡੈਡੀ ਦੇ ਘਰ ਅੱਜ ਰੇਡ ਹੋਈ ਹੈ, ਇਹਦਾ ਮਤਲਬ ਉਹਦੇ ਕੋਲ ਖਾਸੇ ਪੈਸੇ ਆ ਜਿਹੜੀ ਰੇਡ ਹੋਈ ਹੈ। ਸੋ ਅਸੀਂ ਤਾਂ ਉਹਨਾਂ ਨੂੰ ਅਸੀਂ ਤਾਂ ਜਿਹੜੀਆਂ ਬੇਸ਼ਰਮੀ ਵਾਲੀਆਂ ਜਿਹੜੀਆਂ ਸ਼ਰਮ ਵਾਲੀਆਂ ਗੱਲਾਂ ਨੇ, ਸਾਨੂੰ ਅਸੀਂ ਉਹਨਾਂ ਦੀਆਂ ਫੀਤੀਆਂ ਲਾ ਕੇ ਬਣਾ ਕੇ ਆਪਣੇ ਲਾਈਆਂ ਹੋਈਆਂ ਨੇ। ਜਿਹੜੇ ਪੁਲਿਸ ਆਫਿਸਰ ਫੜੇ ਜਾਂਦੇ ਨੇ, ਮੁਕੱਦਮੇ ਚੱਲਦੇ ਨੇ, ਉਹਨਾਂ ਦੇ ਬੱਚੇ ਤਾਂ ਬੜੀਆਂ ਵਧੀਆ ਕਾਰਾਂ 'ਚ ਤੁਰੇ ਫਿਰਦੇ ਆ। ਹਾਂਜੀ, ਸਾਡੇ ਡੈਡੀ ਤੇ ਚੱਲਦਾ ਕੇਸ, ਮੈਂ ਦੇਖੋ 5-5 ਪਿੱਛੇ ਜੇ ਕੇਸ ਚੱਲਿਆ ਸੀ, ਉਹਦੇ ਫਿਰ 300 ਤੋਂ ਵੱਧ ਕੋਠੀਆਂ ਨੇ ਪੰਜਾਬ 'ਚ ਉਹਨਾਂ ਉਸ ਬੰਦੇ ਦੀਆਂ। ਹੁਣ ਤਾਂ ਸੋਚੋ ਤੁਸੀਂ ਕੀ ਕਰੋਗੇ,
0: ਉੱਥੇ
1: ਮਾਂ
0: ਕਰੋ,
1: ਚੋਂ ਲੁੱਟ ਕੇ ਆਈਆਂ ਨਾ ਉਹ।
0: ਬਿਲਕੁਲ ਬਿਲਕੁਲ। ਸੋ ਇਹ ਸੋਚ ਵਿਚਾਰ ਜਿਹੜਾ ਆਮ ਲੋਕਾਂ ਨੂੰ ਹੀ ਕਰਨਾ ਪਊਗਾ। ਸੋ ਸਾਡੀਆਂ ਉੱਥੇ ਤੰਦਾਂ ਜੁੜੀਆਂ ਨੇ, ਅਤੇ ਅੱਜ ਨਹੀਂ ਤਾਂ ਕੱਲ੍ਹ ਇਹ
1: ਹਾਂਜੀ
0: ਦੁਬਾਰਾ ਤੋਂ ਗੱਲਾਂ ਫੇਰ ਚਰਚਾ ਦੇ ਵਿੱਚ ਆਉਣੀਆਂ ਨੇ, ਕਿਉਂਕਿ ਜਿਸ ਸਮੇਂ ਮੈਂ ਵੇਖ ਰਿਹਾ ਕਿ ਜਿਸ ਸਮੇਂ ਬਣੇ ਸੀ ਉਸ ਸਮੇਂ ਵੀ ਕਹਿੰਦੇ ਨੇ ਕਿ ਕਾਫੀ ਨੁਕਸਾਨ ਹੋਇਆ। ਜੇ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਉਦੋਂ ਵੀ, ਉਦੋਂ ਦੀ ਅਖਬਾਰ ਮੈਂ ਵੇਖ ਰਿਹਾ, ਉਹ 339 ਕਹਿੰਦੇ ਪਿੰਡ ਉੱਜੜ ਗਏ ਅਤੇ 90,000 ਤੋਂ ਵੱਧ ਲੋਕ ਬੇਘਰ ਹੋ ਗਏ, ਅਤੇ ਫਿਰ ਜਾ ਕੇ ਡੈਮ ਹੋਣ ਦੇ ਵਿੱਚ ਆਇਆ। ਅਤੇ ਕੁਛ ਲੋਕ ਉਦੋਂ ਵੀ ਆ ਇਤਰਾਜ਼ ਜਤਾ ਰਹੇ ਨੇ ਕਿ ਇਹ ਆਪਾਂ ਤਰੱਕੀ ਵੱਲ ਨੂੰ ਜਾ ਰਹੇ ਹਾਂ ਜਾਂ ਆਪਾਂ ਉਜਾੜੇ ਵੱਲ ਨੂੰ ਜਾ ਰਹੇ ਹਾਂ, ਅਤੇ ਹੁਣ ਆਪਾਂ ਉਹਨੂੰ ਜਿਹੜਾ ਢੋ ਫਿਰ ਗੱਲ ਇਹ ਕਰ ਰਹੇ ਹਾਂ ਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਆ। ਇਹ ਗੱਲ 1974 ਦੀ ਆ, ਇਹ ਜਿਹੜੀ ਅਖਬਾਰਾਂ ਦੇ ਵਿੱਚ ਛਪੀਆਂ ਨੇ ਉਦੋਂ, ਅਤੇ ਰੌਲਾ ਰੱਪਾ ਪਿਆ ਉਹ ਹੋ ਗਿਆ ਸਾਰਾ। ਪਰ ਹੁਣ ਅੱਗੇ ਕੀ, ਕਿਉਂਕਿ ਇਹ ਵੀ ਲਗਾਤਾਰ ਆਪਾਂ ਵੇਖਦੇ ਹਾਂ, ਦੋਸ਼ ਲੱਗਦੇ ਰਹੇ ਜਦੋਂ ਆਪ ਹੁਣ ਵੀ ਹੜ ਆਇਆ ਜਾਂ ਪਹਿਲਾਂ ਵੀ, ਕਿ ਜਾਣ ਬੁੱਝ ਕੇ ਵੀ ਇਹ ਕਰੀ ਜਿਹੜਾ ਇੱਕ ਤਬਕਾ ਇਸ ਚੀਜ਼ 'ਤੇ ਵੀ ਇਤਰਾਜ਼ ਕਰਦਾ ਕਿ ਪੰਜਾਬ ਨੂੰ ਲਤਾੜਨ ਦੇ ਲਈ ਵੀ ਕਈ ਵਾਰੀ ਪਾਣੀ ਛੱਡ ਦਿੱਤਾ ਜਾਂਦਾ।
1: ਦੇਖੋ ਜੀ, 349 ਪਿੰਡਾਂ ਨੂੰ ਉਜਾੜਨਾ ਤਰੱਕੀ ਕਦੇ ਵੀ ਨਹੀਂ ਕਿਹਾ ਜਾ ਸਕਦਾ। ਇਹ ਸਾਡੀ ਜਿਹੜੀ ਬਰਬਾਦੀ ਹੈ ਉਹਦੀ ਜੜ ਇੱਥੇ ਹੀ ਹੈ ਕਿ ਜਦੋਂ ਅਸੀਂ 349 ਪਿੰਡਾਂ ਨੂੰ ਉਜਾੜਨ ਨਾਲ ਆਪਣੀ ਤਰੱਕੀ ਗਿਣ ਲਿਆ ਤੇ ਉਹਦੇ ਵਿੱਚੋਂ ਫਿਰ ਇਹ ਨਿਕਲਣੀ ਸੀ, ਉਹ ਤਰੱਕੀ ਹੈ ਹੀ ਨਹੀਂ ਸੀ। ਦੂਜੀ ਗੱਲ ਜਿਹੜੀ ਹੈ ਪੰਜਾਬ ਨੂੰ ਉਜਾੜਨ ਲਈ, ਇਹ ਜਿਹੜੀਆਂ ਉੱਥੇ ਸਾਜ਼ਿਸ਼ਾਂ ਨੇ ਇਹ ਪੋਲੀਟੀਕਲ ਬੰਦੇ ਕਰਦੇ ਨੇ। ਮੇਰੀ ਉਮਰ 60 ਸਾਲ ਹੈ ਜੀ, ਮੈਨੂੰ 10 ਸਾਲ ਦੀ ਉਮਰ ਤੋਂ ਬਾਅਦ ਪੂਰਾ ਚੇਤਾ ਹੈ ਜਦੋਂ ਦੀ ਮੈਂ ਫੁਰਤ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ 'ਚ ਸਿੱਖ ਧਰਮ ਨੂੰ ਖਤਰਾ ਹੈ ਤੇ ਪੰਜਾਬੀ ਭਾਸ਼ਾ ਨੂੰ ਖਤਰਾ ਹੈ। ਜਿੰਨੀਆਂ ਪੰਜਾਬੀ ਦੀਆਂ ਫਿਲਮਾਂ ਅੱਜ ਬਣਦੀਆਂ, ਜਿੰਨੀਆਂ ਪੰਜਾਬੀ ਦੀਆਂ ਕਿਤਾਬਾਂ ਅੱਜ ਛਪਦੀਆਂ, ਜਿੰਨੀਆਂ ਪੰਜਾਬੀ ਦੇ ਗੀਤ ਅੱਜ ਆਉਂਦੇ, ਜਿੰਨੇ ਪੰਜਾਬੀ ਦੇ ਅਮੀਰ ਗੀਤ ਗਾਉਣ ਵਾਲੇ ਨੇ, ਅੱਜ ਤਾਂ ਕਦੀ ਨਹੀਂ ਰਹੇ। ਪਰ ਪੰਜਾਬੀ ਨੂੰ ਫਿਰ ਖਤਰਾ, ਇਹ ਉਹ ਲੋਕ ਨੇ ਜਿਹਨਾਂ ਦੀ ਰੋਟੀ ਪਾਣੀ ਇਸੇ ਤੋਂ ਚੱਲਦਾ। ਕੋਈ ਦੂਜੀ ਗੱਲ, ਜਿਹੜੀਆਂ ਇਹ ਭਾਖੜਾ BBMB ਹੈ, ਜਿੰਨੀਆਂ ਵੀ ਜਿਹੜੀਆਂ ਆਫਿਸਰ ਦੀਆਂ ਇੰਜੀਨੀਅਰ ਦੀਆਂ ਬੋਡੀਜ਼ ਨੇ ਜਿਹੜੀਆਂ ਚਲਾਉਂਦੀਆਂ ਨੇ, ਉਹ ਬੋਡੀ ਦੇ ਵਿੱਚ ਸਾਡੇ ਪੰਜਾਬੀ ਵੀ ਨੇ, ਸਾਡੇ ਸਰਦਾਰ ਵੀ ਨੇ। ਕਿਹੜਾ ਬੰਦਾ ਹੈ ਪੰਜਾਬ ਨਾਲ ਜਿਹੜਾ ਜੁੜਿਆ ਹੋਇਆ ਉਹ ਕਹੂਗਾ ਕਿ ਮੈਂ ਪੰਜਾਬ ਨੂੰ ਦੋਸਤਾ? ਇਹ ਇੱਕ ਬੰਦੇ ਜਿਹੜਾ ਏਡੀਆਂ ਵੱਡੀਆਂ ਕੌਨਸਪਰੇਸੀ ਹੁੰਦੀਆਂ ਉਹ ਉੱਥੇ ਵਾਪਰਨ ਦੀ ਸੰਭਾਵਨਾ ਜਿੱਥੇ ਇੱਕ ਬੰਦੇ ਦਾ ਹੱਥ ਚੋਵੇ, ਇੱਕ ਬੰਦੇ ਨੇ ਬੰਬ ਚਲਾਤਾ। ਹੁਣ ਇਹ ਤਾਂ ਹੁਣ ਤੁਸੀਂ ਜੇ ਲੈ ਲਓ, ਆਪਾਂ ਨੂੰ ਇਹਦੀ ਗੱਲ ਕਰਨੀ ਚਾਹੀਦੀ, ਫਿਰ ਆਪਾਂ ਕਿਸੇ ਦਿਨ ਕਰਾਂਗੇ ਵੀ ਇਹ ਕੌਨਸਪਰੇਸੀ ਤੁਸੀਂ ਕਿੱਦਾਂ ਫੈਲਾਈਆਂ ਜਾਂਦੀਆਂ ਤੇ ਤੋਂ ਬਚਣਾ ਕਿਵੇਂ ਚਾਹੀਦਾ। ਜੇ ਕਿਸੇ ਨੂੰ ਬਣਾਇਆ ਤਾਂ ਮਤਲਬ ਦਿੱਲੀ ਤੋਂ ਫੈਸਲਾ ਆਇਆ, ਦਿੱਲੀ ਵਾਲਾ ਬੰਦਾ ਆਪ ਥੋੜ੍ਹਾ ਆਇਆ ਹੋਊਗਾ, ਉਹਨੇ ਕਿਸੇ ਨੂੰ ਫੋਨ ਕੀਤਾ, ਈਮੇਲ ਕੀਤੀ, ਉਹ ਕਿਸੇ ਨੇ ਪੜ੍ਹੀ, ਉਹਨੇ ਗਾਂਹ ਦੱਸੀ, ਗੇਟ ਖੋਲਣ ਵਾਲਾ ਕੋਈ ਆ, ਮੀਟਿੰਗ ਕਰਨ ਵਾਲਾ ਕੋਈ ਆ, ਉੱਥੇ ਸਾਈਨ ਕਰਨ ਵਾਲਾ ਇੰਜੀਨੀਅਰ ਕੋਈ ਆ, ਘੱਟੋ ਘੱਟ ਉੱਪਰੋਂ ਦਿੱਲੀ ਤੋਂ ਲੈ ਕੇ ਗੇਟ ਖੋਲਣ ਵਾਲੇ ਘੱਟੋ ਘੱਟ 50 ਬੰਦੇ ਉਹਦੀਆਂ ਪਰਤਾਂ ਹੋਣਗੀਆਂ, 50 ਬੰਦਿਆਂ ਦੇ 100 ਬੰਦਾ ਉਹਦੇ ਨਾਲ ਜੁੜਿਆ ਹੋਵੇਗਾ। ਇਹ ਹੋ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਹੈ। ਇਹ ਸਾਨੂੰ ਇਹ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਨੂੰ ਕਦੋਂ ਇਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਇਹਨਾਂ ਨੂੰ ਫੈਲਾਉਂਦੇ ਹਾਂ ਨਾ, ਸਵਾਦ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜੋ ਹੋਰ ਫੈਲ ਗਈ, ਤੇ ਇਹ ਬਹੁਤ ਖਤਰਨਾਕ ਹੈ। ਇਹਨਾਂ ਦੇ ਸਿੱਟੇ ਬੜੇ ਨੇ, ਇਹ ਹਮੇਸ਼ਾ ਹੀ ਮੁੜ ਕੇ ਧਰਮ ਨਾਲ ਜੋੜੀਆਂ ਜਾਂਦੀਆਂ, ਮੁੜ ਕੇ ਉਹ ਇਸ ਤਾਂ ਕੀਤਾ ਜਾਂਦਾ ਕਿਉਂਕਿ ਇੱਥੇ ਸਿੱਖ ਰਹਿੰਦੇ ਨੇ, ਤੇ ਉਹ ਤਾਂ ਕੀਤਾ ਕਿਉਂਕਿ ਇੰਜੀਨੀਅਰ ਜਿਹੜਾ ਸੀ ਉਹ ਸਿੱਖ ਨਹੀਂ ਸੀ। ਇਹ ਬਹੁਤ ਖਤਰਨਾਕ ਗੱਲਾਂ ਨੇ ਔਰ ਇਹਨਾਂ ਦਾ ਕੋਈ ਵਜ਼ਨ ਨਹੀਂ, ਕੋਈ ਇਹਨਾਂ ਦੀ ਹਕੀਕਤ ਨਹੀਂ।
0: ਬਿਲਕੁਲ। ਸੋ ਅੱਗੇ ਤੋਂ ਅੱਗੇ ਹੋਰ ਤੰਦਾਂ ਖੁੱਲਦੀਆਂ ਜਾਂਦੀਆਂ ਨੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਤੇ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ, ਤੇ ਤੁਹਾਡੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਤੇ ਜੇਕਰ ਤੁਸੀਂ ਹੋਰ ਸਾਰੇ ਬਾਕੀ ਦੇ ਪ੍ਰੋਗਰਾਮ ਵੀ ਪਿਛਲੇ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਛੱਡੋ ਤੇ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ ਧਿਆਨ ਰੱਖੋ, ਸਭ ਦਾ ਬਣਦਾ ਯੋਗਦਾਨ ਆਪਣੇ ਆਪਣੇ ਤਰੀਕੇ ਦੇ ਨਾਲ ਤੁਸੀਂ ਪਾਉਂਦੇ ਰਹੋ। ਧੰਨਵਾਦ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530,
2: ਜਾਂ
3: ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vivaimmigration.com.au।
2: ਯਾਦ ਰੱਖੋ 9077-9733।
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਰਟਨ ਰੋਡ, ਕੈਂਪਲਫੀਲਡ। ਕਾਲ 03908

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਵਿਦ ਡਾਕਟਰ ਸੰਦੀਪ ਕੌਰ। ਔਰ ਪ੍ਰੋਗਰਾਮ ਦੇ ਵਿੱਚ ਬੜੀਆਂ ਸੋਹਣੀਆਂ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਦੇ ਨਾਲ ਲੱਦੀਆਂ ਹੋਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਸੀਂ ਤੁਹਾਡੇ ਨਾਲ ਕਰਦੇ ਹਾਂ, ਪਰ ਬੜੇ ਸੌਖੇ, ਸਰਲ, ਸਾਦੇ ਅੰਦਾਜ਼ ਦੇ ਵਿੱਚ। ਸੰਦੀਪ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਵਾਇਆ ਫੋਨ ਲਾਈਨ ਮੌਜੂਦ ਹੁੰਦੇ ਨੇ, ਅੱਜ ਵੀ ਹੈਗੇ ਨੇ, ਦੂਰ ਬੈਠੇ ਨੇ, ਨੇੜੇ ਬੈਠੇ ਨੇ, ਕੀ ਲੈਣਾ, ਜਾਣਕਾਰੀਆਂ ਤਾਂ ਬੜੀਆਂ ਸੋਹਣੀਆਂ ਦੇ ਰਹੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ ਨੇ? ਠੀਕ ਠਾਕ, ਐਨ ਵਧੀਆ। ਤੁਸੀਂ ਹਰ ਵਾਰ ਮੇਰੇ ਤੋਂ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਹੋ, ਅੱਜ ਦਾ ਜਿਹੜਾ ਟੌਪਿਕ ਹੈ ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ, ਕਿਉਂਕਿ ਅੱਜ ਤੁਸੀਂ ਫਸ ਗਏ। ਹੁਣ ਅੱਜ ਸਵਾਲ ਮੇਰਾ, ਵੈਸੇ ਤਾਂ ਸਾਰੇ ਹੀ ਸਵਾਲ ਮੇਰੇ ਹੁੰਦੇ, ਪਰ ਤੁਸੀਂ ਵੈਜੀਟੇਰੀਅਨ ਹੋ ਕਿ ਨੋਨ ਵੈਜੀਟੇਰੀਅਨ? ਵੈਜੀਟੇਰੀਅਨ ਓਕੇ, ਉਹਨਾਂ ਲਈ ਇੱਕ ਅੰਡਰਸਟੈਂਡਿੰਗ ਇਹ ਹੈਗੀ ਹੈ ਕਿ ਫਿਸ਼ ਤਾਂ ਖਾਂਦਾ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਫਿਸ਼ ਮੀਟ ਨਹੀਂ ਹੁੰਦਾ, ਤੇ ਆਪਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਫਿਸ਼ ਨੂੰ ਐਜ਼ ਅ ਮੀਟ ਕਾਊਂਟ ਕਰਦੇ ਹੈਗੇ, ਜਦਕਿ ਦੁਨੀਆਂ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਫਿਸ਼ ਨੂੰ ਮੀਟ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਮੀਟ ਜਿੱਦਾਂ ਤੁਸੀਂ ਦੱਸਿਆ ਕਿ ਰੈੱਡ ਮੀਟ ਹੋ ਗਿਆ ਜਾਂ ਵਾਈਟ ਮੀਟ ਹੋ ਗਿਆ, ਯਾਨੀ ਚਿਕਨ ਹੋ ਗਿਆ ਜਾਂ ਫਿਰ ਪੋਕ ਹੋ ਗਿਆ ਜਾਂ ਬੀਫ ਹੋ ਗਿਆ, ਸੋ ਇਹ ਸਾਰੇ ਹੁੰਦੇ ਨੇ। ਬਟ ਐਨੀਵੇ, ਸਵਾਲ ਇਸ ਕਰਕੇ ਸੀਗਾ ਕਿ ਅੱਜ ਡੋਲਫਿਨਸ ਦੀ ਗੱਲ ਕਰਨੀ ਹੈ, ਅਤੇ ਬਚਪਨ ਦੇ ਵਿੱਚ ਸਭ ਤੋਂ ਵਧੀਆ ਇੱਕ ਮੱਛੀ ਜਿਹੜੀ ਲੱਗਦੀ ਹੈ ਉਹ ਡੋਲਫਿਨ ਹੀ ਲੱਗਦੀ ਹੈ, ਅਤੇ ਸਭ ਤੋਂ ਡਰਾਵਨੀ ਜਿਹੜੀ ਉਹ ਸ਼ਾਰਕ ਜਾਂ ਹੋਰ ਦੂਸਰੀਆਂ ਸਾਰੀਆਂ ਮੱਛੀਆਂ ਲੱਗਦੀਆਂ ਨੇ। ਉਹ ਅੱਡ ਗੱਲ ਹੈਗੀ ਹੈ ਕਿ ਘਰਾਂ ਦੇ ਵਿੱਚ ਐਕੁਏਰੀਅਮ ਪਏ, ਸਾਡੇ ਘਰ ਹੁੰਦਾ ਸੀਗਾ ਇੱਕ ਐਕੁਏਰੀਅਮ, ਅਤੇ ਉਹਦੇ 'ਚ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਹੁੰਦੀਆਂ ਸੀ, ਗੋਲਡਨ ਫਿਸ਼ ਹੁੰਦੀ ਸੀ, ਹੋਰ ਹੁੰਦੀਆਂ ਸੀਗੀਆਂ। ਡੋਲਫਿਨ ਕਦੇ ਵੀ ਐਕੁਏਰੀਅਮ ਦੇ ਵਿੱਚ ਫਿੱਟ ਨਹੀਂ ਹੋ ਪਾਉਂਦੀ, ਪਰ ਉਹ ਐਕੁਏਰੀਅਮ ਦੇ ਵਿੱਚ ਜ਼ਰੂਰ ਫਿੱਟ ਹੋ ਜਾਂਦੀ ਹੈ ਜਿਹੜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਜਦੋਂ ਅੰਡਰ ਵਾਟਰ ਐਕਟੀਵਿਟੀਜ਼ ਦੇਖਣ ਜਾਂਦੇ ਹੈਗੇ ਹੋ, ਅਤੇ ਉਹਨਾਂ ਦੇ ਵਿੱਚ ਡੋਲਫਿਨਸ ਦੇ ਸਪੈਸ਼ਲੀ ਸ਼ੋਜ਼ ਵੀ ਔਰਗਨਾਈਜ਼ ਕੀਤੇ ਜਾਂਦੇ ਆ, ਸੋ ਇਸ ਕਰਕੇ ਸਭ ਤੋਂ ਫਰੈਂਡਲੀ ਫਿਸ਼ਿਜ਼ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਅਤੇ ਅੱਜ ਆਪਾਂ ਉਸੇ ਫਰੈਂਡਲੀ ਫਿਸ਼ ਦੇ ਵਿੱਚੋਂ ਉਸ ਸਪੀਸੀਜ਼ ਦੀ ਗੱਲ ਕਰਨੀ ਹੈ, ਡੋਲਫਿਨਸ ਦੇ ਬਾਰੇ ਚੰਗੀ ਤਰ੍ਹਾਂ ਅੱਗੇ ਪਿੱਛੇ ਦੀ ਗੱਲ ਕਰ ਛੱਡਣੀ ਹੈ। ਉਹਦੀ ਵਜ੍ਹਾ ਕੀ ਹੈ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਦੇ ਵਿੱਚ ਪਤਾ ਲੱਗ ਜਾਏਗੀ, ਪਰ ਸੰਦੀਪ ਜੀ ਕੀ ਸ਼ੈ ਡੋਲਫਿਨ?
1: ਹਾਂਜੀ ਬਲਜੀਤ ਜੀ, ਇੱਦਾਂ ਡੋਲਫਿਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਜਿਹੜੀ ਬਾਕੀ ਵੀ ਸ਼ਾਰਕਸ ਹੈਗੀਆਂ ਜਾਂ ਵੇਲਸ ਵਗੈਰਾ ਸਾਰੀਆਂ ਆ ਜਾਂਦੀਆਂ, ਹੈ ਨਾ, ਤਾਂ ਮੋਸਟਲੀ ਸਾਨੂੰ ਇੱਦਾਂ ਲੱਗਦਾ ਕਿ ਕਿਉਂਕਿ ਉਹ ਪਾਣੀ 'ਚ ਰਹਿੰਦੇ, ਓਸ਼ੀਅਨ 'ਚ ਰਹਿੰਦੇ ਆ, ਤਾਂ ਅਸੀਂ ਇਹਨਾਂ ਨੂੰ ਮੋਸਟਲੀ ਫਿਸ਼ ਮੰਨ ਲੈਂਦੇ ਹਾਂ, ਡੋਲਫਿਨਸ ਨੂੰ। ਬਟ ਡੋਲਫਿਨਸ ਫਿਸ਼ ਨਹੀਂ ਹੁੰਦੇ, ਡੋਲਫਿਨਸ ਫਿਸ਼ ਨਾਲੋਂ ਜ਼ਿਆਦਾ ਰਿਲੇਟਡ ਹੁੰਦੇ ਆ ਹਿਊਮਨਸ ਦੇ ਨਾਲ, ਤੁਸੀਂ ਕਹਿ ਸਕਦੇ, ਮਤਲਬ ਮੈਮਲਸ। ਜਦੋਂ ਆਪਾਂ ਪੋਡਕਾਸਟ ਕੀਤੇ ਸੀ ਨਾ ਲਾਈਫ ਵਾਲੇ ਓਰੀਜਨ ਆਫ ਲਾਈਫ, ਤੇ ਉਹ 'ਚ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੀ ਗੱਲ ਕੀਤੀ ਸੀ, ਜਿਵੇਂ ਸੱਪ ਵਗੈਰਾ ਹੁੰਦੇ ਆ, ਰੈਪਟਾਈਲਸ ਹੁੰਦੇ ਆ, ਕੁਛ ਐਨੀਮਲਸ ਏਦਾਂ ਦੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ, ਲੈਂਡ 'ਚ ਵੀ ਰਹਿ ਲੈਂਦੇ ਆ, ਹੈ ਨਾ, ਐਂਫੀਬੀਅਨਸ ਜਿਵੇਂ ਫਰੋਗਸ ਹੋ ਗਏ, ਜਾਂ ਹਿਊਮਨਸ ਹੋ ਗਏ ਜਿਹੜੇ ਅਸੀਂ ਲੈਂਡ ਤੇ ਹੀ ਰਹਿੰਦੇ ਆ, ਅਸੀਂ ਮੈਮਲਸ ਦੇ ਵਿੱਚ ਆਉਂਦੇ ਹਾਂ। ਮੈਮਲਸ ਉਹ ਵਾਲੇ ਜਿਹੜੀ ਐਨੀਮਲਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ ਆ, ਐਗਸ ਨੂੰ, ਮਤਲਬ ਐਗਸ ਪ੍ਰੋਡਿਊਸ ਕਰਨ ਦੀ ਬਜਾਏ ਬੱਚਿਆਂ ਨੂੰ ਜਨਮ ਦਿੰਦੇ ਆ, ਹਨਾ, ਤੇ ਬਰਨ ਬਲੱਡਡ ਹੁੰਦੇ ਆ ਮੋਸਟਲੀ। ਸੋ ਅਗਰ ਅਸੀਂ ਡੋਲਫਿਨਸ ਦੀ ਗੱਲ ਕਰੀਏ ਤਾਂ ਡੋਲਫਿਨਸ ਫਿਸ਼ ਨਾਲੋਂ ਜ਼ਿਆਦਾ ਰਿਲੇਟਡ ਡੋਲਫਿਨ ਜਿਹੜੇ ਆ ਹਿਊਮਨਸ ਨਾਲ ਜਾਂ ਬਾਕੀ ਮੈਮਲਸ ਜਿਵੇਂ ਲਾਇਨਸ ਹੋ ਗਏ, ਐਲੀਫੈਂਟਸ ਹੋ ਗਏ, ਇਹਨਾਂ ਦੇ ਨਾਲ ਜ਼ਿਆਦਾ, ਕਿਉਂਕਿ ਇਹ ਮੈਮਲਸ ਹੁੰਦੇ ਆ, ਇਹ ਫਿਸ਼ ਨਹੀਂ ਹੁੰਦੀ। ਬਟ ਮੋਸਟਲੀ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਉਂਕਿ ਪਾਣੀ 'ਚ ਰਹਿੰਦੀ ਆ ਤਾਂ ਸਾਡੇ ਦਿਮਾਗ 'ਚ ਇਹੀ ਆਉਂਦਾ ਕਿ ਫਿਸ਼ ਹੁੰਦੀ ਹੈ ਨਾ। ਹੁਣ ਜੇ ਅਸੀਂ ਸ਼ਾਰਕਸ ਦੀ ਗੱਲ ਕਰਦੇ ਹਾਂ, ਸ਼ਾਰਕਸ ਜਿਹੜੀਆਂ ਉਹ ਫਿਸ਼ ਹੁੰਦੀਆਂ, ਬਟ ਡੋਲਫਿਨ ਦੇ ਵੇਲਸ ਜਿਹੜੀਆਂ ਉਹ ਫਿਸ਼ ਨਹੀਂ ਹੁੰਦੀਆਂ, ਉਹ ਮੈਮਲਸ ਹੁੰਦੀਆਂ। ਤੇ ਇਹ ਜਿਹੜੀ ਸਭ ਤੋਂ ਜਿਹੜਾ ਯੂਨੀਵਰਸਲੀ ਜਿਹੜਾ ਆਪਾਂ ਨੂੰ ਮਤਲਬ ਮੋਸਟ ਆਫ ਦ ਲੋਕ ਇਹ ਮੰਨਦੇ ਆ। ਸੋ ਪਹਿਲਾਂ ਤਾਂ ਇਹ ਗੱਲ ਹੈ ਕਿ ਫਿਸ਼ ਨਹੀਂ ਹੁੰਦੀ, ਮੈਮਲਸ ਹੁੰਦੀਆਂ। ਤੇ ਬਹੁਤ ਸਾਰੀਆਂ ਸਪੀਸੀਜ਼ ਹੈਗੀਆਂ, ਜਿਵੇਂ ਅਰਾਊਂਡ 36 ਸਪੀਸੀਜ਼ ਜਿਹੜੀਆਂ ਮਿਲਦੀਆਂ ਹੈਗੀਆਂ, ਔਰ ਸਾਨੂੰ ਓਸ਼ਨ 'ਚ ਵੀ ਮਿਲ ਜਾਂਦੀਆਂ ਔਰ ਫਰੈਸ਼ ਵਾਟਰ 'ਚ ਵੀ ਮਿਲ ਜਾਂਦੀਆਂ, ਮਤਲਬ ਰਿਵਰਸ 'ਚ ਵੀ ਮਿਲ ਜਾਂਦੀਆਂ। ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਇੱਕ ਐਮਾਜ਼ੋਨ ਫੋਰੈਸਟ ਦੇ ਪੋਡਕਾਸਟ ਕੀਤਾ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਡੋਲਫਿਨ ਰਿਵਰ, ਉੱਥੇ ਜਿਹੜੀ ਡੋਲਫਿਨ ਮਿਲਦੀ ਆ, ਪਿੰਕ ਡੋਲਫਿਨ, ਉਹ ਉੱਥੇ ਜਿਹੜੀ ਉੱਥੇ ਦੇ ਫਰੈਸ਼ ਵਾਟਰ ਰਿਵਰਸ ਦੇ ਵਿੱਚ ਮਿਲਦੀ ਆ, ਜਾਂ ਇੰਡੀਆ ਦੇ ਵਿੱਚ ਜਿਹੜੀ ਗੰਗਾ ਰਿਵਰ ਹੈਗੀ ਆ, ਉੱਥੇ ਗੰਗਾ ਡੋਲਫਿਨ ਹੀ ਉਹਦਾ ਨਾਮ ਆ, ਉਹ ਮਿਲਦੀ ਆ, ਹਨਾ, ਉੱਥੇ। ਸੋ ਇਹ ਤੁਹਾਨੂੰ ਸਿਰਫ ਸਮੁੰਦਰ 'ਚ ਹੀ ਨਹੀਂ ਮਿਲਦੀਆਂ ਹੈਗੀਆਂ, ਓਸ਼ੀਅਨਿਕ ਜਿਹੜੀ ਰਿਵਰ ਵਗੈਰਾ ਜਿਹੜੇ ਫਰੈਸ਼ ਵਾਟਰ ਦੇ ਸੋਰਸ ਹੈਗੇ ਆ। ਫਰੈਸ਼ ਵਾਟਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਆਪਣੇ ਲਈ ਯੂਜ ਕਰ ਸਕਦੇ ਹਾਂ, ਮਤਲਬ ਘਰ ਦੀਆਂ ਐਕਟੀਵਿਟੀਜ਼ ਲਈ ਜਾਂ ਪੀਣ ਦੇ ਲਈ, ਹਨਾ, ਉਹਨਾਂ ਚੀਜ਼ਾਂ ਲਈ ਅਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹਾਂ, ਬਟ ਓਸ਼ੀਅਨਿਕ ਵਾਟਰ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ। ਬਟ ਇਹ ਜ਼ਰੂਰ ਹੈ ਕਿ ਮੋਸਟਲੀ ਜਿਹੜੀਆਂ ਸਪੀਸੀਜ਼, ਜ਼ਿਆਦਾਤਰ ਜਿੰਨੀਆਂ, ਮਤਲਬ ਡੋਲਫਿਨਸ ਤਾਂ ਇੱਕ ਗਰੁੱਪ ਆਫ ਐਨੀਮਲਸ ਆ, ਬਟ ਇਹਦੀਆਂ ਅੱਗੇ ਬਹੁਤ ਸਾਰੀਆਂ ਅਲੱਗ ਅਲੱਗ ਸਪੀਸੀਜ਼ ਹੈਗੀਆਂ, ਹਨਾ। ਜਿਵੇਂ ਅਸੀਂ ਕੈਟ ਫੈਮਿਲੀ ਦੀ ਗੱਲ ਕਰਦੇ ਨੇ, ਕੈਟਸ ਦੇ ਵਿੱਚ ਲਾਇਨਸ ਵੀ ਆ ਜਾਂਦੇ ਆ, ਦੂਜੀਆਂ ਕੈਟਸ ਵੀ ਆ ਜਾਂਦੀਆਂ, ਵਾਈਲਡ ਕੈਟਸ ਆ ਜਾਂਦੀਆਂ ਸਾਰੀ, ਹਨਾ। ਹਾਂਜੀ, ਜੈਗੁਅਰਸ, ਇੱਦਾਂ ਹੀ ਡੋਲਫਿਨ ਜਿਹੜਾ ਇੱਕ ਗਰੁੱਪ ਹੈਗਾ, ਇਹਦੇ ਵਿੱਚ ਹੋਰ ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਆ, ਜਿਹਦੇ ਵਿੱਚ 36 ਸਪੀਸੀਜ਼ ਐਵੇਂ ਦੀਆਂ ਜਿਹੜੀਆਂ ਸਾਨੂੰ ਸਮੁੰਦਰ ਦੇ ਵਿੱਚ ਮਿਲਦੀਆਂ, ਔਰ ਕੁਛ ਕੁ ਸਪੀਸੀਜ਼ ਜਿਹੜੀਆਂ ਸਾਨੂੰ ਰਿਵਰਸ ਦੇ ਵਿੱਚ ਮਿਲਦੀਆਂ ਹੈਗੀਆਂ, ਹਨਾ। ਤੇ ਦੂਜੇ ਦੀ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਕਿਉਂ ਅਸੀਂ ਇਹਨੂੰ ਫਿਸ਼ ਨਹੀਂ ਮੰਨਦੇ, ਉਹ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਸਾਹ ਲੈਣ ਦੇ ਲਈ ਹਿਊਮਨਸ ਦੇ ਵਾਂਗੂ ਲੰਗਸ ਹੁੰਦੇ ਆ, ਨਾ ਕਿ ਗਿਲਸ ਹੁੰਦੇ ਆ। ਗਿਲਸ ਜਿਹੜੀਆਂ ਫਿਸ਼ਿਸ ਦੇ ਵਿੱਚ ਹੁੰਦੇ, ਜਿਹੜੇ ਉਹਨਾਂ ਨੂੰ ਹੈਲਪ ਕਰਦੀਆਂ ਕਿ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀਆਂ ਤੇ ਨਾਲ ਨਾਲ ਸਾਹ ਵੀ ਲੈ ਸਕਦੀਆਂ, ਹਨਾ। ਬਟ ਜਿਹੜੀ ਵੇਲਸ ਹੁੰਦੀਆਂ, ਜਿਹੜੀਆਂ ਡੋਲਫਿਨਸ ਹੁੰਦੀਆਂ ਔਰ ਵੇਲਸ ਹੁੰਦੀਆਂ, ਇਹਨਾਂ ਨੂੰ ਹਿਊਮਨਸ ਵਾਂਗੂ ਅਸੀਂ ਇਹ ਜਿਹੜੀਆਂ ਇਹਨਾਂ ਦੇ ਗਿਲਸ ਨਹੀਂ ਹੁੰਦੇ, ਲੰਗਸ ਹੁੰਦੇ, ਤੇ ਇਹਨਾਂ ਨੂੰ ਇਸੇ ਲਈ ਬਾਹਰ ਆਉਣਾ ਪੈਂਦਾ, ਬਾਰ ਬਾਰ ਜਿਹੜਾ ਪਾਣੀ ਦੇ ਵਿੱਚ ਇਹ ਬਾਹਰ ਆਉਂਦੀਆਂ ਸਾਹ ਲੈਣ ਦੇ ਲਈ, ਹਨਾ, ਕਿਉਂਕਿ ਇਹ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਗਿਲਸ ਹੁੰਦੇ ਨਹੀਂ ਆ ਤੇ ਉਹ ਅਡੈਪਟ ਨਹੀਂ ਹੋਈਆਂ ਹੁੰਦੀਆਂ। ਔਰ ਜਦੋਂ ਅਸੀਂ ਐਵੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਸਾਨੂੰ ਪਤਾ ਹੈ ਕਿ ਕੁਛ ਜਿਹੜੇ ਮੋਸਟਲੀ ਐਨੀਮਲ ਜਿਹੜੇ ਆ ਉਹ ਪਾਣੀ ਦੇ ਵਿੱਚ ਪਹਿਲਾਂ ਲਾਈਫ ਜਿਹੜੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਅਰਥ ਦੇ ਉੱਤੇ ਆਈ, ਤਾਂ ਉਸ ਤੋਂ ਬਾਅਦ ਕੁਛ ਜਿਹੜੇ ਆ ਅੱਜ ਤੋਂ 50 million ਸਾਲ ਪਹਿਲਾਂ ਜਿਹੜੇ ਕੁਛ ਜਿਹੜੇ ਐਨੀਮਲਸ ਅਰਥ ਦੇ ਉੱਤੇ ਆ ਗਏ ਸੀ, ਉਹ ਅਰਥ ਦੇ ਉੱਤੇ ਸਰਵਾਈਵ ਨਹੀਂ ਕਰ ਪਾਏ, ਉਹ ਵਾਪਸ ਪਾਣੀ ਦੇ ਵਿੱਚ ਚਲੇ ਗਏ, ਹਨਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀਆਂ ਡੋਲਫਿਨਸ ਹੈਗੀਆਂ ਜਿਹੜੀਆਂ ਵਾਪਸ ਪਾਣੀ ਦੇ ਵਿੱਚ ਚਲੀ ਗਈਆਂ, ਤੇ ਉਹਨਾਂ ਚ ਹੁਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਕਿਉਂਕਿ ਜਿਹੜਾ ਇਹਨਾਂ ਦੇ ਨੋਜ਼ ਦੇ, ਮਤਲਬ ਹੈਡ ਦੇ ਉੱਤੇ ਇੱਕ ਹੋਲ ਜਿਹਾ ਹੁੰਦਾ, ਜਿਹੜਾ ਨੋਸਟ੍ਰਿਲ ਹੁੰਦੀ ਆ, ਜਿਹੜਾ ਇਹਨਾਂ ਨੂੰ ਸਾਹ ਲੈਣ ਚ ਹੈਲਪ ਕਰਦੀ ਆ, ਉਹ ਜਿਹੜੀਆਂ ਇਹਨਾਂ ਦੀ ਜਦੋਂ ਵਾਪਸ ਪਾਣੀ ਚ ਗਏ ਉਦੋਂ ਡਿਵੈਲਪ ਹੋਈਆਂ। ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੈਮਸ ਜਿਹੜੇ ਹੁੰਦੇ ਆ, ਮਤਲਬ ਲੱਤਾਂ ਬਾਹਾਂ ਹੁੰਦੀਆਂ, ਐਨੀਮਲਸ ਜਿਹੜੇ ਲੈਂਡ ਦੇ ਉੱਤੇ ਰਹਿੰਦੇ ਆ, ਉਹ ਇਹਨਾਂ ਦੀਆਂ ਫਿਨਸ ਦੇ ਵਿੱਚ ਕਨਵਰਟ ਹੋ ਗਈਆਂ, ਜਿਹੜੀਆਂ ਇਹਨਾਂ ਨੂੰ ਪਾਣੀ ਦੇ ਵਿੱਚ ਹੈਲਪ ਕਰਨ ਲੱਗੀਆਂ। ਸੋ ਇਹਦੀ ਐਵੋਲਿਊਸ਼ਨ ਇਹਦਾ ਜਿਹੜਾ ਐਵੇਂ ਹੋਇਆ, 50 ਮਤਲਬ ਕਾਫੀ ਸਾਲਾਂ ਤੋਂ ਜਿਹੜੀਆਂ ਡੋਲਫਿਨਸ ਹੈਗੀਆਂ ਨਾ, ਤੇ ਕਿਉਂਕਿ ਇਹਦੀ ਗਿਲਸ ਨਹੀਂ ਹੁੰਦੇ, ਇੱਕ ਇਹਦਾ ਇੱਕ ਇੰਪੋਰਟੈਂਟ ਫੀਚਰ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਵਾਰਮ ਬਲੱਡਡ ਐਨੀਮਲਸ ਹੁੰਦੇ, ਸੋ ਐਨੀਮਲਸ ਨੂੰ ਅਸੀਂ ਦੋ ਤਰ੍ਹਾਂ ਡਿਵਾਈਡ ਮੋਸਟਲੀ ਕਰ ਦਿੰਦੇ, ਇੱਕ ਵਾਰਮ ਬਲੱਡਡ ਅਸੀਂ ਕਹਿੰਦੇ, ਕੋਲਡ ਬਲੱਡਡ ਕਹਿ ਦਿੰਦੇ ਹਾਂ। ਵਾਰਮ ਬਲੱਡਡ ਉਹ ਐਨੀਮਲਸ ਹੁੰਦੇ ਆ ਜਿਹਨਾਂ ਦਾ ਟੈਂਪਰੇਚਰ, ਬਾਡੀ ਟੈਂਪਰੇਚਰ ਸੇਮ ਰਹਿੰਦਾ, ਜਿਵੇਂ ਸਾਡਾ ਹਿਊਮਨਸ ਦਾ ਸੇਮ ਰਹਿੰਦਾ, ਸਾਡਾ ਬਾਡੀ ਟੈਂਪਰੇਚਰ ਐਨਵਾਇਰਮੈਂਟ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ, ਹਨਾ। ਬਟ ਕੁਛ ਐਨੀਮਲਸ ਇੱਦਾਂ ਹੁੰਦੇ ਜਿਹਨਾਂ ਦਾ ਐਨਵਾਇਰਮੈਂਟ ਦੇ ਅਕੋਰਡਿੰਗ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਨਾਂ ਨੂੰ ਅਸੀਂ ਕੋਲਡ ਬਲੱਡਡ ਕਹਿ ਦਿੰਦੇ ਹਾਂ। ਜਿਹੜੇ ਜਿਹੜਾ ਠੰਡ ਦਾ ਜਦੋਂ ਸੀਜ਼ਨ ਆ ਜਾਂਦਾ, ਤਾਂ ਉਹ ਇੱਕ ਤਰ੍ਹਾਂ ਹਾਈਬਰਨੇਸ਼ਨ, ਸਲੀਪ ਦੇ ਵਿੱਚ ਤੁਸੀਂ ਕਹਿ ਸਕਦੇ ਚਲੇ ਜਾਂਦੇ, ਜਿਵੇਂ ਸਨੇਕਸ ਵਗੈਰਾ ਹੋ ਗਏ, ਇਹਨਾਂ ਦਾ ਬਾਡੀ ਟੈਂਪਰੇਚਰ ਚੇਂਜ ਹੋ ਜਾਂਦਾ ਇਨਵਾਇਰਮੈਂਟ ਦੇ ਅਕੋਰਡਿੰਗ। ਬਟ ਜਿਹੜਾ ਹਿਊਮਨਸ ਦਾ, ਜੋ ਹੋਰ ਮੈਮਲਸ ਹੈਗੇ ਆ ਵਾਰਮ ਬਲੱਡਡ, ਉਹਨਾਂ ਦਾ ਬਾਡੀ ਟੈਂਪਰੇਚਰ ਸੇਮ ਹੀ ਰਹੇਗਾ, ਚਾਹੇ ਇਨਵਾਇਰਮੈਂਟ ਦਾ ਟੈਂਪਰੇਚਰ ਘਟੇ, ਮਤਲਬ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਬਾਡੀ ਟੈਂਪਰੇਚਰ ਉਹਨਾਂ ਦਾ ਸੇਮ ਰਹੇਗਾ। ਤੇ ਵੇਲਸ ਦਾ ਵੀ, ਡੋਲਫਿਨਸ ਦਾ ਵੀ ਸੇਮ ਹੀ ਸਿਸਟਮ ਹੈਗਾ ਕਿ ਇਹਨਾਂ ਦਾ ਬਾਡੀ ਟੈਂਪਰੇਚਰ ਵੀ ਸੇਮ ਹੀ ਰਹਿੰਦਾ ਹੈ ਹਿਊਮਨਸ ਦੇ ਵਾਂਗੂ, ਸੇ ਵਾਰਮ ਬਲੱਡਡ ਜਿਹੜੇ ਐਨੀਮਲਸ ਹੁੰਦੇ ਆ।
0: ਰਾਈਟ, ਤੇ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਫਿਸ਼ ਨਹੀਂ ਹੁੰਦੀਆਂ ਹੈਗੀਆਂ, ਤੇ ਉਹਦੀਆਂ ਚਲੋ ਠੀਕ ਹੈ, ਅਲੱਗ ਅਲੱਗ ਕੈਟਾਗਰੀਆਂ ਦੱਸੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ ਫਿਸ਼ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਡੋਲਫਿਨਸ ਦੇ ਨਾਲ ਰਹਿ ਪਾਉਂਦੀਆਂ ਨੇ, ਔਰ ਡੋਲਫਿਨਸ ਆਖਿਰਕਾਰ, ਸੁਣਿਆ ਇਹ ਹੈ ਕਿ ਜਿੱਦਾਂ ਸਮੁੰਦਰ ਹੁੰਦਾ ਉਹ ਖਾਰਾ ਪਾਣੀ ਹੁੰਦਾ, ਅਤੇ ਕੁਛ ਜਿਹੜੇ ਮੈਮਲਸ ਹੈਗੇ ਨੇ ਉਹ ਸਿਰਫ ਖਾਰੇ ਪਾਣੀ 'ਚ ਹੀ ਸਰਵਾਈਵ ਕਰਦੇ ਨੇ, ਪਰ ਡੋਲਫਿਨਸ ਨੂੰ ਆਪਾਂ ਜਿਹੜਾ ਜ਼ੂਜ਼ ਦੇ ਵਿੱਚ ਵੀ ਦੇਖਿਆ ਹੈ, ਜਾਂ ਜਿਵੇਂ ਅੰਡਰ ਸੀ ਜਿਹੜੇ ਉਹ ਹੁੰਦੇ ਨੇ, ਹੈ ਨਾ, ਐਂਟਰਟੇਨਮੈਂਟ ਪਾਰਕ, ਉੱਥੇ ਵੀ ਦੇਖਿਆ ਹੈ, ਦੈਟ ਮੀਨਸ ਕਿ ਉਹ ਖਾਰੇ ਪਾਣੀ ਤੋਂ ਬਗੈਰ ਵੀ ਸਰਵਾਈਵ ਕਰ ਸਕਦੀਆਂ। ਸੋ ਕਿਵੇਂ ਉਹ ਦੂਸਰੀਆਂ ਫਿਸ਼ਿਜ਼ ਦੇ ਨਾਲ ਰਹਿੰਦੀਆਂ ਨੇ, ਕਿੰਨੀਆਂ ਕੁ ਉਹ ਕੋਰਡੀਅਲ ਹੁੰਦੀਆਂ ਨੇ, ਉਹਦੇ ਬਾਰੇ ਕੁਛ ਦੱਸ ਸਕਦੇ ਨੇ?
1: ਹਾਂਜੀ, ਫਿਸ਼ਿਜ਼ ਦੇ, ਕਿਉਂਕਿ ਫਿਸ਼ਿਜ਼ ਤੇ ਮੋਸਟਲੀ ਇਹ ਫੀਡ ਕਰਦੀਆਂ, ਔਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਾਨੂੰ ਓਸ਼ੀਅਨ ਦੇ ਵਿੱਚ ਵੀ ਮਿਲਦੀਆਂ ਤੇ ਫਰੈਸ਼ ਵਾਟਰ ਦੇ ਵਿੱਚ ਵੀ ਮਿਲਦੀਆਂ, ਜਿਵੇਂ ਸਾਡੀ ਰਿਵਰਸ ਵਗੈਰਾ ਹੋ ਗਈਆਂ, ਉਹਦੇ ਵਿੱਚ ਐਮਾਜ਼ੋਨ ਰਿਵਰ ਹੋ ਗਈ, ਜਾਂ ਸਾਡੀ ਗੰਗਾ ਰਿਵਰ ਹੋ ਗਈ, ਜਾਂ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੀ ਰਿਵਰਸ ਦੇ ਵਿੱਚ ਮਿਲਦੀਆਂ, ਹਨਾ। ਤੇ ਇਹਦਾ ਮਤਲਬ ਇਹ ਹੈ ਕਿ ਸਰਵਾਈਵ ਕਰ ਲੈਂਦੀ, ਇਹਨੂੰ ਸਿਰਫ ਖਾਣੇ, ਖਾਰੇ ਪਾਣੀ ਦੀ ਲੋੜ ਨਹੀਂ ਹੁੰਦੀ ਹੈਗੀ ਕੁਛ ਸਪੀਸੀਜ਼, ਉਹ ਡਿਪੈਂਡ ਕਰਦਾ ਕਿਹੜੀ ਸਪੀਸੀਜ਼ ਆ, ਹਨਾ, ਕਿਉਂਕਿ ਖਾਰੇ ਪਾਣੀ ਵਾਲੀ ਓਬਵੀਅਸਲੀ ਫਰੈਸ਼ ਵਾਟਰ ਚ ਨਹੀਂ ਰਹਿ ਸਕਦੀ, ਜੇ ਉਹ ਉਦਾਂ ਦੇ ਐਨਵਾਇਰਮੈਂਟ ਚ ਹੀ ਸਰਵਾਈਵ ਕਰਦੀ ਹੈਗੀ ਆ। ਤੇ ਫਿਸ਼ ਤੇ ਮੋਸਟਲੀ ਫੀਡ ਕਰਦੀਆਂ, ਤੋ ਇਹਨਾਂ ਨੂੰ ਫਿਸ਼ ਤੋਂ ਕੋਈ ਖਤਰਾ ਨਹੀਂ ਹੁੰਦਾ, ਫਿਸ਼ ਨੂੰ ਇਹਨਾਂ ਤੋਂ ਖਤਰਾ ਹੁੰਦਾ ਕਿਉਂਕਿ ਇਹਨਾਂ ਨੇ ਫੀਡਿੰਗ ਕਰਨੀ ਆ। ਤੇ ਅੱਗੇ ਆਪਾਂ ਪੋਡਕਾਸਟ ਗੱਲ ਕਰਾਂਗੇ ਕਿ ਕਿਵੇਂ ਫੀਡ, ਕਾਫੀ ਜਿਹੜੀ, ਕਿਉਂਕਿ ਮੋਸਟ ਫੈਸੀਨੇਟਿੰਗ ਫੈਕਟਰ ਜਿਹੜਾ ਅਸੀਂ ਇਹਦੇ ਬਾਰੇ ਲੈਂਦੇ ਹੋ ਸੀਗੇ ਇਹਨੇ ਕਿ ਫਿਸ਼ ਇਹ ਜਿਹੜੀਆਂ ਡੋਲਫਿਨਸ ਹੁੰਦੀਆਂ ਬਹੁਤ ਇੰਟੈਲੀਜੈਂਟ ਹੁੰਦੀਆਂ ਹਨਾ, ਤੇ ਇੰਟੈਲੀਜੈਂਟ ਮਤਲਬ ਕਿ ਡਿਫਰੈਂਟ ਡਿਫਰੈਂਟ ਵੇਸ ਚ ਹੁੰਦੀਆਂ, ਉਹਦੇ ਵਿੱਚੋਂ ਕੁਛ ਜਿਹੜੇ ਵੇ ਇਹਨਾਂ ਦੇ ਇੱਦਾਂ ਦੇ ਕਿ ਇਹ ਬੜੇ ਮਤਲਬ ਇਹਨਾਂ ਦੇ ਅਨੋਖੇ ਤਰੀਕੇ ਆ ਕਿ ਕਿਵੇਂ ਫਿਸ਼ ਨੂੰ ਕੈਪਚਰ ਕਰਦੀਆਂ ਕਿਵੇਂ ਖਾਂਦੀਆਂ, ਕਾਫੀ ਸਾਰਾ ਮਤਲਬ ਬਿਹੇਵੀਅਰ ਇਹਨਾਂ ਦੇ ਰਿਕਾਰਡ ਹੋਇਆ, ਕਿਉਂਕਿ ਬਹੁਤ ਸਾਰੇ ਸਾਇੰਟਿਸਟ ਆਲ ਓਵਰ ਦ ਵਰਲਡ ਕੰਮ ਕਰਦੇ ਆ, ਮਰੀਨ ਬਾਇਓਲੋਜਿਸਟ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੇ ਇਹਨਾਂ ਦੇ ਉੱਤੇ ਕੰਮ ਕਰਦੇ ਆ, ਉਹ ਡਿਫਰੈਂਟ ਡਿਫਰੈਂਟ ਇਕਿਪਮੈਂਟ ਲਾ ਕੇ ਇਹਨਾਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਹਨਾ, ਤੇ ਸਾਰੇ ਜਿਹੜੇ ਕਾਫੀ ਇੰਟੈਲੀਜੈਂਟ ਹੁੰਦੇ ਆ। ਬਟ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਆ ਕਿ ਇਹਨਾਂ ਦੇ ਕੁਛ ਫੀਚਰ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦਿੰਦੇ ਆ ਡਾਇਰੈਕਟਲੀ ਹਨਾ, ਐਗਸ ਲੇ ਨਹੀਂ ਕਰਦੇ, ਜਾਂ ਇਹਨਾਂ ਦੇ ਲੰਗਸ ਹੁੰਦੇ ਆ ਨਾ ਕਿ ਗਿਲਸ ਹੁੰਦੇ ਆ, ਇਸ ਲਈ ਔਰ ਇਹ ਵਾਰਮ ਬਲੱਡਡ ਹੁੰਦੇ ਆ, ਇਸ ਲਈ ਇਹਨਾਂ ਨੂੰ ਅਸੀਂ ਮੈਮਲਸ ਗਰੁੱਪ ਚ ਰੱਖ ਦਿੰਦੇ ਆ, ਨਾ ਕਿ ਅਸੀਂ ਫਿਸ਼ ਦੇ ਗਰੁੱਪ ਦੇ ਵਿੱਚ ਰੱਖਦੇ ਹਾਂ।
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਇੱਕ ਗੱਲ ਬੜੀ ਸੁਣੀ ਹੈਗੀ ਮੈਂ ਮਤਲਬ ਜਦੋਂ ਅਮੇਜ਼ ਹੁੰਦਾ ਸੀਗਾ ਡੋਲਫਿਨ ਬਾਰੇ ਜਾਣ ਕੇ ਕਿ ਬੁਲਬਲੇ ਬਣਾ ਲੈਂਦੀਆਂ ਨੇ, ਬੜੀਆਂ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਨੇ ਪਾਣੀ ਦੇ ਵਿੱਚ ਜਿੱਦਾਂ ਦੀਆਂ ਹਰਕਤਾਂ ਕਰਦੀਆਂ ਨੇ ਡੋਲਫਿਨਸ, ਉਹ ਸਾਨੂੰ ਅਟਰੈਕਟ ਕਰਦੀਆਂ ਹੈਗੀਆਂ ਨੇ। ਔਰ ਜਿੱਦਾਂ ਅਸੀਂ ਸਰਕਸ ਦੇ ਵਿੱਚ ਦੇਖੇ ਨੇ ਕਿ ਕੁਛ ਜਾਨਵਰਸ ਨੂੰ ਟ੍ਰੇਨ ਕਰੋ ਅਤੇ ਫਿਰ ਉਹ ਕੰਮ ਕਰਦੇ ਨੇ ਉਸ ਤਰੀਕੇ ਦੇ ਨਾਲ, ਪਰ ਡੋਲਫਿਨਸ ਵਾਕਈ ਜਿਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਔਰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਮੈਂ ਸੁਣਿਆ ਸੀ ਕਿਸੇ ਇੰਟਰਵਿਊ ਪਤਾ ਨਹੀਂ ਨੈਸ਼ਨਲ ਜੋਗ੍ਰਾਫਿਕ 'ਤੇ ਕਿ ਬੜੀ ਛੇਤੀ ਤਿਆਰ ਹੋ ਜਾਂਦੀਆਂ ਹੈਗੀਆਂ ਨੇ, ਅਤੇ ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਨਾ ਕਿ ਮੈਮਲਸ ਅਤੇ ਐਨੀਮਲਸ ਦੇ ਵਿੱਚ ਜੇ ਸਭ ਤੋਂ ਬੈਸਟ ਮੈਮਰੀ ਹੈਗੀ ਹੈ ਤਾਂ ਉਹ ਐਲੀਫੈਂਟ ਜਾਂ ਡੋਲਫਿਨਸ ਹੀ ਹੈ, ਕਿ ਡੋਲਫਿਨ ਆਪਣੀ ਗੱਲ ਨੂੰ ਯਾਦ ਰੱਖਦੀਆਂ ਨੇ। ਸੋ ਆਰ ਦੇ ਵਾਕਈ ਵੈਰੀ ਵੈਰੀ ਇੰਟੈਲੀਜੈਂਟ ਡੋਲਫਿਨਸ ਜਿਹੜੀਆਂ ਹੈਗੀਆਂ ਆਊਟ ਆਫ ਆਲ ਦੀ ਜਿੰਨੇ ਵੀ ਆਪਾਂ ਮਰੀਨ ਲਾਈਫ ਦੇ ਮੈਮਲਸ ਦੀ ਐਨੀਮਲਸ ਦੀ ਗੱਲ ਕਰਦੇ ਹੈਗੇ ਹਾਂ, ਜਿੰਨੇ ਵੀ ਮਰੀਨ ਲਾਈਫ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲੋਂ ਸਭ ਤੋਂ ਇੰਟੈਲੀਜੈਂਟ ਇਹੀ ਹੁੰਦੀਆਂ ਨੇ।
1: ਹਾਂਜੀ, ਮੋਸਟਲੀ ਅਸੀਂ ਇਹ ਕਹਿੰਦੇ ਹਾਂ ਕਿ ਹਿਊਮਨਸ, ਸਾਨੂੰ ਇੱਦਾਂ ਲੱਗਦਾ ਕਿਉਂਕਿ ਇਸ ਲਈ ਇਹਨਾਂ ਤੇ ਬਹੁਤ ਰਿਸਰਚ ਵੀ ਚੱਲਦੀ ਹੈ ਕਿ ਹਿਊਮਨਸ ਦੇ ਵਾਂਗ ਵੀ ਇੰਟੈਲੀਜੈਂਟ ਹੁੰਦੀ ਆ। ਬਟ ਜਦੋਂ ਅਸੀਂ ਇੰਟੈਲੀਜੈਂਸੀ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇੰਟੈਲੀਜੈਂਸੀ ਜਿਵੇਂ ਦੀ ਸਾਡੀ ਇੰਟੈਲੀਜੈਂਸ ਆ ਉਦਾਂ ਦੀ ਹੋਵੇ ਹਨਾ, ਕਿ ਅਸੀਂ ਜਿਹੜਾ ਕੋਈ ਇੰਸਟਰੂਮੈਂਟ ਨਵਾਂ ਬਣਾ ਲਈਏ, ਅਸੀਂ ਸਪੇਸ ਕਰਾਫਟ ਬਣਾ ਲਈਏ ਜਾਂ ਟਰੱਕ ਬਣਾ ਲਈਏ ਜਾਂ ਕੋਈ ਵੀ ਮਤਲਬ ਜਿਹੜੀ ਜਿੰਨੀ ਵੀ ਅਸੀਂ ਆ ਸਕਦੇ ਮੋਬਾਈਲ ਫੋਨਸ ਬਣਾ ਲਈਏ ਨਾ, ਤੋ ਇਹਨਾਂ ਦੇ ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਉੱਥੇ ਕਿਵੇਂ ਕਮਿਊਨੀਕੇਟ ਕਰਦੇ ਆ ਜਾਂ ਕਿੱਥੇ ਉੱਥੇ ਕਿਵੇਂ ਉੱਥੇ ਸਰਵਾਈਵ ਕਰਦੇ ਆ ਔਰ ਆਪਣੇ ਫੂਡ ਕਿਵੇਂ ਜਿਹੜਾ ਆ ਗੇਨ ਕਰਦੇ ਆ ਹਨਾ, ਜਾਂ ਇਹਨਾਂ ਦੇ ਜਿਹੜੇ ਕਿਉਂਕਿ ਇਹਨਾਂ ਦੇ ਸਾਡੇ ਵਾਂਗੂ ਹੱਥ ਪੈਰ ਨਹੀਂ ਹੁੰਦੇ ਹਨਾ, ਤੇ ਇਹਨਾਂ ਦੇ ਜੋ ਬਾਡੀ ਪਾਰਟ ਇਹਨਾਂ ਨੂੰ ਅਵੇਲੇਬਲ ਹੈਗੇ ਆ ਉਹਨਾਂ ਦੇ ਨਾਲ ਕਿਵੇਂ ਕੋਈ ਵੀ ਇੰਡੀਵਿਜੁਅਲ ਕੋਈ ਵੀ ਐਨੀਮਲ ਜਿਹੜਾ ਹੋ ਗਿਆ ਉਹ ਕਿਵੇਂ ਜਿਹੜਾ ਆਪਣੇ ਇਨਵਾਇਰਮੈਂਟ ਵਿੱਚ ਸਰਵਾਈਵ ਕਰਦਾ। ਮੋਸਟਲੀ ਅਸੀਂ ਇੰਟੈਲੀਜੈਂਸ ਇਹਨੂੰ ਲੈਣੇ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਵੀ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਾਉਂਦੇ ਹਾਂ ਹਨਾ, ਇਹੀ ਸਾਡੀ ਇੰਟੈਲੀਜੈਂਸ ਹੁੰਦੀ ਆ। ਉਸ ਤੋਂ ਬਾਅਦ ਜਦੋਂ ਸਾਨੂੰ ਬਾਕੀ ਚੀਜ਼ਾਂ ਨੂੰ ਜਿਹੜਾ ਅਸੀਂ ਬਹੁਤ ਜ਼ਿਆਦਾ ਕਿਊਰੀਓਸਿਟੀ ਹੈਗੀ ਆ ਹਿਊਮਨਸ ਦੇ ਵਿੱਚ, ਇਸ ਲਈ ਅਸੀਂ ਥੋੜੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਲੱਤ ਪੈਰ ਫਸਾ ਲੈਂਦੇ ਹਾਂ। ਬਟ ਮੋਸਟਲੀ ਜਦੋਂ ਐਨੀਮਲ ਦੀ ਗੱਲ ਕਰਦੇ ਹਾਂ ਤਾਂ ਇੰਟੈਲੀਜੈਂਸ ਦੀ ਅਸੀਂ ਗੱਲ ਇਹੀ ਕਰਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਸਕਦਾ ਆ ਕਿਸੇ ਹਾਰਸ਼ ਇਨਵਾਇਰਮੈਂਟ ਦੇ ਵਿੱਚ ਹਨਾ। ਤੋ ਜਦੋਂ ਅਸੀਂ ਜਨਰਲੀ ਇੰਟੈਲੀਜੈਂਸ ਦੀ ਗੱਲ ਕਰਦੇ ਤੇ ਇੱਕ ਅਸੀਂ ਮਤਲਬ ਕਹਿ ਸਕਦੇ ਤੁਸੀਂ ਇੱਕ ਇਕੁਏਸ਼ਨ ਯੂਜ ਕਰਦੇ ਆ ਜਾਂ ਇੱਕ ਰੇਸ਼ੋ ਹੁੰਦੀ ਆ ਕਿ ਤੁਹਾਡੀ ਬਾਡੀ ਮਾਸ ਜਿਹੜਾ ਹੈਗਾ ਉਹਦੇ ਕੰਪੈਰੇਟਿਵਲੀ ਤੁਹਾਡਾ ਬ੍ਰੇਨ ਦਾ ਜਿਹੜਾ ਮਾਸ ਕਿੰਨਾ ਹੈਗਾ ਹਨਾ, ਤੇ ਜਦੋਂ ਰੇਸ਼ੋ ਜਿਹੜੀ ਕੱਢੀ ਗਈ ਤਾਂ ਹਿਊਮਨ ਦੀ ਜਿਹੜੀ ਉਹ ਰੇਸ਼ੋ ਹੈਗੀ ਉਹ 7.5 ਮਤਲਬ 7.5 ਰੇਸ਼ੋ ਹੈਗੀ ਆ। ਪਰ ਡੋਲਫਿਨਸ ਦੀ ਅਸੀਂ ਗੱਲ ਕਰਦੇ ਡੋਲਫਿਨਸ ਦੀ ਵੀ 5.3 ਰੇਸ਼ੋ ਮਤਲਬ ਸੈਕਿੰਡ ਨੰਬਰ ਤੇ ਡੋਲਫਿਨਸ ਆਉਂਦੀਆਂ, ਫਿਰ ਚਿੰਪੈਂਜ਼ੀਜ਼ ਆਉਂਦੇ ਆ 2.5 ਉਹਨਾਂ ਦੀ ਆ, ਗੋਰਿਲਾ ਆਉਂਦੇ ਆ ਹਨਾ, ਫਿਰ ਡੋਗਸ ਆਉਂਦੇ ਆ ਉਸ ਤੋਂ ਬਾਅਦ। ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਕਿਊਰੀਓਸਿਟੀ ਹੋਈ ਕਿ ਇਹ ਵੀ ਸਾਡੇ ਵਾਂਗੂ ਹੀ ਜਿਹੜਾ ਕਮਿਊਨੀਕੇਟ ਕਰ ਸਕਦੇ ਜਾਂ ਇੰਟੈਲੀਜੈਂਸ ਕਰ ਸਕਦੇ। ਇਸ ਲਈ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਆ ਜਿਹੜੇ ਆ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਆ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ। ਉਹਨਾਂ ਵਿੱਚ ਇੱਕ ਐਕਸਪੈਰੀਮੈਂਟ ਹੈਗਾ ਮਿਰਰਸ ਟੈਸਟ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਐਨੀਮਲ ਜਿਹੜਾ ਹੈ ਉਹ ਮਿਰਰ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਕਿਵੇਂ ਮਤਲਬ ਮਿਰਰ ਦੇ ਵਿੱਚ ਦੇਖ ਕੇ ਉਹਦੀ ਕੀ ਰਿਐਕਸ਼ਨ ਹੁੰਦੀ ਹੈ ਹਨਾ। ਤੋ ਬਹੁਤ ਸਾਰੇ ਆਲ ਓਵਰ ਦਾ ਵਰਲਡ ਸਾਇੰਟਿਸਟ ਨੇ ਐਵੇਂ ਜਿਹੜੇ ਆ ਮਿਰਰਸ ਲਗਾਏ ਡੋਲਫਿਨਸ ਦੇ ਸਾਹਮਣੇ, ਔਰ ਕੁਛ ਡੋਲਫਿਨਸ ਦੀ ਜਿਹੜੀ ਆ ਬੋਡੀ ਦੇ ਉੱਤੇ ਕੋਈ ਮਾਰਕ ਉਹਨਾਂ ਨੇ ਲਗਾ ਦਿੱਤਾ ਹਨਾ। ਤੇ ਜਦੋਂ ਡੋਲਫਿਨ ਉਹਨਾਂ ਮਿਰਰ ਦੇ ਸਾਹਮਣੇ ਗਈਆਂ ਤੇ ਜਿਹਨਾਂ ਡੋਲਫਿਨ ਦੇ ਬੋਡੀ ਦੇ ਉੱਤੇ ਮਾਰਕ ਲੱਗਿਆ ਸੀ ਤੇ ਕੁਛ ਉਹਨਾਂ ਸਾਇੰਟਿਸਟ ਨੇ ਦੇਖਿਆ ਕਿ ਉਹ ਵਾਲੀ ਡੋਲਫਿਨ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਸਪੈਂਡ ਕੀਤਾ ਮਿਰਰ ਦੇ ਸਾਹਮਣੇ ਔਰ ਆਪਣੀ ਬੋਡੀ ਨੂੰ ਮੂਵ ਕਰ ਕਰਕੇ ਉਹ ਦੇਖ ਰਹੀਆਂ ਸੀ ਕਿ ਆ ਹਨਾ ਮੇਰੇ ਉੱਪਰ ਲੱਗਿਆ ਔਰ ਜਾਂ ਕਿਸੇ ਦੇ ਉੱਪਰ ਤੇ ਜਿਹੜੀਆਂ ਡੋਲਫਿਨ ਦੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਸੀਗਾ ਉਹਨਾਂ ਨੇ ਕੰਪੈਰੇਟਿਵਲੀ ਘੱਟ ਜਿਹੜਾ ਟਾਈਮ ਉੱਥੇ ਜਿਹੜਾ ਸਪੈਂਡ ਕੀਤਾ ਸ਼ੀਸ਼ੇ ਦੇ ਸਾਹਮਣੇ ਸੋ ਇਹਦਾ ਅਸੀਂ ਮੋਸਟਲੀ ਮੰਨਦੇ ਹਾਂ ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਓਬਜ਼ਰਵ ਕਰ ਰਹੀਆਂ ਬਟ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਇਮੇਜ ਹੈਗੀ ਆ ਜਾਂ ਉਹ ਇਹ ਵੀ ਹੋ ਸਕਦਾ ਸੋਚ ਰਹੀ ਹੈ ਕਿ ਮੋਰੇ ਕੋਈ ਹੋਰ ਡੋਲਫਿਨ ਹਨ ਕਿਉਂਕਿ ਡੋਲਫਿਨ ਵੀ ਹਿਊਮਨ ਵਾਂਗੂ ਬਹੁਤ ਸੋਸ਼ਲ ਐਨੀਮਲ ਹੈਗਾ ਨਾ ਇਹਨਾਂ ਦੀ ਸੋਸ਼ਲ ਬਿਹੇਵੀਅਰ ਜਿਹੜਾ ਜਿਹੜੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈਗੀ ਆ ਸੋ ਹੋ ਸਕਦਾ ਹੈ ਕਿ ਦੂਜਿਆਂ ਮਤਲਬ ਦੇਖ ਰਹੀ ਹੈ ਕਿ ਦੂਸਰੀ ਡੋਲਫਿਨ ਜਿਹੜੀ ਆ ਉਹ ਮੈਨੂੰ ਕਿਉਂ ਨੀ ਰਿਸਪੋਂਡ ਕਰ ਰਹੀ ਕਿਉਂਕਿ ਜਦੋਂ ਅਸੀਂ ਡੋਲਫਿਨ ਦੀ ਇੰਟੈਲੀਜੈਂਸ ਦੀ ਗੱਲ ਕਰਦੇ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਤੇ ਬਹੁਤ ਡਿਫਰੈਂਟ ਡਿਫਰੈਂਟ ਵੇਜ ਜਿਹੜੇ ਅਸੀਂ ਯੂਜ਼ ਕਰਦੇ ਆ ਡੋਲਫਿਨ ਕਮਿਊਨੀਕੇਟ ਕਰਨ ਦੇ ਲਈ ਇਹਨਾਂ ਦੀ ਜਿਹੜੀਆਂ ਇੱਕ ਪਰਟੀਕੁਲਰ ਟਾਈਪ ਦੀ ਵਿਸਲ ਹੁੰਦੀ ਆ ਹਰ ਇੱਕ ਪਰਸਨ ਲਈ ਜਿਵੇਂ ਹਿਊਮਨਸ ਦਾ ਹਰ ਪਰਸਨ ਦਾ ਇੱਕ ਖਾਸ ਨਾਮ ਹੁੰਦਾ ਹਨਾ ਇਵੇਂ ਹਰ ਡੋਲਫਿਨ ਦੀ ਜਿਹੜੀ ਇੱਕ ਆਪਣੀ ਖਾਸ ਤਰ੍ਹਾਂ ਦੀ ਵਿਸਲ ਜਿਹੜੀ ਇਹ ਇਹਨਾਂ ਦੀ ਪ੍ਰੋਡਿਊਸ ਕਰਦੇ ਆ ਨਾਮ ਦੇ ਵਾਂਗੂ ਤੇ ਸਕੈਸਰ ਦੂਜੀ ਡੋਲਫਿਨ ਜਿਹੜੀਆਂ ਯੂਜ਼ ਕਰਦੀਆਂ ਹਨਾ ਤੇ ਉਸ ਤੋਂ ਇਲਾਵਾ ਜੇ ਕੋਈ ਇਹਨਾਂ ਦਾ ਕੋਈ ਇੰਡੀਵਿਜੁਅਲ ਕੋਈ ਇਹਨਾਂ ਦੀ ਮਤਲਬ ਨਾਲ ਰਹਿ ਰਹੀ ਡੋਲਫਿਨ ਆ ਜਿਹਨਾਂ ਦੇ ਬੱਚੇ ਸੀ ਜਾਂ ਕੋਈ ਹੋਰ ਮਦਰ ਸੀ ਹਨਾ ਉਹਨਾਂ ਨੂੰ ਮੰਨ ਲਓ ਇਹ ਕਾਫੀ ਸਾਲਾਂ ਬਾਅਦ ਮਿਲੇ ਆ ਬਟ ਇਹ ਕਾਫੀ ਸਾਲਾਂ ਬਾਅਦ ਵੀ ਉਹਨਾਂ ਦੀ ਜਿਹੜੀ ਆ ਸਾਊਂਡ ਜਿਹੜੀ ਉਹਨਾਂ ਦੀ ਵਿਸਲ ਦੀ ਸਾਊਂਡ ਪਛਾਣ ਲੈਂਦੇ ਆ ਕਿ ਇਹ ਉਹ ਵਾਲਾ ਇੰਡੀਵਿਜੁਅਲ ਆ ਹਨਾ ਜਿਹੜਾ ਸਾਨੂੰ ਇੰਨੇ ਸਾਲਾਂ ਪਹਿਲਾਂ ਮਿਲਿਆ ਸੀ ਸੋ ਇਹ ਅਸੀਂ ਮੰਨਦੇ ਹਾਂ ਕਿ ਇਹਨਾਂ ਨੂੰ ਹੈਲਪ ਕਰਦਾ ਸੋਸਾਇਟੀ ਚ ਜਿਹੜੀ ਆ ਮਤਲਬ ਕਮਿਊਨੀਕੇਸ਼ਨ ਲਈ ਔਰ ਫੀਡਿੰਗ ਦੇ ਲਈ ਹੈਲਪ ਕਰਦਾ ਔਰ ਸੋਸ਼ਲ ਬਿਹੇਵੀਅਰ ਇਨਹਾਂਸ ਕਰਦਾ ਇਹਨਾਂ ਦੀਆਂ ਜਿਹੜੀਆਂ ਡੋਲਫਿਨਸ ਆ ਉਸ ਤੋਂ ਇਲਾਵਾ ਜਿਹੜੀਆਂ ਇਹ ਇੰਨੀਆਂ ਮਤਲਬ ਇੰਟੈਲੀਜੈਂਟ ਅਸੀਂ ਇਹਨਾਂ ਮੰਨਦੇ ਹਾਂ ਕਿ ਅਗਰ ਹਿਊਮਨ ਕੋਈ ਜਿਹੜਾ ਪਾਣੀ ਦੇ ਵਿੱਚ ਹੈਗਾ ਔਰ ਉਹਦੇ ਮੰਨ ਲਓ ਜਿਵੇਂ ਕਈਆਂ ਦਾ ਓਪਰੇਸ਼ਨ ਕਰਕੇ ਲੈਗਸ ਚ ਰੋਡ ਵਗੈਰਾ ਪਾ ਦਿੰਦੇ ਆ ਹਨਾ ਤੇ ਇਹ ਆਈਡੈਂਟੀਫਾਈ ਕਰ ਲੈਂਦੇ ਆ ਕਿ ਇਸ ਬੰਦੇ ਦੀ ਬੋਡੀ ਦੇ ਅੰਦਰ ਰੋਡ ਹੈਗੀ ਆ ਜੋ ਕੁਛ ਮੈਟਲ ਦਾ ਹੈਗਾ ਆ ਕਿਉਂਕਿ ਹਿਊਮਨ ਬੋਡੀ ਜਿਹੜੀ ਮੋਸਟਲੀ ਵਾਟਰ ਸਾਨੂੰ ਪਤਾ ਕਿ ਪਾਣੀ ਹੀ ਹੁੰਦਾ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਟਲ ਜਿਹੜੀ ਆ ਡੈਂਸ ਓਬਜੈਕਟ ਮਤਲਬ ਇੱਕ ਡਿਫਰੈਂਟ ਚੀਜ਼ ਆ ਪਾਣੀ ਦੇ ਨਾਲੋਂ ਤਾਂ ਇਹ ਫੀਲ ਕਰ ਲੈਂਦੀ ਆ ਕਿ ਇੱਥੇ ਇਹ ਹਿਊਮਨ ਦੇ ਬੋਡੀ ਦੇ ਵਿੱਚ ਕੁਛ ਹੈਗਾ ਰੋਡ ਵਰਗਾ ਹਨਾ ਉਸ ਤੋਂ ਇਲਾਵਾ ਇਹ ਸਾਊਂਡ ਯੂਜ਼ ਕਰਦੀ ਜਿਵੇਂ ਮੰਨ ਲਓ ਇਹ ਰਾਤ ਦੇ ਟਾਈਮ ਤੇ ਫੀਡਿੰਗ ਕਰਦੀਆਂ ਕਿਉਂਕਿ ਸਮੁੰਦਰ ਦੇ ਵਿੱਚ ਵੈਸੇ ਵੀ ਜ਼ਿਆਦਾ ਸਾਨੂੰ ਪਤਾ ਕਿ ਕੁਛ ਮੀਟਰ ਤੋਂ ਥੱਲੇ ਜਿਹੜਾ ਡਾਰਕ ਹੁੰਦਾ ਹਨਾ ਤੇ ਉਸ ਟਾਈਮ ਦੇ ਉੱਤੇ ਸਾਊਂਡ ਨੂੰ ਕਮਿਊਨੀਕੇਟ ਕਰਨ ਦੇ ਲਈ ਯੂਜ਼ ਕਰਦੀ ਹੈ ਕਰਦੀ ਕੀ ਹੈ ਕਿ ਕੋਈ ਇੱਕ ਡੋਲਫਿਨ ਜਿਹੜੀ ਆ ਕੋਈ ਵੀ ਸਾਊਂਡ ਕ੍ਰੀਏਟ ਕਰਦੀ ਆ ਔਰ ਉਸ ਸਾਊਂਡ ਦੀ ਇੱਕ ਉਹਨੂੰ ਫਿਰ ਉਹ ਸੁਣਦੀ ਆ ਹਨਾ ਔਰ ਉਹਦਾ ਮਤਲਬ ਹੁੰਦਾ ਕਿ ਉਹ ਧਿਆਨ ਲਗਾਉਂਦੀ ਹੈ ਕਿ ਉਹ ਕਿੰਨੀ ਦੂਰ ਉਹ ਸਾਊਂਡ ਗਈ ਔਰ ਕਿਉਂਕਿ ਜਦੋਂ ਪਾਣੀ ਦੇ ਵਿੱਚ ਸਾਊਂਡ ਨੇ ਕਿਸੇ ਚੀਜ਼ ਨੇ ਕੋਈ ਸਾਊਂਡ ਕੱਢਣੀ ਆ ਉਸ ਤੋਂ ਬਾਅਦ ਉਹ ਸਾਊਂਡ ਨੇ ਕਿਸੇ ਓਬਜੈਕਟ ਦੇ ਵਿੱਚ ਜਾ ਕੇ ਲੱਗਣਾ ਜਾਂ ਫਿਸ਼ ਆ ਮੰਨ ਲਓ ਮੋਰੇ ਉਹ ਫਿਸ਼ ਦੇ ਵਿੱਚ ਜਾ ਕੇ ਲੱਗੀ ਉਹ ਜਦੋਂ ਸਾਊਂਡ ਵਾਪਸ ਆਈ ਉਹਦੀ ਐਕੋ ਵਾਪਸ ਆਈ ਤਾਂ ਇਹ ਮਤਲਬ ਆਈਡੈਂਟੀਫਾਈ ਕਰ ਲੈਂਦੀ ਆ ਕਿ ਉਹ ਓਬਜੈਕਟ ਜੋ ਫਿਸ਼ ਮੇਰੇ ਤੋਂ ਕਿੰਨੀ ਦੂਰ ਆ ਔਰ ਕਿੰਨਾ ਉਹਦਾ ਵੱਡਾ ਸਾਈਜ਼ ਹੈਗਾ ਆ ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀਆਂ ਆਫਕੋਰਸ ਤਾਂ ਇਹ ਜਿਹੜੀ ਆਪਣੀ ਸਾਊਂਡ ਦੀ ਜਿਹੜੀ ਪਾਵਰ ਜਿਹੜੀ ਆ ਉਹਨੂੰ ਯੂਜ਼ ਕਰਦੀਆਂ ਆ ਫਾਇੰਡ ਆਊਟ ਕਰਨ ਦੇ ਲਈ ਕੋਈ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈਗਾ ਉਹ ਕਿੰਨੀ ਦੂਰ ਆ ਜਾਂ ਫੂਡ ਜਿਹੜਾ ਕਿੰਨੀ ਦੂਰ ਆ ਔਰ ਇਹ ਤੋਂ ਇਲਾਵਾ ਕੁਛ ਜਿਹੜੇ ਅਸੀਂ ਦੇਖੇ ਹੈਗੇ ਆ ਕਿ ਐਕਸਪੈਰੀਮੈਂਟ ਸਾਇੰਟਿਸਟ ਨੇ ਜਿਹੜਾ ਬਿਹੇਵੀਅਰ ਇਹਨਾਂ ਦਾ ਰਿਕਾਰਡ ਕੀਤਾ ਕਿ ਕੀ ਕਰਦੇ ਕਿਉਂਕਿ ਇਹ ਇੱਕ ਸੋਸ਼ਲ ਐਨੀਮਲ ਆ ਤੇ ਬਹੁਤ ਸਾਰੇ ਗਰੁੱਪਸ ਦੇ ਵਿੱਚ ਰਹਿੰਦੇ ਆ ਹਨਾ ਔਰ ਕਈ ਵਾਰ ਹਜ਼ਾਰਾਂ ਦੇ ਗਰੁੱਪ ਚ ਵੀ ਇਹ ਮਿਲ ਜਾਂਦੇ ਆ ਸਾਨੂੰ ਇਹਨਾਂ ਦੇ ਗਰੁੱਪ ਨੂੰ ਅਸੀਂ ਪੌਡਸ ਕਹਿੰਦੇ ਹਾਂ ਸੋ ਕੁਛ ਇੰਡੀਵਿਜੁਅਲ ਤੋਂ ਲੈ ਕੇ ਕਾਫੀ ਇੰਡੀਵਿਜੁਅਲ ਤੱਕ ਦਾ ਜਿਹੜਾ ਪੌਡ ਹੋ ਸਕਦਾ ਸੋ ਇੱਕ ਜਿਹੜਾ ਮੈਥਡ ਇਹਨਾਂ ਦਾ ਫੀਡ ਕਰਨ ਦਾ ਇਹ ਆ ਕਿ ਪਾਣੀ ਦੇ ਵਿੱਚ ਇੱਕ ਮੱਡ ਦੀ ਰਿੰਗ ਜਿਹੀ ਬਣਾ ਦਿੰਦੀ ਆ ਮਤਲਬ ਆਪਣੀ ਜਿਹੜੇ ਆ ਫਿਨਸ ਦੇ ਨਾਲ ਇਹ ਪਾਣੀ ਦੇ ਵਿੱਚ ਜਿਹੜੇ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਅੜਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿੰਗ ਜਿਹੀ ਬਣ ਜਾਂਦੀ ਆ ਜਿੱਥੇ ਕਿਤੇ ਵੀ ਇਹਨਾਂ ਨੇ ਮੰਨ ਲਓ ਫਿਸ਼ ਦੇਖੀ ਮਤਲਬ ਫਿਸ਼ ਦਾ ਗਰੁੱਪ ਦੇਖਿਆ ਜਾਂ ਫਿਸ਼ ਦੇਖੀ ਤਾਂ ਇਹ ਉਹਦੇ ਆਲੇ ਦੁਆਲੇ ਕੁਛ ਜਿਹੜੇ ਇੰਡੀਵਿਜੁਅਲ ਜਿਹੜੇ ਹੈਗੇ ਇੱਕ ਰਿੰਗ ਬਣਾ ਦਿੰਦੇ ਆ ਮੱਡ ਦੀ ਆਪਣੀ ਫਿਨਸ ਦੀ ਹੈਲਪ ਦੇ ਨਾਲ ਔਰ ਜਿਹੜੀਆਂ ਫਿਸ਼ ਹੁੰਦੀਆਂ ਓਬਵੀਅਸਲੀ ਉਹ ਬਾਹਰ ਜਾਣ ਦੀ ਫਿਰ ਕੋਸ਼ਿਸ਼ ਕਰਦੀਆਂ ਹਨਾ ਤਾਂ ਹੁੰਦਾ ਕਿ ਕੁਛ ਇੰਡੀਵਿਜੁਅਲ ਉਸ ਰਿੰਗ ਨੂੰ ਬਣਾ ਰਹੇ ਹੁੰਦੇ ਔਰ ਕੁਛ ਇੰਡੀਵਿਜੁਅਲ ਬਾਹਰ ਖੜੇ ਮਤਲਬ ਬਾਹਰ ਹੁੰਦੇ ਆ ਉਸ ਰਿੰਗ ਤੋਂ ਮਤਲਬ ਕੁਛ ਡੋਲਫਿਨ ਬਾਹਰ ਹੁੰਦੀਆਂ ਔਰ ਜਦੋਂ ਫਿਸ਼ ਬਾਹਰ ਜਾਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਡੋਲਫਿਨ ਹੁੰਦੀਆਂ ਉਹ ਉਹਨਾਂ ਨੂੰ ਖਾ ਲੈਂਦੀਆਂ ਹਨਾ ਔਰ ਉਸ ਤੋਂ ਬਾਅਦ ਫਿਰ ਇਹ ਟਰਨਸ ਜਿਹੜੀਆਂ ਇਹ ਚੇਂਜ ਕਰਦੀਆਂ ਸੋ ਇਹ ਬਿਹੇਵੀਅਰ ਵੀ ਡੋਲਫਿਨ ਦੇ ਵਿੱਚ ਜਿਹੜਾ ਦੇਖਿਆ ਗਿਆ ਫੀਡ ਕਰਨ ਦੇ ਲਈ ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੀ ਇਹ ਚੀਜ਼ਾਂ ਯੂਜ਼ ਕਰਦੀਆਂ ਔਰ ਬਹੁਤ ਅਲੱਗ ਤਰ੍ਹਾਂ ਦੀਆਂ ਜਿਵੇਂ ਮੈਂ ਕਿਹਾ ਆਵਾਜ਼ਾਂ ਇਹ ਯੂਜ਼ ਕਰਦੇ ਹਨ ਦੂਜੇ ਇੱਕ ਦੂਜੇ ਨੂੰ ਆਈਡੈਂਟੀਫਾਈ ਕਰਨ ਦੇ ਲਈ ਔਰ ਹਿਊਮਨ ਦੇ ਵਾਂਗ ਵੀ ਤੁਸੀਂ ਕਹਿ ਸਕਦੇ ਕਿ ਜਿੱਦਾਂ ਹੁਣ ਇਹਨਾਂ ਦਾ ਕੋਈ ਡੋਲਫਿਨ ਹੈਗੀ ਉਹਦਾ ਮੰਨ ਲਓ ਉਹਦਾ ਜਿਹੜਾ ਕਾਫ ਹੈਗਾ ਜਾਂ ਉਹਦਾ ਬੱਚਾ ਹੈਗਾ ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਵੀ ਦੇਖਿਆ ਕਿ ਕਾਫੀ ਟਾਈਮ ਤੱਕ ਜਿਹੜਾ ਉਹ ਜਿਹੜੀ ਆ ਉਹਨੂੰ ਛੱਡਦੀ ਨੀ ਹੈਗੀ, ਆਪਣੇ ਨਾਲ ਹੀ ਰੱਖਦੀ ਆ। ਮਤਲਬ ਇਮੋਸ਼ਨਲ ਜਿਹੜਾ ਸਾਰੇ ਐਨੀਮਲਸ ਦੇ ਵਿੱਚ ਅਸੀਂ ਦੇਖਦੇ ਹਾਂ ਇਮੋਸ਼ਨਲ ਇੱਕ ਜਿਹੜਾ ਫੈਕਟਰ ਹੁੰਦਾ ਨਾ ਉਹ ਇਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ। ਤੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ, ਬਾਕੀ ਜਿਹੜੇ ਤੁਸੀਂ ਕੈਪਟੀਵਿਟੀ ਦੀ ਜਿੱਦਾਂ ਗੱਲ ਕੀਤੀ ਆ ਕਿ ਆਪਾਂ ਜ਼ੂਜ਼ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਡੋਲਫਿਨ ਸ਼ੋਜ਼ ਦੇਖਣ ਜਾਂਦੇ ਹਾਂ, ਉਹ ਡੋਲਫਿਨ ਜਿਹੜੀਆਂ ਪ੍ਰੋਪਰਲੀ ਸਿਖਾਈਆਂ ਹੁੰਦੀਆਂ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜਿਹੜੇ ਆ ਜਿੱਦਾਂ ਸਾਈਨ ਉਹਨਾਂ ਨੂੰ ਪਤਾ ਲੱਗ ਜਾਂਦੇ ਹਨਾ। ਤੇ ਕਾਫੀ ਸਾਰੇ ਅਸੀਂ ਪੁਆਇੰਟਸ ਜਿਹੜੇ ਨੋਟ ਮਤਲਬ ਦੇਖੇ ਵੀ ਹੈਗੇ ਆ, ਬਟ ਹਜੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿ ਅਸੀਂ ਜਿਹੜੀਆਂ ਇਹਨਾਂ ਦੀ ਸਾਊਂਡ ਨੂੰ ਜਿਹੜਾ ਆਈਡੈਂਟੀਫਾਈ ਕਰ ਸਕੀਏ। ਔਰ ਏ ਆਈ ਦੇ ਨਾਲ ਅਸੀਂ ਹੈਲਪ ਕੋਸ਼ਿਸ਼ ਕਰ ਰਹੇ ਹੁਣ, ਏ ਆਈ ਦਾ ਜਿਹੜਾ ਵੱਧ ਰਿਹਾ ਚੀਜ਼ਾਂ, ਤੋਂ ਉਹਦੇ ਨਾਲ ਸਾਨੂੰ ਈਜ਼ੀਲੀ ਆਈਡੈਂਟੀਫਾਈ ਅਸੀਂ ਚੀਜ਼ਾਂ ਨੂੰ ਕਰ ਸਕਾਂਗੇ ਇਨ ਫਿਊਚਰ।
0: ਰਾਈਟ ਰਾਈਟ, ਔਰ ਡੈਫੀਨੇਟਲੀ ਜਿੱਦਾਂ ਤੁਸੀਂ ਦੱਸਿਆ ਕਿ 3 ਦਰਜਨ ਦੇ ਆਸ ਪਾਸ ਇਹਨਾਂ ਦੀਆਂ ਅਲੱਗ ਅਲੱਗ ਸਪੀਸੀਜ਼ ਆ, ਉਸ ਤੋਂ ਵੀ ਜ਼ਿਆਦਾ ਹੈਗੀਆਂ ਨੇ, ਸੋ ਸਭ ਦੀਆਂ ਆਪਣੀਆਂ ਆਪਣੀਆਂ ਖਾਸੀਅਤ ਨੇ, ਆਪਣੀਆਂ ਆਪਣੀਆਂ ਆਈਡੈਂਟੀਟੀਜ਼ ਹੈਗੀਆਂ ਨੇ। ਪਰ ਜ਼ਾਹਰ ਜੀ ਗੱਲ ਹੈ ਕਿ ਜਿੱਥੇ ਏ ਆਈ ਆ ਗਈ ਅਤੇ ਏ ਆਈ ਨੇ ਤਾਂ ਬੰਦਿਆਂ ਨੂੰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪਹੁੰਚਾ ਦੇਣਾ, ਪਰ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਪਣਡੁੱਬੀਆਂ ਕਰਾਰ ਬਣਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਨੇ ਕਿ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਹੈ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਰ ਹੋਰ ਕਿਹੜੇ ਕਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ। ਇੱਕ ਪਹਿਲਾਂ ਬ੍ਰੇਕ ਲੈ ਲਈਏ ਸੰਦੀਪ ਜੀ, ਛੋਟੀ ਜੀ, ਅਤੇ ਫਿਰ ਉਸ ਤੋਂ ਬਾਅਦ ਆ ਕੇ ਗੱਲਬਾਤ ਸਾਰੀ ਇਹ ਕਰਦੇ ਹਾਂ।
1: ਹਾਂਜੀ,
0: ਸੋ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਗੱਲ ਡੋਲਫਿਨਸ ਦੀ ਚੱਲ ਰਹੀ ਹੈ ਇਸ ਵਕਤ।
2: Now the ultimate power in the universe.
3: Radio Haji 1674
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
2: This station is now the ultimate power in the universe.
3: Radio Haji 1674.

0: प्रोग्राम डीप टॉक शो चल रहा है जी। गल डॉल्फिन की चल रही है और डॉल्फिन की गल क्यों चल रही है वह भी थानू हूँ इस वाले सैगमेंट के पता लग ही जाना। तो हूँ तक डॉक्टर संदीप जी साढ़े नाल है फोनलाइन के उत्ते हूँ तक जिहड़ियां उन्होंने गल्लां दसियां उहदे च मेरे लिए सब तो पहली वो हैरान कर देने वाली गल ये जो मैं एवं फिश करी गया डॉल्फिन उत्ते इन्होंने आँदे ही कहता फिश नहीं होंगी हैगी। सो होर कुछ है जे फन फैक्ट है संदीप जी जिहड़े डॉल्फिन दे नाल फन फैक्ट तो नहीं कह सकते बट ऐसे फैक्ट्स जिहड़े साडे लई हाले तक भरम भुलेखे ही हैगे ने।
1: हाँ जी ए कुछ है इंटरस्टिंग फैक्ट जिम्मे एक जिदा आप गल करी लिया फिश की और मैमल की के फिश हैगी है ये फिश नहीं हैगी मैमल हैगी है क्लोज रैलेटिव तुसी कह सकते हैं कि एलीफेंट से ज्यादा क्लोज आ रादर देन के तुसी शार्क्स की गल करते हैं तो उस तो अलावा जो असं इन्हें लाइफ की गल करते कि किन्ने साल यह जी लेंगे है ना तो जो वाइल्ड डॉल्फिन मतलब जो नैचुरल एनवायरमेंट के रेंदे ना कि कैप्टिविटी के रेंदे उन्होंने असं देखा गया कि लाइफ टाइम उन्होंने 30 to 50 साल तक का लाइफ टाइम इन्होंने जोड़ा है ना और फीमेल्स जीडिया होंगे इन्होंने मेल्स नालों उन्होंने लाइफ टाइम ज्यादा आ कंपेरेटिवली मेल्स से क्योंकि स्लाइटली लोंगर मतलब बहुत ज्यादा फर्क नहीं है बट कंपेरेटिवली लोंगर लाइफ स्टाइल है और उस तो अलावा जीडिया रहन की गल कि एनवायरमेंट च रेंदियां ये सॉल्ट वाटर के भी रह लैंदियां और रिवर ज फ्रैश वाटर भी रह लैंदियां बट मोस्टली स्पीशीज सानू जिहड़ियां मिलदियां वो सॉल्ट वाटर के फिर ओशियन वाटर मिलदियां है ना और उस अलावा जब इन्हों की असं लेंथ की गल करते हैं जहाँ का साइज कितना बड़ा होंगे तो साइज इन्हों का जरा कुछ मतलब 3 मीटर तो लैके जरा 10 मीटर तक जो उस तो भी बड़ा जरा इन्हों का साइज जरा हो सकता है और अगर स्लीप की गल करते ह्यूमन जी डॉल्फिन है ये भी सौंदियां भी है ह्यूमन के वांगू बट इन्हों की इंटरस्टिंग चीज ये होंगी कि जो ये सौंदियां तो उस टाइम इन्हों का हाफ ब्रेन जरा एक्टिव होंगे जरा ह्यूमन है साडा पूरे का पूरा ब्रेन जरा रेस्ट पीरियड मतलब ब्रेन स्टिल एक्टिव हो रहा मतलब काम कर रहा होंगे बट जड़िया वेल्स होंगे है इन्हों सॉरी डॉल्फिन होंगे है इन्हों का ब्रेन जरा हाफ एक्टिव होंगे रात हाफ जरा वो अलर्ट होंगे क्योंकि इन्हों को मतलब कोई मतलब ये तो ओपन एनवायरमेंट के रेंदे है ना तो इन्हों किसी भी टाइम इन्हते भी प्रेडेशन हो सकती है जो कोई भी खतरा हो सकता कोई शिप्स तो हो सकता ज किसी भी चीज तो इन्हों की लाइफ में जरा डेंजर हो सकता तो वो जरा इन्हों का हाफ ब्रेन जरा हमेशा एक्टिव रहा है जो भी सौंदे है ताकि इन्हों पूरा खतरिया का पता चलता रहे ना तो उस अलावा जी पिंक डॉल्फिन असी जी एमाजोन रिवर की मैं गल की थी पिंक डॉल्फिन थोड़ा जहा इदा लगता है कि शायद मतलब कि थोड़ा एनीमेटेड ज मतलब लगता है कि नहीं असली नहीं होनी बट पिंक डॉल्फिन जड़िया एक्चुअल च एग्जिस्ट कर दी एमाजोन रिवर के इंडो पैसिफिक हम्प बैक जड़िया डॉल्फिन होंदिया और उस अलावा इन्हों की बॉडी जो इन्हों का बर्थ होंगे उस टाइम के उत्ते इन्हों की बॉडी के उत्ते कुछ हेयर होंगे हालांकि बाद जे बीक के उत्ते सॉरी नो बॉडी के उत्ते इन्हों की जी बीक होंगी है चुंझ होंगी है वो उत्ते कुछ हेयर होंगे बट बाद हेयर जोड़े आ हौली हौली जड़े खत्म हो जाते हैं तो अपने ब्रीद करने के लिए इनू जरा पानी के बाहर आना पैंदा है क्योंकि जो पहले दसिया कि इन्हों के लंग्स की वजह के नाल पर फिर भी 5 to 10 मिनट तक जड़िया अपनी जड़ी होल्ड कर सकती हैं अपनी ब्रैथ नू पानी के अंदर।
0: ओके ओके ऑल राइट ठीक है ठीक है। अच्छा ये आप जी पहला गल कर रहे थे कि आने वाले टाइम के AI दी वरतों इन्हां दे उत्ते होएगी इन्हां दी स्पीसीज दी रिसर्च दे उत्ते या होर चीज़ां दे उत्ते पिछे जे तुसी हुण दस रहे सीगे कि आपां शो दे विच हले गल करनी है कि वर्ल्ड डॉल्फिन डे भी मनाया गया हैगा उहदी रेलेवेंस दस्सिओ ते की खतरे की हैगे ने डॉल्फिनस नूं अज दी तरीक दे विच।
1: हाँ जी डॉल्फिन सब तो पहला तो खतरा जिवें अपन पूरे पूरे वर्ल्ड में है क्लाइमेट चेंज का है ना सानू पता है कि क्लाइमेट चेंज नाल जिहड़ा टैंपरेचर चेंज हो रहा है और पानी जिहड़े आ उन्हां दा भी टैंपरेचर बढ़ रहा है तो उहदी वजह नाल इहनूं जिहड़ा काफी सारे जिहड़े आ फेस करने पैंदे आ चैलेंजेस उहदे विच एक है क्योंकि फिश दे उत्ते सानू पता फीड करदे आ फिश क्योंकि टैंपरेचर पानी का बढ़ रहा है इसलिए वह फिश जिहड़ी आ उह पानी दे होर थले जा रही हैगी है ना मतलब कि जिथे टैंपरेचर ज्यादा सॉरी घट हैगा मतलब ठंडा पानी हैगा कंपैरेटिवली सरफेस दे उते सो क्योंकि एदा जिहड़ा फूड जिहड़ा आ ओ ओदी जिहड़ी ओ ਥੱਲੇ ਨੂੰ ਜਾ ਰਿਹਾ ਪਾਣੀ ਦੇ, ਤੇ ਇਹ ਇਹਨਾਂ ਨੂੰ ਜਿਹੜਾ ਪਾਣੀ ਦੇ ਉੱਪਰ ਹੀ ਰਹਿਣਾ ਆ ਹਨਾ, ਮੋਸਟਲੀ ਨੇੜੇ ਰਹਿਣਾ ਆ ਤਾਂ ਕਿ ਇਹ ਆਪਣਾ ਸਾਹ ਲੈ ਸਕਣ, ਆਪਣੀ ਲਾਈਫ ਸਰਵਾਈਵ ਕਰ ਸਕਣ। ਇਸ ਲਈ ਇਹਨਾਂ ਦੇ ਫੂਡ ਦੀ ਸ਼ੋਰਟੇਜ ਹੋ ਰਹੀ ਆ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਨਾਲ, ਜਿਹੜੀ ਫੂਡ ਸ਼ਾਰਟ ਹੋ ਰਿਹਾ, ਔਰ ਫੂਡ ਸ਼ਾਰਟ ਹੋਊਗਾ ਤਾਂ ਓਬਵੀਅਸਲੀ ਜਿਹੜਾ ਇਹਨਾਂ ਦੀ ਰੀਪ੍ਰੋਡਕਸ਼ਨ ਵੀ ਅਫੈਕਟ ਹੁੰਦੀ ਆ, ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਜਿਹੜੇ ਉਨੇ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਜਿਹੜੀ ਇਨਕਰੀਜ਼ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਹਨਾ। ਉਸ ਤੋਂ ਇਲਾਵਾ ਜਿਹੜਾ ਅਸੀਂ ਫਿਸ਼ਿੰਗ ਜਿਹੜੀ ਫਿਸ਼ਿੰਗ ਨੈਟਸ ਜਿਹੜੇ ਯੂਜ ਕਰਦੇ ਆ ਅੱਜ ਕੱਲ੍ਹ ਹਨਾ, ਹਿਊਮਨਸ ਜਿਹੜੇ ਆਪਾਂ ਜਾਂਦੇ ਹਾਂ ਫਿਸ਼ਿੰਗ ਕਰਨ ਦੇ ਲਈ, ਸੋ ਉਹਨਾਂ ਨੈਟਸ ਦੇ ਵਿੱਚ ਕਈ ਵਾਰ ਫਸ ਜਾਂਦੀਆਂ ਜਿਹੜੀਆਂ ਵੇਲਸ ਹੈਗੀਆਂ, ਤੇ ਉਹਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਜਾਂਦੀ ਆ, ਜਾਂ ਫਿਰ ਅਗਰ ਇਹ ਉਸ ਵਿੱਚੋਂ ਨਿਕਲ ਵੀ ਆਉਣ ਤਾਂ ਵੀ ਜਿਹੜਾ ਇਹਨਾਂ ਨੂੰ ਜਿਹੜੀ ਇੰਜਰਡ ਹੋ ਜਾਂਦੇ, ਤੇ ਇੰਜਰੀ ਹੋਣ ਦੀ ਵਜ੍ਹਾ ਨਾਲ ਜਿਹੜੀ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ ਹੈ ਹਨਾ, ਜਾਂ ਫਿਰ ਦੂਜੇ ਐਨੀਮਲਸ ਦਾ ਇਹਨਾਂ ਨੂੰ ਖਾਣ ਦਾ ਜਿਹੜਾ ਡਰ ਰਹਿੰਦਾ ਹੈ।
0: ਓਕੇ
1: ਤੇ ਹਾਂਜੀ ਸੋਰੀ ਹਾਂਜੀ ਸੋ ਮੇਜਰ ਚੇਂਜ ਜਿਹੜਾ ਚੈਲੰਜ ਜਿਹੜਾ ਇਹਦਾ ਇਹੀ ਹੈ ਕਿ ਕਲਾਈਮੇਟ ਚੇਂਜ ਔਰ ਫਿਸ਼ਿੰਗ ਜਿਹੜੀ ਹੈਗੀ, ਔਰ ਉਸ ਤੋਂ ਇਲਾਵਾ ਪੋਲਿਊਸ਼ਨ ਜਿਹੜਾ ਅਸੀਂ ਸਾਨੂੰ ਦੇਖਦੇ ਹਾਂ ਕਿ ਵਾਟਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਓਸ਼ੀਅਨ ਦੀ ਵਜ੍ਹਾ ਨਾਲ, ਸੋਰੀ ਚਾਹੇ ਓਇਲ ਸਪਿਲਿੰਗ ਦੀ ਵਜ੍ਹਾ ਦੇ ਨਾਲ ਹੋ ਗਿਆ, ਚਾਹੇ ਸਾਡਾ ਜਿਹੜਾ ਵੇਸਟ ਹਿਊਮਨ ਦਾ ਵੇਸਟ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਾ ਰਿਹਾ, ਪਲਾਸਟਿਕ ਜਿਹੜਾ ਜਾ ਰਿਹਾ, ਜਾਂ ਗਾਰਬੇਜ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਭੇਜ ਰਹੇ ਹੈਗੇ ਲੈਣ ਤੋਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਮੁੰਦਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸੇਫ ਹੈਗਾ, ਬਟ ਸਮੁੰਦਰ ਜਿਹੜਾ ਉਹ ਕਿਉਂਕਿ ਮੋਸਟਲੀ ਅਰਥ ਦਾ ਪਾਰਟ ਜਿਹੜਾ ਸਮੁੰਦਰ ਹੀ ਕਵਰ ਕਰਦੇ ਆ, ਔਰ ਉੱਥੇ ਸਪੀਸੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ, ਔਰ ਅਲਟੀਮੇਟਲੀ ਅਸੀਂ ਵੀ ਉਹ ਪਾਣੀ ਨੂੰ ਯੂਜ਼ ਕਰਦੇ ਹਾਂ, ਤੇ ਉਹਦਾ ਜਿਹੜਾ ਇਫੈਕਟ ਜਿਹੜਾ ਇਹ ਨਾ ਸਿਰਫ ਡੋਲਫਿਨ ਨੂੰ ਨਹੀਂ ਹੁੰਦਾ, ਹਿਊਮਨਸ ਨੂੰ ਵੀ ਹੁੰਦਾ, ਤੇ ਬਾਕੀ ਸਾਰੇ ਐਨੀਮਲਸ ਨੂੰ ਵੀ ਹੁੰਦਾ, ਤੇ ਸਾਰਾ ਬੈਲੈਂਸ ਜਿਹੜਾ ਇੱਕ ਨੇਚਰ ਦਾ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਇਹਦੀ ਵਜ੍ਹਾ ਨਾਲ ਦੇ ਨਾਲ।
0: ਰਾਈਟ ਰਾਈਟ, ਬਹੁਤ ਸਾਰੀਆਂ ਦੇਖੀਆਂ ਅਸੀਂ ਐਸੀਆਂ ਵੀਡੀਓ ਜਿਹਦੇ 'ਚ ਨਾ ਜਿਹੜਾ ਤੁਸੀਂ ਦੱਸਿਆ ਕਿ ਮਰੀਨ ਪੋਲਿਊਸ਼ਨ ਜਦੋਂ ਵੱਧਦਾ ਹੈਗਾ ਤਾਂ ਉਹਦੇ 'ਚ ਬੜੀਆਂ ਸਾਰੀਆਂ ਵੀਡੀਓਜ਼ ਪਿੱਛੇ ਜੇ ਇੱਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਵੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਵਾਢੇ ਗਏ ਨੇ, ਡੋਲਫਿਨਸ ਦਾ ਮੂੰਹ ਫਸਿਆ ਹੋਇਆ, ਉਹਨਾਂ ਦੇ ਦੰਦਾਂ ਦੇ ਵਿੱਚ ਆਹ ਪਲਾਸਟਿਕ ਦੀਆਂ ਜਿਹੜਾ ਕਚਰਾ ਹੈਗਾ ਉਹ ਫਸਿਆ ਹੋਇਆ ਹੈਗਾ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਡੋਲਫਿਨ ਜਿਹੜੀਆਂ ਖੱਜਲ ਖੁਆਰ ਵੀ ਹੁੰਦੀਆਂ ਨੇ, ਮੈਂ ਸੁਣਿਆ ਕਿ ਕੁਛ ਇੱਕ ਡੇਂਜਰਸ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ, ਡੋਲਫਿਨ ਇੱਕ ਅੱਧੀ ਸਪੀਸੀਜ਼ ਕੋਈ ਹੁੰਦੀ ਹੈ ਸ਼ਾਇਦ, ਪਰ ਵਾਕਈ ਇਹ ਐਂਡੇਜਡ ਮਤਲਬ ਖਤਰੇ ਦੇ ਵਿੱਚ ਜਾ ਚੁੱਕੀ ਹੈ, ਇਹਨਾਂ ਦੀਆਂ ਕੁਛ ਸਪੀਸੀਜ਼ ਜਿਹੜੀਆਂ ਕੁਛ ਕਿਸਮਾਂ ਇਹਨਾਂ ਦੀਆਂ ਇਹਨਾਂ ਦੀਆਂ ਪ੍ਰਜਾਤੀਆਂ ਉਹ ਖਤਰੇ 'ਚ ਹੈਗੀਆਂ ਨੇ, ਇਫ ਨਾਟ ਆਲ।
1: ਹਾਂਜੀ ਬਿਲਕੁਲ, ਕੁਛ ਮਤਲਬ ਕਿਉਂਕਿ 36 ਸਪੀਸੀਜ਼ ਜਿਵੇਂ ਮੈਂ ਕਿਹਾ ਕਿ ਮਿਲਦੀਆਂ ਹੈਗੀਆਂ, ਬਟ ਸਮੁੰਦਰ ਦੇ ਵਿੱਚ ਉਸ ਤੋਂ ਇਲਾਵਾ 7-8 ਸਪੀਸੀਜ਼ ਜਿਹੜੀਆਂ ਉਹ ਫਰੈਸ਼ ਵਾਟਰ ਦੇ ਵਿੱਚ ਮਿਲਦੀਆਂ, ਤੇ ਇਹਨਾਂ ਦੇ ਵਿੱਚੋਂ ਕੁਛ ਸਪੀਸੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਜਿਹੜੀਆਂ ਨੂੰ ਡੇਂਜਰ ਹੈਗਾ, ਮਤਲਬ ਜਿਹਨਾਂ ਦਾ ਨੰਬਰ ਜਿਹੜਾ ਘੱਟ ਹੈਗਾ ਕੰਪੈਰੇਟਿਵਲੀ। ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਦੱਸੂ ਵੀ ਕਿਹੜੀਆਂ ਸਪੀਸੀਜ਼ ਜਿਹੜੀਆਂ ਆਪਾਂ ਨੂੰ ਜਨਰਲੀ ਮਿਲਦੀਆਂ, ਜਿਹੜੀਆਂ ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਫੇਮਸ ਸਪੀਸੀਜ਼ ਹੈਗੀਆਂ ਹਨਾ, ਜਿਹੜਾ ਜਿਹਨਾਂ ਦੇ ਵਿੱਚ ਇੱਕ ਐਮਾਜ਼ੋਨ ਰਿਵਰ ਵਾਲੀਆਂ ਜਿਹੜੀ ਐਮਾਜ਼ੋਨ ਰਿਵਰ ਦੇ ਵਿੱਚ ਸਪੀਸੀਜ਼ ਸਾਨੂੰ ਮਿਲਦੀਆਂ ਉਹ ਵਾਲੀ ਹੋ ਗਈ, ਜਾਂ ਉਸ ਤੋਂ ਇਲਾਵਾ ਜਿਹੜੀ ਸਾਨੂੰ ਗੰਗਾ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਆ, ਤੇ ਇਹ ਵੀ ਜਿਹੜੀ ਆ ਫਰੈਸ਼ ਵਾਟਰ ਸਪੀਸੀਜ਼ ਹੈਗੀ ਆ, ਔਰ ਇਹ ਸਾਈਡਵੇ ਸਵਿਮ ਕਰਦੀ ਹੈ, ਇਹਦੀ ਖਾਸ ਜਿਹੜੀ ਇੱਕ ਫੀਚਰ ਹੈਗੀ ਆ। ਔਰ ਉਸ ਤੋਂ ਇਲਾਵਾ ਇੱਕ ਅਰਜਨਟਾਈਨਾ ਦੇ ਵਿੱਚ ਤੇ ਇੰਡੀਅਨ ਓਸ਼ੀਅਨ ਦੇ ਵਿੱਚ ਫਿਸ਼ ਮਿਲਦੀ ਆ ਜਿਹਨੂੰ ਕੋਮਰਸਨ ਡੋਲਫਿਨ ਕਹਿ ਦਿੰਦੇ ਆ, ਤੇ ਕਿਲਰ ਵੇਲਸ ਜਿਹਨਾਂ ਦੇ ਬਾਰੇ ਅਸੀਂ ਜਿਹੜੀਆਂ ਗੱਲ ਕਰਦੇ, ਕਿਲਰ ਵੇਲਸ ਚਾਹੇ ਉਹਨਾਂ ਦਾ ਨਾਮ ਵੇਲਸ ਆ, ਬਟ ਹਾਂਜੀ ਬਟ ਉਹ ਜਿਹੜੀਆਂ ਉਹ ਹੈਗੀਆਂ ਇੱਕ ਤਰ੍ਹਾਂ ਡੋਲਫਿਨ ਹੈਗੀਆਂ, ਵੇਲਸ ਨਹੀਂ ਹੈਗੀਆਂ। ਤੇ ਇਹ ਐਨੀਮਲ ਜਿਹੜੇ ਆ 30 feet ਤੱਕ ਜਿਹੜੇ ਆ ਲੌਂਗ, ਮਤਲਬ ਇਹਨਾਂ ਦੀ ਲੈਂਥ ਹੁੰਦੀ ਆ, ਤੇ 11 ਟਨ ਦੇ ਅਰਾਊਂਡ ਜਿਹੜਾ ਇਹਨਾਂ ਦਾ ਵੇਸਟ ਜਿਹੜਾ ਸੋਰੀ ਵੇਟ ਹੁੰਦਾ ਹੈ, ਅਪਰੋਕਸੀਮੇਟਲੀ 11 ਟਨ ਦੇ ਅਰਾਊਂਡ ਜਿਹੜਾ ਵੇਸਟ ਹੁੰਦਾ। ਉਸ ਤੋਂ ਇਲਾਵਾ ਸਪਿਨਰ ਡੋਲਫਿਨ ਹੁੰਦੀਆਂ ਹੈਗੀਆਂ, ਸ਼ਾਰਟ ਫਿਨ ਵੇਲਸ ਹੁੰਦੀਆਂ ਹੈਗੀਆਂ, ਔਰ ਬੋਟਲ ਨੋਸ ਡੋਲਫਿਨ ਜਿਹੜੀਆਂ ਕਿ ਕਾਫੀ ਫੇਮਸ ਹੈਗੀਆਂ, ਅਟਲਾਂਟਿਕ ਦੇ ਵਿੱਚ ਮੋਸਟਲੀ ਮਿਲਦੀਆਂ, ਔਰ ਇਹ ਵਾਰਮਰ ਵਾਟਰ ਦੇ ਵਿੱਚ, ਕਿਉਂਕਿ ਪੂਰੇ ਵਰਲਡ ਦੇ ਵਿੱਚ ਮਿਲਦੀਆਂ ਡੋਲਫਿਨਸ, ਤੇ ਪਾਣੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਹੈਗਾ, ਕਿਤੇ ਜ਼ਿਆਦਾ ਗਰਮ ਪਾਣੀ ਹੈ, ਕਿਤੇ ਠੰਡਾ ਪਾਣੀ ਹੈ, ਤੋ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਸਰਵਾਈਵ ਕਰ ਜਾਂਦੀਆਂ ਜਿਹੜੀਆਂ ਡੋਲਫਿਨ ਦੀ ਸਪੀਸੀਜ਼ ਹੈਗੀਆਂ।
0: ਓਕੇ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਸੋ ਮੱਚ, ਡੋਲਫਿਨਸ ਦੇ ਬਾਰੇ ਇੰਨੀਆਂ ਇੰਟਰਸਟਿੰਗ ਇੰਨੀਆਂ ਡਿਫਰੈਂਟ ਜਾਣਕਾਰੀਆਂ ਸ਼ਾਇਦ ਨਾ ਹੀ ਮਿਲਦੀਆਂ ਅਤੇ ਨਾ ਹੀ ਸੋਚ ਪਾਉਂਦੇ ਇਸ ਕਿਸਮ ਦੇ ਸ਼ੋਜ਼ ਦੇ ਜ਼ਰੀਏ ਆਪਾਂ ਡੋਲਫਿਨ ਦੀ ਇਸ ਇੰਟਰਸਟਿੰਗ ਜਿਹੜੀ ਇੱਕ ਕਿਸਮ ਹੈਗੀ। ਹੁਣ ਤਾਂ ਮੈਂ ਫਿਸ਼ ਵੀ ਨਹੀਂ ਫਿਸ਼ ਹੁਣ ਤਾਂ ਸੋਚਣਾ ਪਿਆ ਕਰਨਾ ਹੈ ਕਿ ਕਿਹਨੂੰ ਕੀ ਕਿਹਾ ਕਰਨਾ, ਕਿਉਂਕਿ ਸੰਦੀਪ ਜੀ ਨੇ ਆ ਕੇ ਦੱਸ ਦੇਣਾ ਵੀ ਭਾਈ ਆਹ ਗਲਤ ਦੱਸ ਰਹੇ ਹੈਗੇ ਹੋ ਤੁਸੀਂ। ਥੈਂਕ ਯੂ ਸੋ ਮਚ ਸੰਦੀਪ ਜੀ, ਜੇ ਕੁਛ ਕੋਈ ਰਹਿ ਗਈ ਹੋਵੇ ਗੱਲਬਾਤ ਤੇ ਮੁਕੰਮਲ ਕਰੀਏ, ਨਹੀਂ ਤੇ ਫਿਰ ਆਪਾਂ।
1: ਹਾਂਜੀ ਹਾਂਜੀ ਬੱਚੀ, ਇਹ ਜਿਹੜੀ ਮੈਂ ਐਮਾਜ਼ਨ ਰਿਵਰ ਡੋਲਫਿਨ ਦੀ ਗੱਲ ਕੀਤੀ ਹੈ, ਇੰਡੇਂਜਰਡ ਵੀ ਹੈਗੀ ਆ, ਮਤਲਬ ਇਹਦਾ ਨੰਬਰ ਵੀ ਘੱਟ ਰਿਹਾ ਹੈਗਾ, ਕਿਉਂਕਿ ਟਾਰਗੇਟਿਡ ਕਿਲਿੰਗ ਜਿਹੜੀ ਹੁੰਦੀ ਆ ਹਨਾ, ਸ਼ਿਕਾਰ ਮਤਲਬ ਇਹਦਾ ਕਰਦੇ ਹੈਗੇ ਆ। ਉਸ ਤੋਂ ਇਲਾਵਾ ਜਿਹੜੀਆਂ ਡੋਲਫਿਨ ਦਾ ਨੰਬਰ ਬਹੁਤ ਮਤਲਬ ਨਿਊਜ਼ੀਲੈਂਡ ਦੇ ਵਿੱਚ ਇੱਕ ਡੋਲਫਿਨ ਮਿਲਦੀ ਹੈ ਜਿਹਨੂੰ ਮੋਈ ਡੋਲਫਿਨ ਅਸੀਂ ਕਹਿੰਦੇ, ਉਹਦੇ ਸਿਰਫ 60 ਤੋਂ ਵੀ ਘੱਟ ਜਿਹੜੇ ਇੰਡੀਵਿਜੁਅਲਸ ਰਹਿ ਗਏ ਆ, ਮਤਲਬ 60 ਵੇਲਸ ਰਹਿ ਗਈਆਂ, ਮਤਲਬ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ। ਇਹਨਾਂ ਨੂੰ ਅਸੀਂ ਕ੍ਰਿਟੀਕਲੀ ਇੰਡੇਂਜਰਡ ਕਹਿ ਦਿੰਦੇ ਹਾਂ, ਮਤਲਬ ਕਿ ਬਿਲਕੁਲ ਹੀ ਖਤਮ ਹੋਣ ਦੀ ਜਿਹੜੇ ਉਹਦੇ ਕਗਾਰ ਤੇ ਹੈਗੇ ਆ। ਉਸ ਤੋਂ ਇਲਾਵਾ ਅਟਲਾਂਟਿਸ ਦੇ ਵਿੱਚ ਜਿਹੜੀ ਆ, ਵੈਸਟ ਅਫਰੀਕਾ ਕੋਸਟ ਦੇ ਵਿੱਚ ਇੱਕ ਫਿਸ਼ ਮਿਲਦੀ ਹੈ ਜਿਹਨੂੰ ਅਟਲਾਂਟਿਕ ਹੰਪ ਬੇਕ, ਨੋਟ ਫਿਸ਼ ਮਿਲਦੀ ਹੈ, ਹੰਪ ਬੇਕ ਡੋਲਫਿਨ ਕਹਿੰਦੇ ਆ, ਡੋਲਫਿਨ ਮਿਲਦੀ ਹੈ, ਜਿਹੜੇ 1500 ਤੋਂ ਘੱਟ ਇੰਡੀਵਿਜੁਅਲ ਸਾਨੂੰ ਪਤਾ ਹੈ ਹੁਣ ਹੈਗੇ ਆ ਉਸ ਤੋਂ, ਜਿਹੜੀਆਂ ਉਹਨਾਂ ਨੂੰ ਓਬੀਸੀ ਕੰਜ਼ਰਵੇਸ਼ਨ ਦੇ ਲਈ ਵੀ ਕੰਮ ਚੱਲਦਾ। ਇਸ ਤੋਂ ਇਲਾਵਾ ਹੋਰ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਹੈ, ਜਿਵੇਂ ਸਾਊਥ ਏਸ਼ੀਅਨ ਰਿਵਰ ਦੇ ਵਿੱਚ ਮਿਲਦੀਆਂ, ਜਿੱਦਾਂ ਮੈਂ ਕਿਹਾ ਗੰਗਾ ਰਿਵਰ ਦੇ ਵਿੱਚ ਜਾਂ ਇੰਡਸ ਰਿਵਰ ਦੇ ਵਿੱਚ ਡੋਲਫਿਨ ਦੀਆਂ ਕੁਛ ਸਪੀਸੀਜ਼ ਮਿਲਦੀਆਂ, ਜਿਹੜੀਆਂ ਇਰੀਗੇਸ਼ਨ ਵਗੈਰਾ ਦੀ ਵਜ੍ਹਾ ਨਾਲ, ਜਿਹੜੇ ਡੈਮਸ ਵਗੈਰਾ ਲਗਾਏ ਜਾਂਦੇ ਉਹਨਾਂ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਨੰਬਰ ਘੱਟ ਰਿਹਾ ਹੈਗਾ ਹਨਾ। ਤੇ ਹੋਰ ਵੀ ਕਾਫੀ ਸਾਰੀਆਂ ਡੋਲਫਿਨ ਹੈਗੇ, ਇੰਡੀਅਨ ਓਸ਼ੀਅਨ ਦੇ ਵਿੱਚ ਹੰਪ ਵੇਕ ਡੋਲਫਿਨ ਮਿਲਦੀ ਆ, ਉਹਦਾ ਵੀ ਨੰਬਰ ਜਿਹੜਾ ਘੱਟ ਰਿਹਾ ਹੈਗਾ ਆ, ਕਿਉਂਕਿ ਡਿਗ੍ਰੇਡੇਸ਼ਨ ਮਤਲਬ ਸ਼ੋਰਸ ਜਿਹੜੇ ਇਫੈਕਟ ਹੋ ਰਿਹਾ। ਉਸ ਤੋਂ ਇਲਾਵਾ ਜਿਹੜੀ ਵਰਲਡ ਇੱਕ ਜਿਹੜਾ ਸਪੋਡਕਾਸਟ ਹੈ ਜੀ, ਕਿਉਂ ਕੀਤਾ ਸੀ, ਵਰਲਡ ਜਿਹੜਾ ਵੇਲ ਡੇ ਮਨਾਇਆ ਗਿਆ 12 ਸਤੰਬਰ ਨੂੰ, ਹਰ ਸਾਲ ਮਨਾਇਆ ਜਾਂਦਾ ਵੇਲਸ ਦੀ ਪ੍ਰੋਟੈਕਸ਼ਨ ਦੇ ਲਈ। ਤੇ ਇਹ ਜਿਹੜਾ ਹਜੇ ਇਹਨੂੰ ਬਹੁਤੇ ਸਾਲ ਨਹੀਂ ਹੋਏ, 2022 ਤੋਂ ਇਹ ਜਿਹੜਾ ਸ਼ੁਰੂ ਹੋਇਆ ਜਿਹੜਾ ਵਰਲਡ ਵੇਲ ਡੇ ਮਨਾਉਣਾ, ਕਿਉਂਕਿ 2021 ਦੇ ਵਿੱਚ ਜਿਹੜਾ 12 ਸਤੰਬਰ 2021 ਨੂੰ ਸਕੋਟਲੈਂਡ ਔਰ ਆਈਸਲੈਂਡ ਦੇ ਅੰਦਰ ਇੱਕ ਆਈਲੈਂਡ ਆਉਂਦਾ ਹੈ ਜਿਹਨੂੰ ਫੈਰੋ ਆਈਲੈਂਡ ਸਮਥਿੰਗ ਕਹਿੰਦੇ ਆ।
0: ਓਕੇ,
1: ਉਸ ਆਈਲੈਂਡ ਦੇ ਵਿੱਚ ਇੱਕ ਦਿਨ ਦੇ ਵਿੱਚ 1400 ਤੋਂ ਜ਼ਿਆਦਾ ਸਪੀਸੀ, 1400 ਤੋਂ ਜ਼ਿਆਦਾ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ 12 ਸਤੰਬਰ 2021 ਨੂੰ। ਔਰ ਹਾਲਾਂਕਿ ਇਹ ਟ੍ਰੈਡੀਸ਼ਨਲ ਇੱਕ ਜਿਹੜੀ ਉਹਨਾਂ ਦੀ ਇੱਕ ਰਿਚੁਅਲ ਹੈਗਾ ਜਿਹੜਾ 16th century ਤੋਂ ਚੱਲਿਆ ਆ ਰਿਹਾ ਹੈਗਾ, ਬਟ ਓਬਵੀਅਸਲੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੂਡ ਦੀ ਲੋੜ ਸੀਗੀ ਹਨਾ, ਤੇ ਫੂਡ ਇੰਨਾ ਨਹੀਂ ਹੁੰਦਾ ਸੀ, ਹੁਣ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਔਰ ਕੰਪੈਰੇਟਿਵਲੀ ਇਹ ਜਿਹੜਾ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਸੀ ਇੱਕ ਦਿਨ ਦੇ ਵਿੱਚ ਫਿਸ਼ ਨੂੰ, ਮਤਲਬ ਇਹਨੂੰ ਡੋਲਫਿਨ ਨੂੰ ਮਾਰਨ ਦਾ, 1400 ਤੋਂ ਜ਼ਿਆਦਾ ਡੋਲਫਿਨ ਜਿਹੜੀਆਂ ਮਾਰੀਆਂ ਹੁੰਦੀਆਂ। ਐਵਰੇਜ ਇਹਨਾਂ ਦਾ ਇਹ ਹੁੰਦਾ ਕਿ 1000 ਡੋਲਫਿਨ ਜਿਹੜੀਆਂ ਉਹਨਾਂ ਦਾ ਸ਼ਿਕਾਰ ਕਰਦੇ ਆ ਐਨੂਅਲੀ, ਮਤਲਬ ਹਰ ਸਾਲ, ਬਟ ਉਸ ਸਾਲ ਜਿਹੜਾ ਇੱਕ ਦਿਨ ਦੇ ਵਿੱਚ ਇੰਨੀਆਂ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ, ਔਰ ਉਹ ਸਾਰੀਆਂ ਡੋਲਫਿਨਸ ਨੂੰ ਯੂਜ਼ ਵੀ ਨਹੀਂ, ਔਰ ਉਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਤਾਂ ਫੂਡ ਦੇ ਲਈ ਉਸ ਕਮਿਊਨਿਟੀ ਦੇ ਵਿੱਚ ਹੀ ਕੀਤਾ ਗਿਆ, ਕਿਉਂਕਿ ਉਸ ਆਈਲੈਂਡ ਦੇ ਵਿੱਚ ਅੱਗੇ ਜਿਹੜੇ ਛੋਟੇ ਛੋਟੇ ਆਈਲੈਂਡ ਹੈਗੇ ਆ 10-12, ਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵੰਡਿਆ ਗਿਆ ਐਜ਼ ਅ ਰਿਚੁਅਲ, ਬਟ ਕਿਉਂਕਿ ਬਹੁਤ ਜ਼ਿਆਦਾ ਨੰਬਰ ਡੋਲਫਿਨ ਜਿਹੜੀਆਂ ਇਹ ਸੀਗੀਆਂ, ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਡੋਲਫਿਨ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਟ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ, ਸੋ ਐਜ਼ ਅ ਵੇਸਟ ਜਿਹੜਾ ਉਹ ਪ੍ਰੋਡਿਊਸ ਹੋਇਆ। ਸੋ ਕੁਛ ਆਰਗਨਾਈਜੇਸ਼ਨਸ ਨੇ ਜਿਹੜੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਸੀਗੀਆਂ ਡੋਲਫਿਨ ਦੀ ਪ੍ਰੋਟੈਕਸ਼ਨ ਦੇ ਉੱਤੇ, ਉਹਨਾਂ ਦੇ ਵਿੱਚੋਂ ਇੱਕ ਆਰਗਨਾਈਜੇਸ਼ਨ ਨੇ ਜਿਹੜੀ ਇਹ ਵਰਲਡ ਡੋਲਫਿਨ ਡੇ ਜਿਹੜਾ ਮਨਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ।

0: ਹਰੇਕ ਦਿਨ ਜਿਹੜਾ ਸ਼ੁਰੂ ਕੀਤਾ ਗਿਆ ਔਰ ਹਰ ਸਾਲ ਇਸ ਦਿਨ ਦੇ ਉੱਤੇ ਜਿਹੜਾ ਅਵੇਅਰਨੈਸ ਜਿਹੜੇ ਕੈਂਪੇਨ ਲਾਏ ਜਾਂਦੇ ਹੈਗੇ ਆ, ਆਨਲਾਈਨ ਇਵੈਂਟ ਹੁੰਦੇ ਹੈਗੇ ਆ ਨਾ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇਣ ਦੇ ਲਈ। ਸੋ ਇਹ ਜਿਹੜਾ ਦਿਨ ਜਿਹੜਾ ਕਾਫੀ ਜਿਹੜਾ ਮੰਨਿਆ ਗਿਆ ਕਿ ਬਹੁਤ ਮਤਲਬ ਸੈਡ ਦਿਨ ਸੀਗਾ ਕਿ ਇੰਨੀਆਂ ਜ਼ਿਆਦਾ ਡੋਲਫਿਨਸ ਨੂੰ ਜਿਹੜਾ ਮਾਰਿਆ ਗਿਆ ਇੱਕ ਦਿਨ ਦੇ ਵਿੱਚ, ਤੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਦਿਨ ਮਨਾਉਣਾ। ਹਾਲਾਂਕਿ ਕੁਛ ਜਿਹੜੀਆਂ ਜਿੱਦਾਂ ਅਮੈਰੀਕਾ ਦੇ ਵਿੱਚ ਨੈਸ਼ਨਲ ਡੋਲਫਿਨ ਡੇ ਮਨਾਇਆ ਜਾਂਦਾ, ਬਟ ਇੰਟਰਨੈਸ਼ਨਲ ਡੋਲਫਿਨ ਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਵੇਂ ਦਾ ਦਿਨ ਨਹੀਂ ਸੀਗਾ, ਇਸ ਲਈ ਇਹ ਜਿਹੜਾ ਹਰ ਸਾਲ 12 ਸਤੰਬਰ ਨੂੰ ਹੁਣ ਮਨਾਇਆ ਜਾਂਦਾ। 2022 ਤੋਂ 2022 ਚ ਪਹਿਲਾ ਜਿਹੜਾ ਵਰਲਡ ਡੋਲਫਿਨ ਡੇ ਸੀਗਾ ਮਨਾਇਆ ਗਿਆ। ਹਾਂਜੀ
1: ਰਾਈਟ, ਔਰ ਮੈਂ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ ਨੇ ਮੇਰੇ ਖਿਆਲ ਦੇ ਨਾਲ, ਸਿਰਫ ਇਹ ਨਹੀਂ ਕਿ ਉਹ ਕੋਈ ਵਰਲਡ ਡੋਲਫਿਨ ਡੇ ਹੈ ਯੇ ਵੋ ਬਲਾਬਲਾ, ਪਰ ਉਹ ਇੱਕ ਅਵੇਅਰਨੈਸ ਕੋਸ਼ਿਸ਼। ਹਾਂ, ਉਹ ਮੈਂ ਇਹ ਸਮਝਦਾ ਕਿ ਇਹਨਾਂ ਔਰਗਨਾਈਜੇਸ਼ਨ ਦਾ ਤਰੀਕਾ ਬਹੁਤ ਸੁਸਤ ਹੈਗਾ ਆਮ ਲੋਕਾਂ ਤੱਕ ਅਵੇਅਰਨੈਸ ਫੈਲਾਉਣ ਦਾ, ਇਹ ਤੋਂ ਤਰੀਕੇ ਬਦਲੇ ਜਾਣੇ ਚਾਹੀਦੇ ਹੈਗੇ ਨੇ। ਲੱਖਾਂ ਡਾਲਰ ਕਰੋੜਾਂ ਡਾਲਰ ਇਹਨਾਂ ਦੀ ਫੰਡਿੰਗ ਹੁੰਦੀ ਹੈ, ਐਵੇਂ ਨਹੀਂ ਟਰੰਪ ਸਾਹਿਬ ਪਿੱਟਦੇ ਹੈਗੇ ਕਿ ਕਰਦੇ ਕੁਛ ਹੈ ਨਹੀਂ ਫਿਰ। ਸੋ ਡੈਫੀਨੇਟਲੀ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਡੋਲਫਿਨਸ ਨੂੰ ਬਚਾਉਣ ਦੇ ਲਈ, ਬਟ ਕਿਹੜਾ ਕਰੇ, ਸਵਾਲ ਉਹ ਪੈਦਾ ਹੋ ਜਾਂਦਾ। ਬਟ ਇੱਕ ਬਹੁਤ ਇੰਟਰਸਟਿੰਗ ਜਿਹੜਾ ਜਾਨਵਰ ਜਾਂ ਮੈਮਲ ਜਿਹਨੂੰ ਅਸੀਂ ਮੰਨ ਲੈਂਦੇ ਹਾਂ, ਹੁਣ ਤਾਂ ਐਂ ਲੱਗਦਾ ਕਿ ਸੰਦੀਪ ਜੀ ਹੋਰ ਵੀ ਤੁਸੀਂ ਬਾਕੀ ਦੇ ਐਨੀਮਲਸ ਦੇ ਉੱਤੇ ਵੀ ਆਉਣ ਵਾਲੇ ਟਾਈਮਾਂ 'ਚ, ਚਾਹੇ ਕਦੇ ਕੁਆਲਾ 'ਤੇ ਕਰ ਲਈਏ, ਕਦੇ ਆਪਾਂ ਸਲੋਥ 'ਤੇ ਕਰ ਲਈਏ, ਕਦੇ ਲੈਪਰਡ 'ਤੇ ਕਰ ਲਈਏ, ਕਦੇ ਟਾਈਗਰ 'ਤੇ ਕਰ ਲਈਏ, ਇਹਨਾਂ ਦੇ ਉੱਤੇ ਵੀ, ਕਦੇ ਪੈਂਡਾਸ 'ਤੇ ਕਰ ਲਈਏ ਜਾਂ ਐਲੀਫੈਂਟ ਇਸੇ ਹੀ ਫੈਮਿਲੀ ਦੇ ਵਿੱਚੋਂ ਹੈਗੇ ਉਹਨਾਂ 'ਤੇ ਵੀ ਕੀਤਾ ਜਾਣਾ ਚਾਹੀਦਾ। ਪਰ ਟੋਪਿਕ ਹੀ ਇੰਨੇ ਹੈਗੇ ਨੇ ਕਿ ਕਿਹਨੂੰ ਕਿਹਨੂੰ, ਇਕੱਲੀ 'ਤੇ ਮੁਲਾਜ਼ਮਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖ ਲਾਂ, ਉਹ ਵਾਲੀ ਗੱਲ ਹੋ ਜਾਂਦੀ ਹੈ, ਅਤੇ ਕਿਹੜੇ ਕਿਹੜੇ ਟੋਪਿਕ ਅਸੀਂ ਕਰਦੇ ਫਿਰੀਏ। ਪਰ ਸ਼ੁਕਰੀਆ, ਤੁਸੀਂ ਹਰ ਵਾਰ ਇੱਦਾਂ ਦੇ ਕੁਛ ਨਵੇਂ ਕੁਛ ਇੰਟਰਸਟਿੰਗ ਗੱਲਾਂ ਟੋਪਿਕਸ ਲੈ ਕੇ ਆਉਂਦੇ ਹੋ ਔਰ ਹਰ ਵਾਰ ਸਾਨੂੰ ਕੁਛ ਨਵਾਂ ਪਤਾ ਚੱਲਦਾ। ਥੈਂਕ ਯੂ ਸੋ ਮਚ ਸੰਦੀਪ ਜੀ।
0: ਥੈਂਕ ਯੂ ਬਜ਼ੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਫਿਲਹਾਲ ਇੰਨਾ ਹੀ। ਕਿਵੇਂ ਦਾ ਲੱਗਿਆ ਫੀਡਬੈਕ ਆਪਣੀ ਜ਼ਰੂਰ ਦਿਓ 0472-64-64-64, facebook.com/ ਹਾਂਜੀ ਸਿਡਨੀ ਦੇ ਉੱਤੇ ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧੰਨਵਾਦ।

0: बोनस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
3: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।

0: মর্গেজ উঠে গ্রসারি তেমন ইলেকট্রিসিটি বিলস ভি রকেট বন গয়ে নে।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਸੁਣੀ ਸੁਣੀ ਜੀ ਇਸ ਤਸਵੀਰ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਚਿਹਰੇ 'ਤੇ ਖੁਸ਼ੀ ਹੋਏਗੀ, ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਬਾਕੀ ਦੇ ਕਾਰਜ ਆਪਾਂ ਬਾਅਦ 'ਚ ਕਰਦੇ ਹਾਂ। ਆਓ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਮੁਸਕਰਾਉਂਦੇ ਹਾਂ ਤਾਂ ਆਪਣੇ ਆਪ ਨੂੰ ਨਹੀਂ ਆਪਣੇ ਆਸ ਪਾਸ ਨੂੰ ਵੀ ਫਾਇਦਾ ਦਿੰਦੇ। ਉਹ ਲੋਕ ਜਿਹੜੇ ਸਾਡੇ ਆਸ ਪਾਸ ਹੁੰਦੇ ਨੇ ਉਹਨਾਂ ਨੂੰ, ਅਤੇ ਜਿਹੜੇ ਸਾਡੇ ਆਸ ਪਾਸ ਨਹੀਂ ਵੀ ਮੌਜੂਦ ਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ, ਉਹਨਾਂ ਸਾਰਿਆਂ ਨੂੰ ਵੀ ਉਸ ਮੁਸਕਰਾਹਟ ਦਾ ਅਹਿਸਾਸ ਪਹੁੰਚਦਾ ਅਤੇ ਜਿਹਦੇ ਵਿੱਚ ਆਪਣਾ ਅਤੇ ਆਪਣਿਆਂ ਦਾ ਫਾਇਦਾ ਹੋਵੇ ਉਹ ਕੰਮ ਫਿਰ ਜ਼ਰੂਰ ਕਰ ਲੈਣਾ ਚਾਹੀਦਾ। ਆਓ ਹੱਸਦੇ ਖੇਡਦੇ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰਿਸ਼ਪਾਲ ਕੌਰ ਜੀ ਅੱਜ ਸਵੇਰੇ ਸਵੇਰੇ ਉੱਠ ਪਏ, ਚਾਹੇ ਕਿ ਛੁੱਟੀ ਵਾਲਾ ਦਿਨ ਹੈ, ਪਰ ਫਿਰ ਵੀ ਰਸੋਈ ਦੇ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਇਦ ਆਮ ਦਿਨਾਂ ਦੇ ਨਾਲੋਂ ਵੀ ਉਹ ਪਹਿਲਾਂ ਉੱਠ ਪਏ ਨੇ। ਭਾਂਡਿਆਂ ਦੇ ਖੜਕਣ ਦੀ ਆਵਾਜ਼ ਸੁਣ ਕੇ ਥੋੜ੍ਹੀ ਦੇਰ ਬਾਅਦ ਸਰਦਾਰ ਜੀ ਵੀ ਉੱਠੇ। ਖ਼ਬਰਸਾਰਤਾ ਲਈ ਰਸੋਈ 'ਚ ਅੱਜ ਕੀ ਪੜਥੂ ਪਿਆ, ਪਤਾ ਲੱਗਾ ਕਿ ਉਹਨਾਂ ਦੀ ਪੱਕੀ ਸਹੇਲੀ ਅੱਜ ਨੌਂ ਪੁੱਤ ਨੂੰ ਲੈ ਕੇ ਆ ਰਹੀ ਹੈ, ਨਵਾਂ ਨਵਾਂ ਵਿਆਹ ਜੀ ਹੋਇਆ। ਉਹਨਾਂ ਨੂੰ ਰੋਟੀ ਦੇ ਉੱਤੇ ਸੱਦਿਆ ਗਿਆ। ਜਿਵੇਂ ਸੋਚਦੀ ਹਾਂ ਸਵੇਰੇ ਸਵੇਰੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੰਮ ਕਾਰ ਨਿਬੇੜਨਾ, ਨਾਲੇ ਉਹਨਾਂ ਨੇ ਲੰਚ ਦੇ ਸਮੇਂ ਆ ਜਾਣਾ, ਹਾਲੇ ਕਾਫੀ ਕੁਛ ਕਰਨ ਵਾਲਾ ਪਿਆ। ਮੈਂ ਚਾਹ ਬਣਾ ਦਿੱਤੀ ਹੈ, ਤੁਸੀਂ ਪੀ ਕੇ ਇੱਕ ਦੋ ਨਿੱਕੇ ਨਿੱਕੇ ਮੇਰੇ ਕੰਮ ਕਰਨੇ ਨੇ। ਹਾਂਜੀ ਜੋ ਹੁਕਮ। ਬੈਠੇ ਬੈਠੇ ਕਾਲੀ ਕਾਲੀ ਦੇ ਵਿੱਚ ਚਾਹ ਪੀਤੀ ਅਤੇ ਨਾਲ ਸਾਰੇ ਹਫ਼ਤੇ ਦਾ ਹੋਇਆ ਬੀਤਿਆ ਥੋੜ੍ਹਾ ਥੋੜ੍ਹਾ ਜਿਹਾ ਸਾਂਝਾ ਕਰ ਲਿਆ। ਗੱਲ ਇੱਥੇ ਮੁੱਕੀ ਕਿ ਸੈਰ 'ਤੇ ਜਾਣ ਤੋਂ ਪਹਿਲਾਂ ਦੋ ਨੋਟ 100-100 ਦੇ ਕੱਢ ਕੇ ਰੱਖ ਜਾਇਓ। ਉਹਨਾਂ ਨੂੰ ਸ਼ਗਨ ਪਾਉਣਾ ਜਾਣ ਲੱਗਿਆ ਕਿਸੇ ਦੇ ਬੈਠਿਆਂ ਬਾਅਦ 'ਚ ਮੰਗਦੇ ਚੰਗੇ ਥੋੜ੍ਹੀ ਲੱਗੀਦਾ। ਮੈਂ ਹੁਣੇ ਲਿਫਾਫਿਆਂ ਦੇ ਵਿੱਚ ਪਾ ਕੇ ਥਾਂ ਥਾਂ ਹੀ ਰੱਖ ਲਵਾਂ। ਅੱਛਾ ਜੀ ਪੈਸੇ ਵੀ ਦੇਣੇ, ਮੰਗਿਆਈ ਬਹੁਤ ਹੋਈ ਹੈ, 50-50 ਨਾ ਨਹੀਂ ਸਰੂਗਾ। ਹਾਲਾਂਕਿ ਇਹ ਗੱਲ ਹਾਸੇ ਦੇ ਵਿੱਚ ਕਹੀ ਗਈ ਸੀ, ਪਰ ਇਹ ਰਿਸ਼ਪਾਲ ਕੌਰ ਜੀ ਨੂੰ ਬਹੁਤੀ ਪਸੰਦ ਨਹੀਂ ਆਈ। ਅੱਜ ਕੱਲ੍ਹ ਬਣਦਾ ਕੀ ਆ 50 ਦੇ ਨਾਲ, ਜਦੋਂ ਤੁਸੀਂ ਕਿਤੇ ਬੈਠੇ ਹੋ ਉਦੋਂ ਤੁਸੀਂ ਕਦੀ ਹਿਸਾਬ ਕਿਤਾਬ ਕੀਤਾ ਕਿੰਨੇ ਦੀ ਸ਼ਰਾਬ ਪੀ ਗਏ? ਹੁਣ ਜੇ ਕੋਈ ਘਰ ਆ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਸਾਂਝ ਦੇ ਵਿੱਚ ਬੇਇੱਜ਼ਤੀ ਕਰਾ ਲਾਂ, ਨਾ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ। ਜਿੰਨਾ ਕੁ ਭਾਈ ਕਿਸੇ ਨੂੰ ਸਰਦਾ ਪੁੱਛਦਾ ਉਨਾ ਕੁ ਕੋਈ ਦੇ ਦੇਵੇ, ਉਹਨਾਂ ਕੁ ਕੋਈ ਅੱਗੋਂ ਦੇ ਦੇਵੇ, ਇਹਦੇ ਲੈਣ ਦੇਣ ਬਣਿਆ। ਹਾਂ ਪਤਾ ਮੈਨੂੰ ਸਿਖਾਉਣ ਦੀ ਲੋੜ ਨਹੀਂ, ਹਰ ਜਗ੍ਹਾ ਦੇ ਉੱਤੇ ਲੈਣ ਦੇਣ ਮੇਰਾ ਹੀ ਚੱਲਦਾ। ਤੁਹਾਨੂੰ ਕਦੀ ਪਤਾ ਹੁੰਦਾ ਕਿੰਨੇ ਕਿੰਨੇ ਦਿੱਤੇ ਕਿੰਨੇ ਲੈ ਗਿਆ? ਮੈਨੂੰ ਕੰਮ ਨਿਬੇੜ ਲੈਣ ਦਿਓ, ਸਵੇਰੇ ਸਵੇਰੇ ਮੇਰਾ ਮੂਡ ਨਾ ਖਰਾਬ ਕਰੋ। ਉਹ ਭਾਈ ਮੈਂ ਤਾਂ ਸਿਰਫ ਇੰਨਾ ਕਹਿੰਦਾ ਸੀ ਕਿ ਰੋਟੀ ਪਾਣੀ ਦੇ ਨਾਲ ਜੋ ਸਾਂਝ ਬਣਦੀ, ਜੋ ਇੱਕ ਦੂਸਰੇ ਨੂੰ ਮਿਲਿਆ ਗਿਲਿਆਂ ਸਾਂਝ ਬਣਦੀ ਹੈ, ਉਹ ਇਹਨਾਂ ਪੈਸਿਆਂ ਨਾਲ ਥੋੜ੍ਹੀ ਬਣਨੀ। ਖੈਰ ਸਰਦਾਰ ਸਾਹਿਬ ਟਿੱਚਰ ਜੀ ਕਰਕੇ ਫਿਰ ਬੂਟ ਪਾਏ ਤਾਂ ਘਰੋਂ ਬਾਹਰ ਨਿਕਲ ਗਏ। ਪਰ ਉਹ ਗੱਲ ਸਰਦਾਰਨੀ ਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਆਈ। ਹੁਣ ਉਹਦੇ ਮਨ ਦੇ ਵਿੱਚ ਇਹ ਵੀ ਚੱਲੀ ਜਾਂਦਾ ਕਿ ਸ਼ਾਇਦ ਇਸ ਗੁੱਸੇ ਦੇ ਚੱਲਦਿਆਂ ਮੈਂ ਉਹ ਵਾਲਾ ਸਵਾਦ ਨਾ ਲਿਆ ਸਕਾਂ ਦਾਲ 'ਚ, ਕਿਤੇ ਮੇਰੇ ਮੂਡ ਦਾ ਖਾਣੇ 'ਤੇ ਨਾ ਫਰਕ ਪੈ ਜੇ। ਮਨ ਹੀ ਮਨ ਸੋਚਦੀ ਹੈ ਜਿੰਨਾ ਚਿਰ ਤੁਸੀਂ ਕਿਸੇ ਬਾਰੇ ਜਾਣਦੇ ਨਹੀਂ ਉਨਾ ਚਿਰ ਆਪਾਂ ਕਿੱਦਾਂ ਟਿਕਾ ਟਿੱਪਣੀ ਕਰ ਸਕਦੇ ਹਾਂ। ਮੈਨੂੰ ਤਾਂ ਪਤਾ ਨਾ ਮੇਰੀ ਸਹੇਲੀ ਮੇਰੇ ਕਿੱਥੇ ਕਿੱਥੇ ਕੰਮ ਆਈ ਹੈ।
ਵਿਲਕ ਵਿਲੇ ਕਿਤੇ ਕੰਮ ਦੇ ਉੱਤੇ ਸ਼ਿਫਟ ਕਵਰ ਕਰਵਾ ਲਈਦੀ ਹੈ, ਨਾਲੇ ਹੋਰ ਕੋਈ ਸੌ ਸੁੱਖ ਦੁੱਖ ਘਰ ਦਾ ਕਰ ਲਈਦਾ। ਆਹ ਹੁਣ ਇਹਦੇ ਮੁੰਡੇ ਦਾ ਵਿਆਹ ਹੋਣਾ ਸੀ ਅਤੇ ਕਿੰਨੇ ਸਲਾਹ ਮਸ਼ਵਰੇ ਉਹਨੇ ਮੇਰੇ ਨਾਲ ਕੀਤੇ। ਬਾਕੀ ਲੈਣ ਦੇਣ ਤਾਂ ਬਣਿਆ, ਕਿਤੇ ਮਾਸਾ ਵੱਧ ਕਿਤੇ ਮਾਸਾ ਘੱਟ। ਅਤੇ ਹੁਣ ਮਨ ਦੇ ਵਿੱਚ ਇੱਕ ਹੋਰ ਗੱਲ ਪੱਕੀ ਕਰ ਲਈ, ਇਹਨਾਂ ਨੂੰ ਨਹੀਂ ਕਹਿਣਾ ਕਿ ਮਠਿਆਈ ਦਾ ਡੱਬਾ ਲੈ ਕੇ ਆਓ। ਜਾਣ ਲੱਗਿਆਂ ਜਦੋਂ ਮੈਂ ਡੱਬਾ ਦੇ ਕੇ ਤੋਰਨਾ ਭਾਵੇਂ ਔਖੀ ਹੋ ਕੇ ਜਾਵਾਂ, ਹੁਣ ਮੈਂ ਕੰਮ ਨਿਬੇੜ ਕੇ ਆਪ ਹੀ ਜਾਊਂਗੀ। ਮਨ ਹੀ ਮਨ ਥੋੜ੍ਹਾ ਹੀ ਸਹੀ ਪਰ ਗੁੱਸਾ ਜ਼ਰੂਰ ਕਰ ਲਿਆ। ਖੈਰ ਪ੍ਰਾਹੁਣੇ ਆਏ, ਰੋਟੀ ਪਾਣੀ ਖਵਾਇਆ, ਖੂਬ ਗੱਲਾਂ ਬਾਤਾਂ ਹੋਈਆਂ, ਪਰ ਮਨ ਦੇ ਵਿੱਚ ਉਹ ਗੱਲ ਕਿਤੇ ਨਾ ਕਿਤੇ ਰੜਕੀ ਜਾਂਦੀ ਹੈ। ਫਖਰ ਜਿਹਾ ਵੀ ਮਹਿਸੂਸ ਕੀਤਾ ਕਿ ਅੱਜ ਜਦੋਂ ਆਏ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਵੀ ਇੱਕ ਡੱਬਾ ਸੀ, ਇੱਕ ਗਿਫਟ ਸੀ। ਅਤੇ ਮਨ ਹੀ ਮਨ ਉਹ ਆਪਣੇ ਘਰ ਵਾਲੇ ਸਾਹਮਣੇ ਫਖਰ ਮਹਿਸੂਸ ਕਰਦੀ ਆ ਕਿ ਵੇਖਿਆ, ਉਹ ਤਾਂ ਪਹਿਲਾਂ ਹੀ ਉਹਨੇ ਕਦਾ ਕੁਛ ਨਾ ਕੁਛ ਲੈ ਕੇ ਹੀ ਆਇਆ। ਮਨ ਕਰਦਾ ਕਿ ਉਹ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾਵੇ ਤਾਂ ਉਹਨੂੰ ਮੈਂ ਕਾਸ਼ ਦੱਸ ਸਕਾਂ ਬਿਨਾਂ ਬੋਲੇ ਕਿ ਤੂੰ ਗਲਤ ਸੀ ਅਤੇ ਮੈਂ ਲੈਣ ਦੇਣ ਦੇ ਵਿੱਚ ਠੀਕ। ਅੱਜ ਕੱਲ੍ਹ ਆਉਂਦਾ ਹੀ ਕੀ ਆ, ਕੋਈ ਨਿੱਕਾ ਮੋਟਾ ਵੀ ਕੁਛ ਲਿਆਂਦਾ ਹੋਇਆ ਤਾਂ ਘੱਟੋ ਘੱਟ ਸੌ ਦਾ ਤਾਂ ਹੋਊ, ਪਤਾ ਨਹੀਂ ਮਨ ਕਿਹੜੀਆਂ ਬੁਣਤੀਆਂ ਬੁਣੀ ਜਾਂਦਾ। ਖੈਰ ਸੋਹਣਾ ਸਮਾਂ ਬਿਤਾਇਆ, ਰੋਟੀ ਪਾਣੀ ਖਾਧਾ, ਪਰ ਮਨ ਉਸੇ ਡੱਬੇ ਦੇ ਵਿੱਚ ਤੁਰਿਆ ਫਿਰਦਾ। ਉਹਨੂੰ ਚੁੱਭਦੀਆਂ ਨੇ ਸਰਦਾਰ ਸਾਹਿਬ ਦੀਆਂ ਗੱਲਾਂ, ਜਿਹੜੀਆਂ ਸ਼ਾਇਦ ਸਵੇਰੇ ਉਹ ਹਾਸੇ ਭਾਣੇ ਕਰ ਗਏ ਜਾਂ ਫਿਰ ਹਾਸੇ ਭਾਣੇ ਦੇ ਵਿੱਚ ਕਹੀਆਂ ਉਹਨਾਂ ਦੇ ਵੱਲੋਂ ਗੰਭੀਰ ਗੱਲਾਂ। ਜਾਣ ਲੱਗਿਆ ਉਹਨਾਂ ਨੂੰ ਸ਼ਗਨ ਪਾਇਆ, ਮਠਿਆਈ ਦਾ ਡੱਬਾ ਦਿੱਤਾ, ਉਹਨਾਂ ਨੇ ਧੰਨਵਾਦ ਕੀਤਾ ਤਾਂ ਚਲੇ ਗਏ। ਇੱਕ ਵਾਰੀ ਫਿਰ ਤੋਂ ਉਹੀ ਗੱਲਾਂ ਛਿੜੀਆਂ, ਸਰਦਾਰ ਸਾਹਿਬ ਐਵੇਂ ਨਹੀਂ ਕਿਸੇ ਬਾਰੇ ਬੋਲੀਦਾ, ਜੇ ਉਹ ਨਾ ਵੀ ਕੁਛ ਲਿਆਉਂਦੇ ਤਾਂ ਵੀ ਕੀ ਸੀ। ਸਰਦਾਰ ਸਾਹਿਬ ਅੱਗੋਂ ਬੋਲੇ, ਜੇ ਉਹ ਵੀ ਜਾਣ ਲੱਗੇ ਨਿਆਣਿਆਂ ਨੂੰ ਕੁਛ ਦੇ ਜਾਂਦੇ ਤਾਂ ਵੀ ਕੀ ਸੀ। ਜੰਗ ਦਾ ਮੈਦਾਨ ਇੱਕ ਵਾਰੀ ਫਿਰ ਭੱਖ ਗਿਆ। ਗੱਲ ਕੋਈ ਨਹੀਂ, ਸਿਰਫ ਆਪਣਾ ਆਪਣਾ ਨਜ਼ਰੀਆ ਸੀ। ਕਦੀ ਮੈਂ ਸੋਚਦੀ ਹਾਂ ਮੈਂ ਗੱਲ ਦੁਬਾਰਾ ਛੇੜੀ ਕਿਉਂ, ਕਦੀ ਰਿਸ਼ਪਾਲ ਕੌਰ ਜੀ ਸੋਚਦੇ ਨੇ ਗੱਲ ਤਾਂ ਕਰਨੀ ਬਣਦੀ ਹੈ। ਜਾਂਦੇ ਜਾਂਦੇ ਕਮਰੇ 'ਚ ਕਹਿ ਗਏ, ਜਿਹੜਾ ਡੱਬਾ ਦੇ ਕੇ ਗਏ ਨੇ ਇੱਕ ਵਾਰੀ ਖੋਲ੍ਹ ਕੇ ਤਾਂ ਵੇਖ ਲਾ, ਤੇਰੀ ਸਹੇਲੀ ਕੀ ਖਜ਼ਾਨਾ ਦੇ ਗਈ ਹੈ, ਇੱਕ ਵਾਰੀ ਵੇਖ ਤਾਂ ਲਾ, ਐਵੇਂ ਲੜੀ ਜਾਂਦੀ। ਉਹ ਭਾਗਵਾਨੇ ਇੱਕ ਵਾਰੀ ਵੇਖ ਤਾਂ ਲਾ, ਤੇਰੇ ਪੈਸੇ ਪੂਰੇ ਹੋ ਗਏ ਆ ਕਿ ਨਹੀਂ। ਹੁਣ ਉਹ ਟੀਚਰਾਂ ਹੌਲੀ ਹੌਲੀ ਹੋਰ ਤਿੱਖੀਆਂ ਹੋਈ ਜਾਂਦੀਆਂ, ਖਿੱਝ ਤਾਂ ਬੱਚਿਆਂ 'ਤੇ ਵੀ ਚੜ੍ਹਦੀ ਕਿਉਂਕਿ ਉਹ ਵੀ ਪਿਓ ਦੇ ਨਾਲ ਮਰਿਲ ਕੇ ਪਿਓ ਦੀ ਗੱਲ ਦੇ ਉੱਤੇ ਹੱਸ ਜੂ ਦਿੰਦੇ ਆ। ਇਹ ਗੱਲ ਮਾਂ ਨੂੰ ਹੋਰ ਜ਼ਿਆਦਾ ਚੁੱਭਦੀ ਹੈ। ਕਾਲੀ ਕਾਲੀ ਦੇ ਵਿੱਚ ਭਾਂਡੇ ਮਾਂਜਦੇ ਇਹ ਸੋਚੀ ਜਾਂਦੇ ਕਿ ਮੈਂ ਸਾਰਾ ਦਿਨ ਐਵੇਂ ਖੱਪ ਖੱਪ ਕੇ ਮਰੀ, ਇਹਨਾਂ ਦੇ ਲਈ ਮੈਂ ਸਾਰਾ ਦਿਨ ਖੱਪ ਖੱਪ ਕੇ ਮਰਦੀ ਹਾਂ, ਹਰ ਰੋਜ਼ ਰੋਟੀ ਪਾਣੀ ਮੈਂ ਇਹਨਾਂ ਦੇ ਲਈ ਬਣਾਉਂਦੀ ਹਾਂ, ਆਖਿਰਕਾਰ ਮੇਰੀ ਇਹ ਕਦਰ ਪਾਉਂਦੇ ਨੇ। ਅੰਦਰੋਂ ਫੇਰ ਆਵਾਜ਼ ਆਈ, ਉਹ ਕੋ ਕੱਪ ਪਲੇਟ ਨਾ ਤੋੜਦੀ। ਘਰ ਦਾ ਮਾਹੌਲ ਕੁਛ ਬਹੁਤਾ ਵਧੀਆ ਨਹੀਂ ਸੀ ਰਿਹਾ, ਥੱਕ ਟੁੱਟ ਕੇ ਜਾਣ ਬਿਸਤਰੇ ਦੇ ਉੱਤੇ ਪਈ ਅਤੇ ਮਨ ਦੇ ਵਿੱਚ ਉਹੀ ਚੱਲੀ ਜਾਂਦਾ, ਇੱਕ ਵਾਰੀ ਖੋਲ੍ਹ ਕੇ ਗਿਫਟ 'ਤੇ ਵੇਖ ਲਾਂ, ਹੋਵੇ ਨਾ ਤਾਂ ਵੇਖ ਕੇ ਮੈਂ ਰਾਤ ਇਹਨਾਂ ਦੇ ਨਾਲ ਹਿਸਾਬ ਕਿਤਾਬ ਬਰਾਬਰ ਕਰਕੇ ਸੌਵਾਂ, ਇੱਕ ਵਾਰੀ ਵਿਖਾਲਦਾ ਆ ਲਓ ਤੁਹਾਡੇ ਪੈਸੇ ਪੂਰੇ ਹੋ ਗਏ। ਕਦੀ ਸੋਚਦੀ ਹਾਂ ਮੈਂ ਵੀ ਤਾਂ ਇਸ ਘਰ ਦੇ ਵਿੱਚ ਸਾਵਾਂ ਕਮਾਉਂਦੀ ਹਾਂ, ਸਗੋਂ ਆ ਕੇ ਮੈਂ ਘਰ ਦਾ ਵੀ ਕਰਦੀ ਹਾਂ, ਇਹਨਾਂ ਕੋਲੋਂ ਲਿਆ ਵੀ ਕੀ, ਸਿਰਫ ਕੈਸ਼ ਹੀ ਮੰਗ ਲਿਆ ਸੀ ਨਾ।
ਕਦੀ ਸੋਚਦੀ ਹਾਂ ਸਵੇਰੇ ਸਵੇਰੇ ਕਢਾ ਕੇ ਵਾਪਸ ਦੇ ਦੇਵਾਂ। ਮੈਂ ਕਿਉਂ ਗੱਲਾਂ ਸੁਣਾ, ਮੇਰਾ ਵੀ ਤਾਂ ਵੱਖਰਾ ਲੈਣ ਦੇਣ। ਕੱਲ੍ਹ ਨੂੰ ਜਦੋਂ ਸਾਡੇ ਘਰ ਕੋਈ ਖੁਸ਼ੀ ਆਈ, ਅਗਲਿਆਂ ਨੇ ਸਾਨੂੰ ਮੋੜ ਦੇਣਾ, ਲੈਣ ਦੇਣ ਤਾਂ ਬਣਿਆ ਹੀ ਆ। ਇਸੇ ਤਰ੍ਹਾਂ ਹੀ ਹੁੰਦਾ, ਕੋਈ ਮਾਸਾ ਵੱਧ ਕਰ ਦਿੰਦਾ, ਕੋਈ ਮਾਸਾ ਘੱਟ ਕਰ ਦਿੰਦਾ, ਕੋਈ ਪਹਿਲਾਂ ਕਰਦਾ, ਕਿਸੇ ਨੇ ਬਾਅਦ 'ਚ ਕਰਨਾ ਹੁੰਦਾ। ਇਹ ਗੱਲ ਮਰਦਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਇਹਨਾਂ ਨੂੰ ਕੀ ਲੱਗਦਾ, ਮੈਨੂੰ ਮਿਲਣਾ ਵਰਤਣਾ ਨਹੀਂ ਆਉਂਦਾ? ਲੈਣ ਦੇਣ ਦੇ ਵਿੱਚ ਮੈਨੂੰ ਕੋਈ ਅਕਲ ਨਹੀਂ। ਘੁੰਮ ਘੁੰਮਾ ਕੇ ਫਿਰ ਖਿਆਲ ਉਸ ਡੱਬੇ 'ਤੇ ਆ ਜਾਂਦਾ। ਸੋਚਦੀ ਹਾਂ ਡੱਬਾ ਖੋਲ੍ਹ ਕੇ ਵਿਖਾਈ ਆਵਾਂ, ਆ ਵੇਖੋ ਅਤੇ ਦੱਸੋ ਅੱਜ ਕੱਲ੍ਹ ਆਉਂਦਾ ਕੀ ਹੈ ਭਲਾ, ਕੀ ਤੁਹਾਡੇ ਪੈਸਿਆਂ ਦੇ ਵਿੱਚ ਇੰਨਾ ਕੁ ਵੀ ਨਹੀਂ ਆਉਂਦਾ? ਪਤਾ ਨਹੀਂ ਕਿਉਂ ਇਹ ਖਿਆਲ ਮਨ ਦੇ ਵਿੱਚ ਸੌਣ ਨਹੀਂ ਦਿੰਦਾ। ਆਖਿਰਕਾਰ ਰਸ਼ਪਾਲ ਕੌਰ ਜੀ ਮੰਜੇ ਤੋਂ ਉੱਠੇ ਨੇ, ਸੋਚਿਆ ਡੱਬਾ ਖੋਲ੍ਹ ਕੇ ਵੇਖ ਹੀ ਲਵਾਂ ਇੱਦਾਂ ਨੀਂਦ ਕਿੱਥੇ ਆਉਣੀ ਆ। ਡੱਬਾ ਖੋਲ੍ਹਿਆ ਤਾਂ ਵਿੱਚੋਂ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਕੱਪ ਵੇਖ ਕੇ ਹੋਰ ਜ਼ਿਆਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ। ਹੁਣੇ ਘਰ ਵਾਲੇ ਨੂੰ ਕੀ ਵਿਖਾਉਣੇ ਨੇ, ਆਪ ਨੂੰ ਹੀ ਨਹੀਂ ਪਸੰਦ ਆਏ। ਆਪਣੀ ਸਹੇਲੀ ਦੇ ਉੱਤੇ ਗੁੱਸਾ ਆ ਜਾਂਦਾ, ਆ ਕੀ ਲਿਆਉਣ ਪਈ ਸੀ ਇਹ ਕੱਪ? ਤਾਂ ਸ਼ਾਇਦ 10 ਸਾਲ ਪਹਿਲਾਂ ਲੋਕ ਵਰਤਦੇ ਸੀ। ਇੱਦਾਂ ਲੱਗਦਾ ਕਿਸੇ ਦੇ ਆਏ ਗਏ ਚੁੱਕ ਕੇ ਸਾਡੇ ਘਰ ਦੇ ਗਏ। ਕਪੀ ਤਪੀ ਨੇ ਇੱਕ ਕੱਪ ਕੱਢ ਕੇ ਵੇਖਣਾ ਸ਼ੁਰੂ ਕੀਤਾ ਤਾਂ ਵੇਖਿਆ ਕਿ ਉਹਦੇ ਵਿੱਚੋਂ ਵੀ ਇੱਕ ਤਿੜਕਿਆ। ਜੀ ਕਰੇ ਛੁੱਕੇ ਬਿੰਨ ਦੇ ਵਿੱਚ ਸੁੱਟ ਦੇਵਾਂ। ਇਹਨਾਂ ਦਾ ਹੁਣ ਕੀ ਕਰਾਂ? ਇਹ ਤਾਂ ਜੇਕਰ ਸਵੇਰੇ ਬੱਚੇ ਨੇ ਜਾਂ ਇਹਨਾਂ ਨੇ ਵੇਖ ਲਏ ਤਾਂ ਹੋਰ ਟੀਚਰਾਂ ਦਾ ਸਬੱਬ ਬਣੂਗਾ। ਇਹ ਕੀ ਕੀਤਾ ਮੇਰੀ ਸਹੇਲੀ ਨੇ, ਮੈਨੂੰ ਨਹੀਂ ਸੀ ਆਸ ਕਿ ਇਸ ਤਰੀਕੇ ਦੇ ਨਾਲ ਮੇਰੀ ਪਿੱਠ ਲਵਾਊਗੀ। ਚੰਗੀ ਤਰ੍ਹਾਂ ਦੇ ਨਾਲ ਕੱਪ ਆਟੇ ਵਾਲੇ ਡਰੰਮ ਦੇ ਓਲੇ ਲਗਾ ਕੇ ਜਾ ਫਿਰ ਬਿਸਤਰੇ 'ਤੇ ਪਈ, ਪਰ ਵਿਚਾਰ ਉਸੇ ਤਰ੍ਹਾਂ ਦੇ ਮਨ ਦੇ ਵਿੱਚ ਚੱਲੀ ਜਾਂਦੇ ਨੇ। ਇਹ ਕੀ ਕੀਤਾ, ਮੈਂ ਤਾਂ ਇੱਦਾਂ ਦਾ ਨਹੀਂ ਸੀ ਵਰਤੀ। ਮੈਂ ਤਾਂ ਸਵੇਰ ਤੋਂ ਉੱਠ ਕੇ ਰੋਟੀ ਪਾਣੀ ਵੀ ਬੜਾ ਸੋਹਣਾ ਬਣਾਇਆ, ਨਾਲ ਮਠਿਆਈ ਦਾ ਡੱਬਾ ਦਿੱਤਾ ਵੱਖਰਾ। ਜੇ ਇੱਦਾਂ ਦਾ ਹੀ ਕੁਛ ਲਿਆਉਣਾ ਸੀ ਤਾਂ ਇਹਦੇ ਨੂੰ ਚੰਗਾ ਨਾ ਲਿਆਉਂਦੀ। ਮੁੰਡਾ ਵਿਆਹ ਕੇ ਆਈ ਸੀ ਕਿ ਉਹ ਨਹੀਂ ਸੀ ਮਠਿਆਈ ਦਾ ਡੱਬਾ ਲਿਆ ਸਕਦੀ। ਹੁਣ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ ਅਤੇ ਇਹਨਾਂ ਵਿਚਾਰਾਂ ਨੇ ਸਾਰੀ ਰਾਤ ਨੀਂਦ ਨਹੀਂ ਆਉਣ ਦਿੱਤੀ। ਸਵਾਲ ਤਾਂ ਹੋਰ ਵੀ ਬਹੁਤ ਸਾਰੇ ਬਣਦੇ ਨੇ, ਸਾਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਰਤਣਾ ਚਾਹੀਦਾ, ਕਿੱਦਾਂ ਸਾਡਾ ਇੱਕ ਦੂਸਰੇ ਪ੍ਰਤੀ ਵਰਤੋਂ ਵਿਹਾਰ ਹੋਣਾ ਚਾਹੀਦਾ। ਅਚਾਨਕ ਇਹ ਸਭ ਸੋਚਦੇ ਹਾਂ ਮਨ ਦੇ ਵਿੱਚ ਵਿਚਾਰ ਆਇਆ, ਜੋ ਮੇਰਾ ਕਰਮ ਸੀ ਉਹ ਮੈਂ ਕੀਤਾ, ਜੋ ਮੈਨੂੰ ਚੰਗਾ ਲੱਗਾ ਆਪਣੀ ਸਹੇਲੀ ਦੇ ਲਈ ਉਹ ਤਾਂ ਮੈਂ ਕਰਤਾ, ਪਰ ਮੈਂ ਕਿ ਉਹਦੇ ਤੋਂ ਇਹ ਆਸ ਰੱਖਦੀ ਹਾਂ? ਮੈਂ ਤਾਂ ਆਪਣਾ ਬਹੁਤ ਵਧੀਆ ਕੀਤਾ। ਆਖਰ ਉਹ ਘਰ ਜਾ ਕੇ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਕੋਈ ਕਮੀ ਪੇਸ਼ੀ ਛੱਡੀ ਹੈ, ਜੇ ਛੱਡੀ ਹੈ ਤਾਂ ਉਹਨੇ। ਫਿਰ ਰਸ਼ਪਾਲ ਕੌਰ, ਤੂੰ ਕਿਉਂ ਆਪਣੇ ਆਪ ਨੂੰ ਬੇਚੈਨ ਕਰਦੀ, ਤੂੰ ਕਿਉਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ? ਸਵੇਰ ਤੋਂ ਹੀ ਨਾਲੇ ਰੋਟੀ ਪਾਣੀ ਦੇ ਵਿੱਚ ਮੈਂ ਖਪ ਤਪ ਕੀਤਾ ਅਤੇ ਨਾਲੇ ਹੁਣ ਮੈਨੂੰ ਇਹ ਸੋਚਾਂ ਦੇ ਵਿੱਚ ਨੀਂਦ ਵੀ ਨਾ ਆਵੇ, ਇਹ ਤਾਂ ਮੈਂ ਆਪਣੇ ਆਪ ਦੇ ਨਾਲ ਵੀ ਧੱਕਾ ਕਰੀ ਜਾਂਦੀ ਹਾਂ। ਇਹ ਸੋਚ ਕੇ ਰਸ਼ਪਾਲ ਕੌਰ ਜੀ ਨੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕੀਤਾ, ਤਾਂ ਸ਼ਾਇਦ ਕੜੀ ਅੱਖ ਲੱਗ ਗਈ ਹੋਵੇ। ਪਰ ਵੇਖਿਆ ਜਾਵੇ ਤਾਂ ਆਪਾਂ ਰਿਸ਼ਤਿਆਂ ਦੇ ਵਿੱਚ ਸ਼ਾਇਦ ਕਰਦੇ ਇੱਦਾਂ ਹੀ, ਇੱਕ ਦੂਸਰੇ ਦੇ ਲਈ ਆਪਾਂ ਕਰਦੇ ਹਾਂ ਅਤੇ ਫਿਰ ਅਗਲੇ ਤੋਂ ਆਸ ਰੱਖਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਇਸ ਸੰਬੰਧ ਦੇ ਵਿੱਚ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਨੇ। ਜੇ ਤਾਂ ਪੰਜਾਲੀ ਕਿਸੇ ਦੂਸਰੇ ਦੇ ਗੱਲ ਹੋ ਗਏ ਤਾਂ ਫਿਰ ਆਪਾਂ ਵੀ ਕਹਿ ਦਿੰਦੇ ਹਾਂ ਭਾਈ ਜੋ ਤੂੰ ਤਾਂ ਬੰਦਾ ਸੀ ਉਹ ਤੁਸੀਂ ਕੀਤਾ, ਅਗਲੇ ਤੋਂ ਥੋੜ੍ਹੀ ਕੋਈ ਆਸ ਲਾਈ ਜਾਂਦੀ ਹੈ ਅਤੇ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਰਿਸ਼ਤੇ ਜਮ੍ਹਾਂ ਘਟਾਓ ਦੇ ਥੋੜ੍ਹੀ ਹੁੰਦੇ ਨੇ।
ਇਹ ਮਿੱਥ ਕੇ ਥੋੜ੍ਹੀ ਕੀਤਾ ਜਾਂਦਾ ਕਿ ਜੋ ਤੁਸੀਂ ਕੀਤਾ ਅਗਲਾ ਵੀ ਤੁਹਾਡੇ ਲਈ ਉਨਾ ਕੁ ਕਰੇ। ਕੁੱਲ ਮਿਲਾ ਕੇ ਰਿਸ਼ਤੇ ਸੌਦੇਬਾਜ਼ੀ ਥੋੜ੍ਹੀ ਹੈ, ਪਰ ਇਹੋ ਪੰਜਾਲੀ ਜਦੋਂ ਆਪਣੇ ਗੱਲ ਪੈਂਦੀ ਹੈ ਤਾਂ ਫਿਰ ਵਿਚਾਰ ਆ ਜ਼ਰੂਰ ਜਾਂਦੇ ਨੇ ਅਤੇ ਆਉਣੇ ਸੁਭਾਵਿਕ ਵੀ ਨੇ, ਕਿਉਂਕਿ ਕਾਫੀ ਹੱਦ ਤੱਕ ਸਾਡੀਆਂ ਸਾਂਝਾਂ ਇਸੇ ਚੀਜ਼ ਦੇ ਉੱਤੇ ਟਿੱਕੀਆਂ ਹੁੰਦੀਆਂ ਨੇ। ਆਪਾਂ ਕਿੰਨਾ ਕੁ ਦਿੱਤਾ, ਅਗਲਾ ਉਹਦੀ ਕਿੰਨੀ ਕੁ ਕਦਰ ਜਾਣਦਾ, ਇਹ ਉਸੇ ਤੋਂ ਹੀ ਮਾਪ ਸਕਦੇ ਹਾਂ।

0: ਡਿਲੀਵਰੀ ਸਾਹਿਬ ਬਰਾਬਰ ਕਰ ਦੇ ਬੰਦਾ, ਪਰ ਵੇਖਿਆ ਜਾਵੇ ਤਾਂ ਕਈ ਕਈ ਲੈਣ ਦੇ ਵਿੱਚ ਲੈਣ ਦੇਣ ਦੇ ਵਿੱਚ ਬਹੁਤ ਪੱਕੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿਸੇ ਨੇ ਕਿੰਨਾ ਕੀਤਾ ਅਤੇ ਅਸੀਂ ਕਿੰਨਾ ਕਰਨਾ, ਪਰ ਉਹ ਵੈਸੇ ਇਨਸਾਨੀਅਤ ਦੇ ਵਿੱਚ ਖਰੇ ਨਹੀਂ ਉਤਰਦੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਇਹੋ ਹੀ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਵੱਡੇ ਸਬਕ ਸਿਖਾਉਂਦੀਆਂ ਨੇ। ਤਾਂ ਜਿਹੜਾ ਅਗਾਂਹ ਸਾਡੀ ਜ਼ਿੰਦਗੀ 'ਚ ਆਉਂਦਾ ਉਹਦੇ ਨਾਲ ਅਸੀਂ ਫਿਰ ਉਸ ਤਜਰਬੇ ਤੋਂ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਆਏ ਦਿਨ ਸਾਨੂੰ ਕੁਛ ਨਾ ਕੁਛ ਨਵਾਂ ਸਬਕ ਸਿਖਾਉਂਦੀ ਹੈ। ਆਏ ਦਿਨ ਇੱਕ ਨਵਾਂ ਅਧਿਆਇ ਆਪਾਂ ਪੜ੍ਹਦੇ ਹਾਂ, ਉਹ ਸਿੱਖ ਕੇ ਆਪਣੇ ਆਪ ਨੂੰ ਆਉਣ ਵਾਲੇ ਦਿਨਾਂ ਦੇ ਲਈ ਇੱਕ ਸੇਧ ਦਿੰਦੇ ਹਾਂ, ਅਤੇ ਉਹੀ ਸੇਧ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਵੀ ਸਾਡੇ ਤੋਂ ਸਿੱਖ ਰਹੇ ਹੁੰਦੇ ਆ, ਜਿੱਦਾਂ ਅਸੀਂ ਆਪਣੇ ਮਾਂ ਪਿਓ ਤੋਂ ਸਿੱਖਿਆ ਰਿਸ਼ਤੇਦਾਰੀਆਂ 'ਚ ਕਿੱਦਾਂ ਵਰਤਣਾ, ਕਿਹਨੂੰ ਆਇਆ ਗਿਆ ਸੂਟ ਲਾ ਦੇਣਾ, ਕਿਹਨੂੰ ਨਵਾਂ ਲੈ ਕੇ ਦੇਣਾ, ਕਿਹਨੂੰ ਨਾਲ ਪੱਗ ਵੀ ਲਾ ਕੇ ਦੇਣੀ ਹੈ ਅਤੇ ਕਿਹਨੂੰ ਨਾਲ ਸ਼ਗਨ ਵੀ ਦੇਣਾ, ਕਿਹੜਾ ਆਇਆ ਅਤੇ ਉਹਨੂੰ ਡੱਬਾ ਵੀ ਲਾ ਕੇ ਤੋਰਨਾ, ਕਿਹੜਾ ਆਇਆ ਅਤੇ ਉਹਨੂੰ ਚਾਹ ਤੱਕ ਹੀ ਸੀਮਿਤ ਰੱਖਣਾ। ਸ਼ਾਇਦ ਇਹੀ ਦੁਨੀਆਦਾਰੀ ਹੈ, ਅਤੇ ਇਹੋ ਹੀ ਦੁਨੀਆਦਾਰੀ ਸਿੱਖਦਿਆਂ ਸਾਰੀ ਉਮਰ ਕੱਢ ਦਿੰਦਾ ਬੰਦਾ। ਆਸ ਕਰਦੇ ਕਿ ਇਸ ਦੁਨੀਆਦਾਰੀ ਦੇ ਵਿੱਚ ਤੁਸੀਂ ਵੀ ਖਰੇ ਹੋਵੋਗੇ, ਆਏ ਦਿਨ ਕੁਛ ਨਾ ਕੁਛ ਨਵਾਂ ਸਿੱਖ ਰਹੇ ਹੋਵੋਗੇ। ਕੋਸ਼ਿਸ਼ ਇਹੋ ਰੱਖੀਏ ਆਪਣਾ ਮਨ ਠੰਡਾ ਰਹੇ, ਆਪਣੇ ਘਰ ਦਾ ਸੁੱਖ ਚੈਨ ਬਣਿਆ ਰਹੇ, ਬਾਕੀ ਲੈਣ ਦੇਣ ਦਾ ਕੀ ਹੈ। ਬਹੁਤੀ ਵਾਰੀ ਤਾਂ ਲੋਕਾਂ ਦੇ ਦਿੱਤੇ ਤੋਹਫ਼ੇ ਸਾਡੇ ਗਰਾਜ ਦੀ ਕਿਸੇ ਪਿਛਲੀ ਸ਼ੈਲਫ ਦੇ ਉੱਤੇ ਟਿਕੇ ਰਹਿੰਦੇ ਨੇ, ਸਾਲਾਂ ਬੱਧੀ ਉਹ ਉਸੇ ਤਰ੍ਹਾਂ ਦੇ ਨਾਲ ਬੈਠੇ ਪਏ ਖਰਾਬ ਹੁੰਦੇ, ਪਰ ਕਈ ਵਾਰੀ ਉਹ ਤੋਹਫ਼ੇ ਸਾਹਮਣੇ ਆ ਜਾਣ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਆਉਣ ਦੇ ਉੱਤੇ ਕਿੰਨਾ ਕੁ ਆਪਾਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ ਹੈ, ਕਿੰਨਾ ਕੁ ਆਪਾਂ ਉਹਨਾਂ ਦਾ ਸਾਥ ਇੰਜੋਏ ਕੀਤਾ ਹੈ, ਕਿਹੜੀ ਸਾਂਝ ਕਿੱਧਰੋਂ ਸ਼ੁਰੂ ਹੋ ਕੇ ਅਤੇ ਕਿਹੜੇ ਪਾਸੇ ਨੂੰ ਚਲੇਗੀ। ਸੋ ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਇਹ ਸਾਂਝਾਂ ਹੋਰ ਗੂੜੀਆਂ ਹੋਣ, ਜਿਹੜਾ ਜਿੱਦਾਂ ਦਾ ਵਰਤੇ ਉਹਦੇ ਨਾਲ ਉੱਥੇ ਕਿ ਜੇ ਉਨੀ ਕੁ ਸਾਂਝ ਬੰਦਾ ਗੂੜੀ ਕਰ ਲਵੇ। ਪਰ ਕਹਿੰਦੇ ਨੇ ਕਿ ਕਿਸੇ ਨਾਲ ਵਿਗਾੜੇ ਨਾ ਕਿਸੇ ਦੇ ਬਾਰੇ, ਮੰਦੇ ਬੋਲ ਜ਼ਬਾਨੋਂ ਤਾਂ ਕੀ ਬੋਲਣੇ, ਮਨ ਦੇ ਵਿੱਚ ਵੀ ਨਾ ਲੈ ਕੇ ਆਵੇ। ਕੋਈ ਪਤਾ ਨਹੀਂ ਕਿਸੇ ਦੀ ਕਿੱਦਾਂ ਦੀ ਕੰਡੀਸ਼ਨ ਚੱਲ ਰਹੀ ਹੈ, ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕੋਈ ਪਤਾ ਨਹੀਂ ਕਿਸੇ ਦੀ ਆਪਣੇ ਘਰ ਦੇ ਵਿੱਚ ਕਿੰਨੀ ਕੁ ਚੱਲਦੀ ਹੈ, ਕਿੰਨਾ ਕੁ ਔਖਾ ਸੌਖਾ ਹੋ ਕੇ ਕੋਈ ਤੁਹਾਡੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਸ਼ਾਇਦ ਇਹੋ ਹੀ ਸੋਚਣ ਵਾਲੀਆਂ ਸਾਂਝਾਂ ਨੇ, ਇਹੋ ਹੀ ਸੋਚਣ ਵਾਲੇ ਪੁਆਇੰਟ ਨੇ, ਜਿਹੜੇ ਆਪਾਂ ਸਿਰਫ ਆਪਣੇ ਬਾਰੇ ਤਾਂ ਸੋਚ ਸਕਦੇ ਹਾਂ ਪਰ ਕਿਸੇ ਬਾਰੇ ਸੋਚਣੇ ਔਖੇ। ਕਹਾਣੀ ਸਾਡੇ ਤੱਕ ਭੇਜੀ ਸੀ ਕਮਲਜੀਤ ਕੌਰ ਹੋਰਾਂ ਨੇ, ਧੰਨਵਾਦ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਐਸੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਮੇਂ ਦਰ ਸਮੇਂ ਕਹਾਣੀਆਂ ਦੀ ਸਾਂਝ ਤੁਹਾਡੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪਾਉਂਦੇ ਰਹਾਂਗੇ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਤੁਹਾਨੂੰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
3: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hifitravels.com.au te.

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ ਤੇ ਅੱਜ ਦੀ ਕਹਾਣੀ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਬਜ਼ੁਰਗਾਂ ਦੀ ਕਹੀ ਉਸ ਗੱਲ ਦਾ ਜ਼ਰੂਰ ਜ਼ਿਕਰ ਹੁੰਦਾ ਕਿ ਕਾਲੀ ਅੱਗੇ ਟੋਏ। ਜਦੋਂ ਬੰਦਾ ਜ਼ਿਆਦਾ ਕਾਲਾ ਹੋ ਕੇ ਤੁਰਦਾ, ਜ਼ਿਆਦਾ ਭੱਜਦਾ, ਧਿਆਨ ਨਹੀਂ ਦਿੰਦਾ, ਸਫ਼ਰ 'ਤੇ ਆਲੇ ਦੁਆਲੇ ਨਹੀਂ ਦੇਖਦਾ, ਫਿਰ ਟੋਏ 'ਚ ਕਈ ਵਾਰੀ ਡਿੱਗਣ ਦਾ ਖਤਰਾ ਵੱਧ ਜਾਂਦਾ। ਇਹ ਟੋਏ ਕਈ ਪ੍ਰਕਾਰ ਦੇ ਹੋ ਸਕਦੇ ਨੇ। ਅੱਜ ਦੀ ਕਹਾਣੀ ਦੋ ਭਿਕਸ਼ੂਆਂ ਦੀ ਹੈ। ਦੋ ਭਿਕਸ਼ੂਆਂ ਨੂੰ, ਉਹਦੇ ਵਿੱਚੋਂ ਤੁਹਾਨੂੰ ਕਾਫੀ ਲੋਕ ਲੱਭ ਜਾਣਗੇ, ਸ਼ਾਇਦ ਆਪਣਾ ਮਹਾਂਦਰਾ ਵੀ ਪੈ ਜੇ। ਕਹਿੰਦੇ ਨੇ ਇੱਕ ਵਾਰੀ ਦੋ ਭਿਕਸ਼ੂ ਜਿਹੜੇ ਹੁਣੇ ਹੁਣੇ ਆਸ਼ਰਮ ਚੋਂ ਆਪਣਾ ਸਿੱਖ ਕੇ ਸਮਾਂ ਪਾ ਕੇ ਅੱਗੇ ਵਧਣ ਲਈ ਤਿਆਰ ਸਨ, ਉਹਨਾਂ ਦੋਵਾਂ ਨੂੰ ਆਸ਼ਰਮ 'ਚ ਰਹਿੰਦਿਆਂ ਕੁਝ ਸਮਾਂ ਹੋ ਗਿਆ ਸੀ। ਹੁਣ ਉਹ ਦੂਜੀਆਂ ਥਾਵਾਂ 'ਤੇ ਜਾਣ ਲਈ, ਟਰੈਵਲ ਕਰਨ ਲਈ ਤਿਆਰ ਸਨ। ਜਿਸ ਦਿਨ ਦਾ ਜਾਣ ਦਾ ਸਮਾਂ ਸੀ, ਉਹ ਸਵੇਰੇ ਦੋਵੇਂ ਉੱਠਦੇ ਨੇ, ਭੋਜਨ ਛਕਦੇ ਨੇ, ਆਪਣੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਅਤੇ ਤੁਰ ਪੈਂਦੇ ਨੇ ਉਸ ਨਗਰ ਵੱਲ ਨੂੰ ਜਿੱਥੇ ਜਾ ਕੇ ਉਹਨਾਂ ਨੇ ਹੁਣ ਉਪਦੇਸ਼ ਕਰਨੇ ਹੁੰਦੇ ਜਾਂ ਉੱਥੋਂ ਦੇ ਲੋਕਾਂ ਦਾ ਜਾਂ ਉੱਥੋਂ ਦੇ ਆਸ਼ਰਮ ਦੇ ਲੋਕਾਂ ਦਾ ਹੱਥ ਵਟਾਉਣਾ ਹੁੰਦਾ। ਸਵੇਰ ਦੇ ਸਮੇਂ ਰੋਟੀ ਪਾਣੀ ਖਾ ਕੇ ਉਹ ਤੁਰ ਪੈਂਦੇ ਨੇ। ਲੰਮਾ ਰਾਹ ਹੁੰਦਾ, ਜੰਗਲ ਪਾਰ ਕਰਦੇ ਨੇ ਸਾਰਾ ਦਿਨ ਲਾ ਕੇ। ਹੁਣ ਰਾਸਤਾ ਥੋੜ੍ਹਾ ਰਹਿ ਗਿਆ ਸੀ, ਪਰ ਛਾਵਾਂ ਵੀ ਪੈਣ ਵਾਲੀਆਂ ਸੀ। ਨਗਰ 'ਚ ਪਹੁੰਚਣ ਵਾਸਤੇ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਸੀ। ਹੌਲੀ ਹੌਲੀ ਜਦੋਂ ਜੰਗਲ ਤਾਂ ਪਾਰ ਹੋ ਗਿਆ, ਨਦੀ ਦੇ ਕਿਨਾਰੇ 'ਤੇ ਪਹੁੰਚਦੇ ਨੇ ਤਾਂ ਛਾਵਾਂ ਪੈ ਹੀ ਰਹੀਆਂ ਸਨ। ਜਿੱਥੇ ਨਗਰ 'ਚ ਉਹਨਾਂ ਨੇ ਪਹੁੰਚਣਾ ਸੀਗਾ, ਉਹ ਨਗਰ ਉਹਨਾਂ ਨੂੰ ਦੂਰ ਨਦੀ ਤੋਂ ਦੂਜੇ ਪਾਸੇ ਦਿਸਦਾ ਸੀਗਾ। ਪਰ ਨਗਰ 'ਚ ਗੱਲ ਇਹ ਸੀ ਗਈ ਕਿ ਜਦੋਂ ਵੀ ਸੂਰਜ ਢਲਦਾ ਨਾ, ਉਹ ਨਗਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਸਨ, ਫਿਰ ਤੁਸੀਂ ਅਗਲੇ ਦਿਨ ਹੀ ਉਸ ਨਗਰ ਦੇ ਵਿੱਚ ਜਾ ਸਕਦੇ ਸੀਗੇ। ਇਹ ਦੋਵੇਂ ਭਿਕਸ਼ੂ ਬੜੇ ਚਿੰਤਤ ਕਿ ਕੀ ਕਰਾਂਗੇ, ਸਮੇਂ ਸਿਰ ਪਹੁੰਚ ਜਾਈਏ ਸਹੀ। ਨਦੀ ਦੇ ਕਿਨਾਰੇ 'ਤੇ ਇਹਨਾਂ ਨੂੰ ਇੱਕ ਮਲਾਹ ਮਿਲਦਾ, ਬੀੜੀ ਚਲਾਉਣ ਵਾਲਾ, ਆਰਾਮ ਨਾਲ ਆਪਣੇ ਬੈਠਾ ਹੁੰਦਾ। ਇਹ ਜਾਂਦੇ ਨੇ ਉਹਦੇ ਕੋਲ ਅਤੇ ਕਹਿੰਦੇ ਨੇ, ਜੀ ਨਦੀ ਪਾਰ ਕਰਨੀ ਹੈ ਅਤੇ ਉਹ ਨਗਰ ਦੂਜੇ ਪਹੁੰਚਣਾ ਸੀ। ਵੀ ਬੜਾ ਖੁਸ਼ ਹੋ ਜਾਂਦਾ ਕਿ ਸਾਧੂ ਲੋਕ ਆਏ ਨੇ, ਭਿਕਸ਼ੂ ਲੋਕ ਆਏ ਨੇ। ਧੰਨ ਧੰਨ ਹੋ ਗਿਆ, ਕਹਿੰਦਾ ਮਹਾਰਾਜ ਤੁਹਾਡੇ ਚਰਨ ਪਾਏ ਨੇ ਮੇਰੀ ਬੇੜੀ ਦੇ ਵਿੱਚ। ਅਤੇ ਉਹ ਮਲਾਹ ਤੋਰ ਲੈਂਦਾ ਬੇੜੀ ਨੂੰ। ਪਰ ਉਹ ਜਿਹੜਾ ਕਾਲਾਪਨ ਸੀਗਾ ਨਾ, ਉਹ ਹਾਲੇ ਵੀ ਮਲਾਹ ਦੇ ਉੱਪਰ ਪਾਈ ਜਾਂਦੇ ਸੀਗੇ, ਭਾਈ ਛੇਤੀ ਕਰ, ਉਹ ਜਗ੍ਹਾ ਪਹੁੰਚਣਾ, ਛੇਤੀ ਕਰ। ਪਰ ਉਹ ਜਿਹੜਾ ਮਲਾਹ ਸੀ, ਉਹ ਬਿਲਕੁਲ ਸ਼ਾਂਤ, ਜਿੱਦਾਂ ਉਹਨੂੰ ਪਤਾ ਸੀਗਾ ਕਿ ਜੋ ਹੋਣਾ ਹੋਣਾ ਹੀ ਆ, ਜਿਹੜਾ ਸਮਾਂ ਲੱਗਣਾ ਲੱਗਣਾ ਹੀ ਆ। ਜਦੋਂ ਉਹ ਨਦੀ ਦੇ ਵਿੱਚ ਜਾ ਰਹੇ ਸਨ ਤੇ ਇੱਕ ਭਿਕਸ਼ੂ ਨੇ ਪੁੱਛਿਆ, ਵੀ ਤੈਨੂੰ ਕੀ ਲੱਗਦਾ ਕਿ ਉਹ ਜਿਹੜਾ ਨਗਰ ਹੈ, ਦੂਰ ਨਗਰ ਦਾ ਦਰਵਾਜ਼ਾ ਹੈ, ਸ਼ਾਮ ਢਲਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਗੇ? ਮਲਾਹ ਕਹਿੰਦਾ, ਜੀ ਜੇ ਤਾਂ ਹੌਲੀ ਹੌਲੀ ਗਏ ਫਿਰ ਤਾਂ ਸ਼ਾਇਦ ਪਹੁੰਚ ਜਾਓਗੇ, ਜੇ ਤੇਜ਼ ਤੇਜ਼ ਗਏ ਫਿਰ ਤਾਂ ਨਹੀਂ ਪਹੁੰਚਦੇ। ਇਸ 'ਤੇ ਦੋਵੇਂ ਭਿਕਸ਼ੂ ਹੱਸਣ ਲੱਗ ਕੇ, ਥੋੜ੍ਹੇ ਚਿੜੇ ਵੀ, ਕੀ ਗੱਲ ਹੋਈ, ਤੇਜ਼ ਤੇਜ਼ ਤੇ ਬੰਦਾ ਸਗੋਂ ਛੇਤੀ ਪਹੁੰਚੂਗਾ, ਹੌਲੀ ਹੌਲੀ ਤੇ ਸ਼ਾਇਦ ਚਾਂਸਸ ਘੱਟ ਨੇ। ਫਿਰ ਵੀ ਉਹ ਆਪਣੀ ਗੱਲਬਾਤ ਜਾਰੀ ਰੱਖਦੇ, ਉਹਨੂੰ ਕਹੀ ਜਾਂਦੇ ਵਾਰ ਵਾਰ ਵੀ, ਹਾਂ ਭਾਈ ਹੋਰ ਤੇਜ਼, ਹੋਰ ਤੇਜ਼, ਛੇਤੀ ਪਹੁੰਚਾ। ਇੰਨੇ ਨੂੰ ਉਹ ਕਿਨਾਰੇ ਤੇ ਪਹੁੰਚ ਜਾਂਦੇ ਤੇ ਹੁਣ ਬਸ ਇੱਕ ਛੋਟੀ ਪਹਾੜੀ ਚੜ੍ਹਨੀ ਬਾਕੀ ਸੀ, ਜਿਸ ਤੋਂ ਬਾਅਦ ਉਹ ਨਗਰ ਤੇ ਨਗਰ ਦਾ ਦਰਵਾਜ਼ਾ, ਪਰ ਜਿਹੜਾ ਸੂਰਜ ਸੀਗਾ ਉਹ ਵੀ ਛਿਪ ਰਿਹਾ ਸੀਗਾ, ਢਲ ਰਿਹਾ ਸੀਗਾ, ਤੇ ਸੂਰਜ ਢਲਣ ਤੇ ਉਹ ਨਗਰ ਦਾ ਦਰਵਾਜ਼ਾ ਵੀ ਬੰਦ ਹੋ ਜਾਣਾ ਸੀ।
ਇਸੇ ਕਾਲੀ ਕਾਲੀ ਚ ਚੱਲਦੇ ਆ ਦੋਵੇਂ ਭਿਕਸ਼ੂ ਉਸ ਬੇੜੇ ਚ ਉਤਰਦੇ ਨੇ ਤੇ ਪਹਾੜ ਨੂੰ ਚੜ੍ਹਨਾ ਸ਼ੁਰੂ ਕਰ ਦਿੰਦੇ ਨੇ। ਰਾਸਤੇ ਦੇ ਵਿੱਚ ਉਸ ਪਹਾੜੇ ਦੇ ਉੱਪਰ ਥੋੜੀਆਂ ਝਾੜੀਆਂ ਵੀ ਪੱਥਰ ਵੀ ਨੇ। ਇੱਦਾਂ ਹੀ ਪਹਾੜੀਆਂ ਚੜ੍ਹਦੇ ਆ ਤਾਂ ਉਹਨੂੰ ਜਾਂਦੇ ਆ ਇੱਕ ਭਿਕਸ਼ੂ ਦਾ ਪੈਰ ਫਿਸਲਦਾ ਪਛਾਹ ਨੂੰ ਆਉਂਦਾ ਤੇ ਹੇਠਾਂ ਡਿੱਗ ਕੇ ਸਿਰ ਚ ਸੱਟ ਲੱਗਦੀ, ਸਿਰ ਲਹੂ ਲਹਾਨ ਹੋ ਜਾਂਦਾ। ਜਿੱਦਾਂ ਹੁਣ ਚਿੰਤਾ ਭੁੱਲ ਗਈ ਹੋਵੇ ਦੋਵਾਂ ਜਾਣਿਆਂ ਨੂੰ ਅੱਗੇ ਜਾਣ ਦੀ, ਹੁਣ ਸਾਹਮਣੇ ਬਸ ਉਸਨੂੰ ਉਹ ਭਿਕਸ਼ੂ ਦਿਸ ਰਿਹਾ ਸੀ ਜਿਹੜਾ ਥੋੜ੍ਹਾ ਘਬਰਾਇਆ ਸੀ, ਜਿਸ ਦੇ ਸੱਟ ਲੱਗ ਗਈ ਸੀ, ਖੂਨ ਨਿਕਲ ਰਿਹਾ ਸੀ। ਫਿਰ ਕਿਨਾਰੇ ਤੇ ਵਾਪਸ ਮਲਾਹ ਕੋਲ ਜਾਂਦੇ ਨੇ, ਕਹਿੰਦੇ ਨੇ ਜੀ ਮਦਦ ਕਰੋ। ਮਲਾਹ ਫਿਰ ਉਹ ਹੀ ਕਹਿੰਦਾ ਜੀ ਤੁਸੀਂ ਕਾਹਲੀ ਕੀਤੀ ਨਾ, ਚਲੋ। ਮਲਾਹ ਆਪਣੇ ਘਰੇ ਲੈ ਕੇ ਜਾਂਦਾ, ਥੋੜ੍ਹੀ ਮਦਦ ਕਰਦਾ ਉਹਨਾਂ ਦੀ, ਉਪਚਾਰ ਕਰਦਾ, ਖਾਣ ਪੀਣ ਨੂੰ ਦਿੰਦਾ ਕੁਛ। ਫਿਰ ਕਹਿੰਦਾ ਜਜਮਾਨ ਤੁਸੀਂ ਹੈਗੇ ਤਾਂ ਮੇਰੇ ਤੋਂ ਬੜੇ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਗਿਆਨੀ ਹੋ, ਪਰ ਮੈਂ ਵੀ ਗਿਆਨ ਦੀ ਗੱਲ ਹੀ ਦੱਸਣੀ ਚਾਹੀ ਸੀ ਉਦੋਂ, ਵੀ ਜੇ ਤੋਂ ਹੌਲੀ ਹੌਲੀ ਜਾਊਂਗੇ ਤਾਂ ਜ਼ਰੂਰ ਪਹੁੰਚੋਗੇ, ਪਰ ਕਾਲੀ ਤੇ ਨਹੀਂ ਪਹੁੰਚਦੇ। ਹੁਣ ਦੇਖ ਲਓ ਕਾਲੀ ਕੀਤੀ ਤਾਂ ਤੁਸੀਂ ਕਿੱਥੇ ਉਸ ਨਗਰ ਦੇ ਵਿੱਚ ਹੋਣਾ ਸੀ, ਨਗਰ ਵਾਲੇ ਲੋਕਾਂ ਨੇ ਤੁਹਾਡੀ ਪ੍ਰਾਹੁਣਚਾਰੀ ਕਰਦੇ ਹੋਣਾ ਸੀ, ਤੁਸੀਂ ਉੱਥੇ ਬਹੁਤ ਸੋਹਣੇ ਥਾਂ 'ਤੇ ਸੁੱਤੇ ਹੋਣਾ ਸੀ। ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ, ਸਿਰ 'ਚ ਤੁਹਾਡੇ ਸੱਟ ਲੱਗੀ ਹੈ, ਖਾਣ ਪੀਣ ਜੋ ਹੈਗਾ ਸੀ ਤੁਹਾਨੂੰ ਦੇ ਦਿੱਤਾ, ਪਰ ਰਾਤ ਤੁਹਾਨੂੰ ਇਸ ਝੌਂਪੜੀ 'ਚ ਬਿਤਾਉਣੀ ਪਊਗੀ। ਦੇਖਿਆ ਜਾਵੇ ਦੋਸਤੋ, ਗੱਲ ਸਿਰਫ ਉਸ ਮਲਾਹ ਉਹਨਾਂ ਦੋਵਾਂ ਭਿਕਸ਼ੂਆਂ ਦੀ ਨਹੀਂ ਆ, ਇਹ ਮੇਰੀ ਤੁਹਾਡੀ ਸਾਡੀ ਤੁਹਾਡੀ ਸਭ ਦੀ ਹੋ ਸਕਦੀ ਆ। ਬੜੇ ਪੱਖ ਨੇ ਇਸ ਕਹਾਣੀ ਚੋਂ, ਇਸ ਗੱਲਬਾਤ ਚੋਂ ਜੇ ਜਾਣਨੇ ਚਾਹੀਏ ਤਾਂ। ਇੱਕ ਜਿਹੜਾ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਕਾਲੀ ਅੱਗੇ ਟੋਲੀ, ਜਿਹੜੇ ਬਜ਼ੁਰਗਾਂ ਨੇ ਵੀ ਬੜੀ ਵਾਰੀ ਦੱਸਿਆ ਹੋਊਗਾ ਵੀ ਜਦੋਂ ਅਸੀਂ ਕਾਲੀ ਕਰਦੇ ਹਾਂ ਉਦੋਂ ਕੁਝ ਨਾ ਕੁਝ ਜ਼ਰੂਰ ਹੋਣਾ। ਅਤੇ ਦੂਜੀ ਵੱਡੀ ਚੀਜ਼ ਕਿ ਅਸੀਂ ਮੰਜ਼ਿਲ ਦੀ ਪਰਵਾਹ ਤਾਂ ਕਰਦੇ ਹਾਂ ਪਰ ਅਸੀਂ ਸਫ਼ਰ ਨੂੰ ਉਵੇਂ ਹੀ ਅਜਾਈ ਲੰਘਾ ਦੇਣਾ ਚਾਹੁੰਦੇ ਹਾਂ। ਸਫ਼ਰ ਦਾ ਆਨੰਦ ਮਾਣ ਕੇ ਮੰਜ਼ਿਲ ਤੱਕ ਪਹੁੰਚਣ ਦਾ ਮਜ਼ਾ ਹੀ ਕੁਝ ਹੋਰ ਹੈ। ਅਤੇ ਕੀ ਪਤਾ ਮੰਜ਼ਿਲ ਦੇ ਉੱਪਰ ਜਾ ਕੇ ਪਤਾ ਲੱਗੇ ਕਿ ਸਫ਼ਰ ਹੀ ਮੰਜ਼ਿਲ ਸੀਗੀ। ਪਰ ਆਪਾਂ ਪਤਾ ਨਹੀਂ ਕਿਹੜੀ ਚੀਜ਼ ਨੂੰ ਹੱਥ ਲਾਉਣਾ ਭੱਜ ਕੇ ਛੇਤੀ ਦੇਣੀ ਜਾ ਕੇ ਕਿ ਸਫ਼ਰ ਵੀ ਨਹੀਂ ਵੇਖਿਆ, ਸਫ਼ਰ ਦੇ ਵਿੱਚ ਆਏ ਹੋਏ ਲੋਕ ਵੀ ਨਹੀਂ ਜਾਣੇ, ਸੋਹਣੇ ਫੁੱਲ ਵੀ ਖਿੜੇ ਸੀ, ਸੋਹਣੇ ਪੰਛੀ ਵੀ ਸੀ, ਸੋਹਣੇ ਤਲਾਅ ਵੀ ਸੀਗੀ, ਪਰ ਸਾਨੂੰ ਉਹ ਦੂਰ ਚੋਟੀ ਵਾਲਾ ਮੰਜ਼ਿਲ ਭਰਮਾਉਂਦੀ ਰਹੀ। ਅਤੇ ਨਾਲੇ ਉਹ ਮਲਾਹ ਦੀ ਗੱਲ, ਜਿਹੜਾ ਭਿਕਸ਼ੂਆਂ ਤੋਂ ਤਾਂ ਸ਼ਾਇਦ ਘੱਟ ਹੀ ਗਿਆਨਵਾਨ ਸੀਗਾ, ਪਰ ਭਿਕਸ਼ੂਆਂ ਨੂੰ ਲੱਗਾ ਕਿ ਇਹ ਕਿਤੇ ਕਿੰਨਾ ਕੁ ਗਿਆਨੀ ਹੋਊਗਾ ਜਿਹੜੀ ਗਿਆਨ ਦੀ ਗੱਲ ਦੱਸੂ। ਇੱਦਾਂ ਸਾਡੇ ਆਸ ਪਾਸ ਸਾਡੇ ਕੋਲ ਬੜੇ ਸੱਜਣ ਮਿੱਤਰ ਰਿਸ਼ਤੇ ਜਾਂ ਕਹਿ ਲਓ ਵੀ ਹੋਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਕਦੀ ਵੀ ਐਕਸਪੀਰੀਅੰਸ ਨਹੀਂ ਜਾਪਦੇ, ਜੋ ਕਦੀ ਕੋਈ ਸਲਾਹ ਦੇਣ, ਕੋਈ ਗੱਲ ਕਹਿਣ, ਕੋਈ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕਰਨ, ਅਤੇ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਨਹੀਂ ਇਹ ਛੋਟਾ ਆ, ਇਸਨੂੰ ਕਿੰਨਾ ਕੁ ਪਤਾ ਹੋਣਾ, ਇਹਦਾ ਤਾਂ ਅਹੁਦਾ ਵੀ ਮੇਰੇ ਤੋਂ ਛੋਟਾ, ਇਹਦੀ ਤਾਂ ਉਮਰ ਵੀ ਮੇਰੇ ਤੋਂ ਛੋਟੀ। ਪਰ ਜੇ ਆਪਾਂ ਇਹ ਗੱਲ ਮੰਨਦੇ ਹਾਂ ਨਾ ਕਿ ਰੱਬ ਹਰ ਜਗ੍ਹਾ ਮੌਜੂਦ ਆ, ਅਤੇ ਕਈ ਵਾਰੀ ਉਹ ਰੱਬ ਕਿਸੇ ਹੋਰ ਦੇ ਵਿੱਚ ਆ ਕੇ ਤੁਹਾਨੂੰ ਕੁਝ ਕਹਿਣਾ ਚਾਹ ਰਿਹਾ ਹੁੰਦਾ, ਪਰ ਅਸੀਂ ਨਕਾਬ ਜੇ ਪਾ ਲੈਂਦੇ ਕਈ ਵਾਰੀ ਉਮਰਾਂ ਦੇ, ਕਈ ਵਾਰੀ ਐਕਸਪੀਰੀਅੰਸਿਸ ਦੇ, ਅਤੇ ਕਈ ਵਾਰੀ ਸਾਡੇ ਹੋਰ ਹੀ ਮਨਮਟਾਵ ਹੁੰਦੇ। ਸੋ ਮੰਜ਼ਿਲ ਤੱਕ ਜ਼ਰੂਰ ਪਹੁੰਚੋ ਪਰ ਰਾਹਾਂ ਨੂੰ ਵੀ ਜ਼ਰੂਰ ਮਾਣਦੇ ਰਹੋ, ਅਤੇ ਆਪਣੇ ਆਪ ਦੇ ਗਿਆਨ ਦਾ ਤੇ ਨਿੱਘ ਮਾਣੋ, ਆਨੰਦ ਮਾਣੋ, ਪਰ ਜੇ ਕੋਈ ਹੋਰ ਵੀ ਆਉਂਦਾ ਤਾਂ ਬੜਾ ਸੋਹਣਾ, ਬੜਾ ਚੰਗਾ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਪਵਾਰ, ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਦ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਬਜਾਂ ਕੀ, ਰਿੱਧ ਸਿੱਧ ਔਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰਤ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਡ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਕੁਣਾਂਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਭਾ ਸੁਸਾਜ ਸਨਾਹ ਦੁਰਜ

ਪਾਰ ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ ਬਸ

ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੁ ਫੂ ਰਾਜਾ ਹੈ ਬੈਠਾ ਕਹੁ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿੰਨ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸ਼ਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰ ਯੋਗ ਸਾਧ ਸੰਗਤ ਜੀਓ। ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਸ੍ਰੀ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਪ੍ਰਾਪਤ ਹੋ ਰਿਹਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਚੌਥੇ ਸਰੂਪ ਬੇਅੰਤ ਬਖਸ਼ਿਸ਼ਾਂ ਦੇ ਭੰਡਾਰ ਬੇਅੰਤ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਦਿਹਾੜਾ ਹੈ। ਧੰਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿਖੇ ਚੂਨਾ ਮੰਡੀ ਮਹੱਲੇ ਵਿੱਚ ਸੋਢੀ ਕੁਲ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਲਾਹੌਰ ਵਿਖੇ ਚੂਨਾ ਮੰਡੀ ਮਹੱਲੇ ਵਿੱਚ ਸੋਢੀ ਕੁਲ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਕੱਤਕ ਵਧੀ ਦੂਜ ਸੰਮਤ 1591 ਬਿਕਰਮੀ ਨੂੰ ਆਪ ਜੀ ਨੇ ਅਵਤਾਰ ਧਾਰਨ ਕੀਤਾ। ਸਮੇਂ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਚਰਨ ਸਰਣ ਪ੍ਰਾਪਤ ਹੋਈ। ਗੋਇੰਦਵਾਲ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਜੀ ਕੀ ਪਾਵਨ ਹਜ਼ੂਰੀ ਦੇ ਵਿੱਚ ਆਪਣਾ ਆਪਾ ਸੰਪੂਰਨ ਤੌਰ ਤੇ ਗੁਰਚਰਨਾਂ ਨੂੰ ਅਰਪਣ ਕੀਤਾ। ਬੜੇ ਪ੍ਰੇਮ ਤੇ ਬੜੀ ਨਿਮਰਤਾ ਦੇ ਨਾਲ ਗੁਰੂ ਘਰ ਦੇ

ਵਿੱਚ ਬੇਅੰਤ ਸੇਵਾਵਾਂ ਨਿਭਾਈਆਂ। ਸ੍ਰੀ ਬੌਲੀ ਸਾਹਿਬ ਦੀ ਚੱਲਦੀ ਸੇਵਾ ਦੇ ਵਿੱਚ ਟੋਕਰੀ ਢੋਣ ਦੀ ਸੇਵਾ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੀਆਂ ਸੰਗਤਾਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੱਖਾ ਝੱਲਣ ਦੀ ਸੇਵਾ, ਬੇਅੰਤ ਤਰ੍ਹਾਂ ਦੀ ਸੇਵਾ ਆਪ ਜੀ ਨੇ ਬੜੀ ਲਗਨ ਨਾਲ ਤਨੋ ਮਨੋ ਹੋ ਕੇ ਕੀਤੀ। ਔਰ ਉਹ ਸੇਵਾ ਕਰਦਿਆਂ ਕਰਦਿਆਂ ਹੋਇਆਂ ਸਿਮਰਨ ਬੰਦਗੀ ਵਿੱਚ ਲੀਨ ਹੋਇਆ ਹੋਇਆਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਐਸੇ ਪ੍ਰਵਾਨ ਹੋਏ ਕਿ ਤੀਸਰੇ ਪਾਤਸ਼ਾਹ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਦੇ ਨਾਲ ਕੀਤਾ। ਗੋਇੰਦਵਾਲ ਸਾਹਿਬ ਵਿਖੇ ਹੀ 1610 ਬਿਕਰਮੀ ਸੰਮਤ ਵਿੱਚ ਆਪ ਜੀ ਦਾ ਵਿਵਾਹ ਕਾਰਜ ਆਨੰਦ ਕਾਰਜ ਬੀਬੀ ਭਾਨੀ ਜੀ ਕੇ ਨਾਲ ਹੋਇਆ। ਭਾਵੇਂ ਗੁਰੂ ਘਰ ਦੇ ਨਾਲ ਬੜੀ ਅਹਿਮ ਸੰਸਾਰਿਕ ਰਿਸ਼ਤੇਦਾਰੀ ਜੁੜੀ ਹੈ, ਪਰ ਸੇਵਾ ਵਾਲੀ ਬਿਰਤੀ ਵਿੱਚ, ਨਿਮਰਤਾ ਵਿੱਚ, ਨਿਰਮਾਣਤਾ ਵਿੱਚ ਕੋਈ ਘਾਟ ਨਹੀਂ ਆਈ, ਬਲਕਿ ਪਹਿਲਾਂ ਨਾਲੋਂ ਵੀ ਨਿਮਰਤਾ ਵਧੀ, ਸੇਵਾ ਭਾਵਨਾ ਵਧੀ। ਔਰ ਗੁਰੂ ਘਰ ਦੇ ਇਉਂ ਅਹਿਮ ਰਿਸ਼ਤੇਦਾਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕੇਵਲ ਗੁਰੂ ਕੇ ਸੇਵਕ ਵਜੋਂ ਹੀ ਜਾਣਿਆ ਤੇ ਸੇਵਾ ਭਾਵਨਾ ਦੇ ਵਿੱਚ ਲੱਗਿਆਂ ਹੋਇਆਂ ਉਹ ਟੋਕਰੀ ਢੋਣ ਦੀ ਸੇਵਾ ਤੇ ਹੋਰ ਸੇਵਾਵਾਂ ਨਿਭਾਉਂਦੇ ਰਹੇ। 1615 ਬਿਕਰਮੀ ਸੰਮਤ ਦੇ ਵਿੱਚ ਆਪ ਜੀ ਕੇ ਗ੍ਰਹਿ ਵਿਖੇ ਪਹਿਲੀ ਸੰਤਾਨ ਦਾ ਜਨਮ ਹੋਇਆ, ਪੁੱਤਰ ਜਨਮਿਆ ਜਿਸਦਾ ਨਾਮ ਪ੍ਰਿਥੀ ਚੰਦ ਰੱਖਿਆ। 1618 ਬਿਕਰਮੀ ਵਿੱਚ ਦੂਸਰੇ ਸਾਹਿਬਜ਼ਾਦੇ ਬਾਬਾ ਮਹਾਂਦੇਵ ਜੀ ਨੇ ਜਨਮ ਲਿਆ ਤੇ 1620 ਬਿਕਰਮੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਗੋਇੰਦਵਾਲ ਸਾਹਿਬ ਵਿਖੇ ਗੁਰੂ ਕੀ ਸੇਵਾ ਕਰਦਿਆਂ ਕਰਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਐਸੇ ਪਾਤਰ ਬਣੇ ਕਿ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕੀਤੀ, ਉਹਦੇ ਤੋਂ 2 ਦਿਨ ਪਹਿਲਾਂ ਭਾਦਰੋਂ ਸੁਦੀ ਤ੍ਰਾਉਦਸੀ ਵਾਲੇ ਦਿਨ ਆਪ ਜੀ ਨੂੰ ਗੁਰਤਾ ਗੱਦੀ ਉੱਪਰ 1631 ਬਿਕਰਮੀ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸੁਭਾਏ ਮਾਨ ਕੀਤਾ। ਇਸ ਤੋਂ ਪਹਿਲਾਂ ਹੀ ਸਤਿਗੁਰਾਂ ਦੇ ਹੁਕਮ ਮੁਤਾਬਕ ਆਪ ਜੀ ਨੇ ਇਸ ਨਗਰ ਨੂੰ ਬੰਨਣਾ, ਇਸ ਨੂੰ ਵਸਾਉਣਾ ਆਰੰਭ ਕੀਤਾ ਸੀ। ਜੋ ਜੋ ਨਿਸ਼ਾਨੀਆਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੀਆਂ ਸਨ ਕਿ ਤੁੰਗ ਔਰ ਇਸੇ ਤਰ੍ਹਾਂ ਗੁਮਟਾਲਾ ਇਤਿਹਾਦਕ ਪਿੰਡਾਂ ਦੇ ਵਿਚਾਲੇ ਇਹੋ ਜੀ ਜ਼ਮੀਨ ਹੈ, ਇਉਂ ਇਉਂ ਬੇਰੀਆਂ ਦੇ ਦਰਖਤ ਨੇ, ਇਹ ਉੱਥੇ ਨਿਸ਼ਾਨੀਆਂ ਹਨ, ਉੱਥੇ ਜਾ ਕੇ ਤੁਸੀਂ ਸਰੋਵਰ ਲਗਾਉਣ ਦੀ ਸੇਵਾ ਆਰੰਭ ਕਰੋ। ਪਹਿਲਾਂ ਸਤਿਗੁਰੂ ਅਮਰਦਾਸ ਜੀ ਕੇ ਬਚਨ ਮੁਤਾਬਕ ਸਾਰੀਆਂ ਨਿਸ਼ਾਨੀਆਂ ਲੱਭ ਕੇ ਸੰਤੋਖ ਸਰ ਦੀ ਸੇਵਾ ਆਪ ਜੀ ਨੇ ਆਰੰਭ ਕੀਤੀ ਸੀ ਔਰ ਉਹਦੇ ਤੋਂ ਉਪਰੰਤ ਫਿਰ ਇਹ ਜੋ ਅੰਮ੍ਰਿਤ ਸਰੋਵਰ ਹੈ ਅੰਮ੍ਰਿਤਸਰ, ਇਸ ਦੀ ਸੇਵਾ ਆਰੰਭੀ। ਪਰ ਵਾਪਸ ਗੋਇੰਦਵਾਲ ਸਾਹਿਬ ਆਪ ਜੀ ਨੂੰ ਬੁਲਾ ਲਏ ਜਾਣ ਤੋਂ ਇਹ ਸਰੋਵਰਾਂ ਦੀ ਸੇਵਾ ਜਿਹੜੀ ਅਧਵਾਟੇ ਰਹਿ ਗਈ, ਰੁਕ ਗਈ ਸੀ। ਸਤਿਗੁਰੂ ਜੀ ਨੇ, ਤੀਸਰੇ ਪਾਤਸ਼ਾਹ ਜੀ ਨੇ ਨਗਰ ਵਸਾਉਣ ਦਾ ਹੁਕਮ ਕੀਤਾ ਤੇ ਸਭ ਤੋਂ ਪਹਿਲਾਂ ਆਪਣੇ ਰਹਿਣ ਵਾਸਤੇ ਘਰ ਬਣਾਉਣ ਲਈ ਹੁਕਮ ਕੀਤਾ ਸੀ। ਸੋ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਨਗਰ ਦੀ ਮੋਹੜੀ ਗੱਡੀ ਔਰ ਆਪਣੇ ਵਸੇਬੇ ਦੇ ਵਾਸਤੇ ਘਰ ਬਣਾਇਆ। ਗੁਰੂ ਕਾ ਘਰ ਹੋਣ ਕਰਕੇ ਉਸ ਨੂੰ ਗੁਰੂ ਕੇ ਮਹਿਲ ਦੇ ਨਾਮ ਨਾਲ ਜਾਣਿਆ ਗਿਆ, ਜੋ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਸੁਭਾਏ ਮਾਨ ਹੈ। ਗੁਰਤਾ ਗੱਦੀ ਦੀ ਮਹਾਨ ਦਾਤ ਪ੍ਰਾਪਤ ਹੋਣ ਉਪਰੰਤ ਇੱਥੇ ਗੁਰੂ ਕੇ ਮਹਿਲ ਵਿਖੇ ਹੀ ਆਪ ਜੀ ਨੇ ਨਿਵਾਸ ਰੱਖਿਆ ਔਰ ਇਉਂ ਨਗਰ ਵਸਾਉਣ ਦੇ ਵੱਲ ਆਪ ਜੀ ਨੇ ਪੂਰਾ ਪੂਰਾ ਧਿਆਨ ਦਿੱਤਾ। ਸਾਰਾ ਕਾਰਜ ਜਿੱਥੇ ਦੁਨਿਆਵੀ ਰੂਪ ਵਿੱਚ ਇਹ ਨਿਭਾਇਆ, ਉੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਘਰ ਦੀਆਂ ਬੇਅੰਤ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦਿਆਂ ਹੋਇਆਂ, ਤਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਿਆਂ ਹੋਇਆਂ ਲੋਕ ਪਰਲੋਕ ਦੇ ਵਿੱਚ ਆਪ ਜੀ ਸਹਾਇਕ ਹੋਏ।
ਦੂਰੋਂ ਨੇੜਿਓਂ ਦੂਰ ਦਰਾਡਿਓਂ ਬੇਅੰਤ ਸੰਗਤਾਂ ਆਪ ਜੀ ਕੇ ਦਰ ਤੇ ਚੱਲ ਚੱਲ ਕੇ ਆਉਂਦੀਆਂ ਅਰਦਾਸਾਂ ਬੇਨਤੀਆਂ ਕਰਦੀਆਂ ਸਭ ਦੀਆਂ ਮਨੋ ਕਾਮਨਾਵਾਂ ਸੰਪੂਰਨ ਹੁੰਦੀਆਂ। ਮਾਲਵੇ ਦੀ ਧਰਤੀ ਤੋਂ ਆ ਕੇ ਬਿਰਧ ਉਮਰ ਵਿੱਚ ਬਾਬਾ ਆਦਮ ਜੀ ਆਪ ਜੀ ਤੋਂ ਬ੍ਰਹਮ ਗਿਆਨੀ ਪੁੱਤਰ ਦੀ ਦਾਤ ਪ੍ਰਾਪਤ ਕਰਦੇ ਨੇ। ਐਸੀਆਂ ਬੇਅੰਤ ਵਡਿਆਈਆਂ ਹਨ ਜਿਨ੍ਹਾਂ ਦਾ ਵਰਣਨ ਕਰ ਸਕਣਾ ਸੰਭਵ ਨਹੀਂ। ਬਹੁਤ ਵਡਿਆਈਆਂ ਮੇਰੇ ਸਾਹਿਬੈ ਨਹਿ ਜਾਹੀ ਗਣੀਆਂ। ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਸੋ ਆਪ ਜੀ ਕੇ ਪੁੱਤਰ ਪਿਰਥੀ ਚੰਦ ਜੀ ਸਾਰਾ ਕਾਰਜ ਭਾਰ ਸੰਭਾਲਦੇ ਹੈ। ਬਾਬਾ ਮਹਾਂਦੇਵ ਜੀ ਆਪਣੇ ਮਸਤ ਸੁਭਾਅ ਦੇ ਵਿੱਚ ਰਹਿੰਦੇ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਵਿੱਚ ਭਗਤੀ ਭਾਵਨਾ ਰੱਖਦਿਆਂ ਹੋਇਆਂ ਪਿਤਾ ਸਤਿਗੁਰੂ ਨੂੰ ਕੇਵਲ ਦੁਨਿਆਵੀ ਪਿਤਾ ਦੇ ਰੂਪ ਵਿੱਚ ਹੀ ਨਹੀਂ ਬਲਕਿ ਸ੍ਰੀ ਅਕਾਲ ਪੁਰਖ ਜੀ ਕਾ ਪ੍ਰਤੱਖ ਰੂਪ ਜਾਣ ਕੇ ਆਪਣੇ ਸਤਿਗੁਰੂ ਜਾਣ ਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਵੀ ਕਰਦੇ ਤੇ ਹਰ ਹੁਕਮ ਦੀ ਪਾਲਣਾ ਵੀ ਕਰਦੇ ਨੇ। ਲੰਘੇ ਦਿਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਕਾ ਗੁਰਤਾ ਗੱਦੀ ਦਿਵਸ ਸੰਗਤਾਂ ਨੇ ਮਨਾਇਆ ਹੈ ਔਰ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਪ੍ਰਸੰਗ ਸਰਵਣ ਕੀਤਾ ਹੈ ਕਿ ਕਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਬਾਰੇ ਭੱਟਾਂ ਨੇ ਫੁਰਮਾਨ ਕੀਤਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਰੀਰਕ ਜਨਮ ਹੁੰਦਿਆਂ ਸਾਰ ਹੀ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਆਪ ਜੀ ਪ੍ਰਵੀਨ ਹਨ। ਬ੍ਰਹਮ ਨੂੰ ਪਛਾਣਿਆ ਹੋਇਆ ਹੈ ਗੁਰਮਤ ਦੇ ਧਾਰਨੀ ਹਨ। ਕਿਵੇਂ ਉਹਨਾਂ ਦੀ ਘਾਲਣਾ ਤੋਂ ਉਹਨਾਂ ਦੀ ਸੇਵਾ ਤੋਂ ਹੁਕਮ ਮੰਨਣ ਦੀ ਪ੍ਰਵਿਰਤੀ ਤੋਂ ਪ੍ਰਸੰਨ ਹੋ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਦੀ ਦਾਤ ਆਪ ਜੀ ਨੂੰ ਭਾਵ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। 1638 ਬਿਕਰਮੀ ਸੰਮਤ ਕਤਕ ਸੁਦੀ ਦੂਜ ਦਾ ਦਿਹਾੜਾ ਤਖਤ ਬਹਿ ਤਖਤੈ ਕੀ ਲਾਇਕ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਹਾਂ ਵੱਡੇ ਪੁੱਤਰਾਂ ਨੂੰ ਛੱਡ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਦਾ ਸਿੰਘਾਸਣ ਬਖਸ਼ਿਸ਼ ਕੀਤਾ ਔਰ ਸੰਸਾਰ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਪੰਚਮ ਪਾਤਸ਼ਾਹ ਜੀ ਕੇ ਪਵਿੱਤਰ ਮੋਢਿਆਂ ਦੇ ਉੱਪਰ ਪਾਈ। ਸਾਧ ਸੰਗਤ ਜੀ, ਇਹ ਜੋ ਗੁਰੂ ਘਰ ਹੈ ਔਰ ਗੁਰਤਾ ਦੀ ਮਹਾਨ ਵਡਿਆਈ ਹੈ, ਇਹ ਕੋਈ ਦੁਨੀਆਂ ਦੇ ਰਾਜ ਭਾਗ ਦੀ ਤਰ੍ਹਾਂ ਨਹੀਂ ਕਿ ਜਿਵੇਂ ਕੋਈ ਰਾਜਾ ਮਹਾਰਾਜਾ ਉਸ ਦੇ ਚਲਾਣੇ ਉਪਰੰਤ ਉਸ ਦਾ ਵੱਡਾ ਪੁੱਤਰ ਰਾਜ ਤਖਤ ਦਾ ਹੱਕਦਾਰ ਮੰਨਿਆ ਜਾਂਦਾ ਸੀ। ਆਪਾਂ ਪਿੱਛੋਂ ਤੱਕ ਦੇ ਆਈਏ ਗੁਰੂ ਕਾ ਇਤਿਹਾਸ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਧੁਰੋਂ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਗੁਰਤਾ ਦੀ ਅਗੰਮੀ ਜੋਤ ਲੈ ਕੇ ਸੰਸਾਰ ਵਿੱਚ ਪ੍ਰਗਟ ਹੋਏ ਪਰ ਅਗਾਂਹ ਸੰਸਾਰ ਦਾ ਪਾਰ ਉਤਾਰਾ ਕਰਨ ਦੀ ਇਹ ਮਹਾਨ ਜ਼ਿੰਮੇਵਾਰੀ ਆਪਣੇ ਦੋਹਾਂ ਪੁੱਤਰਾਂ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਵਿੱਚੋਂ ਕਿਸੇ ਨੂੰ ਨਹੀਂ ਬਖਸ਼ੀ ਬਲਕਿ ਆਪ ਜੀ ਕੇ ਦਰ ਤੇ ਨਿਮਰਤਾ ਨਿਰਮਾਣਤਾ ਨਾਲ ਸੇਵਾ ਕਰਨ ਵਾਲੇ ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਗੁਰਤਾ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾਇਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ ਦੋ ਸਾਹਿਬਜ਼ਾਦੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਦਾਤ ਨਹੀਂ ਬਖਸ਼ੀ। ਆਪਣੇ ਦਰ ਦੇ ਪਰਮ ਸੇਵਕ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਵਿੱਤਰ ਹਿਰਦੇ ਵਿੱਚ ਗੁਰਤਾ ਦੀ ਜੋਤ ਅਸਥਾਪਨ ਕੀਤੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਬੜੇ ਤਪੱਸਵੀ ਆਤਮਿਕ ਗਿਆਨ ਦੀ ਪ੍ਰਾਪਤੀ ਵਾਲੇ ਪਰ ਸਤਿਗੁਰੂ ਅਮਰਦਾਸ ਜੀ ਨੇ ਵੀ ਦੋਹਾਂ ਪੁੱਤਰਾਂ ਨੂੰ ਛੱਡ ਕੇ ਗੁਰਤਾ ਦਾ ਤਖਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਪਾਵਨ ਬਚਨ ਨੇ ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੁੱਬਹੁ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜਿੱਥੇ ਚੰਦਨ ਦਾ ਦਰਖਤ ਪੈਦਾ ਹੋਵੇ ਉਹਦੇ ਪ੍ਰਭਾਵ ਨਾਲ ਉਹਦੀ ਸੁਗੰਧੀ ਦੇ ਪ੍ਰਭਾਵ ਨਾਲ
ਆਲੇ ਦੁਆਲੇ ਦੀ ਸਾਰੀ ਬਨਸਪਤੀ ਦੂਰ ਦੂਰ ਤੱਕ ਸੁਗੰਧਿਤ ਹੋ ਜਾਂਦੀ ਹੈ, ਚੰਦਨ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਬਾਂਸ ਦਾ ਬੂਟਾ ਭਾਵੇਂ ਚੰਦਨ ਦੇ ਅਤਿਅੰਤ ਨੇੜੇ ਵਸਦਾ ਹੋਵੇ, ਉਹ ਚੰਦਨ ਦੀ ਸੁਗੰਧੀ ਨੂੰ ਧਾਰਨ ਨਹੀਂ ਕਰ ਸਕਦਾ, ਇਹ ਉਹਦੇ ਵਿੱਚ ਔਗਣ ਹੈ। ਪ੍ਰਿਥੀ ਚੰਦ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੇ ਦੋਹਤੇ ਹਨ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੇ ਪੁੱਤਰ ਹਨ। ਗੋਇੰਦਵਾਲ ਸਾਹਿਬ ਗੁਰੂ ਘਰ ਵਿਖੇ ਹੀ ਲਾਲਣ ਪਾਲਣ ਹੋਇਆ, ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਘਰ ਦੀਆਂ ਵਡਿਆਈਆਂ ਨੂੰ ਅੱਖੀਂ ਤੱਕਿਆ, ਹੱਡੀ ਹੰਢਾਇਆ, ਪਰ ਉਹ ਗੁਰੂ ਉੱਪਰ ਸ਼ਰਧਾ ਦੀ, ਪ੍ਰੇਮ ਦੀ, ਭਾਉ ਭਗਤੀ ਦੀ ਜਿਹੜੀ ਮਹਾਨ ਦਾਤ ਸੁਗੰਧੀ ਸੀ, ਉਹਨੂੰ ਪ੍ਰਾਪਤ ਨਾ ਕਰ ਸਕੇ। ਸਾਰਾ ਮਨ ਟੇਢ ਤਾਈ ਦੇ ਵਿੱਚ ਤੇ ਖੋਟ ਦੇ ਵਿੱਚ ਹੀ ਰਿਹਾ। ਪਿਤਾ ਸਤਿਗੁਰੂ ਰਾਮਦਾਸ ਜੀ ਕੇ ਕੋਲ ਸੰਗਤ ਦੀ ਸੰਭਾਲ, ਹਰ ਤਰ੍ਹਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਵੀ ਉਹ ਮਨ ਦਾ ਜਿਹੜਾ ਖੋਟਪਣਾ ਸੀ ਉਹ ਦੂਰ ਨਾ ਹੋਇਆ, ਤੇ ਇਉਂ ਗੁਰਤਾ ਨੂੰ ਦੁਨਿਆਵੀ ਰਾਜ ਭਾਗ ਦੀ ਤਰ੍ਹਾਂ ਹੀ ਸਮਝ ਬੈਠੇ ਸੀ ਕਿ ਪਿਤਾ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਅਗਾਂਹ ਇਸ ਗੁਰਤਾ ਦੇ ਤਖ਼ਤ ਤੇ ਮੇਰਾ ਹੱਕ ਬਣਦਾ। ਪਰ ਇਹ ਦਾਅਵਾ ਕਦੇ ਵੀ ਗੁਰਮਤ ਦੇ ਅਨੁਕੂਲ ਨਹੀਂ, ਕਦੇ ਵੀ ਸਹੀ ਨਹੀਂ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਹੈ ਲਾਇਕ ਹੋਈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਇਕ ਨੇ, ਗੁਰਤਾ ਦੇ ਤਖ਼ਤ ਤੇ ਸੁਭਾਏ ਮਾਨ ਹੋਏ। ਇਤਿਹਾਸ ਦੱਸਦਾ ਹੈ ਕਿ ਪ੍ਰਿਥੀ ਚੰਦ ਨੇ ਪਹਿਲਾਂ ਤਾਂ ਬਾਬਾ ਬੁੱਢਾ ਜੀ ਨੂੰ ਉੱਚਾ ਨੀਵਾਂ ਬੋਲਿਆ, ਫਿਰ ਆਪਣੇ ਪਿਤਾ ਸਤਿਗੁਰਾਂ ਦਾ ਸਤਿਕਾਰ ਵੀ ਭੁੱਲ ਗਿਆ ਤੇ ਸਤਿਗੁਰੂ ਰਾਮਦਾਸ ਜੀ ਦੇ ਨਾਲ ਵੀ ਝਗੜਾ ਕੀਤਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ, ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹਉ ਤਿਨ ਸਿਉ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹਉ ਸੋ ਧਨ ਕਿਸੈ ਨਾ ਆਪ, ਖਿਨਮੈ ਹੈ ਛੋਟ ਜਾਏ ਵਿਖਿਆ ਰਸ ਤਉ ਲਾਗੈ ਸੰਤਾਪ। ਸੋ ਇਹ ਪਾਵਨ ਬਚਨ ਜਦੋਂ ਉਚਾਰਨ ਕਰਦਿਆਂ ਹੋਇਆਂ ਅਖੀਰਲੀ ਪੰਕਤੀ ਕਹੀ, ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੋ ਤੋ ਜਾਏ ਸੰਤਾਪ। ਪ੍ਰਿਥੀ ਚੰਦ, ਤੈਨੂੰ ਉਪਦੇਸ਼ ਦਿੰਦੇ ਤੈਨੂੰ ਸਮਝਾਉਂਦੇ ਆ, ਜੇ ਤੂੰ ਸਮਝ ਜਾਵੇਂ ਤਾਂ ਤੇਰੇ ਮਨ ਦਾ ਸੰਤਾਪ ਮਿਟ ਜਾਵੇ। ਸਮਝਣ ਦੀ ਬਜਾਏ ਅੱਗੋਂ ਹੋਰ ਤਮਕ ਕੇ, ਹੋਰ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ ਕਿ ਚੰਗਾ ਮੈਨੂੰ ਉਪਦੇਸ਼ ਦਿੰਦੇ ਹੋ, ਪਹਿਲਾਂ ਮੇਰਾ ਹੱਕ ਮੇਰੇ ਤੋਂ ਛੋਟੇ ਨੂੰ ਦੇ ਦਿੱਤਾ ਤੇ ਹੁਣ ਉਪਦੇਸ਼ ਦੇ ਰਹੇ ਹੋ, ਹੁਣ ਮੈਂ ਬੜਾ ਸਮਝਾਂਗਾ। ਨਾਲ ਧਮਕੀਆਂ ਦੇਣ ਲੱਗਾ, ਮੇਰੀ ਬੜੀ ਉੱਪਰ ਤੱਕ ਪਹੁੰਚ ਹੈ, ਰਾਜ ਦਰਬਾਰ ਤੱਕ ਅਹਿਲਕਾਰ ਜਿਹੜੇ ਨੇ ਉਹਨਾਂ ਤੱਕ ਮੇਰੀ ਪਹੁੰਚ ਹੈ, ਮੈਂ ਉਹਨਾਂ ਦੀ ਮਦਦ ਲੈ ਕੇ ਸਤਿਗੁਰੂ ਅਰਜਨ ਦੇਵ ਜੀ ਦਾ ਨਾਮ ਉਹਨੇ ਛੁਟਿਆ ਕੇ ਲਿਆ ਕਿ ਮੈਂ ਅਰਜਨ ਨੂੰ ਗ੍ਰਿਫਤਾਰ ਕਰਵਾ ਦੇਵਾਂਗਾ, ਫੜਾ ਦੇਵਾਂਗਾ, ਕੈਦ ਵਿੱਚ ਪਾ ਦੇਵਾਂਗਾ ਤੇ ਗੁਰਤਾ ਦੇ ਤਖ਼ਤ ਤੇ ਕਬਜ਼ਾ ਕਰ ਲਵਾਂਗਾ, ਫਿਰ ਤੁਹਾਡੀ ਕੀਤੀ ਦਾ ਮੁੱਲ ਕੀ ਰਹਿ ਜਾਵੇਗਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਿਆ ਸੀ, ਤਿਨੀ ਅੰਤਰ ਹਰ ਆਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲਿਲਾਰਾ, ਤਿਨਕੀ ਬਖੀਲੀ ਕੋਈ ਕਿਆ ਕਰੇ, ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ। ਭਾਈ, ਜਿਨ੍ਹਾਂ ਦਾ ਪੱਖ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰੇ ਉਹਨਾਂ ਦਾ ਭਲਾ ਕੀ ਵਿਗਾੜ ਸਕਦਾ ਹੈ। ਇਸ ਸ਼ਬਦ ਦੇ ਅਖੀਰ ਵਿੱਚ ਫਿਰ ਮਹਾਰਾਜ ਨੇ ਇਹ ਬਚਨ ਕੀਤੇ ਕਿ ਚਹੋ ਪੀੜੀ ਆਦਿ ਜੁਗਾਦ, ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਪ੍ਰਿਥੀ ਚੰਦ ਫੇਰ ਵੀ ਨਾ ਸਮਝਿਆ, ਉਹਦੇ ਕਰਮਾਂ ਵਿੱਚ ਹੀ ਸਮਝਣਾ ਹੈ ਨਹੀਂ ਸੀ। ਸਮੇਂ ਦੀ ਵਿਚਾਰ ਕਰਦਿਆਂ ਇੱਥੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਦਾ ਤਖ਼ਤ ਦੇ ਕੇ ਗੁਰਤਾ ਤੇ ਸੁਭਾਏ ਮਾਨ ਕਰਨ ਉਪਰੰਤ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ। ਗੋਇੰਦਵਾਲ ਸਾਹਿਬ ਆਪ ਜੀ ਨੇ ਇੱਕ ਰਾਤ ਬਤੀਤ ਕੀਤੀ। ਸਾਰੇ ਭੱਲਿਆਂ ਦੀ ਕੁਲ ਨੂੰ ਸਤਿਗੁਰੂ ਅਮਰਦਾਸ ਜੀ ਕੇ ਪਰਿਵਾਰ ਨੂੰ ਮਿਲੇ ਬਚਨ ਬਿਲਾਸ ਹੋਏ। ਅਗਲਾ ਦਿਨ ਜਿਹੜਾ ਸਾਧ ਸੰਗਤ ਜੀ ਭਾਦਰੋਂ ਸੁਦੀ ਤੀਜ ਦਾ ਆਇਆ, ਸੋ ਇਸ ਦਿਹਾੜੇ 1638 ਬਿਕਰਮੀ ਨੂੰ ਆਪਣੀ ਮੌਜ ਮੁਤਾਬਕ, ਆਪਣੀ ਸਵੈ ਇੱਛਾ ਦੇ ਨਾਲ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਚ ਭੂਤਕ ਸਰੀਰ ਦਾ ਤਿਆਗ ਕੀਤਾ, ਜੋਤੀ ਜੋਤ ਸਮਾਏ।
ਤਾਂ ਹੀ ਭੱਟਾ ਨੇ ਇਹ ਬਚਨ ਕਹੇ ਕਿ ਦੇਵਪੁਰੀ ਬਹਿ ਗਇਓ ਆਪ ਪਰਮੇਸ਼ਵਰ ਪਾਇਓ। ਵਾਹਿਗੁਰੂ ਕੀ ਰਜਾ ਵਿੱਚ ਆਪ ਗਏ ਨੇ ਸੋ ਦੇਵਪੁਰੀ ਨੂੰ ਆਪ ਜੋਤੀ ਜੋਤ ਸਮਾਏ ਨੇ ਜਨਮ ਮਰਨ ਤੋਂ ਰਹਿਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਉਂ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਵਿਖੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਔਰ ਸਮੁੱਚੇ ਪਰਿਵਾਰ ਦੀ ਸੰਮਤੀ ਦੇ ਨਾਲ ਉੱਥੇ ਹੀ ਬਿਆਸ ਦਰਿਆ ਦੇ ਕਿਨਾਰੇ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ ਸੋ ਉਸ ਦੇ ਨਜ਼ਦੀਕ ਹੀ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਕੇ ਪਰਮ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਕੀਤਾ। ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਸ਼ਰਧਾਲੂ ਪ੍ਰੇਮੀ ਸੰਗਤਾਂ ਦੇ ਮਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੰਤਾਂ ਦਾ ਧਰਮੀਆਂ ਦਾ ਸਹਾਰਾ ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੰਗਤਾਂ ਸਤਿਗੁਰੂ ਰਾਮਦਾਸ ਜੀ ਕਾ ਜੋਤੀ ਜੋਤ ਦਿਵਸ ਮਨਾ ਰਹੀਆਂ ਨੇ। ਹਜ਼ੂਰ ਕਿਰਪਾ ਕਰਨ ਜਿਵੇਂ ਆਪਣੇ ਸਰੀਰਕ ਜਾਮੇ ਦੇ ਵਿੱਚ ਰਹਿੰਦਿਆਂ ਹੋਇਆਂ ਬੇਅੰਤ ਸੰਗਤਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਸ੍ਰੀ ਰਾਗ ਤੋਂ ਪ੍ਰਭਾਤੀ ਰਾਗ 30 ਰਾਗਾਂ ਵਿੱਚ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਕੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ, ਇਵੇਂ ਹੀ ਸਦਾ ਸਦਾ ਕਾਇਮ ਮੁਕਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਭਨਾਂ ਤੇ ਵੀ ਕਿਰਪਾ ਕਰਨ। ਨਾਮਦਾਨ ਦੀ ਦਾਤ, ਗੁਰ ਸ਼ਬਦ ਕਮਾਉਣ ਦਾ ਬਲ, ਇਹ ਭਾਵਨਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ। ਆਓ ਅੱਜ ਦੇ ਦਿਹਾੜੇ ਧੰਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਤਿਸ ਦੀ ਅਰਥ ਵਿਚਾਰ ਦੇ ਨਾਲ ਕੁਝ ਸਮਾਂ ਆਪਣੀਆਂ ਚਿੱਤ ਬਿਰਤੀਆਂ ਨੂੰ ਜੋੜ

0: ਗੁਰ ਚਰਨਾ ਵਿਚ ਆਪਣੀ ਸੁਰਤ ਨੂੰ ਇਕਾਗਰ ਕਰਦਿਆਂ ਹੋਇਆ ਸਰਬੱਤ ਸੰਗਤ ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਨਾਵਾਂ। ਸੋਰਠ ਰਾਗ ਵਿਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੌਵੇਂ ਸਰੂਪ ਤਿਆਗ ਔਰ ਵੈਰਾਗ ਦੀ ਮੂਰਤ ਕੁਰਬਾਨੀ ਦੇ ਪੁੰਜ ਮਹਾਨ ਪਰ ਉਪਕਾਰੀ ਸਤਿਗੁਰੂ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਮਨ ਕੀ ਮਨ ਹੀ ਮਾਹੀ ਰਹੀ।
0: ਆਮ ਮਨੁੱਖ ਦੀ ਹਾਲਤ ਦਾ ਵਰਣਨ ਸਤਿਗੁਰੂ ਜੀ ਸ਼ਬਦ ਵਿਚ ਕਰਦੇ ਨੇ। ਅਸੀਂ ਸਾਰੇ ਮਨੁੱਖ ਹਾਂ ਔਰ ਆਪਣੇ ਮਨਾਂ ਵਿਚ ਆਪਾਂ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਪਾਲ ਰੱਖੀਆਂ ਨੇ। ਗੁਰਬਾਣੀ ਕਾ ਬਚਨ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਦੂਜੀ ਹੈ। ਵਿਰਲੇ ਵਿਰਲੇ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਮਨ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਨਹੀਂ ਤਾਂ ਆਪਾਂ ਸਾਰੇ ਤ੍ਰਿਸ਼ਨਾ ਦੇ ਗ੍ਰਸੇ ਹੋਏ ਹਾਂ ਤੇ ਇਸ ਤ੍ਰਿਸ਼ਨਾ ਦੇ ਵਸੀਕਾਰ ਹੋ ਕੇ ਬਹੁਤ ਇੱਛਾਵਾਂ ਬਹੁਤ ਖਾਹਿਸ਼ਾਂ ਸਾਡੇ ਮਨ ਅੰਦਰ ਨਿੱਤ ਜਨਮ ਲੈਂਦੀਆਂ ਨੇ। ਇੱਕ ਇੱਛਾ ਪ੍ਰਬਲ ਹੋਈ, ਉਹਦੀ ਪੂਰਤੀ ਵਾਸਤੇ ਯਤਨ ਕੀਤੇ, ਸਰੀਰਕ ਯਤਨ ਕੀਤੇ, ਅਰਦਾਸਾਂ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਕਿਰਪਾ ਕਰਕੇ ਉਹ ਇੱਛਾ ਪੂਰੀ ਕਰ ਦਿੱਤੀ, ਅੱਗੋਂ ਹੋਰ ਇੱਛਾ ਮਨ ਵਿੱਚ ਉੱਠ ਖੜੀ ਹੋਈ। ਮੈਂ ਦੁਨੀਆਂ ਦੇ ਵਿੱਚ ਆਰਥਿਕ ਰੂਪ ਵਿੱਚ ਤਰੱਕੀ ਕਰਾਂ, ਸੋਹਣਾ ਘਰ ਹੋਵੇ, ਮੰਦਰ ਮਕਾਨ ਹੋਣ, ਸੋਹਣੀਆਂ ਕਾਰਾਂ ਮੋਟਰ ਗੱਡੀਆਂ ਹੋਣ, ਮਾਣ ਵਡਿਆਈ ਹੋਵੇ, ਨਗਰ ਦਾ ਸਰਪੰਚ ਬਣ ਜਾਵਾਂ, ਇਲਾਕੇ ਦਾ ਚੌਧਰੀ ਬਣ ਜਾਵਾਂ, ਕੋਈ MLA ਬਣ ਜਾਵਾਂ, ਵਜ਼ੀਰ ਬਣ ਜਾਵਾਂ, ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਜਾਵਾਂ। ਖਾਹਿਸ਼ਾਂ ਕਿੱਥੇ ਮੁੱਕਦੀਆਂ ਨੇ? ਕਦੇ ਮੁੱਕਦੀਆਂ ਹੀ ਨਹੀਂ। ਪਰ ਹਰ ਮਨੁੱਖ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਤਾਂ ਨਹੀਂ ਨਾ ਹੁੰਦੀਆਂ। ਸੋ ਸਾਧ ਸੰਗਤ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨ ਕੀ ਮਨ ਹੀ ਮਾਹੇ ਰਹੀ। ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਮਨ ਦੀਆਂ ਲਾਲਸਾਵਾਂ ਮਨ ਦੀਆਂ ਖਾਹਿਸ਼ਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਜਿਵੇਂ ਪ੍ਰਿਥੀ ਚੰਦ ਦੀ ਲਾਲਸਾ ਮਨ ਵਿੱਚ ਹੀ ਰਹਿ ਗਈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਗੁਰਤਾ ਦੀ ਤਖ਼ਤ ਤੇ ਕਬਜ਼ਾ ਕਰ ਲਵਾਂ, ਕਦੇ ਸੁਲਹੀ ਖਾਨ ਵਰਗਿਆਂ ਨਾਲ ਮਿੱਤਰਤਾ ਗੰਢ ਕੇ। ਸੋ ਉਸ ਨੂੰ ਗੁਰੂ ਘਰ ਤੇ ਚਾੜ ਕੇ ਲੈ ਕੇ ਆਇਆ ਪੰਜਵੇਂ ਪਾਤਸ਼ਾਹ ਜੀ ਦਾ ਜਾਨੀ ਮਾਲੀ ਨੁਕਸਾਨ ਕਰਨ ਵਾਸਤੇ। ਕਦੇ ਸੁਲੱਭੀ ਖਾਨ ਨੂੰ ਪ੍ਰੇਰਿਆ, ਕਦੇ ਕੋਈ ਯਤਨ ਕਦੇ ਕੋਈ ਯਤਨ ਕੀਤਾ, ਕਦੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੀ ਅਵਸਥਾ ਦੇ ਵਿੱਚ ਸੋ ਜਾਨੋ ਮਾਰਨ ਦੇ ਯਤਨ ਕੀਤੇ, ਔਰ ਇਉਂ ਸਾਰੀ ਉਮਰ ਇਸੇ ਪ੍ਰਯਤਨ ਵਿੱਚ ਲੱਗਾ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਅਰਜਨ ਦੇਵ ਜੀ ਦਾ ਤੇ ਉਹਨਾਂ ਦੇ ਸਾਹਿਬਜ਼ਾਦਾ ਜੀ ਦਾ ਨੁਕਸਾਨ ਕਰ ਸਕਾਂ ਤੇ ਗੁਰਤਾ ਗੱਦੀ ਦੇ ਤਖ਼ਤ ਤੇ ਕਬਜ਼ਾ ਕਰ ਲਵਾਂ। ਪਰ ਇਹ ਜਿਹੜੀ ਇੱਛਾ ਸੀ ਨਾ ਕਦੇ ਪੂਰੀ ਹੋਣੀ ਸੀ ਨਾ ਹੋਈ, ਇਸੇ ਲਾਲਸਾ ਦੇ ਵਿੱਚ ਹੀ ਪ੍ਰਿਥੀ ਚੰਦ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ। ਇਉਂ ਸਾਧ ਸੰਗਤ ਜੀ ਮਨ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹ ਮਨ ਦੇ ਵਿੱਚ ਹੀ ਰਹਿ ਗਈਆਂ। ਬੜੀਆਂ ਬੜੀਆਂ ਲਾਲਸਾਵਾਂ ਬੜੀਆਂ ਬੜੀਆਂ ਇੱਛਾਵਾਂ ਰੱਖੀਆਂ ਮਨ ਦੇ ਵਿੱਚ, ਪਰ ਅਕਾਲ ਪੁਰਖ ਵਾਹਿਗੁਰੂ ਕੇ ਹੁਕਮ ਮੁਤਾਬਕ ਜੋ ਹੋਣਾ ਉਹੀ ਹੋਣਾ। ਇਹਨਾਂ ਆਪ ਤਾਂ ਮਨੁੱਖ ਜਿਹੜਾ ਹੈ ਕੋਈ ਕਰ ਨਹੀਂ ਸਕਦਾ, ਆਪਣੇ ਤੌਰ ਤੇ ਤਾਂ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ, ਕੋਈ ਕਿ ਹੱਥ ਵਸ ਕੁਝ ਨਹੀਂ। ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ। ਆਪਣੇ ਹੱਥ ਵਸ ਮਨੁੱਖ ਦੇ ਹੋਵੇ ਤਾਂ ਸਭ ਕੁਝ ਹੀ ਲੈ ਲਵੇ, ਤੇ ਜੇ ਇਸ ਤਰ੍ਹਾਂ ਹੋ ਜਾਵੇ ਫਿਰ ਤਾਂ ਦੂਜਿਆਂ ਨੂੰ ਟਿਕਣੀ ਨਾ ਦੇਵੇ। ਇਸ ਲਈ ਇਹ ਸਾਰੀ ਖੇਡ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਜੋ ਉਸ ਨੂੰ ਪਾਉਂਦਾ ਉਹ ਵਾਹਿਗੁਰੂ ਆਪ ਕਰਦਾ ਹੈ। ਇਉਂ ਮਨੁੱਖ ਦੀਆਂ ਲਾਲਸਾਵਾਂ ਜਿਹੜੀਆਂ ਮਨ ਵਿੱਚ ਉਪਜੀਆਂ ਉਹ ਮਨ ਵਿੱਚ ਹੀ ਰਹਿ

0: ਇਹ ਤਾਂ ਸਾਰੀ ਜ਼ਿੰਦਗੀ ਯਤਨ ਕਰਦਿਆਂ ਹੋਇਆਂ ਬੀਤ ਜਾਂਦੀ ਹੈ ਤੇ ਉਹਨਾਂ ਯਤਨਾਂ ਵਿੱਚ ਲੱਗਿਆਂ ਹੋਇਆਂ ਨਾ ਹਰ ਭਜੇ। ਹਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਉਸ ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ, ਜਿਨ੍ਹਾਂ ਦੀ ਬਿਰਤੀ ਵਿੱਚ ਮਾਇਆ ਦੀ ਹੀ ਅਧਿਕਤਾ ਹੈ, ਬਹੁਲਤਾ ਹੈ, ਉੱਧਰ ਹੀ ਸੁਰਤ ਲੱਗੀ ਰਹਿੰਦੀ ਹੈ। ਉਹ ਮਾਇਆ ਮੋਹ ਮਾਇਆ ਵਿੱਚ ਹੀ ਪਚੇ ਹੋਏ ਸੰਸਾਰ ਤੋਂ ਖੁਆਰ ਹੋ ਕੇ ਚਲੇ ਜਾਂਦੇ ਨੇ। ਇਉਂ ਦੁਨਿਆਵੀ ਤ੍ਰਿਸ਼ਨਾ ਦੀ ਪੂਰਤੀ ਵਾਸਤੇ ਲੱਗੇ ਹੋਏ ਯਤਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਨਹੀਂ ਕੀਤਾ, ਨਾ ਤੀਰਥ ਸੇਵੇ, ਕੋਈ ਤੀਰਥਾਂ ਤੇ ਜਾ ਕੇ ਵੀ ਸੇਵਾ ਸਿਮਰਨ ਬੰਦਗੀ ਨਹੀਂ ਕੀਤੀ, ਭਾਵ ਧਰਮ ਅਸਥਾਨਾਂ ਤੇ ਵੀ ਗਿਆ ਨਹੀਂ। ਉਹ ਧਰਮ ਅਸਥਾਨ ਜਿੱਥੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਹੁੰਦਾ ਹੋਵੇ, ਜਿੱਥੇ ਬੰਦਗੀ ਹੁੰਦੀ ਹੋਵੇ, ਜਿੱਥੇ ਨਾਮ ਜਪਿਆ ਜਪਾਇਆ ਜਾਂਦਾ ਹੋਵੇ, ਉੱਥੇ ਪਹੁੰਚ ਕੇ ਸਤਸੰਗਤ ਕਰਨੀ, ਨਾਮ ਜਪਣਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਔਗਣਾਂ ਨੂੰ ਤਿਆਗਣਾ, ਇਹ ਅਸਲੀ ਤੀਰਥ ਦੀ ਸੇਵਾ ਹੈ, ਸੇਵਨ ਹੈ ਤੀਰਥ ਦਾ। ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸੰਤੋਖ ਤਾਸ ਸਰ ਹੋਏ। ਔਰ ਇਸੇ ਪ੍ਰਕਾਰ ਸਤਸੰਗਤ ਰੂਪੀ ਤੀਰਥ, ਗੁਰਚਰਣਾ ਰੂਪੀ ਤੀਰਥ, ਸੋ ਉਹਨਾਂ ਦੀ ਵੀ ਕਦੇ ਸੇਵਾ ਨਹੀਂ ਕੀਤੀ। ਗੁਰੂ ਨਹੀਂ ਸੇਵਿਆ, ਨਾ ਹਰ ਭਜਿਓ, ਨਾ ਗੁਰ ਜਨ ਸੇਵਿਓ, ਨਾ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਜੋ ਕੁਝ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਕਮਾਇਆ ਵੀ, ਉਹਦੇ ਵਿੱਚੋਂ ਵੀ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ। ਕੋਈ ਦਾਨ ਪੁੰਨ ਨਹੀਂ ਕੀਤਾ, ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ, ਕਿਸੇ ਗਰੀਬ ਗੁਰਬੇ ਦੀ ਕਦੇ ਬਾਂਹ ਨਹੀਂ ਫੜੀ, ਕਦੇ ਸੰਤਾਂ ਗੁਰਮੁਖਾਂ ਪਿਆਰਿਆਂ ਦੀ ਸੇਵਾ ਨਹੀਂ ਕੀਤੀ। ਇਉਂ ਉਹ ਜਿਹੜਾ ਜੋੜਿਆ ਹੋਇਆ ਧਨ ਸੀ ਪਰਲੋਕ ਵਿੱਚ ਕਿਸੇ ਕੰਮ ਨਾ ਆਇਆ। ਹਾਂ, ਜਿਹੜਾ ਸ਼ੁਭ ਕਰਮਾਂ ਵਿੱਚ ਧਨ ਖਰਚ ਹੋਵੇ, ਪਰ ਉਪਕਾਰ ਵਿੱਚ ਖਰਚ ਹੋਵੇ, ਗੁਰੂ ਕੀ ਸੇਵਾ, ਗੁਰੂ ਕੀਆਂ ਸੰਗਤਾਂ ਦੀ ਸੇਵਾ ਵਿੱਚ ਖਰਚ ਹੋਵੇ, ਅਸਲੀ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਖਰਚ ਹੋਵੇ, ਉਹਦਾ ਤਾਂ ਵੱਡਾ ਫਲ ਅੱਗੇ ਜਾ ਕੇ ਵੀ ਪ੍ਰਾਪਤ ਹੁੰਦਾ। ਪਰ ਮਨੁੱਖ ਇਹ ਕੁਝ ਤਾਂ ਕਰਦਾ ਹੀ ਨਹੀਂ, ਅੱਗੇ ਕੀ ਪ੍ਰਾਪਤ ਹੋਵੇਗਾ? ਪਰਮਾਤਮਾ ਦਾ ਭਜਨ ਸਿਮਰਨ ਨਹੀਂ ਕੀਤਾ, ਗੁਰੂ ਕੀ ਸੇਵਾ ਨਹੀਂ ਕੀਤੀ, ਗੁਰਸੰਗਤ ਦੀ ਸੇਵਾ ਨਹੀਂ ਕੀਤੀ, ਸਤਸੰਗਤ ਅਸਥਾਨ ਤੇ ਪਹੁੰਚ ਕੇ ਕਦੇ ਵਾਹਿਗੁਰੂ ਕੇ ਨਾਮ ਦਾ ਸਿਮਰਨ ਨਹੀਂ ਕੀਤਾ।
1: ਛੋਟੀ ਕਾਲ ਗਹੀ,
0: ਪਰ ਉਹ ਸਮਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਅਟਲ ਤੌਰ ਤੇ ਲਿਖਿਆ ਹੋਇਆ ਉਹ ਆ ਗਿਆ। ਛੋਟੀ ਕਾਲ ਗਹੀ, ਕਾਲ ਨੇ ਸਿਰ ਦੀ ਚੋਟੀ ਆ ਪਕੜੀ, ਸਿਰ ਉੱਪਰ ਕਾਲ ਖੜਾ ਰੂ ਆਏ। ਸਾਰਿਆਂ ਦੇ ਸਿਰਾਂ ਉੱਪਰ ਕਾਲ ਪਿਆ ਕੂਕਦਾ ਹੈ, ਹੋਣੀ ਕੂਕਦੀ ਪਈ ਹੈ। ਕੋਈ ਵੀ ਜੀਵ ਐਸਾ ਨਹੀਂ ਜਿਹੜਾ ਕਾਲ ਦੀ ਦ੍ਰਿਸ਼ਟੀ ਤੋਂ ਬਾਹਰ ਹੋਵੇ। ਇਹ ਸ਼ਬਦ ਤੋਂ ਪਹਿਲੇ ਸ਼ਬਦ ਉੱਪਰਲੇ ਵਿੱਚ ਹੀ ਮਹਾਰਾਜ ਨੇ ਇਹ ਬਚਨ ਕੀਤੇ ਨੇ ਕਿ ਕਾਲ ਬਿਆਲ ਜਿਉ ਪਰਿਉ ਡੋਲੈ ਮੁੱਖ ਪਸਾਰੇ ਮੀਤ। ਐ ਮਿੱਤਰਾ, ਇਹ ਜਿਹੜਾ ਕਾਲ ਹੈ ਨਾ, ਜਿਸ ਕਾਲ ਦੇ ਅਧੀਨ ਸ੍ਰਿਸ਼ਟੀ ਜੰਮਦੀ ਹੈ ਤੇ ਮਰਦੀ ਹੈ। ਅਜਦਹਾ ਸੱਪ ਜਿਵੇਂ ਹੁੰਦਾ, ਅਜਗਰ ਸੱਪ ਉਹਦੇ ਵਾਂਗੂ ਮੂੰਹ ਅੱਡੀ ਹਰ ਵਕਤ ਤੈਨੂੰ ਉਹ ਤੱਕ ਰਿਹਾ ਹੈ, ਉਹ ਵੇਖ ਰਿਹਾ, ਤੇਰੇ ਸਿਰ ਉੱਪਰ ਪਿਆ ਡੋਲਦਾ ਹੈ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖ ਉਚੀਤ। ਆਪਣੇ ਚਿੱਤ ਵਿੱਚ ਇਹ ਸਮਝ ਰੱਖ, ਇਹ ਸੋਚ ਰੱਖ, ਇਹ ਵਿਚਾਰ ਰੱਖ, ਸਮਝ ਲੈ ਇਸ ਗੱਲ ਨੂੰ ਕਿ ਜਦੋਂ ਅਕਾਲ ਪੁਰਖ ਦੀ ਆਗਿਆ ਹੋ ਗਈ, ਅੱਜ ਕੱਲ ਹੀ ਬਹੁਤਾ ਸਮਾਂ ਨਹੀਂ ਲੱਗਣਾ, ਥੋੜੇ ਸਮੇਂ ਦੇ ਵਿੱਚ ਹੀ ਉਸ ਕਾਲ ਰੂਪੀ ਸੱਪ ਨੇ ਤੈਨੂੰ ਗ੍ਰਾਸ ਲੈਣਾ, ਆਪਣਾ ਗ੍ਰਾਸ ਬਣਾ ਲੈਣਾ। ਚੋਟੀ ਕਾਲ ਗਹੀ, ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਕੰਮਾਂ ਕਾਜਾਂ ਵਿੱਚ ਲੱਗਿਆ, ਦੁਨਿਆਵੀ ਲਾਲਸਾ ਦੀ ਪੂਰਤੀ ਹਿੱਤ ਯਤਨ ਕਰਦਿਆਂ, ਵਾਹਿਗੁਰੂ ਦੇ ਨਾਮ ਤੋਂ ਵਾਂਝੇ ਰਹਿੰਦਿਆਂ, ਸਤਸੰਗਤ ਗੁਰਸੰਗਤ ਦੀ ਸੇਵਾ ਤੋਂ ਖਾਲੀ ਰਹਿੰਦਿਆਂ ਹੋਇਆਂ, ਸੋ ਇਉਂ ਆਪਣਾ ਜੀਵਨ ਜਿਹੜਾ ਇਹ ਬਤੀਤ ਕਰਦਿਆਂ ਹੋਇਆਂ, ਬੇਫਿਕਰ ਬੇਪਰਵਾਹ ਹੋ ਕੇ ਆਪਣਾ ਸਮਾਂ ਜੀਵ ਬਿਤਾ ਰਿਹਾ ਹੈ। ਪਰ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਹੀ ਚੋਟੀ ਕਾਲ ਗਹੀ, ਕਾਲ ਨੇ ਆ ਕੇ ਸਿਰ ਦੀ ਚੋਟੀ ਪਕੜ ਲਈ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਭਗਤ ਕਬੀਰ ਜੀ ਫਰਮਾਉਂਦੇ ਨੇ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਾਮ ਲੈਣਾ। ਜਿਹੜੇ ਅਮਲ ਕਮਾਏ, ਜੈਸੇ ਕਰਮ ਕੀਤੇ ਨੇ, ਉਹਨਾਂ ਦਾ ਲੇਖਾ ਦੇਣਾ ਪੈਣਾ। ਤੇ ਬੜੇ ਕਰੜੇ ਸੁਭਾਅ ਵਾਲੇ ਤੇ ਡਰਾਉਣੀਆਂ ਸ਼ਕਲਾਂ ਵਾਲੇ ਜਮਦੂਤ ਲੈਣ ਵਾਸਤੇ ਆ ਗਏ। ਆ ਕੇ ਕਹਿੰਦੇ ਨੇ, ਕਿਹਾ ਤੈਂ ਖੱਟਿਆ ਕਹਾ ਗਵਾਇਆ, ਚਲ ਚਲ ਦਰਹਾਲ ਦੀਵਾਨ ਬੁਲਾਇਆ। ਭਾਈ ਇਹ ਜੀਵਨ ਦੇ ਵਿੱਚ ਮਨੁੱਖਾ ਜ਼ਿੰਦਗੀ ਚ ਆ ਕੇ ਕੀ ਖੱਟਿਆ? ਕੋਈ ਸੇਵਾ, ਕੋਈ ਸਿਮਰਨ, ਕੋਈ ਪੂੰਜੀ ਖੱਟੀ ਕੇ ਨਹੀਂ? ਕਹਾਂ ਗਵਾਇਆ, ਕਿੱਥੇ ਗਵਾ ਦਿੱਤਾ ਸਾਰਾ ਮਨੁੱਖਾ ਜਨਮ? ਚੱਲ ਦਰਹਾਲ ਦੀਵਾਨ ਬੁਲਾਇਆ, ਦਰਹਾਲ ਛੇਤੀ ਚੱਲ, ਤੈਨੂੰ ਦੀਵਾਨ ਵਿੱਚ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਬੁਲਾ ਲਿਆ ਗਿਆ। ਚਲੋ ਸਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹ ਕਾ ਆਇਆ। ਤੇ ਜਦੋਂ ਜਮਦੂਤ ਇਉਂ ਕਹਿੰਦੇ, ਛੇਤੀ ਚੱਲ ਤੈਨੂੰ ਧੁਰੋਂ ਸੱਦਾ ਆ ਗਿਆ, ਤਾਂ ਜਿੰਦ ਆਤਮਾ ਕਹਿੰਦੀ ਹੈ, ਕਰੋ ਅਰਦਾਸ ਗਾਂਵ ਕਿਸ਼ ਬਾਕੀ ਲਿਓ ਨਬੇਰ ਆਜ ਕੀ ਰਾਤੀ। ਕੁਝ ਪਿੰਡਾਂ ਵਿੱਚੋਂ ਮਾਇਆ ਲੈਣੀ ਕਰਜ਼ਦਾਰਾਂ ਕੋਲੋਂ ਰਹਿੰਦੀ ਹੈ, ਉਗਰਾਹੀ ਕਰਨ ਦੀ ਬਾਕੀ ਰਹਿੰਦੀ ਹੈ। ਜੇ ਮੈਨੂੰ ਅੱਜ ਇੱਕ ਰਾਤ ਦਾ ਸਮਾਂ ਦੇ ਦਿਓ, ਮੈਂ ਸਾਰਾ ਕੰਮ ਕਾਜ ਆਪਣਾ ਅੱਜ ਇੱਕ ਰਾਤ ਵਿੱਚ ਨਿਬੇੜ ਲਵਾਂ, ਤੇ ਫਿਰ ਮੈਂ ਤੁਹਾਡੇ ਨਾਲ ਚੱਲ ਪਵਾਂਗਾ। ਕਰੋ ਅਰਦਾਸ ਗਾਂਵ ਕਿਸ਼ ਬਾਕੀ ਲਿਓ ਨਬੇਰ ਆਜ ਕੀ ਰਾਤੀ। ਤੇ ਜਿਵੇਂ ਦੁਨੀਆਂ ਵਿੱਚ ਰਿਸ਼ਵਤਾਂ ਤੇ ਵੱਡੀਆਂ ਦੇ ਦੇ ਕੇ ਕੰਮ ਕਰਦਾ ਨਾ, ਇਵੇਂ ਜਮਦੂਤਾਂ ਨੂੰ ਵੀ ਵੱਡੀ ਦੇਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ਕਿ ਕਿਛ ਭੀ ਖਰਚ ਤੁਮਾਰਾ ਸਾਰਾ ਸੁਬਹ ਨਿਵਾਜ ਸਰਾਏ ਗੁਜ਼ਾਰਾ। ਪਰ ਨਹੀਂ ਸਾਧ ਸੰਗਤ ਜੀ, ਇੱਕ ਰੱਤੀ ਬਿਲਮਨਾ ਦੇਵ ਦੀ ਮਨਜਾਰਿਆ ਮਿੱਤਰਾ, ਉਹਨੇ ਤਕੜੇ ਪਾਏ ਹੱਥ। ਰੱਤੀ ਭਰ ਦੀ ਦੇਰੀ ਉਹ ਨਹੀਂ ਕਰਨ ਦਿੰਦੇ, ਇੱਕ ਪਲ ਦਾ ਵੀ ਮੌਕਾ ਨਹੀਂ ਦਿੰਦੇ, ਕਰੜੇ ਹੱਥ ਆਪਣੇ ਪਾਉਂਦੇ ਨੇ। ਤੇ ਜਿੰਦ ਨਿਮਾਣੀ ਕੱਢੀਆਂ ਹੱਡਾਂ ਕੂ ਕੜਕਾਏ, ਕੜਕਾ ਕੇ ਇਹਨਾਂ ਹੱਡਾਂ ਨੂੰ ਸਰੀਰ ਨੂੰ ਤੜਪਾ ਤੜਪਾ ਕੇ ਨਿਮਾਣੀ ਜਿੰਦ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਲੈ ਜਾਂਦੇ ਨੇ। ਇਉਂ ਚੋਟੀ ਕਾਲ ਗਹੀ, ਕਾਲ ਨੇ ਮੌਤ ਨੇ ਆ ਕੇ ਸਿਰ ਦੀ ਚੋਟੀ ਪਕੜ ਲਈ, ਜੀਵਨ ਲੀਲਾ ਦਾ ਅੰਤ ਕਰ ਦਿੱਤਾ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ,
1: ਦਾਰਾ ਮੀਤ ਪੂਤ ਰਥ ਸੰਪਤ।
0: ਜਿਨ੍ਹਾਂ ਦੇ ਮੋਹ ਵਿੱਚ ਲੱਗਿਆ, ਜਿਨ੍ਹਾਂ ਦੀ ਪ੍ਰੀਤ ਵਿੱਚ ਲੱਗਿਆ, ਜੀਵਨ ਆਪਣਾ ਸਾਰਾ ਗੁਜ਼ਾਰ ਦਿੱਤਾ। ਮਹਾਰਾਜ ਬਚਨ ਕਰਦੇ ਨੇ, ਦਾਰਾ ਦਾਰਾ ਕਿਹਾ ਜਾਂਦਾ ਇਸਤਰੀ ਨੂੰ, ਔਰਤ ਨੂੰ, ਘਰ ਵਾਲੀ ਪਤਨੀ ਨੂੰ। ਮੀਤ ਬੜੇ ਬੜੇ ਪਿਆਰੇ ਮਿੱਤਰ ਜਿਹੜੇ ਸੰਸਾਰ ਵਿੱਚ ਬਣਾਏ ਹੋਏ ਸੀ, ਜਿਨ੍ਹਾਂ ਤੇ ਮਾਣ ਕਰਦਾ ਸੀ ਕਿ ਮੇਰੇ ਮਿੱਤਰ ਮੇਰੀਆਂ ਬਾਹਾਂ ਬਣ ਕੇ ਮੇਰੇ ਨਾਲ ਖਲੋਣ ਵਾਲੇ ਨੇ। ਪੂਤ ਪੁੱਤਰਾਂ ਉੱਪਰ ਬੜਾ ਗੁਮਾਨ ਹੁੰਦਾ ਹੈ ਨਾ, ਸੋ ਇਹ ਪੁੱਤਰ ਵੀ। ਤੇ ਰਥ ਸੰਪਤ, ਰਥ ਪੁਰਾਣਿਆਂ ਜ਼ਮਾਨਿਆਂ ਵਿੱਚ ਸਭ ਤੋਂ ਜਿਹੜੀ ਅਮੀਰ ਅਸਵਾਰੀ ਸੀ ਵਾਹਨ ਸਫ਼ਰ ਕਰਨ ਵਾਸਤੇ, ਉਹ ਰਥ ਮੰਨੀ ਜਾਂਦੀ ਸੀ। ਅੱਜ ਕੱਲ੍ਹ ਦੇ ਸਮੇਂ ਮੁਤਾਬਕ ਆਪਾਂ ਮਹਿੰਗੀਆਂ ਤੋਂ ਮੰਗੀਆਂ ਜਿਹੜੀਆਂ ਕਾਰਾਂ ਮੋਟਰ ਗੱਡੀਆਂ ਇਹ ਮੰਨ ਲਈਏ। ਔਰ ਸੰਪਤ, ਜਿੰਨੀ ਸੰਪਤੀ ਹੈ, ਜਿੰਨੀ ਜਾਇਦਾਦ ਹੈ, ਇਹ ਸਭ ਕੁਝ
1: ਧਨ ਪੂਰਨ ਸਭ ਮਹੀ,
0: ਤੇ ਧਨ ਕਰਕੇ ਜਿਹੜੇ ਖਜ਼ਾਨੇ ਭਰੇ ਨੇ, ਬੈਂਕਾਂ ਪੋਲੀਆਂ ਕੀਤੀਆਂ ਹੋਈਆਂ, ਬੜੇ ਬੜੇ ਬੈਂਕ ਬੈਲੈਂਸ ਲਾਕਰ ਭਰੇ ਪਏ ਨੇ, ਖਜ਼ਾਨੇ ਭਰੇ ਪਏ ਨੇ ਸਾਰੇ ਧਨ ਦੇ ਨਾਲ। ਤੇ ਸਭ ਮਹੀ, ਸਾਰੀ ਧਰਤੀ ਵੀ ਜਿੰਨੀ ਹੈ, ਮੇਰੀ ਜ਼ਮੀਨ ਇੰਨੇ ਏਕੜ ਇੰਨੇ ਮੁਰੱਬੇ ਜ਼ਮੀਨ ਦਾ ਮੈਂ ਮਾਲਕ ਹਾਂ। ਹਉ ਬੰਦਾ ਹਉ ਸਾਧਾ।

0: ਸਗਲ ਮਿਥਿਆ ਇਹ ਜਾਣੋ, ਸਾਰੇ ਭਾਈ ਇਹ ਮਿਥਿਆ ਜਾਣਨਾ ਕਰੋ। ਜੋ ਕੁਝ ਵੀ ਗਿਣਿਆ ਨਾ ਪਿੱਛੇ, ਇਸਤਰੀ ਪੁੱਤਰ ਮਿੱਤਰ ਰਥ ਜਾਇਦਾਦ ਜ਼ਮੀਨਾਂ ਜਾਇਦਾਦਾਂ ਸਕੇ ਸੰਬੰਧੀ, ਇਹਨਾਂ ਤੋਂ ਇਲਾਵਾ ਹੋਰ ਅਨੇਕ ਪ੍ਰਕਾਰ ਦੀ ਸਮੱਗਰੀ, ਭਾਈ ਇਹ ਸਭ ਮਿੱਥਿਆ ਹੈ, ਭਾਵ ਸਭ ਨਾਸਵੰਤ ਹੈ। ਸਾਰਿਆਂ ਨੇ ਸਾਥ ਛੱਡ ਜਾਣਾ ਹੈ ਤੇ ਆਖਰ ਆਪਾਂ ਆਪ ਸਭ ਨੂੰ ਛੱਡ ਕੇ ਚਲੇ ਜਾਣਾ ਹੈ। ਸੁਖਮਨੀ ਸਾਹਿਬ, ਆਪ ਸਾਰੇ ਪੜ੍ਹਦੇ ਹੋ ਬੜੇ ਪ੍ਰੇਮ ਦੇ ਨਾਲ, ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ, ਮਿੱਥਿਆ ਰਥ ਹਸਤੀ ਅਸਵ ਬਸਤਰਾ, ਮਿੱਥਿਆ ਰੰਗ ਸੰਗ ਮਾਇਆ ਪੀਖ ਹਸਤਾ। ਸਭ ਕੁਝ ਹੀ ਮਿੱਥਿਆ। ਇੱਕ ਹੈ ਝੂਠ, ਇੱਕ ਹੈ ਮਿੱਥਿਆ। ਝੂਠ ਉਹ ਜਿਹਦੀ ਹੋਂਦ ਕੋਈ ਅਸਲ ਵਿੱਚ ਹੋਵੇ ਹੀ ਨਾ, ਤੇ ਐਵੇਂ ਬਿਨਾਂ ਮਤਲਬ ਹੀ ਉਹ ਗੱਲ ਜਿਹੜੀ ਹੈ ਬਣਾਈ ਹੋਈ ਹੋਵੇ, ਕਲਪਿਤ ਕੀਤੀ ਹੋਵੇ। ਮਿੱਥਿਆ ਉਹ ਜੋ ਦੇਖਣ ਨੂੰ ਸੱਚ ਪ੍ਰਤੀਤ ਹੋ ਰਿਹਾ ਹੈ, ਹੋਂਦ ਤਾਂ ਜਿਸ ਦੀ ਦਿਖਾਈ ਦੇ ਰਹੀ ਹੈ ਪਰ ਅਸਲ ਵਿੱਚ ਸੱਚ ਨਹੀਂ। ਇਹ ਸੰਸਾਰ ਸਾਰਾ ਮਿੱਥਿਆ ਹੈ, ਸਾਰੀ ਸਮੱਗਰੀ ਇਹਦੇ ਵਿੱਚ ਮਿੱਥਿਆ ਹੈ। ਸਭ ਕੁਝ ਨਾਸਵੰਤ ਜਾਣਨਾ ਕਰੋ ਹੇ ਭਾਈ।
1: ਭਜਨ ਰਾਮ ਕੋ ਸਹੀ।
0: ਇੱਕ ਜੋ ਰਾਮ ਰਮਿਆ ਹੋਇਆ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਇੱਕ ਭਜਨ ਸਿਮਰਨ ਜਿਹੜਾ ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਅਟਲ ਵਸਤੂ ਹੈ, ਇਹ ਕਦੇ ਨਾਸ ਹੋਣ ਵਾਲਾ ਨਹੀਂ। ਸਾਧ ਸੰਗਤ ਜੀ, ਇਹ ਨਾਮ ਸਿਮਰਨ ਰੂਪੀ ਧਨ, ਪ੍ਰਮਾਤਮਾ ਦਾ ਭਜਨ ਰੂਪੀ ਧਨ ਐਸਾ ਹੈ, ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਮਿਲਦਾ ਕਿਵੇਂ ਹੈ? ਪੂਰੇ ਸਤਿਗੁਰ ਦੀਆ ਦਿਖਾਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਮ ਧਨ ਪ੍ਰਮਾਤਮਾ ਦੇ ਭਜਨ ਸਿਮਰਨ ਦੀ ਬਰਕਤ ਆਪਾਂ ਨੂੰ ਦੱਸਦੇ ਨੇ ਨਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਫਿਰ ਅੱਗੇ ਆਪਾਂ ਪੜ੍ਹ ਲਈਏ ਕਿ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸੋ ਇਉਂ ਪ੍ਰਮਾਤਮਾ ਦਾ ਨਾਮ ਲੋਕ ਪ੍ਰਲੋਕ ਸਾਡੀ ਮਦਦ ਕਰਨ ਵਾਲਾ, ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਸਦਾ ਅਟਲ ਰਹਿਣ ਵਾਲਾ ਹੈ। ਨਾਮ ਨਹੀਂ ਜਪਿਆ, ਭਾਵੇਂ ਉਸ ਤਰ੍ਹਾਂ ਅਨੇਕਾਂ ਨੇਕੀਆਂ ਕਰ ਲਈਆਂ, ਅਨੇਕਾਂ ਚੰਗਿਆਈਆਂ ਕਰ ਲਈਆਂ, ਅਨੇਕਾਂ ਪੁੰਨ ਕਰਮ ਕਰ ਲਏ, ਬਹੁਤ ਚੰਗੀ ਗੱਲ ਹੈ। ਪਰ ਸਾਧ ਸੰਗਤ ਜੀ, ਗੁਰਬਾਣੀ ਦਾ ਪਾਵਨ ਫੁਰਮਾਨ, ਕਰਮ ਧਰਮ ਪਾਖੰਡ ਜੋ ਦੀਸਹ ਤਿੰਨ ਜਮ ਜਾ ਗਾਤੀ ਲੂਟੈ। ਨਾਮ ਤੋਂ ਵੀ ਹੋਣੇ ਜਿਹੜੇ ਕਰਮ ਧਰਮ ਨੇ, ਜਿਹੜੇ ਭੇਖ ਨੇ, ਕੀਤੇ ਹੋਏ ਚੰਗੇ ਕਰਮਾਂ ਦਾ ਵੀ ਜਿਹੜਾ ਫਲ ਹੈ ਨਾ, ਉਹ ਜਦੋਂ ਜਿੰਦ ਆਤਮਾ ਸਰੀਰ ਦਾ ਤਿਆਗ ਕਰਕੇ ਪ੍ਰਲੋਕ ਨੂੰ ਜਾਂਦੀ ਹੈ, ਤਾਂ ਜਾਮ ਵਸੂਲੀਏ ਬਣ ਕੇ, ਜਾਗਾਤੀ ਬਣ ਕੇ, ਟੈਕਸ ਲੈਣ ਵਾਲੇ ਬਣ ਕੇ, ਰਸਤੇ ਵਿੱਚ ਹੀ ਉਹਨਾਂ ਸ਼ੁਭ ਕਰਮਾਂ ਦਾ ਜਿਹੜਾ ਫਲ ਹੈ ਉਹ ਜੀਵ ਦੇ ਕੋਲੋਂ ਲੁੱਟ ਲੈਂਦੇ ਨੇ, ਲੈ ਲੈਂਦੇ ਨੇ। ਨਹੀਂ ਜੀਵ ਦੇ ਕੋਲ ਕੁਝ ਵੀ ਰਹਿੰਦਾ, ਖਾਲੀ ਹੋ ਕੇ ਜੀਵ ਆਤਮਾ ਨੂੰ ਜਾਣਾ ਪੈਂਦਾ। ਤਾਂ ਹੀ ਤਾਂ ਗੁਰਬਾਣੀ ਦੇ ਆਸ਼ੇ ਮੁਤਾਬਕ ਗੁਰਮੁਖਾਂ ਨੇ ਇਹ ਬਚਨ ਵਿਦਵਾਨ ਜਨਾਂ ਨੇ ਕਹੇ, ਰਾਮ ਨਾਮ ਕੋ ਅੰਕ ਹੈ, ਸਭ ਸਾਧਨ ਹੈ ਸ਼ੂਨ, ਅੰਕ ਗਏ ਕੁਛ ਹਾਥ ਨਹਿ, ਅੰਕ ਰਹੇ ਦਸ ਗੂਣ। ਜਿੱਡਾ ਵੱਡਾ ਮਰਜ਼ੀ ਆਪਾਂ ਕਾਗਜ਼ ਲੈ ਲਈਏ, ਪੈਨ ਕਲਮ ਪੈਨਸਲ ਆਪਣੇ ਹੱਥ ਵਿੱਚ ਪਕੜ ਲਈਏ, ਤੇ ਕਾਗਜ਼ ਦੇ ਉੱਪਰ ਜ਼ੀਰੋ ਲਿਖਣੀ ਆਰੰਭ ਕਰ ਦਈਏ, ਸਿਫਰਾਂ ਲਿਖ ਦਈਏ, ਲਿਖ ਲਿਖ ਕੇ ਕਰੋੜਾਂ ਅਰਬਾਂ ਖਰਬਾਂ ਸਿਫਰਾਂ ਆਪਾਂ ਕਾਗਜ਼ ਭਰ ਦਈਏ ਸਾਰਾ, ਕੋਈ ਉਹਦਾ ਮੁੱਲ ਨਹੀਂ ਬਣਨਾ, ਕੋਈ ਰਕਮ ਨਹੀਂ ਬਣਨੀ। ਪਰ ਜੇ ਪਹਿਲਾਂ ਏਕਾ ਲਿਖ ਦਿੱਤਾ, ਏਕੇ ਦੇ ਅੱਗੇ ਜ਼ੀਰੋ ਲਿਖ ਦਿੱਤੀ, ਸਿਫਰ ਲਿਖ ਦਿੱਤੀ, ਤਾਂ ਦਸ ਗੁਣਾ ਮੁੱਲ ਵੱਧ ਜਾਣਾ। ਇੱਕ ਹੋਰ ਸਿਫਰ ਪਾ ਦਿੱਤੀ, ਦਸ ਗੁਣਾ ਹੋਰ ਮੁੱਲ ਵੱਧ ਗਿਆ, ਸੌ ਬਣ ਗਿਆ। ਰਾਮ ਨਾਮ ਕੋ ਅੰਕ ਹੈ, ਸਭ ਸਾਧਨ ਹੈ ਸ਼ੂਨ, ਬਾਕੀ ਜਿੰਨੇ ਸਾਧਨ ਨੇ ਉਹ ਸ਼ੂਨ ਹਨ, ਉਹ ਸਿਫਰ ਹਨ, ਉਹ ਜ਼ੀਰੋ ਨੇ। ਵਾਹਿਗੁਰੂ ਕਾ ਨਾਮ ਜਿਹੜਾ ਉਹ ਏਕਾ ਹੈ, ਉਹ ਅੰਕ ਹੈ। ਅੰਕ ਗਏ ਕੁਛ ਹੱਥ ਨੇ, ਜੇ ਅੰਕ ਕਾਇਮ ਨਹੀਂ ਤਾਂ ਕੁਝ ਵੀ ਹੱਥ ਨਹੀਂ ਆਉਣਾ, ਜੋ ਮਰਜ਼ੀ ਕਰ ਲਈਏ। ਅੰਕ ਰਹੇ ਦਸ ਗੁਣ, ਜੇ ਅੰਕ ਕਾਇਮ ਰਹੇ, ਜੇ ਨਾਮ ਜਪਿਆ ਜਾਂਦਾ ਤਾਂ ਹਰ ਕੀਤੇ ਸ਼ੁਭ ਕਰਮ ਦਾ

0: ਵੀ ਦਸ ਦਸ ਗੁਣਾ ਵਧੀਕ ਹੋ ਕੇ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਐਸਾ ਕਿ ਮੰਨੈ ਮਾਰਗ ਠਾਕ ਨਾ ਪਾਏ। ਜੋ ਨਾਮ ਦਾ ਮੰਨਣ ਕਰਦਾ ਨੂੰ ਜੋ ਨਾਮ ਜਪਦਾ ਹੈ ਉਹ ਪ੍ਰਲੋਕ ਦੇ ਰਸਤੇ ਵਿੱਚ ਜਮ ਦੂਤਾਂ ਦੇ ਕੋਲੋਂ ਠੱਗੇ ਨਹੀਂ ਜਾ ਸਕਦੇ। ਇਸ ਲਈ ਭਜਨ ਰਾਮ ਕੋ ਸਹੀ, ਦੁਨੀਆਂ ਦੇ ਸਭ ਪਦਾਰਥ ਨਾਸਵੰਤ, ਸਾਰੇ ਮੋਹ ਝੂਠੇ, ਸਾਰੀਆਂ ਪ੍ਰੀਤਾਂ ਝੂਠੀਆਂ, ਨਾਮ ਤੋਂ ਬਿਨਾਂ ਸਾਰੇ ਜਿਹੜੇ ਸਾਧਨ ਨੇ ਉਹ ਨਿਸਫਲ। ਇੱਕ ਵਾਹਿਗੁਰੂ ਕਾ ਜਿਹੜਾ ਭਜਨ ਹੈ ਭਾਈ ਇਹ ਨਿਸ਼ਚੇ ਵਾਚਕ ਸਹੀ ਹੈ, ਇਹੀ ਉੱਤਮ ਹੈ, ਇਹ ਨਾਲ ਨਿਭਣ ਵਾਲਾ ਹੈ, ਇਹ ਸਭ ਨਾਲੋਂ ਅਮੋਲਕ ਵਸਤੂ ਹੈ।
1: ਫੇਰਤ ਫੇਰਤ ਬਹੁਤੇ ਜੁਗ ਹਾਰਿਓ।
0: 84 ਲੱਖ ਜੂਨ ਦੇ ਗੇੜੇ ਵਿੱਚ ਫਿਰਦਿਆਂ ਫਿਰਦਿਆਂ ਬੜੇ ਜੁਗਾਂ ਦੇ ਵਿੱਚ ਹਰ ਜੀਵਨ ਵਿੱਚ ਜੀਵਨ ਦੀ ਬਾਜੀ ਹਾਰਦੇ ਹੀ ਗਏ।
1: ਮਾਨਸ ਦੇਹ ਲਹੀ,
0: ਹੁਣ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਐ ਜੀਵ ਐ ਤੋਂ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ। ਮਹਾਰਾਜ ਫੁਰਮਾਨ ਕਰਦੇ ਹਨ ਅਗਲੀ ਪੰਕਤੀ ਵਿੱਚ,
1: ਨਾਨਕ ਕਹਿਤ ਮਿਲਨ ਕੀ ਬਰੀਆ।
0: ਧੰਨ ਸਤਿਗੁਰੂ ਨਾਨਕ ਦੇਵ ਜੀ ਕੇ ਨਾਵੇਂ ਸਰੂਪ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਮਿਲਨ ਕੀ ਬਰੀਆ। ਇਹ ਜਿਹੜੀ ਮਾਨਸ ਦੇਹ ਲਹੀ ਹੈ ਨਾ, ਜਿਹੜੀ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ, ਮਿਲਨ ਕੀ ਬਰੀਆ, ਇਹ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ। ਰੋਜ਼ ਪੜ੍ਹਦੇ ਆ ਪੰਚਮ ਪਾਤਸ਼ਾਹੀ ਦੇ ਬਚਨ ਕੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਬਹੁਤੇ ਜੁਗ ਹਾਰਦੇ ਰਹੇ ਅਨੇਕਾਂ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ ਹੋਇਆ। ਪੰਚਮ ਪਾਤਸ਼ਾਹ ਜੀ ਕੇ ਬਚਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਈਆਂ ਜਨਮਾਂ ਵਿੱਚ ਕੀੜੇ ਬਣੇ, ਪਤੰਗੇ ਬਣੇ, ਕੀੜੇ ਅਨੇਕ ਕਿਸਮ ਦੇ ਧਰਤੀ ਤੇ ਰੇਗ ਕੇ ਚੱਲਦੇ ਨੇ। ਪਤੰਗੇ ਆਪਾਂ ਜਾਣਦੇ ਹਾਂ ਉਹਨਾਂ ਕੀੜਿਆਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਖੰਭ ਲੱਗ ਜਾਂਦੇ ਨੇ, ਭੰਬਕੜ, ਭੰਬਟ ਇਤਿਆਦਿਕ, ਇਉਂ ਕੀੜੇ ਪਤੰਗੇ ਬਣਦੇ ਰਹੇ। ਕਈ ਜਨਮ ਗਜ ਮੀਨ ਕੁਰੰਗਾ, ਗਜ ਹਾਥੀ ਮੀਨ ਮੱਛੀ ਕੁਰੰਗਾ ਹਿਰਨ ਵਗੈਰਾ ਜੂਨਾਂ ਦੇ ਵਿੱਚੋਂ ਨਿਕਲਦੇ ਆਏ। ਕਈ ਜਨਮ ਪੰਖੀ ਸਰਪ ਹੋਇਓ, ਕਈਆਂ ਜਨਮਾਂ ਵਿੱਚ ਪੰਛੀ ਬਣੇ, ਅਨੇਕ ਤਰ੍ਹਾਂ ਦੇ ਪੰਛੀ, ਕਦੇ ਕੁਝ ਕਦੇ ਕੁਝ। ਕਈਆਂ ਜਨਮਾਂ ਵਿੱਚ ਸੱਪ ਬਣਦੇ ਰਹੇ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੈਵਰ ਕਹਿੰਦੇ ਘੋੜਿਆਂ ਨੂੰ, ਬ੍ਰਿਖ ਦਾ ਭਾਵ ਹੈ ਬ੍ਰਿਖਵ, ਤੇ ਬ੍ਰਿਖਵ ਦਾ ਭਾਵ ਹੈ ਬਲਦ, ਘੋੜੇ ਬਲਦ ਇਤਿਆਦਿਕ ਪਸ਼ੂਆਂ ਦੀਆਂ ਜੂਨਾਂ ਵਿੱਚੋਂ ਕਈਆਂ ਜਨਮਾਂ ਵਿੱਚ ਆਪਾਂ ਗੁਜ਼ਰਦੇ ਆਏ। ਰਹਾਉ ਦੀਆਂ ਪੰਗਤੀਆਂ ਤੋਂ ਪਹਿਲਾਂ ਆਪਾਂ ਅਗਲਾ ਪਦ ਵੀ ਵਿਚਾਰ ਲਈਏ। ਕਈ ਜਨਮ ਸੈਲ ਗਿਰ ਕਰਿਆ, ਕਈਆਂ ਜਨਮਾਂ ਵਿੱਚ ਪਰਮਾਤਮਾ ਨੇ ਪੱਥਰ ਬਣਾਇਆ, ਪਹਾੜ ਬਣਾਇਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮਾਂ ਦੇ ਵਿੱਚ ਮਾਤਾ ਦੇ ਉਦਰ ਵਿੱਚ ਜਨਮ ਲੈਣ ਲਈ ਨਿਵਾਸ ਤਾਂ ਹੋਇਆ ਪਰ ਜਨਮ ਹੀ ਨਸੀਬ ਨਾ ਹੋਇਆ, ਮਾਤਾ ਦਾ ਗਰਭ ਹੀ ਹਿਰ ਗਿਆ, ਛਣ ਗਿਆ, ਉੱਥੇ ਹੀ ਗਲ ਸੜ ਗਏ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮਾਂ ਵਿੱਚ ਬਨਸਪਤੀ ਬੂਟੇ ਬਣਾ ਕੇ ਪੈਦਾ ਕੀਤਾ, ਤਰ੍ਹਾਂ ਤਰ੍ਹਾਂ ਦੇ ਦਰਖਤ ਵੇਲਾਂ ਇਤਿਆਦਿਕ, ਗਿਣਤੀ ਕਿੰਨੀ ਕੁ ਗਿਣੀ ਜਾਵੇ। ਗੱਲ ਮੁਕਾ ਦਿੱਤੀ ਕਿ 184 ਜੂਨ ਭਰਮਾਇਆ, 84 ਲੱਖ ਜੂਨਾਂ ਵਿੱਚ ਭਰਮਦੇ ਭਟਕਦੇ ਆਏ ਹਾਂ ਕਾਹਦੇ ਲਈ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਕਾਲ ਲੰਮੇ ਸਮੇਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। 184 ਭਰਮਤੇ ਭਰਮਤੇ ਦੁਰਲੱਭ ਜਨਮ ਅਬ ਪਾਇਓ, 84 ਲੱਖ ਜੂਨਾਂ ਵਿੱਚ ਭਰਮਦਿਆਂ ਭਟਕਦਿਆਂ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ, ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਤ ਦੇ ਮਾਲਕ ਵਾਹਿਗੁਰੂ ਨੂੰ ਮਿਲ, ਮਿਲਣ ਦੀ ਵਾਰੀ ਮਿਲੀ ਹੈ, ਨਾਨਕ ਕਹਿਤ ਮਿਲਨ ਕੀ ਬਰੀਆ। ਧੰਨ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਕਿ ਇਹ ਮਨੁੱਖਾ ਦੇਹੀ ਜੋ ਪ੍ਰਾਪਤ ਕੀਤੀ ਹੈ ਨਾ ਵਾਹਿਗੁਰੂ ਦੀ ਕਿਰਪਾ ਨਾਲ, ਇਹ ਉਸ ਵਾਹਿਗੁਰੂ ਨੂੰ ਮਿਲਣ ਦੀ ਤੈਨੂੰ ਵਾਰੀ ਮਿਲੀ ਆ, ਮੌਕਾ ਹੱਥ ਆਇਆ ਹੈ।
1: ਸਿਮਰਤ ਕਹਾ ਨਹੀਂ,
0: ਭਾਈ ਇਸ ਮਨੁੱਖਾ ਦੇਹੀ ਵਿੱਚ ਵਾਹਿਗੁਰੂ ਨੂੰ ਸਿਮਰਦਾ ਕਿਉਂ ਨਹੀਂ, ਯਾਦ ਕਿਉਂ ਨਹੀਂ ਕਰਦਾ, ਚੇਤੇ ਕਿਉਂ ਨਹੀਂ ਕਰਦਾ, ਸਿਮਰਨ ਕਿਉਂ ਨਹੀਂ ਕਰਦਾ ਉਸ ਪਰਮਾਤਮਾ ਦਾ। ਮਨ ਕਹਾ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਮਨਾ ਮਨੁੱਖ ਪਿਆਰਿਆ, ਕਿਉਂ ਭੁਲਾਇਆ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ? ਯਾਦ ਰੱਖ ਲੈ, ਜਦੋਂ ਸਰੀਰ ਬਿਨਸਿਆ, ਜੇ ਤੂੰ ਨਾਮ ਨਾ ਜਪਿਆ ਤਾਂ ਜਮ ਦੇ ਨਾਲ ਕੰਮ ਪਵੇਗਾ, ਜਮ ਦੂਤਾਂ ਦੇ ਵਸ ਪਵੇਗਾ, ਧਰਮ ਰਾਜੇ ਕੋਲ ਪੇਸ਼ ਹੋਵੇਗਾ। ਪਰ ਜੇ ਤੂੰ ਨਾਮ ਜਪੇ ਤਾਂ ਤਨ ਬਿਨਸੈ ਜਮ ਸਿਉ ਪਰੈ ਕਾਮ। ਜਮ ਤੋਂ ਛੁੱਟਣ ਦੇ ਕੰਮ ਆਵੇਗਾ ਇਹ ਵਾਹਿਗੁਰੂ ਕਾ ਨਾਮ। ਕਿਉਂ ਨੀ ਚੇਤੇ ਕਰਦਾ, ਕਿਉਂ ਨੀ ਸਿਮਰਨ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਭਾਵ ਕੇ ਇਹ ਮਨੁੱਖਾ ਜਨਮ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਜੋ ਮਿਲੀ ਹੈ ਨਾ, ਇਹ ਜ਼ਿੰਦਗੀ ਦਾ ਮਕਸਦ ਕਿਵੇਂ ਪੂਰਾ ਹੋਣਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਿਆਰਿਆ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ, ਸਿਮਰਨ ਕਰ।
1: ਕੇਦਾਰਾ ਮਹੱਲਾ ਪੰਜਵਾਂ,
0: ਲੜੀ ਵਾਰ ਚੱਲ ਰਹੀ ਕਥਾ ਵਿਚਾਰ, ਸ਼ਬਦ ਕੇਦਾਰਾ ਰਾਗ ਵਿੱਚ 1120 ਅੰਗ ਉੱਪਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੇਦਾਰਾ ਰਾਗ ਦੇ ਵਿੱਚ ਪਾਵਨ ਬਚਨ ਫਰਮਾਨ ਕਰਦੇ ਹਨ।
1: ਪ੍ਰੇਯ ਕੀ ਪ੍ਰੀਤ ਪਿਆਰੀ,
0: ਗੁਰਮੁਖ ਜਨ ਗੁਰ ਬਚਨਾਂ ਦੀ ਕਮਾਈ ਕਰਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਨੇ, ਉਹਨਾਂ ਦੇ ਚਿੱਤ ਦੀ ਪ੍ਰੀਤ ਉਸ ਪਰਮ ਪਿਤਾ ਪਰਮਾਤਮਾ ਨਾਲ ਬਣਦੀ ਹੈ। ਜਿਵੇਂ ਅੱਜ ਦੇ ਹੁਕਮਨਾਮੇ ਦੀ ਸੰਖੇਪ ਜਿਹੀ ਵਿਚਾਰ ਆਪਾਂ ਰਲ ਮਿਲ ਕੀਤੀ, ਉਹਦੇ ਤੋਂ ਪਹਿਲੇ ਸ਼ਬਦ ਦਾ ਆਰੰਭ ਸਤਿਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ, ਜੋ ਸੋਠ ਰਾਗ ਦੀ ਬਾਣੀ ਵਿੱਚ ਨਾਵੇਂ ਪਾਤਸ਼ਾਹ ਦਾ ਪਹਿਲਾ ਸ਼ਬਦ ਹੈ। ਰੇ ਮਨ ਰਾਮ ਸਿਓ ਕਰ ਪ੍ਰੀਤ, ਐ ਮਨਾ ਸਰਬ ਵਿਆਪਕ ਵਾਹਿਗੁਰੂ ਦੇ ਨਾਲ ਪ੍ਰੀਤ ਕਰ। ਉਹ ਪ੍ਰੀਤ ਮਨ ਵਿੱਚ ਪੈਦਾ ਕਰਨ ਲਈ ਤੇ ਪ੍ਰਪੱਕ ਕਰਨ ਲਈ ਸ਼ਰਵਨ ਗੋਬਿੰਦ ਗੁਣ ਸੁਣੋ। ਕੰਨੀ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸੁਣ, ਅਰ ਗਾਓ ਰਸਨਾ ਗੀਤ, ਅਤੇ ਰਸਨਾ ਦੇ ਨਾਲ ਵੀ ਜਸ ਉਚਾਰਨ ਕਰ। ਸੋ ਜਿਨ੍ਹਾਂ ਦੇ ਮਨ ਵਿੱਚ ਇਹ ਪ੍ਰੀਤ ਗੁਰੂ ਕੀ ਕਿਰਪਾ ਨਾਲ ਬਣ ਗਈ ਹੈ ਨਾ, ਸੋ ਉਹਨਾਂ ਦੀ ਅਵਸਥਾ ਤੇ ਉਹਨਾਂ ਵੱਲੋਂ ਗੁਰਚਰਨਾਂ ਦੇ ਵਿੱਚ ਅਰਦਾਸ ਬੇਨਤੀ ਵਾਹਿਗੁਰੂ ਕੇ ਮਿਲਾਪ ਦੀ ਤੜਪ ਰੱਖਦਿਆਂ, ਤਾਂਗ ਰੱਖਦਿਆਂ ਹੋਇਆਂ, ਜਿਨ੍ਹਾਂ ਨੇ ਇਸ ਸਿਧਾਂਤ ਨੂੰ ਸਮਝ ਲਿਆ ਕਿ ਨਾਨਕ ਕਹਿਤ ਮਿਲਣ ਕੀ ਬਰੀਆ, ਜਿਨ੍ਹਾਂ ਨੇ ਜਾਣ ਲਿਆ ਕਿ ਮਨੁੱਖਾ ਜਨਮ ਪਰਮਾਤਮਾ ਨੂੰ ਮਿਲਣ ਦੀ ਵਾਰੀ ਮਿਲੀ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਨਾਲ ਪ੍ਰੀਤ ਕਰਦਿਆਂ ਹੋਇਆ ਤਿਸ ਵਾਹਿਗੁਰੂ ਕੇ ਸਨਮੁਖ ਹੀ ਤਿਸ ਦੇ ਦਰਸ਼ਨ ਦੀਦਾਰ ਵਾਸਤੇ ਇਉਂ ਬੇਨਤੀ ਕਰਦੇ ਨੇ। ਪ੍ਰੇ ਅਕੀ ਪ੍ਰੀਤ ਪਿਆਰੀ, ਹੇ ਮੇਰੇ ਪ੍ਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕੀ ਜਿਹੜੀ ਪ੍ਰੀਤ ਹੈ ਨਾ, ਇਹ ਮੈਨੂੰ ਪਿਆਰੀ ਲੱਗਦੀ ਹੈ। ਦੁਨੀਆਂ ਦੀਆਂ ਪ੍ਰੀਤਾਂ ਦੀ ਤਾਂ ਗੱਲ ਕੀ ਕਰਨੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਓ ਬਾਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋਊ, ਇਹ ਅਚਰਜ ਹੈ ਰੀਤ। ਸੋ ਮਹਾਰਾਜ ਆਪ ਜੀ ਕੀ ਪ੍ਰੀਤ ਹੀ ਮੇਰੇ ਹਿਰਦੇ ਵਿੱਚ ਪਿਆਰੀ ਲੱਗਦੀ ਹੈ।
1: ਮਗਨ ਮਨੈ ਮਹਿ ਚਿਤ ਵੋ ਆਸਾ,
0: ਇਸ ਪ੍ਰੀਤ ਵਿੱਚ ਮੈਂ ਆਪਣੇ ਮਨ ਵਿੱਚ ਮਗਨ ਰਹਿੰਦਾ, ਮਸਤ ਰਹਿੰਦਾ ਹਾਂ। ਇਹ ਪ੍ਰੀਤ ਹੈ ਹੀ ਮਸਤੀ ਵਾਲੀ, ਇਹ ਹੈ ਹੀ ਆਨੰਦ ਵਾਲੀ। ਜਦੋਂ ਇਹ ਪ੍ਰੀਤ ਇੱਕ ਵਾਰ ਜੁੜ ਜਾਵੇ ਤਾਂ ਇਹ ਫਿਰ ਛੱਡੀ ਨਹੀਂ ਜਾ ਸਕਦੀ। ਗੁਰਸਿੱਖ ਸੁਖ ਦਾ ਹੀ ਪ੍ਰੀਤ ਕਿਉਂ ਵਿਸਾਰ ਹੈ, ਸੋ ਆਤਮਿਕ ਸੁਖ ਦੇਣ ਵਾਲੀ ਇਹ ਪ੍ਰੀਤੀ ਗੁਰਸਿੱਖ ਕਿਵੇਂ ਛੱਡ ਸਕਦਾ, ਕਦੇ ਵੀ ਨਹੀਂ। ਮਹਾਰਾਜ ਇਸ ਪ੍ਰੀਤ ਵਿੱਚ ਮਗਨ ਹੋਇਆ ਹੋਇਆ ਆਪਣੇ ਮਨ ਵਿੱਚ ਮੈਂ ਆਸ ਚਿਤਵਦਾ ਹਾਂ, ਆਪ ਜੀ ਕੀ ਆਸ ਰੱਖਦਾ ਹਾਂ, ਇਹ ਚਿਤਵਨੀ ਚਿਤਵਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ, ਇਹੀ ਉੱਤਮ ਸੋਚ ਮੈਂ ਆਪਣੇ ਮਨ ਵਿੱਚ ਹਮੇਸ਼ਾ ਰੱਖਦਾ ਹਾਂ।
1: ਨੈਣੋ ਤਾਰ ਤੁਹਾਰੀ,
0: ਇਹਨਾਂ ਨੈਣਾਂ ਇਹਨਾਂ ਨੇਤਰਾਂ ਦੇ ਵਿੱਚ ਵੀ ਤੁਹਾਡੀ ਹੀ ਤਾੜ ਲੱਗੀ ਹੋਈ ਹੈ। ਤਾਰ ਸੋ ਤੇਲ ਧਾਰਾ ਵੱਤ ਲਿਵ ਜਿਹੜੀ ਹੈ ਜੁੜੀ ਹੈ, ਆਪ ਦੇ ਦਰਸ਼ਨਾਂ ਦੀ ਤਾੜ ਲੱਗੀ ਹੋਈ ਹੈ ਕਿ ਕਿਹੜਾ ਵਕਤ ਹੋਵੇ ਪ੍ਰਤੱਖ ਦਰਸ਼ਨ ਨੇਤਰਾਂ ਦੇ ਨਾਲ ਵੀ ਆਪ ਜੀ ਕੇ ਦਰਸ਼ਨ ਪ੍ਰਾਪਤ ਹੋ ਜਾਣ, ਤੇ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਵੀ ਮੈਂ ਆਪ ਜੀ ਦੇ ਦਰਸ਼ਨਾਂ ਦਾ ਆਨੰਦ ਮਾਣ ਸਕਾਂ। ਮਨ ਅੰਦਰ ਵੈਰਾਗ ਤੇ ਬੁੱਧ ਅੰਦਰ ਵਿਵੇਕ ਰੂਪੀ ਨਿਗਾਹ ਲੈ ਕੇ ਉਹਦੇ ਨਾਲ ਮੈਨੂੰ ਆਪ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਹੋ ਜਾਣ, ਇਹ ਮੈਂ ਆਪਣੇ ਮਨ ਵਿੱਚ ਆਸ ਰੱਖ ਕੇ ਚਿਤਵਨੀ ਚਿਤਵਦਾ ਇਹ ਸੋਚ ਸੋਚਦਾ, ਤੇ ਇਸੇ ਖਿਆਲ ਵਿੱਚ ਹੀ ਆਪ ਜੀ ਕੀ ਪ੍ਰੀਤ ਵਿੱਚ ਆਪਣੇ ਮਨ ਵਿੱਚ ਮੈਂ ਮਗਨ ਰਹਿੰਦਾ, ਮਸਤ ਰਹਿੰਦਾ ਹਾਂ। ਸਲਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ,
1: ਓਏ ਦਿਨ ਪਹਿਰ ਮੂਰਤ ਪਲ ਕੈਸੇ,
0: ਕੈਸੇ ਅੱਖਰ ਨੂੰ ਸਾਰੇ ਅੱਖਰਾਂ ਦੇ ਨਾਲ ਜੋੜ ਕੇ ਅਰਥ ਹੋਵੇਗਾ ਓਏ ਦਿਨ ਕੈਸੇ, ਉਹ ਦਿਨ ਕਿਹੋ ਜਿਹਾ ਹੋਵੇਗਾ, ਓਏ ਪਹਿਰ ਕੈਸੇ, ਉਹ ਭਾਗਾਂ ਵਾਲਾ ਪਹਿਰ ਭਲਾ ਕਿਹੋ ਜਿਹਾ ਹੋਵੇਗਾ, ਮੂਰਤ ਦੋ ਘੜੀਆਂ ਦਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੋਵੇਗਾ ਭਲਾ, ਤੇ ਪਲ ਕੈਸੇ, ਉਸੋ ਸਮੇਂ ਦੀ ਛੋਟੀ ਇਕਾਈ ਜਿਹੜਾ ਪਲ ਹੈ ਉਹ ਕਿਹੋ ਜਿਹਾ ਵੱਡਿਆਂ ਭਾਗਾਂ ਵਾਲਾ ਹੋਵੇਗਾ, ਕਿਹੋ ਜਿਹਾ ਉਹ ਪਲ ਹੋਵੇਗਾ, ਕਿਹੋ ਜਿਹੀ ਘੜੀ ਹੋਵੇਗੀ, ਦੋ ਘੜੀਆਂ ਹੋਣਗੀਆਂ, ਕਿਹੋ ਜਿਹਾ ਮਹੂਰਤ, ਕਿਹੋ ਜਿਹਾ ਪਹਿਰ ਤੇ ਕੈਸਾ ਉਹ ਦਿਨ ਹੋਵੇਗਾ।
1: ਓਏ ਪਲ ਘੜੀ ਕਿਹਾਰੀ,
0: ਪਲਾਂ ਦੀ ਜਿਹੜੀ ਘੜੀ ਹੈ ਨਾ, ਉਹ ਘੜੀ ਕਿਹਾਰੀ ਕਿਹੋ ਜੀ ਕੈਸੀ ਆਨੰਦਦਾਇਕ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਆਪ ਜੀ ਕੇ ਦਰਸ਼ਨ ਦਿਦਾਰੇ ਪ੍ਰਾਪਤ ਹੋਣਗੇ।
1: ਖੁੱਲੇ ਕਪਟ ਧਪਟ ਬੁੱਝ ਤ੍ਰਿਸ਼ਨਾ,
0: ਖੁੱਲੇ ਕਪਟ ਧਪਟ, ਜੋ ਕਪਟ ਕਪਾਟ ਜੁੜੇ ਹੋਏ ਨੇ ਨਾ ਹਿਰਦੇ ਵਿੱਚ, ਆਸਾ ਅੰਦੇਸਾ ਦੋਏ ਪੱਟ ਜੜੇ, ਆਸਾ ਤੇ ਅੰਦੇਸਾ ਰੂਪੀ ਤਖਤੇ ਜੜੇ ਨੇ, ਇਸੇ ਪ੍ਰਕਾਰ ਔਗਣਾ ਵਿਕਾਰਾਂ ਰੂਪੀ ਤਖਤੇ ਨੇ, ਪੰਜਾ ਕੋਸ਼ਾਂ ਰੂਪੀ ਪੜਦੇ ਹਨ, ਹੋਰ ਅਨੇਕ ਪ੍ਰਕਾਰ ਦੇ ਔਗਣਾ ਵਿਕਾਰਾਂ ਰੂਪੀ ਤਖਤੇ, ਝੂਠ ਦੀ ਕੂੜ ਦੀ ਪਾਲ, ਖੁੱਲੇ ਕਪਟ। ਮਹਾਰਾਜ ਆਪ ਜੀ ਕੀ ਕਿਰਪਾ ਨਾਲ ਇਹ ਕਪਾਟ ਖੁੱਲ ਜਾਂਦੇ ਨੇ ਤੇ ਖੁੱਲਦੇ ਵੀ ਧਪਟ ਝਟਪਟ ਹੀ, ਜਲਦੀ ਹੀ। ਜਦੋਂ ਆਪ ਜੀ ਕੀ ਮਿਹਰ ਦੀ ਨਿਗਾਹ ਹੋ ਜਾਵੇ ਤਾਂ ਝੱਟ ਹੀ ਇਹ ਜਿਹੜੇ ਤਖਤੇ ਜੜੇ ਹੋਏ ਨੇ ਨਾ, ਤਰ੍ਹਾਂ ਤਰ੍ਹਾਂ ਦੇ ਕਪਟ ਕਪਾਟ, ਇਹ ਸਾਰੇ ਖੁੱਲ ਜਾਂਦੇ ਨੇ। ਬੁੱਝ ਤ੍ਰਿਸ਼ਨਾ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਮੁੱਕ ਜਾਂਦੀ ਹੈ ਤ੍ਰਿਸ਼ਨਾ ਆਪ ਜੀ ਕੀ ਕਿਰਪਾ ਦ੍ਰਿਸ਼ਟੀ ਨਾਲ।
1: ਜੀਵ ਪੇਖ ਦਰਸਾਰੀ,
0: ਕੈਸਾ ਉਹ ਭਾਗਾ ਭਰਿਆ ਦਿਨ ਹੋਵੇਗਾ, ਕਿਹੋ ਜਿਹਾ ਪਹਿਰ ਹੋਵੇਗਾ, ਕਿਹੋ ਜਿਹੀਆਂ ਦੋ ਘੜੀਆਂ, ਕਿਹੋ ਜਿਹੀ ਇੱਕ ਘੜੀ, ਕੈਸਾ ਪਲ ਹੋਵੇਗਾ ਸਤਿਗੁਰੂ ਜੀ, ਜਦੋਂ ਮੇਰੇ ਹਿਰਦੇ ਵਿੱਚੋਂ ਵੀ ਇਹ ਕਪਟ ਛੇਤੀ ਮੁੱਕ ਜਾਣ, ਜਦੋਂ ਇਹ ਕਪਾਟ ਤਖਤੇ ਮੇਰੇ ਹਿਰਦੇ ਵਿੱਚੋਂ ਖੁੱਲ ਜਾਣ, ਤੇ ਜੀਵੋਂ ਪੇਖ ਦਰਸਾਰੀ, ਮੈਂ ਆਪ ਜੀ ਕੇ ਦਰਸ਼ਨ ਦਾਰੇ ਤੱਕ ਕੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਾਂ। ਕਿਉਂਕਿ ਸਾਧ ਸੰਗਤ ਜੀ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤਾਂ ਉਦਿਆਰ ਮੀਠ ਲੋ ਪਾਇਓ। ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਕਪਾਟ ਖੋਲ ਦਿੰਦੇ ਨੇ ਤਾਂ ਹਿਰਦੇ ਵਿੱਚ ਹੀ ਬਰਾਜਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੀ ਜੋਤ ਦੇ, ਪ੍ਰਮਾਤਮਾ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ। ਮਹਾਰਾਜ ਮੇਰੇ ਤੇ ਵੀ ਐਸੀ ਕਿਰਪਾ ਹੋ ਜਾਵੇ, ਉਹ ਮੇਰੇ ਸਾਰੇ ਕਪਾਟ ਖੁੱਲ ਜਾਣ, ਤ੍ਰਿਸ਼ਨਾ ਮੁੱਕ ਜਾਵੇ, ਔਰ ਆਪ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਕਰਕੇ ਮੈਂ ਆਤਮਿਕ ਜੀਵਨ ਨੂੰ ਜਿਉਣਾ ਕਰਾਂ।
1: ਕੌਣ ਸੁਜਤਨ ਉਪਾਉ ਕਨੇਹਾ,
0: ਇਹ ਆਨੰਦਮਈ ਅਵਸਥਾ ਪ੍ਰਾਪਤ ਕਰਨ ਲਈ ਕੌਣ ਸੁਜਤਨ, ਕਿਹੜਾ ਕੋਈ ਯਤਨ ਹੈ, ਕੋਈ ਸਾਧਨਾ ਕਰਕੇ ਮੈਂ ਕਿਹੜਾ ਯਤਨ ਕਰਾਂ, ਉਪਾਉ ਕਨੇਹਾ, ਕੋਈ ਜਪ ਤਪ ਰੂਪੀ ਉਪਾਅ ਵੀ ਕਿਹੜਾ ਕਰਾਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ, ਜਿਸ ਕਰਕੇ ਆਪ ਜੀ ਦੇ ਦਰਸ਼ਨ ਹੋਣ।
1: ਸੇਵਾ ਕੌਣ ਵਿਚਾਰੀ,
0: ਉੱਤਮ ਵਿਚਾਰ ਦਾ ਮੈਂ ਧਾਰਨੀ ਬਣਾ ਤੇ ਕਿਸ ਤਰ੍ਹਾਂ ਦੀ ਸੇਵਾ ਕਰਾਂ। ਮਹਾਰਾਜ ਇਹ ਵਿਚਾਰ ਮੇਰੇ ਮਨ ਅੰਦਰ ਆਉਂਦੀ ਹੈ ਤੇ ਇਸ ਵਿਚਾਰ ਤਹਿਤ ਇਹ ਬੇਨਤੀ ਕਰਦਾ, ਕਿਹੜਾ ਯਤਨ ਕਰਾਂ ਦੁਨਿਆਵੀ ਰੂਪ ਵਿੱਚ, ਕਿਹੜਾ ਜਪ ਤਪ ਰੂਪੀ ਉਪਾਅ ਕਰਾਂ, ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮੈਂ ਆਪ ਜੀ ਕੀ ਸੇਵਾ ਕਰ ਸਕਾਂ ਕਿ ਮੈਨੂੰ ਆਪ ਜੀ ਕੇ

0: ਸੋ ਸਤਿਗੁਰੂ ਗਰੀਬ ਨਿਵਾਸ ਜੀ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਬਚਨ ਕਰਦੇ ਨੇ, ਮਾਨ ਅਭਿਮਾਨ ਮੋਹ ਤਜ ਨਾਨਕ। ਭਾਈ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ ਮਾਨ ਅਭਿਮਾਨ ਨੂੰ ਛੱਡ ਕੇ, ਮਾਨ ਆਪਣੀ ਵਡਿਆਈ ਦੀ ਇੱਛਾ ਨੂੰ ਛੱਡ ਕੇ, ਅਭਿਮਾਨ ਹੰਕਾਰ ਨੂੰ ਛੱਡ ਕੇ, ਤੇ ਭੱਬਾ ਔਰ ਪੱਪਾ ਸਵਰਣੀ ਅੱਖਰ ਜਾਣ ਕੇ ਮਾਨ ਅਪਮਾਨ ਇਹਨਾਂ ਦੋਹਾਂ ਤੋਂ ਉੱਪਰ ਉੱਠ ਕੇ, ਜੈਸਾ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਹੀ ਇਹ ਪਾਵਨ ਬਚਨ ਹੈ, ਹਜੂਰ ਫੁਰਮਾਨ ਕਰਦੇ ਨੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ ਤੇਹੇ ਘਟ ਬ੍ਰਹਮ ਨਿਵਾਸਾ। ਪਰ ਇਹ ਹੁੰਦਾ ਕਿਵੇਂ? ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਜਿਸ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਕਰਤੀ ਇਹ ਜੁਗਤੀ ਉਹਨੇ ਪਛਾਣੀ ਹੈ, ਤੇ ਜਿਨੇ ਪਛਾਣ ਲਈ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ। ਸੋ ਮਹਾਰਾਜ ਫਰਮਾਨ ਕਰਦੇ ਨੇ ਕਿ ਮਾਨ ਅਪਮਾਨ ਵਾਲੀ ਬਿਰਤੀ ਨੂੰ ਛੱਡ ਦਈਏ, ਅਪਮਾਨ ਹੰਕਾਰ ਛੱਡ ਦਈਏ, ਜਿਹੜਾ ਮੋਹ ਦੁਨਿਆਵੀ ਪਕੜ ਹੈ ਨਾ ਆਪਣੇ ਮਨ ਵਿੱਚ, ਇਸ ਮੋਹ ਨੂੰ ਇਸ ਪਕੜ ਨੂੰ ਇਸ ਮੇਰ ਨੂੰ ਛੱਡ ਦਈਏ।
1: ਸੰਤ ਹੈ ਸੰਗ ਉਧਾਰੀ,
0: ਪ੍ਰਭੂ ਦੇ ਪਿਆਰੇ ਸ਼ਾਂਤ ਚਿਤ ਆਤਮਾ ਵਾਲੇ ਸੰਤ ਜਨਾਂ ਦੀ, ਗੁਰਸਿੱਖਾਂ ਪਿਆਰਿਆਂ ਦੀ। ਇਉਂ ਭਾਈ ਸੰਸਾਰ ਤੋਂ ਉਧਾਰ ਹੁੰਦਾ, ਪਾਰ ਉਤਾਰਾ ਹੁੰਦਾ, ਇਉਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਹੁੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਗੁਰੂ ਕੀ ਮਿਹਰ ਹੋਵੇ, ਗੁਰੂ ਕੀ ਪਰਮ ਪਵਿੱਤਰ ਸਿੱਖਿਆ, ਕਲਿਆਣਕਾਰੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਗੁਰਮਤ ਦੇ ਧਾਰਨੀ ਬਣ ਕੇ, ਗੁਰਸਿੱਖੀ ਕਮਾ ਕੇ ਆਪਾਂ ਗੁਰੂ ਕੇ ਦਰ ਤੇ ਪ੍ਰਵਾਨ ਹੋ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ ਸਮਾਪਤ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: आप सुन रहे हैं पुण्य दर्शन।

0: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 गरेवाल वीजा सॉल्यूशंस .com.au ते जाओ ਤੁਹਾਡਾ ਕੋਈ ਹੱਲ ਕਰੀਏ
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਚੜ੍ਹਦੀ ਕਲਾ 'ਚ ਹੋ ਗਏ, ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋ। ਅਤੇ ਆਓ ਫਿਰ ਕਰੀਏ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਆਨੰਦ ਮਾਣਨ ਦੇ ਲਈ ਇਹ ਸੋਹਣਾ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਇਹ ਕੁਦਰਤ ਦੀਆਂ ਢੇਰ ਸਾਰੀਆਂ ਨਿਆਮਤਾਂ ਮਿਲੀਆਂ ਨੇ। ਆਓ ਉਸ ਰੱਬ ਦਾ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਆਲੇ ਦੁਆਲੇ ਝਾਤੀ ਮਾਰੀਏ, ਇਹਨਾਂ ਸੋਹਣੇ ਲੋਕ ਸੋਹਣੇ ਚਿਹਰਿਆਂ ਦਾ ਧੰਨਵਾਦ ਕਰੀਏ, ਇਹਨਾਂ ਰੁੱਖਾਂ ਦਾ, ਇਸ ਹਵਾ ਦਾ, ਪਾਣੀ ਦਾ, ਇਸ ਧਰਤੀ ਦਾ, ਆਸਮਾਨ ਦਾ, ਇਹ ਸਾਰੇ ਜੀਵ ਜੰਤੂਆਂ ਦਾ, ਕਿਉਂਕਿ ਹਰ ਇੱਕ ਸ਼ੈ ਸਿੱਧੇ ਸਿੱਧੇ ਤਰੀਕੇ ਦੇ ਨਾਲ ਸਾਡੇ ਜੀਵਨ 'ਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਸਹਾਈ। ਸੋ ਇਸ ਚੀਜ਼ ਦਾ ਅਹਿਸਾਸ ਕਰਦਿਆਂ ਕਿ ਤੁਸੀਂ ਅੱਜ ਦੇ ਦਿਨ ਦਾ ਆਨੰਦ ਮਾਣਨ ਵਾਲੇ ਕਰਮਾਂ ਵਾਲੇ ਲੋਕ, ਯਾਦ ਰਵੇ ਕਿ ਬਹੁਤ ਸਾਰੇ ਲੋਕ ਜਿਹੜੇ ਸ਼ਾਇਦ ਅੱਜ ਦਾ ਦਿਨ ਨਹੀਂ ਮਾਣ ਰਹੇ ਹੋਣਗੇ, ਉਹ ਆਪਣੀ ਲੀਲਾ ਸਮਾਪਤ ਕਰ ਚੁੱਕੇ ਹੋਣਗੇ। ਅਤੇ ਆਓ ਫਿਰ ਇਹ ਜਾਣੀਏ ਕਿ ਅੱਜ ਦੇ ਦਿਨ ਆਪਾਂ ਕਿਹੜੇ ਚੰਗੇ ਕਾਰਜ ਕਰਨੇ। ਅਤੇ ਸਭ ਤੋਂ ਪਹਿਲਾਂ ਚੰਗਾ ਕਾਰਜ ਇਹੀ ਕਿ ਉਹਦੇ ਕਿਸੇ ਵੀ ਬਣਾਏ ਜੀ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਉਣ ਦਾ ਸਬੱਬ ਬਣੀਏ। ਸੜਕਾਂ ਦੇ ਉੱਤੇ ਉਹਤੇ ਪੇਸ਼ੈਂਸ ਬਣਾਈ ਰੱਖਿਓ, ਕਾਲ ਨਾ ਕਰਿਓ, ਸਵੇਰੇ ਸਵੇਰੇ ਦੇ ਸਮੇਂ ਧਰਵਾਸ, ਸਵੇਰੇ ਸਵੇਰੇ ਦੇ ਸਮੇਂ ਜ਼ਬਾਨ 'ਤੇ ਮਿਠਾਸ, ਚਿਹਰੇ 'ਤੇ ਮੁਸਕਰਾਹਟ, ਆਪਣੇ ਆਪ ਨੂੰ ਕਮਾਂਡ ਲੈ ਕੇ ਦੇ ਕੇ ਅੱਗੇ ਵੱਧਦੇ ਹਾਂ। ਅਰਦਾਸ ਕਰਦੇ ਹਾਂ ਕਿ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਜੋ ਕੁਛ ਵੀ ਤੁਸੀਂ ਅੱਜ ਦੇ ਦਿਨ ਲਈ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਹੌਲੇ ਪਾਰ ਸੋਹਣੀਆਂ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਜੋ ਕੁਛ ਵੀ ਮਨ ਦੇ ਵਿੱਚ ਤੁਸੀਂ ਧਾਰਿਆ, ਜੋ ਵੀ ਮਨ ਦੇ ਉੱਤੇ ਬੋਝ ਪਰੇਸ਼ਾਨੀਆਂ ਨੇ, ਉਹ ਸਭ ਅੱਜ ਦੇ ਦਿਨ ਦੂਰ ਹੋਣ। ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਆਓ ਵੱਧਦੇ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ 'ਚ ਸਮਾਂ ਹੋ ਚੁੱਕਾ ਸ਼ਬਦ ਕੀਰਤਨ ਦਾ ਸਰਵਣ ਕਰੀਏ। ਅੱਜ 15 ਤਰੀਕ ਹੋ ਗਈ ਹੈ, ਸਤੰਬਰ ਦਾ ਮਹੀਨਾ ਆਪਣੇ ਅੱਧ 'ਚ ਜਾ ਚੁੱਕਾ, 7:01 ਹੋ ਗਏ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅਤੇ ਆਓ ਉਸ ਪਰਮ ਪਿਤਾ ਪਰਮਾਤਮਾ ਦਾ ਨਾਂ ਲੈਂਦੇ ਹਾਂ। ਰੇਡੀਓ ਹਾਂਜੀ 1674 AM
1: ਕਤ ਦੂਰ ਬਤਾਵੋ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। 7:15 ਹੋ ਗਏ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅੱਜ 15 ਤਰੀਕ ਆ, ਸਤੰਬਰ ਦਾ ਮਹੀਨਾ ਵੀ ਸੋਸ਼ਮ ਵੀ, ਮੰਗਲਵਾਰ ਦਾ ਦਿਨ, ਤੁਹਾਡਾ ਮੰਗਲਮਈ ਰਹੇ, ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਆਪਾਂ ਮੌਸਮ ਦੇ ਬਾਰੇ ਜਾਣਦੇ ਹਾਂ, ਟ੍ਰੈਫਿਕ ਦੇ ਬਾਰੇ ਜਾਣਦੇ ਹਾਂ, ਮੌਸਮ ਦੇ ਬਾਰੇ ਜਾਣਦੇ ਹਾਂ। ਜੇਕਰ ਤੁਹਾਡੇ ਕੋਲ ਕੋਈ ਹੈ ਖਬਰ ਸੁਰਤ ਤਾਂ ਤੁਸੀਂ ਸਾਡੇ ਨਾਲ ਵਟਸਐਪ ਦੇ ਉੱਤੇ ਸਾਂਝ ਪਾ ਸਕਦੇ ਹੋ 044-717-1674 0447-1674-1674 ਸਾਡੀ ਫਰੀਕੁਐਂਸੀ ਹੈ, ਅਤੇ 44-717 ਤੁਸੀਂ ਯਾਦ ਕਰਨਾ, ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਸੋ ਆਓ ਇਸ ਸੋਹਣੇ ਪਿਆਰੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ, ਅਤੇ ਇਸ ਸੋਹਣੇ ਸੋਹਣੇ ਪਿਆਰੇ ਪਿਆਰੇ ਦਿਨ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਅੱਗੇ ਕਿਵੇਂ ਦਾ ਮਾਹੌਲ ਚਾਲ ਰਹਿਣ ਵਾਲਾ, ਕਿਵੇਂ ਦਾ ਮੌਸਮ ਰਹਿਣ ਵਾਲਾ। ਅਤੇ ਕਹਿੰਦੇ ਨੇ ਕਿ ਇੱਕ ਵਾਰੀ ਫਿਰ ਤੋਂ ਠੰਡਾ ਜਿਹਾ ਮਾਹੌਲ ਚਾਲ ਹੋਣ ਵਾਲਾ ਵਾ ਮੈਲਬਨ ਦੇ ਵਿੱਚ, ਪਰ ਗੱਲ ਇਹ ਆ ਵੀ ਕਿੰਨਾ ਕੁ ਫਰਕ ਪੈ ਜੂਗਾ ਹੁਣ ਕੁੱਲ ਮਿਲਾ ਕੇ, ਸਤੰਬਰ ਵੀ ਅੱਧ 'ਚ ਜਾ ਚੁੱਕਾ। ਸਭ ਤੋਂ ਪਹਿਲਾਂ ਸਿਡਨੀ ਤੋਂ ਸ਼ੁਰੂਆਤ ਕਰੀਏ, ਅਤੇ ਸਿਡਨੀ ਦੇ ਵਿੱਚ ਇਸ ਟਾਈਮ 18 ਦੇ ਆਸ ਪਾਸ ਤਾਪਮਾਨ ਹੈ, 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ 80% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਦਿਨ ਧੁੱਪ ਸੋਹਣੀ ਲੱਗੂਗੀ, ਅਤੇ ਉਸ ਤੋਂ ਬਾਅਦ ਫਿਰ ਬਾਅਦ ਦੁਪਹਿਰ ਅਤੇ ਸ਼ਾਮ ਦੇ ਸਮੇਂ ਮੀਂਹ ਪੈਣ ਦੇ ਚਾਂਸ ਨੇ, ਅਤੇ ਸਾਊਥ ਈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਦਿਨ ਦੇ ਵਿੱਚ ਕਾਹੇ 'ਚ ਜਾ ਕੇ ਹਵਾਵਾਂ ਨੇ। ਮੈਲਬਨ ਵਾਲੇ ਪਾਸੇ ਆਈਏ ਅਤੇ 11-12 ਦੇ ਆਸ ਪਾਸ ਤਾਪਮਾਨ, 15 ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਇੱਥੇ ਵੀ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਅੱਜ ਦੇ ਦਿਨ ਬੱਦਲਵਾਈ ਤੁਹਾਨੂੰ ਵੇਖਣ ਨੂੰ ਮਿਲੂਗੀ, ਕਾਫ਼ੀ ਹਾਈ ਚਾਂਸ ਅੱਜ ਦੇ ਦਿਨ ਤੁਹਾਨੂੰ ਮੀਂਹ ਦੇ ਵੇਖਣ ਨੂੰ ਮਿਲਣਗੇ, ਅਤੇ ਕਈ ਥਾਵਾਂ ਦੇ ਉੱਤੇ ਹੈਰਾਨੀ ਦੀ ਗੱਲ ਇਹ ਆ ਕਿ ਗੜੇਮਾਰੀ ਦੇ ਵੀ ਸਾਈਨ ਦਿਖਾਈ ਦੇ ਰਹੇ ਨੇ। ਹਵਾਵਾਂ ਦੀ ਗਤੀ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਤੋਂ ਸ਼ੁਰੂ ਹੋ ਕੇ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਤੱਕ ਜਾ ਸਕਦੀ ਆ। ਖੈਰ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਵੇਖ ਕੇ ਉਸ ਹਿਸਾਬ ਦੇ ਨਾਲ ਅੰਦਾਜ਼ੇ ਤੁਸੀਂ ਲਾ ਕੇ ਰੱਖਿਓ, ਅਤੇ ਫਿਲਹਾਲ ਜੋ ਹਫ਼ਤੇ ਦੇ ਸ਼ੁਰੂ ਦੇ ਵਿੱਚ ਮੌਸਮ ਦੀਆਂ ਪੇਸ਼ਨਗੋਈਆਂ ਸੀ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ ਜ਼ਰੂਰ ਹੈ, ਕੋਈ ਬਹੁਤ ਵੱਡਾ ਡਰੋਪ ਜਿਹੜਾ ਹੁਣ ਕੱਲ੍ਹ ਦੇ ਦਿਨ ਨਹੀਂ ਦਿਖਾਈ ਦੇ ਰਿਹਾ। ਬ੍ਰਿਸਬੇਨ 15 ਤਾਪਮਾਨ ਇਸ ਟਾਈਮ, 26 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋ ਸੋਹਣੀ ਦਿਖੜ ਤੋਂ ਪਾਲਾ ਦਿਨ। ਅਤੇ ਪਰਥ ਵਾਲੇ ਪਾਸੇ ਨੂੰ ਚੱਲੀਏ, ਸਵੇਰੇ ਸਵੇਰੇ ਦਾ ਸਮਾਂ, 15 ਤਾਪਮਾਨ ਹੈ ਅਤੇ 27 ਅੱਜ ਜ਼ਿਆਦਾ ਤੋਂ ਜ਼ਿਆਦਾ ਚੱਲਿਆ ਜਾਊਗਾ, ਯਾਨੀ ਕਿ ਗਰਮੀ ਵਾਲਾ ਮਾਹੌਲ ਚੱਲ। ਈਸਟ ਵਾਲੇ ਪਾਸੇ ਤੇਜ਼ ਗਤੀ ਦੇ ਵਿੱਚ ਹਵਾਵਾਂ ਵੀ ਵਗ ਸਕਦੀਆਂ ਨੇ, ਹਨੇਰੀਆਂ ਕਹਿ ਲਓ। ਐਡੀਲੇਡ ਦੇ ਵਿੱਚ 10 ਤਾਪਮਾਨ ਹੈ, 17 ਜ਼ਿਆਦਾ ਤੋਂ ਜ਼ਿਆਦਾ ਜਾਊਗਾ, ਅਤੇ ਅੱਜ ਦੇ ਦਿਨ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਸਾਊਥ ਵਾਲੇ ਪਾਸੇ ਅਤੇ ਸਾਊਥ ਈਸਟ ਵਾਲੇ ਪਾਸਿਓਂ ਦਿਖਾਈ ਦੇ ਰਹੀਆਂ ਨੇ। ਹੋਬਾਰਟ ਵਾਲੇ ਪਾਸੇ ਨੂੰ ਚੱਲੀਏ, ਅਤੇ ਇੱਥੇ ਤੇਜ਼ ਹਨੇਰੀਆਂ, ਝੱਖੜ ਮੀਂਹ, ਵਾਹਵਾ ਕੁਛ ਦਿਖਾਈ ਦੇ ਰਿਹਾ, ਯਾਨੀ ਕਿ ਥੰਡਰਸਟੋਰਮ ਹੈ। ਤਾਪਮਾਨ ਇਸ ਟਾਈਮ 8-9 ਦੇ ਆਸ ਪਾਸ ਆ, ਅਤੇ ਮਹਿਸੂਸ ਤੁਸੀਂ 3-4 ਦੇ ਆਸ ਪਾਸ ਕਰ ਰਹੇ ਹੋ, ਅਤੇ 12 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਮੀਂਹ ਪੈਣ ਦੇ। ਹਾਲਾਂਕਿ ਸਵੇਰੇ ਸਵੇਰੇ ਦੇ ਸਮੇਂ ਪਹਿਲਾਂ ਧੁੱਪ ਵੀ ਸੋਹਣੀ ਕਹਿੰਦੇ ਲੱਗ ਜੂਗੀ, 90% ਚਾਂਸ ਨੇ। ਕੈਨਬਰਾ ਦੇ ਵਿੱਚ 10 ਤਾਪਮਾਨ ਇਸ ਟਾਈਮ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ, ਅਤੇ ਡਾਰਵਿਨ ਦੇ ਵਿੱਚ ਗਰਮੀ ਆ, 35 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਬੜਾ ਸੋਹਣਾ ਪਿਆਰਾ, ਆਨੰਦ ਮਾਣੋ ਤੁਸੀਂ ਅੱਜ ਦੇ ਦਿਨ ਦਾ, ਅਤੇ ਇਸ ਪਿਆਰੇ ਸੋਹਣੇ ਦਿਨ ਦੇ ਵਿੱਚ ਆਪਾਂ ਟ੍ਰੈਫਿਕ ਦੇ ਵੀ ਝਾਤੀ ਮਾਰ ਲੈਂਦੇ ਹਾਂ। ਜੇ ਟ੍ਰੈਫਿਕ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਤੁਸੀਂ, ਆਪਾਂ ਫਿਰ ਅੱਗੇ ਆਪਣੇ ਸਰੋਤਿਆਂ ਤੱਕ ਪਹੁੰਚਾ ਦਿਆਂਗੇ। ਇੱਧਰ ਜੋ ਹਾਲ ਹੀ ਦੇ ਵਿੱਚ ਅਪਡੇਟ ਆ ਉਹ ਹੈਗੀ ਆ ਬਲੈਕਬਰਨ ਨੌਰਥ ਤੋਂ, ਇਨਬਾਊਂਡ ਵਾਲੇ ਪਾਸੇ ਜਿਹੜਾ ਫਰੀਵੇ ਦੀ ਐਂਟਰੀ ਆ ਬਲੈਕਬਰਨ ਰੋਡ ਦੇ ਉੱਤੇ, ਉਹਨੂੰ ਬੰਦ ਰੱਖਿਆ ਗਿਆ 24 ਸਤੰਬਰ ਤੱਕ, ਅਤੇ ਉਸ ਲਿਹਾਜ਼ ਦੇ ਨਾਲ ਤੁਸੀਂ ਆਪਣਾ ਇੰਤਜ਼ਾਮ ਪਾਈ ਕਰ ਲਿਓ। ਤੁਸੀਂ ਈਸਟਰਨ ਫਰੀਵੇ ਦਾ ਜਿਹੜਾ ਅਪਗ੍ਰੇਡ ਉਹਨੂੰ ਲੈ ਕੇ ਇਹ ਬੰਦ ਕੀਤੇ ਗਏ ਨੇ। ਸੋ ਤੁਸੀਂ ਮਿਡਲਬੋਰੋ ਰੋਡ ਜਾਂ ਫਿਰ ਡੋਨਕਾਸਟਰ ਰੋਡ ਵਰਤੋਂ ਦੇ ਵਿੱਚ ਲਿਆ ਸਕਦੇ ਹੋ, ਬਾਕੀ bigbuilt.gov.au ਦੇ ਉੱਤੇ ਜਾ ਕੇ ਅਤੇ ਤੁਸੀਂ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ ਪ੍ਰੋਜੈਕਟ ਦੇ ਬਾਰੇ, ਕਿੱਥੇ ਕਿੱਥੇ ਕਿੱਦਾਂ ਕਿੱਦਾਂ ਬੰਦ ਹੈ। ਕੋਯੋਂਗ ਦਾ ਇਲਾਕਾ ਸਿਟੀ ਲਿੰਕ ਦੇ ਉੱਤੇ, ਇੱਥੇ ਵੀ ਇੱਕ ਵਾਹਨ, ਹਾਂ ਇੱਕ ਗੱਡੀ ਖਰਾਬ ਹੋਈ ਹੈ, ਟਰੱਕ ਲੱਦਣ ਵਾਲਾ ਜਿਹੜਾ ਉਹਦੀ ਫੋਟੋ ਵੀ ਆ ਗਈ, ਉਹ ਵੀ ਪਹੁੰਚ ਚੁੱਕਾ ਵਾ, ਪਰ ਟ੍ਰੈਫਿਕ ਤੁਹਾਨੂੰ ਪਰੇਸ਼ਾਨ ਕਰੂਗੀ ਕਿਉਂਕਿ ਸਪੀਡ 40 ਦੀ ਕਰ ਦਿੱਤੀ ਗਈ, ਅਤੇ ਲੇਨਾਂ ਵੈਸੇ ਸਾਰੀਆਂ ਖੋਲ੍ਹ ਦਿੱਤੀਆਂ ਗਈਆਂ ਨੇ ਵਾਪਸ, ਪਰ ਇਸ ਟਾਈਮ ਸਪੀਡ ਘਟਾਉਣ ਦੇ ਕਰਕੇ ਟ੍ਰੈਫਿਕ ਜਿਹੜੀ ਹੈ ਬਿਲਡ ਹੋਈ ਆ, ਇੱਥੇ ਹੋ ਰਹੀ ਆ। ਬਾਕੀ ਸਭ ਹਾਂਜੀ, ਬਾਕੀ ਸਭ ਠੀਕ ਠਾਕ ਆ। ਓਕੇ ਰਿਪੋਰਟ ਹੈ। ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਭੇਜ ਦਿਓ, ਉਹਨਾਂ ਚਿਰ ਆਪਾਂ ਸਿਡਨੀ ਵਾਲੇ ਪਾਸੇ ਹੋਣੇ। ਸਿਡਨੀ ਦੇ ਵਿੱਚ ਈਸਟਰਨ ਕ੍ਰੀਕ M7 ਮੋਟਰਵੇ, ਜਿੱਦਾਂ ਤੁਸੀਂ ਚੈਂਡੋਸ ਰੋਡ ਲੰਘਦੇ ਹੋ ਅਤੇ ਇੱਥੇ ਕਈ ਗੱਡੀਆਂ ਜਿਹੜੀਆਂ ਨੇ ਉਹ ਖੜ੍ਹੀਆਂ ਨੇ, ਤਾਂ ਮਤਲਬ ਕਿ ਇਹ ਸਾਰੀਆਂ ਆਪਸ ਵਿੱਚ ਇਨਵੋਲਵ ਹੋਣਗੀਆਂ ਐਕਸੀਡੈਂਟ 'ਤੇ। ਸੋ ਕਾਫੀ ਹੈਵੀ ਟ੍ਰੈਫਿਕ ਆ ਨੌਰਥ ਬਾਉਂਡ ਵਾਲੇ ਪਾਸੇ। ਗ੍ਰੀਨਕਸ ਦੇ ਇਲਾਕੇ ਦੇ ਵਿੱਚ ਵੀ ਇੱਕ ਕਾਰ ਖਰਾਬ ਹੋਈ ਹੈ, ਜਿਹਦੀ ਵਜ੍ਹਾ ਕਰਕੇ ਨੌਰਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਈਸਟ ਹਿੱਲ ਹੈਨਰੀ ਲੋਸਨ ਡਰਾਈਵ, ਇਹ ਹਾਰਕੋਟ ਐਵੀਨਿਊ ਅਤੇ ਮਨੈਸ਼ ਐਵੀਨਿਊ ਦੇ ਦਰਮਿਆਨ ਦਾ ਇਲਾਕਾ, ਇੱਥੇ ਵੀ ਇੱਕ ਕਾਰ ਖਰਾਬ ਹੋਈ ਹੈ, ਜਿਹਦੀ ਵਜ੍ਹਾ ਕਰਕੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੋ ਗਈ ਹੈ। ਬਾਕੀ ਕਈ ਥਾਵਾਂ ਦੇ ਉੱਤੇ ਕੰਮ ਕਾਰ ਚੱਲ ਰਹੇ ਨੇ, ਜਿੱਦਾਂ ਕਿ ਸਿਡਨੀ ਤੋਂ ਨੌਰਥ ਸਿਡਨੀ ਦੇ ਦਰਮਿਆਨ ਸਿਡਨੀ ਹਾਰਬਰ ਟਨਲ ਅਤੇ ਚਹਿਲ ਐਕਸਪ੍ਰੈਸ ਵੇ ਅਤੇ ਉੱਧਰੋਂ ਹਾਈ ਸਟਰੀਟ ਦਰਮਿਆਨ ਦਾ ਇਲਾਕਾ ਜਿਹੜਾ, ਇੱਥੇ ਕੰਮ ਕਾਰ ਚੱਲ ਰਹੇ ਨੇ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਡੀਟੂਰ ਦਿੱਤੇ ਗਏ ਨੇ, ਉਹਨਾਂ ਦਾ ਪਾਲਣ ਜ਼ਰੂਰ ਕਰ ਲਿਓ। ਸੋ ਫਿਲਹਾਲ ਔਨਲਾਈਨ ਇੰਨੀਆਂ ਕੁ ਜਾਣਕਾਰੀਆਂ ਸਾਡੇ ਕੋਲ। ਮੈਟਰੋ ਵੱਲ ਨੂੰ ਆਈਏ, ਵਾਪਸ ਮੈਲਬਰਨ ਦੇ ਵਿੱਚ ਟ੍ਰੇਨ ਯਾਤਰਾ ਤੁਹਾਡੀ ਕਿਵੇਂ ਰਹਿਣੀ ਆ? ਅਤੇ ਹਸਟਬ੍ਰਿਜ ਲਾਈਨ ਜਿਹੜੀ ਆ ਉਹ ਤੁਹਾਨੂੰ ਕਰੂਗੀ ਪ੍ਰਭਾਵਿਤ, ਕਿਉਂਕਿ ਇੱਥੇ ਕੈਂਸਲੇਸ਼ਨ ਸ਼ੋ ਹੋ ਰਹੀਆਂ ਨੇ। 7:22 ਦੇ ਉੱਤੇ ਜਿਹੜੀ ਐਲਥਮ ਤੋਂ ਫਲਿੰਡਰ ਸਟਰੀਟ ਸਰਵਿਸ ਚੱਲਣੀ ਸੀ ਉਹਨੂੰ ਕੈਂਸਲ ਕੀਤਾ ਗਿਆ। ਹੁਣ ਅਗਲੀਆਂ ਦੇ ਕੀ ਸੂਰਤ ਹਾਲ ਨੇ ਇਹ ਤੁਸੀਂ ਇੱਕ ਵਾਰੀ ਚੈੱਕ ਕਰਕੇ ਅਤੇ ਫਿਰ ਬਾਕੀ ਦੇ ਤੁਸੀਂ ਪਲੈਨ ਬਣਾ ਸਕਦੇ ਹੋ। ਇਸ ਤੋਂ ਇਲਾਵਾ ਪੈਕਨਮ ਅਤੇ ਸਨਬਰੀ ਦੀਆਂ ਲਾਈਨਾਂ ਦੇ ਉੱਤੇ ਵੀ ਤੁਹਾਨੂੰ ਕੈਂਸਲੇਸ਼ਨ ਦਿਖਾਈ ਦੇ ਰਹੀ ਹੈ। ਬੈਲਗ੍ਰੇਵ ਲਾਈਨ ਦੇ ਉੱਤੇ ਹਲਕੇ ਜਿਹੇ ਡਿਲੇ ਨੇ, ਚਲੋ ਕੋਈ ਗੱਲ ਨਹੀਂ, ਪਰ ਇੱਧਰ ਸਨਬਰੀ ਦੇ ਉੱਤੇ 7:47 ਦੇ ਉੱਤੇ ਜਿਹੜੀ ਚੱਲਣੀ ਸੀ ਸਰਵਿਸ ਉਹ ਵੀ ਕੈਂਸਲ ਹੋਈ ਹੈ। ਇੱਕ ਵਾਰੀ ਜ਼ਰੂਰ ਤੁਸੀਂ ਚੈੱਕ ਕਰ ਲਿਓ ਕਿ ਕੀ ਮਾਹੌਲ ਚੱਲ ਰਿਹਾ ਅਤੇ ਅਗਲੇ ਕੀ ਸਮੇਂ ਕਰਨ ਨੇ। ਇਸੇ ਤਰ੍ਹਾਂ 7:19 ਦੇ ਉੱਤੇ ਈਸਟ ਪੈਕਨਮ ਤੋਂ ਜਿਹੜੀ ਸਰਵਿਸ ਚੱਲਣੀ ਸੀ ਸਿਟੀ ਦੇ ਲਈ ਉਹ ਵੀ ਕੈਂਸਲ ਹੋਈ ਆ, ਅਤੇ ਇੱਕ ਵਾਰੀ ਜ਼ਰੂਰ ਐਪਲੀਕੇਸ਼ਨ 'ਤੇ ਤੁਸੀਂ ਝਾਤੀ ਮਾਰ ਲਿਓ। ਬਾਕੀ ਸਾਰਾ ਕੁਛ ਫਿਲਹਾਲ ਠੀਕ ਠਾਕ ਨਜ਼ਰ ਆ ਰਿਹਾ। ਵੀ ਲਾਈਨ ਵੀ ਅੱਜ ਦੇ ਦਿਨ ਓਕੇ ਰਿਪੋਰਟ ਹੈ, ਕੋਈ ਖਾਸ ਸਮੱਸਿਆ ਨਹੀਂ, ਅਤੇ ਸੋਹਣਾ ਆਨੰਦ ਮਾਣੋ ਤੁਸੀਂ ਅੱਜ ਦੇ ਸਫ਼ਰ ਦਾ। ਅਤੇ ਆਪਾਂ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ, ਤੁਹਾਡੇ ਮੈਸੇਜਿਸ ਵੱਲ ਨੂੰ। ਧੰਨਵਾਦ ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਮੈਸੇਜ ਕਰਦੇ ਹੋ, ਸੁੱਖ ਸ਼ਾਂਤ ਦੀ ਸਾਂਝ ਪਾਉਂਦੇ ਹੋ, ਧੰਨਵਾਦ, ਬਹੁਤ ਮਿਹਰਬਾਨੀ ਇਸ ਜੁੜਤ ਦੇ ਲਈ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 30 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਸਤੰਬਰ ਦੇ ਮਹੀਨੇ ਦੇ ਵਿੱਚ ਅੱਜ 15 ਤਰੀਕ, ਅਤੇ ਧੰਨਵਾਦ ਮਿਹਰਬਾਨੀ। ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਸਭ ਦਾ ਦਿਨ ਹੋਵੇ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਰੱਬ ਰਾਖਾ। ਮਾਨਸਾ ਮੈਲਬਰਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਡੀਨ ਸਾਈਟ ਤੋਂ ਮੈਸੇਜ ਭੇਜਦੇ ਨੇ, ਇਹਦੇ ਨਾਲ ਭੇਜਦੇ ਨੇ ਚਾਹ ਕੌਫੀ, ਕਹਿੰਦੇ ਮੰਗਲਵਾਰ ਦਾ ਦਿਨ ਤੁਹਾਡਾ ਸੁੰਦਰ ਰਵੇ, ਸ਼ਾਨਦਾਰ ਰਵੇ ਅਤੇ ਇਸ ਨੂੰ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ, ਹੈਪੀ ਦਿਨ ਰਵੇ ਤੁਹਾਡਾ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ, ਅਤੇ ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ। ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਸ਼ਿਵਾਨੀ ਗਰਗ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਲਵਜੋਤ ਧੋਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਾਰਿਆਂ ਦਾ ਦਿਨ ਗ੍ਰੇਟ ਜਿਹਾ ਰਵੇ, ਅਤੇ ਧੰਨਵਾਦ ਮਿਹਰਬਾਨੀ। ਅਤੇ ਇੱਧਰ ਪ੍ਰੀਆ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਪ੍ਰੀਆ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਰਵੇ। ਇੱਧਰ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਹਰਜਨ ਸਿੰਘ ਢਿੱਲੋਂ ਜੀ ਕਹਿੰਦੇ ਕਿ ਮਿਹਰ ਭਰਿਆ ਹੱਥ ਰੱਬ ਬਣਾਈ ਰੱਖੇ ਸਾਰਿਆਂ ਦੇ ਉੱਤੇ। ਰਿਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਸਾਊਥ ਈਸਟ ਤੋਂ ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਭ ਦਾ ਦਿਨ ਵਧੀਆ ਹੋਵੇ, ਕੱਲ੍ਹ ਦਾ ਡਿਨਰ ਸੀ ਸਾਡਾ ਆਲੂ ਟੈਂਗਰ ਸਬਜ਼ੀ, ਆਲੂ ਟੈਂਗਰ ਵਿਦ ਆਟਾ ਮਿਕਸ, ਅਤੇ ਰਾਗੀ ਆਟਾ ਅਤੇ ਜਵਾਰ ਦਾ ਆਟਾ ਅਤੇ ਦਹੀਂ ਅਤੇ ਗ੍ਰੀਨ ਸੈਲਡ, ਹੈਲਦੀ ਹੈਲਦੀ, ਧੰਨਵਾਦ ਜੀ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਹੋਵੇ, ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਇੱਧਰ ਛੱਪਣ ਤੋਂ। ਅਜੀਤ ਬੁੱਟਰ ਜੀ ਚਾਹ ਕੌਫੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਛੱਪਣ ਤੋਂ, ਸੰਜੂ ਗੋਗੀ ਅਤੇ ਲੱਕੀ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਕਲਕਾਲੋ ਤੋਂ ਇੱਧਰ ਜਤਿੰਦਰ ਨੰਦਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਕਿ ਜ਼ਿੰਦਗੀ ਨੂੰ ਜਿਉਣਾ ਸਿੱਖੋ, ਸਮਝਣ ਦੀ ਕੋਸ਼ਿਸ਼ ਨਾ ਕਰੋ, ਚੱਲਦੇ ਵਕਤ ਦੇ ਨਾਲ ਚੱਲੋ, ਉਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ, ਅਤੇ ਕੁਛ ਗੱਲਾਂ ਨੂੰ ਰੱਬ ਦੇ ਉੱਤੇ ਛੱਡ ਦਿਓ, ਸਭ ਕਿੰਜ ਖੁਦ ਸੁਲਝਾਉ, ਸਭ ਕੁਛ ਖੁਦ ਸੁਲਝਾਉਣ ਦੀ ਕੋਸ਼ਿਸ਼ ਨਾ ਕਰੋ। ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਬਹੁਤ ਮਿਹਰਬਾਨੀ ਜੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਦਿਨ ਸ਼ੁਰੂ ਕਰਦੇ ਸਮੇਂ ਤਿੰਨ ਚੀਜ਼ਾਂ ਹਮੇਸ਼ਾ ਨਾਲ ਰੱਖੋ, ਕੋਸ਼ਿਸ਼ ਬਿਹਤਰ ਭਵਿੱਖ ਦੇ ਲਈ, ਭਰੋਸੇ ਦੇ ਲਈ ਸੱਚ, ਅਤੇ ਵਿਸ਼ਵਾਸ ਆਪਣੀ ਮਿਹਨਤ ਦੇ ਉੱਤੇ। ਸ਼ੁਭ ਸਵੇਰਾ ਜੀ, ਬਹੁਤ ਮਿਹਰਬਾਨੀ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਅਤੇ ਵਾਪਸੀ ਦੇ ਉੱਤੇ ਆਪਾਂ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674।
1: ਆਨਲਾਈਨ ਬੁੱਕ ਕਰੋ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
6: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakdi hai.
7: Attention please, din kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਆ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਆਪਾਂ ਉਹਦੀਆਂ ਦਿੱਤੀਆਂ ਨਿਆਮਤਾਂ ਤੋਂ ਖੁਸ਼ ਹਾਂ, ਖਿੜੇ ਮੱਥੇ ਆਪਾਂ ਇਹ ਸਭ ਕੁਛ ਨੂੰ ਸਵੀਕਾਰ ਕੀਤਾ। ਅਤੇ ਬਾਕੀ ਜੋ ਵੀ ਬੋਝ ਚੱਲ ਰਹੇ ਨੇ, ਜੋ ਵੀ ਮਨ ਦੇ ਉੱਤੇ ਪਰੇਸ਼ਾਨੀਆਂ, ਜੋ ਵੀ ਅੜੇ ਫੜੇ ਕੰਮ ਨੇ, ਉਹ ਸਾਰੇ ਆਪੇ ਹਲਕੇ ਲੱਗਣ ਲੱਗ ਪੈਣੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ।

ਅੱਜ ਦੀ ਕਹਾਣੀ ਯੂਨਾਨੀ ਮਿਥਿਹਾਸ ਦੇ ਵਿੱਚੋਂ ਲੈ ਗਈ। ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵੀ ਰਲਦੀਆਂ ਮਿਲਦੀਆਂ ਨੇ। ਸੋ ਅੱਜ ਦੀ ਕਹਾਣੀ ਨਾਰਸਿਸਿਸ ਅਤੇ ਈਕੋ ਦੀ ਕਹਾਣੀ। ਈਕੋ ਯਾਨੀ ਕਿ ਗੂੰਜ। ਬਹੁਤ ਸਮਾਂ ਪਹਿਲਾਂ ਕਹਿੰਦੇ ਨੇ ਕਿ ਯੂਨਾਨ ਦੇ ਵਿੱਚ ਇੱਕ ਕਹਾਣੀ ਆਮ ਮਸ਼ਹੂਰ ਸੀ, ਆਮ ਸੁਣਾਈ ਜਾਂਦੀ ਸੀ ਕਿ ਨਾਰਸਿਸ ਨਾਮ ਦਾ ਇੱਕ ਨੌਜਵਾਨ ਸੀ ਜਿਹੜਾ ਬਹੁਤ ਸੋਹਣਾ ਸੀ। ਇੰਨਾ ਕੁ ਜ਼ਿਆਦਾ ਸੋਹਣਾ ਕਿ ਉਹਨੂੰ ਜੇਕਰ ਕੋਈ ਮਰਦ ਵੀ ਵੇਖ ਲਏ ਤਾਂ ਉਹ ਵੀ ਉਹਦੇ 'ਤੇ ਮੋਹਿਤ ਹੋ ਜਾਵੇ, ਜਨਾਨੀ ਤਾਂ ਬੜੀ ਦੂਰ ਦੀ ਗੱਲ। ਜੋ ਵੀ ਕੁੜੀ ਉਹਨੂੰ ਵੇਖਦੀ ਉਹ ਮੁੜ ਕੇ ਪਾਗਲਾਂ ਵਾਂਗ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ, ਇੰਨਾ ਕੁ ਜ਼ਿਆਦਾ ਸੋਹਣਾ ਸੀ ਉਹ। ਵੈਸੇ ਸੋਹਣਾ ਹੋਣ ਦਾ ਕਾਰਨ ਇੱਕ ਹੋਰ ਵੀ ਦੱਸਦੇ ਨੇ, ਕਿਉਂਕਿ ਉਹ ਆਮ ਇਨਸਾਨ ਨਹੀਂ ਸੀ, ਉਹਦੇ ਮਾਂ ਪਿਓ ਦੇ ਵਿੱਚੋਂ ਕੁਛ ਗੈਬੀ ਸ਼ਕਤੀਆਂ ਵੀ ਰੱਖਣ ਵਾਲਾ ਸੀ, ਅੱਗੇ ਖੂਨ ਤੁਰਿਆ ਸੀ। ਇਸ ਵਜ੍ਹਾ ਦੇ ਕਰਕੇ ਉਹ ਬਹੁਤ ਜ਼ਿਆਦਾ ਸੋਹਣਾ ਸੀ। ਇਸੇ ਸੋਹਣੇਪਨ ਦੇ ਕਰਕੇ ਹੁਣ ਨਾਰਸਿਸ ਦੇ ਮਨ ਦੇ ਵਿੱਚ ਹੰਕਾਰ ਵੀ ਬੜਾ ਸੀ ਕਿ ਮੈਂ ਬਹੁਤ ਜ਼ਿਆਦਾ ਸੋਹਣਾ। ਥੋੜ੍ਹੀ ਕੀਤਿਆਂ ਉਹ ਕਿਸੇ ਨੂੰ ਚੱਜ ਦੇ ਨਾਲ ਬੁਲਾਉਂਦਾ ਵੀ ਨਾ, ਜਿਹਨੂੰ ਆਪਾਂ ਕਹਿ ਦਿੰਦੇ ਨਾ ਘਾਹ ਨਾ ਪਾਉਂਦਾ। ਇਹ ਸੋਹਣਾਪਨ ਉਹਦੇ ਮਨ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਹਾਵੀ ਸੀ। ਉਹ ਸੋਚਦਾ ਸੀ ਕਿ ਸੰਸਾਰ ਦੇ ਵਿੱਚ ਉਹ ਸਭ ਤੋਂ ਸੋਹਣਾ ਅਤੇ ਉਹਦੇ ਪਿਆਰ ਦੇ ਲਾਇਕ ਹਾਲੇ ਕੋਈ ਜੰਮਿਆ ਹੀ ਨਹੀਂ। ਇਸ ਲਈ ਕੋਈ ਵੀ ਕੁੜੀ ਆ ਕੇ ਉਹਨੂੰ ਪਿਆਰ ਦਾ ਇਜ਼ਹਾਰ ਕਰਦੀ, ਉਹਦੀ ਤਾਰੀਫ ਕਰਦੀ ਤਾਂ ਬੜੇ ਬੁਰੇ ਤਰੀਕੇ ਦੇ ਨਾਲ ਉਹਦਾ ਪਿਆਰ ਠਕਰਾਉਂਦਾ ਅਤੇ ਉਸ ਤੋਂ ਬਾਅਦ ਉਹਦੀ ਰੱਜ ਕੇ ਬੇਇੱਜ਼ਤੀ ਕਰਦਾ। ਬੂਥੀ ਵੇਖੀ ਆਪਣੀ, ਤੈਨੂੰ ਕੀ ਲੱਗਦਾ ਤੂੰ ਮੇਰੇ ਕਾਬਲ ਹੈ? ਜਾਂ ਫਿਰ ਹੋ ਸਕਦਾ ਇਸ ਤੋਂ ਵੀ ਕਿਤੇ ਵਧੇਰੇ ਬੋਲ ਬੋਲਦਾ ਹੋਵੇ। ਕੁਛ ਇੱਕ ਹਵਾਲੇ ਇੱਦਾਂ ਦੇ ਵੀ ਆਉਂਦੇ ਨੇ ਕਿ ਕਈ ਕੁੜੀਆਂ ਨੇ ਇਸੇ ਵਜ੍ਹਾ ਦੇ ਕਰਕੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਖੁਦਕੁਸ਼ੀ ਕਰ ਲਈ। ਹੋਰ ਤੇ ਹੋਰ ਇੱਕ ਮੁੰਡੇ ਦਾ ਵੀ ਹਵਾਲਾ ਆਉਂਦਾ ਜਿਹੜਾ ਨਾਰਸਿਸ ਦੇ ਉੱਤੇ ਮੋਹਿਤ ਹੋ ਗਿਆ। ਉਹਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਨਾਰਸਿਸ ਨੇ ਅੱਗੋਂ ਜਵਾਬ ਦਿੱਤਾ, ਤੇਰੇ ਨਾਲ ਸਾਂਝ ਪਾਉਣ ਤੋਂ ਚੰਗਾ ਮੈਂ ਆਪਣੇ ਆਪ ਨੂੰ ਕਤਲ ਨਾ ਕਰ ਲਵਾਂ। ਅਤੇ ਇੰਨਾ ਕਹਿ ਕੇ ਉਹਦੀ ਖੂਬ ਖਿੱਲੀ ਉਡਾਈ। ਅਤੇ ਕਹਿੰਦੇ ਨੇ ਅੱਗੋਂ ਉਸ ਨੌਜਵਾਨ ਨੇ ਕਿਹਾ, ਜੇਕਰ ਮੈਨੂੰ ਤੇਰੇ ਤੋਂ ਬਗੈਰ ਜੀਣਾ ਪਿਆ ਤਾਂ ਮੈਂ ਤਲਵਾਰ ਦੇ ਨਾਲ ਆਪਣਾ ਸਿਰ ਹੀ ਕੱਟ ਦਊਂਗਾ। ਅਤੇ ਨਾਰਸਿਸ ਨੇ ਕਹਿੰਦੇ ਨੇ ਆਪਣੀ ਕਿਰਪਾਨ ਕੱਢ ਕੇ ਉਹਦੇ ਵੱਲ ਨੂੰ ਉਲਾਰ ਦਿੱਤੀ, ਆ ਲੈ ਕੱਟ ਲਾ ਫਿਰ। ਅਤੇ ਉਹਨੇ ਕੱਟ ਲਿਆ, ਪਰ ਉਹਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਕਿਹਾ, ਤੂੰ ਹੀ ਮੇਰੇ ਵਾਂਗੂ ਤੜਪੇਂਗਾ ਕਿਸੇ ਨਾ ਕਿਸੇ ਦੇ ਪਿਆਰ ਦੇ ਵਿੱਚ। ਕੁੱਲ ਮਿਲਾ ਕੇ ਕਹਿ ਲਈਏ ਕਿ ਉਹ ਸ਼ਰਾਬ ਦੇ ਕੇ ਚਲਾ ਗਿਆ। ਵੈਸੇ ਇਹ ਇਕਲੌਤਾ ਸ਼ਰਾਬ ਨਹੀਂ ਸੀ, ਹੋਰ ਵੀ ਬੜੇ ਸ਼ਰਾਬ ਜਿਹੜੇ ਕਹਿੰਦੇ ਨੇ ਕਿ ਨਾਰਸਿਸ ਦੇ ਹਿੱਸੇ ਆਏ। ਇੱਕ ਦਿਨ ਉਹ ਜੰਗਲ ਦੇ ਵਿੱਚ ਘੁੰਮ ਰਿਹਾ ਸੀ। ਜੰਗਲ ਦੇ ਵਿੱਚ ਈਕੋ ਨਾਮ ਦੀ ਇੱਕ ਸੁੰਦਰੀ ਵੀ ਰਹਿੰਦੀ ਸੀ, ਉਹ ਵੀ ਆਪਣੇ ਹੁਸਨ ਦੇ ਕਰਕੇ ਬਹੁਤ ਮਸ਼ਹੂਰ। ਵੈਸੇ ਉਹ ਵੀ ਆਮ ਇਨਸਾਨ ਨਹੀਂ ਸੀ, ਉਹ ਅਪਸਰਾ ਸੀ, ਉਹ ਪਰੀ ਸੀ। ਇੱਦਾਂ ਦੇ ਹਵਾਲੇ ਮਿਲਦੇ ਨੇ। ਇੱਕ ਵਾਰੀ ਕਹਿੰਦੇ ਨੇ ਕਿ ਈਕੋ ਨੇ ਕਿਸੇ ਦੇਵੀ ਨੂੰ ਬਹੁਤ ਜ਼ਿਆਦਾ ਸਤਾਇਆ। ਦੇਵੀ ਹੀਰਾ ਨੂੰ ਇਸ ਗੱਲ ਦੇ ਉੱਤੇ ਬਹੁਤ ਗੁੱਸਾ ਆਇਆ। ਵਜ੍ਹਾ ਇਹ ਸੀ ਕਿ ਈਕੋ ਨੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਈ ਰੱਖਿਆ। ਉਹ ਜਦੋਂ ਇੱਕ ਗੱਲ ਕਰਦੀ ਤਾਂ ਉਹਨੂੰ ਦੂਸਰੇ ਪਾਸੇ ਉਲਝਾ ਦਿੰਦੀ। ਉਹਦਾ ਧਿਆਨ ਕਾਫੀ ਸਮੇਂ ਦੇ ਲਈ ਇਸੇ ਤਰ੍ਹਾਂ ਦੇ ਨਾਲ ਭਟਕਾ ਕੇ ਰੱਖਿਆ। ਅਤੇ ਜਦੋਂ ਹੀਰਾ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਵੀ ਗੁੱਸੇ ਦੇ ਵਿੱਚ ਆ ਕੇ ਇੱਧਰ ਈਕੋ ਨੂੰ ਸ਼ਰਾਬ ਦੇ ਦਿੱਤਾ। ਸ਼ਰਾਪ ਦਿੱਤਾ ਕਿ ਹੁਣ ਈਕੋ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਕਹਿ ਸਕਦੀ, ਉਹ ਸਿਰਫ ਦੂਸਰਿਆਂ ਦੇ ਆਖਰੀ ਸ਼ਬਦ ਹੀ ਦੁਹਰਾ ਸਕੂਗੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅੱਜ ਆਪਾਂ ਵੇਖਦੇ ਹਾਂ, ਈਕੋ ਆਉਂਦੀ ਆ, ਆਵਾਜ਼ ਦੀ ਗੂੰਜ ਸਾਨੂੰ ਸੁਣਦੀ ਆ, ਸਿਰਫ ਪਿਛਲੇ ਜਿਹੇ ਸਭ ਸ਼ਬਦ ਸੁਣਦੇ ਨੇ, ਉਹ ਆ ਈਕੋ। ਫਿਰ ਕੀ ਸੀ,
ਇੱਕ ਦਿਨ ਈਕੋ ਅਤੇ ਨਾਰਸਿਸ ਦਾ ਜੰਗਲ ਦੇ ਵਿੱਚ ਮੇਲ ਹੋ ਗਿਆ। ਮੇਲ ਆਮੋ ਸਾਹਮਣੇ ਤਾਂ ਨਹੀਂ ਸੀ ਹੋਇਆ ਹਾਲੇ, ਪਰ ਈਕੋ ਨੇ ਨਾਰਸਿਸ ਨੂੰ ਵੇਖ ਲਿਆ। ਨਾਰਸਿਸ ਜਿਹੜਾ ਪਹਿਲਾਂ ਹੀ ਹੰਕਾਰ ਦੇ ਵਿੱਚ ਹੀ ਆਪਣੇ ਸੋਹਣੇਪਣ ਦੇ ਕਰਕੇ ਬਹੁਤ ਸਾਰੇ ਦਿਲ ਤੋੜ ਚੁੱਕਾ ਹੈ, ਈਕੋ ਦਾ ਉਹਦੇ ਉੱਤੇ ਦਿਲ ਆ ਗਿਆ। ਹੁਣ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੀ ਆ, ਪਰ ਉਹਨੂੰ ਕਹਿੰਦੇ ਨੇ ਸ਼ਰਾਪ ਹੋਇਆ ਵਾ। ਉਹਨੂੰ ਹੀਰਾ ਦੇਵੀ ਨੇ ਸ਼ਰਾਪ ਦਿੱਤਾ, ਇਸ ਵਜ੍ਹਾ ਕਰਕੇ ਉਹ ਚੱਜ ਦੇ ਨਾਲ ਬੋਲ ਕੇ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੀ। ਪਰ ਹੁਣ ਕਰੇ ਕੀ, ਪਿਆਰ ਤਾਂ ਹੋ ਗਿਆ। ਨਾਰਸਿਸਸ ਨੇ ਜ਼ੋਰ ਦੀ ਆਵਾਜ਼ ਦੇ ਕੇ ਪੁੱਛਿਆ, ਇਹ ਜਿਹੜਾ ਹਿਲਜੁਲ ਹੁੰਦੀ ਹੈ, ਇਹ ਜਿਹੜਾ ਪਲਟਪਲੀਆਂ ਮਾਰੀ ਜਾਂਦਾ, ਕੌਣ ਆ ਇੱਥੇ? ਤਾਂ ਅੱਗੋਂ ਈਕੋ ਨੇ ਜਵਾਬ ਤਾਂ ਦੇਣਾ ਚਾਹਿਆ, ਪਰ ਸ਼ਰਾਬ ਦੇ ਕਰਕੇ ਅੱਗੋਂ ਸ਼ਬਦ ਗੂੰਜੇ, ਇੱਥੇ ਇੱਥੇ ਇੱਥੇ, ਜੇ ਹਿੰਮਤ ਆ ਤਾਂ ਮੇਰੇ ਸਾਹਮਣੇ ਆ, ਸਾਹਮਣੇ ਆ, ਸਾਹਮਣੇ ਆ, ਸਾਹਮਣੇ ਆ। ਸ਼ਰਾਬ ਦੇ ਕਰਕੇ ਕਹਿੰਦੇ ਨੇ ਈਕੋ ਦੀਆਂ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਵਾਪਸ ਸੁਣਦੀਆਂ ਰਹੀਆਂ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਬੱਚੇ ਇੱਕ ਦੂਸਰੇ ਨੂੰ ਚੜਾਉਣ ਦੇ ਲਈ ਇੱਦਾਂ ਦੀ ਗੇਮ ਖੇਡਦੇ ਨੇ। ਇਸੇ ਵਜ੍ਹਾ ਦੇ ਕਰਕੇ ਨਾਰਸਿਸਸ ਵੀ ਖਿੱਚ ਗਿਆ। ਪਰ ਆਖਿਰਕਾਰ ਈਕੋ ਨੇ ਫੈਸਲਾ ਕੀਤਾ ਕਿ ਉਹਦੇ ਸਾਹਮਣੇ ਆ ਜਾਵੇ, ਉਹ ਆਪਣੇ ਪਿਆਰ ਦਾ ਇਜ਼ਹਾਰ ਕਰੇ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ। ਕਹਿੰਦੇ ਨੇ ਈਕੋ ਜਦੋਂ ਸਾਹਮਣੇ ਆਈ, ਉਹਨੂੰ ਇਸ ਗੱਲ ਦਾ ਅਹਿਸਾਸ ਤਾਂ ਹੋ ਚੁੱਕਾ ਸੀ ਕਿ ਉਹ ਬੋਲ ਕੇ ਆਪਣਾ ਇਜ਼ਹਾਰ ਨਹੀਂ ਕਰ ਪਾਓਗੇ, ਇਸ ਕਰਕੇ ਉਹਨੇ ਸਾਹਮਣੇ ਆ ਕੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ। ਸ਼ਾਇਦ ਉਹਨੂੰ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਲੱਭਾ। ਪਰ ਇਸ ਗੱਲ ਦੇ ਉੱਤੇ ਨਾਰਸਿਸਸ ਨੇ ਹੋਰ ਗੁੱਸਾ ਕੀਤਾ। ਉਹਨੂੰ ਲੱਗਾ ਇਹ ਤਾਂ ਬੜੀ ਬੇਸ਼ਰਮ ਹੈ, ਇਹ ਤਾਂ ਆ ਕੇ ਸਿੱਧਾ ਹੀ ਮੇਰੇ ਗਲ ਲੱਗਣਾ ਚਾਹੁੰਦੀ ਹੈ। ਨਾਰਸਿਸਸ ਨੇ ਬੜੀ ਬੇਰਹਿਮੀ ਦੇ ਨਾਲ ਉਹਨੂੰ ਮੰਦੇ ਚੰਗੇ ਬੋਲ ਬੋਲ ਦਿੱਤੇ। ਈਕੋ ਨੇ ਬਥੇਰਾ ਕੋਸ਼ਿਸ਼ ਕੀਤੀ ਕਿ ਉਹ ਵੀ ਅੱਗੋਂ ਆਪਣੇ ਦਿਲ ਦੀ ਗੱਲ ਦੱਸੇ, ਪਰ ਉਹ ਦੱਸ ਨਹੀਂ ਪਾਈ। ਜੋ ਵੀ ਕਿਹਾ ਹੋਊਗਾ, ਜਿੱਦਾਂ ਵੀ ਕਿਹਾ ਹੋਊਗਾ, ਕਹਿੰਦੇ ਨੇ ਕਿ ਉਹ ਬੋਲ ਬੜੇ ਦੁਖਦਾਈ ਸੀ। ਬੜੀ ਬੁਰੀ ਤਰ੍ਹਾਂ ਦੇ ਨਾਲ ਉਹਨੇ ਬੇਇੱਜ਼ਤੀ ਕੀਤੀ, ਇੰਨੀ ਕੁ ਜ਼ਿਆਦਾ ਬੇਇੱਜ਼ਤੀ ਕੀਤੀ ਕਿ ਈਕੋ ਬੇਇੱਜ਼ਤੀ ਸਹਾਰ ਨਹੀਂ ਸਕੀ ਅਤੇ ਈਕੋ ਦਾ ਦਿਲ ਟੁੱਟ ਗਿਆ। ਸ਼ਰਮ ਦੇ ਮਾਰੇ ਦੁੱਖ ਦੀ ਭਰੀ ਉਹ ਜੰਗਲਾਂ ਦੇ ਵਿੱਚ ਜਾ ਕੇ ਗੁਫਾਵਾਂ ਦੇ ਵਿੱਚ ਲੁੱਕ ਗਈ, ਸ਼ਾਇਦ ਇਸ ਕਰਕੇ ਕਿਉਂਕਿ ਸਹੀ ਤਰੀਕੇ ਦੇ ਨਾਲ ਬੋਲ ਨਾ ਸਕਣ ਕਰਕੇ, ਸਿਰਫ ਗੂੰਜ ਸੁਣਾਈ ਦੇਣ ਦੇ ਕਰਕੇ ਕੁਛ ਕੁ ਗੱਲਾਂ ਉਹਦੇ ਕੋਲ ਇੱਦਾਂ ਦੀਆਂ ਹੋ ਗਈਆਂ ਸੀ ਕਿ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਹੀ ਡਿੱਗ ਪਈ। ਹੌਲੀ ਹੌਲੀ ਉਹਦਾ ਸਰੀਰ ਗਲਦਾ ਗਿਆ। ਕਈ ਹਵਾਲੇ ਇੱਦਾਂ ਦੇ ਆਉਂਦੇ ਨੇ ਕਿ ਫਿਰ ਉਹਦਾ ਸਰੀਰ ਸਾਰਾ ਹੀ ਗਲ ਗਿਆ, ਸਿਰਫ ਆਵਾਜ਼ ਰਹਿ ਗਈ। ਉਹ ਆਵਾਜ਼ ਜਿਹੜੀ ਅੱਜ ਵੀ ਆਪਾਂ ਸੁਣਦੇ ਹਾਂ, ਉਹ ਆਵਾਜ਼ ਜਿਹੜੀ ਪਹਾੜਾਂ ਦੇ ਵਿੱਚ ਗੂੰਜਦੀ ਫਿਰਦੀ ਹੈ, ਈਕੋ ਦੀ ਆਵਾਜ਼ ਕਹਿੰਦੇ ਨੇ ਅੱਜ ਵੀ ਸੁਣਦੀ ਹੈ। ਯੂਨਾਨੀ ਲੋਕ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਸ਼ਾਇਦ ਵਿਸ਼ਵਾਸ ਵੀ ਕਰਦੇ ਰਹੇ। ਪਰ ਉੱਧਰ ਜਦੋਂ ਈਕੋ ਦੀਆਂ ਸਹੇਲੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਾ। ਉਹਨਾਂ ਨੂੰ ਲੱਗਾ ਕਿ ਇਸ ਤਰੀਕੇ ਦੇ ਨਾਲ ਨਾਰਸਿਸਸ ਨੂੰ ਨਹੀਂ ਸੀ ਕਰਨਾ ਚਾਹੀਦਾ, ਇਹਨੂੰ ਵੀ ਇਹਦੇ ਕੀਤੇ ਦਾ ਸਬਕ ਮਿਲਣਾ ਚਾਹੀਦਾ। ਸੋ ਇਸ ਕਰਕੇ ਉਹ ਵੀ ਇਕੱਠੀਆਂ ਹੋ ਕੇ ਉਹ ਵੀ ਬਦਲੇ ਦੀ ਦੇਵੀ ਕੋਲ ਪਹੁੰਚ ਗਈਆਂ। ਉਹ ਦੇਵੀ ਜਿਹੜੀ ਬਦਲਾ ਲੈਂਦੀ, ਰਿਵੈਂਜ ਦੇਵੀ, ਅਤੇ ਦੇਵੀ ਨੂੰ ਹਾਰ ਕੇ ਉਹਨਾਂ ਦੇ ਨਾਲ ਵਾਅਦਾ ਕਰਨਾ ਪਿਆ ਕਿ ਉਹਨਾਂ ਦੀ ਸਹੇਲੀ ਦਾ ਜ਼ਰੂਰ ਇਨਸਾਫ ਕਰਨਗੇ। ਇੱਕ ਦਿਨ ਨਾਰਸਿਸਸ ਸ਼ਿਕਾਰ ਖੇਡਦਾ ਇੰਨਾ ਜ਼ਿਆਦਾ ਥੱਕ ਗਿਆ, ਕਹਿੰਦੇ ਨੇ ਪਾਣੀ ਪੀਣ ਦੇ ਲਈ ਇੱਕੋ ਸ਼ੀਸ਼ੇ ਵਰਗੇ ਸਾਫ਼ ਤਲਾਬ ਦੇ ਕੋਲ ਰੁਕਿਆ। ਪਰ ਉਹਨੂੰ ਨਹੀਂ ਸੀ ਪਤਾ ਇਹ ਸਾਰਾ ਕੁਛ ਉਹਦੇ ਕਰਕੇ ਹੀ ਬਣਿਆ ਗਿਆ।
ਜਦੋਂ ਉਹਨੇ ਪਾਣੀ ਪੀਣ ਦੇ ਲਈ ਆਪਣਾ ਸਿਰ ਹੇਠਾਂ ਝੁਕਾਇਆ ਤਾਂ ਪਾਣੀ ਦੇ ਵਿੱਚ ਆਪਣਾ ਹੀ ਪ੍ਰਤੀਬਿੰਬ ਵੇਖ ਕੇ ਆਪਣੇ ਆਪ ਦੇ ਉੱਤੇ ਮੋਹਿਤ ਹੋ ਗਿਆ। ਉਹ ਜਿਹੜਾ ਬੜਿਆਂ ਦੇ ਦਿਲ ਤੋੜ ਚੁੱਕਾ ਸੀ, ਉਹ ਜਿਹੜਾ ਹੰਕਾਰ ਦਾ ਮਾਰਿਆ ਸੀ, ਹੋਰ ਕਿਸੇ 'ਤੇ ਨਹੀਂ, ਅੱਜ ਉਹ ਆਪਣੇ ਆਪ ਦੇ ਉੱਤੇ ਹੀ ਮੋਹਿਤ ਹੋ ਗਿਆ। ਉਹਨੂੰ ਪਾਣੀ ਦੇ ਵਿੱਚ ਆਪਣਾ ਪ੍ਰਤੀਬਿੰਬ ਦਿਖਾਈ ਦਿੰਦਾ, ਉਹ ਅੱਗੇ ਹੱਥ ਵਧਾਉਂਦਾ, ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਪਾਣੀ ਹਿੱਲ ਜਾਂਦਾ, ਉਹਦਾ ਅਕਸ ਧੁੰਦਲਾ ਪੈ ਜਾਂਦਾ, ਉਹ ਫਿਰ ਦੁਬਾਰਾ ਤੋਂ ਇੰਤਜ਼ਾਰ ਕਰਦਾ। ਉਹਨੇ ਇੰਨੀ ਸੁੰਦਰਤਾ ਕਦੀ ਨਹੀਂ ਸੀ ਵੇਖੀ, ਉਹਨੇ ਇੰਨਾ ਸੋਹਣਾ ਕੋਈ ਸ਼ਖਸ ਕਦੀ ਨਹੀਂ ਸੀ ਵੇਖਿਆ। ਉਹ ਬਸ ਵੇਂਹਦਾ ਅਤੇ ਵੇਂਹਦਾ ਹੀ ਰਹਿ ਗਿਆ। ਵੈਸੇ ਇੱਥੇ ਕੁਛ ਇੱਕ ਹਵਾਲੇ ਹੋਰ ਵੀ ਮਿਲਦੇ ਨੇ, ਕਹਿੰਦੇ ਨੇ ਕਿ ਜਦੋਂ ਇਹ ਜੰਮਿਆ ਸੀ ਉਸ ਸਮੇਂ ਭਵਿੱਖਬਾਣੀ ਹੋਈ ਸੀ, ਉਸ ਸਮੇਂ ਜਿਹੜੇ ਵੀ ਉਹਨਾਂ ਦੇ ਯੂਨਾਨੀ ਸਮਾਜ ਦੇ ਵਿੱਚ ਭਵਿੱਖਬਾਣੀਆਂ ਕਰਦੇ ਹੋਣਗੇ, ਉਹਨਾਂ ਨੇ ਇਹ ਕਿਹਾ ਸੀ ਕਿ ਜਿੰਨਾ ਚਿਰ ਇਹ ਆਪਣੇ ਆਪ ਤੋਂ ਅਣਜਾਣ ਹੈ, ਜਿੰਨਾ ਚਿਰ ਇਹ ਆਪਣੇ ਆਪ ਨੂੰ ਨਹੀਂ ਜਾਣ ਲੈਂਦਾ, ਆਪਣੇ ਆਪ ਨੂੰ ਨਹੀਂ ਵੇਖ ਲੈਂਦਾ, ਬਸ ਉਹਨਾਂ ਚਿਰ ਇਹਦੀ ਚੜ੍ਹਾਈ ਹੈ। ਜਿੱਦਣ ਇਹਨੇ ਆਪਣੇ ਆਪ ਨੂੰ ਵੇਖ ਲਿਆ ਉਸ ਤੋਂ ਬਾਅਦ ਇਹ ਖਤਮ ਹੈ। ਅਤੇ ਅੱਜ ਸ਼ਾਇਦ ਉਹ ਗੱਲ ਸੱਚ ਹੋ ਗਈ। ਕਹਿੰਦੇ ਨੇ ਨਾਰਸੀਸਸ ਉਸ ਜਗ੍ਹਾ ਤੋਂ ਹਿੱਲ ਹੀ ਨਹੀਂ ਪਾਇਆ, ਉਹ ਤਲਾਬ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਗੋਡਿਆਂ ਭਾਰ ਕੋਡਾ ਹੋ ਕੇ ਬੈਠਾ ਰਿਹਾ। ਵਾਰ ਵਾਰ ਉਹ ਜਿਹਨੂੰ ਪਿਆਰ ਕਰਦਾ ਸੀ, ਯਾਨੀ ਕਿ ਆਪਣਾ ਹੀ ਉਹਦਾ ਅਕਸ ਪਾਣੀ ਦੇ ਵਿੱਚ, ਉਹਨੂੰ ਉਹ ਫੜਨ ਦੀ ਕੋਸ਼ਿਸ਼ ਕਰਦਾ, ਨਿਹਾਰਨ ਦੀ ਕੋਸ਼ਿਸ਼ ਕਰਦਾ, ਫਿਰ ਦੁਬਾਰਾ ਇੰਤਜ਼ਾਰ ਕਰਦਾ ਜਦੋਂ ਪਾਣੀ ਹਿੱਲ ਜਾਂਦਾ, ਅਤੇ ਇਸੇ ਤਰ੍ਹਾਂ ਦੇ ਨਾਲ ਉੱਥੇ ਹੀ ਬੈਠੇ ਨੇ ਦਮ ਤੋੜ ਦਿੱਤਾ। ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਕਿ ਇਹ ਮੈਂ ਹੀ ਹਾਂ, ਇਹ ਮੇਰਾ ਹੀ ਅਕਸ ਹੈ, ਅਤੇ ਮੈਂ ਆਪਣੇ ਆਪ ਦੇ ਉੱਤੇ ਮੋਹਿਤ ਹੋਇਆ ਫਿਰਦਾ। ਹਿੱਲ ਨਾ ਸਕਿਆ ਉੱਥੋਂ, ਖਾਣਾ ਪਾਣੀ ਨਾ ਖਾਧਾ, ਪਾਣੀ ਨਾ ਪੀ ਸਕਿਆ, ਨੀਂਦ ਨਾ ਲੈ ਸਕਿਆ, ਰਾਤ

ਕੁਛ ਵੇਖੀ ਅਤੇ ਖੁਸ਼ ਹੋਈ, ਖੁਸ਼ ਹੋਈ ਕਿ ਜਿੱਦਾਂ ਮੈਂ ਇਹਦੇ ਪਿਆਰ ਦੇ ਵਿੱਚ ਤੜਪੀ ਸੀ, ਅੱਜ ਇਹ ਵੀ ਮੇਰੇ ਪਿਆਰ ਦੇ ਵਿੱਚ ਤੜਪਿਆ। ਇਸ ਤਰੀਕੇ ਦੇ ਨਾਲ ਈਕੋ ਅਤੇ ਨਾਰਸਿਸਸ ਦੋਵਾਂ ਦਾ ਅੰਤ ਹੋ ਗਿਆ। ਕਹਿੰਦੇ ਨੇ ਜਿਹੜੀ ਜਗ੍ਹਾ ਦੇ ਉੱਤੇ ਨਾਰਸਿਸਸ ਦੀ ਮੌਤ ਹੋਈ ਸੀ, ਉਸੇ ਜਗ੍ਹਾ ਦੇ ਉੱਤੇ ਇੱਕ ਸੁੰਦਰ ਫੁੱਲ ਹੋ ਗਿਆ, ਅਤੇ ਇਸੇ ਫੁੱਲ ਦਾ ਨਾਂ ਨਾਰਸਿਸਸ, ਯਾਨੀ ਕਿ ਆਪਾਂ ਆਪਣੇ ਹਿਸਾਬ ਦੇ ਨਾਲ ਕਹਿ ਲਈਏ ਤਾਂ ਨਰਗਿਸ ਦਾ ਫੁੱਲ। ਪਾਣੀ ਦੇ ਕੰਢੇ ਸਿਰ ਝੁਕਾਈ, ਬਿਲਕੁਲ ਉਸੇ ਤਰ੍ਹਾਂ ਦੇ ਨਾਲ ਖੜ੍ਹਾ ਰਹਿੰਦਾ, ਆਪਣੇ ਪ੍ਰਤੀਬਿੰਬ ਨੂੰ ਪਾਣੀ ਦੇ ਵਿੱਚ ਵੇਖਦਾ ਰਹਿੰਦਾ। ਪਤਾ ਨਹੀਂ ਫੁੱਲ ਨੂੰ ਵੇਖ ਕੇ ਕਹਾਣੀ ਘੜੀ ਗਈ ਜਾਂ ਕਹਾਣੀ ਦੇ ਵਿੱਚੋਂ ਫੁੱਲ ਨਿਕਲਿਆ। ਖੈਰ, ਇਹ ਪੁਰਾਣੇ ਸਮਾਜ ਦੇ ਵਿੱਚੋਂ ਕਹਾਣੀਆਂ ਸਾਨੂੰ ਇੱਦਾਂ ਦੀਆਂ ਹੀ ਮਿਲਦੀਆਂ ਨੇ, ਪਰ ਉਹਦੇ ਵਿੱਚੋਂ ਆਪਾਂ ਵੇਖਣਾ ਵਾ ਵੀ ਕੱਢਣਾ ਕੀ ਹੈ। ਇਹ ਕਹਾਣੀਆਂ ਚਾਹੇ ਸੱਚੀਆਂ ਸਾਨੂੰ ਨਹੀਂ ਲੱਗਦੀਆਂ, ਇਤਿਹਾਸ ਲੱਗਦੀਆਂ ਨੇ, ਪਰ ਇਹਨਾਂ ਇਹਨਾਂ ਕਹਾਣੀਆਂ ਦੇ ਵਿੱਚੋਂ ਰਸ ਜ਼ਰੂਰ ਆਉਂਦਾ ਸੁਣਨ ਵਾਲੇ ਨੂੰ। ਇਨਸਾਨ ਦੀ ਅੰਦਰ ਦੀ ਬਿਰਤੀ ਜ਼ਰੂਰ ਪਤਾ ਲੱਗਦੀ ਹੈ। ਕਈ ਕਹਿੰਦੇ ਨੇ ਕਿ ਕਹਾਣੀਆਂ ਇਸ ਕਰਕੇ ਬਣਾ ਦਿੱਤੀਆਂ ਜਾਂਦੀਆਂ ਜਦੋਂ ਇਨਸਾਨ ਦੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਕਿ ਆਹ ਪਹਾੜਾਂ ਦੇ ਵਿੱਚ ਗੂੰਜ ਕਿਉਂ ਆਉਂਦੀ ਆ, ਅਤੇ ਫਿਰ ਜਿਹੜੇ ਕ੍ਰੀਏਟਿਵ ਦਿਮਾਗ ਸੀ ਉਹ ਫਿਰ ਉਸ ਪਿੱਛੇ ਇੱਕ ਕਹਾਣੀ ਘੜ ਲੈਂਦੇ। ਖੈਰ, ਅਲੱਗ ਅਲੱਗ ਤਰੀਕੇ ਦੇ ਨਾਲ ਇਸ ਸਭ ਕੁਛ ਨੂੰ ਬਿਆਨ ਕੀਤਾ ਜਾਂਦਾ, ਪਰ ਆਪਾਂ ਇਹ ਵੇਖਣਾ ਕਿ ਇਸ ਕਹਾਣੀ ਦੇ ਵਿੱਚ ਕਿਹੜੀ ਗੱਲੋਂ ਦੋਵੇਂ ਮਾਰੇ ਗਏ। ਵੇਖਿਆ ਜਾਵੇ ਤਾਂ ਨਾਰਸਿਸਸ ਦੇ ਮਨ ਦੇ ਉੱਤੇ ਹੰਕਾਰ, ਜੇ ਰੱਬ ਨੇ ਤੁਹਾਨੂੰ ਸੁਹਾਪਣ ਦੇ ਦਿੱਤਾ, ਸੋਹਣਾਪਣ ਦੇ ਦਿੱਤਾ, ਜੇ ਰੱਬ ਨੇ ਤੁਹਾਨੂੰ ਪੈਸਾ ਦੇ ਦਿੱਤਾ, ਜੇ ਰੱਬ ਨੇ ਤੁਹਾਨੂੰ ਅਮੀਰ ਘਰ ਦੇ ਵਿੱਚ ਭੇਜ ਹੀ ਦਿੱਤਾ, ਦੂਸਰਿਆਂ ਦੇ ਨਾਲੋਂ ਕੁਛ ਮੰਨ ਲਓ ਵੱਖਰਾ ਦੇ ਦਿੱਤਾ, ਤਾਂ ਫਿਰ ਮਨ ਦੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਜਾਂ ਫਿਰ ਸ਼ਾਇਦ ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਕਿ ਇਨਸਾਨ ਜਦੋਂ ਵੀ ਮਾਰਿਆ ਜਾਂਦਾ ਉਹਦੇ ਪਿੱਛੇ ਕਾਰਨ ਉਹ ਆਪ ਹੀ ਹੁੰਦਾ। ਬਹੁਤ ਸਾਰੀਆਂ ਇੱਦਾਂ ਦੇ ਕਹਾਣੀਆਂ, ਇੱਦਾਂ ਦੇ ਹਵਾਲੇ ਸਾਨੂੰ ਮਿਲ ਜਾਂਦੇ ਆ ਜਿਹਦੇ ਵਿੱਚ ਕਿਸੇ ਦੇ ਮਾਰਿਆ ਇਨਸਾਨ ਨਹੀਂ ਮਰਦਾ, ਨਾਰਸਿਸ ਆਪਣੇ ਮਾਰਿਆ ਆਪੇ ਮਰਿਆ, ਉਹਨੂੰ ਆਪਣੇ ਆਪ ਨੇ ਮਾਰਿਆ। ਅਤੇ ਵੈਸੇ ਵੇਖਿਆ ਜਾਵੇ ਤਾਂ ਇਨਸਾਨ ਦੀ ਕਹਾਣੀ ਵੀ ਇਹੋ ਹੀ ਆ। ਇਨਸਾਨ ਜਦੋਂ ਵੀ ਮਰਦਾ ਉਹ ਆਪਣੀ ਕਰਤੂਤੀ ਮਰਦਾ। ਕਿਸੇ ਵੀ ਬੰਦੇ ਨੂੰ ਤੁਸੀਂ ਵੇਖ ਲਓ, ਜੇ ਕੋਈ ਲੱਖ ਕਵੇ ਮੰਡੀ ਡੁੱਬ ਗਈ, ਕਾਰੋਬਾਰ ਤਾਂ ਚਲਾ ਗਿਆ, ਪਰ ਵੇਖਿਆ ਜਾਵੇ ਤਾਂ ਇਨਸਾਨ ਦੇ ਆਪਣੇ ਗਲਤ ਲੈ ਗਏ ਫੈਸਲੇ ਹੁੰਦੇ ਆ ਜਿਹਦੀ ਵਜ੍ਹਾ ਦੇ ਕਰਕੇ ਉਹ ਕੰਗਾਲ ਹੁੰਦਾ, ਚਾਹੇ ਉਹ ਪੜ੍ਹਾਈ ਲਿਖਾਈ ਹੋਵੇ, ਚਾਹੇ ਫਿਰ ਉਹ ਪਰਿਵਾਰਿਕ ਪੱਧਰ ਦੇ ਉੱਤੇ ਹੀ ਬੰਦਾ ਫੇਲੀਅਰ ਹੋਵੇ, ਉੱਥੇ ਵੀ ਵੇਖਿਆ ਜਾਵੇ ਤਾਂ ਉਹਦੀ ਗਲਤੀ ਕੋਈ ਨਾ ਕੋਈ ਆਪਣੀ ਨਿਕਲੂਗੀ। ਚਾਹੇ ਉਹ ਬੱਚਿਆਂ ਨੂੰ ਲੈ ਕੇ ਲੈ ਗਏ ਫੈਸਲੇ ਹੋਣ, ਚਾਹੇ ਆਪਣੇ ਆਪ ਨੂੰ ਲੈ ਕੇ ਲੈ ਗਏ ਫੈਸਲੇ ਹੋਣ, ਚਾਹੇ ਫਿਰ ਆਪਣੇ ਕੈਰੀਅਰ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੰਦ ਕਿਸੇ ਵੀ ਪਾਸਿਓਂ ਫੜ ਲਓ, ਕੁੱਲ ਮਿਲਾ ਕੇ ਹਰ ਇੱਕ ਫੇਲੀਅਰ ਦੇ ਪਿੱਛੇ ਇਨਸਾਨ ਦੀ ਆਪਣੀ ਹੀ ਗਲਤੀ ਨਿਕਲਦੀ ਹੈ, ਆਪਣਾ ਹੀ ਹੰਕਾਰ, ਗਲਤ ਲੈ ਗਏ ਫੈਸਲੇ ਉਹੀ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ। ਬਿਲਕੁਲ ਉੱਦਾਂ ਜਿੱਦਾਂ ਨਾਰਸਿਸਸ ਆਪਣੀ ਸੁੰਦਰਤਾ ਦੇ ਨਸ਼ੇ ਦੇ ਵਿੱਚ ਦੂਸਰਿਆਂ ਨੂੰ ਐਵੇਂ ਟਿੱਚ ਸਮਝਦਾ ਰਿਹਾ, ਅਤੇ ਜੇ ਉਹਨੂੰ ਮਾਰਿਆ ਤਾਂ ਮਾਰਿਆ ਉਹਨੂੰ ਆਪਣੇ ਆਪ ਨੇ। ਕਿਸੇ ਨੂੰ ਲੱਗਦਾ ਹੋਊਗਾ ਸੁਣ ਕੇ ਕਿ ਉਹ ਆਪਣੀ ਮੂਰਖਤਾ ਦੀ ਭੇਟ ਚੜ੍ਹ ਗਿਆ, ਪਰ ਨਹੀਂ, ਉਹ ਆਪਣੀ ਹੰਕਾਰ ਦੀ ਭੇਟ ਚੜ੍ਹਿਆ। ਜਾਂ ਫਿਰ ਇੱਦਾਂ ਕਹਿ ਲਓ ਕਿ ਇਨਸਾਨ ਇੱਕ ਇੱਦਾਂ ਦੀ ਸ਼ੈ ਜਿਹੜਾ ਸਿਰਫ ਪਿਆਰ ਆਪਣੇ ਆਪ ਨੂੰ ਹੀ ਕਰਦਾ। ਜਿੱਥੇ ਵੀ ਕਿਤੇ, ਜਿੱਦਾਂ ਵੀ ਕਿਤੇ ਕੋਈ ਕਿਸੇ ਵੀ ਕਿਸਮ ਦਾ ਮੌਕਾ ਬਣਦਾ, ਅਸੀਂ ਹਮੇਸ਼ਾ ਹੀ ਵੇਖਦੇ ਹਾਂ ਕਿ ਇਨਸਾਨ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਉਹ ਲੋਕ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਲੋਕ ਜਿਹੜੇ ਸਾਡੀ ਬਹੁਤ ਕਦਰ ਕਰਦੇ ਨੇ, ਆਪਾਂ ਅਕਸਰ ਹੀ ਵੇਖਦੇ ਹਾਂ ਕਿ ਉਹਨਾਂ ਨੂੰ ਆਪਾਂ ਫੋਰ ਗਰੰਟਿਡ ਲੈਂਦੇ ਹਾਂ। ਇਹਦੀ ਕਿਹੜੀ ਗੱਲ ਹੈ, ਇਹਨੇ ਤਾਂ ਇੱਥੇ ਰਹਿਣਾ,
ਜੇ ਮੈਂ ਠੁਕਰਾ ਵੀ ਦਿੱਤਾ

ਇਹਨੇ ਤਾਂ ਮੇਰੇ ਮਗਰ ਮਗਰ ਹੀ ਆਉਣਾ। ਜੇ ਮੈਂ ਚਾਰ ਬੋਲ ਮੰਦੇ ਬੋਲ ਵੀ ਦਿੱਤੇ, ਇਹਨੇ ਅਗਲੇ ਦਿਨ ਆਪ ਖੁਦ ਮਾਫ਼ੀ ਮੰਗ ਲੈਣੀ, ਕਿਉਂਕਿ ਇਹ ਮੇਰੇ ਤੋਂ ਬਗੈਰ ਨਹੀਂ ਰਹਿ ਸਕਦਾ, ਕਿਉਂਕਿ ਇਹ ਮੇਰੇ ਤੋਂ ਬਗੈਰ ਨਹੀਂ ਰਹਿ ਸਕਦੀ, ਕਿਉਂਕਿ ਇਹ ਮੇਰੇ 'ਤੇ ਨਿਰਭਰ ਆ। ਪੈਸੇ ਨੂੰ ਲੈ ਕੇ, ਮੇਰੇ ਅਹੁਦੇ ਨੂੰ ਲੈ ਕੇ ਮੇਰੇ 'ਤੇ ਨਿਰਭਰ, ਮੇਰੇ ਹੁਸਨ ਨੂੰ ਲੈ ਕੇ ਮੇਰੇ 'ਤੇ ਨਿਰਭਰ ਹੈ, ਮੇਰੀ ਸਿਆਣਪ ਨੂੰ ਲੈ ਕੇ ਇਹ ਮੇਰੇ 'ਤੇ ਨਿਰਭਰ ਹੈ, ਮੇਰੇ ਸਮਾਜ ਦੇ ਵਿੱਚ ਜੋ ਰੁਤਬੇ ਨੇ ਉਸ ਨੂੰ ਲੈ ਕੇ ਮੇਰੇ 'ਤੇ ਨਿਰਭਰ ਹੈ। ਅਤੇ ਅੱਜ ਕੱਲ੍ਹ ਤਾਂ ਹੋਰ ਵੀ ਇੱਕ ਕੰਮ ਤੁਰ ਪਿਆ, ਮੇਰੀ ਸੋਸ਼ਲ ਮੀਡੀਆ ਦੇ ਉੱਤੇ ਧਾਕ ਨੂੰ ਲੈ ਕੇ, ਮੇਰੇ ਦਬਦਬੇ ਨੂੰ ਲੈ ਕੇ, ਮੇਰੇ ਵਧੇ ਫੋਲੋਅਰਸ ਨੂੰ ਲੈ ਕੇ ਇਹ ਮੇਰੇ ਉੱਤੇ ਨਿਰਭਰ ਹੈ। ਇਹਨਾਂ ਸਾਰੇ ਨਸ਼ਿਆਂ ਦੇ ਵਿੱਚ ਚੂਰ ਇਨਸਾਨ ਦੂਸਰੇ ਦੀ ਭਾਵਨਾਵਾਂ ਨੂੰ ਸਮਝ ਹੀ ਨਹੀਂ ਪਾਉਂਦਾ, ਅਤੇ ਆਖਿਰਕਾਰ ਅੰਤ ਇਹ ਹੁੰਦਾ ਕਿ ਉਹ ਇਕੱਲਾ ਰਹਿ ਜਾਂਦਾ। ਉਹ ਜਿਹੜਾ ਪਿਆਰ ਉਹਨੂੰ ਕਦੀ ਸੱਚਾ ਪਿਆਰ ਲੱਗਦਾ ਹੀ ਨਹੀਂ, ਉਹ ਨਿਮਰਤਾ ਜਿਹੜੀ ਕਦੀ ਉਹਨੂੰ ਨਿਮਰਤਾ ਲੱਗੀ ਨਹੀਂ, ਉਹ ਹਮੇਸ਼ਾ ਜਦੋਂ ਵੀ ਦਿਲ ਤੋੜਦਾ ਉਹਨਾਂ ਦਾ ਤੋੜਦਾ ਜਿਹੜੇ ਸਭ ਤੋਂ ਵੱਧ ਉਹਦੇ ਲਈ ਕਰਦੇ ਨੇ। ਹੰਕਾਰ ਇੰਨਾ ਸਿਰ ਚੜ੍ਹ ਜਾਂਦਾ ਕਿ ਆਪਾਂ ਵੇਖਦੇ ਹਾਂ ਇਨਸਾਨ ਸਾਰਿਆਂ ਦੇ ਨਾਲੋਂ ਕੱਟ ਕੇ ਰਹਿ ਜਾਂਦਾ, ਸਾਰਿਆਂ ਦੇ ਨਾਲੋਂ ਦੂਰ ਰਹਿ ਜਾਂਦਾ, ਅਤੇ ਫਿਰ ਅਖੀਰ ਦੇ ਵਿੱਚ ਉਹ ਆਪਣੇ ਆਪ ਦੇ ਨਾਲੋਂ ਵੀ ਕੱਟ ਕੇ ਰਹਿ ਜਾਂਦਾ। ਇੱਦਾਂ ਦੀਆਂ ਸਮਾਜ ਦੇ ਵਿੱਚ ਅੱਜ ਵੀ ਅਨੇਕਾਂ ਹੀ ਐਗਜ਼ਾਮਪਲਾਂ ਆਪਾਂ ਵੇਖਦੇ ਹਾਂ। ਸੋ ਕੁੱਲ ਮਿਲਾ ਕੇ ਚਾਹੀਦਾ ਕੀ ਆ ਕਿ ਜਿਹੜੇ ਲੋਕ ਸਾਡੀ ਕਦਰ ਕਰਦੇ ਨੇ, ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਦੱਸਣਾ ਆਉਂਦਾ ਹੋਵੇ, ਜਾਂ ਫਿਰ ਜਿਹੜਾ ਤਰੀਕਾ ਤੁਹਾਨੂੰ ਪਸੰਦ ਆ ਉਸ ਤਰੀਕੇ ਦੇ ਨਾਲ ਉਹ ਬਿਆਨ ਕਰਨਾ ਜਾਣਦੇ ਹੋਣ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਪਿਆਰ ਤੁਹਾਡੇ ਲਈ ਸਹੀ ਨਹੀਂ, ਸੱਚਾ ਨਹੀਂ। ਜੇ ਤੁਹਾਡੇ ਨਾਲ ਕੋਈ ਪਿਆਰ ਕਰਦਾ, ਤੁਹਾਡਾ ਕੋਈ ਸਤਿਕਾਰ ਕਰਦਾ, ਤਾਂ ਸਾਡਾ ਫਰਜ਼ ਬਣਦਾ ਉਹਦੀ ਕਦਰ ਕਰਨੀ। ਜ਼ਰੂਰੀ ਨਹੀਂ ਕਿ ਹਰ ਇੱਕ ਦੇ ਨਾਲ ਸਾਡੀ ਗੂੜੀ ਸਾਂਝ ਹੋ ਜੂਗੀ, ਪਰ ਜੇਕਰ ਆਪਾਂ ਕਿਸੇ ਨੂੰ ਮਨਾ ਵੀ ਕਰਨਾ ਤਾਂ ਉਹਦੇ ਲਈ ਵੀ ਸਾਡੇ ਕੋਲ ਵਾਜਬ ਸ਼ਬਦਾਵਲੀ ਸਲੀਕਾ ਚਾਹੀਦਾ ਹੁੰਦਾ। ਜ਼ਰੂਰੀ ਨਹੀਂ ਕਿ ਕਿਸੇ ਨੂੰ ਦਿਲ ਤੋੜ ਕੇ ਹੀ ਆਪਣੇ ਨਾਲੋਂ ਵੱਖਰਾ ਕਰਨਾ। ਸੋ ਸ਼ਾਇਦ ਇਹ ਸਲੀਕੇ ਨੇ ਜਿਹੜੇ ਇਨਸਾਨ ਨੂੰ ਸਿੱਖ ਲੈਣੇ ਚਾਹੀਦੇ ਆ। ਇਹਨਾਂ ਸਲੀਕਿਆਂ ਦੇ ਕਰਕੇ ਇਨਸਾਨ ਇਨਸਾਨ ਤੋਂ ਦੂਰ ਹੁੰਦਾ, ਫਿਰ ਆਪਣੇ ਆਪ ਤੋਂ ਦੂਰ ਹੁੰਦਾ, ਫਿਰ ਟੁੱਟ ਜਾਂਦਾ ਅਤੇ ਫਿਰ ਖਤਮ ਹੋ ਜਾਂਦਾ। ਅਤੇ ਸ਼ਾਇਦ ਇਹ ਕਹਾਣੀਆਂ ਇਨਸਾਨ ਦੀ ਅੰਦਰ ਦੀ ਬਿਰਤੀ ਨੂੰ ਹੀ ਪ੍ਰਗਟਾਉਂਦੀਆਂ ਨੇ। ਅਤੇ ਦੂਸਰੇ ਪਾਸਿਓਂ ਜੇਕਰ ਆਪਾਂ ਉੱਧਰੋਂ ਵੀ ਝਾਤੀ ਮਾਰ ਲਈਏ, ਅਤੇ ਜੇਕਰ ਕਿਸੇ ਦੇ ਉੱਤੇ ਮਨ ਆ ਵੀ ਜਾਵੇ, ਇੰਨਾ ਕੁ ਜ਼ਿਆਦਾ ਕਿਸੇ ਦੇ ਪਿੱਛੇ ਪਿੱਛੇ ਨਾ ਫਿਰੋ ਕਿ ਆਪਣੀ ਕਦਰ ਹੀ ਗਵਾ ਲਓ। ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਸੈਲਫ ਰਿਸਪੈਕਟ। ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡੀਆਂ ਬਾਉਂਡਰੀਜ਼ ਕੀ ਨੇ, ਸਾਡਾ ਦਾਇਰਾ ਕੀ ਆ, ਅਸੀਂ ਆਪਣੇ ਆਪ ਦੀ ਇੱਜ਼ਤ ਕਿਵੇਂ ਬਣਾ ਕੇ ਰੱਖਣੀ ਹੈ। ਕੁੱਲ ਮਿਲਾ ਕੇ ਸਾਨੂੰ ਸਲੀਕਾ ਸਿੱਖਣਾ ਚਾਹੀਦਾ ਇਸ ਸਮਾਜ ਦੇ ਵਿੱਚ ਵਿਚਰਨ ਦੇ ਲਈ। ਉਨੀ ਕੁ ਗੱਲ ਜਿਹਦੇ ਨਾਲ ਸਾਡਾ ਆਪਣੇ ਆਪ ਦਾ ਅਭਿਮਾਨ ਬਣਿਆ ਰਹੇ, ਸਨਮਾਨ ਆਪਣੀਆਂ ਨਜ਼ਰਾਂ ਦੇ ਵਿੱਚ ਬਣਿਆ ਰਹੇ। ਇਹੋ ਜਿਹੀ ਕੋਈ ਗੱਲ ਇਨਸਾਨ ਕਿਸੇ ਦੂਸਰੇ ਦੇ ਨਾਲ ਨਾ ਕਰੇ ਜਿਹਦੇ ਨਾਲ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਆਪ ਹੀ ਡਿੱਗ ਪਵੇ, ਅਤੇ ਫਿਰ ਇੱਕੋ ਦੇ ਵਾਂਗੂ ਜਾ ਕੇ ਪਹਾੜੀਆਂ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਵੇ। ਕੁੱਲ ਮਿਲਾ ਕੇ ਇਹ ਕਹਾਣੀਆਂ ਜ਼ਿੰਦਗੀ ਜੀਉਣ ਦੇ ਸਲੀਕੇ ਨੇ ਜਿਹੜੇ ਇਨਸਾਨ ਸਾਰੀ ਜ਼ਿੰਦਗੀ ਸਿੱਖਦੇ ਰਹਿੰਦੇ। ਕਈ ਵਾਰ ਇੱਦਾਂ ਜ਼ਰੂਰ ਹੁੰਦਾ ਕਿ ਇੱਦਾਂ ਦੀਆਂ ਕਹਾਣੀਆਂ ਸੁਣ ਕੇ ਉਹ ਸਲੀਕਾ ਆਪਾਂ ਅਪਣਾ ਜ਼ਰੂਰ ਲੈਂਦੇ ਹਾਂ। ਸ਼ਾਇਦ ਇਸ ਪਾਸੇ ਨੂੰ ਇਹ ਕਹਾਣੀਆਂ ਜ਼ਰੂਰ ਹੈਲਪ ਕਰ ਦਿੰਦੀਆਂ ਨੇ। ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਹੋ ਸਕਦਾ ਕੋਈ ਗਲਤੀ ਰਹਿ ਗਈ ਹੋਵੇ, ਕੁਛ ਨਾ ਥੋੜ੍ਹੇ ਲੈਣ ਦੇ ਵਿੱਚ ਸਮੱਸਿਆ ਆਈ ਹੋਵੇ। ਕੁੱਲ ਮਿਲਾ ਕੇ ਜੋ ਵੀ ਊਣਤਾਈ ਰਹੀ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫ਼ੀ। ਆਸ ਕਰਦਾ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਆਪਣੀ ਫੀਡਬੈਕ ਜ਼ਰੂਰ ਤੁਸੀਂ ਸਾਡੇ ਤੱਕ ਭੇਜਦੇ ਰਿਹਾ ਕਰੋ। ਹੋਰ ਕਹਾਣੀਆਂ ਜਿਹੜੀਆਂ ਤੁਸੀਂ ਮਿਸ ਕਰ ਗਏ ਹੋ ਪਿਛਲੀਆਂ, ਉਹ ਤੁਸੀਂ ਸੁਣਦੇ ਲਈ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ, ਐਪਲੀਕੇਸ਼ਨ ਦੇ ਉੱਤੇ ਪੋਡਕਾਸਟ, ਅਤੇ ਐਪਲੀਕੇਸ਼ਨ ਦੇ ਉੱਤੇ ਤੁਸੀਂ ਹੁਣ 24 ਘੰਟੇ ਸਾਡਾ ਨਿਰੰਤਰ ਕਹਾਣੀਆਂ ਵਾਲਾ ਚੈਨਲ ਵੀ ਸੁਣ ਸਕਦੇ ਹੋ।
ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: विक्टोरिया एसईसी वापस आ गया है। मैं बात करने के लिए विंड के साथ यहाँ हूँ। तो आप कह रहे हैं कि एसईसी नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है? ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे। धन्यवाद विंड। एसईसी विक्टोरिया वासियों के लिए विक्टोरिया को बिजली प्रदान कर रहा है। sec.victoria.com.au। विक्टोरिया सरकार मेलबर्न द्वारा अधिकृत।
0: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: If you can understand when I start Punjabi विच बोलना, तां तुसी विक्टोरिया पुलिस विच नौकरी करन लई ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਆ ਚੁੱਕਾ ਅਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ ਚੁਟਕਲੇ ਸੁਣਾਉਂਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਅਤੇ ਆਓ ਫਿਰ ਆਪਾਂ ਹੱਸਦੇ ਹਾਂ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਸ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਆਨੰਦ ਮਨਾਉਣ ਲਈ। ਬੱਚੇ ਸਾਨੂੰ ਆ ਚੁੱਕੇ ਆ ਸਾਡੇ ਕੋਲ ਅਤੇ ਲਾ ਚੁੱਕੇ ਆ ਲਾਈਨਾਂ, ਦੇਖਦੇ ਹਾਂ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਅੱਜ ਕੌਣ ਖੜਾ ਆ ਅਤੇ ਦੇਖਦੇ ਹਾਂ ਇੱਕ ਵਾਰ ਕਹੇ ਅਤੇ ਕੌਣ ਬੋਲਦਾ ਆ ਅੱਜ।
0: ਚਲੋ ਆਓ ਫਿਰ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਉਂਦਾ। ਸਭ ਤੋਂ ਪਹਿਲਾਂ ਅੱਜ ਅਸੀਸ ਕਹਿੰਦੀ ਮੈਂ ਸਕੂਲ ਜਾਣਾ, ਹਾਂ ਕਹਿੰਦੀ ਮੈਂ ਛੇਤੀ ਜਾਣਾ, ਜਲਦੀ ਜਾਣਾ ਅਤੇ ਮੇਰੇ ਕੋਲ ਤੁਸੀਂ ਸੁਣ ਲਓ ਅਤੇ ਆਓ ਫਿਰ ਪਹਿਲਾਂ ਆਪਾਂ ਅਸੀਸ ਕੋਲ ਹੀ ਸੁਣ ਲੈਂਦੇ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖ ਆਂਟੀ ਜੀ,
0: ਸਤਿ ਸ੍ਰੀ ਅਕਾਲ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਮੈਂ ਟੀਚਰ ਬਣਨਾ ਚਾਹਤਾ।
1: ਕਿਉਂ?
2: ਕਿਉਂਕਿ ਕੋਈ ਮੈਂ ਕਦੇ ਕਦੇ ਸਕੂਲ ਅਰਲੀ ਜਾਣੀ
1: ਤੇ ਮੈਂ ਨਹੀਂ ਫਿਰ ਰੇਡੀਓ ਆਇਆ ਕਰਨਾ ਰਣਜੋਤ ਜੀ, ਮੈਂ ਤਾਂ ਮੈਂ ਬੰਦ ਕਰ ਦੇਣਾ, ਮੈਂ ਆਉਣਾ ਨਹੀਂ ਫਿਰ। ਜਦ ਮੈਂ ਤੂੰ ਮੈਨੂੰ ਕੁਛ ਸਿਖਾਉਣਾ ਹੀ ਨਹੀਂ ਕਿਸੇ ਨੇ, ਫਿਰ ਮੇਰੇ ਆਉਣ ਦਾ ਕੀ ਫਾਇਦਾ?
2: ਤੁਸੀਂ ਮਜ਼ਾਕ ਕਰਦੇ, ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਆਉਂਦਾ।
0: ਆਹੋ
1: ਮੈਂ ਨਾ ਬਸ ਨੈਕਸਟ ਵੀਕ ਦੇਣਾ ਅਸੀਸ ਨੂੰ।
2: ਸਾਰੇ ਅੰਕਲ ਆਂਟੀ ਮਜ਼ਾਕ ਹੀ ਕਰਦੇ ਆ।
0: ਹਾਂ ਮਜ਼ਾਕ ਨਹੀਂ ਕਰਦੇ,
2: ਮੈਨੂੰ ਟੀਚ ਕਰ ਲਓ। ਸਾਨੂੰ ਤਾਂ ਸਾਥੋਂ ਵੀ ਬਾੜਾ ਆਉਂਦਾ।
1: ਸਾਨੂੰ ਕਿੱਥੇ ਆਉਂਦਾ ਕੁਛ?
0: ਅਸੀਸ ਨੂੰ ਨਾ
2: ਬਈ ਮਜ਼ਾਕ ਨਾ ਕਰੋ,
0: ਸਾਰਾ ਕੁਛ ਪਤਾ ਵਾ ਉਹਨੂੰ।
1: ਅਸੀਸ ਸੱਚੀ ਨਹੀਂ ਆਉਂਦਾ ਸੁਖ ਆਂਟੀ ਨੂੰ, ਆਹ ਤੁਹਾਡੇ ਕੋਲੋਂ ਕਹਿਣਾ ਸਿੱਖਿਆ ਆ। ਤੁਸੀਂ ਸੁਣਿਆ ਕਦੀ ਸੁਖ ਆਂਟੀ ਅੰਗਰੇਜ਼ੀ ਬੋਲਦੀ ਹੋਵੇ? ਸੁਣਿਆ ਕਦੀ?
0: ਅੰਗਰੇਜ਼ੀ ਤੇ ਅਸੀਸ ਨੂੰ ਵੱਧ ਆਉਂਦੀ ਆ, ਅੰਗਰੇਜ਼ੀ ਤੇ ਸਾਡੇ ਤੋਂ ਵੱਧ ਹੀ ਆਉਂਦੀ ਆ।
1: ਤੇ ਹੋਰ ਕੀ?
2: ਯੂ ਨੋ ਸਾਨੂੰ ਪਤਾ ਮੈਂ ਕਿਉਂ, ਮੈਨੂੰ ਕਿਉਂ ਅੰਗਰੇਜ਼ੀ ਬਾੜੀ ਆਉਂਦੀ?
1: ਹਾਂ
2: ਕਿਉਂਕਿ ਮੈਂ ਐਵਰੀ ਸਿੰਗਲ ਡੇ ਕਲਾਸ ਇੰਗਲਿਸ਼ ਹੀ ਬੋਲਦੀ ਸਕੂਲ ਚ।
1: ਫਿਰ ਹੁਣ
2: ਗੁਰਦੁਆਰੇ ਕਲਾਸ ਚ, ਗੁਰਦੁਆਰੇ ਕਲਾਸ ਚ ਮੈਂ ਪੰਜਾਬੀ ਬੋਲਦੀ।
1: ਪਰ ਫਿਰ ਸੁਖ ਆਂਟੀ ਤਾਂ ਟਰਾਈ ਕਰਦੇ ਨਾ ਇੱਕ ਦਿਨ ਹਫਤੇ ਵਿੱਚ ਬੋਲਣ ਦੀ, ਉਹ ਵੀ ਅਸੀਸ ਦੇ ਨਾਲ ਇਕੱਲੇ। ਕਿੰਨੀ ਕੁ ਸਿੱਖ ਲਓਗੇ ਇੱਕ ਵਾਰ?
2: ਗੁੱਡ ਮਾਰਨਿੰਗ ਛੱਡ ਦੋ,
0: ਹਾਂ ਗਾਵਾਂ ਵਧੋ।
1: ਤੇ ਹੁਣ ਤੇ ਮੈਨੂੰ ਗੁੱਡ ਮਾਰਨਿੰਗ ਵਸਿਆ ਆ, ਹੁਣ ਮੈਂ ਸਤਿ ਸ੍ਰੀ ਅਕਾਲ ਕਿੱਦਾਂ ਕਵਾਂ?
2: ਸਤਿ ਸ੍ਰੀ ਅਕਾਲ,
0: ਹਾਂ ਇਦਾਂ ਕਹੋ।
1: ਕਿੱਦਾਂ? ਮੇਰਾ ਨਾਂ ਸੁਖ ਹੈ, ਇੱਦਾਂ ਨਹੀਂ? ਤੁਸੀਂ ਕਿੱਦਾਂ ਹੋ ਟੀਚਰ ਜੀ, ਇੱਦਾਂ ਹਾਉ ਆ ਯੂ? ਤਾਂ ਇੱਦਾਂ ਹੀ ਸੀ ਨਾ, ਕਿੱਦਾਂ ਸੀ? ਉਹ ਲੈ ਦੇਖਿਆ, ਹੁਣ ਮੈਂ ਮਿਕਸ ਹੋ ਜਾਣਾ, ਆ ਕੀ ਗੱਲ ਬਣੀ?
0: ਹਾਂ ਮੈਂ ਕਰ ਦੂੰਗਾ ਟੀਚ, ਮੈਂ ਕਰ ਦੂੰ, ਕਰ ਦੂੰ, ਮੈਂ ਕਰ ਦੂੰਗਾ
2: ਤੁਸੀਂ।
0: ਹਾਂ ਮੈਂ ਦੱਸ ਦੂੰਗਾ ਇਹਨਾਂ ਨੂੰ, ਕੋਈ ਨੀ ਮੈਂ ਸਿਖਾ ਦੂੰਗਾ ਹਨਾ।
1: ਇਹਨਾਂ ਦੇ ਮੈਂ ਨਹੀਂ ਹਾਂ, ਇਹਨਾਂ ਨੂੰ ਨਹੀਂ ਆਉਂਦਾ।
2: ਨੈਕਸਟ ਟਿਊਜ਼ਡੇ ਮੈਂ ਆਪੇ ਸੁਣਾਉਂਗਾ।
0: ਹਾਂ ਚਲੋ ਠੀਕ ਆ, ਕੀ ਤੁਸੀਂ ਕੀ ਸੁਣਾਓਗੇ ਹੁਣ? ਮੈਂ ਟੀਚਰ ਬਣ ਜਾਊਂਗਾ। ਚਲੋ
2: ਮੈਂ ਸੁਣਾਉਂਗੀ ਵਿਚਾਰੇ ਤੇ ਪਹਿਲਾਂ, ਫੇਰ ਮੈਂ ਇੱਕ ਜਲਦੀ ਜਿਹੜੇ ਇੱਕ ਬੋਲੀ।
0: ਅੱਛਾ ਓਕੇ, ਇੱਕ ਚੀਜ਼ ਸੁਣਾਓ,
1: ਮਿਕਸ ਕਰਦੇ ਮੇਰੇ ਸਾਥ ਦੋਨੇ।
2: ਨਹੀਂ ਉਹ ਤਾਂ ਮੈਂ ਦੋਨੇ ਜਲਦੀ ਚੀਜ਼ਾਂ ਹੀ ਹੈ,
1: ਜਲਦੀ ਜਲਦੀ ਚਲੋ 1 2 3 ਗੋ।
2: ਉਹ ਕਿਹੜੀ ਚੀਜ਼ ਹੈ?
1: ਹਾਂ
2: ਜਿਹੜੀ ਲੱਤਾਂ
0: ਨੀ ਹੈਗੀ
2: ਬਟ ਐ
0: ਭੱਜਦੀ
1: ਛੇਤੀ ਛੇਤੀ। ਅੱਛਾ ਲੱਤਾਂ ਨੀ ਹੈਗੀਆਂ ਤੇ ਭੱਜਦੀ ਆ? ਉਹਦੇ ਕੋ ਟਾਇਰ ਆ ਬਸ, ਲੱਤਾਂ ਹੈ ਨੀ, ਉਹ ਭੱਜਦੀ ਉਹ ਇੰਨੀ ਤੇਜ਼ ਆ ਨਾ।
2: ਨਹੀਂ
1: ਟ੍ਰੇਨ,
0: ਲਾਟੂ ਲਾਟੂ ਲਾਟੂ
2: ਰੀਲੀ ਕਲੋਸ।
0: ਹਾਂ ਲਾਟੂ
1: ਟ੍ਰੇਨ
2: ਨੰਨੇ ਨਾਲ ਸਟਾਰਟ ਕਰਦਾ।
0: ਓ ਨੰਨੇ ਨਾਲ ਨਿੰਬੂ, ਨਿੰਬੂ
2: ਬੋਲੀ ਦੀ ਲਾਈਨ ਬੋਲੂ, ਫਿਰ ਤੁਸੀਂ ਮੇਰੇ ਪਿੱਛੇ ਬੋਲਣਾ।
0: ਫਿਰ ਕੋਚ ਬਣ ਗਏ ਤੁਸੀਂ?
2: ਫਿਰ ਵਿੱਚ ਜਦੋਂ ਮੈਂ ਐਂਡ ਚ ਆਉਂਗੀ ਨਾ ਤਾਂ ਤੁਸੀਂ ਮੇਰੇ ਮੈਥੋਂ ਬਾਹਰ ਨਹੀਂ ਬੋਲਣਾ, ਬਸ ਮੇਰੇ ਨਾਲ ਬੋਲਣ ਹੀ ਲੱਗ ਜਾਣਾ।
1: ਓਕੇ ਓਕੇ ਓਕੇ ਟੀਚਰ ਜੀ।
2: ਛੁੱਟੀਆਂ ਵਿੱਚ ਨਾਨਕੇ ਜਾਈਏ,
1: ਛੁੱਟੀਆਂ ਵਿੱਚ ਨਾਨਕੇ ਜਾਈਏ,
2: ਮਾਮਾ ਮਾਮੀ ਖੂਬ ਤਪਾਈਏ,
0: ਮਾਮਾ ਮਾਮੀ ਖੂਬ ਖਪਾਈਏ,
1: ਖਪਾਈਏ ਚਮਕ
2: ਕੇ ਹੱਥ ਲਵਾ ਕੇ ਆਈਏ,
0: ਕੰਨੀ ਹੱਥ ਲਵਾ ਕੇ ਆਈਏ,
2: ਸਾਰੇ ਵਾਣੀ ਪਾਏ, ਮਾਮੀ ਨੇ ਤਾਂ ਪੁੱਛਦੀ ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ
2: ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ ਪਤਾ ਨਹੀਂ ਲੱਗਾ ਕੌਣ ਆਏ, ਮਾਮੀ
1: ਚੱਕਦੇ ਸੀਸ
0: ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾ। ਜਦੋਂ ਅਗਲੀ ਵਾਰੀ ਮੰਮੀ ਨੇ ਪੁੱਛਿਆ ਬੱਚੇ ਆਉਣ ਛੁੱਟੀਆਂ ਦੇ ਵਿੱਚ, ਤੇ ਮਾਮੀ ਕਹਿੰਦੀ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਆਉਣ ਇਹ, ਨਾ ਨਾ ਨਾ ਨਾ ਆਉਣ ਇਹ, ਇਹ ਘਰੇ ਹੀ ਚੰਗੇ,
1: ਇਹਨੂੰ ਲੈ ਜਾਓ ਭੈਣ ਜੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ ਥੈਂਕ ਯੂ।
0: ਤੇ ਨੈਕਸਟ ਸਾਡੇ ਨਾਲ
1: ਬਾਕੀ ਵਿੱਚ ਲੈ ਲਓ
0: ਤਾਜ ਐਂਡ ਸਿਬਲਿੰਗਸ, ਤੁਸੀਂ ਰੈਡੀ, ਤੇ ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਉਨੇ ਰਹੋ।
1: ਇਹ ਤਾਂ ਗੁਰਬਾਜ ਨਹੀਂ ਲੱਗਦਾ?
0: ਹਾਂਜੀ ਗੁਰਬਾਜ ਵੀ ਹੋ ਸਕਦਾ।
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ, ਅੰਤੀ ਜੀ,
1: ਸਤਿ ਸ੍ਰੀ ਅਕਾਲ ਗੁਰਬਾਜ,
0: ਕੀ ਹਾਲ ਹੈ,
1: ਕਿੱਦਾਂ ਹਾਲ ਆ? ਸਾਡਾ ਹਾਲ ਹੈਗਾ ਆ ਹਾਰ ਨੈਕਲੈਸ। ਜੇ ਤੁਹਾਡਾ ਕੋਕਾ ਤੇ ਸਾਡਾ ਹਾਰ ਨੈਕਲੈਸ ਆ।
0: ਪਿੰਨ ਪਿੰਨ ਪਿੰਨ ਕੀ ਲਿਆਏ ਫਿਰ?
1: ਏਅਰਿੰਗਸ ਕਲਿੱਪ।
0: ਹਾਂਜੀ ਫਨੀ ਬਾਤ,
1: ਫਨੀ ਬਾਤ,
2: ਉਤਰਨ ਤੋਂ ਬਾਅਦ ਬਸ
0: ਅਜੋਕੇ ਸਮੇ ਦੀ ਦਾਰਸ਼ਨਿਕ ਸਟੇਟਮੈਂਟ ਹੈ,
1: ਦਾਰਸ਼ਨਿਕ,
0: ਇਹ ਤੇ ਫਿਲੋਸਫੀਕਲ ਥਿੰਗ ਆ। ਬਿਲਕੁਲ ਬਿਲਕੁਲ ਬਿਲਕੁਲ,
1: ਪੁੱਛਾਂਗੇ ਤੈਨੂੰ।
0: ਤੁਸੀਂ ਤੁਸੀਂ ਵੈਸੇ ਨਾ ਇਹਨੂੰ ਇੱਦਾਂ ਵੀ ਕਰ ਸਕਦੇ ਹੋ ਗੁਰਬਾਜ, ਕਿ ਜਨਾਨੀ ਦਾ ਮੇਕਅਪ ਤੇ ਕਾਰਪੇਟ ਤੇ ਮਾਰੀ ਮਸ਼ੀਨ,
1: ਅੱਗੇ ਅੱਗੇ ਦੱਸੋ।
0: ਹਾਂ ਕੀ ਅੱਗੇ ਗੁਰਬਾਜ, ਕਿਉਂਕਿ ਇਹਨੂੰ ਇਹਨੂੰ ਪਤਾ ਵਾ ਨਾ,
1: ਚਲੇ ਗਏ
0: ਆ, ਉਹ
1: ਉਹਨਾਂ ਦੇ ਪਾਪਾ ਦਾ ਕੰਮ ਹੈ, ਉਹਨਾਂ ਨੂੰ ਤਾਂ ਪਤਾ ਹੈ।
0: ਹੈਲੋ ਸਤਿ ਸ਼੍ਰੀ ਅਕਾਲ ਅੰਬਰ, ਹੈਲੋ, ਅੱਛਾ ਕੱਲੀ ਹੀ ਹੋ ਅੱਜ?
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਸਾਸ਼ਾ ਆਂਟੀ ਜੀ,
0: ਸਤਿ ਸ਼੍ਰੀ ਅਕਾਲ
1: ਸਾਸ਼ਾ ਆਂਟੀ ਜੀ,
0: ਉਠੋ ਜਾਗੋ ਜਾਗੋ ਜਾਗੋ,
1: ਸਤਿ ਸ਼੍ਰੀ ਅਕਾਲ ਅੰਬਰ, ਕਿੱਦਾਂ ਹਾਲ ਚਾਲ? ਬਹੁਤ
2: ਵਧੀਆ
1: ਕੌਣ ਆਇਆ ਸੀ? ਯਸ਼ ਆਂਟੀ, ਯਸ਼ਾ
0: ਚਲੋ
1: ਕੀ
0: ਸੁਣਾਓਗੇ?
2: ਹਾਂਜੀ
0: ਆਉਣ ਦਿਓ ਫਿਰ।
1: ਥੈਂਕ ਯੂ ਅੰਬਰ,
2: ਥੈਂਕ ਯੂ,
0: ਬਾਏ ਬਾਏ, ਬੜਾ ਸੋਹਣਾ। ਐਡਾ ਨਾਰਸਿਸਸ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਮੰਨਤ ਪਤੇ
1: ਨਰਗਿਸ ਦਾ ਫੁੱਲ
0: ਉਸ
2: ਤੋਂ ਆਂਟੀ ਜੀ
1: ਸਾਸਰੀ ਕਾਲ ਮੰਨਤ ਜੀ ਨਾਲ ਫਤਿਹ ਜੀ ਮੰਨਤ ਅੱਜ ਮੈਂ ਨਾ ਤੈਨੂੰ ਗੱਲ ਦੱਸਣੀ ਆ ਇੱਕ
0: ਕਿਹੜੀ ਮੇਕਅਪ ਵਾਲੀ
2: ਠੀਕ ਆ
1: ਮੈਨੂੰ ਕੱਲ ਇੰਨਾ ਮਜ਼ਾ ਆਇਆ ਨਾ ਕੱਲ ਮੈਨੂੰ ਇਸ ਟਾਈਮ ਇੰਨਾ ਮਜ਼ਾ ਆਇਆ ਪਹਿਲੀ ਵਾਰੀ ਰਣਜੋਧ ਅੰਕਲ ਨੂੰ ਫਤਿਹ ਨੇ ਫਾਈਨ ਦਿੱਤਾ
0: ਫਤਿਹ ਤੇ ਮੈਨੂੰ ਫਾਈਨ ਬਥੇਰੀ ਅਰੀ ਦੇ ਚੁੱਕਾ ਪਰ ਗਲਤ ਦਿੱਤਾ ਹੈ ਵਾਪਸ ਕਰਤਾ
1: ਹੈ ਹਮੇਸ਼ਾ ਮੈਨੂੰ ਹੀ ਫਾਈਨ ਦਿੰਦਾ ਉਹ
0: ਨਹੀਂ ਉਹਨੇ ਬਾਅਦ ਚ ਵਾਪਸ ਕਰਤਾ ਹੈ
1: ਉਹ ਦੇਖੋ ਦਰੀ
2: ਕਰਤਾ ਸੀ ਉਹਨੇ
1: ਵਾਪਸ ਕਰਤਾ ਸੀ
0: ਹਾਂ ਵਾਪਸ ਕਰਤਾ ਹੈ
1: ਹਾਏ ਚੰਗਾ ਹੋਇਆ ਫਿਰ ਉਸ ਵੇਲੇ ਮੈਂ ਗੱਡੀ ਚ ਉਤਰ ਗਈ ਸੀ
0: ਵਾਪਸ ਹੋ ਗਿਆ ਹੈ ਵਾਪਸ ਹੋ ਗਿਆ ਹੈ ਜਦੋਂ ਮੈਂ ਕਿਹਾ ਨਾ ਵੀ ਫਤਿਹ ਯਾਰ ਤੁਸੀਂ ਤਾਂ ਭੰਗੜਾ ਹੀ ਬੜਾ ਵਧੀਆ ਪਾਇਆ ਫਿਰ ਫਤਿਹ ਨੇ ਵਾਪਸ ਕਰਤਾ
1: ਉਹ ਫਤਿਹ ਦਾ ਭੰਗੜਾ ਤਾਂ ਮੈਂ ਵੀ ਦੇਖਿਆ ਸੀ ਵਾਈਟ ਕੱਪੜੇ ਪਾ ਕੇ ਓ ਮਾਈ ਗੋਡ
0: ਜਗਾ ਡਾਕੂ ਬਣ ਕੇ
1: ਹਾਂ ਇੰਨਾ ਸੋਹਣਾ ਲੱਗਦਾ ਸੀ
0: ਹੈਂ ਮੰਨਤ ਨੇ ਵੀ ਬੜਾ ਸੋਹਣਾ ਪਾਇਆ
1: ਮੰਨਤ ਦਾ ਵੀ ਬਹੁਤ ਸੋਹਣਾ ਸੀ
2: ਮੈਂ ਕਿਹੜੇ ਕੱਪੜੇ ਪਾਏ ਕਿਹੜੇ ਰੰਗ ਦੇ ਕੱਪੜੇ ਪਾਏ ਸੀਗੇ
1: ਮੰਮੀ ਨੂੰ ਪੁੱਛਿਓ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਸੋਖ ਆਂਟੀ ਕਲਰ ਬਲਾਈਂਡ ਆ ਪਤਾ ਤੁਹਾਨੂੰ ਆਂਟੀ ਨੂੰ ਬਲੈਕ ਤੇ ਵਾਈਟ ਹੀ ਦੀਦਾ ਆ
0: ਹਾਂ
1: ਨਹੀਂ ਨਹੀਂ ਸੱਚੀ
0: ਮੰਮੀ ਦਾ ਕਸੂਰ ਹੈ ਮੰਮੀ ਨੇ ਵੀਡੀਓ ਇੰਨੀ ਕੁ ਦੂਰੋਂ ਬਣਾਈ ਵੀ ਸਾਨੂੰ ਪਤਾ ਹੀ ਨਹੀਂ ਲੱਗਾ
1: ਕੱਪੜੇ ਨਹੀਂ ਪਤਾ ਲੱਗੇ ਬੰਨੋ ਸਾਨੂੰ ਦਿਸ ਗਈ ਸੀ
2: ਮੰਮਾ ਤਾਂ ਤੀਜੇ ਰੋ ਚ ਹੀ ਬੈਠੇ ਸੀਗੇ
0: ਆਹੋ ਤੇ ਪਰ ਉਹ ਪਤਾ ਨਹੀਂ ਨਾ ਲੱਗਦਾ
1: ਚਲੋ ਇਹਨਾਂ ਦੀ ਲੜਾਈ ਕਰਾਈਏ ਮੰਮਾ ਨੇ ਨਾ ਫਤਿਹ ਦੀ ਵੀਡੀਓ ਜ਼ੂਮ ਕਰ ਕਰਕੇ ਬਣਾਈ ਤੇ ਮੰਨਤ ਦੀ ਵੀਡੀਓ ਦੂਰੋਂ ਦੂਰੋਂ ਬਣਾਈ
0: ਹਾਂ ਉਹ ਫੇਸ ਹੀ ਨਹੀਂ ਪਤਾ ਫੇਸ ਹੀ ਨਹੀਂ ਪਤਾ ਲੱਗਾ
2: ਮੈਂ ਲਗਨੂ ਦੇਣੀ ਆ ਕਿ
1: ਦੇਖਿਆ
0: ਪਰ ਓਹਦੇ ਚ ਪੁੱਤੂ ਫੇਸ ਨੀ ਦੀਦਾ ਤੁਹਾਡਾ ਮੈਂ ਤੇ ਬੜੀ ਕੋਸ਼ਿਸ਼ ਕੀਤੀ ਪਰ ਉਹ ਤਾਂ ਫੇਸ ਪਤਾ ਹੀ ਨੀ ਲੱਗਦੇ ਬੱਚਿਆਂ ਦੇ ਮਾਸੀ ਦੀ ਐਨਕ ਭੇਜੋ ਮੰਮੀ ਨੂੰ ਕਹੋ ਵੀ ਨੈਕਸਟ ਟਾਈਮ ਜਦੋਂ ਵੀਡੀਓ ਬਣਾਉਂਦੇ ਨਾ ਤੁਹਾਡੀ
1: ਮਾਸੀ ਦੀ ਐਨਕ ਲਾ ਕੇ ਬਣਾਉਣ
0: ਨਹੀਂ ਸਾਨੂੰ ਭੇਜਦਾ ਕਰਨਾ
1: ਨਹੀਂ ਉਦਾਂ ਵੀ ਲਾ ਕੇ ਬਣਾਉਣ ਤਾਂ ਸ਼ਾਇਦ ਵਧੀਆ ਬਣਾ ਲੋਗੇ
0: ਹਾਂ ਇਹ ਵੀ ਗੱਲ ਸਹੀ ਆ
1: ਮੰਮੀ ਵੀ ਹੁਣ ਸਾਡੇ ਵਰਗੀ ਆ
0: ਹਾਂਜੀ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
1: ਓਕੇ
2: ਇਚ ਜੇ ਕੁੜੀਆਂ ਪ੍ਰਾਇਆ ਤਾਂ ਹੁੰਦੀਆਂ ਤਾਂ ਮੁੰਡੇ ਕੀ ਹੁੰਦੇ ਆ ਪੱਪੂ ਮੈਡਮ ਜੀ ਮੁੰਡੇ ਚੋਰ ਹੁੰਦੇ ਆ ਟੀਚਰ ਅੱਛਾ ਉਹ ਕਿਵੇਂ ਪੱਪੂ ਉਹ
0: ਚੋਰੀ ਨੀ ਕਰਦੇ ਨਾ ਲਵਾ ਲੈਂਦੇ ਆ
1: ਗਲ ਪਾ ਲੈਂਦੇ ਆ ਹਨਾ ਬਤੇ
0: ਥੈਂਕ ਯੂ
1: ਬਹੁਤ
0: ਕੁਛ ਆ ਤੇ ਮੈਂ ਵੇਖ ਲੈਣਾ ਮੰਨਤ ਜੀ ਲਿਆਓ ਕਰਾਓ ਫਤਿਹ ਨਾਲ ਗੱਲ ਮਾੜੀ ਜੀ ਕਿੱਥੇ ਆਈ ਆਈ ਨੀ ਮੰਨਤ ਆਈ ਨੀ ਫੋਟੋ
1: ਵਟਸਐਪ ਭੇਜੀ ਹੋਣੀ ਮੰਨਤ ਨੇ
0: ਨਹੀਂ ਆਈ
2: ਮੈਸੇਂਜਰ ਉੱਤੇ ਭੇਜੀ ਸੀਗੀ
0: ਮੈਸੇਂਜਰ ਨਹੀਂ ਮੇਰਾ ਚੱਲਦਾ ਵਟਸਐਪ ਕਰਿਆ ਕਰੋ ਚੱਲ ਲਿਆਓ ਫਤਿਹ ਨਾਲ ਕਰਾਓ ਗੱਲ ਹਾਂ ਨਹੀਂ ਵੇਖ ਲਈ ਮੈਂ ਗੁੱਡ ਗੁੱਡ ਨਾਈਸ ਨਾਈਸ
1: ਸਤਿ ਸ੍ਰੀ ਅਕਾਲ ਫਤਿਹ ਕਿੱਦਾਂ ਹਾਲ ਚਾਲ ਵਧੀਆ ਵਧੀਆ ਘੈਂਟ ਘੈਂਟ ਭੰਗੜਾ ਪਾਉਣ ਵਾਲੇ ਹੋ
0: ਤੁਹਾਨੂੰ ਕੀ ਲੱਗਦਾ ਏਦਾਂ ਫਾਈਨ ਨਹੀਂ ਦਊਗਾ
1: ਮੈਂ ਇੱਕ ਦਿਨ ਤਾਂ ਮਾਫ ਕਰਾਈਏ
0: ਫਤਿਹ
1: ਧਰਮਰਾਜ ਨੂੰ ਜਾ ਕੇ ਕੁਛ ਤਾਂ ਕਹੀਏ ਇੱਕ ਵਾਰ ਫਾਈਨ ਨਹੀਂ ਸੀ
0: ਮੈਂ ਨੀ ਫਤਿਹ ਤੋਂ ਗੱਲ ਲਕਾ ਸਕਦਾ ਕੋਈ ਮੇਰਾ
1: ਝੂਠ ਬੋਲਦੇ ਆ
0: ਲੈ ਫਤਿਹ ਨੂੰ ਪਤਾ ਵਾ ਆਪਾਂ ਕੋਈ ਪੁਰਾਣਾ ਥੋੜੀ, ਫਤਿਹ ਤੋਂ ਜੰਮਿਆ ਵੀ ਨਹੀਂ ਜਦੋਂ ਦੇ ਜਾਣਦੇ ਆਪਾਂ।
1: ਚੁੱਕ ਆਂਟੀ ਦੀਆਂ ਅੱਖਾਂ ਦੁੱਧੇ ਦੁਖਣ ਲੱਗੀਆਂ ਸਵੇਰ ਦੀਆਂ।
0: ਕਿਉਂ ਫਤਿਹ, ਫਤਿਹ ਨਿਕਲ ਜਾਂਦਾ ਸੀ ਫਤਿਹ ਜਦੋਂ ਪ੍ਰੇਮ ਦੇ ਵਿੱਚ ਜਦੋਂ ਦਾ ਆਪਾਂ ਜਾਣਦੇ ਜਦੋਂ ਦੀ ਸਾਡੀ ਯਾਰੀ ਆ।
1: ਕਿਉਂ ਮੈਂ ਤਾਂ ਇਹਦੇ ਮੰਮਾ ਨੂੰ ਉਦੋਂ ਦੀ ਜਾਣਦੀ ਜਦੋਂ ਸਕੂਲ ਪੜ੍ਹਦੇ ਸੀ। ਇਟ ਮੀਨਸ ਮੈਂ ਫਤਿਹ ਨੂੰ ਜਾਣਦੀ
0: ਹਾਂ। ਤੁਸੀਂ ਮੰਮਾ ਨੂੰ ਜਾਣਦੇ ਹੋ ਨਾ, ਮੇਰੀ ਫਤਿਹ ਨਾਲ ਯਾਰੀ ਆ, ਤੁਸੀਂ ਮੰਮਾ ਨਾਲ ਗੱਲ ਕਰੋ।
1: ਫਤਿਹ
0: ਕਿਉਂ ਫਤਿਹ
1: ਕਿੰਨਾ ਲੜੀ ਜਾਓ ਆਪਸ ਚ, ਅਸੀਂ ਸਕੂਲ ਲੇਟ ਹੁੰਦੇ।
0: ਹਾਂਜੀ ਹਾਂਜੀ,
2: ਰਾਜੇ ਦੇ ਦੋ ਮੁੰਡੇ, ਇੱਕ ਦੇਖੇ ਇੱਕ ਨਾ ਦੇਖੇ।
1: ਖਾਣ ਵਾਲੀ
2: ਚੀਜ਼
1: ਮਿਲਣਾ,
0: ਇਹਦੇ ਚ ਕੋਈ ਕਲੂ ਨੀ ਮਿਲਣਾ, ਸਿਰਫ ਇੰਨਾ ਪਤਾ ਲੱਗਣਾ ਵੀ ਇੱਕ ਰਾਜੇ ਦੇ ਦੋ ਮੁੰਡੇ ਆ।
1: ਇੱਕ ਨੂੰ ਦਿਖਦਾ ਇੱਕ ਨੂੰ ਨਹੀਂ,
0: ਇੱਕ ਨੂੰ ਦਿਖਦਾ। ਅੱਛਾ ਇਹ ਕਰਨਾ ਵਾ, ਮੈਨੂੰ ਪਤਾ ਹੀ ਨਹੀਂ ਯਾਰ। ਹੈਂ, ਰਾਜਾ ਤੇ ਕੈਪਟਨ ਅਮਰਿੰਦਰ ਸਿੰਘ ਆ, ਕਿੰਨੇ ਮੁੰਡੇ ਉਹਦੇ
1: ਪਤਾ ਨਹੀਂ।
2: ਬੁੱਝਿਆ ਬੁੱਝਿਆ
0: ਯਾਰ, ਰਾਜੇ ਵੜਿੰਗ ਦੇ ਕਿੰਨੇ ਭਲਾ ਮਨ ਸਾਹਿਬ। ਮਨ ਸਾਹਿਬ ਹੈਲਪ ਕਰੋ,
1: ਹੈਲਪ ਕਰੋ ਸਾਡੀ ਕੋਈ,
0: ਤੁਸੀਂ ਕਮਾਲ ਕਰੀ
2: ਜਾਂਦੇ। ਨਹੀਂ ਹੈਲਪ ਨਹੀਂ ਲੈ ਸਕਦੇ,
0: ਚਲੋ ਹਾਰ ਗਏ ਫਿਰ, ਹਾਰ ਗਏ
1: ਸਾਰੇ ਜਾਣੇ ਆ ਫਿਰ, ਹੋਰ ਕੀ ਆ।
2: ਇੱਕ ਆਂਸਰ ਹੈਗਾ ਅੱਖਾਂ।
1: ਲੈ ਮੈਂ ਵੀ ਤਾਂ ਉਹੀ ਕਿਹਾ ਸੀ।
0: ਉਹ ਕਿਦਾਂ
2: ਮੈਨੂੰ ਨਹੀਂ ਪਤਾ,
1: ਦੋਨੇ ਅੱਖਾਂ ਤੋਂ ਤਾਂ ਦੀਦਾ ਸਾਨੂੰ।
0: ਆਹੋ
2: ਇੱਕ ਦੇਖਦੀ ਹੈ ਕਦੇ ਇੱਕ ਦੇਖਦੀ
1: ਨਹੀਂ, ਸਾਡੀਆਂ ਤਾਂ ਦੋਨੇ ਦੇਖਦੀਆਂ, ਸਾਨੂੰ ਕਿੱਦਾਂ ਪਤਾ ਲੱਗੂਗਾ। ਇਹ ਹੋ ਸਕਦਾ ਕਿ ਇੱਕ ਤੋਂ ਘੱਟ ਦਿਸਦਾ ਹੋਊਗਾ।
0: ਦਾਇਆ ਹੈਗੀ ਤੇ ਹੈਗੀ, ਕਰ ਲਓ ਤੁਸੀਂ ਜੋ ਕਰਨਾ ਹੈਗੀ ਤੇ ਹੈਗੀ ਹੁਣ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਸ਼੍ਰੇਆ, ਉਸ ਤੋਂ ਬਾਅਦ ਰੈਡੀ ਰਹੋ ਤੁਸੀਂ।
2: ਸਤਿ ਸ਼੍ਰੀ ਅਕਾਲ
1: ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ ਤੇਗ ਜੀ, ਕਿੱਦਾਂ ਹਾਲ ਚਾਲ? ਤੁਸੀਂ ਨਾ ਮੇਰਾ ਖਾਲੀ ਬੈਗ ਲੈ ਜਿਓ, ਠੀਕ ਆ, ਫਿਰ ਮੈਂ ਤੁਹਾਨੂੰ ਇੱਕ ਐਡਰੈਸ ਦਊਂਗੀ, ਉਹਦੇ ਉੱਤੇ ਉਹ ਬੈਗ ਫੜਾ ਦਿਓ। ਤੂੰ ਕਹਿ ਵੀ ਤੇਰੀ ਭੈਣ ਕਹਿੰਦੀ ਇਹਨੂੰ ਭਰ ਕੇ ਭੇਜ ਦੇ।
0: ਹਾਏ ਹਾਏ, ਤੇ ਬੈਗ ਵੀ ਕੋਲਜ ਵਾਲਾ ਬੈਗ ਭਲਾ ਤੁਸੀਂ ਭੇਜ ਦੋ ਇੱਧਰ ਸਿੰਗਲ ਯੂਜ਼। ਸੁੱਖ ਆਂਟੀ ਦੇ ਬ੍ਰਦਰ ਆ ਉੱਥੇ ਜਿੱਥੇ ਤੁਸੀਂ ਜਾਣਾ,
1: ਮੇਰੀ ਸਿਸਟਰ ਆ ਉੱਥੇ ਜਿੱਥੇ ਤੁਸੀਂ ਜਾਣਾ।
2: ਮੇਰੀ ਮੰਮੀ ਦੀ ਵੀ ਸਿਸਟਰ ਆ ਉੱਥੇ।
1: ਮਾਸੀਆਂ ਮਾਸੀਆਂ ਹਨਾ,
0: ਨਾਲੇ ਦੋਵਾਂ ਨੂੰ ਮਿਲਾ ਆਇਓ ਉੱਥੇ ਹਨਾ, ਇੱਕ ਦੂਸਰੇ ਨਾਲ ਚੁਗਲੀਆਂ ਕਰਦੀਆਂ ਰਿਹਾ ਕਰਨਗੀਆਂ। ਤੁਹਾਡੇ ਮਾਮਾ ਜੀ ਵੀ ਆ ਤੇ ਮਾਸੀ ਜੀ ਵੀ ਆ
1: ਸ਼ਾਇਦ ਨਾ, ਤੁਹਾਡੇ ਮਾਮਾ ਜੀ ਦਾ।
2: ਹਾਂਜੀ
1: ਦੇਖਿਆ, ਮੈਨੂੰ ਪਤਾ ਆ ਉੱਥੇ ਰਹਿੰਦੇ ਆ ਮੇਰੀ ਸਿਸਟਰ ਦੇ ਨੇੜੇ। ਬਸ ਹੁਣ ਫਿਰ ਤੁਸੀਂ ਲੈ ਕੇ ਆਉਣਾ ਮੇਰੇ ਲਈ।
0: ਕਿੰਨੇ ਲੱਕੀ ਜਾਣੇ ਆ ਨਾ, ਇਹ ਚੀਜ਼ ਨੂੰ ਅਸੀਂ ਹਮੇਸ਼ਾ ਤਰਸੇ ਆ। ਪਹਿਲਾਂ ਅਸੀਂ ਜਦੋਂ ਉੱਥੇ ਹੁੰਦੇ ਹਾਂ ਤੇ ਸਾਡੀ ਕੋਈ ਰਿਸ਼ਤੇਦਾਰੀ ਅੰਮ੍ਰਿਤਸਰ ਤੋਂ ਬਾਹਰ ਨਹੀਂ, ਵੱਧ ਤੋਂ ਵੱਧ ਗੁਰਦਾਸਪੁਰ ਤੱਕ, ਇੱਥੇ ਆਏ ਤੇ ਸਾਰੇ ਇੱਥੇ ਆ ਗਏ।
1: ਚੱਪਲ
0: ਪਾ ਕੇ ਚਲ ਜਾਂਦਾ ਬੰਦਾ। ਤੁਸੀਂ ਤਾਂ ਬਹੁਤ ਲੱਕੀ ਤੇਗ,
1: ਸੱਚੀ ਤੇਗ। ਮੈਂ ਰਣਜੋਤ ਅੰਕਲ ਨੂੰ ਮੇਰਾ ਮੈਸੇਜ ਤੁਸੀਂ ਦੇਤਾ ਸੀ ਤੇਗ ਨੂੰ, ਮੈਂ ਕੀ ਮੰਗਾਉਣਾ ਹੈ?
0: ਹਾਂ
1: ਮੈਂ ਕੋਈ ਵੱਡੀ ਚੀਜ਼ ਨਹੀਂ ਮੰਗਾਉਣੀ,
0: ਇਹਨਾਂ ਵੱਡੀ ਚੀਜ਼ ਨਹੀਂ ਮੰਗਾਉਣੀ। ਇਹ ਕਹਿੰਦੇ ਮੇਰੇ ਲਈ ਐਲਵੀ ਦਾ ਪਰਸ ਲੈ ਆਇਓ ਤੇ।
1: ਐਲਵੀ ਉੱਥੇ ਸਸਤਾ, ਉੱਥੇ ਬਣਦਾ ਹੈ ਨਾ।
2: ਤੇ ਰਣਜੋਤ ਅੰਕਲ ਨੇ ਕੀ ਲੈਣਾ?
0: ਮੈਂ ਨਹੀਂ ਪੁੱਤ ਕੁਛ ਲੈਣਾ, ਤੁਸੀਂ
1: ਸਭ ਕਹਿੰਦੇ ਦਾ ਗਿਫਟ ਲੈ ਕੇ ਅਸੀਂ ਅੱਧਾ ਅੱਧਾ ਕਰ ਲਾਂਗੇ।
2: ਜੇਕਰ ਨੱਕ ਤੇ ਮੈਚ ਜਾਵਾਂ, ਕੰਨਾਂ ਤੇ ਕੰਨ ਫੜ ਕੇ ਖੂਬ ਪੜਾਵਾਂ,
1: ਹਾਏ ਸੁੱਖ ਆਂਟੀ ਤੋਂ ਵਧੀਆ ਕੌਣ ਜਾਣ ਸਕਦਾ ਇਸ ਚੀਜ਼ ਨੂੰ ਅੱਜ ਕੱਲ
0: ਇਹ ਤੇ ਲੱਗਦਾ ਕੋਈ ਹੇ ਫੀਵਰ ਜਿਹਾ ਕੋਈ ਐਨਕ ਜੀ ਵਾਲਾ ਮਹਾਤਮਾ ਗਾਂਧੀ ਜਿਹਾ ਕੁਛ ਸਾਡੇ ਨਾਲ ਤਮਨੀਤ ਸਿਬਲਿੰਗ ਮੈਨੂੰ ਲੱਗਦਾ ਵਾਪਿਸ ਸ਼੍ਰੇਆ ਦਾ ਤੇ ਟਾਈਮ ਹੋ ਗਿਆ ਸਕੂਲ ਦਾ ਸੋਰੀ ਸ਼੍ਰੇਆ ਤੇ ਤਮਨੀਤ ਤੁਸੀਂ ਆਉਂਦੇ ਰਹੋ ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਵੀਰ ਜੀ
2: ਨਹੀਂ
0: ਇਹਨਾਂ ਨੂੰ ਕਹੋ ਨਾ ਸੁੱਖ ਆਂਟੀ ਹੁਣ ਵੀਰ ਜੀ ਆ
1: ਜਜ਼ਬਾਤ ਬਦਲ ਗਏ
0: ਇਹਨਾਂ ਨੂੰ ਨਾ ਨਿਆਣਿਆਂ ਨੂੰ ਮੈਂ ਮਹਾਂ ਮਨਾਇਆ ਮਨੋਇਆ ਸੀ ਆ ਫਿਲਮ ਤੇ ਇਹਨਾਂ ਨੇ ਵੇਖ ਲਿਆ ਮੈਨੂੰ
1: ਤੁਸੀਂ ਮਾਸਕ ਵਾਸਕ ਪਾ ਕੇ ਜਾਣਾ
0: ਏਦਾਂ ਹੀ ਹੋਇਆ ਨਾ ਤਵਨੀਤ ਫਿਲਮ ਜਦੋਂ ਜਿੰਨਾ ਚਿਰ ਮਿਲੇ ਨੀ ਨਾ ਮੈਨੂੰ ਓਨਾ ਚਿਰ ਵਾਹਵਾ ਚੱਲਦਾ ਰਿਹਾ ਕੰਮ
2: ਹਾਂ
0: ਨਹੀਂ ਵੀਰ ਜੀ ਵਾਲੀਆਂ ਤੇ ਸੱਚ ਦੂਸਰੀਆਂ ਨੇ ਤੇ ਆਪਣੀਆਂ ਇੱਕ ਮਿੰਟ ਪੁੱਤੋ ਇੱਕ ਮਿੰਟ ਤੁਸੀਂ ਹੋਲਡ ਰੱਖਿਓ ਠੀਕ ਆ ਮੈਂ ਨਾ ਥੋੜਾ ਜਿਹਾ
1: ਗੱਡੀ ਚ ਚੜਾ ਲਾ
0: ਹਾਂਜੀ ਗੱਡੀ ਲੈ ਲੈ ਨੂੰ ਹਾਂਜੀ ਮੈਂ ਤਵਨੀਤ
2: ਬੋਲਦੀ ਪਈ
0: ਤੁਸੀਂ
2: ਕੀ ਕਰਨ ਦੇ ਜੇ
1: ਅਸੀਂ ਤਵਨੀਤ ਨਾਲ ਗੱਲ ਕਰਨ ਪਏ ਡੇ ਜੇ
0: ਹੋਰ ਤੁਸੀਂ ਫੰਡੇ ਵਾਲੇ ਜੇ
1: ਫੰਡੇ
0: ਹੈ
2: ਕੀ ਕਿਹਾ
0: ਫੰਡੇ ਵਾਲੇ ਜੇ
2: ਹਾਂਜੀ
1: ਉਹ ਕੀ ਹੁੰਦੇ ਆ
2: ਵਾਲੇ ਜੇ
0: ਜੁੰਡੇ
2: ਚਾਟਾ
1: ਚਾਟਾ ਹਾਂ ਐਗਜ਼ੈਕਟਲੀ ਮੈਂ ਉਹ ਕਹਿਣ ਲੱਗੀ ਸੀ
2: ਮੈਂ ਕਹਿੰਦੇ ਹੋਏ ਤੁਸੀਂ ਚਾਟੇ ਕਿਵੇਂ ਖਿਲਾ ਰਹੇ ਹੋਏ
0: ਮੰਮਾ ਨੂੰ ਕਹਿੰਦੇ ਅੱਛਾ
2: ਅੱਛਾ ਮੰਮਾ ਨੂੰ ਕਹਿੰਦੇ ਚੰਗੀ ਤਰ੍ਹਾਂ ਆਪਣਾ ਸਿਰ ਨੀ ਬਣਦੇ ਮੰਮਾ ਕੋਲ ਛੋਟੇ ਜਿਹੇ ਵਾਲ ਦੇ ਤੇ ਕੱਲੇ ਪੋਨੀ ਕਰ ਸਕਦੇ
1: ਸਾਰੀਆਂ ਮੰਮੀਆਂ ਦਾ ਉਹੀ ਹਾਲ
0: ਹਰ ਇੱਕ ਮੰਮੀ ਨੂੰ ਏਦਾਂ ਲੱਗਦਾ ਵੀ ਮੈਂ ਖਿਲਾਰ ਕੇ ਬਹੁਤ ਸੋਹਣੀ ਲੱਗੂੰਗੀ ਹੈ ਨਾ ਹੈ ਨਾ ਤਵਨੀਤ
2: ਹਾਂਜੀ
1: ਟਾਈਮ ਨਹੀਂ ਹੈਗਾ ਉਹਨਾਂ ਕੋਲ ਵਿਚਾਰੀਆਂ ਕੋਲ ਸਿਰ ਬਣਨ ਦਾ ਟਾਈਮ ਨਹੀਂ ਹੈਗਾ
0: ਉਹ ਜਿਹੜਾ ਖਿਲਾਰਾ ਹੁੰਦਾ ਵਾ ਨਾ ਉਹ ਪਾਉਣ ਤੇ ਸਗੋਂ ਜਿਆਦਾ ਟਾਈਮ ਲੱਗਦਾ ਵਾ ਉਹ ਕੋਈ ਆਮ ਖਿਲਾਰਾ ਥੋੜੀ ਹੁੰਦਾ ਸਪੈਸ਼ਲ ਸਪੈਸ਼ਲ ਖਿਲਾਰਾ ਹੁੰਦਾ ਵਾ
1: ਸਪੈਸ਼ਲ ਖਿਲਾਰਾ
0: ਹੋਰ
2: ਅੱਛਾ
0: ਡੈਡਾ ਜਿਆਦਾ ਟਾਈਮ ਲਾਉਂਦੇ
1: ਬਦਨਾਮ ਕੀਤੀਆਂ
0: ਡੈਡਾ ਲੰਮੇ ਆ ਨਾ ਫਿਰ ਉਹਨਾਂ ਨੂੰ ਵੱਧ ਇੰਚ ਤਿਆਰ ਹੋਣਾ ਪੈਂਦਾ
1: ਡੈਡਾ
0: ਨੇ ਜੂੰਡੇ ਪੁੱਟ ਦੇਣੇ ਤੁਹਾਡੇ
1: ਬੈਠ ਕੇ ਗੱਲ ਕਰਦੀ
0: ਹੈ
2: ਮੈਂ ਸੋਫੇ ਤੇ ਬੈਠੇ ਹੋਏ
1: ਤੇ ਮੰਮਾ ਡਰਾਈਵੇ ਤੇ
2: ਨੇ ਮੰਮਾ ਕੁਰਸੀ ਤੇ ਬੈਠੇ ਹੋਏ ਬੀਜ ਦਾ ਪਟਕਾ ਬਣ ਰਿਹਾ
0: ਓਕੇ ਓਕੇ ਓਕੇ ਹਾਂਜੀ
2: ਅੱਜ ਜਦੋਂ ਮੰਮਾ ਕੱਪੜੇ ਚੇਂਜ ਕਰਨ ਲੱਗੇ ਸੀ ਮੰਮਾ ਦਰਵਾਜੇ ਦੇ ਬੱਚੇ
0: ਦਰਵਾਜਾ ਠੀਕ ਹੈ ਦਰਵਾਜਾ ਨਾ ਤੋੜ ਦਿਓ ਕਿਤੇ ਫਿਰ ਪਾਪਾ ਨੇ ਫੇਰ ਗੁੱਸੇ ਹੋਣਾ ਦਰਵਾਜਾ ਟੁੱਟ ਗਿਆ
3: ਚਾਟਾ ਪੱਟੂ ਗਿਆ
0: ਹੋਰ ਕੀ
2: ਦਰਵਾਜੇ ਠੰਡਾ ਹੋ ਗਿਆ ਤੇ ਫਿਰ ਡੈਨੂ ਫੇਰ ਗਰਮ ਪੈਦਾ ਕਰਨਾ ਪੈਣਾ ਫਿਰ ਡੈਡਾ ਫਰਸਟ੍ਰੇਟਡ ਹੋ
3: ਗਏ ਐਗਜ਼ੈਕਟਲੀ ਡੈਡਾ ਇੱਦਾਂ ਦੇ ਹੁੰਦੇ ਆ ਥੋੜਾ ਜਿਹਾ ਹੋਰ ਗੱਲ ਦੱਸੋ ਅੱਗੇ
2: ਮੰਮਾ ਕਹਿੰਦੇ ਡੈਡਾ ਨੂੰ ਪਾਂਡੇ ਟੋਲਾ ਤੁਸੀਂ ਟੀਵੀ ਦੇ ਹਮੇਸ਼ਾ ਦਵਾਲੇ ਪੈਦਲ ਜਾਂ ਫੋਨ ਤੇ ਤੁਸੀਂ ਸੋਫੇ ਤੇ ਵਿਹਲੇ ਬੈਠੇ ਹੋਏ ਤੇ ਫਿਰ ਤੁਸੀਂ ਅੱਧਾ ਘੰਟਾ ਸੋ ਲਿਆ ਤੁਸੀਂ ਮੇਰੇ ਲਈ ਇੱਕ ਕੱਪ ਚਾਹ ਬਣਾ ਦੋ ਉਹਦੇ ਵਿੱਚ ਗੁੜ ਪਾ ਕੇ ਚਾਹ ਪੱਤੀ ਪਾ ਕੇ ਖੰਡ ਪਾ ਕੇ ਤੇ ਫਿਰ ਖੰਡ ਨੀ ਖੰਡ ਨੀ
0: ਚੰਗੀ ਤਰ੍ਹਾਂ ਰਿੰਨ ਕੇ
2: ਸੌਫ
0: ਸਾਰੀਆਂ ਨੀ ਦੱਸੀ ਦੀਆਂ ਕੁੜੀਏ ਉਹ ਬਸ ਬਸ
3: ਚਾਹ ਤਾਂ ਨਾਰਮਲ ਗੱਲ ਆ ਪੁੱਤ ਭਾਂਡੇ ਵਾਲੀ ਗੱਲ ਦੱਸੋ
0: ਬਸ ਬਸ ਉਹ ਸੀਕ੍ਰੇਟ ਸੀਕ੍ਰੇਟ
2: ਕੱਪੜੇ ਸੁੱਕਣੇ ਪਾ ਰਹੇ ਸੀ ਤੇ ਵੀਰ ਜੀ ਹੋਮਵਰਕ ਕਰ ਰਿਹਾ ਸੀ ਤੇ ਡੈਡਾ ਵੀਰ ਜੀ ਪੜਾ ਰਹੇ ਸੀ ਵੀਰ ਜੀ ਕੁਛ ਸਮਝ ਨੀ ਲੱਗਣਾ ਸੀ ਤੇ ਮੈਂ ਤੇ ਐਸ਼ਰ ਵੀ ਕਹਿੰਦੇ ਤਾਜੀ ਟੀਚਰ ਇਸ ਸੋ ਬਿਊਟੀਫੁਲ ਫਿਰ ਮੰਮਾ ਕਹਿੰਦੇ ਇਹ ਤੁਹਾਨੂੰ ਕਿਵੇਂ ਪਤਾ ਤਾਜੀ ਦੀ ਟੀਚਰ ਬਿਊਟੀਫੁਲ ਕਿਵੇਂ ਨੇ ਫਿਰ ਡੈਡਾ ਕਹਿੰਦੇ ਮੈਂ ਮਿਲਿਆ ਹੋਇਆ ਸੀ ਮੈਂ ਇੱਕ ਦਿਨ ਛੱਡਿਆ ਸੀ ਵੀਰ ਜੀ ਨੂੰ ਤੇ ਫਿਰ ਮੈਂ ਮਿਲ ਕੇ ਆਏ ਪੁੱਛ ਰਹੀ ਕੀ ਹਿਸਾਬ ਕਿਤਾਬ ਹੈ ਕਲਾਸ ਫਿਰ ਮੈਨੂੰ ਸੋਹਣੀ ਲੱਗੀ ਉਹ ਕੁੜੀ
3: ਮੰਮਾ ਨੇ ਏਦਾਂ ਨੀ ਕਿਹਾ ਮੰਮਾ ਕਹਿੰਦੇ ਖਸਮਾਂ ਨੂੰ ਖਾਣ ਕੱਪੜੇ ਹੋ ਕੇ ਪਹਿਲਾਂ ਇਸ ਬੰਦੇ ਨੂੰ ਵੱਡਾ ਬਣਾਵਾ ਹਨਾ
2: ਮੰਮਾ ਮੰਮਾ ਦਸ ਅ ਕੇਅਰ ਜੋ ਮਰਜ਼ੀ ਕਰੋ
3: ਉਹ ਪੁੱਤ ਮੰਮੀਆਂ ਏਦਾਂ ਹੀ ਕਹਿੰਦੀਆਂ ਹੁੰਦੀਆਂ
2: ਮੰਮੀਆਂ ਏਦਾਂ ਹੀ ਹੁੰਦੀ
3: ਉਹ ਬਸ ਕਹਿੰਦੀਆਂ ਹੀ ਆ ਮੀਨ ਨਹੀਂ ਹੁੰਦੀਆਂ ਏਦਾਂ
0: ਨਹੀਂ ਨਹੀਂ ਮੰਮੀਆਂ ਇਹ
2: ਇੱਕ ਇੱਕ ਗਲੋਰੀ ਕਰਦੇ ਮੰਮ ਇੱਕ
0: ਉਹ ਬਸ
2: ਮੰਮੀਆਂ ਮੰਮੀਆਂ ਗੱਲਾਂ ਵੱਧ ਕਰਦੇ
3: ਨਾਲੇ ਨਾ ਓਦਾਂ ਵੀ ਮੰਮਾ ਨੂੰ ਟਰਸਟ ਆ ਟੀਚਰ ਤੇ
0: ਟਰਸਟ ਟਰੁਸਟ ਨਹੀਂ ਆ ਉਹਨਾਂ ਫਿਊਜ਼ ਕੱਢ ਲਏ ਹੁੰਦੇ ਉਹਨਾਂ ਨੇ ਕਮਰ ਚ ਜਾ ਕੇ
3: ਨਹੀਂ ਮੰਮਾ ਨੂੰ ਟੀਚਰ ਤੇ ਟਰਸਟ ਹੈ
2: ਹੱਸਦੇ ਦੀ
0: ਚਲੋ
2: ਨੈਕਸਟ ਦੀ ਓਕੇ ਵੀ ਜੀ
3: ਲਗਾ ਸਾਰੀ ਕਹਾਣੀ ਸੁਣਾ ਕੇ ਕਦੋਂ
2: ਸ਼ਸ਼ੀਕਾਲ ਅੰਕਲ ਜੀ ਤੇ ਆਂਟੀ ਜੀ
0: ਸਰਦਾਰ
3: ਸਾਹਿਬ ਸਸਰੀਕਾਲ ਕਿੱਦਾਂ ਹਾਲ ਚਾਲ
0: ਸਰਦਾਰ ਸਾਹਿਬ ਤੁਸੀਂ ਉਧਰ ਜੂੜਾ ਕਰਾਈ ਜਾਂਦੇ ਹੋ ਤੇ ਦੀਦੀ ਅੱਛਾ ਟੀਚਰ ਹੋ ਤੁਸੀਂ
3: ਟੀਚਰ ਆ ਓਕੇ ਉਹ ਦੀਦੀ ਨੇ ਸਾਰੀਆਂ ਗੱਲਾਂ ਦੱਸਤੀਆਂ ਤਾਂ ਤੁਸੀਂ ਹੋਰ ਕੀ ਦੱਸਣਾ
0: ਤੁਸੀਂ ਜੂੜਾ ਕਰਾਉਣ ਚ ਬਿਜ਼ੀ ਰਹਿ ਜਾਂਦੇ ਹੋ
3: ਤੁਸੀਂ ਜੂੜਾ ਪਹਿਲਾਂ ਕਰਾ ਲਿਆ ਕਰੋ ਇਹਨਾਂ ਦੇ ਉੱਠਣ
0: ਤੋਂ ਹਾਂ ਕੀ ਸੁਣਾਓਗੇ ਅੱਜ
2: ਇੱਕ ਵੇਟ ਮੈਂ ਇੱਕ ਬੋਲੀ ਸਟਾਰੀ ਅਚੀ ਰਾਈਮ ਸਨਾਰਬਾ ਆਟੋ ਪਿੱਲਾ ਅਮ ਤੁਸੀਂ ਕੁਸੀ ਚ ਬੈਠੋ ਫੇ ਮੈਂ ਤੁਹਾਨੂੰ ਇੱਕ ਰਾਈਮ ਸੁਣਾਉਗੀ
3: ਬੈਜੋ ਬੈਜੋ ਤੁਸੀਂ
0: ਅੱਛਾ ਬੈਗੇ
3: ਬੈਗੇ ਬੈਗੇ ਬੈਗੇ
0: ਓਕੇ ਹਾਂਜੀ
2: ਅੱਜ ਮੰਗਲਵਾਰ ਹੈ ਚੂਹੇ ਨੂੰ ਬੁਖਾਰ ਹੈ ਚੂਹੇ ਗਿਆ ਡਾਕਟਰ ਕੋਲ ਡਾਕਟਰ ਨੇ ਚੂਹਾ ਕਹਿੰਦਾ
0: ਤੇ ਕੁਰਸੀ ਤੇ ਕਿਉਂ ਪਾਇਆ ਸੀ ਸਾਨੂੰ
2: ਬੱਲੇ ਬੱਲੇ
3: ਸੁਈ ਲਾਉਣ ਲਈ
2: ਸ਼ਾਬਾਸ਼ ਸ਼ਾਬਾਸ਼ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਬੱਲੇ ਬੱਲੇ ਰਹੇ ਹਰ ਜੀ
0: ਸਰਦਾਰ ਜੀ ਚੱਕ ਦੋ ਫਟੇ
3: ਤੁਸੀਂ ਫੋਕਸ ਨਹੀਂ ਨਾ ਕਰਦੇ ਤੁਸੀਂ ਤੁਰੇ ਫਿਰਦੇ ਇੱਧਰ ਉੱਧਰ ਤਾਂ ਉਹ ਕਹਿੰਦਾ ਬਹਿ ਕੇ ਸੁਣੋ ਮੇਰੀ ਗੱਲ
0: ਰੇਡੀਓ ਆ ਜੀ ਬੱਲੇ ਬੱਲੇ
2: ਹੁਣ ਤਿੰਨ ਟਾਈਮਸ ਤਿੰਨ ਕੀ ਹੁੰਦਾ
3: ਟੈਨ ਟਾਈਮਸ ਟੈਨ ਹੁੰਦਾ ਟੈਨ ਮੈਂ ਟਾਈਮ ਨੂੰ ਟਾਈਮ ਸਮਝ ਲਿਆ ਮੈਂ
2: ਤੁਸੀਂ
3: ਬ੍ਰਿਜ ਤੇ ਗਏ ਸੀ ਉਦੋਂ ਦੇਖੀ ਸੀ ਉਹ
0: ਟੇਪਾਂ ਲਾ ਕੇ ਚਲਾਈ ਜਾਂਦੇ ਐਸ਼ਲੀਨ ਨਾ ਕਰਾਓ ਗੱਲ
2: ਸਕੂਲ ਚ ਦੇਖੀ ਸੀ ਤੇ ਅਮਾ ਉਹ ਗੱਡੀ ਆ ਪਿੱਛੇ ਤੋਂ ਅਮਾ ਬ੍ਰੇਕ ਮਾਰ ਅਮਾ ਉਹਦੀ ਗੱਡੀ ਬ੍ਰੇਕ ਮਾਰੀ ਫੇ ਇਸ ਦੇ ਪਿੱਛੇ ਤੋਂ ਗੱਡੀ ਆ ਰਹੀ ਸੀ ਫੇ ਉਹ ਕ੍ਰੈਸ਼ ਹੋ ਗਿਆ
0: ਓਕੇ
3: ਇੱਕ ਗੱਡੀ ਨੇ ਬ੍ਰੇਕ ਮਾਰੀ ਪਿੱਛੇ ਵਾਲੀ ਗੱਡੀ ਨੇ ਬ੍ਰੇਕ ਨਹੀਂ ਮਾਰੀ
0: ਮਾਰਾਂਗੇ ਮਾਰਾਂਗੇ ਉਹ ਗੱਡੀ ਰੁਕ
3: ਗਈ ਓਏ ਹੋਏ
0: ਓਹੋ ਕੰਮ ਖਰਾਬ
3: ਉਹ ਭੈਣ ਨਾਲ ਗੱਲ ਕਰਾ ਦੋ ਕਿੱਥੇ ਰਹਿ ਗਈ ਦੀਦੀ
0: ਨਿੱਕੀ ਦੀਦੀ ਕਿੱਥੇ ਆ
3: ਬੋਲੀ ਕੇ ਬੁਝਾਰਤ
0: ਗੁਲਾਬ ਜਾਮਨ ਸੁਣਾਓ ਸੁਣਾਓ
2: ਮੇਰਾ ਗਲੀਆ ਤੇਰੀ ਤੇਰੀ ਗੱਲ ਫੁੱਲੀਆ ਜੀ ਕਰਿਆ ਤੈਨੂੰ ਖਾ ਲਿਆ ਟਿੱਡ ਵਿੱਚ ਪਾ ਲਾ ਟਿੱਡ ਜਾਂਦਾ
0: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
3: ਟਲੀਆਂ ਵਜਾਉਂਦਾ
0: ਜਾਉਂ ਬੈ ਮੇਰੇ ਡੱਡੂ ਤੇ ਟਲੀਆਂ ਵਜਾਉਂਦਾ ਜਾਉਂ ਨੀ ਬੈ ਮੇਰੇ ਡੱਡੂ ਤੇ ਅੱਖ ਮਾਰ ਗਿਆ ਸਾਈਕਲ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਹਾਂਜੀ
3: ਭਾਂਡੇ ਧੋਂਦੀ ਨੂੰ
2: ਅੱਛਾ
0: ਕੀ ਖਾ ਰਹੇ ਦੀਦੀ ਓਕੇ ਓਕੇ ਓਕੇ ਓਕੇ ਡੀਡੀ ਪੰਜਾਬੀ ਹਾਂ ਥੈਂਕ ਯੂ
2: ਦੀਦੀ
0: ਰਸਗੁੱਲਾ ਖਾਂਦੇ ਸਾਨੂੰ ਕੀ ਸਾਨੂੰ
3: ਹਾਂ ਹੋਰ ਕੀ
0: ਥੈਂਕ ਯੂ
2: ਸਾਨੂੰ ਕੀ
0: ਸਾਨੂੰ ਕੀ
3: ਸਾਨੂੰ ਕੀ ਬਈ ਸਾਨੂੰ ਕੀ ਜੀ ਸਾਨੂੰ ਕੀ ਬਾਏ ਬਾਏ ਬਾਏ ਥੈਂਕ ਯੂ
0: ਥੈਂਕ ਯੂ ਥੈਂਕ ਯੂ ਨੈਕਸਟ ਸਾਡੇ ਨਾਲ ਨੇ ਸੁਖਨ ਜੀ ਸਤਿ ਸ਼੍ਰੀ ਅਕਾਲ ਸੁਖਨ ਜੀ ਕੀ ਹਾਲ ਨੇ ਹੈਲੋ ਡਡਵਾਲ ਸਾਹਿਬ ਕੀ ਕਰਦੇ ਸੀ
3: ਡਰਾਇੰਗ ਸਵੇਰੇ ਸਵੇਰੇ ਤਿਆਰ ਹੋ ਕੇ ਡਰਾਇੰਗ ਵੀ ਕਰ ਲਈ ਕੀ ਬਣਾਉਂਦੇ ਆ ਕੀ ਡਰਾ ਕਰਦੇ ਆ ਸੋਨਿਕ
0: ਤੇ ਸੁਸਤੀ ਜੀ ਕਦੀ ਪਈ ਆ ਪਹਿਲਾਂ ਬੜਾ ਬੜਾ ਕਰ ਲਈਏ ਫਿਰ ਹੈ ਮੈਨੂੰ ਲੱਗਦਾ ਤੁਸੀਂ ਸੁੱਤੇ ਸੁੱਤੇ ਗੱਲ ਕਰੀ ਜਾਂਦੇ ਹੋ ਯਾਰ ਮੈਨੂੰ ਵੀ ਬੜੀ ਨੀਂਦ ਆਈ ਉਹ ਸੋਈਏ ਫਿਰ
3: ਸੱਚੀ ਨਾ ਸੌ ਜਿਓ
0: ਹੈ ਮੈਂ ਤੇ ਸੌ ਲਿਆ ਈ
3: ਉਹਨੂੰ ਕਹਿੰਦੀ ਮੈਂ ਕਿਹਾ ਸੱਚੀ ਨਾ ਸਲਾਹ ਦਿਓ ਉਹਨੂੰ ਵਿਚਾਰੇ ਨੂੰ ਸਕੂਲ ਜਾਣਾ ਉਹਨੇ
0: ਤੁਸੀਂ ਸੌ ਲਿਆ ਕਿ ਨਹੀਂ ਸੌ ਲਿਆ ਮੈਂ ਤੇ ਸੌ ਲਿਆ ਯਾਰ
3: ਚੱਲ ਕੋਈ ਗੱਲ ਨੀ ਕਿੰਨੇ ਦਿਨ ਰਹਿ ਗਏ ਤਿੰਨ ਕੁ ਦਿਨ ਰਹਿ ਗਏ ਆ
0: ਥੋੜਾ ਜਿਹਾ ਸੌ ਕੇ ਤੇ ਫਿਰ ਚੱਲ ਜਿਓ ਛੁੱਟੀ ਆ ਓਕੇ ਫਿਰ ਤੇ ਕੋਈ ਚੱਕਰ ਹੀ ਨੀ ਤੇ ਛੁੱਟੀ ਹੋਵੇ ਫਿਰ ਨੀਂਦ ਕਿੱਥੇ ਆਉਂਦੀ ਉਹ ਫੋਟੋਆਂ ਮਿਲ ਗਈਆਂ ਉਹ ਫੋਟੋਆਂ ਮਿਲ ਗਈਆਂ
2: ਹਾਂਜੀ
0: ਹੈਪੀ ਹੋਣ ਚਲੋ ਠੀਕ ਆ ਫਿਰ ਕੀ ਸੁਣਾਓਗੇ ਹੁਣ ਕਿਹੜਾ ਕਿਹੜਾ ਗਾਣਾ
2: ਦੂਸਰਾ ਭੇਜਿਆ ਸੀ
0: ਕਿਹੜਾ ਭਲਾ ਬੋਲ ਕੇ ਦੱਸੋ ਹਾਂ
2: ਮੇਰੇ ਬੱਚੇ ਦਾ
0: ਓਕੇ
3: ਕਿੰਨਾ ਸੋਹਣਾ ਗਾਣਾ ਸੀ
0: ਤੁਹਾਡਾ ਤੇ ਗਾਣਾ ਹੀ ਬੜਾ ਵਧੀਆ ਬਣਦਾ ਤੇ
2: ਦੋ
0: ਓਕੇ ਓਕੇ ਕੀ ਸੁਣਾਓਗੇ ਫਿਰ ਹੁਣ
2: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਬੈਟ ਲੱਗਿਆ ਹੋ ਗਏ ਕਿੱਲੇ ਮੀਂਹ ਆ ਗਿਆ ਬੱਲੇ ਬੱਲੇ
0: ਬੱਲੇ ਬੱਲੇ
2: ਡਿੱਗ ਗਈ
0: ਤਿਲਕ ਕੇ
2: ਡਿੱਗ ਕੇ ਮਜ਼ੇ ਕਰੀਆਂ
3: ਅੱਗੇ
2: ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ
0: ਖੇਡਣ ਚੱਲੇ
2: ਮੀਂਹ ਆ ਗਿਆ
0: ਬੱਲੇ ਬੱਲੇ
3: ਓ ਬੱਲੇ ਬੱਲੇ
0: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਛਤਰੀ
3: ਛਤਰੀ ਡਿੱਗੇ ਡਿੱਗੇ ਸੱਟ ਲੱਗ ਗਏ ਤਿਲਗੇ ਤਿਲਗੇ ਬੱਲੇ ਬੱਲੇ ਮੀਂਹ
0: ਟਿੰਗਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
3: ਅੱਜ ਸੁਸਤੀ ਆ ਗੱਲ ਜੇ ਬਣ ਨੀ ਰਹੀ ਕੀ ਚੱਕਰ ਕੀ ਹੈ
0: ਓਹੋ ਚਲ ਹੱਸ ਕੇ ਵਿਖਾ ਦੋ ਹੱਸ
3: ਕੇ ਦਿਖਾ ਦੋ ਚਲੋ
0: ਹੱਸ ਕੇ ਵਿਖਾ ਦੋ
3: ਬਾਏ ਕਰ ਦੇ
0: ਹਾਏ ਅੱਜ ਤੇ ਹਾ ਹਾ
3: ਹਾ ਆ ਰਿਹਾ ਅੱਜ ਤਾਂ ਇਹ ਕੰਮ ਖਰਾਬ ਲੱਗਦਾ ਛੁੱਟੀਆਂ ਤੋਂ ਪਹਿਲਾਂ ਵਿਖਾ ਰਿਹਾ
0: ਥੈਂਕ ਯੂ ਡਡਵਾਲ
2: ਸਾਹਿਬ
0: ਥੈਂਕ ਯੂ ਸਨ ਸਾਡੇ ਨਾਲ ਡਡਵਾਲ ਸਾਹਿਬ ਅਤੇ ਇੱਕ ਅੱਜ ਸਾਡੇ ਕੋਲ ਜਨਮ ਦਿਨ ਵੀ ਸੀ ਮੈਂ ਜ਼ਰਾ ਕੱਢ ਲਵਾਂ ਮਨ ਸਾਹਿਬ ਕਹਿੰਦੇ ਵੀ ਇੱਕ ਬੇਟਾ ਅਤੇ ਇੱਕ ਬੇਟੀ ਆ ਸ਼ਬਡਿੰਗ ਸਾਹਿਬ ਓਕੇ ਥੈਂਕ ਯੂ ਵੀ ਆਰ ਟਰੈਵਲਿੰਗ ਵਾਇਆ ਸਿੰਗਾਪੁਰ ਟੂ ਅੰਮ੍ਰਿਤਸਰ ਏਅਰਪੋਰਟ ਹੈਪੀ ਟੂ ਹੈਲਪ ਐਨੀ ਵਨ ਇਫ ਪੇਰੈਂਟ ਗੋਇੰਗ ਅਤੇ ਵੀ ਆਰ ਗੋਇੰਗ ਟੂ ਅੰਮ੍ਰਿਤਸਰ ਆਈ ਜ਼ੂਮ ਵੀ ਅੱਜ ਹੀ ਚੱਲੇ ਨੇ ਦੱਸਿਓ ਭਾਈ ਕਹਿੰਦੇ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤਾਂ ਕਰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਤਾਂ ਅਤੇ ਤੁਹਾਡਾ ਨਾਂ ਤਾਂ ਨਹੀਂ ਆਇਆ ਪਰ ਤੁਹਾਡੀ ਹੈਲਪ ਪਹੁੰਚੀ ਅਤੇ ਬਹੁਤ ਮਿਹਰਬਾਨੀ ਬਹੁਤ ਵਧੀਆ ਲੱਗਾ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਹੋ ਗਿਆ ਬਾਈ ਕੈਰਟ ਦਾ ਅਤੇ ਜਦੋਂ ਮਤਲਬ ਵਧਿਆ ਸੀ ਉਦੋਂ ਤਾਂ ਤੁਸੀਂ ਐਂ ਮਹਿਸੂਸ ਕਰਦੇ ਸੀ ਗੱਲਾਂ ਕਰਦੇ ਸੀ ਵੀ ਜਿੱਦਾਂ ਇਹ ਨਾਂ ਵਧਿਆ ਹੁੰਦਾ ਨਾ ਅਤੇ ਮੈਂ ਪਤਾ ਨਹੀਂ 2 ਕਿਲੋ ਲੈ ਲੈਣਾ ਸੀ ਲਓ ਹੁਣ ਹੋਇਆ ਜੇ ਸਸਤਾ ਫਿਰ
3: ਇੰਨਾ ਸਸਤਾ ਵੀ ਨਹੀਂ ਹੋਇਆ ਜਿੰਨਾ ਮੇਰੀ ਔਕਾਤ
0: ਵਾਹ ਇੱਕ ਜਨਮਦਿਨ ਆ, ਕਹਿੰਦੇ ਕਿ ਭਾਅ ਜੀ ਅੱਜ ਮੇਰੇ ਪੁੱਤਰ ਜੈਮਲ ਸਿੰਘ ਹੁੰਦਲ ਦਾ ਸੈਕੰਡ ਬਰਥਡੇ ਆ, ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ
3: ਜੈਮਲ,
0: ਹੈਪੀ ਬਰਥਡੇ ਟੂ ਯੂ, ਹੁਰੇ ਹੁਰੇ।
3: ਹਾਂਜੀ ਜੈਮਲ, ਤੁਹਾਨੂੰ ਤੁਹਾਡੇ ਸੈਕੰਡ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਅਤੇ ਤੁਹਾਡੇ ਪੇਰੈਂਟਸ ਨੂੰ ਵੀ, ਮੰਮੀ ਪਾਪਾ ਨੂੰ, ਨਾਨਕਾ ਦਾਦਕਾ ਪਰਿਵਾਰ ਨੂੰ, ਸਾਰਿਆਂ ਨੂੰ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ। ਹੈਪੀ ਬਰਥਡੇ ਟੂ ਯੂ,
0: ਬਹੁਤ ਬਹੁਤ ਵਧਾਈਆਂ ਜੀ। ਨਾਮ ਵੀ ਬੜਾ ਸੋਹਣਾ ਹੈ, ਜਿਹੜੇ ਪੁਰਾਣੇ ਪੁਰਾਣੇ ਨਾਮ ਨਾ ਬੜੇ ਸੋਹਣੇ ਲੱਗਦੇ ਅੱਜ ਕੱਲ੍ਹ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਅਤੇ ਸਭਨਾਂ ਦਾ ਦਿਨ ਵਧੀਆ ਵਧੀਆ ਰਹੇ, ਖੁਸ਼ੀਆਂ ਭਰਿਆ ਰਹੇ। ਅਤੇ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਜੀ, ਧੰਨਵਾਦ। ਕਹਿੰਦੇ ਨੇ ਕਿ ਅੱਜ ਦੀ ਕਹਾਣੀ ਇਹਨਾਂ ਨੂੰ ਵਧੀਆ ਲੱਗੀ, ਮਿਹਰਬਾਨੀ ਜੀ। ਅਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਨੂੰ ਰੱਬ ਚੜ੍ਹਦੀ ਕਲਾ ਤੰਦਰੁਸਤੀ ਦੇਵੇ, ਅਤੇ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ। ਗੁਰਦੀਪ ਦਿਓਲ ਜੀ ਬਲਕੂਲਕਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਸਤਿ ਸ਼੍ਰੀ ਅਕਾਲ। ਸੇਖੋਂ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
3: ਥੈਂਕ ਯੂ ਜੀ।
0: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਵਧੀਆ ਲੱਗੀ, ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਪਰਮ ਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਬਹਿਣ ਜੀ
3: ਬਹਿਨੀਆਂ ਕਹਾਂ ਰਹਿ ਗਈ।
0: ਸੁਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਸਾਰੇ ਜਣੇ ਹੱਸਦੇ ਖੇਡਦੇ ਰਹੋ। ਰਾਜ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੂ ਐਵਰੀ ਵਨ। ਅਤੇ ਕਹਿੰਦੇ ਭਾਅ ਜੀ ਜਦੋਂ ਗੋਲਡ 150 'ਤੇ ਆ ਗਿਆ ਤਾਂ ਥੋੜ੍ਹਾ ਮੇਰੇ ਵੀ ਆਰਡਰ ਕਰ ਦੇਣਾ। ਬਿਲਕੁਲ ਜੀ ਬਿਲਕੁਲ, ਹੋ ਗਿਆ ਸਮਝੋ ਤੁਸੀਂ,
3: ਬਸ 175 'ਤੇ ਆ ਲੈਣ ਦਿਓ।
0: ਤੁਸੀਂ ਬਸ ਤੁਸੀਂ ਉਂਗਲ ਕੂਚ ਕੇ ਰੱਖੋ। ਗਲਾ ਰਗੜ ਕੇ ਰੱਖੋ, ਏਦਾਂ ਥੋੜੀ ਹੁੰਦਾ। ਥੈਂਕ ਯੂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: विक्टोरिया SEC वापस आ गया है। मैं बात करने के लिए विंड के साथ यहाँ हूँ। तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है। ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे। धन्यवाद विंड। SEC विक्टोरिया वासियों के लिए विक्टोरिया को बिजली प्रदान कर रहा है। sec.victoria.com.au विक्टोरिया सरकार मेलबर्न द्वारा अधिकृत।
0: जी तुसीं बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: इफ यू कैन अंडरस्टैंड व्हेन आई स्टार्ट पंजाबी विच बोलना, ता तुसी विक्टोरिया पुलिस विच नौकरी करन लई ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493 536-042।

ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-2733 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।

0: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ WhatsApp 2 Fold Lending।

ਤੇਰਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 15 ਤਰੀਕ ਆ, ਸਤੰਬਰ ਦਾ ਮਹੀਨਾ 2026। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਪੋਡਕਾਸਟਰਸ ਦੇ ਉੱਤੇ ਜਾ ਕੇ ਕਦੇ ਪ੍ਰਧਾਨ ਮੰਤਰੀ ਮੁਸੀਬਤ ਮੁੱਲ ਲੈ ਲੈਂਦੇ ਨੇ ਤੇ ਹੁਣ ਪੌਲਿਨ ਹੈਨਸਨ। ਵੈਸੇ ਪੌਲਿਨ ਹੈਨਸਨ ਨੇ ਪਿਛਲੇ 48 ਘੰਟਿਆਂ ਦੇ ਵਿੱਚ ਜੋ ਕੁਛ ਕੀਤਾ ਹੈ ਆਸਟ੍ਰੇਲੀਆ ਦੇ ਮੀਡੀਆ 'ਚ, ਆਸਟ੍ਰੇਲੀਆ ਦੀ ਸਿਆਸਤ 'ਚ, ਹਰ ਇੱਕ ਬਿਆਨ, ਹਰ ਇੱਕ ਗਤੀਵਿਧੀ ਚਰਚਾ ਦਾ ਵਿਸ਼ਾ ਬਣ ਰਹੀ। ਅੱਗੇ ਚੱਲ ਕੇ ਕਰਾਂਗੇ ਉਹਨਾਂ ਖਬਰਾਂ ਦੀ ਸਾਂਝ। ਤੇ ਪੰਜਾਬ ਦੇ ਵਿੱਚ ਬਿਜਲੀ ਦੇ ਲੱਗ ਰਹੇ ਕੱਟ, ਪੰਜਾਬ ਸਰਕਾਰ ਨੂੰ ਹੋਰ ਤਾਂ ਨਹੀਂ ਕੁਛ ਸੁਝਿਆ, ਪਰ ਚੱਕ ਕੇ ਪੰਜਾਬ ਦੇ ਜਿਹੜੇ ਬਿਜਲੀ ਬੋਰਡ ਹੈ ਉਸਦੇ ਪ੍ਰਧਾਨ ਦੀ ਹੀ ਛੁੱਟੀ ਕਰ ਦਿੱਤੀ। ਔਰ ਮੁੱਖ ਮੰਤਰੀ ਨੂੰ ਹੁਣ ਇਹ ਬਿਆਨ ਦੇਣਾ ਪੈ ਰਿਹਾ ਖੁਦ ਕਿ ਬਿਜਲੀ ਸਪਲਾਈ ਦਾ ਮਸਲਾ ਹੱਲ ਕਰ ਲਿਆ ਗਿਆ। ਆਖਿਰਕਾਰ ਕੀ ਹੈ ਉਹ ਖਬਰ, ਉਹ ਵੀ ਚੱਲ ਕੇ ਅੱਗੇ ਤੱਕ ਤੁਹਾਡੇ ਨਾਲ ਸਾਂਝੀ ਕਰਦੇ। ਔਰ ਦੁਨੀਆ ਭਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਇੱਕ ਸਸੋਭੰਜ ਬਣੀ ਹੋਈ ਹੈ। ਵੈਸੇ ਤਾਂ ਇਸ ਮਸਲੇ ਦੇ ਉੱਤੇ ਅੱਜ ਇੱਕ ਵਿਸਤਾਰ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਵਾਂਗੇ ਇਨਸਾਈਟ ਰਿਪੋਰਟ ਦੇ ਵਿੱਚ ਸਿਡਨੀ ਸਟੂਡੀਓ ਤੋਂ ਸ਼ਾਮ ਨੂੰ 5 ਵਜੇ। ਪਰ ਫਿਰ ਵੀ ਖਬਰਾਂ ਨੇ ਕੁਝ ਉਸੇ ਦੇ ਨਾਲ ਜੁੜੀਆਂ ਹੋਈਆਂ ਤਾਂ ਕਿ ਉਸ ਪ੍ਰੋਗਰਾਮ ਤੋਂ ਪਹਿਲਾਂ ਤੁਹਾਨੂੰ ਹੋਰ ਸਮਝ ਲੱਗ ਸਕੇ ਕਿ ਦੁਨੀਆ ਭਰ ਦੇ ਵਿੱਚ ਹੁਣ ਨਵਾਂ ਬਵਾਲ ਕੀ ਛਿੜਤ ਪਿਆ ਹੈ। ਔਰ ਇਸ ਤੋਂ ਪਹਿਲਾਂ ਦੁਨੀਆ ਭਰ ਦੀਆਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਸਾਂਝ ਪਾਈਏ। ਪਹਿਲਾਂ ਪੌਲਿਨ ਹੈਨਸਨ ਵਰਗੀ ਰਣਨੀਤੀ ਅਪਣਾਉਣ ਵਾਲੀ ਇੱਕ ਪਾਰਟੀ ਸਵੀਡਨ ਦੇ ਵਿੱਚ, ਜਿਹਨੂੰ ਕਿ ਦੁਨੀਆ ਦੇ ਸਭ ਤੋਂ ਐਡਵਾਂਸ ਕੰਟਰੀਜ਼ ਦੇ ਵਿੱਚੋਂ ਜਾਂ ਸਭ ਤੋਂ ਖੁਸ਼ਹਾਲ ਮੁਲਕਾਂ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ, ਉੱਥੇ ਕੀ ਨਤੀਜੇ ਆਏ ਨੇ ਉਸ ਦੇ ਨਾਲ ਸਾਂਝੀ ਕਰ ਲੈਂਦੇ। ਅਸਲ ਦੇ ਵਿੱਚ ਸਵੀਡਨ ਦੇ ਵਿੱਚ ਵੀ ਇੱਕ ਪਾਰਟੀ ਸੀ ਜਿਹੜੀ ਲਗਾਤਾਰ ਇਹ ਗੱਲ ਕਰ ਰਹੀ ਸੀ ਕਿ ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਖਤਮ ਹੋ ਜਾਣੀ ਚਾਹੀਦੀ ਹੈ, ਪ੍ਰਵਾਸੀ ਜਿਹੜੇ ਨੇ ਦੇਸ਼ ਦਾ ਬੇੜਾ ਗਰਕ ਕਰ ਦੇਣਗੇ, ਫਲਾਣਾ ਧਿਮਕਾ। ਪਰ ਉਸ ਪਾਰਟੀ ਨੂੰ ਹੁਣ ਲੋਕਾਂ ਦੀ ਹਮਾਇਤ ਨਹੀਂ ਮਿਲ ਸਕੀ। ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਕਿ ਉਸ ਪਾਰਟੀ ਨੂੰ ਹਮਾਇਤ ਨਹੀਂ ਮਿਲੀ, ਪਰ ਇਸ ਕਿਸਮ ਦੀ ਜਿਹੜਾ ਇੱਕ ਪ੍ਰੋਪੇਗੰਡਾ ਜਾਂ ਇਸ ਕਿਸਮ ਦਾ ਪ੍ਰਚਾਰ ਕਰਨ ਤੋਂ ਬਾਅਦ ਸਵੀਡਨ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਤੈਅ ਨਹੀਂ ਹੋ ਸਕੀ ਕਿ ਕੀ ਖੱਬੇ ਪੱਖੀ ਧਿਰ ਬਿਹਤਰ ਹੈ ਜਾਂ ਫਿਰ ਐਕਸਟ੍ਰੀਮਿਸਟ ਵਿਚਾਰਧਾਰਾ ਵਾਲੀ ਉਹ ਪਾਰਟੀ ਬਿਹਤਰ ਹੈ। ਅਜਿਹੇ ਦੇ ਵਿੱਚ ਨਤੀਜੇ ਇਹ ਨਿਕਲੇ ਕਿ ਲੋਕ ਪੂਰੀ ਤਰ੍ਹਾਂ ਦੇ ਨਾਲ ਨਾ ਤਾਂ ਸਰਕਾਰ ਚੁਣਨ ਦੇ ਉੱਤੇ ਆਪਣਾ ਯਕੀਨ ਦਿਖਾ ਸਕੇ ਤੇ ਨਾ ਹੀ ਵਿਰੋਧੀ ਧਿਰ ਨੂੰ ਚੁਣਨ ਦੇ ਉੱਤੇ। ਹੰਗ ਪਾਰਲੀਮੈਂਟ ਉੱਥੇ ਬਣਦੀ ਨਜ਼ਰ ਆ ਰਹੀ ਹੈ। ਸੋ ਇਸ ਕਿਸਮ ਦੇ ਐਡਵਾਂਸ ਜਾਂ ਇਸ ਕਿਸਮ ਦੀ ਜਿਹੜੀ ਆਧੁਨਿਕ ਸੋਚ ਵਾਲੀ ਇੱਕ ਲੋਕਤੰਤਰੀ ਪ੍ਰਣਾਲੀ ਹੈ ਉੱਥੇ ਕਿਸ ਕਿਸਮ ਦੇ ਨਤੀਜੇ ਆਏ ਨੇ, ਇਹ ਸੋਚ ਕਿਵੇਂ ਪ੍ਰਭਾਵਿਤ ਕਰਦੀ ਆ ਆਮ ਲੋਕਾਂ ਦੇ ਉੱਠਣ ਬੈਠਣ, ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦੇ ਸਮਾਜਿਕ ਵਰਤਾਰੇ ਨੂੰ, ਇਹਦੇ ਨਤੀਜੇ ਜਿਹੜੇ ਸਵੀਡਨ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ। ਔਰ ਹੋ ਸਕਦਾ ਹੈ ਕਿ ਆਸਟ੍ਰੇਲੀਆ 'ਚ ਕੁਝ ਸਬਕ ਲੈ ਸਕੀਏ। ਖੈਰ ਇਹ ਤਾਂ ਭੂਮਿਕਾ ਰਹੀ, ਪਰ ਸਵੀਡਨ ਦੇ ਵਿੱਚ ਆਮ ਚੋਣਾਂ ਦੇ ਨਤੀਜੇ ਜਿਵੇਂ ਜਿਵੇਂ ਨੇੜੇ ਪਹੁੰਚ ਰਹੇ ਨੇ, ਮੁਲਕ ਦੇ ਵਿੱਚ ਹੁਣ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਹਾਲੇ ਨਤੀਜੇ ਪੂਰੀ ਤਰ੍ਹਾਂ ਦੇ ਨਾਲ ਨਹੀਂ ਐਲਾਨੇ ਗਏ ਨੇ, ਪਰ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਜਿਹੜੀ ਖੱਬੇ ਪੱਖੀ ਵਿਰੋਧੀ ਧਿਰ ਹੈ ਉਸਨੂੰ ਮਾਮੂਲੀ ਲੀਡ ਹੀ ਮਿਲੀ, ਔਰ ਇਮੀਗ੍ਰੇਸ਼ਨ ਵਿਰੋਧੀ ਕੱਟੜਪੰਥੀ ਜਿਹੜੀ ਇਹ ਰਾਈਟ ਵਿੰਗਰ ਪਾਰਟੀ ਹੈ ਉਸਦੇ ਨਾਲੋਂ ਉਸਦਾ ਜਿਹੜਾ ਪ੍ਰਦਰਸ਼ਨ ਆ ਉਮੀਦ ਦੇ ਨਾਲੋਂ ਬੇਹੱਦ ਖਰਾਬ ਰਿਹਾ। ਲੱਗ ਤਾਂ ਇੰਜ ਰਿਹਾ ਸੀ ਕਿ ਜਿਵੇਂ ਦਾ ਮਾਹੌਲ ਉੱਥੇ ਬਣਿਆ ਹੋਇਆ ਸੀਗਾ ਕਿ ਇਮੀਗ੍ਰੇਸ਼ਨ ਵਿਰੋਧੀ ਇੱਕ ਹਵਾ ਬਣੀ ਹੋਈ ਹੈ ਮੀਡੀਆ ਦੇ ਵਿੱਚ ਤੇ ਉਹ ਪਾਰਟੀ ਲੀਡ ਲੈ ਜਾਵੇਗੀ, ਪਰ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਜਿਹੜੀ ਕਿ ਲੈਫਟ ਵਿੰਗਰ ਪਾਰਟੀ, ਔਰ ਸਾਬਕਾ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਉਸ ਲੈਫਟ ਵਿੰਗਰ ਪਾਰਟੀ ਦੀ, ਮੈਡਗਲੇਨਾ ਐਂਡਰਸਨ। ਹਾਲਾਂਕਿ ਇੱਕ ਗੱਲ ਇਹ ਜ਼ਰੂਰ ਰਹੀ ਹੈ ਕਿ ਉਹਨਾਂ ਦਾ ਜਿਹੜਾ ਲੈਫਟ ਵਿੰਗ ਹੈ ਉਸਦੀ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਇੱਕ ਧੜਾ ਹੈ, ਯਾਨੀ ਕਿ ਛੋਟੀਆਂ ਛੋਟੀਆਂ ਹੋਰ ਵੀ ਪਾਰਟੀਆਂ ਨੇ, ਉਹਨਾਂ ਨੂੰ ਫਾਇਦਾ ਮਿਲਿਆ, ਉਹ ਸੱਤਾ ਦੇ ਵਿੱਚ ਵਾਪਸ ਆਈਆਂ। ਪਰ ਉਹਨਾਂ ਦੀ ਆਪਣੀ ਜਿਹੜੀ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਪਾਰਟੀ ਹੈ ਉਹਦੀ ਹਮਾਇਤ ਘਟੀ ਹੈ। ਸਵੀਡਨ ਇਸ ਮੁਲਕ ਦੀ ਆਬਾਦੀ ਤਕਰੀਬਨ 1.6 ਕਰੋੜ ਤੋਂ ਥੋੜੀ ਜਿਹੀ ਵੱਧ ਹੈ, ਔਰ ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ, ਨੇਟੋ ਦਾ ਸਭ ਤੋਂ ਨਵਾਂ ਮੈਂਬਰ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਨਤੀਜੇ ਆ ਚੁੱਕੇ ਨੇ, ਔਰ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਸਟਾਕਹੋਮ ਦੇ ਵਿੱਚ ਸਵੀਡਨ ਦਾ ਪਾਰਲੀਮੈਂਟ ਪੈਂਦਾ, ਪਾਰਲੀਮੈਂਟ ਨੂੰ ਰਿਸਕ ਡੈਕ ਕਹਿ ਲਿਆ ਜਾਂਦਾ, ਪਰ ਸਟਾਕਹੋਮ ਜਿਹੜੀ ਸਵੀਡਨ ਦੀ ਪਾਰਲੀਮੈਂਟ ਹੈ, ਸਟਾਕਹੋਮ ਉੱਥੇ ਦਾ ਰਾਜਧਾਨੀ ਸ਼ਹਿਰ ਹੈ। ਸਵੀਡਨ ਦੀ 349 ਸੀਟਾਂ ਵਾਲੀ ਇਸ ਪਾਰਲੀਮੈਂਟ ਦੇ ਵਿੱਚ 4 ਵਿਰੋਧੀ ਪਾਰਟੀਆਂ ਜਿਹਨਾਂ ਦੇ ਵਿੱਚ ਲੈਫਟ ਵਿੰਗਰ ਪਾਰਟੀ ਜਿਹੜੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਉਹਦੀ ਅਗਵਾਈ ਦੇ ਵਿੱਚ, ਬਾਕੀ ਹੋਰ ਛੋਟੇ ਛੋਟੇ ਧੜੇ ਨੇ, ਉਹ 176 ਸੀਟਾਂ ਜਿੱਤਦੀਆਂ ਦਿਖਾਈ ਦੇ ਰਹੀਆਂ ਨੇ। ਤੇ ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਿਹੜੀ ਹੈ ਉਹਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ, 176 ਸੀਟਾਂ ਚਾਹੀਦੀਆਂ ਨੇ, 173 ਸੀਟਾਂ ਮਿਲ ਰਹੀਆਂ ਨੇ। ਔਰ ਨਤੀਜਿਆਂ ਦੇ ਫੈਸਲੇ ਹਾਲੇ ਬੁੱਧਵਾਰ ਤੱਕ ਨਹੀਂ ਆ ਸਕਦੇ ਕਿਉਂਕਿ ਅਰਲੀ ਵੋਟਿੰਗ ਦੀ ਹੁਣ ਕਾਊਂਟ ਹੋਊਗੀ। ਉਹ ਲੋਕ ਜਿਹੜੇ ਪਹਿਲਾਂ ਪੋਲਿੰਗ ਬੂਥਾਂ ਤੱਕ ਨਹੀਂ ਪਹੁੰਚੇ ਪਰ ਉਹਨਾਂ ਨੇ ਆਪਣੀਆਂ ਵੋਟਾਂ ਬਾਈ ਪੋਸਟ ਸਾਂਝੀਆਂ ਕੀਤੀਆਂ ਜਾਂ ਦੂਸਰੇ ਤਰੀਕਿਆਂ ਦੇ ਨਾਲ, ਉਹ ਵੋਟਾਂ ਦੀ ਗਿਣਤੀ ਹੁਣ ਹੋਣੀ ਬਾਕੀ ਹੈ। ਉਧਰ ਦੂਸਰੇ ਪਾਸੇ ਹੂਤੀ ਬਾਗੀਆਂ ਦੇ ਨਾਲ ਜੁੜੀ ਤਾਜ਼ਾ ਖਬਰ, ਜਿਨ੍ਹਾਂ ਨੇ ਹੁਣ ਦੱਖਣੀ ਲਾਲ ਸਾਗਰ ਦੇ ਵਿੱਚ ਰਣਨੀਤਕ ਤੌਰ ਦੇ ਉੱਤੇ ਅਹਿਮ ਕੁਝ ਹੋਰ ਟਾਪੂਆਂ ਦੇ ਉੱਤੇ ਕਬਜ਼ਾ ਕਰ ਲਿਆ ਔਰ ਇਹਦੇ ਨਾਲ ਕੁਝ ਅਹਿਮ ਸਮੁੰਦਰੀ ਵਪਾਰਕ ਰਸਤੇ ਵੀ ਉਹਨਾਂ ਦੀ ਜਕੜ ਦੇ ਵਿੱਚ ਆ ਗਏ ਨੇ। ਗ੍ਰੇਟਰ ਹਨੀਸ਼ ਤੇ ਲੈਸਰ ਹਨੀਸ਼ ਟਾਪੂਆਂ ਦੇ ਉੱਤੇ ਇਹ ਕਬਜ਼ੇ ਅਜਿਹੇ ਸਮੇਂ ਚ ਹੋਏ ਨੇ ਜਦੋਂ ਬਾਬ ਅਲ ਮੰਦੇਬ ਸਟ੍ਰੇਟ ਹੈ ਜਿਹੜਾ ਜਲ ਮਾਰਗ ਹੈ ਉਹਦੇ ਨੇੜੇ ਵੀ ਹੂਤੀਆਂ ਦਾ ਕਬਜ਼ਾ ਇੱਕ ਤਰੀਕੇ ਦੇ ਨਾਲ ਹੋ ਚੁੱਕਿਆ ਔਰ ਸਾਊਦੀ ਅਰਬ ਹਮਾਇਤੀ ਦਸਤੇ ਦੇ ਨਾਲ ਉਹਨਾਂ ਦੀ ਜਵਾਬੀ ਕਾਰਵਾਈਆਂ ਚੱਲ ਰਹੀਆਂ ਨੇ। ਸਾਊਦੀ ਅਰਬ ਹੂਤੀਆਂ ਨੂੰ ਤਰਫੋਂ ਲਗਾਤਾਰ ਸਾਊਦੀ ਅਰਬ ਦੇ ਜਿਹੜੇ ਹਮਾਇਤ ਵਾਲੇ ਫੌਜਾਂ ਨੇ ਉਹਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ। ਇਸ ਤਰੀਕੇ ਦੇ ਨਾਲ ਹੌਰਮੁਜ਼ ਸਟ੍ਰੇਟ ਜਿਹੜਾ ਸਭ ਤੋਂ ਵੈਸੇ ਤਾਂ ਬਹੁਤ ਭੀੜਾ ਬੜਾ ਤੰਗ ਸਮੁੰਦਰੀ ਰਸਤਾ ਹੈ ਪਰ ਇਸ ਖਿੱਤੇ ਦਾ, ਇਸ ਮੱਧ ਪੂਰਬ ਖਿੱਤੇ ਦਾ, ਖਾੜੀ ਖਿੱਤੇ ਦਾ ਸਭ ਤੋਂ ਵੱਡਾ ਔਰ ਮਸ਼ਹੂਰ ਰਸਤਾ ਔਰ ਸਭ ਤੋਂ ਵੱਧ ਵਪਾਰਕ ਜਹਾਜ਼ ਇੱਥੋਂ ਹੀ ਲੰਘਦੇ ਸੀ, ਉਹਦੇ ਤੇ ਈਰਾਨ ਕਬਜ਼ਾ ਲਈ ਬੈਠਾ। ਲਾਲ ਸਾਗਰ ਦੇ ਦੱਖਣੀ ਹਿੱਸੇ ਦੇ ਵਿੱਚ ਅਲਮੰਦੇਬ ਸਟ੍ਰੇਟ ਦੇ ਉੱਤੇ ਹੂਤੀ ਬਾਗੀ ਕਬਜ਼ਾ ਲਈ ਬੈਠੇ ਨੇ। ਤੇ ਹੁਣ ਈਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਟਿੱਪਣੀ ਦਿੱਤੀ ਗਈ ਹੈ ਕਿ ਯਮਨ ਦੇ ਵਿੱਚ ਸਾਡਾ ਕੋਈ ਦਖਲ ਨਹੀਂ। ਇਹ ਤਾਂ ਬੜੀ ਪੁਰਾਣੀ ਸਮੱਸਿਆ ਹੈ, ਇੱਕ ਤਰੀਕੇ ਦੇ ਨਾਲ ਹੂਤੀਆਂ ਦੇ ਨਾਲ ਉਹ ਆਪਣੇ ਸੰਪਰਕ ਤੋੜੇ ਵੀ ਨਹੀਂ ਗਏ ਨੇ ਪਰ ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਵੱਖਰਾ ਵੀ ਸਾਬਤ ਕਰ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਨੇ ਸੋਮਵਾਰ ਦੇ ਦਿਨ ਜਿਹੜੀ ਹਫਤਾਵਾਰ ਪ੍ਰੈਸ ਬਰੀਫਿੰਗ ਹੁੰਦੀ ਹੈ ਉਸ ਦੇ ਵਿੱਚ ਕਿਹਾ ਕਿ ਯਮਨ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਈਰਾਨ ਦੀ ਕੋਈ ਦਖਲ ਅੰਦਾਜ਼ੀ ਨਾ ਤਾਂ ਸੀ, ਇਹ ਸਮੱਸਿਆਵਾਂ ਬੜੀਆਂ ਪੁਰਾਣੀਆਂ ਨੇ। ਈਰਾਨ ਇਹਨਾਂ ਮੁੱਦਿਆਂ ਨੂੰ ਸੁਲਝਾਉਣ ਦੇ ਲਈ ਗੱਲਬਾਤ ਕਰਨ ਦੇ ਲਈ ਤਿਆਰ ਜ਼ਰੂਰ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਯਮਨ ਦੇ ਅੰਦਰ ਜੰਗ ਆਪਣੇ ਸਿਖਰ ਨੂੰ ਪਹੁੰਚ ਗਈ ਹੈ। ਈਰਾਨ ਦੀ ਹਮਾਇਤ ਦੇ ਨਾਲ ਦੱਸੇ ਜਾਂਦੇ ਚੱਲਦੇ ਗਠਨ ਜਿਹੜਾ ਸੰਗਠਨ ਹੈ ਹੂਤੀ ਬਾਗੀ, ਉਹਨਾਂ ਨੇ ਸਾਊਦੀ ਅਰਬ ਦਾ ਇਸ ਵਕਤ ਜੀਣਾ ਦੁਰਭਰ ਕੀਤਾ ਹੋਇਆ ਔਰ ਯਮਨ ਦੀ ਸਰਕਾਰੀ ਫੌਜ ਹੈ ਜਿਹੜੀ ਉਸਨੂੰ ਸਾਊਦੀ ਅਰਬ ਦੀ ਹਮਾਇਤ ਹਾਸਲ ਹੈ। ਇਸ ਕਰਕੇ ਹੁਣ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਜਿਹੜਾ ਪਹਿਲਾਂ ਸਾਊਦੀ ਫੌਜ ਜਾਂ ਇੰਜ ਕਹਿ ਲਈਏ ਕਿ ਯਮਨ ਦੀ ਫੌਜ ਦਾ ਕਬਜ਼ਾ ਸੀ, ਉਹ ਕਬਜ਼ਾ ਵੀ ਹੁਣ ਖੋਲਿਆ ਗਿਆ ਹੈ ਔਰ ਯਮਨ ਦੇ ਜਿਹੜਾ ਸ਼ੁਸ਼ਕ ਇਲਾਕਾ, ਇੱਕ ਤਟੀ ਇਲਾਕਾ, ਇਸ ਇਲਾਕੇ ਦੇ ਵਿੱਚ ਹੂਤੀ ਬਾਗੀ ਲਗਾਤਾਰ ਆਪਣਾ ਗੜ ਬਣਾ ਰਹੇ ਨੇ। ਹਾਲ ਤੱਕ ਹੂਤੀ ਬਾਗੀਆਂ ਦਾ ਜਿਹੜਾ ਇੱਕ ਵਿਰੋਧੀ ਗਠਜੋੜ ਹੈ ਨੈਸ਼ਨਲ ਰੈਜ਼ਿਸਟੈਂਸ, ਉਹਨਾਂ ਦਾ ਇੱਕ ਵੱਡਾ ਕਬਜ਼ਾ ਸੀ ਪਰ ਨੈਸ਼ਨਲ ਰੈਜ਼ਿਸਟੈਂਸ ਨੂੰ ਹੁਣ ਖਦੇੜ ਦਿੱਤਾ ਇਹਨਾਂ ਨੇ ਔਰ ਸ਼ੁਰੂਆਤੀ ਅੰਦਾਜ਼ਿਆਂ ਦੇ ਮੁਤਾਬਕ ਲਗਭਗ 130 ਕਿਲੋਮੀਟਰ ਦੇ ਤਟੀ ਇਲਾਕੇ ਦੇ ਉੱਤੇ ਸਮੁੰਦਰ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ, ਜ਼ਮੀਨੀ ਸਰਹੱਦ ਦੇ ਉੱਤੇ ਹੂਤੀਆਂ ਦਾ ਕਬਜ਼ਾ ਔਰ ਪਿਛਲੇ 12 ਸਾਲਾਂ ਤੋਂ ਇਹ ਇੱਕ ਕਿਸਮ ਦੀ ਜੰਗ ਆਪਸ ਦੇ ਵਿੱਚ ਚੱਲ ਰਹੀ ਹੈ ਸਾਊਦੀ ਅਰਬ ਤੇ ਯਮਨ ਦੇ ਵਿੱਚ ਬੈਠੇ ਹੂਤੀਆਂ ਦੇ ਦਰਮਿਆਨ। ਉਧਰ ਹੁਣ ਦੂਜੇ ਪਾਸੇ ਉਹ ਖਬਰਾਂ ਦੀ ਵੀ ਸਾਂਝ ਪਾਈਏ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਨਗੀਆਂ। AI ਆਰਟੀਫਿਸ਼ੀਅਲ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਿਹੜੀਆਂ ਕੁਝ ਖਬਰਾਂ ਨੇ ਉਸ ਨੂੰ ਲੈ ਕੇ ਦੁਨੀਆਂ ਭਰ ਦੇ ਵਿੱਚ ਗਿਰਾਵਟ ਦਾ ਦੌਰ ਸ਼ੇਅਰ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਗਿਰਾਵਟ ਦਾ ਦੌਰ ਨੈਤਿਕ ਮੁੱਲਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਗਿਰਾਵਟ ਦਾ ਦੌਰ ਸਿਆਸੀ ਪੱਧਰ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ। ਯਾਨੀ ਸਿਆਸੀ ਤੌਰ ਤੇ ਜਿਸ ਕਿਸਮ ਦੀਆਂ ਟਿੱਪਣੀਆਂ ਇੱਕ ਦੂਜੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ। AI ਦੇ ਨਾਲ ਜੁੜੀਆਂ ਕੰਪਨੀਆਂ ਦਾ ਸ਼ੇਅਰ ਬਾਜ਼ਾਰਾਂ ਦੇ ਵਿੱਚ ਸੋਮਵਾਰ ਦੇ ਦਿਨ ਤੇਜ਼ੀ ਦੇ ਨਾਲ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ ਔਰ ਐਸੇ ਦੌਰ ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਕੱਲ ਰਾਤ ਭਰ ਕਾਰੋਬਾਰ ਦੇ ਦਰਮਿਆਨ ਜਿਹੜੀ ਚਿਪ ਪ੍ਰੋਡਕਸ਼ਨ ਕੰਪਨੀ ਹੈ SK ਹਾਈਨਿਕਸ, ਇਹਨਾਂ ਦੇ ਸ਼ੇਅਰ 6.5% ਡਿੱਗ ਪਏ। ਸੈਮਸੰਗ ਇਲੈਕਟ੍ਰੋਨਿਕਸ ਦੇ ਸ਼ੇਅਰ ਵੀ 4% ਤੋਂ ਵਧੇਰੇ ਡਿੱਗੇ ਨੇ। OpenAI ਦੇ ਵਿੱਚ ਵੱਡਾ ਨਿਵੇਸ਼ ਕਰਨ ਵਾਲੀ ਜਾਪਾਨ ਦੀ ਸੌਫਟ ਬੈਂਕ ਦੇ ਵਿੱਚ 10% ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਯੂਰਪ ਦੇ ਸ਼ੇਅਰਾਂ ਦੇ ਵਿੱਚ ਵੀ ਇਹੀ ਰੁਝਾਨ ਦੇਖਣ ਨੂੰ ਮਿਲਿਆ। ਸੈਮੀ ਕੰਡਕਟਰ ਡਿਜ਼ਾਇਨ ਤੇ ਨਿਰਮਾਣ ਕਰਨ ਵਾਲੀ ਜਰਮਨੀ ਦੀ ਇਨਫੀਨੀਓਨ ਕੰਪਨੀ ਹੈ ਜਿਹੜੀ, ਉਹਨਾਂ ਦੇ ਸ਼ੇਅਰ 7.5% ਥੱਲੇ ਤੱਕ ਆ ਗਏ, ਜਦਕਿ ਚਿਪ ਬਣਾਉਣ ਵਾਲੀ ਦਿੱਗਜ ਕੰਪਨੀ ਡੱਚ ਕੰਪਨੀ AS ਐਮਐਲ ਦੇ ਸ਼ੇਅਰ 5.2% ਡਿੱਗੇ ਨੇ। ਬੀਬੀਸੀ ਨਿਊਜ਼ ਦੇ ਮੁਤਾਬਕ ਦੱਸਿਆ ਗਿਆ ਕਿ ਇਨਵੈਸਟਮੈਂਟ ਪਲੇਟਫਾਰਮ ਐਜੇ ਬੇਲ ਦੇ ਮੁਤਾਬਕ AI ਦੇ ਨਾਲ ਜੁੜੇ ਹੋਏ ਸ਼ੇਅਰਾਂ ਦੇ ਵਿੱਚ ਗਿਰਾਵਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ, ਪਰ ਚਿੰਤਾ ਇਹ ਹੈ ਕਿ ਇਸ ਖੇਤਰ ਦੇ ਉੱਤੇ ਇਸ ਦਾ ਸਭ ਤੋਂ ਵੱਧ ਅਸਰ ਪੈ ਰਿਹਾ ਹੈ, ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਉੱਤੇ ਇਸ ਦਾ ਅਸਰ ਪੈ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ AI ਤੇ ਇਸ ਦੇ ਨਾਲ ਜੁੜੀਆਂ ਕੰਪਨੀਆਂ ਵੱਡੇ ਪੈਮਾਨੇ ਦੇ ਉੱਤੇ ਵੱਧ ਰਹੀਆਂ ਸੀ, ਫੁੱਲ ਰਹੀਆਂ ਸੀ, ਔਰ ਇਹਨਾਂ ਚ ਇਨਵੈਸਟਮੈਂਟ ਵੀ ਧੜਾ ਧੜ ਹੋ ਰਹੀ ਸੀ। ਪਰ ਕੁਝ ਲੋਕਾਂ ਦਾ ਇਹ ਤਰਕ ਹੈ ਕਿ AI ਕੰਪਨੀਆਂ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਇਹਦੇ ਚ ਇਨਵੈਸਟਰ ਧਿਆਨ ਹੀ ਨਹੀਂ ਰੱਖ ਸਕੇ ਕੁਝ ਗੱਲਾਂ ਦਾ, ਔਰ ਇਹ ਸੈਕਟਰ ਜਿਹੜਾ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ। 1990ਵਿਆਂ ਦੇ ਦਹਾਕੇ ਦੇ ਅੰਤਲੇ ਸਮੇਂ ਤੋਂ ਸ਼ੁਰੂਆਤ ਦੇ ਵਿੱਚ ਜਿਹੜਾ ਇੰਟਰਨੈਟ ਕੰਪਨੀਆਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਇੱਕ ਰੁਝਾਨ ਦੇਖਣ ਨੂੰ ਮਿਲਿਆ ਸੀ, ਇੱਕ .com ਉਛਾਲ ਉਸ ਵਕਤ ਕਿਹਾ ਗਿਆ ਸੀ, .com ਯਾਨੀ ਕਿ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਅੱਖਰ ਹੁੰਦਾ, ਪਰ ਬਾਅਦ ਦੇ ਵਿੱਚ ਇਹਦੇ ਅੰਦਰ ਗਿਰਾਵਟ ਵੀ ਆਈ ਤੇ ਹੁਣ AI ਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇੱਕਦਮ ਉਛਾਲ ਆਇਆ ਤੇ ਹੁਣ ਗਿਰਾਵਟ ਆ ਰਹੀ ਹੈ, ਪਰ ਆਉਣ ਵਾਲੇ ਸਮੇਂ 'ਚ ਟਿਕਾ ਹੋ ਜਾਏਗਾ। OpenAI ਦੇ ਜਿਹੜੇ ਫਾਊਂਡਰ ਨੇ, CEO ਨੇ, ਸੈਮ ਆਲਟਮੈਨ, ਉਹਨਾਂ ਕੁਝ ਲੋਕਾਂ 'ਚ ਸ਼ਾਮਲ ਨੇ ਜਿਨ੍ਹਾਂ ਨੇ AI ਦੇ ਵਿਕਾਸ ਨੂੰ ਲੈ ਕੇ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਸੀ। ਸੈਮ ਆਲਟਮੈਨ ਨੇ ਐਕਸ ਦੇ ਉੱਤੇ ਲਿਖਿਆ ਕਿ ਉਹ ਐਂਥਰੋਪਿਕ ਦੀ ਸਲਾਹ ਦਾ ਪਾਲਣ ਕਰਨਗੇ ਤੇ ਆਪਣੀ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ ਪੂਰੀ ਤਰੀਕੇ ਦੇ ਨਾਲ ਨਿਗਰਾਨੀ ਰੱਖਣਗੇ ਤਾਂ ਕਿ AI ਕਿਤੇ AI ਦਾ ਹੀ ਕੰਟਰੋਲ ਨਾ ਲੈ ਲਵੇ। ਇਸ ਤੋਂ ਪਹਿਲਾਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ AI ਦੇ ਹੱਥਾਂ ਦੇ ਵਿੱਚ ਭਵਿੱਖ ਧੁੰਦਲਾ ਹੋ ਸਕਦਾ, ਐਸੀ ਦੁਨੀਆ ਬਣ ਸਕਦੀ ਹੈ ਜਿਸ ਦੀ ਤਾਕਤ ਮਨੁੱਖ ਦੇ ਹੱਥ ਦੇ ਵਿੱਚ ਨਾ ਰਵੇ ਤੇ ਇਸ ਦੇ ਚੱਲਦਿਆਂ ਮਨੁੱਖਤਾ ਦਾ 10% ਖਾਤਮਾ ਹੋ ਸਕਦਾ, ਔਰ ਇਸੇ ਵਿਸ਼ੇ ਨੂੰ ਲੈ ਕੇ ਸਾਡਾ ਅੱਜ ਦਾ ਸ਼ਾਮ ਦਾ ਇਹ ਪ੍ਰੋਗਰਾਮ ਵੀ ਹੋਏਗਾ। ਉਧਰ ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ AI ਨੂੰ ਲੈ ਕੇ ਮਚੀ ਇਸ ਉਥਲ ਪੁਥਲ ਦੇ ਦਰਮਿਆਨ ਔਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਚ ਟੈਕ ਕੰਪਨੀਆਂ ਦੇ ਅੰਦਰ ਜਿਹੜੀ ਗਿਰਾਵਟ ਆਈ ਹੈ ਉਸ ਨੂੰ ਲੈ ਕੇ ਚੀਨ ਦੇ ਉੱਤੇ ਨਿਸ਼ਾਨਾ ਸਾਧਿਆ। ਕਦੇ ਕੋਵਿਡ ਦੇ ਵੇਲੇ ਚੀਨ ਨੂੰ ਆਪਣੇ ਨਿਸ਼ਾਨੇ ਤੇ ਰਹਿਣ ਵਾਲੇ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਤੋਂ ਇਸ ਦੀ ਜ਼ਿੰਮੇਦਾਰੀ ਚੀਨ ਦੇ ਉੱਤੇ ਮੜ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ AI ਨੂੰ ਇਕੱਲੇ ਕੰਟਰੋਲ ਦੀ ਲੋੜ ਹੈ ਤੇ ਉਹ ਇਕੱਲਾ ਕੰਟਰੋਲ ਇੱਕ ਹਾਈ IQ ਵਾਲੇ ਰਾਸ਼ਟਰਪਤੀ ਦਾ ਹੋਣਾ ਚਾਹੀਦਾ ਤੇ ਚੰਗੀ ਗੱਲ ਇਹ ਹੈ ਤੁਹਾਡੇ ਲਈ ਕਿ ਅਮਰੀਕਾ ਦੇ ਕੋਲ ਐਸਾ ਰਾਸ਼ਟਰਪਤੀ ਹੈ। ਖੈਰ ਟਰੰਪ ਤੇ ਉਹਨਾਂ ਦਾ ਟਰੰਪਿਜ਼ਮ ਆਪਣੀ ਹੀ ਸਿਫਤ ਕਰਦਾ ਰਹਿੰਦਾ। ਉਹਨਾਂ ਨੇ ਇਹ ਵੀ ਲਿਖਿਆ ਕਿ ਟਰੰਪ ਪ੍ਰਸ਼ਾਸਨ ਦੇ AI ਦੇ ਨਾਲ ਜੁੜੇ ਹੋਏ ਲੋਕ, ਕੁਝ ਲੋਕ ਜਾਂ ਕੁਝ ਬੁਰੇ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਰੋਕ ਰਹੇ ਹਾਂ, ਪਰ ਡੋਰੀਓ ਜਿਹੜੇ ਐਂਥਰੋਪਿਕ ਦੇ CEO ਨੇ ਉਹ ਆਪਣੇ ਆਪ ਨੂੰ ਇੱਕ ਮਾਸੂਮ ਫਰਿਸ਼ਤਾ ਹੋਣ ਦਾ ਦਿਖਾਵਾ ਕਰ ਰਹੇ ਨੇ ਔਰ ਇਸ ਕਿਸਮ ਦੇ ਨਾਲ ਅਸੀਂ ਹੋਣਾ ਜਾਰੀ ਨਹੀਂ ਰੱਖਾਂਗੇ। ਉਹਨਾਂ ਕਿਹਾ ਕਿ AI ਤੇ ਡੇਟਾ ਸੈਂਟਰਸ ਦੇ ਖਿਲਾਫ ਇੱਕ ਸਾਜਿਸ਼ ਚੱਲ ਰਹੀ ਹੈ। ਇਸ ਦੇ ਨਾਲ ਖੁਸ਼ ਹੋਣ ਵਾਲਾ ਇਕਲੌਤਾ ਦੇਸ਼ ਚੀਨ ਹੈ ਔਰ ਚੀਨ ਤੋਂ ਅੱਗੇ ਅਸੀਂ ਹੋ ਹੈ ਔਰ ਅਸੀਂ ਅੱਗੇ ਨੂੰ ਵੀ ਚੀਨ ਤੋਂ ਅੱਗੇ ਹੀ ਰਵਾਂਗੇ। ਇੱਕ ਸਾਜਿਸ਼ ਦੇ ਸਿਧਾਂਤ ਦੇ ਉੱਤੇ ਦੇਸ਼ ਧਰੋਈਆਂ ਤੇ ਗੱਦਾਰਾਂ ਦੀਆਂ ਜਿਹੜੀਆਂ ਇੱਕ ਟੀਮਾਂ ਨੇ ਉਹ ਰਲ ਕੇ ਸਾਡੀਆਂ ਜਾਣਕਾਰੀਆਂ ਕੁਝ ਚੀਨ ਨੂੰ ਲੀਕ ਕਰ ਰਹੀਆਂ ਨੇ। ਦੱਸਦੀਏ ਵੈਸੇ ਡੋਰੀਓ ਨੇ ਐਸਾ ਅਮਰੀਕਾ ਦੇ ਖਿਲਾਫ ਤਾਂ ਕੁਝ ਨਹੀਂ ਸੀ ਕਿਹਾ ਜਿਸ ਨੂੰ ਲੈ ਕੇ ਟਰੰਪ ਨੇ ਉਹਨਾਂ ਦੇ ਉੱਤੇ ਹੀ ਆਪਣਾ ਗਾਰ ਕੱਢ ਦਿੱਤਾ, ਪਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਭਵਿੱਖ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇਹ ਉਥਲ ਪੁਥਲ ਜਿਹੜੀ ਉਹ ਅਮਰੀਕੀ ਬਾਜ਼ਾਰ ਨੂੰ ਵੀ ਝੰਜੋੜ ਕੇ ਰੱਖ ਗਈ। ਸੋਮਵਾਰ ਦੇ ਦਿਨ ਹੈਵਲ ਪੈਕਟ ਦੇ ਸ਼ੇਅਰ 10% ਤੱਕ ਡਿੱਗ ਪਏ। ਸਭ ਤੋਂ ਵੱਧ ਨੁਕਸਾਨ ਤਾਂ ਅਮਰੀਕਾ ਦੇ ਵਿੱਚ ਹੀ ਹੋਇਆ ਕਿਉਂਕਿ ਇੱਥੇ ਇੰਟੈਲ ਤੇ ਸੈਂਡਿਸਕ ਦੇ ਸ਼ੇਅਰ ਦੇ ਵਿੱਚ ਵੀ 7% ਦੀ ਗਿਰਾਵਟ ਦੇਖਣ ਨੂੰ ਮਿਲੀ। ਹੋਰ ਤਾਂ ਹੋਰ ਕੁਆਲਕਮ ਮਾਈਕਰੋਨ ਦੇ ਸ਼ੇਅਰ 6%, ਓਰੇਕਲ ਦੇ ਸ਼ੇਅਰ 5%, ਐਨਵੀਡੀਆ ਦੇ ਸ਼ੇਅਰ 3% ਤੱਕ ਡਿੱਗ ਪਏ। ਨਿਊਯਾਰਕ ਦੇ ਵਿੱਚ ਜਿਹੜੀਆਂ ਖਬਰਾਂ ਨਿਊਯਾਰਕ ਟਾਈਮਸ ਦੀਆਂ ਖਬਰਾਂ ਸਾਹਮਣੇ ਆਈਆਂ ਉਸ ਦੇ ਮੁਤਾਬਕ ਟੈਕ ਕੰਪਨੀਆਂ ਦੇ ਪ੍ਰਮੁੱਖ ਲੋਕ ਜਿਹੜੇ ਨੇ ਉਹ ਹੁਣ AI ਦੇ ਵਿਕਾਸ ਦੀ ਗਤੀ ਨੂੰ ਹੌਲੀ ਕਰਨ ਦੇ ਲਈ ਸ਼ੇਅਰ ਬਾਜ਼ਾਰਾਂ ਦੇ ਵਿੱਚੋਂ ਆਪਣੀ ਇਨਵੈਸਟਮੈਂਟ ਬਾਹਰ ਕੱਢ ਰਹੇ ਨੇ। ਟੈਕ ਕੰਪਨੀਆਂ ਦੇ ਦਬਦਬੇ ਵਾਲਾ ਨੈਸਡੈਕ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਟੈਕ ਕੰਪਨੀਆਂ ਇਸੇ ਸ਼ੇਅਰ ਬਾਜ਼ਾਰ ਦੇ ਵਿੱਚ ਅਨਲਿਸਟਿਡ ਨੇ। ਇਹਨਾਂ ਦੇ ਸ਼ੇਅਰਾਂ ਦੇ ਵਿੱਚ ਲਗਭਗ 1.5% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਕੁੱਲ ਮਿਲਾ ਕੇ, ਔਸਤਨ ਦੀ ਇਹ ਗੱਲ ਕਰ ਰਹੇ ਹਾਂ। ਯਾਨੀ ਕਿ ਨੈਸਡੈਕ 'ਚ ਸਿਰਫ ਟੈਕ ਕੰਪਨੀਜ਼ ਹੀ ਨਹੀਂ ਨੇ, ਹੋਰ ਵੀ ਕੰਪਨੀਆਂ ਨੇ, ਪਰ ਉਹਨਾਂ ਦੇ ਉੱਤੇ ਵੀ ਅਸਰ ਦਿਖਾਈ ਦਿੱਤੇ ਨੇ। ਇਸ ਤੋਂ ਪਹਿਲਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ AI ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਵਿੱਚ ਗਿਰਾਵਟ ਦੀ ਜਿਹੜੀ ਇੱਕ ਖਬਰ ਆ ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਧਰ ਦੂਸਰੇ ਪਾਸੇ ਹੁਣ ਚੀਨ ਦੀ ਵੀ ਇਸੇ ਦੇ ਉੱਤੇ ਟਿੱਪਣੀ ਸਾਹਮਣੇ ਆਈ ਹੈ। ਚੀਨ ਨੇ AI ਗਵਰਨੈਂਸ ਨੂੰ ਲੈ ਕੇ ਜਿਸ ਖਤਰੇ ਵਾਲੀ ਗੱਲਾਂ ਦੀਆਂ ਸ਼ੰਕਾਂ ਜਤਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ, ਉਸ ਨੂੰ ਇੱਕ ਬੁਰਾ ਕੰਪੀਟੀਸ਼ਨ ਦੱਸ ਕੇ ਚੇਤਾਵਨੀ ਦਿੱਤੀ। ਐਂਥਰੋਪਿਕ ਦੇ ਸੀਈਓ ਡੋਰੀਓ ਅਮਾਦੋਈ ਨੇ ਇਹ ਅਪੀਲ ਕੀਤੀ ਸੀ ਕਿ AI ਡਿਵੈਲਪਮੈਂਟ ਦੀ ਰਫਤਾਰ ਹੌਲੀ ਕਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦੇ ਨਾਲ ਕਿਤੇ ਚੀਨ ਅੱਗੇ ਨਾ ਨਿਕਲ ਜਾਵੇ। ਪਿਛਲੇ ਹਫਤੇ ਦੇ ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ ਲੈਬਸ ਦੇ ਨਾਲ ਜੁੜੇ ਹੋਏ ਉਦਯੋਗਾਂ ਦੀ ਤਰਫ ਤੋਂ ਵੀ ਇਹ ਸੰਭਾਵਿਤ ਖਤਰਾ ਜਤਾਇਆ ਗਿਆ ਸੀ, ਤੇ ਫਿਰ ਟਰੰਪ ਦੀ ਵੀ ਇਹ ਟਿੱਪਣੀ ਸਾਹਮਣੇ ਆ ਗਈ ਕਿ ਚੀਨ ਅੱਗੇ ਨਿਕਲਣ ਦੀ ਕੋਸ਼ਿਸ਼ ਤਾਂ ਕਰ ਰਿਹਾ ਪਰ ਅਸੀਂ ਨਹੀਂ ਨਿਕਲਣ ਦੇਵਾਂਗੇ। ਹੁਣ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੋ ਤਾਕੂਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਖਤਰੇ ਤੇ ਟਕਰਾਅ ਦੀਆਂ ਜਿਹੜੀਆਂ ਕਹਾਣੀਆਂ ਦੁਨੀਆ ਭਰ ਦੇ AI ਬਾਜ਼ਾਰ ਹੀ ਨਹੀਂ ਬਲਕਿ ਆਮ ਬਾਜ਼ਾਰ ਦੇ ਵਿੱਚ ਵੀ ਫੈਲਾਈਆਂ ਜਾ ਰਹੀਆਂ ਨੇ, ਉਹ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਨੇ। ਸਾਰੀਆਂ ਧਿਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ AI ਇੱਕ ਖੁੱਲਾ ਪਲੇਟਫਾਰਮ ਹੋਣਾ ਚਾਹੀਦਾ ਹੈ, ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਔਰ ਇਸ ਦੇ ਨਾਲ ਜੁੜੇ ਹੋਏ ਜਿਹੜੇ ਹਿੱਤ ਨੇ ਉਹ ਮਨੁੱਖਤਾ ਦੇ ਹੱਕ ਦੇ ਵਿੱਚ ਹੋਣ, ਮਨੁੱਖਤਾ ਦੀ ਭਲਾਈ ਦੇ ਵਿੱਚ ਹੋਣ। ਹੁਣ ਇਹ ਦੂਸਰਿਆਂ ਦੇਸ਼ਾਂ ਦੀਆਂ ਟਿੱਪਣੀਆਂ ਜਾਂ ਕੰਪਨੀਆਂ ਦੀਆਂ ਟਿੱਪਣੀਆਂ ਇੱਕ ਕਿਸਮ ਦੀ ਮੁਕਾਬਲੇਬਾਜ਼ੀ ਦੀ ਮਾੜੀ ਭਾਵਨਾ ਹੀ ਪੈਦਾ ਕਰਨਗੇ। ਇਹ ਟਿੱਪਣੀਆਂ ਨੇ ਦੁਨੀਆਂ ਦੀਆਂ ਦੋ ਪ੍ਰਮੁੱਖ AI ਤਾਕਤਾਂ ਦੇ ਦਰਮਿਆਨ ਮੁਸ਼ਕਲਾਂ ਦਾ ਇੱਕ ਬਾਜ਼ਾਰ ਪੈਦਾ ਕਰ ਦਿੱਤਾ ਹੈ। ਕੀ ਹੋਏਗਾ ਇਹ ਬਾਜ਼ਾਰ, ਇਹਦਾ ਵੀ ਜਿਹੜਾ ਵਿਸ਼ਲੇਸ਼ਣ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਦੇ ਚੱਲਾਂਗੇ। ਖੈਰ, ਦੁਨੀਆਂ ਦੀਆਂ ਦੂਜੀਆਂ ਹੋਰ ਖਬਰਾਂ ਦੀ ਸਾਂਝ ਪਾਈਏ, ਤੇ ਇਸ ਦੇ ਵਿੱਚ ਹੁਣ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਕੁਝ ਖਬਰਾਂ ਨੇ। ਭਾਰਤ ਦੇ ਵਿੱਚ ਖਬਰ ਸਭ ਤੋਂ ਵੱਧ ਪ੍ਰਭਾਵਿਤ ਤਾਂ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੀ ਕਰਦੀ ਹੈ। ਖਬਰ ਏਜੰਸੀ PTI ਦੇ ਮੁਤਾਬਕ ਪਾਕਿਸਤਾਨ ਦੇ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਦੱਸਿਆ ਕਿ ਪਾਕਿਸਤਾਨ ਨੇ ਜੈਸ਼ੇ ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਦੇ ਉੱਤੇ 70 ਲੱਖ ਰੁਪਏ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ, ਯਾਨੀ ਕਿ ਜਿਹੜਾ ਵੀ ਮਸੂਦ ਅਜ਼ਹਰ ਦੀ ਜਾਣਕਾਰੀ ਉਹਨਾਂ ਤੱਕ ਦਏਗਾ। ਮਸੂਦ ਅਜ਼ਹਰ ਹਾਲੇ ਵੀ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਯਾਨੀ FIA ਦੇ ਸਭ ਤੋਂ ਮੋਸਟ ਵਾਂਟਿਡ ਜਿਹੜੇ ਅੱਤਵਾਦੀ ਨੇ ਉਹਨਾਂ ਦੀ ਰੈੱਡ ਬੁੱਕ ਦੇ ਵਿੱਚ ਐਨਲਿਸਟਿਡ ਇੱਕ ਅੱਤਵਾਦੀ ਹੈ। ਜੈਸ਼ੇ ਮੁਹੰਮਦ ਦੇ ਫਾਊਂਡਰ ਨੇ ਮਸੂਦ ਅਜ਼ਹਰ, ਔਰ ਭਾਰਤ ਦੇ ਵਿੱਚ ਕਈ ਕੱਟੜਪੰਥੀ ਹਮਲਿਆਂ ਦੇ ਵਿੱਚ ਉਹ ਲੋੜੀਂਦਾ ਹੈ, ਮੋਸਟ ਵਾਂਟਿਡ ਹੈ। ਇਸ ਦੇ ਵਿੱਚ ਸਾਲ 2001 ਦੇ ਵਿੱਚ ਪਾਰਲੀਮੈਂਟ ਦੇ ਉੱਤੇ ਹੋਇਆ ਹਮਲਾ ਵੀ ਸ਼ਾਮਲ ਹੈ। ਭਾਰਤੀ ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ 20 ਭਗੌੜਿਆਂ ਦੇ ਵਿੱਚ ਵੀ ਉਹ ਸ਼ਾਮਲ ਹੈ ਜਿਨ੍ਹਾਂ ਦੀ ਮੰਗ ਭਾਰਤ ਨੇ ਪਾਕਿਸਤਾਨ ਤੋਂ ਪਿਛਲੇ ਲੰਮੇ ਅਰਸੇ ਤੋਂ ਕੀਤੀ ਹੋਈ ਹੈ। ਸਾਲ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਨੇ ਮੰਗ ਫਿਰ ਤੋਂ ਚੁੱਕੀ ਸੀ। ਇਹਨਾਂ ਹਮਲਿਆਂ ਨੂੰ ਲੈ ਕੇ ਲਸ਼ਕਰੇ ਤੈਬਾ ਦੇ 10 ਕੱਟੜਪੰਥੀਆਂ ਨੇ ਜਿਨ੍ਹਾਂ ਨੇ ਅੰਜਾਮ ਦਿੱਤਾ ਸੀ, ਉਹਨਾਂ ਹਮਲਿਆਂ ਦੇ ਵਿੱਚ ਭਾਰਤ ਦੇ 166 ਲੋਕਾਂ ਦੀ ਮੌਤ ਹੋ ਗਈ ਸੀ, ਤੇ ਲਸ਼ਕਰੇ ਤੈਬਾ ਦੇ ਨਾਲ ਨਾਲ ਜੈਸ਼ੇ ਮੁਹੰਮਦ ਦੇ ਮਸੂਦ ਅਜ਼ਹਰ ਦੀ ਮੰਗ ਵੀ ਭਾਰਤ ਨੇ ਪਾਕਿਸਤਾਨ ਵਾਲੇ ਪਾਸਿਓਂ ਕੀਤੀ ਸੀ। ਭਾਰਤੀ ਅਧਿਕਾਰੀਆਂ ਨੇ ਬਾਅਦ ਦੇ ਵਿੱਚ ਇਹਨਾਂ ਹਮਲਿਆਂ 'ਚ ਜੈਸ਼ੇ ਮੁਹੰਮਦ ਦੀ ਭੂਮਿਕਾ ਦੱਸੀ। ਔਰ ਸਾਲ 2016 'ਚ ਪਠਾਨਕੋਟ ਏਅਰਬੇਸ ਦੇ ਉੱਤੇ ਹੋਇਆ ਹਮਲਾ, 2019 'ਚ ਪੁਲਵਾਮਾ ਵਿਸਫੋਟ, ਇਹਨਾਂ ਸਾਰਿਆਂ ਦੇ ਵਿੱਚ ਵੀ ਜੈਸ਼ੇ ਮੁਹੰਮਦ ਦੀ ਭੂਮਿਕਾ ਸੀ। ਏਜੰਸੀ ਦੀ ਤਰਫ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅਜ਼ਹਰ ਦਾ ਨਾਮ 2021 ਦੇ ਵਿੱਚ FIA ਦੀ ਸਭ ਤੋਂ ਜਿਹੜੇ ਲੋੜੀਂਦੇ ਨੇ ਮੋਸਟ ਵਾਂਟਿਡ ਟੈਰਰਿਸਟ ਦੀ ਰੈੱਡ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਦਾ ਨਾਮ FIA ਦੀ 2026 ਦੀ ਰੈੱਡ ਬੁੱਕ ਦੇ ਵਿੱਚ ਸ਼ਾਮਲ ਕੀਤਾ ਗਿਆ। ਸੂਚੀ 'ਚ ਉਸਦੀ ਪਛਾਣ ਜੈਸ਼ੇ ਮੁਹੰਮਦ ਦੇ ਪ੍ਰਮੁੱਖ ਦੇ ਰੂਪ ਦੇ ਵਿੱਚ ਦੱਸੀ ਗਈ ਹੈ, ਜਿਸਦਾ ਦਾਖਲਾ 31 ਦਸੰਬਰ 2021 ਨੂੰ ਇਸ ਲਿਸਟ ਦੇ ਵਿੱਚ ਹੁੰਦਾ ਹੈ। ਸੂਚੀ ਦੇ ਵਿੱਚ ਅਜ਼ਹਰ ਦਾ ਨਾਮ 1480ਵੇਂ ਨੰਬਰ ਦੇ ਉੱਤੇ ਆਉਂਦਾ ਹੈ। ਵੈਸੇ ਇਹ ਸਾਰੇ ਹੀ ਮੋਸਟ ਵਾਂਟਿਡ ਨੇ। ਇਸ ਜੁੜੀ ਹੋਈ ਐਂਟਰੀ ਦੇ ਵਿੱਚ ਅਜ਼ਹਰ ਨੂੰ ਸਿਹਤਮੰਦ, ਭਰੇ ਹੋਏ ਸਰੀਰ ਵਾਲਾ, ਦਰਮਿਆਨੇ ਕੱਦ ਵਾਲਾ ਇੱਕ ਅੱਤਵਾਦੀ ਦੱਸਿਆ ਗਿਆ। ਭਾਰਤ ਦੀ ਤਰਫ ਤੋਂ ਲਗਾਤਾਰ ਇਹ ਮੰਗ ਰੱਖੀ ਜਾਂਦੀ ਰਹੀ ਹੈ ਕਿ ਬੇਸ਼ੱਕ ਪਾਕਿਸਤਾਨ ਨੇ 70 ਲੱਖ ਰੁਪਏ ਦਾ ਇੱਕ ਇਨਾਮ ਰੱਖ ਦਿੱਤਾ ਹੈ, ਪਰ ਬਾਵਜੂਦ ਇਸਦੇ ਇਹ ਭਾਰਤ ਦਾ ਇੱਕ ਮੋਸਟ ਵਾਂਟਿਡ ਅੱਤਵਾਦੀ ਹੈ ਔਰ ਇਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ। ਭਾਰਤ ਕਈ ਸਾਲਾਂ ਤੋਂ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਅਜ਼ਹਰ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅਫਗਾਨਿਸਤਾਨ ਭੱਜ ਗਿਆ ਸੀ। ਇਸ ਦਾਅਵੇ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹਾਲਾਂਕਿ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਹੁਣ ਜਿਹੜੀ FATF ਹੈ ਯਾਨੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਅਗਲੀ ਮੀਟਿੰਗ, ਉਹ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ। ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੀ ਹੈ ਉਹ ਅਸਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨਾਂ ਦਹਿਸ਼ਤਗਰਦੀ ਸੰਗਠਨਾਂ ਔਰ ਦਹਿਸ਼ਤਗਰਦੀ ਲੋਕਾਂ ਨੂੰ ਸੂਚੀਬੱਧ ਕਰਦੀ ਹੈ ਜਿਨ੍ਹਾਂ ਦੇ ਨਾਲ ਦੁਨੀਆਂ ਭਰ ਦੇ ਦੇਸ਼ਾਂ ਨੂੰ ਵਪਾਰ ਕਰਨ ਜਾਂ ਕਿਸੇ ਵੀ ਕਿਸਮ ਦਾ ਵਿੱਤੀ ਲੈਣ ਦੇਣ ਕਰਨ ਤੋਂ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਵੈਸੇ ਇਹ ਮੀਟਿੰਗ 26 ਤੋਂ 30 ਅਕਤੂਬਰ ਦੇ ਦਰਮਿਆਨ ਪੈਰਿਸ ਚ ਹੋਣੀ ਹੈ। ਉਸ ਤੋਂ ਪਹਿਲਾਂ ਇਹ ਨਾਮ ਜਿਹੜਾ ਪਾਕਿਸਤਾਨ ਨੇ ਇਨਾਮ ਰੱਖ ਕੇ ਆਪਣੇ ਆਪ ਨੂੰ ਵੀ ਇਸ ਮਾਮਲੇ ਦੇ ਵਿੱਚੋਂ ਬਾਹਰ ਕੱਢ ਲਿਆ ਕਿ ਅਜ਼ਹਰ ਮਸੂਦ ਅਜ਼ਹਰ ਨੂੰ ਤਾਂ ਅਸੀਂ ਵੀ ਨਹੀਂ ਜਾਣਦੇ, ਸਾਨੂੰ ਵੀ ਉਸਦੀ ਲੋੜ ਹੈ। ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬ੍ਰਿਕਸ ਸਮਿਟ ਦੀ ਸਫਲਤਾਪੂਰਵਕ ਸਮਾਪਤੀ ਦੀ ਸ਼ਲਾਘਾ ਕੀਤੀ ਔਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਮੈਂਬਰ ਦੇਸ਼ ਅੱਤਵਾਦ ਵਿਰੋਧੀ ਲੜਾਈ ਦੇ ਵਿੱਚ ਖਾਸ ਤੌਰ ਦੇ ਉੱਤੇ ਪਹਿਲਗਾਮ ਅੱਤਵਾਦੀ ਹਮਲੇ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੇ ਵਿੱਚ ਸਫਲ ਹੋਏ ਨੇ ਔਰ ਸਾਰੇ ਦੇਸ਼ਾਂ ਨੇ ਖੁੱਲ੍ਹ ਕੇ ਇਸਦੀ ਆਲੋਚਨਾ ਕੀਤੀ ਵੀ ਹੈ। ਉਧਰ ਭਾਰਤ ਦੇ ਵਿੱਚ ਥੋਕ ਮਹਿੰਗਾਈ 9% ਤੋਂ ਪਾਰ ਲਗਭਗ 10% ਦੇ ਆਸ ਪਾਸ ਜਾ ਚੁੱਕੀ ਹੈ। ਥੋਕ ਆਧਾਰਿਤ ਮਹਿੰਗਾਈ ਜਿਹਨੂੰ WPI ਵੀ ਕਹਿ ਲਿਆ ਜਾਂਦਾ ਅਗਸਤ ਮਹੀਨੇ ਚ ਵੱਧ ਕੇ 9.92% ਹੋ ਗਈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਖੁਰਾਕ, ਇੰਧਨ ਯਾਨੀ ਫਿਊਲ ਤੇ ਨਿਰਮਾਣ ਯਾਨੀ ਮੈਨੂਫੈਕਚਰਿੰਗ ਇਹਨਾਂ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਥੋਕ ਮਹਿੰਗਾਈ ਦੇ ਉੱਤੇ ਅਸਰ ਪਿਆ। ਜੁਲਾਈ ਮਹੀਨੇ ਦੇ ਵਿੱਚ ਭਾਰਤ ਦੇ ਅੰਦਰ ਥੋਕ ਮਹਿੰਗਾਈ 9.78% ਸੀ। ਸਾਲ 2022-23 ਨੂੰ ਆਧਾਰ ਬਣਾ ਕੇ ਇੱਕ ਬੇਸ ਈਅਰ ਮੰਨ ਲਿਆ ਜਾਂਦਾ, ਉਸੇ ਦੇ ਆਧਾਰ ਦੇ ਉੱਤੇ ਕੰਪੈਰੀਜ਼ਨ ਕੀਤਾ ਜਾਂਦਾ। ਵੈਸੇ ਦੱਸ ਦਈਏ ਕਿ ਭਾਰਤ ਨੇ ਪਹਿਲਾਂ 2011 ਨੂੰ ਬੇਸ ਈਅਰ ਬਣਾਇਆ ਸੀ, ਫਿਰ 2016 ਨੂੰ, ਹੁਣ 2022-23 ਨੂੰ ਬੇਸ ਈਅਰ ਬਣਾਇਆ ਹੋਇਆ। ਸੋ 2022-23 ਨੂੰ ਫਾਈਨੈਂਸ਼ੀਅਲ ਈਅਰ ਨੂੰ ਜੇਕਰ ਬੇਸ ਈਅਰ ਮੰਨ ਲਈਏ ਤਾਂ ਨਵੀਂ ਜਿਹੜੀ WPI ਹੈ ਯਾਨੀ ਨਵੀਂ ਥੋਕ ਮਹਿੰਗਾਈ ਹੈ ਉਹਦੇ ਚ ਇਜ਼ਾਫਾ ਜਿਹੜਾ ਉਹ ਕੋਈ ਚੰਗੀ ਖ਼ਬਰ ਨਹੀਂ ਹੈ, ਕਿਉਂਕਿ ਇਸੇ ਨੂੰ ਬੇਸ ਈਅਰ ਮੰਨ ਕੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੀ GDP ਦੇ ਵਿੱਚ ਵਾਧਾ ਦੱਸਿਆ ਸੀ, ਜੋ ਕਿ ਜਿਸਦੇ ਉੱਤੇ ਇੱਕ ਕਾਫ਼ੀ ਜ਼ਿਆਦਾ ਸ਼ੋਰ ਸ਼ਰਾਬਾ ਵੀ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਚੰਗੀ ਤਰੱਕੀ ਹੋਈ ਹੈ, ਆਰਥਿਕ ਵਿਕਾਸ ਦਰ ਜਿਹੜੀ ਵਧੀ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਪੂਰੇ ਦੇ ਪੂਰੇ ਵੈਸਟਰਨ ਏਸ਼ੀਆ ਦੇ ਵਿੱਚ ਜਿਹੜਾ ਇਹ ਤਣਾਅ ਬਣਿਆ ਹੋਇਆ ਔਰ ਤੇਲ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ, ਇਹਦੇ ਨਾਲ ਮਹਿੰਗਾਈ ਘੱਟਦੀ ਤਾਂ ਨਜ਼ਰ ਨਹੀਂ ਆ ਰਹੀ, ਬਲਕਿ ਇਸਦਾ ਆਮ ਲੋਕਾਂ ਤੱਕ ਜਿਹੜਾ ਅਸਰ ਹੈ ਉਹਦੇ ਚ ਵੀ ਉਹ ਵੀ ਅਸਰ ਦੇਖਣ ਨੂੰ ਮਿਲੇਗਾ। ਉਹਨੂੰ ਪ੍ਰਚੂਨ ਮਹਿੰਗਾਈ ਕਹਿ ਦਿੰਦੇ ਹਾਂ। ਪ੍ਰਚੂਨ ਮਹਿੰਗਾਈ ਦਰ ਦੇ ਵਿੱਚ ਵੀ ਅਗਸਤ ਮਹੀਨੇ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ, ਯਾਨੀ ਕਿ ਰਿਟੇਲ ਇਨਫਲੇਸ਼ਨ ਇੱਕ ਕਿਸਮ ਦੀ ਆਮ ਲੋਕਾਂ ਤੱਕ ਜਦੋਂ ਵਸਤਾਂ ਪਹੁੰਚਦੀਆਂ ਨੇ ਉਹਨੂੰ ਪ੍ਰਚੂਨ ਮਹਿੰਗਾਈ ਦਰ ਮੰਨ ਲਿਆ ਜਾਂਦਾ। ਉਹ ਹੁਣ ਵੱਧ ਕੇ 4.82% ਤੱਕ ਵੱਧ ਗਈ, ਪਹੁੰਚ ਗਈ ਹੈ। ਉਧਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਆਧਾਰ ਦੇ ਉੱਤੇ ਮਹਿੰਗਾਈ ਦਰ ਦੇ ਵਿੱਚ 4.45% ਇਜ਼ਾਫਾ ਦੇਖਣ ਨੂੰ ਮਿਲਿਆ, ਯਾਨੀ ਸਭ ਸਾਰੀ ਮਹਿੰਗਾਈ ਵਧਣ ਦੇ ਬਾਵਜੂਦ, ਸਾਰਾ ਆਰਥਿਕ ਵਿਕਾਸ ਦਰ ਹੋਣ ਦੇ ਬਾਵਜੂਦ ਭਾਰਤ ਚ ਜਿਹੜੀ ਮਹਿੰਗਾਈ ਹੈ ਉਹ ਆਮ ਲੋਕਾਂ ਨੂੰ ਸਾਹ ਤਾਂ ਫਿਰ ਵੀ ਨਹੀਂ ਲੈਣ ਦੇਗੀ। ਉਧਰ ਕਾਂਗਰਸ ਨੇ ਥੋਕ ਕੀਮਤਾਂ ਤੇ ਪ੍ਰਚੂਨ ਕੀਮਤਾਂ ਦੇ ਨਾਲ ਨਾਲ CPI ਯਾਨੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਣ ਦਾ ਇਲਜ਼ਾਮ ਸੱਤਾਧਾਰੀ ਧਿਰ ਦੇ ਉੱਤੇ ਲਗਾਉਂਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ਦੇ ਉੱਤੇ ਲਿਆ। ਕਾਂਗਰਸ ਸਕੱਤਰ ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਲਿਖਿਆ ਕਿ ਹੁਣ ਤਾਂ ਥੋਕ ਕੀਮਤ ਸੂਚਕ ਅੰਕ ਦੇ ਆਧਾਰਿਤ ਮਹਿੰਗਾਈ ਵੀ 10% ਦੇ ਆਸ ਪਾਸ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਜਿਹੜੇ ਆਖਦੇ ਸੀ ਕਿ ਸਭ ਚੰਗਾ ਹੈ, ਅਸਲ ਦੇ ਵਿੱਚ ਇਹ ਸਭ ਮਹਿੰਗਾ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਜਿਸ ਦੇ ਨਾਲ ਕਰੋੜਾਂ ਪਰਿਵਾਰ ਮੁਸ਼ਕਲਾਂ ਦੇ ਵਿੱਚ ਜਾ ਰਹੇ ਨੇ। ਉੱਥੇ ਕੱਲ ਦੇ ਦਿਨ ਪੰਜਾਬ ਦੇ ਵਿੱਚ ਬਿਜਲੀ ਕਟੌਤੀ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਈ ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋਏ। ਸੋਮਵਾਰ ਦੇ ਦਿਨ ਪੰਜਾਬ ਕਾਂਗਰਸ ਨੇ ਪਟਿਆਲਾ ਦੇ ਵਿੱਚ ਬਿਜਲੀ ਕਟੌਤੀ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ। ਉੱਥੇ ਕਿਸਾਨਾਂ ਨੇ ਸੰਗਰੂਰ, ਬਠਿੰਡਾ ਤੇ ਹੋਰਨਾਂ ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ। ਇਸ ਦਰਮਿਆਨ ਪੰਜਾਬ ਦੇ ਉਦਯੋਗਪਤੀਆਂ ਨੇ ਵੀ ਬਿਜਲੀ ਕਟੌਤੀ ਦੇ ਖਿਲਾਫ ਆਵਾਜ਼ ਚੁੱਕੀ। ਪਟਿਆਲਾ ਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਇਸ ਪ੍ਰਦਰਸ਼ਨ ਚ ਸ਼ਾਮਲ ਜਿਹੜੇ ਕਾਂਗਰਸ ਦੇ ਪ੍ਰਮੁੱਖ ਨੇ ਪੰਜਾਬ ਇਕਾਈ ਦੇ ਅਮਰਿੰਦਰ ਸਿੰਘ, ਰਾਜਾ ਵੜਿੰਗ ਸਨ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ। ਰਾਜਾ ਵੜਿੰਗ ਨੇ ਦੋਸ਼ ਮੜਿਆ ਕਿ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ 22,000 ਕਰੋੜ ਰੁਪਏ ਦੀ ਹੈ। ਪੰਜਾਬ ਸਰਕਾਰ ਨੇ 15,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਤੇ 7,000 ਕਰੋੜ ਰੁਪਏ ਚੰਪਤ ਕੀਤੇ ਹੋਏ ਨੇ, ਬਚਾਏ ਹੋਏ ਨੇ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ। ਉਹਨਾਂ ਨੇ ਇਸ ਦਰਮਿਆਨ ਪੰਜਾਬ ਸਰਕਾਰ ਦੇ ਬਿਜਲੀ ਮਹਿਕਮੇ ਦੇ ਵਿੱਚ ਬਦਲਾਅ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੇ ਸਹਿ ਪ੍ਰਬੰਧਕ ਦਾ ਜਿਹੜਾ ਇੰਚਾਰਜ ਨੇ ਬਸੰਤ ਗਰਗ ਤੋਂ ਵਾਪਸ ਲੈ ਲਿਆ ਤੇ IAS ਅਧਿਕਾਰੀ ਗੁਰਕਿਰਪਾਲ ਸਿੰਘ ਗੁਰਕਿਰਤ ਕਿਰ ਮਾਫ ਕਰਨਾ ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪ ਦਿੱਤਾ ਹੈ। ਔਰ ਇਸ ਦਰਮਿਆਨ ਪੰਜਾਬ ਸਰਕਾਰ ਦੀ ਤਰਫ ਤੋਂ ਇਹ ਟਿੱਪਣੀ ਦਿੱਤੀ ਗਈ ਹੈ ਕਿ ਬਿਜਲੀ ਮਸਲਾ, ਸਪਲਾਈ ਦਾ ਜਿਹੜਾ ਮਸਲਾ ਹੈ ਉਹ ਕੋਲੇ ਦੀ ਕਮੀ ਦੇ ਚੱਲਦਿਆਂ ਸੀ, ਹੁਣ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚੱਲ ਰਹੇ ਨੇ, ਬਿਜਲੀ ਸਪਲਾਈ ਦਾ ਮਾਮਲਾ ਹੱਲ ਹੋ ਗਿਆ। ਕੋਲੇ ਦੀ ਘਾਟ ਦੇ ਕਾਰਨ ਪੂਰੇ ਸਮੁੱਚੇ ਦੇਸ਼ ਦੇ ਵਿੱਚ ਬਿਜਲੀ ਦੀ ਕਮੀ ਚੱਲ ਰਹੀ ਹੈ, ਇਕੱਲੇ ਪੰਜਾਬ ਚ ਨਹੀਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਹੁਣ ਕੋਈ ਕਮੀ ਨਹੀਂ ਰਹੇਗੀ, ਕਿਉਂਕਿ ਕੇਂਦਰੀ ਕੋਲਾ ਮੰਤਰਾਲੇ ਨੇ ਤੇ ਝਾਰਖੰਡ ਦੀ ਸਰਕਾਰ ਨੇ ਪਛਵਾੜਾ ਦੇ ਕੋਲਾ ਦਾ ਜਿਹੜਾ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਲਈ ਵਰਤਣ ਦੀ ਇੱਕ ਇਜਾਜ਼ਤ ਦੇ ਦਿੱਤੀ ਹੈ। ਉਹ ਖੁਦ ਝਾਰਖੰਡ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਰਾਂਚੀ ਜਾਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਸੰਕਟ ਦੇ ਦਰਮਿਆਨ ਹੀ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਡਾਕਟਰ ਬਸੰਤ ਗਰਗ ਦਾ ਤਬਾਦਲਾ ਕਰਕੇ ਗੁਰਕਿਰਤ ਕਿਰਪਾਲ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਤਾਪ ਬਿਜਲੀ ਘਰਾਂ ਦੇ ਸਾਰੇ 15 ਯੂਨਿਟਾਂ ਤੋਂ ਬਿਜਲੀ ਪੈਦਾਵਾਰ ਹੋਣ ਦੇ ਨਾਲ ਭਾਵੇਂ ਹਾਲਾਤ ਮਾਮੂਲੀ ਸੁਧਰੇ ਨੇ, ਪਰ ਜਿਹੜੇ ਬਿਜਲੀ ਕੱਟਸ ਲੱਗ ਰਹੇ ਨੇ ਪੰਜਾਬ ਭਰ ਦੇ ਵਿੱਚ, ਉਸ ਤੋਂ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸੌਂਧ ਦੇ ਆਪਣੇ ਇਲਾਕੇ ਦੇ ਵਿੱਚ ਖੰਨਾ ਦੇ ਵਿੱਚ ਹੀ 12 ਤੋਂ 14 ਘੰਟੇ ਤੱਕ ਦੇ ਕੱਟ ਲੱਗ ਰਹੇ ਨੇ, ਜਦਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ 15 ਸਤੰਬਰ ਤੋਂ ਬਾਅਦ ਸੂਬੇ ਦੇ ਵਿੱਚ ਬਿਜਲੀ ਕੱਟ ਨਹੀਂ ਲੱਗਣਗੇ ਤੇ ਲੰਮੇ ਕੱਟ ਨਹੀਂ ਲੱਗਣਗੇ। ਦੇਖਿਆ ਜਾਵੇ ਤਾਂ ਬੀਤੇ ਦਿਨੇ ਹੀ ਸਨਅਤੀ ਖੇਤਰ ਦੇ ਵਿੱਚ 6-6 ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਸੀ, ਔਰ ਇਸ ਦਰਮਿਆਨ ਸਨਅਤਾਂ ਨੂੰ ਇੱਕ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਬਹੁਤ ਸਾਰੀਆਂ ਸਨਅਤਾਂ ਖਾਸ ਤੌਰ ਦੇ ਉੱਤੇ ਫੜਨ ਸਨ ਜਿਹਨਾਂ ਨੂੰ ਕੰਟੀਨਿਊ 24 ਘੰਟੇ ਬਿਜਲੀ ਸਪਲਾਈ ਦੀ ਲੋੜ ਪੈਂਦੀ ਹੈ। ਉਹ ਇਸ ਵਕਤ ਬਿਜਲੀ ਬੰਦ ਹੋਣ ਦੇ ਚੱਲਦਿਆਂ ਆਪਣੀਆਂ ਸਨਅਤੀ ਇਕਾਈਆਂ ਵੀ ਬੰਦ ਕਰਵਾਈ ਬੈਠੇ ਨੇ। ਸੰਯੁਕਤ ਕਿਸਾਨ ਮੋਰਚਾ ਨੇ ਪਾਵਰਕੌਮ ਦੇ ਨਿਗਰਾਨ ਇੰਜੀਨੀਅਰਸ ਤੇ ਕਾਰਜਕਾਰੀ ਇੰਜੀਨੀਅਰਾਂ ਦੇ ਦਫ਼ਤਰਾਂ ਦੇ ਅੱਗੇ ਕੱਲ੍ਹ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬਿਜਲੀ ਕੱਟਾਂ ਦੇ ਖਿਲਾਫ਼ ਇਹ ਧਰਨੇ ਦਿੱਤੇ। ਇਸ ਦਰਮਿਆਨ ਖੇਤੀਬਾੜੀ ਸੈਕਟਰ ਨੂੰ ਜਿਹੜੇ ਬਿਜਲੀ ਕੱਟ, ਆਮ ਤੌਰ ਦੇ ਉੱਤੇ ਬਿਜਲੀ ਕੱਟ ਜੂਨ ਜੁਲਾਈ ਮਹੀਨੇ ਦੇ ਵਿੱਚ ਲੱਗਦੇ ਨੇ, ਪਰ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਕਿ ਸਪਤੰਬਰ ਮਹੀਨੇ ਦੇ ਵਿੱਚ ਵੀ ਲੋਕਾਂ ਨੂੰ ਬਿਜਲੀ ਕੱਟ ਝੱਲਣੇ ਪੈ ਰਹੇ ਨੇ। ਉਤੋਂ ਇਸ ਵਾਰ ਮੌਸਮ ਵੀ ਸਪਤੰਬਰ ਮਹੀਨੇ ਦੇ ਵਿੱਚ ਖੁਸ਼ਗਵਾਰ ਨਹੀਂ ਹੋਇਆ, ਹਾਲੇ ਵੀ ਗਰਮੀ ਦਾ ਪ੍ਰਕੋਪ ਜਿਹੜਾ ਹੈ ਉਹ ਭਾਰਤ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਜਾਰੀ ਹੈ। 12 ਸਪਤੰਬਰ ਦੇ ਨਾਲੋਂ ਬੀਤੇ ਦਿਨੀ ਬਿਜਲੀ ਸਪਲਾਈ ਦੇ ਵਿੱਚ ਵੱਡਾ ਸੁਧਾਰ ਹੋਣ ਦੇ ਬਾਵਜੂਦ ਪਾਵਰਕੌਮ ਨੇ ਖੇਤੀ ਸੈਕਟਰ ਨੂੰ 9 ਤੋਂ 11.5 ਘੰਟੇ ਬਿਜਲੀ ਸਪਲਾਈ ਦੇਣ ਦਾ ਇੱਕ ਜਿਹੜਾ ਵਾਅਦਾ ਕੀਤਾ ਹੈ ਉਹ ਵੀ ਪੂਰਾ ਨਹੀਂ ਹੋ ਪਾ ਰਿਹਾ। ਇਸ ਦਰਮਿਆਨ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਪੰਜਾਬ ਦੇ ਆਮ ਲੋਕ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ਼ ਗੁੱਸਾ ਕੱਢ ਰਹੇ ਨੇ। ਉਧਰ ਪਾਵਰਕੌਮ ਨੇ ਬਗੈਰ ਕੋਈ ਕੱਟ ਲਗਾਇਆ 17,423 ਮੈਗਾਵਾਟ ਦੀ ਹੁਣ ਤੱਕ ਦੀ ਆਪਣੀ ਸਭ ਤੋਂ ਵੱਧ ਬਿਜਲੀ ਦੀ ਸਪਲਾਈ ਨੂੰ ਪੂਰਾ ਕੀਤਾ। ਇਸ ਕਿਸਮ ਦਾ ਦਾਅਵਾ ਬਿਜਲੀ ਸਪਲਾਈ ਮੰਤਰੀ ਤਰਨਪ੍ਰੀਤ ਸੌਂਧ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਦਰਮਿਆਨ ਬਿਜਲੀ ਮੰਗ ਨੂੰ ਪੂਰਾ ਕਰਨ ਦੇ ਲਈ ਸੂਬੇ ਦੇ ਵਿੱਚ ਤਿਆਰੀ ਤੇ ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਅੱਜ ਤੋਂ ਯਾਨੀ ਮੰਗਲਵਾਰ ਸਵੇਰੇ 7 ਵਜੇ ਤੋਂ ਪੰਜਾਬ ਦੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ। ਖੈਰ ਦੇਖਣਾ ਹੋਏਗਾ ਕਿ ਅੱਜ ਤੋਂ ਪੰਜਾਬ ਦੇ ਵਿੱਚ ਬਿਜਲੀ ਕੱਟ ਲੱਗਦਾ ਕਿ ਨਹੀਂ ਲੱਗਦਾ। ਬਿਜਲੀ ਕੱਟ ਦਾ ਤਾਂ ਪਤਾ ਨਹੀਂ, ਪਰ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਸ ਨੂੰ ਦੇਖਦਿਆਂ ਹੋਇਆਂ ਇਹ ਜ਼ਰੂਰ ਲੱਗ ਰਿਹਾ ਹੈ ਕਿ ਜਿਹੜੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕੱਟ ਲਗਾਏ ਜਾਣਗੇ। ਜੇਕਰ ਉਹ ਜਿੱਤ ਕੇ ਸੱਤਾ ਚਾਹੁੰਦੇ ਨੇ ਤਾਂ ਉਸ ਦੇ ਨਾਲ ਦੇਸ਼ ਦਾ ਕਿੰਨਾ ਕੁ ਭਲਾ ਹੋਏਗਾ, ਕਿੰਨਾ ਕੁ ਨੁਕਸਾਨ ਹੋਏਗਾ, ਇਸ ਨੂੰ ਲੈ ਕੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ। ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਨਾਲ ਜੁੜੀ ਹੋਈ ਲੌਬੀ ਦੀ ਤਰਫ ਤੋਂ ਵਨ ਨੇਸ਼ਨ ਪਾਰਟੀ, ਸੱਤਾਧਾਰੀ ਲੇਬਰ ਪਾਰਟੀ ਤੇ ਵਿਰੋਧੀ ਗਠਜੋੜ ਦੀ ਤਰਫ ਤੋਂ ਜਿਹੜੀਆਂ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ, ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀਆਂ ਦੇ ਐਲਾਨ ਕੀਤੇ ਜਾ ਰਹੇ ਨੇ, ਉਹਨਾਂ ਨੂੰ ਨਿੰਦਿਆ ਗਿਆ। ਕਿਹਾ ਗਿਆ ਹੈ ਕਿ ਇਸ ਕਿਸਮ ਦੇ ਨਾਲ ਜੇਕਰ ਕੀਤਾ ਜਾਂਦਾ ਇਸ ਕਿਸਮ ਦੀਆਂ ਪਾਲਿਸੀਆਂ ਲਾਗੂ ਹੁੰਦੀਆਂ ਨੇ ਤਾਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼, ਆਸਟ੍ਰੇਲੀਆ ਦਾ ਹਾਈ ਐਜੂਕੇਸ਼ਨ ਜਿਹੜਾ ਸਿੱਖਿਆ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਧਰਾਸ਼ਾਈ ਹੋ ਜਾਏਗਾ। ਪੌਲਿਨ ਹੈਨਸਨ ਨੇ ਬੀਤੇ ਦਿਨੀ ਆਪਣੀ ਹੀ ਸੋਸ਼ਲ ਮੀਡੀਆ ਖਾਤੇ ਤੋਂ ਆਪਣੀ ਹੀ ਟੰਗੀ ਹੋਈ ਤਸਵੀਰ ਪਿਛੋਕੜ ਦੇ ਵਿੱਚ ਰੱਖ ਕੇ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਤੋਂ, ਜਿਸ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਨੂੰ ਵੀਜ਼ਾ ਫੈਕਟਰੀਆਂ ਕਰਾਰ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਕਮੀ ਕੀਤੀ ਜਾਏਗੀ। 7.5 ਲੱਖ ਜਿਹੜੇ ਨੇ ਵੀਜ਼ਾ ਧਾਰਕ ਨੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚੋਂ ਕੱਢ ਦਿੱਤਾ ਜਾਏਗਾ। ਇਸ ਪ੍ਰਪੋਜ਼ਲ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ 5,90,000 ਦੇ ਆਸ ਪਾਸ 3.5 ਲੱਖ ਤੱਕ ਉਹਨਾਂ ਨੂੰ ਕਰਨ ਦਾ ਇੱਕ ਪ੍ਰਪੋਜ਼ਲ ਵੀ ਦਿੱਤਾ ਗਿਆ ਸੀ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਜਿਹੜੇ ਗ੍ਰੈਜੂਏਟ ਵੀਜ਼ਾ ਹੋਲਡਰਸ ਨੇ ਉਹਨਾਂ ਦੀ ਕਟੌਤੀ ਕੀਤੀ ਜਾਏਗੀ। ਗ੍ਰੈਜੂਏਟ ਵੀਜ਼ਾ ਹੋਲਡਰਸ ਦੇ ਨਾਲ ਸਭ ਤੋਂ ਵੱਧ ਵਧੇਰੇ ਨੁਕਸਾਨ ਜਿਹੜਾ ਉਹ ਯੂਨੀਵਰਸਿਟੀਆਂ ਨੂੰ ਪਹੁੰਚੇਗਾ। ਲਿਬਰਲ ਪਾਰਟੀ ਦੇ ਸਾਬਕਾ ਸੂਬਾਈ ਪ੍ਰਮੁੱਖ ਜਿਹੜੇ ਨੇ ਵਿਕਟੋਰੀਆ ਦੇ ਰਹਿ ਚੁੱਕੇ ਫਿਲ ਹਨੀਵੁੱਡ, ਵੈਸੇ ਉਹ ਅੱਜ ਕੱਲ੍ਹ ਇੰਟਰਨੈਸ਼ਨਲ ਐਜੂਕੇਸ਼ਨ ਆਫ ਐਜੂਕੇਸ਼ਨ ਮਾਫ ਕਰਨਾ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਚਲਾ ਰਹੇ ਨੇ ਆਸਟ੍ਰੇਲੀਆ ਦੀ, ਤੇ ਉਹਨਾਂ ਦਾ ਕਹਿਣਾ ਹੈ ਕਿ ਸੈਨੇਟਰ ਹੈਂਸਨ ਨੇ ਜਿਹੜਾ ਬਿਆਨ ਦਿੱਤਾ ਇਸ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਯੂਨੀਵਰਸਿਟੀ ਸੈਕਟਰ ਸਿਸਕੀਆਂ ਲੈਂਦਾ ਹੋਇਆ ਹੁਣ ਇੱਥੇ ਤੱਕ ਪਹੁੰਚਿਆ, ਇਸ ਦਾ ਜਮਾਂ ਹੀ ਗਲ ਘੁੱਟ ਦਿੱਤਾ ਜਾਏਗਾ। ਪੌਲਿਨ ਹੈਂਸਨ ਪਿਛਲੇ 30 ਸਾਲਾਂ ਤੋਂ ਕਦੇ ਏਸ਼ੀਅਨ ਲੋਕਾਂ ਤੇ ਅਟੈਕ ਕਰ ਰਹੇ ਨੇ, ਕਦੇ ਮੁਸਲਮਾਨਾਂ ਤੇ ਹੁਣ ਨੌਜਵਾਨ ਲੋਕਾਂ ਦੇ ਉੱਤੇ ਹਮਲਾ ਕਰਨ ਲੱਗੇ ਹੋਏ ਨੇ, ਉਹ ਲੋਕ ਜਿਹੜੇ ਆਸਟ੍ਰੇਲੀਆ ਦੇ ਵਿੱਚ ਵਰਲਡ ਕਲਾਸ ਐਜੂਕੇਸ਼ਨ ਹਾਸਲ ਕਰਦੇ ਨੇ। ਉਹਨਾਂ ਕਿਹਾ ਕਿ ਆਸਟ੍ਰੇਲੀਆ ਦਾ ਜਿਹੜਾ ਯੂਨੀਵਰਸਿਟੀ ਢਾਂਚਾ ਉਹ ਪੂਰੀ ਤਰ੍ਹਾਂ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਨਿਰਭਰ ਕਰਦਾ ਹੈ। ਵੈਸੇ ਇਸ ਕਿਸਮ ਦੀ ਇੱਕ ਸਰਵੇਖਣ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਫੈਡਰਲ ਐਜੂਕੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਫੰਡਿੰਗ ਦਿੱਤੀ ਜਾਂਦੀ ਹੈ ਯੂਨੀਵਰਸਿਟੀਆਂ ਨੂੰ, ਰਿਸਰਚ ਦੇ ਨਾਮ ਦੇ ਉੱਤੇ ਜਿਹੜੀ ਫੰਡਿੰਗ ਦਿੱਤੀ ਜਾਂਦੀ ਹੈ ਉਹ ਨਾ ਕਾਫੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਡਾਲਰ ਦੇ ਵਿੱਚੋਂ 27 ਸੈਂਟ ਤਾਂ ਇੰਟਰਨੈਸ਼ਨਲ ਸਟੂਡੈਂਟ ਲੈ ਕੇ ਆਉਂਦੇ ਨੇ, ਬਾਕੀ ਦਾ ਜਿਹੜੇ ਲੋਕਲ ਸਟੂਡੈਂਟਸ ਵੀ ਨੇ ਜੇ ਉਹ ਸਬਸਿਡਾਈਜ਼ਡ ਸਟੱਡੀਜ਼ ਹਾਸਲ ਕਰ ਪਾ ਰਹੇ ਨੇ, ਯਾਨੀ ਕਿ ਸਸਤੀ ਦਰ ਦੇ ਉੱਤੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਚੋਂ ਪੜ੍ਹਾਈ ਕਰ ਪਾ ਰਹੇ ਨੇ, ਤਾਂ ਉਸਦੀ ਸਭ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਟੋਟਲ ਰੈਵਨਿਊ ਦੇ ਵਿੱਚੋਂ 1/4 ਤੋਂ ਵੀ ਜ਼ਿਆਦਾ ਹਿੱਸਾ ਇੰਟਰਨੈਸ਼ਨਲ ਸਟੂਡੈਂਟ ਪਾਉਂਦੇ ਨੇ। ਇਹ ਨਹੀਂ ਬਲਕਿ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਸਿਰਫ ਯੂਨੀਵਰਸਿਟੀਜ਼ ਹੀ ਦੂਸਰੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ 50% ਤੋਂ ਵੱਧ ਤੱਕ ਦਾ ਹਿੱਸਾ ਪਾਉਂਦੇ ਨੇ। ਅਜਿਹੇ ਦੇ ਵਿੱਚ ਟੈਂਪਰੇਰੀ ਤੇ ਪਰਮਾਨੈਂਟ ਇਮੀਗ੍ਰੇਸ਼ਨ ਜਿਹੜੀ ਆਸਟ੍ਰੇਲੀਆ ਦੇ ਹਰ ਇੱਕ ਸੈਕਟਰ ਦੇ ਲਈ ਲੋੜੀਂਦੀ ਹੈ। ਵਿਕੀ ਥੌਮਸਨ ਜਿਹੜੇ ਕਿ ਆਸਟ੍ਰੇਲੀਅਨ ਗਰੁੱਪ ਆਫ 8 ਦੇ ਸੀਈਓ ਨੇ, ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ ਦੀਆਂ 8 ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਨੇ ਉਹਨਾਂ ਦੀ ਸੰਸਥਾ ਨੂੰ ਗਰੁੱਪ ਆਫ 8 ਕਹਿ ਲਿਆ ਜਾਂਦਾ। ਉਹਨਾਂ ਦਾ ਇਹ ਮੰਨਣਾ ਹੈ ਕਿ ਪੌਲਿਨ ਹੈਂਸਨ ਦੀ ਨਵੀਂ ਰਣਨੀਤੀ ਆਸਟ੍ਰੇਲੀਆ ਨੂੰ ਕਈ ਦਹਾਕੇ ਪਿੱਛੇ ਧੱਕ ਦੇਗੀ। ਵਿਕੀ ਥੌਮਸਨ ਨੇ ਕਿਹਾ ਕਿ ਉਹ ਦੇਸ਼ ਜਿਹੜੇ ਕਿ ਦੁਨੀਆ ਭਰ ਦੇ ਵਿੱਚੋਂ ਟੈਲੈਂਟ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਉਹ ਅਕਸਰ ਤਰੱਕੀ ਕਰਦੇ ਨੇ, ਤੇ ਜਿਹੜੇ ਟੈਲੈਂਟ ਨੂੰ ਇੱਕ ਆਪਣੇ ਤੋਂ ਦੂਰ ਕਰਦੇ ਨੇ ਉਹਨਾਂ ਦਾ ਹਸ਼ਰ ਕੀ ਹੁੰਦਾ ਇਹ ਵੀ ਦੁਨੀਆ ਨੇ ਦੇਖਿਆ ਹੈ। ਖੈਰ ਇਹ ਤਾਂ ਬਿਆਨ ਕੱਲ ਦਾ ਸੀ, ਪਰਸੋਂ ਦਾ ਸੀ। ਕੱਲ ਦਾ ਜਿਹੜਾ ਬਿਆਨ ਆਇਆ, ਜਿਹੜਾ ਇੱਕ ਪੌਡਕਾਸਟ ਸਾਹਮਣੇ ਆਇਆ ਪੌਲਿਨ ਹੈਂਸਨ ਦਾ, ਇੱਕ ਹੋਰ ਪੌਡਕਾਸਟ ਜਿਸ ਦੇ ਵਿੱਚ ਸੈਨੇਟਰ ਹੈਂਸਨ ਦੀ ਜੇ ਜੇ ਪੌਡਕਾਸਟ ਦੇ ਇੱਕ, ਹਾਲਾਂਕਿ ਇਹ ਪੁਰਾਣਾ ਪੌਡਕਾਸਟ ਹੈ ਪਰ ਇਹ ਹੁਣ ਯੂਟਿਊਬ ਦੇ ਉੱਤੇ ਅੱਜ ਕੱਲ੍ਹ ਨਸ਼ਰ ਹੋ ਰਿਹਾ, ਸੋਸ਼ਲ ਮੀਡੀਆ ਤੇ ਹੁਣ ਨਸ਼ਰ ਹੋ ਰਿਹਾ, ਤੇ ਪੌਲਿਨ ਹੈਂਸਨ ਦੀ ਜਿਹੜੀ ਹਾਲੇ ਇਮੀਗ੍ਰੇਸ਼ਨ ਨੂੰ ਕਟੌਤੀ ਕਰਨ ਦੀ ਇੱਕ ਖਬਰ ਸਾਹਮਣੇ ਆਈ ਹੈ, ਉਸ ਦੇ ਵਿੱਚ ਇਸ ਪੌਡਕਾਸਟ ਨੇ ਬਲਦੀ ਚ ਘਿਓ ਪਾਉਣ ਦਾ ਕੰਮ ਕਰ ਦਿੱਤਾ, ਕਿਉਂਕਿ ਹਾਲੇ ਤੱਕ ਇਹ ਖਬਰਾਂ ਹੀ ਜਿਹੜੀਆਂ ਸੀ ਉਹ ਮੁਕੰਮਲ ਨਹੀਂ ਸੀ ਹੋ ਸਕੀਆਂ ਕਿ 7.5 ਲੱਖ ਯਾਨੀ 7,66,000 ਪ੍ਰਵਾਸੀਆਂ ਨੂੰ ਅਗਲੇ 3 ਸਾਲਾਂ ਦੇ ਵਿੱਚ ਘੱਟ ਕਰਨ ਜਾਂ ਦੇਸ਼ ਚੋਂ ਕੱਢ ਦੇਣ ਦੀ ਜਿਹੜੀ ਇੱਕ ਰਣਨੀਤੀ ਹੈ ਉਸ ਦੇ ਉੱਤੇ ਹਾਲੇ ਮੀਡੀਆ ਸਵਾਲ ਪੁੱਛ ਰਿਹਾ ਸੀ ਪੌਲਿਨ ਹੈਂਸਨ ਤੋਂ, ਵਨ ਨੇਸ਼ਨ ਪਾਰਟੀ ਤੋਂ, ਜਿਸ ਦੇ ਉੱਤੇ ਕੋਈ ਜਵਾਬ ਤਾਂ ਹਾਲੇ ਤੱਕ ਸਾਹਮਣੇ ਨਹੀਂ ਆਇਆ। ਪਰ ਉਸ ਤੋਂ ਤੁਰੰਤ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਰੀ ਹੋਈ ਮਾਂ ਦੇ ਉੱਤੇ ਇੱਕ ਟਿੱਪਣੀ ਦੇ ਦਿੱਤੀ ਜਿਸ ਦੇ ਉੱਤੇ ਐਂਥਨੀ ਐਲਬਨੀਜ਼ ਨੇ ਬੜੇ ਸਾਦੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤਾ ਕਿ ਪੌਲਿਨ ਹੈਂਸਨ ਦਾ ਰੁਤਬਾ ਉਨਾ ਨਹੀਂ ਹੈ ਹਾਲੇ ਕਿ ਉਹ ਮੇਰੀ ਮਾਂ ਦੇ ਖਿਲਾਫ ਬੋਲ ਸਕਣ, ਉਹਨਾਂ ਦੀ ਲੀਗ ਤੋਂ ਬਾਹਰ ਨੇ, ਸੋ ਇਸ ਕਰਕੇ ਉਹ ਮੇਰੇ ਖਿਲਾਫ ਜਿਹੜਾ ਮਰਜ਼ੀ ਕੁੜ ਪ੍ਰਚਾਰ ਕਰਨ, ਮੇਰੇ ਖਿਲਾਫ ਜੋ ਮਰਜ਼ੀ ਬੋਲਣ, ਪਰ ਮੇਰੀ ਮਾਂ ਨੂੰ ਆਪਣੀਆਂ ਟਿੱਪਣੀਆਂ ਤੋਂ ਦੂਰ ਰੱਖਣ। ਇਹ ਵੀ ਮਸਲਾ ਹਾਲੇ ਠੰਡਾ ਨਹੀਂ ਸੀ ਪਿਆ, ਪਰ ਹੁਣ ਉਹ ਜੇ ਜੇ ਪੌਡਕਾਸਟ ਦੇ ਉੱਤੇ ਪੌਲਿਨ ਹੈਂਸਨ ਨੇ ਜਿਹੜਾ ਇਹ ਕਹਿ ਦਿੱਤਾ ਕਿ ਐਬੋਰੀਜਨਲਸ ਨੇ ਇਸ ਦੇਸ਼ ਨੂੰ ਆਖਿਰਕਾਰ ਦਿੱਤਾ ਕੀ ਹੈ, ਤੁਸੀਂ ਦੇਖੋ ਕਿ ਉਹ 60,000 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਕੀ ਕੀਤਾ, ਕੰਧਾਂ ਦੇ ਉੱਤੇ ਪੇਂਟਿੰਗਾਂ, ਮਾਫ ਕਰਨਾ, ਉਹ ਦੁਨੀਆ ਦੀ ਇਸ ਧਰਤੀ ਦੇ ਉੱਤੇ ਰਹਿਣ ਵਾਲੀ ਸਭ ਤੋਂ ਪੁਰਾਣੀ ਕੌਮ ਹੈ, ਉਹਨਾਂ ਨੇ ਕੁਝ ਵੀ ਹਾਸਲ ਨਹੀਂ ਕੀਤਾ, ਇੰਨਾ ਕਹਿਣਾ ਸੀ ਇਸ ਪੌਡਕਾਸਟ ਦੀਆਂ। ਇਹੀ ਟਿੱਪਣੀਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਹੋਣ ਲੱਗ ਪਈਆਂ। ਇਸ ਦਰਮਿਆਨ ਆਸਟ੍ਰੇਲੀਆ ਦੇ ਸਾਰੇ ਐਬੋਰੀਜਨਲ ਨੇਤਾ, ਚਾਹੇ ਉਹ ਲੇਬਰ ਪਾਰਟੀ ਦੇ ਨਾਲ ਜੁੜੇ ਨੇ ਚਾਹੇ ਲਿਬਰਲ ਨੈਸ਼ਨਲ ਦੇ, ਸਾਰੇ ਪੌਲਿਨ ਹੈਂਸਨ ਦੇ ਖਿਲਾਫ ਉਤਰ ਹੈ। ਇੰਡੀਜਨਸ ਆਸਟ੍ਰੇਲੀਅਨ ਮਨਿਸਟਰ ਮਲਿੰਦਰੀ ਮੈਕਾਰਥੀ ਨੇ ਕਿਹਾ ਕਿ ਪੌਲਿਨ ਹੈਨਸਨ ਦੀਆਂ ਇਹ ਟਿੱਪਣੀਆਂ ਪੂਰੀ ਤਰ੍ਹਾਂ ਦੇ ਨਾਲ ਨਸਲਵਾਦ ਦੇ ਨਾਲ ਤੇ ਨਫ਼ਰਤ ਦੇ ਨਾਲ ਲਿਬੜੀਆਂ ਹੋਈਆਂ ਟਿੱਪਣੀਆਂ ਨੇ। ਹਾਲਾਂਕਿ ਹੈਨਸਨ ਨੇ ਇਸ ਟਿੱਪਣੀ ਦੇ ਉੱਤੇ ਜਾਂ ਇਸ ਪੁਰਾਣੇ ਪੋਡਕਾਸਟ ਦੇ ਸੋਸ਼ਲ ਮੀਡੀਆ ਦੇ ਉੱਭਰਨ ਦੇ ਉੱਤੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਸਾਲ ਪੁਰਾਣਾ ਇਹ ਪੌਡਕਾਸਟ ਸੀ, ਇਸ ਨੂੰ ਦੁਬਾਰਾ ਕਿਉਂ ਉਭਾਰਿਆ ਜਾ ਰਿਹਾ। ਹਾਲਾਂਕਿ ਪੌਲਿਨ ਹੈਨਸਨ ਨੇ ਇਸ ਦੇ ਉੱਤੇ ਨਾ ਤਾਂ ਕੋਈ ਮਾਫ਼ੀ ਮੰਗੀ ਹੈ ਤੇ ਨਾ ਹੀ ਇਹ ਕਿਹਾ ਹੈ ਕਿ ਉਹ ਇਹਨਾਂ ਟਿੱਪਣੀਆਂ ਤੋਂ ਹੁਣ ਅੱਗੇ ਉੱਭਰ ਕੇ ਆ ਗਏ ਨੇ। ਹੁਣ ਜਦੋਂ ਉਹਨਾਂ ਦਾ ਰੁਤਬਾ ਇੱਕ ਕੇਂਦਰੀ ਸਿਆਸਤਦਾਨ ਵਰਗਾ ਬਣਦਾ ਜਾ ਰਿਹਾ, ਅਜਿਹੇ ਦੇ ਵਿੱਚ ਪੌਲਿਨ ਹੈਨਸਨ ਜਦੋਂ ਇਹ ਟਿੱਪਣੀਆਂ ਕਰ ਰਹੇ ਸੀ ਸਾਲ ਪਹਿਲਾਂ, ਉਦੋਂ ਮੀਡੀਆ ਦੇ ਵਿੱਚ ਉਹਨਾਂ ਦੀ ਐਸੀ ਸ਼ਖਸੀਅਤ ਨਹੀਂ ਸੀ, ਬਲਕਿ ਉਹ ਹਰ ਇੱਕ ਐਸੀ ਟਿੱਪਣੀ ਕਰ ਰਹੇ ਸੀ ਜਿਸ ਦੇ ਚੱਲਦਿਆਂ ਉਹ ਨੋਟਿਸ ਦੇ ਵਿੱਚ ਆ ਜਾਣ। ਪਰ ਹੁਣ ਉਹ ਸਾਰੀਆਂ ਚੀਜ਼ਾਂ ਨੋਟਿਸ ਹੋ ਰਹੀਆਂ ਨੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਜਾਂ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ। ਅਸਲ ਦੇ ਵਿੱਚ ਦੋਹਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਦੇ ਬਿਆਨ ਜਿਹੜੇ ਨੇ ਉਹਨਾਂ ਦੇ ਉੱਤੇ ਹੁਣ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਤੇ ਇੰਡਸਟਰੀ ਦੇ ਬੌਸ ਐਂਡਰਿਊ ਮੈਕੈਲਰ ਨੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਆਸਟ੍ਰੇਲੀਆ ਦੀ ਪਹਿਲਾਂ ਮਾਈਗ੍ਰੇਸ਼ਨ ਨੂੰ ਤਬਾਹ ਕਰ ਦੇਣ ਦੀ ਟਿੱਪਣੀ, ਉਹਦੇ ਉੱਤੇ ਤਾਂ ਪਹਿਲਾਂ ਪੌਲਿਨ ਹੈਨਸਨ ਆਪਣਾ ਸਪਸ਼ਟੀਕਰਨ ਦੇ ਦੇਣ ਕਿ ਆਖਿਰਕਾਰ ਉਹ ਚਾਹੁੰਦੇ ਕੀ ਨੇ, ਤੇ ਹੁਣ ਇਹ ਜਿਹੜੀ ਤਾਜ਼ਾ ਟਿੱਪਣੀ ਆਈ ਹੈ ਇਸ ਦੇ ਨਾਲ ਆਖਿਰਕਾਰ ਉਹਨਾਂ ਨੇ ਖੱਟਿਆ ਕੁੱਝ ਨਹੀਂ ਹੈ ਬਲਕਿ ਵਿਰੋਧਤਾ ਹੀ ਖੱਟੀ ਹੈ। ਇਸ ਮਾਮਲੇ ਦੇ ਵਿੱਚ ਕੁੱਝ ਤਾਜ਼ਾ ਤਰੀਨ ਹੋਰ ਖ਼ਬਰਾਂ ਵੀ ਸਾਂਝੀਆਂ ਕਰ ਲਈਏ। ਸ਼ੈਡੋ ਹੋਮ ਅਫੇਅਰ ਮਿਨਿਸਟਰ ਜੂਨੋ ਡੋਨੀਅਮ ਨੇ ਵਨ ਨੇਸ਼ਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜਦੋਂ ਸਵਾਲ ਪੁੱਛਣ ਜਾਓ ਤਾਂ ਜਵਾਬ ਨਹੀਂ ਮਿਲਦੇ, ਸਿਰਫ ਟਿੱਪਣੀਆਂ ਸਾਹਮਣੇ ਆਉਂਦੀਆਂ ਨੇ, ਸਿਰਫ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ, ਔਰ ਇਹਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣ ਲੱਗਿਆ। ਪੌਲਿਨ ਹੈਨਸਨ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸਮਝਣਾ ਹੋਏਗਾ ਕਿ ਆਖਿਰਕਾਰ ਉਹ ਕਿਸੇ ਵੀ ਗੱਲ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਨੇ। ਜੈਸਿੰਟਾ ਨਪਿੰਜਾ ਪ੍ਰਾਈਸ, ਕੈਰਲਿਨ ਲਿਡਲ, ਲੀਡੀਆ ਥੋਰਪੇ ਸਣੇ ਦੇਸ਼ ਦੇ ਸਾਰੇ ਜਿੰਨੇ ਵੀ ਐਬਰੀਜਨਲ ਲੀਡਰਸ ਨੇ ਉਹਨਾਂ ਦੀ ਤਰਫ ਤੋਂ ਪੌਲਿਨ ਹੈਨਸਨ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਆਪਣੀ ਮਾਫ਼ੀ ਮੰਗਣ। ਉਧਰ ਇਸ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਖਬਰ ਸਾਊਥ ਆਸਟ੍ਰੇਲੀਆ ਤੋਂ ਔਰ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਇਲਾ ਸਟੀਲ ਵਰਕਸ ਜਿਹੜਾ ਹੈ, ਵੈਸੇ ਤਾਂ ਪਿਛਲੇ ਦਿਨਾਂ ਦੇ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋਂ ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਹ ਘਾਟੇ ਚ ਚੱਲ ਰਹੀ ਹੈ ਕੰਪਨੀ, ਕਦੇ ਫੈਡਰਲ ਸਰਕਾਰ ਇਹਨਾਂ ਨੂੰ ਆਪਣਾ ਫੰਡਿੰਗ ਦਿੰਦੀ ਹੈ, ਬੇਲ ਆਊਟ ਪੈਕੇਜ ਦਿੰਦੀ ਹੈ, ਕਦੇ ਸੂਬਾਈ ਸਰਕਾਰ। ਹੁਣ 500 ਦੇ ਕਰੀਬ ਕਾਮੇ ਆਪਣੀ ਨੌਕਰੀ ਗਵਾ ਬੈਠੇ ਨੇ ਔਰ ਇੱਕਦਮ ਗਵਾ ਬੈਠੇ ਨੇ। ਸਾਊਥ ਆਸਟ੍ਰੇਲੀਆ ਦੀ ਵਾਇਲਾ ਸਟੀਲ ਵਰਕਸ ਦੀ ਤਰਫ ਤੋਂ ਬਲਾਸਟ ਫਰਨੇਸ ਨੂੰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਇਨਫਰਾਸਟ੍ਰਕਚਰ ਦੇ ਵਿੱਚ ਸਭ ਤੋਂ ਅਹਿਮ ਕੜੀ ਮੰਨਿਆ ਜਾਂਦਾ ਹੈ ਸਟੀਲ, ਔਰ ਕੱਚੇ ਲੋਹੇ ਤੋਂ ਆਇਰਨ ਓਰ ਤੋਂ ਸਟੀਲ ਬਣਾਉਣ ਦੀ ਜਿਹੜੀ ਜਿਹੜਾ ਕੰਮ ਹੁੰਦਾ ਉਹ ਇਸੇ ਬਲਾਸਟ ਫਰਨੇਸ ਦੇ ਵਿੱਚ ਹੁੰਦਾ ਹੈ, ਤੇ ਇਹੀ ਹੁਣ ਬੰਦ ਹੋ ਰਹੀ ਹੈ ਔਰ ਇਸ ਦੇ ਚੱਲਦਿਆਂ 500 ਦੇ ਕਰੀਬ ਨੌਕਰੀਆਂ ਜਿਹੜੀਆਂ ਨੇ ਉਹ ਖਤਮ ਬੰਦ ਹੀ ਹੋਣਗੀਆਂ, ਔਰ ਕਰਮਚਾਰੀਆਂ ਨੂੰ ਇੱਕਦਮ ਸੋਮਵਾਰ ਦੀ ਸਵੇਰ ਵੇਲੇ ਹੀ ਸੂਚਿਤ ਕੀਤਾ ਗਿਆ। ਇਸ ਦੇ ਨਾਲ ਜਿਹੜੀ ਕੋਰਡਾ ਮੈਂਠਾ ਜਿਨ੍ਹਾਂ ਨੂੰ ਪਹਿਲਾਂ ਐਡਮਿਨਿਸਟ੍ਰੇਟਰ ਅਪੁਆਇੰਟ ਕਰ ਦਿੱਤਾ ਗਿਆ ਸੀ ਵਾਇਲਾ ਸਟੀਲ ਵਰਕਸ ਦਾ, ਅਸਲ ਚ ਵਾਇਲਾ ਸਟੀਲ ਵਰਕ ਜਿਹੜੀ ਉਹ ਵਨ ਸਟੀਲ ਮੈਨੂਫੈਕਚਰਿੰਗ ਨਾਮ ਦੀ ਇੱਕ ਕੰਪਨੀ ਦੇ ਦੁਆਰਾ ਚਲਾਈ ਜਾਂਦੀ ਹੈ। ਸੋ ਕੋਂਡਾ ਮੈਂਠਾ ਨੂੰ ਵਨ ਸਟੀਲ ਮੈਨੂਫੈਕਚਰਿੰਗ ਦਾ ਹੀ ਇੱਕ ਤਰੀਕੇ ਦੇ ਨਾਲ ਵਾਲੰਟਰੀ ਐਡਮਿਨਿਸਟ੍ਰੇਟਰ ਅਪੁਆਇੰਟ ਕੀਤਾ ਗਿਆ ਸੀ ਫਰਵਰੀ 2025 ਚ, ਜਦੋਂ ਵਾਇਲਾ ਸਟੀਲ ਵਰਕਸ ਨੇ ਕਿਹਾ ਸੀ ਜਾਂ ਇਹਨਾਂ ਦੀ ਕੰਪਨੀ, ਇਹਨਾਂ ਦੀ ਮਲਕੀਅਤ ਕੰਪਨੀ ਵਨ ਸਟੀਲ ਮੈਨੂਫੈਕਚਰਿੰਗ ਨੇ ਇਹ ਗੱਲ ਕਹੀ ਸੀ ਕਿ ਉਹ ਹੁਣ ਜਿਹੜੇ ਕਰਜ਼ੇ ਨੇ ਉਹ ਨਹੀਂ ਚੁਕਾ ਪਾਣਗੇ ਤੇ ਬਾਜ਼ਾਰ ਦੇ ਵਿੱਚ ਉਹ ਬਾਹਰ ਹੋ ਰਹੇ ਨੇ, ਤੇ ਜੇਕਰ ਕ੍ਰੈਡੀਟਰਸ ਨੇ ਸਾਂਭਣਾ ਤਾਂ ਉਹ ਸਾਂਭ ਲੈਣ। ਅਜਿਹੇ ਦੇ ਵਿੱਚ ਹੁਣ ਇਸ ਕੰਪਨੀ ਦੇ ਅੰਦਰ ਦੋ ਬਾਹਰੀ ਕੰਪਨੀਆਂ ਨੇ ਆਪਣਾ ਇੰਟਰਸਟ ਜਤਾਇਆ ਕਿ ਸਾਨੂੰ ਦਿਓ, ਅਸੀਂ ਚਲਾ ਕੇ ਦਿਖਾਉਂਦੇ ਹਾਂ। ਇੱਕ ਤਾਂ ਬ੍ਰਿਸਬੇਨ ਦੀ ਆਧਾਰਿਤ ਕੰਪਨੀ ਹੈ ਐਮ ਰਿਸੋਰਸ, ਤੇ ਦੂਜੀ ਇੰਡੀਆ ਦੀ ਸਟੀਲ ਕੰਪਨੀ ਹੈ ਜਿੰਦਲ ਸਟੀਲ, ਉਹਨਾਂ ਨੇ ਵੀ ਆਪਣਾ ਇੰਟਰਸਟ ਇਸ ਪਲਾਂਟ ਦੇ ਵਿੱਚ ਜਿਹੜਾ ਹੈ ਆਪਣਾ ਇੰਟਰਸਟ ਜਿਹੜਾ ਜ਼ਾਹਰ ਕੀਤਾ। ਉਧਰ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲਿਨੋਸਕਸ ਨੇ ਇਹ ਗੱਲ ਕਹੀ ਹੈ ਕਿ 10 ਮਿਲੀਅਨ ਡਾਲਰ ਦੀ ਰਕਮ, ਇੱਕ ਕਿਸਮ ਦਾ ਸਪੋਰਟ ਪੈਕੇਜ, ਨਵਾਂ ਪੈਕੇਜ ਹੈ ਇਹ, ਪਹਿਲਾਂ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਬੇਲ ਆਊਟ ਪੈਕੇਜ ਦੇ ਵਿੱਚ ਦਿੱਤੇ ਜਾ ਚੁੱਕੇ ਨੇ, ਪਰ ਇਹ 10 ਮਿਲੀਅਨ ਡਾਲਰ ਦਾ ਜਿਹੜਾ ਸਪੋਰਟ ਪੈਕੇਜ ਹੈ ਉਹ ਸਿਰਫ ਇਹਨਾਂ ਵਰਕਰਸ ਨੂੰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹਨਾਂ ਨੂੰ ਤਨਖਾਹਾਂ ਦੇ ਲਈ ਨਹੀਂ ਇਹ ਪੈਸੇ ਦੇ ਰਹੇ, ਨਾ ਹੀ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਦੇ ਰਹੇ ਨੇ। ਸਰਕਾਰ ਦਾ ਕਹਿਣਾ ਹੈ ਕਿ ਇਹਦੇ ਨਾਲ ਵਰਕਰਸ ਨੂੰ ਕੌਂਸਲਿੰਗ ਕੀਤੀ ਜਾਵੇ, ਉਹਨਾਂ ਦੀ ਰੀਸਕਿਲਿੰਗ ਕੀਤੀ ਜਾਵੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਮੌਜੂਦਾ ਸਕਿੱਲਸ ਨੇ ਉਹਦੀ ਬਜਾਏ ਉਹ ਜੇ ਕੋਈ ਨਵੇਂ ਸਕਿੱਲ ਸਿੱਖਣਾ ਚਾਹੁੰਦੇ ਨੇ ਤਾਂ ਉਹਦੇ ਲਈ ਸਰਕਾਰ ਉਹਨਾਂ ਦੀ ਮਦਦ ਕਰੇਗੀ ਤਾਂ ਕਿ ਉਹ ਨਵੀਆਂ ਨੌਕਰੀਆਂ ਭਾਲ ਸਕਣ। ਤਾਂ ਕਿ ਉਹ ਬੇਰੁਜ਼ਗਾਰ ਨਾ ਹੋਣ। ਇਹੀ ਸਰਕਾਰ ਦੇ ਕੋਲ ਰਹਿੰਦਾ ਪੈਂਦਾ ਜਿਹੜਾ ਹੁਣ ਕੁਛ ਕਰ ਸਕਦੇ ਹਾਂ, ਇਹੀ ਅਸੀਂ ਕੁਛ ਕਰ ਸਕਦੇ ਹਾਂ। ਦੱਸ ਦਈਏ ਕਿ ਇਹ ਕੰਪਨੀ ਜਿਹੜੀ ਹੈ ਇਸ ਖੇਤਰ ਦੇ ਵਿੱਚ ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਸੀ। ਵੈਸੇ ਬੇਰੁਜ਼ਗਾਰੀ ਕਿਸ ਹੱਦ ਤੱਕ ਕਦੇ ਕਿਸੇ ਸਟੇਟ ਦੇ ਲਈ ਇੱਕ ਸਮੱਸਿਆ ਬਣ ਜਾਂਦੀ ਹੈ, ਉਹਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੀਤੇ ਦਿਨੀ ਵਾਇਰਲ ਹੋਈ। ਆਸਟ੍ਰੇਲੀਆ ਦਾ ਸਭ ਤੋਂ ਅਮੀਰ ਸੂਬਾ ਹੈ ਵੈਸਟਰਨ ਆਸਟ੍ਰੇਲੀਆ। ਵੈਸੇ GST ਦੇ ਵਿੱਚੋਂ ਬਣਦਾ ਘੱਟ ਵੀ ਇਹ ਲੈ ਜਾਂਦੇ ਨੇ, ਪਰ ਅਦਰਵਾਈਜ਼ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਖਦਾਨਾਂ ਦਾ ਕਾਰੋਬਾਰ ਸਭ ਤੋਂ ਜ਼ਿਆਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਅਰਬਪਤੀਆਂ ਦੇ ਕਾਰੋਬਾਰ ਜਿਹੜੇ ਨੇ ਉਹ ਇਸੇ ਸੂਬੇ ਦੇ ਵਿੱਚੋਂ ਚੱਲਦੇ ਨੇ, ਸਣੇ ਪੌਲਿਨ ਹੈਨਸਨ ਦੀ ਸਹੇਲੀ ਜੀਨਾ ਰਾਈਨਹਾਰਟ ਦੇ। ਅਜਿਹੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ। ਸੇਫਟੀ ਬੇ ਜਿਹੜਾ ਕਿ ਪਰਥ ਤੋਂ ਲਗਭਗ 50 ਕਿਲੋਮੀਟਰ ਦੱਖਣ ਪੱਛਮ ਵਾਲੇ ਪਾਸੇ ਪੈਂਦਾ ਇੱਕ ਸਬਾਬ ਹੈ, ਇੱਥੇ ਇੱਕ ਸੜਕ ਹੈ ਮੈਮੋਰੀਅਲ ਡਰਾਈਵ। ਉਥੋਂ ਡੈਸ਼ ਕੈਮ ਦੀ ਇੱਕ ਫੁਟੇਜ ਇੱਕ ਵਿਅਕਤੀ ਨੇ ਸਾਂਝੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਔਰ ਉਸ ਫੁਟੇਜ ਦੇ ਵਿੱਚ ਸੇਫਟੀ ਬੇ ਨਾਮ ਦੇ ਇਸ ਸਬਬ ਦੇ ਵਿੱਚ ਇਸ ਸੜਕ ਦੇ ਲਾਗੇ ਲਾਗੇ ਇੱਕ ਨੀ ਦੋ ਨੀ ਸੈਂਕੜੇ ਆ ਜਿਹੜੇ ਟੈਂਟ ਲੱਗੇ ਹੋਏ ਨਜ਼ਰ ਆਉਂਦੇ ਨੇ, ਔਰ ਇਹ ਟੈਂਟ ਉੱਜੜੇ ਹੋਏ ਲੋਕਾਂ ਦੇ ਨੀ ਬਲਕਿ ਬੇਘਰ ਲੋਕਾਂ ਦੇ ਨੇ। ਅਜਿਹੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਵਿਰੋਧੀ ਧਿਰ ਨੇਤਾ ਨੇ ਬੈਜ਼ਿਲ ਜ਼ੈਂਪਿਲਾਸ, ਉਹਨਾਂ ਨੇ ਮੌਜੂਦਾ ਲੇਬਰ ਸਰਕਾਰ ਦੇ ਉੱਤੇ ਟਿੱਪਣੀ ਕਸੀ ਹੈ, ਤੰਜ ਕਸੇ ਹੈ ਰਾਜਰ ਕੁੱਕ ਸਰਕਾਰ ਦੇ ਉੱਤੇ ਜਿਹੜੀ ਕਿ ਲੇਬਰ ਪਾਰਟੀ ਦੀ ਸਰਕਾਰ ਹੈ, ਕਿ ਇੱਕ ਪਾਸੇ ਤਾਂ ਵੱਡੇ ਵੱਡੇ ਖੁਆਬ ਦਿਖਾਏ ਜਾਂਦੇ ਨੇ, ਇਹ ਦਿਖਾਇਆ ਜਾਂਦਾ ਹੈ ਕਿ ਵੈਸਟਰਨ ਆਸਟ੍ਰੇਲੀਆ ਜਿਹੜਾ ਉਹ ਵੈਸਟ ਆਸਟ੍ਰੇਲੀਆ ਉਹ ਬੜਾ ਅਮੀਰ ਸੂਬਾ ਹੈ, ਤੇ ਇੱਥੋਂ ਦੇ ਜਿਹੜੀ ਸਰਕਾਰਾਂ ਨੇ ਚਾਹੇ ਫੈਡਰਲ ਸਰਕਾਰ ਹੈ ਚਾਹੇ ਸੂਬਾਈ ਸਰਕਾਰ, ਉਹ ਦੂਸਰਿਆਂ ਦੇਸ਼ਾਂ ਦੇ ਵਿੱਚ ਮਦਦ ਭੇਜ ਰਹੀ ਹੈ ਕਿ ਉਹ ਲੋਕ ਜਿਹੜੇ ਜਿਹਨਾਂ ਦੇਸ਼ਾਂ ਦੀ ਆਰਥਿਕਤਾ ਬੜੀ ਤਬਾਹ ਹੋ ਚੁੱਕੀ ਹੈ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਕਿ ਤੁਸੀਂ ਰਿਫਿਊਜੀ ਕੈਂਪ ਬਣਾਓ, ਪਰ ਤੁਹਾਡੇ ਆਪਣੇ ਦੇਸ਼ ਦੇ ਵਿੱਚ ਹੀ ਆਪਣੇ ਹੀ ਲੋਕ ਜਿਹੜੇ ਨੇ ਉਹ ਰਿਫਿਊਜੀਆਂ ਦੀ ਤਰ੍ਹਾਂ ਰਹਿ ਰਹੇ ਨੇ। ਯਾਨੀ ਕਿ ਇੱਥੇ ਜਿਹੜੇ ਪੈਨਸ਼ਨਰਸ ਨੇ, ਜਿਹੜੇ ਵੈਟਰਨਸ ਨੇ, ਜਿਹੜੇ ਆਮ ਲੋਕ ਨੇ, ਪਰਿਵਾਰ ਨੇ, ਉਹਨਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੈ, ਉਹਨਾਂ ਨੂੰ ਅਜਿਹੇ ਕੈਂਪਾਂ ਦੇ ਵਿੱਚ ਰਹਿਣਾ ਪੈ ਰਿਹਾ। ਕੁੱਕ ਲੇਬਰ ਸਰਕਾਰ ਨੂੰ ਇਸ ਵਕਤ ਗੰਭੀਰਤਾ ਦੇ ਨਾਲ ਇਸ ਮਾਮਲੇ ਦੇ ਉੱਤੇ ਕਦਮ ਲੈਣੇ ਹੋਣਗੇ। ਦੱਸ ਦਈਏ ਕਿ ਇਹ ਮੰਨਿਆ ਜਾ ਰਿਹਾ ਹੈ ਕਿ 100 ਦੇ ਕਰੀਬ ਲੋਕ ਨੇ ਜਿਹੜੇ ਇਹਨਾਂ ਟੈਂਟਾਂ ਦੇ ਵਿੱਚ, ਇਹਨਾਂ ਕੈਂਪਸ ਦੇ ਵਿੱਚ ਇਸ ਵਕਤ ਰਹਿ ਰਹੇ ਨੇ, ਜਿਹੜੇ ਬੇਘਰੇ ਦੱਸੇ ਗਏ ਨੇ। ਉੱਥੇ ਹੀ ਸਬਰਬਨ ਰੇਲ ਲੂਪ ਜਿਹਦੇ ਉੱਤੇ ਕਰੋੜਾਂ ਡਾਲਰ ਖਰਚੇ ਜਾ ਰਹੇ ਨੇ ਵਿਕਟੋਰੀਆ ਦੇ ਵਿੱਚ, ਉਹਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ। 28 ਨਵੰਬਰ ਦੀਆਂ ਚੋਣਾਂ ਹੋਣੀਆਂ ਨੇ ਵਿਕਟੋਰੀਆ ਦੀਆਂ, ਉਹ ਤੋਂ ਪਹਿਲਾਂ ਇਹ ਖਬਰ ਕੋਈ ਖਾਸੀ ਰਾਹਤ ਦੇਣ ਵਾਲੀ ਖਬਰ ਨਹੀਂ ਹੈ। ਬੇਸ਼ੱਕ ਸਬਰਬਨ ਰੇਲ ਲੂਪ ਦੇ ਤਹਿਤ ਜਿਹੜਾ ਬੌਕਸਿਲ ਦਾ ਸਟੇਸ਼ਨ ਹੈ ਮੈਲਬਨ ਦੇ ਈਸਟ ਦੇ ਵਿੱਚ ਪੈਂਦਾ, ਉਸ ਸਟੇਸ਼ਨ ਦਾ ਸਾਈਜ਼ ਘੱਟ ਕੀਤਾ ਜਾਏਗਾ, ਪਰ ਬਾਵਜੂਦ ਇਸ ਦੇ ਜਿਹੜੀਆਂ ਇਸ ਦੇ ਇੰਪੈਕਟ ਦੇ ਵਿੱਚ ਆਉਣ ਵਾਲੀਆਂ, ਇਸ ਸਟੇਸ਼ਨ ਦੇ ਕਰਕੇ ਜਿਹੜੀਆਂ ਪ੍ਰੋਪਰਟੀਜ਼ ਇੰਪੈਕਟ 'ਚ ਆ ਰਹੀਆਂ ਨੇ, ਜਿਨ੍ਹਾਂ ਘਰਾਂ ਦੇ ਮਾਲਕਾਂ ਨੂੰ ਨੋਟਿਸ ਦੇ ਦਿੱਤੇ ਗਏ ਨੇ ਕਿ ਉਹ ਖਤਮ ਕਰਨ, ਛੱਡ ਕੇ ਜਾਣ, ਜਾਂ ਫਿਰ ਜਿਹੜਾ ਬੌਕਸਿਲ ਗਾਰਡਨ ਜਿਹੜਾ ਇੱਕ ਪਾਰਕ ਵੀ ਹੈ, ਵੱਡਾ ਗ੍ਰੀਨਰੀ ਏਰੀਆ ਵੀ ਹੈ, ਉਹਦਾ ਵੀ 10% ਹਿੱਸਾ ਜਿਹੜਾ ਪ੍ਰਭਾਵਿਤ ਹੋਏਗਾ। ਬਾਵਜੂਦ ਇਸ ਦੇ ਇਹ ਕਟੌਤੀ, ਹੁਣ ਪਤਾ ਇਹ ਚੱਲ ਰਿਹਾ ਹੈ ਕਿ ਬੌਕਸਿਲ ਸਟੇਸ਼ਨ ਦੇ ਸਾਈਜ਼ ਦੇ ਵਿੱਚ ਇਹ ਕਟੌਤੀ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਬਜਟ ਬਜਟ ਦੇ ਵਿੱਚੋਂ ਕੀਤੀ ਜਾ ਸਕੇ। ਪਹਿਲਾਂ ਹੀ $34 ਬਿਲੀਅਨ ਦਾ ਬਜਟ ਹੈ, ਔਰ ਪਹਿਲਾਂ ਹੀ ਇਹ ਆਪਣੀ ਤਰੀਕ ਤੋਂ ਅੱਗੇ ਚੱਲ ਰਹੇ ਆ। ਦੱਸ ਦਈਏ ਕਿ ਇਸ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਹਾਲੇ ਇੰਨੀ ਛੇਤੀ ਨਹੀਂ ਹੋਣ ਲੱਗਿਆ, ਪਰ ਸਬਰਬਨ ਰੇਲ ਲੂਪ ਨੇ ਬਹੁਤ ਸਾਰੀਆਂ ਪ੍ਰੋਪਰਟੀਜ਼ ਨੂੰ ਨੋਟਿਸ ਦੇ ਛੱਡੇ ਨੇ। ਕਈ ਨੋਟਿਸ ਤਾਂ 2030 ਤੱਕ ਵੇਕੇਟ ਕਰਨ ਦੇ ਹੈਗੇ ਨੇ, ਵੇਕੇਟ ਕਰਨ ਦੇ ਯਾਨੀ ਕਿ ਖਾਲੀ ਕਰਨ ਦੇ ਪ੍ਰੋਪਰਟੀਜ਼ ਨੂੰ। ਹਾਲੇ ਸਬਰਬਨ ਰੇਲ ਲੂਪ ਅਥਾਰਿਟੀ ਜਿਹੜੀ ਹੈ ਉਸਦੀ ਤਰਫ ਤੋਂ ਇਹ ਟਿੱਪਣੀ ਨਹੀਂ ਦਿੱਤੀ ਗਈ ਕਿ ਬੌਕਸਿਲ ਗਾਰਡਨਸ ਦਾ ਜਿਹੜਾ ਵਰਕ ਹੈ ਉਸਨੂੰ ਕਿਉਂ ਆਖਿਰਕਾਰ ਘੱਟ ਕੀਤਾ ਜਾ ਰਿਹਾ। ਪੰਜਾਬੀ ਚ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ, ਔਰ ਇਹ ਉਦਾਹਰਣ ਸਾਬਤ ਕੀਤੀ ਹੈ ਲੇਬਰ ਪਾਰਟੀ ਨੇ। ਸੂਜ਼ਨ ਲੀ ਜਿਹੜੇ ਕਿ ਲਿਬਰਲ ਪਾਰਟੀ ਦੇ ਕੌਮੀ ਨੇਤਾ ਸੀ, ਔਰ ਜਿਨ੍ਹਾਂ ਨੂੰ ਬੇਇੱਜ਼ਤ ਕਰਕੇ ਬਾਹਰ ਕੱਢਿਆ ਗਿਆ, ਐਂਗਸ ਟੇਲਰ ਨੂੰ ਨੇਤਾ ਬਣਾ ਦਿੱਤਾ ਗਿਆ। ਐਂਗਸ ਟੇਲਰ ਨੇ ਪਹਿਲਾਂ ਅੱਖਾਂ ਚੱਖਾਂ ਪਾ ਕੇ ਸੂਜ਼ਨ ਲੀ ਦੇ ਨਾਲ ਵਚਨਬੱਧਤਾ ਦੁਹਰਾਈ ਸੀ, ਪਰ ਬਾਅਦ ਦੇ ਵਿੱਚ ਹਾਥੀ ਛੱਡ ਦਿੱਤਾ ਤੇ ਸੂਜ਼ਨ ਲੀ ਨੂੰ ਦੂਰੀ ਧੱਕ ਦਿੱਤਾ। ਹੁਣ ਉਸੇ ਸੂਜ਼ਨ ਲੀ ਨੂੰ ਲੇਬਰ ਪਾਰਟੀ ਨੇੜੇ ਲੈ ਕੇ ਆਈ ਹੈ। ਅਸਲ ਦੇ ਵਿੱਚ ਲੇਬਰ ਪਾਰਟੀ ਦੇ ਲਈ ਹੀ ਆਪਣਾ ਇੱਕ ਕਿਸਮ ਦਾ ਗਲੇ ਦੀ ਹੱਡੀ ਬਣਿਆ ਹੋਇਆ ਇੱਕ ਪ੍ਰੋਜੈਕਟ ਹੈ ਰਿਨਿਊਬਲ ਐਨਰਜੀ, ਯਾਨੀ ਕਿ ਉਹ ਊਰਜਾ ਪੈਦਾ ਕਰਨ ਦੇ ਉਹ ਸਰੋਤ, ਚਾਹੇ ਉਹ ਬਿਜਲੀ ਹੈ, ਮਾਫ ਕਰਨਾ, ਚਾਹੇ ਉਹ ਸੂਰਜ ਦੀ ਊਰਜਾ ਤੋਂ ਹੈ, ਚਾਹੇ ਉਹ ਪਾਣੀ ਤੋਂ ਹੈ, ਚਾਹੇ ਉਹ ਹਵਾ ਤੋਂ ਹੈ। ਸਨੋਈ ਹਾਈਡਰੋ ਪ੍ਰੋਜੈਕਟ ਜਿਹੜਾ, ਜਿਹਨੂੰ ਸਨੋਈ 2.0 ਕਿਹਾ ਜਾਂਦਾ, ਕਦੇ ਇੱਥੋਂ ਬਿਜਲੀ ਫੋਸਿਲ ਫਿਊਲ ਦੇ ਜ਼ਰੀਏ, ਯਾਨੀ ਕਿ ਕਾਰਬਨ ਛੱਡਣ ਵਾਲੇ ਜਿਹੜੇ ਤੱਤ ਨੇ ਉਹਨਾਂ ਦੇ ਜ਼ਰੀਏ ਪੈਦਾ ਕੀਤੀ ਜਾਂਦੀ ਸੀ। ਹੁਣ ਸਰਕਾਰ ਨੇ ਮਿਥਿਆ ਹੋਇਆ ਹੈ ਕਿ ਥਰੈਡਬੋ ਤੋਂ ਲੈ ਕੇ ਟਮੋਟ ਤੱਕ ਦਾ NSW ਦਾ ਲਗਭਗ 100 ਕਿਲੋਮੀਟਰ ਦਾ ਏਰੀਆ, ਜਿੱਥੇ 8 ਪਾਵਰ ਸਟੇਸ਼ਨ ਸਥਾਪਿਤ ਕੀਤੇ ਜਾਣੇ ਨੇ, ਦਰਜਨਾ ਡੈਮ ਇਸ ਇਲਾਕੇ ਚ ਪੈਂਦੇ ਨੇ। ਸਨੋਈ 2.0 ਇਸ ਨੂੰ ਨਾਮ ਦਿੱਤਾ ਗਿਆ। ਵਿੰਡ ਤੇ ਸੋਲਰ ਦੋਵਾਂ ਹੀ ਤਰੀਕਿਆਂ ਦੇ ਨਾਲ ਬਿਜਲੀ ਪੈਦਾ ਕੀਤੀ ਜਾਣੀ ਹੈ। ਇਸ ਪ੍ਰੋਜੈਕਟ ਦਾ ਜਿਹੜਾ ਇਹਦਾ ਚੱਲਦਾ ਰੱਖਣ ਵਾਲੀ ਇੱਕ ਅਥਾਰਟੀ ਹੈ, ਉਹਨੂੰ ਕਿਹਾ ਜਾਂਦਾ ਸਨੋਈ ਹਾਈਡਰੋ ਬੋਰਡ। ਇਸ ਬੋਰਡ ਨੂੰ ਹੁਣ ਨਵੇਂ ਪ੍ਰਮੁੱਖ ਬਣੇ ਲੈ, ਔਰ ਸੂਜ਼ਨ ਲੀ ਉਸ ਬੋਰਡ ਦੇ ਨਵੇਂ ਪ੍ਰਮੁੱਖ ਥਾਪੇ ਗਏ ਨੇ। ਲਿਬਰਲ ਪਾਰਟੀ ਨੂੰ ਛੱਡ ਦੇਣ ਤੋਂ ਬਾਅਦ, ਐਂਗਸ ਟੇਲਰ ਤੋਂ ਦੂਰ ਹੋ ਜਾਣ ਤੋਂ ਬਾਅਦ, ਸਿਆਸਤ ਦੇ ਵਿੱਚ ਆਪਣਾ 24 ਸਾਲ ਦਾ ਸਫ਼ਰ ਖਤਮ ਕਰ ਦੇਣ ਤੋਂ ਬਾਅਦ, ਹੁਣ ਸੂਜ਼ਨ ਲੀ ਨੂੰ ਇਹ ਨਵੀਂ ਜ਼ਿੰਮੇਦਾਰੀ ਸੌਂਪੀ ਗਈ ਹੈ। ਵੈਸੇ ਸੂਜ਼ਨ ਲੀ ਦਾ ਇਲਾਕਾ ਫਰੈਰਰ, ਜਿੱਥੋਂ ਪਿਛਲੇ ਦਿਨਾਂ ਦੇ ਵਿੱਚ ਬਾਈ ਇਲੈਕਸ਼ਨ ਵੀ ਹੋਏ ਸੀ, ਵਨ ਨੇਸ਼ਨ ਪਾਰਟੀ ਤਾਂ ਖੈਰ ਹੁਣ ਉੱਥੋਂ ਜਿੱਤੀ ਹੋਈ ਹੈ, ਪਰ ਉਹ ਫਰੈਰਰ ਦੇ ਇਲਾਕੇ ਦੇ ਵਿੱਚ ਹੀ ਮੁਰੰਬਜੀ, ਮੁਰੇ ਰਿਵਰ, ਐਲਬਰੀ ਇਹ ਸਾਰੇ ਇਲਾਕੇ ਆ ਜਾਂਦੇ ਨੇ, ਜਿੱਥੇ ਜ਼ਿਆਦਾਤਰ ਸਨੋਈ ਹਾਈਡਰੋ ਪ੍ਰੋਜੈਕਟ ਦੇ ਕੰਮ ਰਹਿੰਦੇ ਨੇ, ਉਹਨਾਂ ਲੋਕਾਂ ਦੀ ਇੱਥੇ ਆਬਾਦੀ ਹੈ। ਸਨੋਈ 2.0 ਅਸਲ ਦੇ ਵਿੱਚ NSW ਕੋਜ਼ੀਓਸ਼ਕੋ ਨੈਸ਼ਨਲ ਪਾਰਕ ਦਾ ਇੱਕ ਹਿੱਸਾ ਹੈ, ਜਿਹੜਾ ਕਿ ਆਪਣੇ ਮਿੱਥੀ ਹੋਈ ਡੇਟ ਤੋਂ ਲਗਭਗ 7 ਸਾਲ ਪਿੱਛੇ ਚੱਲ ਰਿਹਾ। ਸ਼ੁਰੂਆਤ ਚ ਸਰਕਾਰ ਨੇ ਸੋਚਿਆ ਸੀ ਕਿ ਇਹਦੇ ਤੇ $2 billion ਦਾ ਖਰਚਾ ਆਏਗਾ, ਪਰ ਹੁਣ ਉਹ ਖਰਚਾ ਵਧਦਿਆਂ $12 billion ਹੋ ਚੁੱਕਿਆ। ਪ੍ਰੋਜੈਕਟ ਹਾਲੇ ਸਿਰੇ ਨਹੀਂ ਚੜਿਆ, ਪਰ ਜੇਕਰ ਹੁਣ ਅੱਗੇ ਵੀ ਇਹ ਡਿਲੇ ਹੋਇਆ ਤਾਂ ਲੇਬਰ ਪਾਰਟੀ ਫਿਰ ਤੋਂ ਇੱਕ ਵਾਰ ਇਹ ਕਹਿ ਸਕੇਗੀ ਕਿ ਸਾਬਕਾ ਲਿਬਰਲ ਪਾਰਟੀ ਦੀ ਪ੍ਰਮੁੱਖ ਦੇ ਕਰਕੇ ਇਹ ਪ੍ਰੋਜੈਕਟ ਸਿਰੇ ਨਹੀਂ ਚੜਿਆ। ਪਰ ਖੈਰ ਇਹ ਇਸ ਕਰਕੇ ਹੋਇਆ ਕਿਉਂਕਿ ਇਸ ਬੋਰਡ ਦੇ ਜਿਹੜੇ ਪਹਿਲਾਂ ਮੈਂਬਰ ਸੀ ਸੈਂਡਰਾ ਡੌਟਸ ਤੇ ਸਕਾਟ ਮਿਚਲ, ਉਹ ਹੁਣ ਅਲਵਿਦਾ ਕਹਿ ਚੁੱਕੇ ਨੇ, ਉਹਨਾਂ ਦਾ ਕਾਰਜਕਾਲ ਇੰਨਾ ਹੀ ਸੀ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਸੂਜ਼ਨ ਲੀ ਤੇ ਮੈਰੀਅਨ ਯਾਰਕ ਨੂੰ ਲਿਆਂਦਾ ਗਿਆ। ਮੈਰੀਅਨ ਯਾਰਕ ਇੱਕ ਇੰਜੀਨੀਅਰਿੰਗ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਦੇ ਨਾਲ ਜੁੜੀ ਹੋਈ ਇੱਕ ਸ਼ਖਸੀਅਤ ਹੈ, ਤੇ ਦੂਸਰੇ ਪਾਸੇ ਸੂਜ਼ਨ ਲੀ ਨੂੰ ਸਿਆਸਤ ਦਾ ਚੰਗਾ ਤਜਰਬਾ ਹੈ, ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਿਊਰੋਕਰੇਸੀ ਕੰਮ ਕਰਦੀ ਹੈ, ਕਿਵੇਂ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣਾ। ਵੈਸੇ ਖਾਸ ਗੱਲ ਇਹ ਹੈ ਕਿ ਇਸ ਸਨੋਈ ਹਾਈਡਰੋ ਬੋਰਡ ਦੀ ਪਹਿਲਾਂ ਜਿਹੜੀਆਂ 2 ਪ੍ਰਮੁੱਖ ਸੀ ਉਹ ਵੀ 2 ਮਹਿਲਾਵਾਂ ਸੀ, ਹੁਣ ਵੀ ਜਿਹੜੀਆਂ 2 ਪ੍ਰਮੁੱਖ ਨੇ, ਪਹਿਲਾਂ ਸੈਂਡਰਾ ਡੌਟਸ ਤੇ ਸਕਾਟ ਮਿਚਲ ਤੇ ਹੁਣ ਮੈਰੀਨ ਯਾਰਕ ਤੇ ਸੂਜ਼ਨ ਲੀ, ਇਹ ਵੀ ਦੋਵੇਂ ਮਹਿਲਾਵਾਂ ਹੀ ਨੇ। ਪਰ ਇਹ ਪਹਿਲੀ ਵਾਰ ਤਾਂ ਨਹੀਂ ਹੈ ਕਿ ਲੇਬਰ ਪਾਰਟੀ ਨੇ ਲਿਬਰਲ ਪਾਰਟੀ ਦੇ ਕਿਸੇ ਸਾਬਕਾ ਨੇਤਾ ਨੂੰ ਆਪਣੇ ਨੇੜੇ ਲਿਆਂਦਾ ਹੋਵੇ। ਪਹਿਲਾਂ ਵੀ NSW ਦੇ ਵਿੱਚ ਐਨਰਜੀ ਮਿਨਿਸਟਰ ਰਹਿ ਚੁੱਕੇ ਲਿਬਰਲ ਪਾਰਟੀ ਦੇ ਮੈਟ ਕੇਨ ਜਿਹੜੇ ਸੀ, ਉਹਨਾਂ ਨੂੰ ਲੇਬਰ ਪਾਰਟੀ ਨੇ ਕਲਾਈਮੇਟ ਚੇਂਜ ਅਥਾਰਟੀ ਦਾ ਚੇਅਰ ਬਣਾਇਆ ਸੀ, ਉਹਨਾਂ ਦਾ ਪ੍ਰਮੁੱਖ ਬਣਾਇਆ ਸੀ। ਖੈਰ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਅੱਜ ਦੇ ਦਿਨ ਨਿਊ ਚੰਡੀਗੜ੍ਹ ਜਿਹੜਾ ਮੁੱਲਾਂਪੁਰ, ਉੱਥੇ ਸਟੇਡੀਅਮ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾਵਾਂ ਦੇ ਵਿੱਚ T20 ਮੈਚ ਖੇਡਿਆ ਜਾਣਾ। ਭਾਰਤੀ ਸਮੇਂ ਦੇ ਮੁਤਾਬਕ ਇਹ ਮੈਚ ਜਿਹੜਾ ਸ਼ਾਮ ਨੂੰ 5 ਵਜੇ ਸ਼ੁਰੂ ਹੋਣਾ, ਦਿਨ ਰਾਤ ਦਾ ਮਤਲਬ ਡੇ ਲਾਈਟ ਮੈਚ ਹੈ, ਤੇ ਆਸਟ੍ਰੇਲੀਆ ਦੇ ਮੁਤਾਬਕ ਸਮੇਂ ਦੇ ਮੁਤਾਬਕ ਇਹ 10:30 ਵਜੇ ਮੈਚ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਸੈਗਮੈਂਟ ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ

0: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ ਹੈ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ

ਟੂਫੋਲਡ ਲੈਂਡਿੰਗ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493535

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ। ਰੇਡੀਓ ਹਾਂਜੀ ਅਤੇ ਪ੍ਰੋਗਰਾਮ ਹਾਂਜੀ ਮੈਲਬਨ 'ਤੇ ਸਮਾਂ ਹੋ ਚੁੱਕਾ। ਹੁਣ ਆਪਾਂ ਤੁਹਾਡੇ